0: ਨਾ ਤੁਹਾਡਾ ਦਿਨ ਜਾ ਰਿਹਾ ਹੋਏਗਾ। ਗਾਣਾ ਤੁਸੀਂ ਇੰਜੋਏ ਕਰ ਰਹੇ ਸੀ ਬੀਰ ਸਿੰਘ ਦੀ ਆਵਾਜ਼ ਦੇ ਵਿੱਚ, ਅਤੇ ਉਸ ਤੋਂ ਪਹਿਲਾਂ ਗਾਣਾ ਤੁਸੀਂ ਇੰਜੋਏ ਕੀਤਾ ਸ਼ੈਰੀ ਮਾਨ ਦੀ ਆਵਾਜ਼ ਦੇ ਵਿੱਚ, ਅਤੇ ਉਸ ਤੋਂ ਪਹਿਲਾਂ ਤੁਸੀਂ ਗਾਣਾ ਇੰਜੋਏ ਕੀਤਾ ਸੀ ਨਵੀਂ ਬਾਵਾ ਦੀ ਆਵਾਜ਼ ਦੇ ਵਿੱਚ, ਜਿਹੜੇ ਕਿ ਸਾਡੇ ਮੈਲਬਨ ਦੇ ਹੀ ਲੋਕਲ ਸਟਾਰ ਨੇ, ਅਤੇ ਕਿਆ ਸੋਹਣੇ ਅਰਥ ਭਰਪੂਰ ਗਾਣੇ ਇਹਨਾਂ ਨੇ ਬੋਲੇ ਨੇ, ਅਤੇ ਜਿਹੜੇ ਲਿਖਣ ਵਾਲੇ ਨੇ ਉਹਨਾਂ ਨੂੰ ਵੀ ਦੁਆਵਾਂ, ਉਹਨਾਂ ਨੂੰ ਵੀ ਸਲਾਮ, ਅਤੇ ਆਸ ਕਰਦੇ ਹਾਂ ਕਿ ਤੁਸੀਂ ਵੀ ਇੰਜੋਏ ਕੀਤੇ ਹੋਣਗੇ, ਤੁਹਾਨੂੰ ਵੀ ਵਧੀਆ ਲੱਗੇ ਹੋਣਗੇ। ਜੇ ਵਧੀਆ ਲੱਗੇ ਤਾਂ ਤੁਸੀਂ ਮੈਸੇਜ ਕਰਕੇ ਜ਼ਰੂਰ ਦੱਸ ਦਿਆ ਕਰੋ, ਕੋਈ ਕਹਾਣੀ, ਕੋਈ ਬੋਲ ਸਾਡੇ ਵਧੀਆ ਲੱਗੇ, ਕੋਈ ਪ੍ਰੋਗਰਾਮ ਵਧੀਆ ਲੱਗੇ, ਅਤੇ ਆਪਣੀ ਫੀਡਬੈਕ ਮੈਸੇਜ ਦੇ ਜ਼ਰੀਏ ਤੁਸੀਂ ਭਾਵੇਂ ਅੰਗੂਠਾ ਹੀ ਭੇਜ ਦਿਆ ਕਰੋ, ਭੱਜੇ ਭੱਜੇ ਮੋਜੀ 'ਤੇ, ਕਿਉਂਕਿ ਸਾਨੂੰ ਪਤਾ ਲੱਗਣਾ ਬਹੁਤ ਜ਼ਰੂਰੀ ਆ ਕਿ ਕਿਹੜੇ ਟਾਈਮ ਦੇ ਉੱਤੇ ਕੀ ਤੁਸੀਂ ਸੁਣਨਾ ਜ਼ਿਆਦਾ ਵਧੀਆ ਤੁਸੀਂ ਪਸੰਦ ਕਰ ਰਹੇ ਹੋ ਪ੍ਰੋਗਰਾਮ। ਹਾਂਜੀ, ਮੈਲਬਨ ਦੀ ਹੁਣ ਅਗਲੇ ਹਿੱਸੇ ਦੀ, ਅਗਲੇ ਪੜਾਅ ਦੀ ਸ਼ੁਰੂਆਤ ਹੋ ਚੁੱਕੀ ਆ। ਮੈਂ ਰਣਜੋਤ ਸਿੰਘ, ਅਤੇ ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ
1: ਜੀ। ਰਣਜੋਤ, ਤੁਹਾਨੂੰ ਅਤੇ ਸਾਡੇ ਸਾਰੇ ਸੁਣਨ ਵਾਲਿਆਂ ਨੂੰ, ਹਾਂਜੀ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀਆਂ ਨੂੰ ਆਖਦੇ ਹਾਂ, ਅਤੇ ਪ੍ਰੋਗਰਾਮ ਦੇ ਇਸ ਹਿੱਸੇ 'ਚ ਗੱਲਾਂ ਬਾਤਾਂ ਤੁਹਾਡੇ ਨਾਲ ਹੋਣਗੀਆਂ। ਮੈਨੂੰ ਸਾਰਾ ਹਫ਼ਤਾ ਹੀ ਇੰਤਜ਼ਾਰ ਰਹਿੰਦਾ ਕਿ ਕਦੋਂ ਦਿਨ ਆਵੇ ਕਿ ਆਪਾਂ ਦੁਤਰਫਾ ਗੱਲਬਾਤ ਨੂੰ ਸ਼ੁਰੂ ਕਰੀਏ, ਇੱਕ ਦੂਜੇ ਨੂੰ ਵਿਚਾਰ ਜਾਣੀਏ, ਕੁਛ ਕਹੀਏ, ਕੁਛ ਸੁਣੀਏ। ਅਤੇ ਪ੍ਰੋਗਰਾਮ ਦੇ ਸ਼ੁਰੂ 'ਚ ਮੈਂ ਦੱਸਦਾ, ਜਿਹੜੀ ਗੱਲ ਹੁਣੇ ਰਣਜੋਤ ਹੋਣਾਂ ਨੇ ਕਹੀ, ਤਿੰਨ ਗੀਤ ਸੀਗੇ, ਤਿੰਨੇ ਹੀ ਹੈ ਨਾ ਬੜੇ ਰੂਹ ਦੇ ਕਰੀਬ, ਕਿਉਂਕਿ ਕਈ ਲੋਕਾਂ ਦੀ ਕਲਮ 'ਚ ਹੀ ਜਾਦੂ ਆ, ਅਤੇ ਗਾਉਣ ਵਾਲਾ ਫਿਰ ਸੋਨੇ 'ਤੇ ਸੁਹਾਗਾ ਹੋ ਜਾਂਦਾ। ਬਾਕੀ ਗੂਠਾ ਅਤੇ ਠੇਂਗਾ ਨਾਲ ਨਾਲ ਚੱਲਦੇ ਆ, ਕੁਛ ਸੁਣੀਏ, ਕੁਛ ਕਹੀਏ। ਅਤੇ ਮੈਂ ਇੱਥੇ ਰਣਜੋਤ ਹੋਣਾਂ ਨੂੰ ਵੀ ਵਧਾਈ ਦਿੰਦਾ ਕਿ ਰੇਡੀਓ ਹਾਂਜੀ ਦਾ ਮਾਧਿਅਮ ਸਦਾ ਹੀ ਅਰਥ ਭਰਪੂਰ ਗਾਣਿਆਂ ਨੂੰ ਐਨ ਖੱਬੇ ਹੱਥ ਦਾ ਸਲੂਟ ਮਾਰਦਾ ਰਿਹਾ, ਅਤੇ ਅੱਜ ਵੀ ਕੁਛ ਉਸ ਕਿਸਮ ਦਾ ਰੰਗ ਮੈਂ ਸੋਚਿਆ ਸੀ ਕੁਛ ਟੌਪਿਕ 'ਤੇ ਪੜੂੰਗਾ, ਪਰ ਮੈਂ ਗਾਣਿਆਂ 'ਚ ਹੀ ਇੰਨਾ ਮਸਤ ਹੋ ਗਿਆ, ਮੈਂ ਕਿਹਾ ਯਾਰ ਪਹਿਲਾਂ ਗਾਣੇ ਸੁਣੀਏ, ਬਾਕੀ ਗੱਲਾਂ ਬਾਅਦ 'ਚੋਂ।
0: ਨਹੀਂ, ਸਹੀ ਗੱਲ ਹੈ, ਮੈਂ ਖੁਦ ਜਿਹੜੀ ਚੀਜ਼ ਤੁਸੀਂ ਸਫ਼ਰ ਕੀਤੀ ਆ, ਸਫ਼ਰ 'ਤੇ ਨਹੀਂ ਲਾਹਾ ਹੀ ਲੈਣਾ ਹੁੰਦਾ ਆਪਾਂ ਸਮੇਂ ਦਾ, ਜਾਂ ਕੁਛ ਆਸ ਪਾਸ ਹੋ ਰਿਹਾ ਉਹਨੂੰ ਸੁਣਨ ਦਾ ਜਾਂ ਵੇਖਣ ਦਾ, ਅਤੇ ਉਹ ਲਾਹਾ ਮੈਂ ਵੀ ਲਿਆ, ਅਤੇ ਆਸ ਕਰਦੇ ਕਿ ਤੁਸੀਂ ਵੀ ਜ਼ਰੂਰ ਲਿਆ ਹੋਊਗਾ। ਕਈ ਵਾਰੀ ਇਹ ਹੁੰਦਾ ਕਿ ਜਿੱਦਾਂ ਇਹਦੇ ਤੋਂ ਨਾ ਇੱਕ ਚੀਜ਼ ਹੋਰ ਪੱਕੀ ਹੋ ਜਾਂਦੀ ਆ ਕਿ ਜਦੋਂ ਆਪਾਂ ਇੱਕ ਕੋਈ ਚੰਗੀ ਚੀਜ਼ ਵੱਲ ਵੇਖਦੇ ਹਾਂ, ਲੱਭਦੇ ਹਾਂ, ਸੁਣਦੇ ਹਾਂ, ਸਰਚ ਕਰਦੇ ਹਾਂ, ਅਤੇ ਉਹ ਜਦੋਂ ਤੁਸੀਂ ਚਲਾਉਂਦੇ ਤਾਂ ਉਹਦੇ ਨਾਲ ਲੱਗਦੀਆਂ ਮਿਲਦੀਆਂ, ਫਿਰ ਐਲਗੋਰਿਦਮ ਤੁਹਾਨੂੰ ਸੁਝਾਉਂਦਾ,
1: ਔਰਾ ਪੇਸ਼ ਕਰਨ ਲੱਗ
0: ਔਰਾ ਪੇਸ਼ ਕਰਨ ਲੱਗ ਜਾਂਦਾ। ਸੋ ਇਹੋ ਹੀ ਲਗਭਗ ਜ਼ਿੰਦਗੀ ਦਾ ਵੀ ਇਹੋ ਹੀ ਆ, ਅਤੇ ਕਿਸੇ ਚੰਗੇ ਬੰਦੇ ਨੂੰ ਤੁਸੀਂ ਆਵਾਜ਼ ਮਾਰੋ, ਅਤੇ ਉਹਦੇ ਨਾਲ ਜਿਹੜਾ ਕੋਈ ਆਇਆ ਹੋਊਗਾ ਉਹ ਵੀ ਚੰਗਾ ਹੀ ਹੋਊਗਾ। ਇਹ ਨਹੀਂ ਹੋ ਸਕਦਾ ਵੀ ਕੋਈ ਤੁਸੀਂ ਚੰਗੇ ਬੰਦੇ ਨੂੰ ਆਵਾਜ਼ ਮਾਰੀ ਕਿਸੇ ਵਧੀਆ ਵਿਚਾਰਾਂ ਵਾਲੇ ਬੰਦੇ ਨੂੰ, ਅਤੇ ਉਹਦੇ ਨਾਲ ਕੋਈ ਐਵੇਂ ਹੀ ਉੱਠ ਕੇ ਆ ਗਿਆ ਹੋਊਗਾ ਉਹਦੇ ਸਾਹਮਣੇ। ਆਪਾਂ ਕਈ ਵਾਰੀ ਤੁਸੀਂ ਨੋਟ ਕੀਤਾ ਨਾ, ਆਪਾਂ ਕਿਸੇ ਬੰਦੇ ਨੂੰ ਇੱਕ ਨੂੰ ਜਾਣਦੇ ਹੁੰਦੇ ਹਾਂ, ਮੰਨ ਲਓ ਮੈਂ ਤੁਹਾਨੂੰ ਜਾਣਦਾ ਅਤੇ ਤੁਹਾਡੇ ਨਾਲ ਅੱਜ ਉੱਦਾਂ ਹੀ ਕੋਈ ਆ ਜਾਏ, ਅਤੇ ਮੈਂ ਤੁਹਾਡੇ ਨਾਲ ਉਸੇ ਰਵੱਈਏ 'ਚ ਹੀ ਗੱਲ ਕਰੂੰਗਾ ਜਿਹਦੇ ਨਾਲ ਆਪਾਂ ਪਹਿਲਾਂ ਜਿੱਦਾਂ ਕਰ ਰਹੇ ਹੁੰਦੇ ਹਾਂ, ਇਹ ਚੀਜ਼ ਦੀ ਫਿਕਰ ਕੀਤੇ ਬਿਨਾਂ ਵੀ ਲਾਗੇ ਉਹ ਦੂਸਰਾ ਵੀ ਸੁਣ ਲਿਆ, ਭਾਵੇਂ ਕੋਈ ਸੀਕ੍ਰੇਟ ਵੀ ਗੱਲ, ਮੰਨ ਲਓ ਕੋਈ ਭਾਵੇਂ ਕੋਈ ਹੋਵੇ ਵੀ ਕੰਟਰੋਵਰਸ਼ੀਅਲ ਉੱਦਾਂ ਦੀ, ਸਾਡਾ ਦਿਮਾਗ ਆਪਣੇ ਆਪ ਆਟੋਮੈਟਿਕਲੀ ਇਹ ਚੀਜ਼ ਮੰਨ ਲੈਂਦਾ ਵਾ ਵੀ ਇਹਦੇ ਨਾਲ ਜਿਹੜਾ ਆਇਆ ਵਾ ਉਹਦੇ ਨਾਲ ਵੀ ਗੱਲ ਸਾਡੀ ਸੁਰੱਖਿਅਤ ਆ, ਜਦਕਿ ਕਈ ਵਾਰੀ ਨਹੀਂ ਵੀ ਹੁੰਦੀ, ਪਰ ਫਿਰ ਵੀ ਆਪਾਂ ਇਸੇ ਤਰੀਕੇ ਦੇ ਨਾਲ ਹੀ ਚੱਲਦੇ ਹਾਂ। ਇੱਦਾਂ ਹੀ ਗਾਣੇ ਆ, ਆਪਾਂ ਇੱਕ ਪਾਸੇ ਨੂੰ ਚੰਗੇ ਪਾਸੇ ਨੂੰ ਆਪਾਂ ਹੱਥ ਮਾਰ ਲਈਏ ਅਤੇ ਉੱਧਰ ਨੂੰ ਤੁਰੀ ਜਾਂਦੀ ਆ ਗੱਲ,
1: ਕੋਈ ਸ਼ੱਕ ਨਹੀਂ।
0: ਸੋ ਇਸ ਕਰਕੇ ਚੰਗੀਆਂ ਚੰਗੀਆਂ ਗੱਲਾਂ, ਚੰਗਾ ਚੰਗਾ ਸੁਣਨਾ, ਚੰਗਾ ਚੰਗਾ ਵੇਖਣਾ, ਚੰਗਾ ਚੰਗਾ ਸਾਥ, ਚੰਗੇ ਚੰਗੇ ਕੰਮ, ਇਹ ਸਾਰਾ ਕੁਛ ਆਪਣੀ ਜ਼ਿੰਦਗੀ ਦੇ ਵਿੱਚ ਸਾਨੂੰ ਹੁਣ ਇਸ ਟਾਈਮ ਦੇ ਉੱਤੇ ਜਾਂ ਫਿਰ ਤੁਹਾਨੂੰ ਕਿਸੇ ਨਾ ਕਿਸੇ ਮੋੜ ਦੇ ਉੱਤੇ ਜਾ ਕੇ ਜ਼ਰੂਰ ਇਹਦੇ ਉੱਤੇ ਸੋਚ ਵਿਚਾਰ ਕਰਨਾ ਪਊਗਾ। ਜੇ ਤੁਹਾਨੂੰ ਹਾਲੇ ਇਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਮਹਿਸੂਸ ਹੁੰਦੀ ਤਾਂ ਤੁਸੀਂ ਬੜੇ ਕਰਮਾਂ ਵਾਲੇ ਹੋ, ਪਰ ਜਿੱਦਾਂ ਜਿੱਦਾਂ ਤੁਸੀਂ ਹੌਲੀ ਹੌਲੀ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਅੱਗੇ ਵਧੋਗੇ, ਉੱਦਾਂ ਉੱਦਾਂ ਤੁਹਾਨੂੰ ਇਹਨਾਂ ਚੀਜ਼ਾਂ ਦੀ ਲੋੜ ਪਊਗੀ
1: ਜੀ। ਰੇਡੀਓ ਤੋਂ ਮੈਨੂੰ ਇੱਕ ਰਣਜੋਤ ਇਹ ਚੀਜ਼ ਜ਼ਰੂਰ ਸਿੱਖਣ ਨੂੰ ਮਿਲੀ ਆ, ਕਈ ਵਾਰ ਜਦ ਤੁਸੀਂ ਦੂਜਿਆਂ ਨਾਲ ਗੱਲਾਂ ਕਰਦੇ ਹੁੰਦੇ ਹੋ, ਅਸਲ 'ਚ ਆਪਣੇ ਆਪ ਨਾਲ ਹੀ ਗੱਲਾਂ ਕਰ ਰਹੇ ਹੁੰਦੇ
0: ਹੋ, ਹੁੰਦੀਆਂ ਹੀ ਆਪਣੀਆਂ ਗੱਲਾਂ ਵੈਸੇ।
1: ਅਤੇ ਮੈਂ ਉਹ ਕੱਲ੍ਹ ਦੱਸ ਨਾ, ਤਾਹਿਰਾ ਸਰਾ ਦਾ ਇੱਕ ਬੜਾ ਖੂਬਸੂਰਤ ਕਵਿਤਾ ਅਤੇ ਗਜ਼ਲ ਸੀਗੀ, ਉਹਦੇ ਚੰਦ ਕੁ ਬੋਲ ਸਾਂਝੇ ਕਰਦਾ, ਉਹਦੇ ਤੁਹਾਨੂੰ ਥੋੜ੍ਹਾ ਜਿਹਾ ਆਈਡੀਆ ਹੋ ਜਾਣਾ ਮੈਂ ਕਿੱਥੋਂ ਬੋਲਦਾ। ਉਹ ਲਿਖਦੀ, ਸ਼ੀਸ਼ੇ ਅੱਗੇ ਬੈਠੀ ਹਾਂ, ਆਪਣੇ ਅੱਗੇ ਬੈਠੀ ਹਾਂ, ਅੰਦਰੋਂ ਕੁੰਡੀ ਵੱਜੀ ਏ, ਬੂਹੇ ਅੱਗੇ ਬੈਠੀ ਹਾਂ, ਖਲਕਤ ਵੇਖੀ ਜਾਂਦੀ ਏ, ਤੇਰੇ ਅੱਗੇ ਬੈਠੀ ਹਾਂ, ਰਾਂਝੇ ਚੂਰੀ ਮੰਗੀ ਏ, ਬੇਬੇ ਅੱਗੇ ਬੈਠੀ ਹਾਂ, ਵੇਖੋ ਕਿੰਨੀ ਸੋਹਣੀ ਆ, ਸੋਹਣੇ ਅੱਗੇ ਬੈਠੀ ਹਾਂ, ਕਦੀ ਕਪਾਹਾਂ ਖਿੜਨਗੀਆਂ, ਮੈਂ ਚਰਖੇ ਅੱਗੇ ਬੈਠੀ।
0: ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ।
1: ਹੈ ਤਾਂ ਇਹੀ, ਬੈਠੇ ਤਾਂ ਸ਼ੀਸ਼ੇ ਮੂਹਰੇ ਹੀ ਆ,
0: ਕਿੱਥੋਂ ਕਿੱਥੋਂ ਕਿੱਥੇ ਜੋੜ ਕੇ ਚੁੱਕ ਕੇ, ਅਤੇ ਕਿੱਥੇ ਵੇਖ ਲਓ ਇੱਕ ਸ਼ਾਇਰ ਕਿੱਥੇ ਜਾ ਕੇ ਗੱਲ ਜੋੜ ਦਿੰਦਾ,
1: ਕੋਈ ਸ਼ੱਕ ਨਹੀਂ, ਕਮਾਲ ਹੀ ਹੈ ਜੀ ਇਹ
0: ਨਾ। ਮੈਂ ਮਤਲਬ ਕਈ ਵਾਰੀ ਵੇਖਦਾ ਕਿ ਜਿਹੜੀਆਂ ਚੀਜ਼ਾਂ ਆਪਾਂ ਪੜ੍ਹਦੇ ਹਾਂ ਉਹਦੇ ਵਿੱਚੋਂ ਤੁਸੀਂ ਇੱਕ ਵਾਰੀ ਪੜ੍ਹਦੇ ਹੋ ਤਾਂ ਕੋਈ ਹੋਰ ਅਰਥ ਤੁਹਾਨੂੰ ਲੱਭਦਾ, ਦੂਸਰੀ ਵਾਰੀ ਪੜ੍ਹਦੇ ਹੋ ਤਾਂ ਹੋਰ, ਸੁਣਦੇ ਹੋ ਤਾਂ ਹੋਰ, ਅਤੇ ਮੈਨੂੰ ਤਾਂ ਕਈ ਵਾਰੀ ਇੱਦਾਂ ਵੀ ਮਹਿਸੂਸ ਹੁੰਦਾ ਵੀ ਜਿਹੜਾ ਲਿਖਣ ਵਾਲਾ ਵੀ ਆ ਨਾ ਉਹ ਵੀ ਮੁੜ ਕੇ ਹਾਂਜੀ ਹਾਂਜੀ ਕਰ ਦਿੰਦਾ ਵਿਆਖਿਆ ਦੇ ਉੱਤੇ, ਪਰ ਮੈਨੂੰ ਲੱਗਦਾ ਵਾ ਵੀ ਉਹਨੇ ਵੀ ਸ਼ਾਇਦ ਇੰਨਾ ਨਹੀਂ ਸੋਚਿਆ ਹੁੰਦਾ ਵੀ ਇਹਦੇ ਇੱਧਰ ਇੱਧਰ ਇੱਧਰ ਅਤੇ ਆਹ ਵੀ ਅਰਥ ਇਹਦੇ ਨਿਕਲਣੇ, ਕਿਉਂਕਿ ਕਈ ਵਾਰੀ ਆਪਾਂ ਜਦੋਂ ਕਈ ਰਾਈਟਰਾਂ ਨਾਲ ਗੱਲ ਕਰਦੇ ਹਾਂ ਨਾ ਅਤੇ ਉਹ ਆਫ ਦਾ ਟਰੈਕ ਸਾਨੂੰ ਇਹ ਚੀਜ਼ ਦੱਸ ਵੀ ਦਿੰਦੇ, ਜਾਂ ਮਾੜੇ ਮੋਟੇ ਚਲੋ ਆਪਾਂ ਵੀ ਜਦੋਂ ਕਿਤੇ ਸਮਾਂ ਮਿਲੇ ਜਦੋਂ ਝਰੀਟਾਂ ਮਾਰਦੇ ਹਾਂ ਅਤੇ ਕੋਈ ਉਹਦੀ ਜਦੋਂ ਵਿਆਖਿਆ ਕਰਕੇ ਦੱਸਦਾ ਤਾਂ ਪਤਾ ਹੁੰਦਾ ਵਾ ਤੁਹਾਡੇ ਮਨ ਨੂੰ ਵੀ ਮੈਂ ਇਸ ਮਕਸਦ ਨਾਲ ਜਾਂ ਆਹ ਵਿਚਾਰ ਨਹੀਂ ਜਦੋਂ ਮੈਂ ਲਿਖੀ, ਫਿਰ ਵੀ ਵੇਖ ਲਓ ਉਹਦੇ ਕਿੰਨੇ ਸਾਰੇ ਰੂਪ ਨਿਕਲਦੇ।
1: ਜਿਹੜੀਆਂ ਕੋਮਲ ਕਲਾਵਾਂ ਨੇ, ਆਰਟ ਐਂਡ ਕਲਚਰ ਆ, ਇੱਦਾਂ ਦੀਆਂ ਗੱਲਾਂ ਤੁਸੀਂ ਜਿਹੜੇ ਫੋਟੋ ਬਣਾਉਣ ਵਾਲੇ ਤਸਵੀਰ ਸਾਜ਼ ਨੇ ਉਹਨਾਂ ਤੋਂ ਵੀ ਸੁਣੋਗੇ ਕਿ ਮੈਂ ਇਹ ਸੋਚ ਕੇ ਨਹੀਂ ਸੀ ਬਣਾਈ, ਪਰ ਹੁਣ ਜਦ ਮੈਂ ਇਹਨੂੰ ਡੂੰਘਾਈ 'ਚ ਜਾ ਕੇ ਸੋਚਿਆ, ਕਿਉਂਕਿ ਜਿਸ ਫਰੇਮ 'ਚ ਬੈਠੇ ਹੁੰਦੇ ਹੋ, ਜਿਸ ਅਵਸਥਾ 'ਚ ਬੈਠੇ ਹੁੰਦੇ ਹੋ, ਬੰਦਾ ਉਸ ਕਿਸਮ ਦੀ ਗੱਲ ਕਰਦਾ, ਪਰ ਜਦ ਕਿਸੇ ਹੋਰ ਅਵਸਥਾ 'ਚ ਹੁੰਦਾ ਫਿਰ ਉਹ ਹੋਰ ਢੰਗ ਨਾਲ ਸੋਚਦਾ, ਬੰਦਾ ਕਹਿੰਦਾ ਹਾਂ ਗੱਲ ਤਾਂ ਆਹ ਵੀ ਸਹੀ ਹੈ, ਜਾਂ ਮੈਂ ਉਦੋਂ ਜਿਹੜੀ ਇਹ ਚੀਜ਼ ਬਣਾਈ ਇਹ ਉਹਦੇ 'ਤੇ ਜ਼ਿਆਦਾ ਨਹੀਂ ਢੁਕਦੀ, ਇਹ ਅਸਲ 'ਚ ਆਹ ਚੀਜ਼ 'ਤੇ ਜ਼ਿਆਦਾ ਢੁਕਦੀ ਆ। ਇਹ ਮੇਰਾ ਖਿਆਲ ਆ, ਉਲਝਣ ਹੈ ਇਹ ਮਨੁੱਖੀ ਦਿਮਾਗ ਦੀ।
0: ਹਾਂ, ਜਾਂ ਫਿਰ ਇੱਦਾਂ ਵੀ ਹੁੰਦਾ ਕਿ ਤੁਸੀਂ ਮੰਨ ਲਓ ਜਿੱਦਾਂ ਦੀ ਤੁਸੀਂ ਅਵਸਥਾ 'ਚ ਹੋ, ਤੁਸੀਂ ਕੁਛ ਵੀ ਸੁਣਦੇ ਹੋ, ਕੁਛ ਵੀ ਵਹਿੰਦੇ ਹੋ, ਤੁਸੀਂ ਉਸ ਪਾਸੇ ਨੂੰ ਉਹਨੂੰ ਜੋੜ ਕੇ ਵੇਖ ਲੈਂਦੇ ਹੋ।
1: ਇਹ ਵੀ ਆ ਮੈਨੀਫੈਸਟੇਸ਼ਨ ਦੀਆਂ ਗੱਲਾਂ ਨੇ ਜਿਹੜੀਆਂ, ਹੈ ਨਾ, ਤੁਸੀਂ ਸੁਣਦੇ ਸਮਝਦੇ ਕੀ ਹੋ, ਕੀ ਗੱਲ ਕਰਦੇ ਹੋ। ਹੁਣ ਇੱਕ ਦਰਖਤ ਥੱਲੇ ਉਹ ਹੈ ਨਹੀਂ ਸੀ ਸਾਧੂ ਬੈਠਾ ਸੀ, ਅਤੇ ਇੱਕ ਹੈਗਾ ਸੀ ਅਤੇ ਬੰਦਾ ਦੂਜਾ ਜਿਹੜਾ ਘਰੋਂ ਲੜ ਕੇ ਆਇਆ, ਅਤੇ ਉਹ ਹਵਾ ਚੱਲੀ ਅਤੇ ਹੈ ਨਾ ਇੱਕ ਮਿਊਜ਼ੀਸ਼ੀਅਨ ਉਹ ਸੋਚਦਾ ਵੀ ਸਾਧੂ ਰੂਪੀ, ਹੈ ਨਾ, ਅਤੇ ਉਹ ਕਹਿੰਦਾ ਯਾਰ ਕਿਆ ਸੋਹਣੀ ਕਾਦਰ ਦੀ ਕੁਦਰਤ ਦੀ ਕਿਆ ਸੋਹਣੀ ਆਵਾਜ਼ ਆ, ਹੈ ਨਾ, ਐਡੀ ਤਾਂ ਕੋਈ ਸਾਜ਼ ਵੀ ਨਹੀਂ ਵਜਾ ਸਕਦਾ ਜਿਹੜੀ ਹੈ, ਪੱਤਿਆਂ ਦੀ ਖਿਲਖੜਾ, ਨਦੀ ਦਾ ਕਲਕਲਾ, ਪਾਣੀ ਦਾ ਵਗਣਾ, ਝਰਨੇ ਦਾ ਡਿੱਗਣਾ, ਅਤੇ ਜਿਹੜਾ ਹੁਣ ਘਰੋਂ ਘਰ ਵਾਲੀ ਨਾਲ ਲੜ ਕੇ ਆਇਆ ਉਹ ਰੌਲਾ ਪਾਉਂਦਾ, ਉਹ ਕਹਿੰਦਾ ਯਾਰ ਦੱਸ ਸਾਲੇ ਪੱਤੇ ਵੀ ਲੜੀ ਜਾਂਦੇ, ਦਰਖਤ ਵੀ ਲੜੀ ਜਾਂਦੇ, ਟਾਹਣੀਆਂ ਟਾਹਣੀਆਂ 'ਚ ਵੱਜੀ ਜਾਂਦੀਆਂ, ਪਾਣੀ ਪੱਥਰਾਂ 'ਤੇ ਵੱਜੀ ਜਾਂਦਾ, ਸਾਰੀ ਖਲਕਤ ਦਾ ਹੀ ਬੇੜਾ ਗਰਕ ਹੋਇਆ।
0: ਕੀ ਸੁੱਝਦਾ ਇਹਦੇ 'ਚ, ਨਹੀਂ ਹੁੰਦਾ ਇੱਦਾਂ।
1: ਇੱਕ ਤਰਖਾਣਾ ਦਾ ਮੁੰਡਾ ਬੈਠਾ, ਉਹ ਕਹਿੰਦਾ ਯਾਰ ਤਣਾ ਕਿੱਡਾ ਮੋਟਾ, ਇਹਦੀ ਕੁਰਸੀ ਬਣਾਈਏ ਤੇ ਕਿਆ ਬਾਤ ਹੈ। ਇੱਕ ਮਿਊਜ਼ੀਸ਼ੀਅਨ ਬੈਠਾ ਕਹਿੰਦਾ ਯਾਰ ਇਹਦੀ ਰਬਾਬ ਬਣੇ ਤਾਂ ਕਿਆ ਬਾਤ ਹੈ, ਤੇ ਇੱਕ ਸਾਧੂ ਬੈਠਾ ਪੱਤਾ ਡਿੱਗਿਆ ਕਹਿੰਦਾ ਬਸ ਆਹੀ ਜ਼ਿੰਦਗੀ ਹੈ, ਮੁੜਕੁੜ ਮਿੱਟੀ ਹੋ ਜਾਣਾ। ਸੋ ਕਿਸ ਫਰੇਮ 'ਚ ਬੈਠੇ ਹੋ, ਕਿਸ ਅਵਸਥਾ 'ਚ ਬੈਠੇ ਹੋ, ਉਸ ਕਿਸਮ ਦੀਆਂ ਗੱਲਾਂ ਉਸ ਕਿਸਮ ਦੇ ਫੁਰਨੇ ਫੁਰਨ ਲੱਗ ਜਾਂਦੇ।
0: ਹਰ ਇੱਕ ਦਾ ਆਪਣਾ ਆਪਣਾ ਨਜ਼ਰੀਆ, ਸ਼ਾਇਦ ਇਹੋ ਹੀ ਇੱਕ ਨਜ਼ਰੀਆ ਜਿਹਦੇ ਕਰਕੇ ਨਾ ਜਿਹੜਾ ਪੀੜ੍ਹੀ ਦਾ ਪਾੜਾ ਵਾ, ਜਿਹੜਾ ਸਾਡੇ ਬਜ਼ੁਰਗਾਂ ਦੇ ਨਾਲ ਸਾਡਾ ਤਾਲਮੇਲ ਆ, ਜਾਂ ਫਿਰ ਬੱਚਿਆਂ ਦਾ ਮਾਂ ਪਿਓ ਦੇ ਨਾਲ, ਉਹਨਾਂ ਦਾ ਆਪਣੇ ਮਾਂ ਪਿਓ ਦੇ ਨਾਲ, ਦਾਦੇ ਦਾ ਪੋਤੇ ਦੇ ਨਾਲ, ਸ਼ਾਇਦ ਇਹੋ ਹੀ ਆ, ਕਿਉਂਕਿ ਉਹ ਅਲੱਗ ਜਗ੍ਹਾ ਤੋਂ ਬਹਿ ਕੇ ਦੁਨੀਆ ਵੇਖ ਰਹੇ ਆ, ਉਸੇ ਸਿਚੁਏਸ਼ਨ ਨੂੰ ਕਿਸੇ ਅਲੱਗ ਨਜ਼ਰੀਏ ਨਾਲ ਵੇਖ ਰਹੇ ਆ, ਬੱਚਾ ਜਾਂ ਫਿਰ ਨੌਜਵਾਨ ਕਿਸੇ ਹੋਰ ਐਂਗਲ ਤੋਂ ਵੇਖ ਰਿਹਾ, ਉਹ ਆਪਣੀ ਉਸ ਭਜਨ ਅੱਠ ਦੇ ਵਿੱਚ ਆ ਜਿੱਦਾਂ ਤੁਸੀਂ ਕਿਹਾ, ਅਤੇ ਦੂਸਰਾ ਇਸ ਟਾਈਮ ਠਹਿਰਾਅ ਦੇ ਵਿੱਚ ਆ, ਹੋ ਸਕਦਾ ਕਿਸੇ ਇੱਕ ਸਮੇਂ ਉਹਨੂੰ ਵੀ ਉਹ ਖੜਖੜ ਸੁਣੀ ਹੋਵੇ, ਉਹਨੂੰ ਵੀ ਉਹ ਖਲਾਰਾ ਜਿਹਾ ਰੌਲਾ ਰੱਪਾ ਜਿਹਾ ਲੱਗਾ ਹੋਵੇ, ਅਤੇ ਉਹ ਇਹ ਚੀਜ਼ ਦੱਸਣਾ ਚਾਹੁੰਦਾ ਹੋਵੇ ਵੀ ਕਾਕਾ ਇਹ ਗਾਂਹ ਜਾ ਕੇ ਤੈਨੂੰ ਸਮਝ ਲੱਗ ਜਾਣੀ ਹੈ, ਹੈਗਾ ਇਹ ਰੌਲਾ ਰੱਪਾ ਹੀ ਆ, ਪਰ ਇਹ ਆ ਕਿ ਜਦੋਂ ਜੋ ਜਿਹਦੇ ਉੱਤੇ ਬੀਤ ਰਿਹਾ ਨਾ ਉਦੋਂ ਉਹਨੇ ਸਮਝਿਆ ਸੀ ਨਾ ਅੱਜ ਉਹਨੇ ਸਮਝਣਾ,
1: ਉਹ ਹੈ ਨਾ ਕਵੀ ਸਾਸ ਵੀ ਬਹੂ ਵਾਲਾ ਹੀ ਕੋਨਸੈਪਟ ਆ ਜਾਂਦਾ। ਪਰ ਦੂਜੀ ਗੱਲ ਇਹ ਆ, ਉਹ ਮੁੰਡਾ ਦਰਖਤ ਵੱਢਦਾ ਸੀ, ਹੈ ਨਾ, ਕੁਹਾੜਾ ਖੁੰਡਾ ਸੀ, ਸਵੇਰ ਦਾ ਲੱਗਿਆ ਹੋਇਆ ਸੀ, ਅਤੇ ਕੋਲ ਦੀ ਬਜ਼ੁਰਗ ਲੰਘਿਆ ਕਹਿੰਦਾ ਕਾਕਾ ਕੁਹਾੜਾ ਤਿੱਖਾ ਕਰ ਲਾ, ਇਹ ਤਾਂ ਦੋ ਮਾਰੀਆਂ 'ਤੇ ਦਰਖਤ ਨੇ ਹੋ ਜਾਣਾ। ਬਾਪੂ ਕਹਿੰਦਾ ਇੰਨਾ ਟਾਈਮ ਕਿਹਦੇ ਕੋਲ, ਉਹ ਕਹਿੰਦਾ ਜਵਾਨੀ 'ਚ ਪੁੱਤ ਮੈਂ ਵੀ ਤੂੰ ਹੀ ਸੀ,
0: ਤੈਨੂੰ ਕੀ ਪਤਾ,
1: ਅਸੀਂ ਵੀ ਤੁਸੀਂ ਹੋਈ ਹਾਂ। ਅੱਗੇ ਬਾਬਾ ਕੁੱਬ ਪਿਆ, ਬਾਬਾ ਕਮਾਣ ਕਿੱਥੋਂ ਮਿਲੀ, ਕਹਿੰਦਾ 20 ਸਾਲ ਖੜ ਤੈਨੂੰ ਵੀ ਫ੍ਰੀ 'ਚ ਹੀ ਮਿਲਣੀ,
0: ਤੈਨੂੰ ਵੀ ਮਿਲਣੀ, ਵੇਖੀ ਤੈਨੂੰ ਹੋਰ ਵਧੀਆ ਮਿਲੂਗੀ।
1: ਇਸ ਲਈ ਕਿਸ ਫਰੇਮ 'ਚੋਂ ਕਿਸ ਅਵਸਥਾ 'ਚੋਂ ਹੈ ਨਾ ਉਹ ਡਿਪੈਂਡ ਕਰਦਾ।
0: ਮੈਂ ਨਾ ਅੱਜ ਸਵੇਰੇ ਜਿੱਦਾਂ ਤੁਸੀਂ ਸ਼ਾਇਦ ਆਉਂਦਿਆਂ ਸੁਣੀ ਹੋਵੇ ਕਹਾਣੀ ਜਾਂ ਜਿਹੜੇ ਸਰੋਤਿਆਂ ਨੇ ਸੁਣੀ ਆ, ਅਤੇ ਮੈਂ ਸਵੇਰੇ ਉਹ ਕਹਾਣੀ ਸੁਣਾ ਕੇ ਅਤੇ ਮੈਂ ਗੱਲ ਵੀ ਕਰ ਰਿਹਾ ਸੀ, ਮੈਂ ਉਹ ਕਹਾਣੀ ਮੈਂ ਪਹਿਲਾਂ ਵੀ ਪੜ੍ਹੀ ਆ 2-3 ਵਾਰੀ, ਮੈਨੂੰ ਵੈਸੇ ਹੀ ਵਧੀਆ ਲੱਗਦੀ ਆ ਉਸ ਮੁੰਡੇ ਦੀ ਮਾਸੂਮੀਅਤ, ਉਹਦੀ ਜਿਹੜੀ ਉਹ ਲਵ ਸਟੋਰੀ ਆ, ਛੋਟੀ ਜਿਹੀ ਲਵ ਸਟੋਰੀ ਆ, ਪਰ ਉਹ ਚਲੋ ਐਨੀਵੇ ਮੈਂ ਉਹ ਪਹਿਲਾਂ ਤੱਕ ਉਹਨੂੰ ਲਵ ਸਟੋਰੀ ਵਜੋਂ ਹੀ ਪੜ੍ਹਿਆ ਮੈਂ, ਇੱਕ ਨਿੱਕੀ ਜਿਹੀ ਲਵ ਸਟੋਰੀ ਆ, ਕਿੱਡੀ ਵਧੀਆ ਲਿਖੀ ਆ ਟੋਲਸਟੋਏ ਨੇ, ਹੈ ਨਾ, ਕਿ ਆਮ ਆਮ ਆਮ ਬੰਦੇ ਦੀ ਅਤੇ ਹਰ ਇੱਕ ਬੰਦੇ ਦੀ ਉਹ ਕਹਾਣੀ ਹੋਊਗੀ, ਗਰੀਬ ਬੰਦੇ ਦੀਆਂ ਕਦੀ ਕਹਾਣੀਆਂ ਐਵੇਂ ਥੋੜ੍ਹੀ ਮਸ਼ਹੂਰ ਹੋ ਜਾਂਦੀਆਂ, ਉਹ ਤਾਂ ਕਹਾਣੀਆਂ ਦੇ ਵਿੱਚ ਕਹਾਣੀਆਂ ਆਉਣ ਅਤੇ ਫਿਰ ਕਿਤੇ ਜਾ ਕੇ ਉਹ ਵੀ ਕਿਤੇ ਫੈਂਟਾ ਫੁੰਟਾ ਲਾ
1: ਕੇ ਸੁਪਨੇ
0: 'ਚ, ਪਰ ਮੈਨੂੰ ਕਦੀ ਇੱਦਾਂ ਦਾ ਮਹਿਸੂਸ ਨਹੀਂ ਹੋਇਆ ਕਿ, ਕਿਉਂਕਿ ਉਹਦੇ ਵਿੱਚ ਉਹ ਕਹਾਣੀਆਂ ਪੜ੍ਹ ਪੜ੍ਹ ਕੇ ਅਤੇ ਫਿਰ ਉਹ ਸਵੇਰ ਦੇ ਜਿਹੜੇ ਸਮੇਂ 'ਚ ਫਿੱਟ ਬਹਿੰਦੀਆਂ ਨਾ, ਅਤੇ ਉਹ ਵਾਲੀਆਂ ਸੁਣਾਉਣੀਆਂ ਹੁੰਦੀਆਂ, ਅਤੇ ਮੈਂ ਬੜੀ ਵਾਰੀ ਜਿਹੜਾ ਉਹ ਇੱਕ ਦੋ ਵਾਰੀ ਜਦੋਂ ਪੜ੍ਹੀ ਤਾਂ ਮੈਨੂੰ ਇੱਦਾਂ ਮਹਿਸੂਸ ਨਹੀਂ ਹੋਇਆ ਕਦੇ ਵੀ ਇਹ ਸਵੇਰੇ ਫਿੱਟ ਹੋ ਸਕਦੀ ਆ ਨਾ ਸਵੇਰ ਦੇ ਸਮੇਂ ਦੇ ਵਿੱਚ, ਕਿਉਂਕਿ ਲਵ ਸਟੋਰੀ ਆ। ਪਰ ਪਤਾ ਨਹੀਂ ਕਿਉਂ ਮੈਂ ਜਦੋਂ ਹੁਣ ਜਦੋਂ ਮੈਂ ਪੜ੍ਹੀ ਮੈਂ ਇੱਕ ਦੋ ਦਿਨ ਪਹਿਲਾਂ ਅਤੇ ਮੈਨੂੰ ਉਹਦਾ ਲਾਸਟ ਜਿਹੜਾ ਵਾ ਉਹ ਮੈਨੂੰ ਪਹਿਲਾਂ ਮੈਂ ਕਦੀ ਧਿਆਨ ਹੀ ਨਹੀਂ ਦਿੱਤਾ ਮੈਂ ਪਹਿਲਾਂ ਉਹ ਉਹਦੀ ਹੋਰ ਚੀਜ਼ਾਂ ਮੈਂ ਵੇਖਦਾ ਰਿਹਾ ਚਲੋ ਜਿਨ੍ਹਾਂ ਨੇ ਕਹਾਣੀ ਸੁਣੀ ਆ ਜੇ ਨਹੀਂ ਸੁਣੀ ਤਾਂ ਤੁਸੀਂ ਸੁਣ ਲਿਓ ਅਤੇ ਉਹਦੇ ਵਿੱਚ ਜਿਹੜਾ ਉਹਦਾ ਲਾਸਟ ਸੀਗਾ ਉਹ ਸ਼ਾਇਦ ਮੈਂ ਬੜਾ ਸਧਾਰਨ ਜਿਹਾ ਮੈਂ ਹਰ ਵਾਰੀ ਉਹਨੂੰ ਪੜ੍ਹਦਾ ਰਿਹਾ ਮੈਂ ਸਮਝਦਾ ਰਿਹਾ ਪਰ ਜਦੋਂ ਮੈਂ ਹੁਣ ਉਹਨੂੰ ਪੜ੍ਹਿਆ ਤਾਂ ਮੈਨੂੰ ਇਹ ਤਾਂ ਲੱਗਾ ਵੀ ਯਾਰ ਕਿੱਡੀ ਕਿੱਡੀ ਸ਼ਾਨਦਾਰ ਮੌਤ ਹੈ ਉਸ ਬੰਦੇ ਦੀ ਮਤਲਬ ਉਹ ਡਿੱਗਦਾ ਵਾ ਹੱਸੂ ਹੱਸੂ ਕਰਦਾ ਚਿਹਰਾ ਵਾ ਅਤੇ ਉਹਨੂੰ ਇਸ ਤਰੀਕੇ ਦੇ ਨਾਲ ਉਹ ਬਿਆਨ ਕਰਦਾ ਵੀ ਉਹਦੇ ਚਿਹਰੇ 'ਤੇ ਕੋਈ ਕਿਸੇ ਪ੍ਰਤੀ ਕੋਈ ਸ਼ਿਕਾਇਤ ਹੀ ਨਹੀਂ ਆ ਅਤੇ ਉਹ ਸ਼ਿਕਾਇਤ ਸ਼ਾਇਦ ਇਸ ਕਰਕੇ ਨਹੀਂ ਆ ਕਿਉਂਕਿ ਉਹਨੇ ਜਿਉਂਦੇ ਜੀ ਵੀ ਆਪਣੀ ਜ਼ਿੰਦਗੀ 'ਚ ਕਦੀ ਕਿਸੇ ਦੇ ਨਾਲ ਕੋਈ ਸ਼ਿਕਾਇਤ ਕੀਤੀ ਨਹੀਂ ਇਹ ਆਖਰੀ ਮੌਕੇ 'ਤੇ ਥੋੜ੍ਹੀ ਸਾਡੇ ਸੁਭਾਅ 'ਚ ਆ ਸਕਦੀ ਚੀਜ਼ ਇਹ ਤਾਂ ਆਪਾਂ ਸ਼ੁਰੂ 'ਚ ਲਿਆਵਾਂਗੇ ਫਿਰ ਹੀ ਉਦੋਂ ਆਊਗੀ ਨਾ ਜਿਹੜੀ ਚੀਜ਼ ਆਪਾਂ ਸਿੱਖੀ ਨਹੀਂ ਜਿਹੜੀ ਆਪਾਂ ਪੜ੍ਹੀ ਨਹੀਂ ਆਪਾਂ ਇੱਦਾਂ ਥੋੜ੍ਹੀ ਕਹਿ ਸਕਦੇ ਹਾਂ ਹੁਣ ਆਪਾਂ ਇਹ ਤਾਂ ਸੁਣ ਲੈਂਦੇ ਹਾਂ ਵੀ ਆਖਰੀ ਸਮੇਂ 'ਚ ਰੱਬ ਰੱਬ ਕਰੋ ਰੱਬ ਦਾ ਨਾਂ ਲਓ
1: ਜਾਂ ਕਹੋ ਕੋਈ ਰੱਬ ਚੇਤੇ ਆ ਜਾਂਦਾ ਜਦ ਹੱਡ ਗੋਡੇ ਦੁਖਦੇ ਆ
0: ਹੈਨਾ ਪਰ ਜੇ ਉਹ ਸਾਡੇ ਪਹਿਲਾਂ ਹੀ ਅਭਿਆਸ ਨਹੀਂ ਆ ਤਾਂ ਫਿਰ ਉਹ ਆਖਰੀ ਸਮੇਂ ਥੋੜ੍ਹੀ ਆਜੂਗਾ
1: ਨਾਲੇ ਫਿਰ ਮੂੰਹ ਤੋਂ ਜਜਣੀ ਹੋਈ ਨਹੀਂ ਉਹ
0: ਉਹ ਤੈਨੂੰ ਚੱਜ ਹੀ ਨਹੀਂ ਨਾ ਮੰਨਦਾ
1: ਉਹੀ ਹੈ ਨਾ ਉਹ ਮੈਂ ਉਹ ਇਰਫਾਨ ਵਾਰਸ ਦਾ ਇੱਕ ਜਿਹੜਾ ਸ਼ੇਅਰ ਨਹੀਂ ਹੈ ਅੱਖ ਦੇ ਗਮ ਦਾ ਕੀ ਕੀਤਾ ਈ ਇਸ ਛਮ ਛਮ ਦਾ ਕੀ ਕੀਤਾ ਈ ਰੱਬਾ ਇੱਕ ਦੁਆ ਕੀਤੀ ਸੀ ਮੇਰੇ ਕੰਮ ਦਾ ਕੀ ਕੀਤਾ
0: ਹੁਣ
1: ਜਿਹਦੀ ਤਾਂ ਰੱਬ ਨਾ ਆੜੀ ਆ ਉਹ ਇਹ ਕਹਿ ਸਕਦਾ ਤੇ ਜਿਹੜਾ ਪ੍ਰਟੈਂਡ ਕਰ ਰਿਹਾ ਹਨਾ ਬੁੱਢੇ ਬਾਰੇ ਆ ਕੇ ਕਹਿ ਲਓ ਜਾਂ ਕਹਿ ਲਓ ਆਖਰੀ ਸਮੇਂ ਆ ਕੇ ਕਹਿ ਲਓ ਉਹ ਫਿਰ ਗੱਲ ਜਚਣੀ ਨਹੀਂ
0: ਉਹ ਨਹੀਂ ਜਚਣੀ ਜੇ ਜਚਣੀ ਅਗਲੇ ਨੂੰ ਸੁਣ ਕੇ ਨਹੀਂ ਮਜ਼ਾ ਆਉਣਾ ਤੁਸੀਂ ਭਾਵੇਂ ਅੰਦਰੋਂ ਹੀ ਕਹਿ ਰਹੇ ਹੋ ਪਰ ਉਹਨੂੰ ਇਹ ਲੱਗਣਾ ਵੀ ਇਹ ਤਾਂ ਸਾਰੀ ਉਮਰ ਇੱਦਾਂ ਦਾ ਹੀ ਇਹਦੀ ਨਹੀਂ
1: ਜਵਾਨੀ ਵੇਲੇ ਲੁੱਟੇ ਬਾਣੀਏ ਅਤੇ ਬੁੱਢੇ ਬਾਰੇ ਰੱਬ ਦੀ ਭਗਤਣੀ ਹੋਈ ਉਹ ਜਿਹੜੀਆਂ ਚੀਜ਼ਾਂ ਬਣੀਆਂ ਹੋਈਆਂ ਨਾ ਉਹ ਕਿਤੇ ਰੱਬ ਕਿਤੇ ਜਾਣਦਾ ਨਹੀਂ
0: ਰੱਬ ਨੂੰ ਵੀ ਪਤਾ ਹੈ ਰੱਬ ਸਭ ਜਾਣਦਾ ਚੋ ਖੈਰ ਜਦੋਂ ਆਪਾਂ ਵੇਖ ਲਓ ਇਹ ਅਸਰ ਹੁੰਦਾ ਵਾ ਜਦੋਂ ਆਪਾਂ ਸੋਹਣੀਆਂ ਚੀਜ਼ਾਂ ਸੁਣਦੇ ਹਾਂ ਆਪਾਂ ਗਾਣੇ ਸੋਹਣੇ ਸੋਹਣੇ ਸੁਣੇ ਹਾਂ ਤਾਂ ਫਿਰ ਗੱਲਬਾਤ ਜਿਹੜੀ ਆ ਉਹ ਇਸ ਪਾਸੇ ਨੂੰ ਤੁਰੀ ਹੈ ਅਤੇ ਇਹ ਗੱਲਬਾਤ ਸ਼ਾਇਦ ਹਰ ਇੱਕ ਦੀ ਇਹ ਮੈਂ ਕਈ ਵਾਰੀ ਇਹ ਵੀ ਵੇਖਦਾ ਵੀ ਇਹ ਗੱਲਾਂ ਬਾਤਾਂ ਇੱਦਾਂ ਦੀਆਂ ਨੇ ਵੀ ਕੋਈ 10 ਜਣੇ ਬੈਠੇ ਹੋਣ ਅਤੇ ਭਾਵੇਂ ਉਹ 10 ਦਿਨ ਗੱਲਾਂ ਕਰਦੇ ਰਹਿਣ
1: ਸਹੀ ਆ ਅਤੇ ਕਈ ਲੋਕ ਕਹਿੰਦੇ ਹੁੰਦੇ ਆ ਯਾਰ ਆਹ ਹੈ ਤਾਂ ਮੇਰੇ ਦਿਲ ਦੀ ਵੇਦਨਾ ਭਾਵਨਾ ਇਹੀ ਆ ਪਰ ਮੈਨੂੰ ਤੁਹਾਡੇ ਵਾਂਗੂ ਕਹਿਣੀ ਨਹੀਂ ਆਉਂਦੀ ਹੈ ਨਾ ਕਈ ਲੋਕ ਇਹ ਕਹਿ ਕੇ ਚੁੱਪ ਕਰ ਜਾਂਦੇ
0: ਅਤੇ ਕਈ ਫਿਰ ਜਿਹੜੇ ਰਾਈਟਰ ਨੇ ਉਹ ਉਹਦੇ ਵਿੱਚੋਂ ਉਹਨੂੰ ਇਸ ਤਰੀਕੇ ਦੇ ਨਾਲ ਉਹਨੂੰ ਉਹਦੀ ਛੰਦਬੰਦੀ ਉਹਦੀ ਤੁਕਬੰਦੀ ਕਰ ਦਿੰਦੇ ਆ ਵੀ ਉਹ ਬੰਦਾ ਸੋਚਦਾ ਵੀ ਯਾਰ ਕਹਿ ਤਾਂ ਅਸੀਂ ਦਿੱਤੀ ਸੀ ਮਨ 'ਚ ਵੀ ਆਈ ਪਰ
1: ਇਹਨੂੰ ਕਿਵੇਂ ਪਤਾ ਲੱਗਿਆ
0: ਨਾ ਇਸ ਤਰੀਕੇ ਫਿਰ ਜਿਹੜਾ ਪੇਂਟਰ ਆ ਉਹ ਉਹਨੂੰ ਹੋ ਸਕਦਾ ਪੇਂਟਿੰਗ ਦੇ ਵਿੱਚ ਉਸ ਚੀਜ਼ ਨੂੰ ਵਿਖਾ ਦੇ ਅਤੇ ਬਾਕੀ ਇਹ ਸੋਚਣ ਵੀ ਯਾਰ ਇਹ ਮਤਲਬ ਇਹ ਅਸੀਂ ਨਹੀਂ ਐਂ ਕਰ ਸਕਦੇ ਸੋ ਜਿਹਦੀ ਜਿਹਦੀ ਜੋ ਜੋ ਵਿਸ਼ੇਸ਼ਤਾ ਆ ਉਹ ਉਸ ਸਾਡੇ ਇਸ ਸਮਾਜ ਦੇ ਵਿੱਚ ਆਪਣਾ ਆਪਣਾ ਉਸ ਤਰੀਕੇ ਦੇ ਨਾਲ ਯੋਗਦਾਨ ਪਾ ਰਿਹਾ ਅਤੇ ਉਹਨੂੰ ਵੇਖ ਕੇ ਜੇ ਆਪਾਂ ਉਹਦੀ ਸਰਾਹਨਾ ਕਰਦੇ ਹਾਂ ਜਿਹਨੂੰ ਚੰਗਾ ਲੱਗਦਾ ਵਾ ਉਸ ਚੀਜ਼ ਨੂੰ ਚੰਗਾ ਕਹਿੰਦੇ ਹਾਂ ਕੋਈ ਹੁਣ ਤਾਂ ਹੀ ਦੇਖੇ ਤਾਂ ਆਪਾਂ ਕਹਿ ਦਿੰਦੇ ਹਾਂ ਵੀ ਹਾਂ ਇਹਦੇ ਵਿੱਚ ਇੱਥੇ ਜੇ ਆਹ ਇੱਦਾਂ ਦਾ ਫਰਕ ਆ ਪਰ ਅੱਜ ਕੱਲ੍ਹ ਆਪਾਂ ਵੇਖਦੇ ਹਾਂ ਵੀ ਮਾਹੌਲ ਚਾਲ ਇੱਦਾਂ ਦਾ ਜੇ ਕਿਸੇ ਨੂੰ ਨਹੀਂ ਵੀ ਪਤਾ ਤਾਂ ਉਹ ਸਿਰਫ ਐਵੇਂ ਨੁਕਸ ਕੱਢਣ ਦੇ ਲਈ ਵੀ ਨੁਕਸ ਕੱਢ ਦਿੰਦਾ
1: ਸਹੀ
0: ਸੋ ਇੱਦਾਂ ਦਾ ਬਹੁਤ ਕੁਛ ਆਪਾਂ ਆਸ ਪਾਸ ਆਪਣੇ ਵੇਖਦੇ ਹਾਂ ਜਿਹੜਾ ਸਾਨੂੰ ਥੋੜ੍ਹਾ ਥੋੜ੍ਹਾ ਵਿਚਲਿਤ ਕਰਦਾ ਥੋੜ੍ਹਾ ਜਿਹਾ ਸਾਨੂੰ ਲੱਗਦਾ ਵਾ ਵੀ ਆਹ ਇੱਦਾਂ ਨਹੀਂ ਸੀ ਹੋਣਾ ਚਾਹੀਦਾ ਪਰ ਜੋ ਹੋਣਾ ਉਹ ਤਾਂ ਹੋਣਾ
1: ਕਈ ਗੱਲਾਂ ਕਹਿਣ ਲਈ ਕਹੀਆਂ ਜਾਂਦੀਆਂ ਜਿਵੇਂ ਆਪਾਂ ਕਿਸੇ ਕਲਾਕਾਰ ਦੀ ਰੇਡੀਓ ਟੀ ਵੀ ਆਰਟਿਸਟ ਦੀ ਇੰਟਰਵਿਊ ਕਰਦੇ ਹਾਂ ਤਾਂ ਹੈ ਨਾ ਕਈ ਗੱਲਾਂ ਪੁੱਛਣ ਲਈ ਪੁੱਛੀਆਂ ਜਾਂਦੀਆਂ ਅਸਲ 'ਚ ਉਹ ਇੱਕ ਗਿਣਤੀ ਮਿਣਤੀ ਖਾਕਾ ਜਿਹਾ ਹੀ ਬਣਾਇਆ ਹੁੰਦਾ ਹੁਣ ਊੜੇ ਦੀ ਜਗ੍ਹਾ ਓਮਕਾਰ ਲਿਖਣਾ ਹੁੰਦਾ ਹੈ ਨਾ ਪਰ ਉਹ ਜਿਹੜਾ ਕੱਚੀ ਪੈਨਸਲ ਨਾਲ ਘਾੜ ਕੇ ਜੇ ਊੜਾ ਲਿਖਿਆ ਹੁੰਦਾ ਉਹ 'ਚ ਕੁਛ ਕ੍ਰੀਏਟ ਕਰਨਾ ਹੁੰਦਾ ਕੁਛ ਤਾਂ ਕਿ ਉਹ ਗੁਣੀਏ ਜਿਹੇ 'ਚ ਰਹਿ ਕੇ ਸਹਿੰਦੇ ਸਹਿੰਦੇ ਇਹਨੂੰ ਗੱਲਾਂ 'ਚ ਲਾ ਕੇ ਇਹਨੂੰ ਉਸ ਫਰੇਮ 'ਚ ਲੈ ਆਵਾਂ ਅਤੇ ਹੌਲੀ ਕੁ ਦੇਣੇ ਫਿਰ ਉਹ ਪੁੱਛ ਲਾਂ ਜੋ ਮੈਂ ਪੁੱਛਣਾ ਪਰ ਜਿਹੜੇ ਇੱਦਾਂ ਨਹੀਂ ਕਰਦੇ ਉਹਨਾਂ ਦੀਆਂ ਇੰਟਰਵਿਊਜ਼ ਪਰ ਤੁਹਾਨੂੰ ਸੋਹਣੀਆਂ ਨਹੀਂ ਲੱਗਦੀਆਂ ਕਿਉਂਕਿ ਬੰਦਾ ਕਹਿੰਦਾ ਆਹ ਫਲਾਣੇ ਨੇ ਪੁੱਛੀ ਸੀ ਆਉਣ ਵਾਲੀ ਦੱਸੋ ਜੀ ਨਾ ਕੋਈ ਨਵਾਂ ਟਰੈਕ ਕੋਈ ਨਵੀਂ ਕਿਹੜੀ ਟੀ ਵੀ ਫਿਲਮ ਆ ਰਹੀ ਹੈ ਫਲਾਨਾ ਆ ਰਿਹਾ ਧਮਕਾਨਾ ਆ ਰਿਹਾ ਫਿਲਮ ਬਾਰੇ ਫਿਲਮ ਵਿੱਚ ਕੀ ਨਵਾਂ ਹੈ ਹੈ ਉਹ ਮਤਲਬ ਜਿਹੜਾ ਸੁਣਨ ਵਾਲਾ ਉਹ ਕਹਿੰਦਾ ਇਹ ਤਾਂ ਚੱਲ ਪਤਾ ਹੀ ਆ ਵੀ ਇਹਨਾਂ ਨੇ ਪੁੱਛਣਾ ਹੀ ਇਹਨਾਂ ਦਾ ਕੰਮ ਆ ਪਰ ਅਸਲ 'ਚ ਕ੍ਰੀਏਟਿਵਿਟੀ ਕ੍ਰੀਏਟਿਵ ਕੰਮ ਜਿਹੜਾ ਵਿੱਚ ਹੈ ਨਾ ਆਪਾਂ ਕੁਛ ਕੱਢਦੇ ਹਾਂ ਉਹ ਉਦੋਂ ਨਿਕਲਣਾ ਜਦ ਉਹ ਤੋਂ ਹਟ ਕੇ ਕੁਛ ਪੁੱਛਿਆ ਜਾਣਾ ਜਿਹੜੀ ਚੀਜ਼ ਸਾਡੇ ਸੁਣਨ ਵਾਲੇ ਸੁਣਨਾ ਚਾਹੁੰਦੇ ਆ
0: ਸਹੀ ਗੱਲ ਹੈ ਸੋ ਉੱਥੇ ਸੁਣਨ ਵਾਲਿਆਂ ਦਾ ਵੀ ਇੱਦਾਂ ਹੀ ਆ ਜਿੱਦਾਂ ਆਪਾਂ ਸ਼ੁਰੂ 'ਚ ਗੱਲ ਕੀਤੀ ਸੀ ਉਹ ਵੀ ਸ਼ਾਇਦ ਇੱਦਾਂ ਹੀ ਆ ਵੀ ਜਿਹਨੂੰ ਜਿਹੜਾ ਜਿੱਥੇ ਜੋ ਚੰਗਾ ਲੱਗਦਾ ਉਹ ਉੱਥੇ ਵੇਖ ਲੈਂਦਾ ਉਹ ਉੱਥੇ ਸੁਣ ਲੈਂਦਾ ਉਸ ਪਰਿਵਾਰ ਦਾ ਉਹ ਹਿੱਸਾ ਬਣ ਜਾਂਦਾ ਅਤੇ ਜਿਹੜੀਆਂ ਚੀਜ਼ਾਂ ਜਿਹੜੇ ਜਿਹਦੇ ਮਤਲਬ ਦੀਆਂ ਨਹੀਂ ਆ ਇਹਦਾ ਮਤਲਬ ਇਹ ਥੋੜ੍ਹੀ ਆ ਵੀ ਉਹ ਚੰਗਾ ਇਨਸਾਨ ਨਹੀਂ ਆ ਜਾਂ ਦੁਨੀਆਂ 'ਤੇ ਉਹਦੀ ਥਾਂ ਹੀ ਨਹੀਂ ਆ
1: ਉਹਦੀ ਕੋਈ ਹੋਰ ਥਾਂ ਹੋਵੇ ਚੋਰ ਡਾਕੂ ਚਾਰ ਇਕੱਠੇ ਹੋ ਗਏ, ਕਹਿੰਦਾ ਦੇਖਿਆ ਲਾਈਕ ਮਾਈਂਡਡ ਬੰਦੇ ਇਕੱਠੇ ਹੋ ਗਏ ਕੁਛ
0: ਕ੍ਰੀਏਟ ਕਰਨਗੇ ਕੁਛ।
1: ਸੋ ਦੁਪਹਿਰ ਮਤਲਬ ਹੈ ਨਾ ਉਹ ਜਿਹਾ ਨੂੰ ਉਹ ਜਿਹੀ ਹੈ ਨਾ, ਉਹ ਊਠ ਦੇ ਗੱਲ ਟੱਲੀ ਨਹੀਂ ਸੀ, ਮੁੰਡਾ ਪੁੱਤ ਮਾਂ ਆ ਕੇ ਜਾਂਦਾ ਕਹਿੰਦੀ ਪੁੱਤ ਇਹੋ ਜਿਹਾ ਦੇ ਗੱਲ ਜਿਹਾ ਜਿਹਾ ਕੁਛ ਹੀ ਹੁੰਦਾ। ਸੋ ਇਹਨੂੰ ਭਾਵਾਂ ਚੰਗੇ ਪਾਸੇ ਲਾ ਕੇ ਦੇਖ ਲਓ, ਭਾਵਾਂ ਦੂਜੇ ਪਾਸੇ ਲਾ ਕੇ ਦੇਖ ਲਓ, ਹੈ ਨਾ, ਪੜ੍ਹਿਆਂ ਲਿਖਿਆਂ ਦੀਆਂ ਸੰਗਤਾਂ, ਪੜ੍ਹਿਆਂ ਲਿਖਿਆਂ ਦੀਆਂ ਡਾਕਟਰਾਂ ਦੀਆਂ ਡਾਕਟਰਾਂ ਨਾੜੀਆਂ। ਸੋ ਜਿਹੜਾ ਮਨੁੱਖੀ ਸੁਭਾਅ ਆ, ਮਨੁੱਖੀ ਦਿਮਾਗ ਆ, ਜਾਂ ਮਨੁੱਖੀ ਦਿਮਾਗ ਦੀ ਬਣਤਰ ਅਤੇ ਵਿਕਾਸ ਆ, ਆਪਣੇ ਵਰਗਿਆਂ ਨੂੰ ਇਹ ਲੱਭ ਲੈਂਦਾ ਅਤੇ ਆਪਣੇ ਵਰਗੀਆਂ ਗੱਲਾਂ ਕਰਨ ਵਾਲੇ ਇਹਨੂੰ ਚੰਗੇ ਲੱਗਣ ਲੱਗ ਜਾਂਦੇ ਆ, ਜਾਂ ਉਹ ਗੱਲਾਂ ਜੋ ਚੰਗੀਆਂ ਲੱਗਦੀਆਂ ਹੁੰਦੀਆਂ ਪਰ ਆਪਣੇ ਨਹੀਂ ਕਰ ਰਹੇ ਹੁੰਦੇ ਅਤੇ ਕੋਈ ਹੋਰ ਕਰ ਰਿਹਾ ਹੁੰਦਾ ਤਾਂ ਇਹ ਉਹਦਾ ਆਪਣਾ ਬਣ ਜਾਂਦਾ, ਹੈ ਨਾ। ਇਹ ਮਨੁੱਖੀ ਸੁਭਾਅ ਨੂੰ ਉੱਧਰ ਨੂੰ ਲੈ ਕੇ ਜਾਂਦਾ। ਇਹ ਸੋਸ਼ੋਲੋਜੀ ਦੇ ਕਦੇ ਕਿਸੇ ਪ੍ਰੋਫੈਸਰ ਨਾਲ ਵੀ ਇੰਟਰਵਿਊ ਕਰੀਏ, ਕਿਤੇ ਆਪਾਂ ਹੀ ਨਾ ਸਿੱਧੇ ਗੇੜਾ ਕਰੀ ਜਾਈਏ।
0: ਸਹੀ ਗੱਲ ਹੈ ਵੈਸੇ, ਹੈ ਨਾ, ਫਿਰ ਹੋਰ ਵਧੀਆ ਜਾਣਾ।
1: ਪ੍ਰੋਫੈਸਰ ਭੱਟੀ ਆ, ਉਹ ਉਹਨਾਂ ਦੀਆਂ ਇੰਟਰਵਿਊਜ਼ ਅੱਜ ਕੱਲ੍ਹ ਕਾਫੀ ਨੇ ਇਸ ਟੋਪਿਕ 'ਤੇ ਨਾ, ਉਹ ਕਾਫੀ ਖੁੱਲ੍ਹ ਕੇ ਬੋਲਦੇ।
0: ਓਕੇ,
1: ਪਟਿਆਲਾ ਯੂਨੀਵਰਸਿਟੀ ਵਾਲੇ।
0: ਗੱਲ ਇਹੋ ਹੀ ਆ ਵੀ ਬਹੁਤੇ ਬੰਦੇ ਨਾ ਖੁੱਲ੍ਹ ਕੇ ਬੋਲਦੇ ਨਹੀਂ ਆ, ਕਿਉਂਕਿ ਖੁੱਲ੍ਹ ਕੇ ਬੋਲਣਾ ਸਾਨੂੰ ਅਲਾਊਡ ਹੀ ਨਹੀਂ ਆ। ਖੁੱਲ੍ਹ ਕੇ ਬੋਲਣ ਦਾ ਮਤਲਬ ਇਹ ਆ ਕਿ ਤੁਸੀਂ ਆਪਾਂ ਵੇਖਿਆ ਬਹੁਤ ਜਾਣੇ ਜਿਹੜੇ ਨੇ ਉਹ ਰਿਟਾਇਰਮੈਂਟ ਤੋਂ ਬਾਅਦ ਖੁੱਲ੍ਹ ਕੇ ਬੋਲਦੇ ਨੇ, ਉਦੋਂ ਕਿਤਾਬ ਲਿਖ ਦਿੰਦੇ ਆ। ਇਹਦਾ ਮਤਲਬ ਇਹ ਕਿ ਆਪਾਂ ਹੁਣ ਜਿਹੜੀ ਆਪਾਂ ਜਰਨੀ ਦੇ ਵਿੱਚ ਆ, ਜਦੋਂ ਕਹਿੰਦੇ ਨੇ ਕਿ ਇਨਸਾਨ ਦੇ ਵਿੱਚ ਸਭ ਤੋਂ ਵੱਧ ਐਨਰਜੀ ਹੁੰਦੀ ਆ, ਜਾਂ ਫਿਰ ਉਹ ਸਭ ਤੋਂ ਵੱਧ ਕ੍ਰੀਏਟਿਵ ਹੁੰਦਾ ਵਾ, ਉਹਦੇ ਹੱਡਾਂ ਪੈਰਾਂ ਦੇ ਵਿੱਚ ਜਿੰਨਾ ਚਿਰ ਜਾਨ ਹੁੰਦੀ ਆ, ਜਾਂ ਜਿੰਨਾ ਚਿਰ ਉਹ ਕੰਮ ਦੇ ਵਿੱਚ ਆ, ਨੌਕਰੀ ਦੇ ਵਿੱਚ ਆ, ਉਹ ਵਰਕਿੰਗ ਜਿਹੜਾ ਉਹਦਾ ਸਪੈਮ ਆ ਉਹਦੇ ਵਿੱਚ ਆ, ਅਤੇ ਉਹਨਾਂ ਚਿਰ ਤੱਕ ਇਹਦਾ ਮਤਲਬ ਉਹ ਡਰ ਡਰ ਕੇ ਕੱਢ ਦਿੰਦਾ। ਫਿਰ
1: ਡਰ ਕੇ ਵੀ ਉਹਦੇ ਆਲੇ ਦੁਆਲੇ ਗ੍ਰਸਤ ਦਾ ਖਲਾਰਾ ਬਹੁਤ ਆ। ਬੱਚੇ ਥੋੜ੍ਹੇ ਵੱਡੇ ਹੋ ਜਾਣ, ਥੋੜ੍ਹਾ ਐਂ ਹੋ ਜੇ, ਥੋੜ੍ਹਾ ਜਿਹਾ ਫਾਈਨੈਂਸ਼ਲੀ ਸਟੇਬਲ ਹੋ ਜਾਈਏ, ਇਹ ਜਿਹੜੀਆਂ ਚੀਜ਼ਾਂ ਨੇ ਨਾ, ਇਹ ਤਕਰੀਬਨ 18 ਸਾਲ ਤੋਂ ਲੈ ਕੇ 48 50 52 ਸਾਲ ਤੱਕ ਚੱਲਦੀਆਂ ਰਹਿੰਦੀਆਂ। ਫਿਰ ਬੰਦੇ ਨੂੰ ਲੱਗਦਾ ਯਾਰ ਹੁਣ ਮਾੜੇ ਜਿਹੇ ਸੌਖੇ ਹੋਏ ਆ, ਹੁਣ ਦਿਲ ਦੇ ਵਲਵਲੇ, ਦਿਲ ਦੇ ਹਾਵ ਭਾਵ ਕਿਸੇ ਕਿਤਾਬ ਰੂਪੀ ਕੱਢੇ ਜਾਣ, ਜਾਂ ਇਹ ਜਿਹੜੀ ਮੈਂ ਗੱਲ ਕੀਤੀ ਹੈ ਤਾਂ ਯਾਰ ਮੇਰੇ ਟੱਬਰ ਦੇ ਤਾਂ ਸਮਝਦੇ ਹੀ ਨਹੀਂ, ਇਹਨਾਂ ਨੂੰ ਤਾਂ ਉਸ ਗੱਲ ਦੀ ਸਮਝ ਹੀ ਹੈ ਨਹੀਂ, ਤਾਂ ਇਹ ਗੱਲ ਮੈਂ ਕਿਸੇ ਹੋਰ ਨੂੰ ਸੁਣਾਵਾਂ। ਅਤੇ ਪਾਤਰ ਸਾਹਿਬ ਨਹੀਂ ਸੀ ਲਿਖਦੇ ਵੀ, ਹੈ ਨਾ, ਵੀ ਮੁੰਡਾ ਮੇਰਾ ਕਿੱਡਾ ਭੋਲਾ, ਮਾਂ ਮੇਰੀ ਕਹਿੰਦੀ ਆ ਬਈ ਮਾਂ ਦੇ ਹੁੰਦੇ ਆ ਦੁੱਖ ਕਾਗਜ਼ਾਂ ਨੂੰ ਦੱਸਦਾ। ਪਾਤਰ ਸਾਹਿਬ ਦੀ ਇੱਕ ਕਵਿਤਾ 'ਚ ਇਹ ਲਿਖਿਆ ਹੋਇਆ ਵੀ ਜਦੋਂ ਬੰਦਾ ਆਪਣਾ ਦਿਲ ਰੋਂਦਾ ਨਾ ਵੀ ਮੈਨੂੰ ਹੋਰ ਕੋਈ ਸੁਣਨ ਵਾਲਾ ਹੁਣ ਬਚਿਆ ਹੀ ਨਹੀਂ, ਤਾਂ ਮੈਂ ਕਿਉਂ ਨਾ ਕਿਤਾਬ ਲਿਖਾਂ। ਇਸੇ ਲਈ ਜਾਂ ਕਹਿ ਲਓ ਆਪਣੀ ਜ਼ਿੰਦਗੀ ਦੇ ਤਜ਼ਰਬੇ ਜੋ ਹੁੰਦੇ ਆ ਉਹ ਬਹੁਤ ਸਮਾਂ ਲੈ ਕੇ ਹੁੰਦੇ ਆ, ਫਿਰ ਉਹ ਬੰਦਾ ਪਕਿਆਈ 'ਚ ਚਲਿਆ ਜਾਂਦਾ ਵੀ ਹਾਂ ਯਾਰ ਮਨੁੱਖੀ ਸੁਭਾਅ ਇੱਦਾਂ, ਹਾਂ ਯਾਰ ਇਹ ਇੱਦਾਂ ਹੋਇਆ, ਹੋ ਸਕਦਾ ਇਹ ਮੇਰੀ ਆਪਣੀ ਸੋਚ ਦੀ ਜ਼ਲਤ ਹੋਵੇ ਕਿ ਮੈਂ ਹੈ ਨਾ ਸ਼ੀਸ਼ੇ 'ਤੇ ਮੈਲ ਹੋਵੇ ਅਤੇ ਮੈਂ ਦੁਨੀਆ 'ਚ ਨੁਕਸ ਕੱਢੀ ਗਿਆ ਤਮਾਮ ਉਮਰ, ਅਸਲ 'ਚ ਮੈਨੂੰ ਆਪਣਾ ਸੁਭਾਅ ਬਦਲਣ ਦੀ ਲੋੜ ਸੀ। ਇਹ ਚੀਜ਼ਾਂ ਫਿਰ ਮੁੜ ਕੇ 50 55 60 ਸਾਲ ਜਦ ਬੰਦੇ ਨੂੰ ਆਉਂਦੀਆਂ, ਇਸੇ ਕਰਕੇ ਜ਼ਿਆਦਾ ਜਿਹੜੇ ਕਵੀ ਸ਼ਾਇਰ ਆਰਟਿਸਟ ਨੇ ਤੁਸੀਂ ਦੇਖੋਗੇ ਉਸ ਉਮਰੇ ਜ਼ਿਆਦਾ, ਕਿਉਂਕਿ ਬੰਦੇ ਨੂੰ ਲੱਗਦਾ ਵੀ ਮੈਂ ਤਾਂ ਊਈ ਯਾਰ ਹੋਰ ਹੀ ਪਾਸੇ ਭੱਜਿਆ ਫਿਰਦਾ ਰਿਹਾ, ਤਮਾਮ ਉਮਰ ਪੈਸੇ ਪੂਹੇ ਜੋੜਦਾ ਰਿਹਾ, ਅਸਲ 'ਚ ਖੁਸ਼ੀ ਤਾਂ ਪੈਸੇ ਨਾਲ ਨਹੀਂ ਸੀ, ਜਾਂ ਖੁਸ਼ੀ ਇਸ ਚੀਜ਼ ਨਾਲ ਸੀ, ਖੁਸ਼ੀ ਪ੍ਰੋਫੈਸ਼ਨਲ ਲੈਵਲ 'ਤੇ, ਮੈਂ ਹੁਣ ਡਾਇਰੈਕਟਰ ਵੀ ਬਣ ਗਿਆ ਤਾਂ ਵੀ ਫਿਟੇ ਮੂਈ ਹਾਂ, ਘਰ ਵਾਲੀ ਤਾਂ ਮੈਨੂੰ ਫੇਰ ਨਹੀਂ ਪੁੱਛਦੀ, ਹੈ ਨਾ, ਬਾਪੂ ਕਹਿੰਦਾ ਨਿਆਣੇ ਤਾਂ ਫੇਰ ਨਹੀਂ ਰੋਟੀ ਦਿੰਦੇ, ਦਾਲ 'ਚ ਫੇਰ ਨਹੀਂ ਘਿਓ ਪਾਉਂਦੇ, ਹੁਣ ਡਾਕਟਰ ਨੇ ਮਨ੍ਹਾ ਕਰਤਾ। ਜਿਉਂ ਜਿਉਂ ਜ਼ਿੰਦਗੀ ਦਾ ਸੱਚ ਪਤਾ ਲੱਗਦਾ, ਜਾਨੂੰ ਕਈ ਇਹ ਕਹਿ ਦਿੰਦੇ ਆ ਹੁਣ ਟੂ ਲੇਟ ਆ, ਕਈ ਕਹਿੰਦੇ ਆ ਨਹੀਂ ਯਾਰ ਹੁਣ ਸਮਾਂ, ਹੁਣ ਲਿਖਿਆ ਜਾਵੇ, ਹੁਣ ਬੋਲਿਆ ਜਾਏ। ਇਸੇ ਲਈ ਜਿੱਡੇ ਸਿਆਣੇ ਲੋਕ ਆ, ਜਾਂ ਜਿਹੜੇ ਲੋਕਾਂ ਦੇ ਤੁਸੀਂ ਤਜ਼ਰਬੇ ਸੁਣੋਗੇ, ਹਰਪਾਲ ਪੰਨੂ ਹੁਣੀ ਹੋ ਗਏ, ਉਹ ਗੱਲ ਇੰਨੀ ਟਿਕਾ ਕੇ ਸਹਿਜ ਮਤੇ ਨਾਲ ਰੱਖਦੇ ਆ ਵੀ ਐਨ ਪਾਰੇ ਵਾਂਗੂ ਘੁਲ ਘੁਲ ਪੈਂਦੀਆਂ ਚੀਜ਼ਾਂ। ਇਹੀ ਕੋਈ ਯੰਗ ਬੰਦੇ ਦੀ ਵਾਈਬ੍ਰੈਂਟ ਐਨਰਜੀ, ਉਹ ਯਾਰ ਐਂ ਕਿਉਂ ਨਹੀਂ ਕਰਦੇ, ਓਂ ਕਿਉਂ ਨਹੀਂ ਹੁੰਦਾ, ਇਹ ਦੇਸ਼ ਨੂੰ ਬਦਲਣ ਦੀ ਲੋੜ ਆ, ਉਹ ਯੰਗ ਬੰਦੇ ਦੇ ਮੂੰਹੇ ਸੋਹਣੀਆਂ ਲੱਗਦੀਆਂ। ਕੋਈ ਇੱਦਾਂ ਬਜ਼ੁਰਗ ਕਹੇ ਤਾਂ ਉਹਦੇ ਮੂੰਹ ਜਚਣੀ ਨਹੀਂ।
0: ਸੋ ਹਰ ਇੱਕ ਉਮਰ ਦੇ ਪੜਾਅ ਦੇ ਵਿੱਚ ਅਲੱਗ ਅਲੱਗ ਸਮੇਂ ਦੇ ਉੱਤੇ ਅਲੱਗ ਅਲੱਗ ਚੀਜ਼ਾਂ ਹੀ ਸੋਭਦੀਆਂ ਨੇ, ਅਤੇ ਸਮੇਂ ਨਾਲ ਜੇ ਨਹੀਂ ਬੰਦਾ ਬਦਲਦਾ ਤਾਂ ਉਹ ਵੀ ਬੁਰਾ ਲੱਗਦਾ।
1: ਐਕਸਪੀਰੀਅੰਸਡ ਡਾਕਟਰ ਅਤੇ ਹੈ ਨਾ ਯੰਗ ਵਕੀਲ, ਇਹ ਦੋਨੋਂ
0: ਕਾਮਯਾਬ,
1: ਦੋਨਾਂ ਨੂੰ ਉਹਨਾਂ ਚੀਜ਼ਾਂ ਦੀ ਅਹਿਮੀਅਤ ਆ ਨਾ
0: ਜੀ। ਸੋ ਧੰਨਵਾਦ ਜੀ ਤੁਹਾਡਾ, ਮਿਹਰਬਾਨੀ, ਆਸ ਕਰਦੇ ਹਾਂ ਕਿ ਤੁਸੀਂ ਗੱਲਾਂ ਬਾਤਾਂ ਸਾਡੀਆਂ ਸਹਿਮਤੀ ਜਿਤਾ ਰਹੇ ਹੋਗੇ, ਨਹੀਂ ਵੀ ਜਿਤਾ ਰਹੇ ਤਾਂ ਤੁਸੀਂ ਲਿਖ ਸਕਦੇ ਹੋ, ਤੁਸੀਂ ਭੇਜ ਸਕਦੇ ਹੋ। ਅਤੇ ਸਿਮਰਨ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਡਿਫੀਕਲਟ ਡਰਾਈਵਿੰਗ ਕੰਡੀਸ਼ਨ, ਇਹ ਤਾਂ ਮੈਨੂੰ ਲੱਗਦਾ ਸਵੇਰ ਦਾ ਹੀ ਮੈਸੇਜ, ਪਰ ਹੁਣ ਇਹ ਕਹਿੰਦੇ ਨੇ ਕਿ ਥੈਂਕ ਯੂ ਫੋਰ ਪਲੇਇੰਗ ਬੀਰ ਸਿੰਘ ਸੌਂਗ, ਅਤੇ ਬੜੀ ਵੱਖਰੀ ਐਨਰਜੀ ਅੱਜ ਦੇ ਸੌਂਗ ਦੀ, ਥੈਂਕ ਯੂ ਜੀ। ਅਤੇ ਘੈਂਟ ਸੌਂਗ ਅਤੇ ਘੈਂਟ ਸ਼ੋ 'ਤੇ ਮੈਸੇਜ ਕਰਦੇ ਨੇ ਸਾਨੂੰ ਸੰਧੂ ਸਿੰਘ ਜੀ। ਜਸੋਵਾਲ ਸਾਹਿਬ ਕਹਿੰਦੇ ਨੇ ਕਿ ਓਕੇ ਰਿਪੋਰਟ ਹੋ ਗਿਆ, ਅੰਗੂਠਾ ਵੀ ਹੋ ਗਿਆ, ਸਤਿ ਸ਼੍ਰੀ ਅਕਾਲ ਵੀ ਹੋ ਗਈ, ਅਤੇ
1: ਠੇਂਗਾ ਤਾਂ ਨਹੀਂ,
0: ਐਂ ਵੀ ਹੋ ਗਿਆ, ਹੈ
1: ਠੇਂਗਾ ਨਾ ਹੋਵੇ, ਕਈ ਵਾਰ ਅੰਗੂਠਾ ਠੇਂਗੇ ਵਰਗਾ ਵੀ ਹੁੰਦਾ,
0: ਠੇਂਗਾ ਨਹੀਂ ਆ
1: ਜਸਵਾਲ ਸਾਹਿਬ ਹੈ ਬਹੁਤ ਪਿਆਰ ਭੇਜਦੇ
0: ਤੇ ਬਲਜੀਤ ਫਰਵਾਲੀ ਜੀ ਕਹਿੰਦੇ ਕਿ ਦੋਵੇਂ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਹਮੇਸ਼ਾ ਵਾਂਗ ਅੱਜ ਦੀ ਗੱਲਬਾਤ ਵੀ ਘੈਂਟ ਹੀ ਆ ਤੇ ਨਾਲ
1: ਕਿਸੇ ਦਿਨ ਬਲਜੀਤ ਉਹਨਾਂ ਨੂੰ ਵੀ ਔਨ ਏਅਰ ਕਰਨਾ ਆਪਾਂ ਇਹ ਵੀ ਬਹੁਤ ਸੋਹਣੀ ਆ ਮਿੰਨੀ ਕਹਾਣੀਆਂ ਛੋਟੀਆਂ ਛੋਟੀਆਂ ਇਹਨਾਂ ਨੇ ਕਿਤਾਬ ਵੀ ਛਪਾਈ ਆ
0: ਤੇ ਮਿੰਨੀ ਮਿੰਨੀ ਜਾ ਹੈ ਮਿੰਨੀ ਮਿੰਨੀ ਸਾਰਾ ਕੁਝ ਵਧੀਆ ਹੁੰਦਾ
1: ਦਿਲ ਕਰਵਾ ਲਿਆ ਚੋਰੀ ਨਿਮ ਹੱਸਦੀ ਨੇ ਕਈ ਕਹਾਣੀਆਂ ਵੀ ਇਦਾਂ ਹੀ ਹੁੰਦੀਆਂ ਨਿਮੀਆਂ ਨਿਮੀਆਂ ਮਿੰਨੀਆਂ ਮਿੰਨੀਆਂ
0: ਮਿੰਨੀ ਕਹਾਣੀ ਲਿਖਣੀ ਇਹ ਸਗੋਂ ਹੋਰ ਵੀ ਔਖਾ ਆ ਇੱਕ ਹੋਰ ਔਖੀ ਕਲਾ ਵਾ ਸਿਮਰਨ ਜੀ ਕਹਿੰਦੇ ਨੇ ਕਿ ਜਿੰਨਾ ਤੁਸੀਂ ਆਪਣੀ ਮਾਂ ਅੱਛਾ ਇਹ ਪੁਰਾਣਾ ਮੈਸੇਜ ਸੋਰੀ ਮੈਂ ਪੁਰਾਣੇ ਕਿਉਂ ਆਈ ਜਾਂਦੇ ਅੱਜ ਕਹਿੰਦੇ ਕਿ ਤੁਸੀਂ ਜਿਹੜੀ ਪਹਿਲਾਂ ਕਵਿਤਾ ਪੜ੍ਹੀ ਸੀ ਉਹਦੇ ਰਾਈਟਰ ਦਾ ਨਾਂ ਦੱਸ ਦਿਓ ਤਾਹਿਰਾ ਸਰਾਂ ਦੀ ਪੜ੍ਹੀ ਸੀ ਮੇਰੇ ਖਿਆਲ
1: ਹਾਂਜੀ
0: ਤਾਹਿਰਾ ਸਰਾਂ ਇਹ ਪਾਕਿਸਤਾਨੀ ਪੰਜਾਬ ਦੇ ਪੰਜਾਬੀ ਦੇ ਬੜੇ ਪਿਆਰੇ ਇਹ ਲੇਖਿਕਾ ਨੇ ਬੜੇ ਸੋਹਣੇ ਇਹਨਾਂ ਦੀਆਂ ਕਵਿਤਾਵਾਂ ਨੇ
1: ਇਹਨਾਂ ਦੀ ਇੱਕ ਰਣਜੋਤ ਉਹ ਵੀ ਸੀ ਸੋਚਾਂ ਬਦਲੀ ਜਾਂਦੇ ਹੋ ਰਮਜ਼ਾਂ ਬਦਲੀ ਜਾਂਦੇ ਹੋ ਕੰਧਾਂ ਉੱਥੇ ਖੁੱਲੀਆਂ ਨੇ ਛੱਤਾਂ ਬਦਲੀ ਜਾਂਦੇ ਹੋ ਦਿਲ ਬਦਲਣ ਦਾ ਵਾਅਦਾ ਸੀ ਨਜ਼ਰਾਂ ਬਦਲੀ ਜਾਂਦੇ ਹੋ ਇਹ ਕਿਹੜੀ ਤਬਦੀਲੀ ਏ ਸ਼ਕਲਾਂ ਬਦਲੀ ਜਾਂਦੇ ਹੋ ਹੱਦ ਦੇ ਬੇਤਬਾਰੀ ਦੀ ਉਹ ਭਾਈ ਪੱਗਾਂ ਬਦਲੀ ਜਾਂਦੇ ਹੋ ਮੇਰੇ ਜੇਠ ਦੀਆਂ ਦਸਤਾਰਾਂ ਦੇ ਨਾਲ ਰੰਗ ਬਦਲਦੇ
0: ਹਾਂ ਨਹੀਂ ਬਹੁਤ ਸੋਹਣਾ ਜੀ ਬੜੇ ਵਧੀਆ ਇੱਕ ਇਹਨਾਂ ਦਾ ਹਸਬੈਂਡ ਵਾਈਫ ਦੇ ਉੱਤੇ ਵੀ ਬੜਾ ਘੈਂਟ ਜਿਹਾ ਅਤੇ ਸਭ ਤੋਂ ਪਹਿਲਾਂ ਉਹੀ ਮਸ਼ਹੂਰ ਹੋਇਆ ਸੀ ਅਤੇ ਉਹੀ ਤੁਸੀਂ ਸੁਣਿਆ ਹੋਊਗਾ ਅਤੇ ਜੇਕਰ ਤੁਸੀਂ ਇਹਨਾਂ ਦੀ ਕਿਤਾਬ ਤੁਸੀਂ ਪੰਜਾਬੀ ਦੇ ਵਿੱਚ ਪੰਜਾਬੀ ਤਾਂ ਮਤਲਬ ਚਲੋ ਇਹ ਲਿਖਦੇ ਹੀ ਨੇ ਗੁਰਮੁਖੀ ਦੇ ਵਿੱਚ ਅਨੁਵਾਦਿਤ ਵੀ ਇਹਨਾਂ ਦੀਆਂ ਕਿਤਾਬਾਂ ਨੇ ਵੈਸੇ ਤਾਂ ਸ਼ਾਹਮੁਖੀ ਦੇ ਵਿੱਚ ਲਿਖਦੇ ਨੇ ਅਤੇ ਉਹ ਤੁਸੀਂ kitabwala.com.au ਦੇ ਉੱਤੇ ਤੁਸੀਂ ਸੰਪਰਕ ਕਰਿਓ ਅਤੇ ਇਹਨਾਂ ਦੀ ਕਿਤਾਬ ਤੁਹਾਨੂੰ ਮਿਲ ਜੂਗੀ ਅਤੇ ਉਹਦੇ ਵਿੱਚ ਇੱਦਾਂ
1: ਇੰਗਲਿਸ਼ ਵਿੱਚ ਲੱਲੇ ਦੇ ਪੈਰ 'ਚ ਬਿੰਦੀ ਹੈ ਨਹੀਂ ਤਾਂ ਤੁਹਾਨੂੰ kitabwala.com ਕਿਹਾ ਅਸਲ 'ਚ kitabwala.com
0: ਹਾਂ
1: ਫਿਰ ਅੰਗਰੇਜ਼ੀ ਸਪੈਲਿੰਗ ਗਲਤ ਨਾ ਐਲ ਐਚ ਪਾ ਦੇ
0: ਅੰਗਰੇਜ਼ੀ 'ਚ ਵਿੱਚ ਇੱਦਾਂ ਹਾਂਜੀ ਸੋ kitabwala.com.au ਦੇ ਉੱਤੇ ਤੁਸੀਂ ਜਾ ਕੇ ਅਤੇ ਤਾਹਿਰਾ ਸਰਾਂ ਦੀ ਕਿਤਾਬ ਲੈ ਲਓ ਉਹਦੇ ਵਿੱਚ ਇਹ ਤੁਹਾਨੂੰ ਬੜੀਆਂ ਸੋਹਣੀਆਂ ਸੋਹਣੀਆਂ ਤੁਹਾਨੂੰ ਹੋਰ ਵੀ ਮਿਲ ਜਾਣਗੀਆਂ ਤੁਹਾਨੂੰ
1: ਵਿਸ਼ਾਲ ਵਿਜੇ ਬਾਬਾ
0: ਵਿਸ਼ਾਲ ਵਿਜੇ ਸਿੰਘ ਖਹਿਰਾ ਅਤੇ ਥੈਂਕ ਯੂ ਅਤੇ ਮਨ ਸਾਹਿਬ ਬਹੁਤ ਮਿਹਰਬਾਨੀ ਅਤੇ ਹਰਸ਼ਪ੍ਰੀਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਅੱਜ ਦਾ ਪ੍ਰੋਗਰਾਮ ਕਹਿੰਦੇ ਕਿ ਵਧੀਆ ਜਾ ਰਿਹਾ ਹੈ ਅਤੇ ਹਰਸ਼ਪ੍ਰੀਤ ਸਿੰਘ ਜੀ ਬ੍ਰਿਸਬੇਨ ਤੋਂ ਮੈਸੇਜ ਕਰਦੇ ਨੇ ਕਹਿੰਦੇ ਖੁਦ ਨੂੰ ਆਪਣੇ ਹੱਥੀਂ ਹੀ ਵੱਢ ਬੈਠੇ ਹਾਂ ਖੁਦ ਆਪਣੇ ਹੱਥੀਂ ਹੀ ਵੱਢ ਬੈਠੇ ਹਾਂ ਫੰਗ ਪ੍ਰਦੇਸ ਜਾਂ ਪੰਜਾਬ ਹੁਣ ਕੋਈ ਸਾਥ ਨਾ ਨਿਭਾਏ ਸਾਡੇ ਸੰਗ ਹਰ ਘਰ ਹਰ ਦੇਸ਼ ਵਿੱਚ ਛਿੜੀ ਹੋਈ ਹੈ ਥੋੜ੍ਹੀ ਬਹੁਤੀ ਜੰਗ ਪਰਦੇਸਾਂ ਵਿੱਚ ਬੰਦਾ ਆਪਣਿਆਂ ਦੇ ਵਿਛੋੜੇ ਪੱਖੋਂ ਹਮੇਸ਼ਾ ਹੀ ਰਹਿੰਦਾ ਏ ਤੰਗ ਨਾ ਤਾਂ ਖੁੱਲ੍ਹ ਜੀਏ ਨਾ ਕੀਤੀ ਗੱਲਬਾਤ ਸਾਰੀ ਉਮਰ ਇਕੱਲਿਆਂ ਹੀ ਕੱਢ ਦਿੱਤੀ ਉਤਰੀ ਨਾ ਸਾਰੀ ਉਮਰ ਲੋਕਾਂ ਦੀ ਸੰਗ ਕਾਲੇ ਤੋਂ ਚਿੱਟੇ ਹੋ ਗਏ ਕੇਸ ਦਾੜੇ ਵੀ ਚਾਰ ਗਏ ਹੁਣ ਲੰਘ ਅਤੇ ਆਪਣਿਆਂ ਦਾ ਮਿਲ ਜਾਵੇ ਪਿਆਰ ਹੋਰ ਨਾ ਹੋਵੇ ਘੁੰਮਣ ਦੀ ਕੋਈ ਵੀ ਮੰਗ ਧੰਨਵਾਦ ਘੁੰਮਣ ਸਾਹਿਬ ਬਹੁਤ ਮਿਹਰਬਾਨੀ ਅਤੇ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਨੇ ਕਿ ਦੋਵਾਂ ਨੂੰ ਅਤੇ ਜਸਵੰਤ ਜੀ ਕਹਿੰਦੇ ਨੇ ਕਿ ਭਾਅ ਜੀ ਸਾਰੀ ਮਨ ਦਾ ਸੌਂਗ ਸੁਣ ਕੇ ਅੱਛਾ ਸ਼ਹਿਰੀ ਮਾਨ ਦਾ ਸੌਂਗ ਸੁਣ ਕੇ ਕਹਿੰਦੇ ਕਿ ਰੂਹ ਸਕੂਨ ਮਿਲਿਆ ਰੂਹ ਨੂੰ ਵੈਰੀ ਬਿਊਟੀਫੁੱਲ ਕਨਵਰਸੇਸ਼ਨ ਥੈਂਕ ਯੂ ਜੀ ਬਹੁਤ ਮਿਹਰਬਾਨੀ ਕਹਿੰਦੇ ਕਿ ਮੈਂ ਚੁੱਪ ਰਹਿਣੇ ਲਗਾ ਹੂੰ ਤਬ ਸੇ ਜਬ ਸੇ ਮੇਰੀ ਖਾਮੋਸ਼ੀ ਨੇ ਬੋਲਣਾ ਸਿੱਖ ਲਿਆ
1: ਮੈਂ ਚੁੱਪ ਰਹਾ ਤੋ ਗਲਤ ਫਹਿਮੀਆਂ ਔਰ ਬੜੀ ਵੋ ਵੀ ਸੁਣਾ ਹੈ ਉਸਨੇ ਜੋ ਹਮਨੇ ਕਹਾ ਨਾ
0: ਆਹਾਹਾਹਾਹਾ
1: ਕਿਤੇ ਸ਼ੁੱਕਰਵਾਰ ਹੀ ਨਾ ਬਣ ਜਾਏ ਪ੍ਰੋਗਰਾਮ
0: ਸ਼ੁਰੂ ਸ਼ਰੀ ਹੋ ਗਿਆ ਕੰਮ ਅਜ ਤੇ ਗੁਰਜੀਤ ਜੀ ਕਹਿੰਦੇ ਨੇ ਕਿ ਬਹੁਤ ਵਧੀਆ ਇਹ ਗਾਣੇ ਵੀਰ ਸਿੰਘ ਆਲਵੇਜ਼ ਬੈਸਟ ਅਤੇ ਥੈਂਕ ਯੂ ਪ੍ਰਵੀਨ ਖੁਰਾਣਾ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਸੁਖਰਾਜ ਬਾਠ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਕਹਿੰਦੇ ਕਿ ਵੈਰੀ ਨਾਈਸ ਸੌਂਗ ਅਤੇ ਹੁਣ ਮੈਂ ਬਾਕੀ ਦੇ ਮੈਸੇਜ ਤੁਹਾਡੇ ਬਾਅਦ 'ਚ ਪੜ੍ਹਦਾ ਜੀ ਹੁਣ ਆਪਾਂ ਪ੍ਰੋਗਰਾਮ ਦਾ ਗੇਅਰ ਥੋੜ੍ਹਾ ਜਿਹਾ ਚੇਂਜ ਕਰੀਏ ਅਤੇ ਮਾਫੀ ਚਾਹੁੰਦਾ ਆਪਾਂ ਕਾਲਰ ਜਿਹੜੇ ਨੇ ਉਹ ਆ ਕੇ ਅਤੇ ਅਗਲੇ ਹਿੱਸੇ ਦੇ ਵਿੱਚ ਆਪਾਂ ਲਵਾਂਗੇ ਅਤੇ ਅਗਲੇ ਹਿੱਸੇ ਦੇ ਵਿੱਚ ਗੱਲਾਂ ਬਾਤਾਂ ਦੇ ਗੇਅਰ ਥੋੜ੍ਹੇ ਜਿਹੇ ਚੇਂਜ ਹੋਣਗੇ ਵੈਸੇ ਤੁਸੀਂ ਜ਼ਿੰਦਗੀ ਦੇ ਰੰਗਾਂ ਅਤੇ ਫਲਸਫਿਆਂ 'ਤੇ ਗੱਲਬਾਤ ਤੁਸੀਂ ਕਰਨੀ ਹੋਵੇ ਤਾਂ ਤੁਸੀਂ ਕਰ ਸਕਦੇ ਹੋ ਆਲਵੇਜ਼ ਵੈਲਕਮ ਕੁਝ 'ਚ ਸਮੁੰਦਰ ਬੰਦ ਕਰਨਾ ਹੋਵੇ ਤਾਂ ਠੀਕ ਹੈ ਅਤੇ ਜੇ ਸਾਡੇ ਵਾਂਗੂ 10-10, 15-15 ਮਿੰਟਾਂ ਵਾਲਾ ਹੋਇਆ ਕੰਮ ਤਾਂ ਫਿਰ ਤਾਂ ਆਪਾਂ ਔਖਾ ਹੋ ਜੂਗਾ ਸਮਾਂ ਮੇਨਟੇਨ ਕਰਨਾ ਬੇਸਿਕਲੀ ਸਿਆਣੀ ਗੱਲ ਦਾ ਤਾਂ ਰਸ ਹੀ ਇਹੋ ਆ ਵੀ ਜੇ ਕੋਈ ਬੜੇ ਥੋੜ੍ਹੇ ਜਿਹੇ ਸੰਖੇਪ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਦੱਸ ਸਕੇ ਕਰ ਸਕੇ ਅਤੇ ਕਿਸੇ ਦੇ ਕੰਮ ਆ ਸਕਣ ਧੰਨਵਾਦ ਤੁਹਾਡਾ ਇੱਕ ਆਪਾਂ ਬ੍ਰੇਕ ਲਵਾਂਗੇ ਅਤੇ ਬ੍ਰੇਕ ਤੋਂ ਬਾਅਦ ਆ ਕੇ ਗੱਲਾਂ ਬਾਤਾਂ ਹੋਣਗੀਆਂ ਅਗਲੇ ਹਿੱਸੇ ਦੇ ਵਿੱਚ ਗੱਲਾਂ ਬਾਤਾਂ ਇਸ ਟਾਈਮ ਦੇ ਉੱਤੇ ਚੱਲ ਰਹੇ ਇੱਕ ਸੋਸ਼ਲ ਮੀਡੀਆ ਦੇ ਉੱਤੇ ਔਨਲਾਈਨ ਯੂਟਿਊਬ ਦੇ ਉੱਤੇ ਜਾਂ ਫਿਰ ਨਵਾਂ ਜਿਹੜਾ ਇੱਕ ਚੱਲਿਆ ਚੱਲਿਆ ਨਹੀਂ ਚੱਲਿਆ ਰੁਝਾਨ ਵੀ ਕਹਿ ਸਕਦੇ ਹਾਂ ਜਾਂ ਫਿਰ ਪੁਰਾਣਾ ਬਦਲਿਆ ਰੂਪ ਇੱਕ ਮੀਡੀਆ ਦਾ ਵੀ ਨਹੀਂ ਕਹਾਂਗੇ ਸਿੱਖਿਆ ਦਾ ਬਦਲਿਆ ਰੂਪ ਜਿਹੜੇ ਤਰੀਕੇ ਦੇ ਨਾਲ ਹੁਣ ਕੋਵਿਡ ਤੋਂ ਪਹਿਲਾਂ ਜਾਂ ਕੋਵਿਡ ਦੇ ਦਰਮਿਆਨ ਇਹਦੀ ਬਹੁਤ ਜ਼ਿਆਦਾ ਇਹਦੇ ਵਿੱਚ ਉਭਾਰ ਮਿਲਿਆ ਅਤੇ ਹੁਣ ਇਹ ਕੰਟੀਨਿਊ ਰਿਹਾ ਕਿਉਂਕਿ ਇਹਨਾਂ ਨੂੰ ਲੋਕ ਪਸੰਦ ਬਹੁਤ ਕਰਦੇ ਨੇ ਅਤੇ ਕਹਿਣ ਦੀ ਮੁਰਾਦ ਕਿ ਜਿਹੜੇ ਯੂਟਿਊਬ ਦੇ ਉੱਤੇ ਸਿੱਖਿਅਕ ਨੇ ਜਿਹੜੇ ਯੂਟਿਊਬ ਦੇ ਉੱਤੇ ਟੀਚਰਸ ਨੇ ਜਿਹੜੇ ਯੂਟਿਊਬ ਦੇ ਉੱਤੇ ਆ ਕੇ ਅਤੇ ਬੱਚਿਆਂ ਨੂੰ ਪੜ੍ਹਾਈ ਕਰਾਉਂਦੇ ਨੇ ਉਹ ਇਸ ਕਰਕੇ ਵੀ ਬੜੇ ਕਰਾਉਂਦੇ ਨੇ ਕਿ ਸਸਤੀ ਪੈਂਦੀ ਹੈ ਇਸ ਕਰਕੇ ਵੀ ਉਹ ਕਰਾਉਂਦੇ ਨੇ ਕਿ ਇਸ ਟਾਈਮ ਦੇ ਉੱਤੇ ਬਾਕੀ ਥਾਵਾਂ ਦੇ ਉੱਤੇ ਸਿੱਖਿਆ ਦਾ ਮਿਆਰ ਡਿੱਗ ਪਿਆ ਅਤੇ ਇੱਕ ਸਪੇਸ ਕ੍ਰੀਏਟ ਹੋਈ ਅਤੇ ਇੱਕ ਨਵਾਂ ਵਿਵਾਦ ਪੈਦਾ ਹੋਇਆ ਵਾ ਜੇਕਰ ਤੁਹਾਨੂੰ ਨਹੀਂ ਪਤਾ ਤਾਂ ਇੱਕ ਮਸ਼ਹੂਰ ਇੱਕ ਟੀ ਵੀ

0: ਦੋ ਕੌੜੀ ਦਾ ਕਹਿਣ ਵਾਲੇ ਹੁੰਦੇ ਕੌਣ ਨੇ, ਉਹ ਸਾਡੇ ਅਧਿਆਪਕ ਨੇ, ਉਹ ਸਾਡੇ ਗੁਰੂ ਨੇ। ਇਸ ਤਰੀਕੇ ਦੇ ਨਾਲ ਇੱਕ ਐਂਕਰ ਇੱਦਾਂ ਕਿੱਦਾਂ ਕਹਿ ਸਕਦੀ ਹੈ ਵੀ ਉਹਨਾਂ ਨੂੰ ਕੁਛ ਪਤਾ ਹੀ ਨਹੀਂ ਹੈ। ਸੋ ਖੈਰ ਬਹੁਤ ਸਾਰਾ ਕੁਛ ਇਸ ਟਾਈਮ ਦੇ ਉੱਤੇ ਇਹਦੇ ਆਲੇ ਦੁਆਲੇ ਚੱਲ ਰਿਹਾ ਅਤੇ ਹੋਰ ਵਧੇਰੇ ਆਪਾਂ ਆ ਕੇ ਤੁਹਾਡੇ ਨਾਲ ਸਾਂਝ ਪਾਵਾਂਗੇ ਇਸ ਵਿਸ਼ੇ ਦੇ ਉੱਤੇ, ਅਤੇ ਜੇ ਤੁਹਾਡੇ ਕੋਲ ਹੋਵੇ ਕੁਛ ਤਾਂ ਤੁਸੀਂ ਵੀ ਸਾਂਝ ਪਾ ਸਕਦੇ ਹੋ। ਪਰ ਇੱਕ ਆਪਾਂ ਬ੍ਰੇਕ ਲੈ ਕੇ ਅਤੇ ਫਿਰ ਵਾਪਸੀ ਕਰਦੇ ਹਾਂ।
1: ਸੁਣਦੇ ਰਹੋ
0: ਰੇਡੀਓ, ਹਾਂਜੀ 1674 ਏ ਐਮ।
2: ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ, ਦਿਲ ਨੂੰ ਛੂ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ।
3: ਦੇਖੋ ਸੱਚ ਬਤਾ ਦੋ।
4: ਮੈਂ ਝੂਠ ਨਹੀਂ ਬੋਲ ਰਹੀ, ਮੈਨੂੰ ਸੱਚੀ ਕੁਛ ਨਹੀਂ ਪਤਾ।
2: ਸਟਾਰਿੰਗ ਐਮੀ ਵਿਰਕ, ਰੂਪੀ ਗਿੱਲ ਅਤੇ ਹਿੰਮਤ ਸੰਧੂ। ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
5: ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596, ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
6: ਫ੍ਰੀ ਟੇਫ ਨਾਲ ਆਪਣੇ ਸ਼ੌਂਕ ਨੂੰ ਆਪਣੀ ਨੌਕਰੀ ਵਿੱਚ ਬਦਲੋ। ਹੌਸਪਿਟੈਲਿਟੀ ਤੋਂ ਲੈ ਕੇ ਸਾਈਬਰ ਸੁਰੱਖਿਆ ਤੱਕ, ਬਿਨਾਂ ਕਿਸੇ ਟਿਊਸ਼ਨ ਫੀਸ ਦੇ 80 ਤੋਂ ਵੱਧ ਭਾਰੀ ਮੰਗ ਵਾਲੀ ਯੋਗਤਾਵਾਂ ਅਤੇ ਛੋਟੇ ਕੋਰਸਾਂ ਵਿੱਚੋਂ ਚੁਣੋ। ਉਸ ਨੌਕਰੀ ਲਈ ਹੁਨਰ ਹਾਸਲ ਕਰੋ ਜੋ ਤੁਸੀਂ ਕਰਨੀ ਚਾਹੁੰਦੇ ਹੋ। ਫ੍ਰੀ ਟੇਫ ਸੁਪਨੇ ਨੂੰ ਹਕੀਕਤ ਬਣਾਉਂਦਾ ਹੈ। ਟੇਫ ਵਿਕਟੋਰੀਆ ਨਾਲ ਆਪਣੇ ਸੁਪਨੇ ਨੂੰ ਹਕੀਕਤ ਬਣਾਓ। ਫ੍ਰੀ ਟੇਫ ਲਿਖ ਕੇ ਖੋਜੋ।
7: Authorized by the Victorian Government, Melbourne.
8: Tension, tension, nidi tension.
9: Ki hoya?
8: Athe immigration de enne pange ne yaar mukde hi nahi.
9: Kaka ji, tension chaddo, phone chakko. Call karo VY Immigration nu, jithe immigration expert Harpal Singh Bajwa, employer sponsor, partner ya parents, ya visa, skilled migration, student visa, MRT ya RRT, appeals te skills assessments de mahir baithe ne. Hune hi appointment li call karo 0410-503-503
8: ya 90-77-97-33
9: ya email info@vyimmigration.com.au.
8: Yaad rakho 9077-9733.
9: VY Immigration and Education Consultant.
8: Har kadam tuhade naal.
10: Ready, set, go! Chadston Ford. Dandenong Road te tuhanu udik rahe hai. Ford Ranger, Ranger Super Duty. Everest te Sadabahar Mustang. Brand new demo te quality pre-owned vehicles. Trade-in ate finance options be available. Aao te apni navi Ford da test drive karo. Business fleet lai gal karo. Weekend experts, Tim Forbes ya Corey Nal. Radio Hanji re hawale nal pao. 3 saal di free service. Chadston Ford. Ready, set,

0: ਇਨੀ ਟੈਨਸ਼ਨ ਕਿਉਂ ਲੈਂਦੀ ਹੋਈ ਹੈ
1: ਯਾਰ? ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
0: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
1: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
0: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au। ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493-536-042। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰੋਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8860 ਔਰ ਵਿਜ਼ਿਟ bansallawyers.com.au।
3: ਭੈਣ ਜੀ, ਕੀ ਹਾਲ ਹੈ ਪਿੱਠ ਦਰਦ ਦਾ?
0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
3: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
0: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
1: ਆ ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ। ਦਿਲ ਨੂੰ ਛੂ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ।
4: ਦੇਖੋ, ਸੱਚ ਬਤਾ ਦੋ।
5: ਮੈਂ ਝੂਠ ਨਹੀਂ ਬੋਲ ਰਹੀ, ਮੈਨੂੰ ਸੱਚੀ ਕੁਛ ਨਹੀਂ ਪਤਾ।
1: ਸਟਾਰਿੰਗ ਐਮੀ ਵਿਰਕ, ਰੂਪੀ ਗਿੱਲ ਅਤੇ ਹਿੰਮਤ ਸੰਧੂ। ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
0: ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
6: ਫ੍ਰੀ ਟੇਫ ਨਾਲ ਆਪਣੇ ਸ਼ੌਂਕ ਨੂੰ ਆਪਣੀ ਨੌਕਰੀ ਵਿੱਚ ਬਦਲੋ। ਹੌਸਪਿਟੈਲਿਟੀ ਤੋਂ ਲੈ ਕੇ ਸਾਈਬਰ ਸੁਰੱਖਿਆ ਤੱਕ, ਬਿਨਾਂ ਕਿਸੇ ਟਿਊਸ਼ਨ ਫੀਸ ਦੇ 80 ਤੋਂ ਵੱਧ ਭਾਰੀ ਮੰਗ ਵਾਲੀ ਯੋਗਤਾਵਾਂ ਅਤੇ ਛੋਟੇ ਕੋਰਸਾਂ ਵਿੱਚੋਂ ਚੁਣੋ। ਉਸ ਨੌਕਰੀ ਲਈ ਹੁਨਰ ਹਾਸਲ ਕਰੋ ਜੋ ਤੁਸੀਂ ਕਰਨੀ ਚਾਹੁੰਦੇ ਹੋ। ਫ੍ਰੀ ਟੇਫ ਸੁਪਨੇ ਨੂੰ ਹਕੀਕਤ ਬਣਾਉਂਦਾ ਹੈ। ਟੇਫ ਵਿਕਟੋਰੀਆ ਨਾਲ ਆਪਣੇ ਸੁਪਨੇ ਨੂੰ ਹਕੀਕਤ ਬਣਾਓ। ਫ੍ਰੀ ਟੇਫ ਲਿਖ ਕੇ ਖੋਜੋ।
7: Authorized by the Victorian Government.

0: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਏਗਾ। ਅੱਜ 3 ਤਰੀਕ ਆ ਜੂਨ ਦਾ ਮਹੀਨਾ, ਅੱਜ ਦਿਨ ਬੁੱਧਵਾਰ ਦਾ, ਅਤੇ ਗੱਲਾਂ ਬਾਤਾਂ ਦੇ ਇਸ ਸਫ਼ਰ ਨੂੰ ਆਪਾਂ ਅੱਗੇ ਤੋਰਦੇ ਹਾਂ। ਮੈਂ ਰਣਜੋਤ ਸਿੰਘ, ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ
1: ਜੀ। ਹੁਣੇ ਹੁਣੇ ਜਿਹੜੇ ਸਰੋਤਿਆਂ ਨੂੰ ਜੀ ਆਇਆਂ ਨੂੰ ਆਖਦੇ ਹਾਂ ਜੀ, ਪ੍ਰੋਗਰਾਮ ਆਪਾਂ ਰਮਤੇ ਰਮਤੇ ਰਾਹੇ ਪਾ ਲਿਆ, ਅਤੇ ਹੁਣ ਗੱਲ ਹੋਣੀ ਆ ਉਸ ਗੱਲ ਦੀ। ਬਹੁਤ ਚਿਰੋਂ ਬਹੁਤ ਕੁਝ ਕਹਿੰਦਾ ਰਿਹਾ ਹੈ, ਗੱਲ ਜੋ ਕਹਿਣੀ ਹੈ ਜੇ ਨਾ ਕਹੀ ਹੈ, ਇੱਕ ਵਿਸ਼ਾ, ਇੱਕ ਟੋਪਿਕ ਜਿਹਦੇ 'ਤੇ ਗੱਲ ਕਰਨੀ ਅਸੀਂ ਜ਼ਰੂਰੀ ਸਮਝਦੇ ਹਾਂ, ਅਤੇ ਸਾਨੂੰ ਇਹ ਲੱਗਦਾ ਕਿ ਹੋ ਸਕਦਾ ਤੁਹਾਡੇ ਲਈ ਵੀ ਉਹ ਗੱਲ ਓਨੀ ਹੀ ਜ਼ਰੂਰੀ ਹੋਵੇ, ਓਨੀ ਹੀ ਅਹਿਮੀਅਤ ਰੱਖਦੀ ਹੋਵੇ।
0: ਬਿਲਕੁਲ, ਦੋ ਪੱਖ ਇਸ ਖਬਰ ਕਹਾਂਗੇ ਆਪਾਂ, ਇਹ ਖਬਰ ਜਿਹੜੀ ਇਸ ਟਾਈਮ ਦੇ ਉੱਤੇ ਚਰਚਾ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਹੀ ਹੈ, ਇਹਦੇ ਦੋ ਪੱਖ ਨੇ। ਇੱਕ ਵਾਰੀ ਫਿਰ ਤੋਂ ਆਪਣੇ ਸਰੋਤਿਆਂ ਨੂੰ ਦੱਸ ਦੇ ਕਿ ਅੰਜਨਾ ਓਮ ਕਸ਼ਯਪ, ਇਹ ਵੱਡੇ ਟੀ ਵੀ ਚੈਨਲ ਦੇ ਵੱਡੇ ਐਂਕਰ ਨੇ, ਉਹਨਾਂ ਐਂਕਰਾਂ ਦੇ ਵਿੱਚੋਂ ਇੱਕ ਨੇ, ਜਿਹੜੇ ਲਗਾਤਾਰ ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ ਵਿਵਾਦਾਂ ਦੇ ਵਿੱਚ, ਚਰਚਾ ਦੇ ਵਿੱਚ ਰਹਿੰਦੇ ਨੇ, ਜਿਨ੍ਹਾਂ ਦੇ ਉੱਤੇ ਕਈ ਚੀਜ਼ਾਂ ਨੂੰ ਲੈ ਕੇ ਵਿਵਾਦਿਤ ਬਿਆਨ ਜਾਂ ਫਿਰ ਪੱਖਪਾਤ ਨੂੰ ਲੈ ਕੇ ਪਹਿਲਾਂ ਵੀ ਇੱਕ ਦੋ ਵਾਰੀ ਦੋਸ਼ ਲੱਗਦੇ ਰਹੇ ਨੇ। ਮੇਰੇ ਖਿਆਲ ਪਿਛਲੇ ਸਾਲ ਵੀ ਇੱਦਾਂ ਦਾ ਇੱਕ ਹੋਇਆ ਸੀ, ਇੱਦਾਂ ਦਾ ਘਟਨਾਕ੍ਰਮ। ਖੈਰ ਉਸ ਪਾਸੇ ਨੂੰ ਨਾ ਜਾਂਦੇ ਹਾਂ, ਜੇ ਹੁਣ ਦੇ ਤਾਜ਼ਾ ਘਟਨਾਕ੍ਰਮ ਦੀ ਆਪਾਂ ਗੱਲ ਕਰੀਏ, ਤਾਂ ਇਹਨਾਂ ਦੇ ਵੱਲੋਂ ਇੱਕ ਟੀ ਵੀ ਸ਼ੋਅ ਦੇ ਦਰਮਿਆਨ ਇੱਕ ਬਿਆਨ ਦਿੱਤਾ ਗਿਆ ਵਾ, ਜਿਹੜੇ ਡਿਜੀਟਲ ਯਾਨੀ ਕਿ ਔਨਲਾਈਨ ਯੂਟਿਊਬ ਦੇ ਉੱਤੇ ਆਪਾਂ ਵੇਖਦੇ ਹਾਂ ਜਾਂ ਫਿਰ ਫੇਸਬੁੱਕ ਜਾਂ ਜਿੰਨੇ ਵੀ ਔਨਲਾਈਨ ਸੋਰਸਿਸ ਨੇ, ਉਹਨਾਂ ਦੇ ਉੱਤੇ ਆ ਕੇ ਜਿਹੜੇ ਕਈ ਐਜੂਕੇਟਰ ਸਿੱਖਿਆ ਦਿੰਦੇ ਨੇ, ਅਧਿਆਪਕ ਪੜ੍ਹਾਉਂਦੇ ਨੇ, ਇਹਨਾਂ ਦੇ ਵਿੱਚੋਂ ਜ਼ਿਆਦਾਤਰ ਉਹ ਨੇ ਜਿਹੜੇ ਤਿਆਰੀ ਕਰਾਉਂਦੇ ਨੇ ਅਲੱਗ ਅਲੱਗ ਵੱਡੇ ਵੱਡੇ ਟੈਸਟਾਂ ਦੀ। ਸੋ ਉਹ ਟੀਚਰ ਜਿਹੜੇ ਅਕੈਡਮੀਆਂ ਰਨ ਕਰਦੇ ਨੇ, ਅਤੇ ਉਹਨਾਂ ਨੇ ਆਪਣੀ ਸ਼ਾਇਦ ਮੰਨਦੇ ਆ ਕਿ ਆਪਣੀ ਪ੍ਰਮੋਸ਼ਨ ਦੇ ਲਈ ਉਦੋਂ ਇਹ ਚੈਨਲ ਬਣਾਏ, ਪਰ ਉਸ ਤੋਂ ਬਾਅਦ ਉਹ ਚੀਜ਼ ਜਿਹੜੀ ਆ ਉਹ ਇੰਨੀ ਕੁ ਜ਼ਿਆਦਾ ਪਾਪੂਲਰ ਹੋ ਗਈ ਕਿ ਉਹਨਾਂ ਦੇ ਬਿਲੀਅਨ ਤਾਂ ਨੇ, ਮਿਲੀਅਨਸ ਦੇ ਵਿੱਚ ਉਹਨਾਂ ਦੇ ਵਿਊ ਨੇ, ਅਤੇ ਹੁਣ ਤਾਂ ਕਈ ਮੈਮ ਇਹਨਾਂ ਇੱਦਾਂ ਦੇ ਨੇ, ਉਹਨਾਂ ਦਾ ਇੱਕ ਚੈਨਲ ਨਹੀਂ ਆ, ਇੱਦਾਂ ਦੇ ਮਿਲੀਅਨ ਮਿਲੀਅਨ ਵਾਲੇ ਉਹਨਾਂ ਦੇ ਕਈ ਕਈ ਚੈਨਲ ਨੇ, ਅਤੇ ਸਾਰਿਆਂ ਦੇ ਉੱਤੇ ਹੀ ਉਹ ਸਕਸੈਸਫੁੱਲ ਨੇ। ਕਿਤੇ ਉਹ ਕੈਮਿਸਟਰੀ ਪੜ੍ਹਾਈ ਜਾਂਦੇ ਆ, ਕਿਤੇ ਉਹ ਮੈਥ ਪੜ੍ਹਾਈ ਜਾਂਦੇ ਆ, ਪਰ ਇਸ ਸਭ ਕੁਝ ਦੇ ਨਾਲ ਨਾਲ ਜਿਹੜੀ ਆਪਾਂ ਵੱਡੀ ਚੀਜ਼ ਵੇਖਦੇ ਜਿਹਦੇ ਕਰਕੇ ਵਿਵਾਦ ਆ, ਉਹ ਆ ਕਿ ਉਹ ਜਿਹੜੇ ਕਰੰਟ ਇਸ਼ੂਜ਼ ਜਿਹੜੇ ਨੇ ਉਹ ਬੜੇ ਸੋਹਣੇ ਤਰੀਕੇ ਨਾਲ ਪੜ੍ਹਾਉਂਦੇ ਆ
1: ਜੀ। ਜੋ ਦੇਖੋ ਸਮੱਸਿਆ ਹੈ ਉਦੋਂ ਆਉਂਦੀ ਆ ਜਦ ਕੋਈ ਜਿਹੜੇ ਲੋਕ ਨੇ, ਸਥਾਪਿਤ ਲੋਕ ਨੇ, ਉਹਨਾਂ ਦੀ ਜਿਹੜੀ ਅਥੋਰਿਟੀ ਆ ਉਹਨੂੰ ਕੋਈ ਚੈਲੇਂਜ ਕਰਦਾ। ਜਿਵੇਂ ਹੁਣ ਮੰਨ ਲਓ ਕੋਈ ਨਵਾਂ ਕੰਟੈਂਟ ਕ੍ਰੀਏਟਰ ਆਵੇ, ਉਹਨੂੰ ਲੱਗੇ ਵੀ ਮਿਲੀਅਨਸ ਮੇਰੇ ਫੋਲੋਅਰ ਹੈਗੇ, ਮੇਰੀ ਕਹੀ ਗੱਲ ਕਿਤੇ ਨਾ ਕਿਤੇ ਪਹੁੰਚਦੀ ਆ, ਤਾਂ ਉਹ ਕੈਮਿਸਟਰੀ, ਫਿਜ਼ਿਕਸ, ਮੈਥ ਪੜ੍ਹਾਉਣ ਦੇ ਨਾਲ ਨਾਲ ਸੋਸ਼ਲ ਜਾਂ ਪੋਲੀਟੀਕਲ ਇਸ਼ੂਜ਼ 'ਤੇ ਵੀ ਬੋਲਣਾ ਸ਼ੁਰੂ ਕਰ ਦੇਣ, ਤਾਂ ਫਿਰ ਇਹਨਾਂ ਦੇ ਮਿਰਚਾਂ ਲੱਗਦੀਆਂ।
0: ਹਾਂ, ਨਹੀਂ ਪਰ ਉਹ
1: ਸੱਚਾ ਵੀ ਹੋ ਸਕਦਾ, ਸਹੀ ਵੀ ਹੋ ਸਕਦਾ, ਬਹੁਤ ਸਾਰੇ ਲੋਕ ਉਹਨੂੰ ਭੜਕਾਹਟ ਵੀ ਦੇ ਸਕਦੇ ਆ ਕਿਉਂਕਿ ਉਹ ਸੀਜ਼ਨਡ ਨਹੀਂ ਹੈਗੇ। ਹੁਣ ਮੰਨ ਲਓ ਆਪਾਂ ਦੋਨਾਂ ਨੇ ਕੋਈ ਗੱਲ ਕਰਨੀ ਆ, ਆਪਣਾ 8-10 ਸਾਲ ਦਾ ਰੇਡੀਓ ਦਾ ਸਫ਼ਰ ਆ, ਆਪਾਂ ਉਹਨੂੰ ਉਸ ਢੰਗ ਨਾਲ ਸੋਚਦੇ ਹਾਂ ਵੀ ਵਾਈਡਰ ਕਮਿਊਨਿਟੀ, ਬਹੁਤੇ ਲੋਕਾਂ ਦੇ ਇਹ ਸੁਣਨ ਨਾਲ ਇਹਦਾ ਕੀ ਮੈਸੇਜ ਆਊ। ਇੱਕ ਬੰਦਾ ਉਹ ਆ ਜਿਹੜਾ ਕਹਿੰਦਾ ਬਸ ਤੜਕ ਭੜਕ ਵਾਲੀ ਚੀਜ਼ ਕੋਈ ਇਹੋ ਜਿਹੀ ਕਹੀਏ ਜਿਹਦੇ ਨਾਲ ਸਾਰੀ ਦੁਨੀਆ ਸੁਣੇ ਗੱਲ, ਉਹ ਦੋ ਅਲੱਗ ਅਲੱਗ ਚੀਜ਼ਾਂ, ਦੋ ਅਲੱਗ ਅਲੱਗ ਪੱਖ ਹੋ ਜਾਂਦੇ।
0: ਹਾਂ, ਡਿਪੈਂਡ ਆ ਕੀ ਅਸਲ 'ਚ ਇਹਦਾ ਕਹਿਣ ਦਾ ਮਤਲਬ ਵੀ ਇਹੋ ਹੀ, ਆਪਾਂ ਨੂੰ ਥੋੜ੍ਹੇ ਥੋੜ੍ਹੇ ਜਿਹੇ ਹਰ ਇੱਕ ਪੱਖ ਜਿਹੜਾ ਵਾ ਉਹਨੂੰ ਆਪਾਂ ਖੋਲ੍ਹ ਕੇ ਰੱਖ ਲੈਂਦੇ ਹਾਂ, ਅਤੇ ਫਿਰ ਆਪਾਂ ਉਸ ਪਾਸੇ ਨੂੰ ਚੱਲਾਂਗੇ ਜਿੱਥੇ ਕਿ ਆਪਾਂ ਆਪਣੇ ਤੁਸੀਂ ਵੀ ਆਪਣੇ ਵਿਚਾਰ ਦੇ ਸਕਦੇ ਹੋ। ਸੋ ਇਹਦੇ ਜਿੱਦਾਂ ਮੈਂ ਪਹਿਲਾਂ ਕਹਿ ਰਿਹਾ, ਇਹਦੇ ਦੋ ਪੱਖਾਂ ਨੂੰ ਇਹ ਜਾਂਦੀ ਹੈ ਚੀਜ਼, ਪਰ ਉਹ ਸਮਝਣ ਤੋਂ ਪਹਿਲਾਂ ਸਾਨੂੰ ਇਹਦਾ ਥੋੜ੍ਹਾ ਜਿਹਾ ਹੋਰ ਡਿਟੇਲ 'ਚ ਸਮਝਣਾ ਪਊਗਾ। ਜਿਹੜਾ ਆਪਾਂ ਇਹ ਇਹਨਾਂ ਦਾ ਵੇਖਦੇ ਹਾਂ ਨਾ, ਜਿਹੜਾ ਕਰੰਟ ਇਸ਼ੂਜ਼ ਵਾਲਾ ਜਿਹੜਾ ਆਸ ਪਾਸ ਕੁਛ ਉਹ ਵਾਪਰ ਰਿਹਾ ਵਾ ਦੇਸ਼ ਦੁਨੀਆ ਦੇ ਵਿੱਚ, ਇੰਟਰਨੈਸ਼ਨਲ ਲੈਵਲ ਦੇ ਉੱਤੇ ਜਾਂ ਫਿਰ ਭਾਰਤ ਦੇ ਪੱਧਰ ਦੇ ਉੱਤੇ ਜਾਂ ਫਿਰ ਲੋਕਲ ਕੋਈ ਵੀ ਕੋਈ ਨਿੱਕੀ ਮੋਟੀ ਕੋਈ ਗੱਲਬਾਤ ਹੈ, ਖਬਰ ਹੈ, ਜਾਂ ਪਿਛਲੇ ਦਿਨਾਂ ਦੇ ਵਿੱਚ ਮੰਨ ਲਓ ਪੇਪਰ ਹੀ ਲੀਕ ਹੋ ਗਿਆ, ਅਤੇ ਉਹ ਤਾਂ ਸਿੱਧਾ ਹੀ ਉਹਨਾਂ ਦੇ ਨਾਲ ਰਿਲੇਟਿਡ ਹੈ ਨਾ ਮਸਲਾ। ਸੋ ਇਸ ਕਰਕੇ ਵੀ ਉਹ ਕਰੰਟ ਇਸ਼ੂ ਪੜ੍ਹਾਉਂਦੇ ਨੇ, ਕਿਉਂਕਿ ਆ ਜਿੰਨੇ ਵੀ ਟੈਸਟ ਨੇ ਉਹਨਾਂ ਦੇ ਵਿੱਚ ਜ਼ਿਆਦਾਤਰ ਜਿਹੜਾ ਜਨਰਲ ਨੌਲੇਜ ਅਤੇ ਕਰੰਟ ਇਸ਼ੂਜ਼ ਵਾਲਾ ਜਿਹੜਾ ਉਹ ਟੋਪਿਕ ਹੁੰਦਾ ਹੀ ਆ। ਸੋ ਇਸ ਕਰਕੇ ਉਹ ਪੜ੍ਹਾਉਂਦੇ ਨੇ, ਚਾਹੇ ਉਹ
1: ਜੋ ਪੋਲੀਟੀਕਲ ਸਾਇੰਸ ਹੁਣ ਯੂਨੀਵਰਸਿਟੀ ਲੈਵਲ ਦਾ ਵਿਸ਼ਾ,
0: ਹਾਂ,
1: ਸੋਸ਼ੋਲੋਜੀ, ਸੋਸ਼ਲ, ਹੈ ਨਾ, ਉਹ ਇੱਕ ਵੱਡਾ ਵਿਸ਼ਾ
0: ਜੀ। ਤੋ ਉਹਦੇ ਵਿੱਚ ਅਸਲ ਦੇ ਵਿੱਚ ਹੁਣ ਦੋਵਾਂ ਦੇ ਪੱਖ ਜੇ ਆਪਾਂ ਵੇਖੀਏ, ਪਹਿਲਾਂ ਆਪਾਂ ਇੱਕ ਵਾਰੀ ਫਿਰ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਵੱਲੋਂ ਇਹ ਕਿਹਾ ਗਿਆ ਵਾ, ਜਿਹੜੇ ਅੰਜਨਾ ਓਮ ਕਸ਼ਯਪ ਇਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਜਿਹੜੇ ਟੀਚਰ ਔਨਲਾਈਨ ਆ ਕੇ ਪੜ੍ਹਾ ਰਹੇ ਨੇ, ਡਿਜੀਟਲ ਟੀਚਰ ਇਹਨਾਂ ਨੂੰ ਕਹਿ ਦਿੰਦੇ ਆ, ਅਤੇ ਇਹ ਇਹਨਾਂ ਨੂੰ ਕੋਈ ਨੌਲੇਜ ਨਹੀਂ ਆ, ਨਾ ਇਹਨਾਂ ਦੇ ਕੋਲ ਕੋਈ ਸਰਟੀਫਿਕੇਟ ਆ, ਅਤੇ ਇਹ ਪੜ੍ਹਾਉਂਦੇ ਨਹੀਂ ਗੇ, ਇਹ ਵਿਸ਼ਲੇਸ਼ਣ ਕਰਦੇ ਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਦਾ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਜਿਹੜਾ ਚੀਰ ਫਾੜ ਜਾਂ ਕਰੀ ਜਾਂਦੇ ਆ। ਇਹਨਾਂ ਦੇ ਕੋਲ ਡਿਗਰੀਆਂ ਨਹੀਂ ਗੀਆਂ, ਇੱਕ ਕੋਈ ਜਿੱਦਾਂ
1: ਤਬਸਰਾਕਾਰ ਕਹਿ ਲਓ, ਮਤਲਬ ਇਹ ਆਪਣਾ ਐਕਸਪਰਟ ਓਪੀਨੀਅਨ ਦਿੰਦੇ ਤਾਂ ਹੈ ਪਰ ਇਹਨਾਂ ਦੀ ਐਕਸਪਰਟੀਜ਼ ਹੈ ਨਹੀਂ ਉਹਦੇ।
0: ਹਾਂ, ਸੋ ਐਕਸਪਰਟ ਓਪੀਨੀਅਨ ਇਸ ਕਰਕੇ ਸ਼ਾਇਦ ਉਹਦਾ ਕਹਿਣ ਦਾ ਮਤਲਬ ਕਿਉਂਕਿ ਉਹ ਕਿਸੇ ਯੂਨੀਵਰਸਿਟੀ 'ਚ ਪੜ੍ਹਾਉਣ ਵਾਲੇ ਨੂੰ ਹੀ ਉਹ ਰਸਮੀ ਟੀਚਰ ਜਾਂ ਫਿਰ ਇੱਕ ਪ੍ਰਮਾਣਿਤ ਟੀਚਰ ਮੰਨਦੇ ਨੇ ਜਾਂ ਫਿਰ ਕਾਲਜ ਯੂਨੀਵਰਸਿਟੀ ਸਕੂਲ। ਸੋ ਇੱਦਾਂ ਦਾ ਉਹਨਾਂ ਦਾ ਚਾਹੇ ਨਹੀਂ ਆ ਜਾਂ ਫਿਰ ਕਈਆਂ ਦਾ ਮੈਂ ਤਾਂ ਇਹ ਹੁਣ ਵੇਖਿਆ ਵੀ ਕਈਆਂ ਦੇ ਤਾਂ ਹੈਗੇ ਵੀ ਆ ਆਧਾਰ ਇੱਦਾਂ ਦੇ, ਕਈਆਂ ਨੇ ਚਲੋ ਉਦੋਂ ਇੱਧਰ ਉਹਨਾਂ ਦਾ ਸੂਤਰ ਬਹਿ ਗਿਆ ਉਹਨਾਂ ਨੇ ਹੁਣ ਉੱਧਰੋਂ ਜੋਬ ਛੱਡਤੀ, ਪਰ ਬਹੁਤਿਆਂ ਦਾ ਪਿਛੋਕੜ ਜਿਹੜਾ ਉਹ ਹੈਗਾ ਤਾਂ ਪੜ੍ਹਾਈ ਦੇ ਨਾਲ ਹੀ ਰਿਲੇਟਿਡ, ਜਾਂ ਫਿਰ ਉਹਨਾਂ ਦੇ ਵਿੱਚੋਂ ਬਹੁਤੇ ਉਹ ਨੇ ਜਿਨ੍ਹਾਂ ਨੇ ਵੱਖ ਵੱਖ ਜਿਹੜੇ ਵੱਡੇ ਵੱਡੇ ਟੈਸਟ ਨੇ ਜਿੱਦਾਂ ਐਨ ਡੀ ਐਸ ਵਗੈਰਾ ਜਾਂ ਫਿਰ ਨੀਟ ਹੋ ਗਿਆ ਜਾਂ ਫਿਰ ਹੋਰ ਜਿਹੜੇ ਭਰਤੀਆਂ ਹੁੰਦੀਆਂ ਨੇ ਉਹਨਾਂ ਸਾਰੀਆਂ ਦੇ ਜਿਹੜੇ ਵੱਡੇ ਵੱਡੇ ਟੈਸਟ ਨੇ ਬਹੁਤਿਆਂ ਦੇ ਤਾਂ ਆਪਾਂ ਨੂੰ ਨਾਮ ਹੀ ਨਹੀਂ ਪਤਾ, ਉਹਨਾਂ ਦੀ ਉਹ ਤਿਆਰੀ ਕਰਾਉਂਦੇ ਨੇ ਅਦਾਰੇ ਅਤੇ ਉਹਨਾਂ ਦੇ ਹੀ ਉਹ ਟੀਚਰ ਨੇ। ਹੁਣ ਵੇਖਿਆ ਜਾਵੇ ਤਾਂ ਇੱਦਾਂ ਦੀ ਕੋਈ ਗੱਲ ਇਹਨਾਂ ਦੇ ਲਿਹਾਜ਼ ਦੇ ਨਾਲ ਤਾਂ ਲੱਗਦੀ ਨਹੀਂ ਵੀ ਉਹਨਾਂ ਨੂੰ ਕੋਈ ਨੌਲੇਜ ਨਾ ਹੋਵੇ ਜਾਂ ਉਹ ਕੋਈ ਨੌਲੇਜ ਰੱਖਦੇ ਨਾ ਹੋਣ, ਕਿਉਂਕਿ ਜਦੋਂ ਆਪਾਂ ਉਹਨਾਂ ਦੀਆਂ ਗੱਲਾਂ ਹੁਣ ਖਾਨਸਰ ਆ ਅਤੇ ਇਹੋ ਜਿਹੇ ਬੰਦਿਆਂ ਦੀਆਂ ਜਦੋਂ ਤੁਸੀਂ ਗੱਲਾਂ ਸੁਣਦੇ ਹੋ ਕਿਸੇ ਟੀ ਵੀ 'ਤੇ ਵੀ ਤੁਹਾਨੂੰ ਇੱਦਾਂ ਦਾ ਕੋਈ ਆ ਕੇ ਸਪੈਸ਼ਲਿਸਟ ਉਹ ਗੱਲ ਤੁਹਾਨੂੰ ਦੱਸ ਦਿੰਦਾ ਵਾ, ਪਰ ਜਿਹੜਾ ਉਹਦਾ ਤਰੀਕਾ ਵਾ ਬੰਦੇ ਦਾ ਜਿਹੜੀ ਉਹ ਸਿੱਧੀ ਸਿੱਧੀ ਤੁਹਾਨੂੰ ਇਹ ਮਤਲਬ ਪੁਣ ਕੇ ਹੀ ਚਾਹ ਤੁਹਾਨੂੰ ਦੇ ਦਿੰਦਾ, ਉਹਦਾ ਤਰੀਕਾ ਬੜਾ ਵਧੀਆ ਵਾ। ਇੱਕ ਤਾਂ ਉਹਦੇ ਵਿੱਚ ਲਾਈਟ ਵੀ ਵੱਡੇ ਤੋਂ ਵੱਡੇ ਮੁੱਦੇ ਨੂੰ ਜਿੱਦਾਂ ਮੈਂ ਜੇ ਆਪਣੀ ਵੀ ਗੱਲ ਕਰਾਂ ਤਾਂ ਬੜੇ ਸਬਜੈਕਟ ਜਿਹੜਾ ਆਪਾਂ ਨਹੀਂ ਪੜ੍ਹੇ ਤਾਂ ਸਾਡੇ ਖਾਨੇ 'ਚ ਉਹ ਨਹੀਂ ਪੈਂਦੇ, ਪਰ ਉਹਨਾਂ ਬੰਦਿਆਂ ਦੇ ਕਈਆਂ ਦੇ ਪੜ੍ਹਾਉਣ ਦੇ ਤਰੀਕੇ ਇੱਦਾਂ ਦੇ ਨੇ ਵੀ ਉਹ ਬੜੇ ਔਖੇ ਔਖੇ ਸਬਜੈਕਟ ਵੀ ਤੁਹਾਨੂੰ ਬੜੀ ਆਸਾਨੀ ਦੇ ਨਾਲ ਐਵੇਂ ਹਾਸੇ ਠੱਠੇ ਦੇ ਵਿੱਚ ਹੀ ਸਮਝਾ ਦਿੰਦੇ ਆ। ਇਹ ਉਹਨਾਂ ਦੀ ਸਪੈਸ਼ਲਿਟੀ ਸੀ ਅਤੇ ਜਿੰਨਾ ਚਿਰ ਇਹ ਯੂਟਿਊਬ ਜਾਂ ਸੋਸ਼ਲ ਮੀਡੀਆ ਨਹੀਂ ਸੀ ਹੋਣ ਦੇ ਵਿੱਚ ਆਇਆ ਉਹਨਾਂ ਦੀ ਸਪੈਸ਼ਲਿਟੀ ਇੱਕ ਇੱਕ ਦਾਇਰੇ ਤੱਕ ਇੱਕ ਅਦਾਰੇ ਤੱਕ ਇੱਕ ਔਰਗਨਾਈਜੇਸ਼ਨ ਤੱਕ ਇੱਕ ਅਕੈਡਮੀ ਤੱਕ ਹੀ ਸੀਮਿਤ ਸੀ, ਪਰ ਹੁਣ ਉਹ ਵੱਧ ਕੇ ਤਾਂ ਇੰਨੇ ਲੋਕਾਂ ਤੱਕ ਪਹੁੰਚ ਗਈ ਆ। ਅਤੇ ਵਿਵਾਦ ਵੀ ਜੇ ਵੇਖਿਆ ਜਾਵੇ ਤਾਂ ਬੈਕਐਂਡ 'ਤੇ ਤਾਂ ਇਸੇ ਚੀਜ਼ ਦਾ ਹੀ ਆ, ਰੌਲਾ ਵੀ ਇਸੇ ਚੀਜ਼ ਦਾ ਹੀ ਆ ਕਿ ਉਹਨਾਂ ਨੂੰ ਜਿਹੜੇ ਨਿਊਜ਼ ਚੈਨਲ ਵਾਲੇ ਆ ਉਹਨਾਂ ਨੂੰ ਇਹੋ ਹੀ ਚੀਜ਼ ਚੁੱਭ ਰਹੀ ਆ ਕਿਉਂਕਿ ਉਹਨਾਂ ਦੀ ਟੀ ਆਰ ਪੀ ਘੱਟ ਰਹੀ ਆ,
1: ਉੱਧਰ ਸੌਦਾ ਵਿਕਣ ਲੱਗ ਗਿਆ,
0: ਇੱਧਰ ਇਹਨਾਂ ਦੇ ਵਿਊ ਵੱਧ ਰਹੇ ਨੇ। ਹੁਣ ਮੈਂ ਕੱਲ੍ਹ ਹੀ ਅੰਕੜੇ ਮੈਂ ਵੇਖ ਰਿਹਾ ਸੀ ਅਤੇ ਜਿਹੜੇ ਆਪਣਾ ਇਹ ਵਾਲੇ ਜਿਹੜੇ ਜ਼ਿਆਦਾਤਰ ਜਿਨ੍ਹਾਂ ਦੀ ਗੱਲ ਕੀਤੀ ਜਾ ਰਹੀ ਆ ਜਿਹੜੇ ਮਸ਼ਹੂਰ ਨੇ ਜ਼ਿਆਦਾ ਉਹਨਾਂ ਦੇ ਜਿਹੜੇ ਜ਼ਿਆਦਾਤਰ ਵੇਖਣ ਵਾਲੇ ਨੇ ਉਹਨਾਂ ਨੇ ਹੁਣ ਆਪਣੇ ਆਪਣੇ ਕੱਲ੍ਹ ਅੰਕੜੇ ਵੀ ਸ਼ੇਅਰ ਕੀਤੇ ਸੀ ਉਹਨਾਂ ਨੇ, ਜਿਹੜੇ ਟੌਪ ਦੇ 4-5 ਨੇ ਉਹਨਾਂ ਦਾ ਮੈਂ ਵੇਖਿਆ, ਉਹ ਕਹਿੰਦੇ ਨੇ ਵੀ ਸਾਡੇ ਕੋਲ 65% ਉਹ ਲੋਕ ਨੇ ਜਿਨ੍ਹਾਂ ਦੀ ਉਮਰ 30 ਸਾਲ ਤੋਂ ਉੱਤੇ ਆ। ਇਹਦਾ ਮਤਲਬ ਇਹ ਹੋਇਆ ਵੀ ਉਹਨਾਂ ਨੇ ਤਾਂ ਟੈਸਟ ਦੀ ਕੋਈ ਤਿਆਰੀ ਨਹੀਂ ਕਰਨੀ, ਮੰਨ ਲਓ ਕੋਈ 30 ਸਾਲ ਤੋਂ ਉੱਤੇ ਆ ਅਤੇ ਉਹ ਇਹਨਾਂ ਦੇ ਕੋਲ ਪੜ੍ਹਨ ਨਹੀਂ ਆਊਗਾ। ਇਹਦਾ ਮਤਲਬ ਇਹ ਹੋਇਆ ਕਿ ਉਹ ਇੰਟਰਸਟ ਵੈਸੇ ਹੀ ਲੈ ਰਹੇ ਨੇ, ਉਹਨਾਂ ਨੂੰ ਇਹਨਾਂ ਦੀ ਇਨਫੋਰਮੇਸ਼ਨ ਜ਼ਿਆਦਾ ਵਧੀਆ ਲੱਗ ਰਹੀ ਆ, ਉਹਨਾਂ ਦੇ ਸਮਝਾਉਣ ਦਾ ਤਰੀਕਾ ਵਧੀਆ ਲੱਗ ਰਿਹਾ, ਉਹਨਾਂ ਦੀ ਇੰਟਰਨੈਸ਼ਨਲ ਮੁੱਦਿਆਂ ਦੇ ਉੱਤੇ ਜੀਓਗ੍ਰਾਫੀਕਲ ਮੁੱਦਿਆਂ ਦੇ ਉੱਤੇ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਉਹਨਾਂ ਦੀ ਪਕੜ ਜ਼ਿਆਦਾ ਵਧੀਆ ਲੱਗ ਰਹੀ ਆ। ਉਹ ਟੀ ਵੀ ਇਹਦਾ ਮਤਲਬ ਵੀ ਘੱਟ ਸੁਣ ਕੇ ਅਤੇ ਇਹਨਾਂ ਨੂੰ ਜ਼ਿਆਦਾ ਪ੍ਰੈਫਰ ਕਰ ਰਿਹਾ, ਇਹਨਾਂ ਦੀਆਂ ਉਹ ਕਹਿੰਦੇ ਨੇ ਕਿ ਨੌਕਰੀਆਂ ਖਤਰੇ 'ਚ ਆਏ ਤਾਂ ਸਾਡੇ ਖਿਲਾਫ਼ ਬੋਲਦੇ ਆ।
1: ਇਹਦੇ ਵਿੱਚ ਇੱਕ ਫੈਕਟਰ ਗੋਦੀ ਮੀਡੀਆ ਵਾਲਾ ਵੀ ਆ ਜਾਂਦਾ, ਕੋਈ ਮੌਕੇ ਦੀ ਸਿਆਸਤ, ਮੌਕੇ ਦੀ ਸਰਕਾਰ ਜਾਂ ਤੁਹਾਨੂੰ ਕਾਰਪੋਰੇਟ ਘਰਾਣਿਆਂ ਤੋਂ ਫੰਡਿੰਗ ਆਉਂਦੀ ਹੈ ਜਾਂ ਕੀ ਹੁੰਦਾ, ਅਤੇ ਜਦ ਜਿਹੜੇ ਉਹ ਸਟਾਰ ਇਨਫਲੂਐਂਸਰ ਕਹਿ ਲਓ, ਸਟਾਰ ਟੀਚਰ ਕਹਿ ਲਓ, ਜੇ ਹਲਕਾ ਜਿਹਾ ਵੀ ਸਰਕਾਰਾਂ ਦੇ ਖਿਲਾਫ਼ ਕੁਛ ਉਹ ਜਿਹੜਾ ਨੈਰੇਟਿਵ ਜਿਹੜਾ ਮੀਡੀਆ ਸਿਰਜਣ ਦੀ ਕੋਸ਼ਿਸ਼ ਕਰ ਰਿਹਾ ਉਹ ਉਸ ਮੀਡੀਏ ਦੇ ਵਿੱਚ ਉਹਨਾਂ ਦੇ ਪੈਮਾਨੇ 'ਤੇ ਸਹੀ ਨਹੀਂ ਉਤਰਦੀ ਤਾਂ ਉਹਨਾਂ ਨੂੰ ਚੁਭਣ ਲੱਗ ਜਾਂਦੇ, ਰੜਕਣ ਲੱਗ ਜਾਂਦੇ। ਜਦਕਿ ਉਹ ਕਹਿੰਦੇ ਆ ਵੀ ਅਸੀਂ ਇੰਡੀਪੈਂਡੈਂਟ ਹੋ ਕੇ ਬੋਲਦੇ ਹਾਂ, ਅਸੀਂ ਕਿਹੜਾ ਸਾਨੂੰ ਕਿਹੜਾ ਕਿਤੋਂ ਕਾਰਪੋਰੇਟ ਘਰਾਣਿਆਂ ਤੋਂ ਪੈਸੇ ਆਏ ਹੋਏ ਆ ਜਾਂ ਅਸੀਂ ਕਿਹੜਾ ਸਰਕਾਰਾਂ ਦਾ ਪੱਖ ਪੂਰਨ ਆ, ਸਾਡੀ ਲੋਕ ਗੱਲ ਸੁਣਦੇ ਆ ਅਤੇ ਸਾਡੀ ਕਦਰ ਕਰਦੇ ਆ ਅਤੇ ਅਸੀਂ ਸੱਚ ਬੋਲਾਂਗੇ। ਸੋ ਜਿਸ ਕਿਸਮ ਦੀ ਤਰਕ ਜਾਂ ਦਲੀਲ ਦੇ ਦਿੱਤੀ ਜਾਊਗੀ ਉਸ ਕਿਸਮ ਨਾਲ ਉਸ ਪਾਸੇ ਨੂੰ ਉਸ ਪਲੜਾ ਭਾਰੀ ਹੋ ਜਾਣਾ ਗੱਲਬਾਤ।
0: ਇਹ ਤਾਂ ਪਹਿਲੀ ਗੱਲ ਤਾਂ ਆ, ਚਲੋ ਆਪਾਂ ਉਸ ਆਪਣੇ ਸੁਣਨ ਵਾਲਿਆਂ ਨੂੰ ਦੱਸ ਦਈਏ ਕਿ ਅਸੀਂ ਉਸ ਪਾਸੇ ਨੂੰ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਤਾਂ ਬਹੁਤ ਤੁਸੀਂ ਸੁਣ ਲਈਆਂ ਹੋਣਗੀਆਂ ਹੁਣ ਤੱਕ, ਅਤੇ ਜਿਹੜੇ ਮੀਡੀਆ ਦੇ ਉੱਤੇ ਦੋਸ਼ ਲੱਗ ਰਹੇ, ਇਲਜ਼ਾਮ ਲੱਗ ਰਹੇ ਨੇ, ਇਹ ਹੁਣ ਬੜੇ ਦਿਨਾਂ ਦੀ ਚਰਚਾ ਵਾ, ਜਿੱਦਣ ਦਾ ਉਹ ਆਇਆ ਵਾ ਫਿਰ ਆਪਣਾ ਸਰਵੇ ਆਇਆ ਵਾ ਕਿ ਕਿਹੜੇ ਮੀਡੀਆ ਦੀ ਕਿੰਨੀ ਆਜ਼ਾਦੀ ਕਿੰਨਵੇਂ ਨੰਬਰ ਦੇ ਉੱਤੇ ਆ, ਅਤੇ ਭਾਰਤ ਦਾ ਗ੍ਰਾਫ ਹੋਰ ਡਿੱਗ ਪਿਆ, ਉੱਦਾਂ ਦਾ ਇਹ ਰੌਲਾ ਤਾਂ ਪੈ ਹੀ ਰਿਹਾ। ਪਰ ਜਿਹੜਾ ਵੇਖਿਆ ਜਾਵੇ ਨਾ, ਇਹਦਾ ਮੈਂ ਇੱਕ ਹੋਰ ਐਂਗਲ ਵੇਖਦਾ ਕਿ ਜਿਹੜਾ ਹੁਣ ਦਾ ਜਿਹੜਾ ਸਮਾਂ ਆ ਅਤੇ ਜਿਹੜਾ ਪੁਰਾਣਾ ਸਮਾਂ ਆ ਇਹ ਉਹਦੇ ਦਰਮਿਆਨ ਵੀ ਕਲੈਸ਼ ਆ। ਬੇਸਿਕਲੀ ਪੁਰਾਣਾ ਸਮਾਂ ਕੀ ਆ ਕਿ ਜਦੋਂ ਆਪਾਂ ਚਲੋ ਬਾਕੀ ਉਹਨਾਂ ਦੀ ਐਜੂਕੇਸ਼ਨ ਨੂੰ ਆਪਾਂ ਇੱਕ ਪਾਸੇ ਰੱਖਦੇ ਹਾਂ, ਥੋੜ੍ਹਾ ਜਿਹਾ ਇਹਨੂੰ ਸਮਝਣ ਦੇ ਲਈ ਜਿਹੜੇ ਕਰੰਟ ਇਸ਼ੂਜ਼ ਨੇ ਯਾਨੀ ਕਿ ਖਬਰਾਂ ਨੇ, ਉਹ ਖਬਰਾਂ ਪਹਿਲਾਂ ਤੱਕ ਸਿਰਫ ਮੀਡੀਆ ਦਿੰਦਾ ਸੀ, ਇੰਡੀਆ ਦੇ ਵਿੱਚ ਅਖਬਾਰਾਂ ਦਿੰਦੀਆਂ ਸੀ ਜਾਂ ਫਿਰ ਟੀ ਵੀ ਦਿੰਦਾ ਇਹ
1: ਡਿਪੈਂਡੈਂਟ
0: ਸੀ ਜਾਂ ਫਿਰ ਰੇਡੀਓ ਰੇਡੀਓ ਵੀ ਸਮਾਂ ਪਾ ਕੇ ਇੱਕ ਟਾਈਮ ਦੇ ਉੱਤੇ ਫੇਡ ਹੋਇਆ ਸੀ ਅਤੇ ਅੱਜ ਦੇ ਸਮੇਂ 'ਚ ਵੀ ਜੇ ਵੇਖੀਏ ਤਾਂ ਰੇਡੀਓ ਉੱਥੇ ਬਹੁਤ ਜ਼ਿਆਦਾ ਕਮਰਸ਼ੀਅਲ ਆ ਉਹ ਤੁਹਾਨੂੰ ਹੋਰ ਹੋਰ ਹਿਸਾਬ ਦੇ ਤੁਹਾਨੂੰ ਫਿਲਮਾਂ ਗਾਣੇ ਦਿਸ ਦੈਟ ਦਊਗਾ ਪਰ ਉਹ ਖਬਰਾਂ ਬਹੁਤ ਘੱਟ ਬਹੁਤ ਡਿਟੇਲ 'ਚ ਵਿਸ਼ਲੇਸ਼ਣ ਨਹੀਂ ਦਿੰਦਾ ਤੁਹਾਨੂੰ ਡਿਟੇਲਡ ਖਬਰਾਂ ਨਹੀਂ ਤੁਹਾਨੂੰ ਦਿੰਦਾ ਹੋ ਸਕਦਾ ਕੋਈ ਦਿੰਦਾ ਵੀ ਹੋਵੇ ਕੋਈ ਅਦਾਰੇ ਪਰ ਸੋ ਮੋਟਾ ਮੋਟਾ ਜਿਹਾ ਸਾਡੇ ਕੋਲ ਬਚਦੀਆਂ ਅਖਬਾਰਾਂ ਅਤੇ ਜਾਂ ਫਿਰ ਸਾਡੇ ਕੋਲ ਬਚਦਾ ਟੀ ਵੀ ਜੋ ਕਿ ਟ੍ਰੈਡੀਸ਼ਨਲ ਸਾਡਾ ਚੱਲਦਾ ਆ ਰਿਹਾ ਸੀ ਹੁਣ ਕੋਵਿਡ ਦੇ ਇਰਦ ਗਿਰਦ ਉਸ ਤੋਂ ਪਹਿਲਾਂ ਜਾਂ ਫਿਰ ਉਸ ਤੋਂ ਬਾਅਦ ਇੱਕ ਵੱਡਾ ਉਭਾਰ ਆਇਆ
1: ਵਿਦ ਦ ਰਾਈਜ਼ ਆਫ ਇੰਟਰਨੈਟ ਵੀ ਕਹਿ ਦਿੱਤੀ ਹਾਂ ਮੋਬਾਈਲ ਫੋਨ
0: ਬਿਲਕੁਲ ਜਦੋਂ ਸਾਨੂੰ ਇਹ ਸਟਰੈਂਥ ਪਤਾ ਲੱਗ ਗਈ ਕਿ ਉਹਨਾਂ ਨੂੰ ਵੀ ਪਤਾ ਲੱਗ ਗਈ ਵੀ ਅਸੀਂ ਇੱਥੇ ਸਰਵਾਈਵ ਕਰ ਸਕਦੇ ਹਾਂ ਇੱਥੇ ਆਪਾਂ ਵੱਧ ਪੈਸੇ ਕਮਾ ਸਕਦੇ ਹਾਂ ਕਿਉਂਕਿ ਉਹ ਕਮਾ ਵੀ ਸੋਹਣੇ ਰਹੇ ਨੇ ਉੱਥੇ ਉਹਨਾਂ ਦੇ ਵੇਖੀਦਾ ਜਿੱਡੇ ਜਿੱਡੇ ਉਹਨਾਂ ਦੇ ਵਿਊ ਆ ਉਹ ਕਿਤੇ ਵੱਧ ਇਹਨਾਂ ਅਦਾਰਿਆਂ ਤੋਂ ਵੀ ਸ਼ਾਇਦ ਵੱਧ ਪੈਸੇ ਕਮਾਉਂਦੇ ਹੋਣ
1: ਪੋਡਕਾਸਟ ਵਾਲੀ ਹੋਡਕਾਸਟ ਫਿਰ ਸ਼ੁਰੂ ਹੋਈ ਹੈ ਨਾ ਜਦ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਤਾਂ ਕੰਮ ਹੋਰੇ ਪਾਸੇ ਨੂੰ ਜਾ ਨਿਕਲਿਆ
0: ਜੀ ਸੋ ਉਹ ਉਹਨਾਂ ਆਪਣੇ ਤੌਰ ਦੇ ਉੱਤੇ ਜਿਹੜੀ ਉਹਨਾਂ ਦੇ ਵੱਲੋਂ ਇਹ ਸਿੱਖਿਆ ਦਿੱਤੀ ਜਾਂਦੀ ਆ ਸ਼ੁਰੂ ਤਾਂ ਇੱਦਾਂ ਹੀ ਹੋਈ ਸੀ ਕਿ ਉਹਨਾਂ ਦੇ ਸਟੂਡੈਂਟ ਔਨਲਾਈਨ ਉਹਨਾਂ ਕੋਲ ਆ ਕੇ ਪੜ੍ਹ ਲੈਣ ਜਿੱਦਾਂ ਖਾਨ ਸਰ ਵਰਗਿਆਂ ਦਾ ਇਹੋ ਹੀ ਨਾਰਾ ਸੀ ਕਿ ਜਿਹੜੇ ਲੱਖਾਂ ਸਟੂਡੈਂਟ ਪਹਿਲੀ ਗੱਲ ਤਾਂ ਹੈ ਮੈਂ ਵੋਲੀਅਮ ਵੱਧ ਦੇ ਵਿੱਚ ਪੜ੍ਹਾ ਸਕਦਾ ਦੂਸਰੀ ਗੱਲ ਮੈਂ ਉਹਨਾਂ ਨੂੰ ਬਹੁਤ ਸਸਤੇ ਦੇ ਵਿੱਚ ਪੜ੍ਹਾ ਰਿਹਾ ਔਨਲਾਈਨ ਮੇਰੇ ਖਿਆਲ ਉਹਦਾ ਰਿਕਾਰਡ ਵੀ ਹੈ ਕਿੰਨੇ 60,000 ਕਿ ਕਿੰਨੇ ਬੱਚੇ ਇੱਕ ਟਾਈਮ ਦੇ ਉੱਤੇ ਪੜ੍ਹਦੇ ਸੀ ਉਹਦੇ ਕੋਲ ਅਤੇ ਉਹਨੇ ਇੱਕ ਬੜੀ ਸੀਮਿਤ ਜਿਹੀ ਫੀਸ ਰੱਖੀ ਆ ਜਿੱਥੇ ਹਜ਼ਾਰਾਂ ਦੇ ਵਿੱਚ ਫੀਸਾਂ ਲਈਆਂ ਜਾਂਦੀਆਂ ਲੱਖਾਂ ਦੇ ਵਿੱਚ ਫੀਸਾਂ ਲਈਆਂ ਜਾਂਦੀਆਂ ਉਹਨੇ ਕੁਛ 100 ਰੱਖੇ ਸੀ ਅਤੇ ਬਾਕੀਆਂ ਦਾ ਵੀ ਜੇ ਆਪਾਂ ਵੇਖੀਏ ਤਾਂ ਉਹ ਯੂਟਿਊਬ ਦੇ ਉੱਤੇ ਤਾਂ ਬੜੇ ਲੈਸਨ ਜਿਹੜੇ ਆ ਇੱਦਾਂ ਦੇ ਤੁਸੀਂ ਫ੍ਰੀ ਵੀ ਸ਼ਾਇਦ ਸੁਣ ਸਕਦੇ ਹੋ ਹੈ ਨਾ ਸੋ ਹੁਣੇ ਆਪਾਂ ਉਹਨਾਂ ਜਿਹੜੇ ਤਿਆਰੀਆਂ ਨੂੰ ਤਾਂ ਆਪਾਂ ਇੱਕ ਪਾਸੇ ਰੱਖ ਦਈਏ ਹੁਣ ਸਿਰਫ ਗੱਲ ਆ ਵੀ ਜਿਹੜੇ ਕਰੰਟ ਇਸ਼ੂਜ਼ ਜਾਂ ਫਿਰ ਖਬਰਾਂ ਦਾ ਕਲੈਸ਼ ਉਹ ਜਿਹੜਾ ਟ੍ਰੈਡੀਸ਼ਨਲ ਇੱਕ ਸਟਾਈਲ ਹੀ ਸਾਡਾ ਖਬਰਾਂ ਨੂੰ ਜਾਣਨ ਦਾ ਉਹ ਇਹਨਾਂ ਨੇ ਟੇਕ ਓਵਰ ਕਰ ਲਿਆ ਜਿਹੜੀ ਇੱਕ ਮਚਿਓਰ ਆਡੀਅੰਸ ਆ ਜਾਂ ਫਿਰ ਹੋਰ ਡਿਟੇਲ 'ਚ ਜਿਹੜੇ ਜਾਣਨਾ ਚਾਹੁੰਦੇ ਆ ਉਹ ਬੰਦੇ ਆ ਗਏ ਹੁਣ ਇਹਨਾਂ ਦੇ ਉਹਦੇ ਵਿੱਚ
1: ਤੁਸੀਂ ਪੋਰਟਫੋਲੀਓ 'ਚ ਨੋਟ ਕਰੋਗੇ ਲੋਕਾਂ ਦਾ ਹੁਣ ਇੰਟਰਸਟ ਇਕੱਲਾ ਖਬਰਾਂ ਸੁਣਨ 'ਚ ਨਹੀਂ ਰਿਹਾ ਇੰਨੇ ਮਰ ਗਏ ਬੰਬ ਡਿੱਗ ਪਿਆ ਆਹ ਹੋ ਗਿਆ ਲੋਕ ਖਬਰ ਦੀ ਖਬਰ ਲੈਣੀ ਚਾਹੁੰਦੇ ਆ ਉਹ ਸਪੇਸ ਖਾਲੀ ਪਈ ਸੀ ਜਿਹੜੀ ਉਹਨਾਂ ਨੇ ਹੁਣ ਤੁਸੀਂ ਦੇਖੋ ਆਪਣਾ ਇੱਕ ਨਿਊਜ਼ ਬੁਲੇਟਿਨ ਤਾਂ 5 ਮਿੰਟ 'ਚ ਖਤਮ ਹੋ ਜੇ ਪਰ ਜੇ ਤੁਸੀਂ ਉਹਨਾਂ ਖਬਰਾਂ ਨੂੰ ਐਕਸਪਲੇਨ ਕਰੋ ਵੀ ਈਰਾਨ ਦਾ ਅਸਲ ਮਨਸ਼ਾ ਇਹਦੇ ਪਿੱਛੇ ਆਹ ਵਾ ਅਮਰੀਕਾ ਦੀ ਅਸਲ ਮਨਸ਼ਾ ਆਹ ਵਾ ਇਹ ਕਾਰਪੋਰੇਟ ਘਰਾਣਿਆਂ ਦੀ ਲੌਬੀ ਆ ਇਹ ਫਲਾਨਾ ਵਾ ਇਹਦੇ ਪਿੱਛੇ ਤੇਲ ਵਧਣੇ ਆ ਇਹਦੇ ਨਾਲ ਵਾਲ ਸਟਰੀਟ 'ਤੇ ਅਸਰ ਪੈਣਾ ਉਹ ਜਿਹੜਾ ਖਬਰ ਦਾ ਤਬਸਰਾ ਉਹ ਸਪੇਸ ਬਿਲਕੁਲ ਖਾਲੀ ਪਈ ਸੀ ਟੈਲੀਵਿਜ਼ਨ ਰੇਡੀਓ ਕੋਲ ਇੰਨਾ ਟਾਈਮ ਨਹੀਂ ਸੀ ਜਾਂ ਕਹਿ ਲਓ ਉਹਨਾਂ ਦਾ ਧਿਆਨ ਹੀ ਹੈ ਨਹੀਂ ਸੀ ਅਤੇ ਇਹ ਲੋਕਾਂ ਨੇ ਫਿਰ ਉਹਨੂੰ ਐਕਸਪਲੇਨ ਕਰਨਾ ਸ਼ੁਰੂ ਕੀਤਾ ਜਿੱਥੋਂ ਕੰਟੈਂਟ ਕ੍ਰੀਏਸ਼ਨ ਦੀ ਗੱਲ ਹੋਣੀ ਸ਼ੁਰੂ ਹੋਈ
0: ਨਾਲ ਇੰਟਰਸਟਿੰਗ ਵੇ ਦੇ ਨਾਲ ਇਹਨਾਂ ਨੇ ਕੀਤਾ ਨਾ ਹੁਣ ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਊਗੀ ਹੁਣ 'ਚ ਚਲੋ ਆਪਾਂ ਉੱਥੇ ਰਹਿੰਦੇ ਨਹੀਂ ਹਾਂ ਅਤੇ ਬਹੁਤਾ ਧਿਆਨ ਨਹੀਂ ਆ ਪਰ ਬਾਕੀ ਸ਼ਾਇਦ ਜੇ ਕਿਸੇ ਨੂੰ ਪਤਾ ਹੋਵੇ ਜਿਹੜੇ ਆਪਣੇ ਉੱਥੇ ਚੈਨਲ ਨੇ 24 ਆਵਰ ਨਿਊਜ਼ ਚੈਨਲ ਈਵਨ ਉਹਨਾਂ ਕੋਲ 24 ਘੰਟੇ ਦਾ ਸਮਾਂ ਹੁੰਦਾ ਵਾ ਅਤੇ ਉਹ ਇੰਨੀ ਡਿਟੇਲ ਦੇ ਵਿੱਚ ਮੰਨ ਲਓ ਕੋਈ ਨਿਊਜ਼ ਆਉਂਦੀ ਆ ਅਤੇ ਉਸ ਪਾਸੇ ਨੂੰ ਨਹੀਂ ਜਾਂਦੇ ਉਹ ਸਿਰਫ ਉਹ ਹੀ ਵਾਰ ਵਾਰ ਘੁਮਾਈ ਜਾਂਦੇ ਆ ਹੈ ਨਾ ਇੱਕ ਮਿੰਟ ਮੈਂ 100 ਖਬਰੇ ਇੱਕ ਮਿੰਟ ਮੈਂ 5 ਖਬਰੇ
1: ਬਠਿੰਡਾ ਮੈਂ ਬਰਫ਼ ਗਿਰੀ ਆਹ ਖਬਰੇ ਵਿਸਥਾਰ ਮੈਂ ਇੱਕ ਆਦਮੀ ਸਾਈਕਲ ਪੇ ਬਰਫ਼ ਲੈ ਕੇ ਜਾ ਰਿਹਾ ਔਰ ਬਰਫ਼ ਗਿਰ ਗਈ
0: ਔਰ ਬਰਫ਼ ਟੂਟ ਗਈ ਔਰ ਬਰਫ਼ ਇਤਨੇ ਕਿਲੋ ਕੀ ਥੀ
1: ਟੂਟੀ ਬਰਫ਼ ਬਰਫ਼ ਟੂਟ ਗਈ ਟੂਟੀ ਬਰਫ਼ ਬਰਫ਼ ਕੇ ਟੁਕੜੇ ਦੂਰ ਦੂਰ ਤੱਕ ਬਿਖਰੇ
0: ਸੋ ਉਹਨਾਂ ਬੰਦਿਆਂ ਦਾ ਇਹ ਕੰਮ ਹੈ ਉਹਨਾਂ ਨੇ ਇਹ ਦੱਸਣਾ ਵੀ ਇਸ ਰਾਹ ਤੋਂ ਬਰਫ਼ 1995 'ਚ ਲੰਘਣੀ ਸ਼ੁਰੂ ਹੋਈ ਸੀ ਉਦੋਂ ਉਸ ਤੋਂ ਪਹਿਲਾਂ ਇੱਥੇ ਕਾਰਖਾਨਾ ਨਹੀਂ ਹੁੰਦਾ
1: ਬਰਫ਼ ਕਹਿੰਦੇ ਹੀ ਨਹੀਂ ਸੀ
0: ਪਾਣੀ ਕਹਿੰਦੇ ਬਰਫ਼ ਕਹਿੰਦੇ ਨਹੀਂ ਉਹਨਾਂ ਨੇ ਇੱਥੋਂ ਤੱਕ ਚੱਲ ਜਾਣਾ ਉਹਨਾਂ ਨੇ ਵੀ ਦੱਸਣਾ ਵੀ ਇਹ ਬਰਫ਼ ਪਹਿਲਾਂ ਬੰਦੇ ਸਿਰ 'ਤੇ ਚੁੱਕ ਕੇ ਖੜਦੇ ਹੁੰਦੇ ਸੀ ਫਿਰ ਸਾਈਕਲ 'ਤੇ ਖੜਦੇ ਹੁੰਦੇ ਸੀ ਅੱਜ ਜਿਹੜੀ ਡਿੱਗੀ ਆ ਇਹ ਠੇਲੇ ਤੋਂ ਡਿੱਗੀ ਆ ਸੋ ਲੋਕੀ ਉਸ ਹਿਸਾਬ ਦੇ ਨਾਲ ਉਹਦੇ 'ਚ ਇੰਟਰਸਟ ਬਣਾਉਂਦੇ ਫਿਰ ਆਪਣਾ
1: ਪੁਰਾਣੇ ਟਾਈਮਾਂ 'ਚ ਬੋਰੀ 'ਚ ਲਪੇਟ ਕੇ ਲਿਆਉਂਦੇ ਸੀ ਤੂੜੀ ਵਾਲੇ ਰੱਖਦੇ ਹੁੰਦੇ
0: ਸੀ ਤੂੜੀ ਵਾਲੇ 'ਚ ਰੱਖਦੇ ਸੀ
1: ਐਂ ਸੂਆ ਹੁੰਦਾ ਸੀ ਮਾਰ ਮਾਰ ਕੇ ਉਹਨੂੰ ਬੱਖੀਆਂ ਪਾੜ ਦੇਈਦੀਆਂ ਸੀ ਬਰਫ਼ ਦੀਆਂ ਅਤੇ ਫਿਰ ਬੋਤਲਾਂ 'ਚ ਪੈਂਦੀ ਸੀ
0: ਹਾਂ 1975 ਦੇ ਵਿੱਚ ਇੱਕ ਬੰਦੇ ਦੇ ਪੈਰ 'ਤੇ ਡਿੱਗੀ ਸੀ ਬਰਫ਼ ਪਰ ਉਦੋਂ ਪੈਰ ਸਖਤੇ ਹੁੰਦੇ ਸੀ ਲੋਕਾਂ ਦੇ
1: ਉਦੋਂ ਸਿੱਲੀ ਵੀ ਕਹਿੰਦੇ ਸੀ ਬਰਫ਼ ਦੀ ਸਿੱਲੀ ਡਿੱਗੀ ਸੀ ਇਕੱਲੀ ਬਰਫ਼ ਨਹੀਂ ਸੀ ਡਿੱਗੀ ਉਦੋਂ ਬਾਅਦ ਮੁੜ ਕੇ ਸ਼੍ਰੀਨਗਰ 'ਚ ਡਿੱਗੀ ਸੀ ਮਾਊਂਟ ਐਵਰੈਸਟ ਡਿੱਗੀ ਸੀ ਹੁਣ ਆਹ ਦੇਖੋ ਹੁਣ ਆਹ ਲੋਕਾਂ ਦਾ ਵਿੱਚ ਹਾਸਾ ਨਿਕਲਦਾ ਬੰਦਾ ਕਹਿੰਦਾ ਯਾਰ
0: ਉਹ
1: ਤੇ ਸਹੀ ਹੈ
0: ਸਹੀ ਹੈ ਸੋ ਇਹ ਮਤਲਬ ਇਹ ਨਹੀਂ ਆ ਵੀ ਉਹ ਇੰਨਾ ਉਹ
1: ਮਤਲਬ ਇੰਟਰਸਟ ਕਿੱਦਾਂ ਕਿਸੇ ਖਬਰ 'ਚ ਕਿਸੇ ਦਾ ਬਣਦਾ
0: ਇੰਟਰਸਟ
1: ਸੁਣਨ ਵਾਲੀ ਗੱਲ ਨੂੰ ਸੁਣਾਉਣ ਯੋਗ ਕਿੱਦਾਂ ਬਣਾਇਆ ਜਾਂਦਾ
0: ਡਿਟੇਲ ਸੋ ਮੁੱਖ ਦੀ ਗੱਲ ਇਹ ਵੀ ਇਹ ਇੱਕ ਬਦਲਦੇ ਸਮੇਂ ਦੇ ਜਿਹੜੇ ਖਬਰਾਂ ਦੇ ਬਦਲਦੇ ਮਾਧਿਅਮ ਨੇ ਇਹ ਉਹਨਾਂ ਦਾ ਵੀ ਕਲੈਸ਼ ਆ ਆਪਸ ਦੇ ਵਿੱਚ ਜਿੱਦਾਂ ਮੰਨ ਲਓ ਇੱਕ ਟਾਂਗੇ ਵਾਲੇ ਦਾ ਮਿੰਨੀ ਬੱਸ ਵਾਲੇ ਦੇ ਨਾਲ ਕਲੇਸ਼ ਰਿਹਾ ਵਾ ਇੱਕ ਸਮੇਂ ਦੇ ਉੱਤੇ ਹੈ ਨਾ, ਇੱਕ
1: ਊਬਰ ਦਾ ਟੈਕਸੀ ਵਾਲਿਆਂ ਨਾਲ ਰਿਹਾ,
0: ਹਾਂ
1: ਸਮਾਂ ਕਿਵੇਂ ਬਦਲਦਾ,
0: ਜਦੋਂ ਸਮਾਂ ਬਦਲਦਾ ਅਤੇ ਉਦੋਂ ਨਵੇਂ ਬੰਦੇ ਨਵੀਂ ਤਕਨੀਕ ਜਦੋਂ ਉਹ ਮਾਰਕੀਟ ਖਿੱਚਦੇ ਨੇ ਅਤੇ ਫਿਰ ਉਹਨਾਂ ਦੇ ਅੰਦਰ ਦੀ ਭੜਾਸ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਜਾਗਰ ਹੁੰਦੀ ਆ, ਦੋਵੇਂ ਪਾਸੇ ਉਹਨਾਂ ਨੂੰ ਅੰਦਰੋਂ ਅੰਦਰੀ ਘੁੱਟ ਕੇ ਬੈਠੇ ਹੁੰਦੇ ਆ। ਇਸ ਟਾਈਮ ਦੇ ਉੱਤੇ ਅਨਲਿਸ਼ ਹੋ ਚੁੱਕੀ ਆ ਚੀਜ਼,
1: ਅਤੇ ਉਹ ਚੀਜ਼ ਚਿਰ ਸਥਾਈ ਨਹੀਂ ਹੁੰਦੀਆਂ। ਹੁਣ ਊਬਰ ਵਾਲੇ ਕਹਿਣ ਲੱਗ ਗਏ ਕੁਛ ਨਹੀਂ ਬਚਦਾ, ਉਹ ਬਸ ਸਮਾਂ ਕਿਸੇ ਦਾ ਹਾਣੀ ਤਾਂ ਬਣਿਆ ਨਹੀਂ ਨਾ, ਹੁਣ ਮੁੜ ਕੇ ਇਹ ਕੰਟੈਂਟ ਕ੍ਰੀਏਸ਼ਨ ਦਾ ਦੌਰ ਆ, ਹੌਲੀ ਹੌਲੀ ਇਹ ਵੀ ਹੈ ਨਾ ਡਾਇਲਿਊਟ ਹੋ ਜਾਣਾ। ਪਰ ਪ੍ਰਸ਼ਨ ਇਹ ਆ ਕਿ ਜੋ ਅੰਜਨਾ ਓਮ ਕਸ਼ਯਪ ਜਿਹੜੀ ਹੈਗੀ ਆ, ਉਹਨੇ ਜੋ ਭਾਸ਼ਾ ਜਾਂ ਸ਼ਬਦਾਂ ਦੀ ਮਰਿਆਦਾ, ਹੁਣ ਉਹ ਕੋਕਰੋਚ ਪਾਰਟੀ ਦਾ ਰਾਈਜ਼ ਕਿੱਦਾਂ ਹੋਇਆ, ਅਸਲ 'ਚ ਉਹ ਕਈ ਵਾਰ ਸ਼ਬਦਾਂ ਦੀ ਮਰਿਆਦਾ ਤੋਂ ਬੰਦਾ ਹਲਕਾ ਜਿਹਾ ਕਹਿ ਲਓ ਖੁੰਝ ਜਾਂਦਾ, ਜਾਂ ਜਿਹੜੇ ਉਹ ਕਹਿੰਦੇ ਅੱਛਾ ਤੁਸੀਂ ਇਹਨੂੰ ਹਲਕਾ ਜਿਹਾ ਕਹਿੰਦੇ ਹੋ, ਅਤੇ ਉਹ ਮਤਲਬ ਗੱਲ ਨੂੰ ਕਿਸ ਪਾਸੇ ਨੂੰ ਲੈ ਕੇ ਜਾਣਾ, ਅਤੇ ਉਹ 'ਚੋਂ ਕਈ ਵਾਰ ਫਰਸਟ੍ਰੇਸ਼ਨਸ ਹੁੰਦੀਆਂ ਯੰਗ ਜਨਰੇਸ਼ਨ ਦੀਆਂ। ਇੱਕ ਚਪੜਾਸੀ ਦੀ ਨੌਕਰੀ ਲਈ 1000 ਬੰਦਾ ਖੜਾ, ਉਹ ਕਹਿੰਦਾ ਅੱਛਾ 999 ਨੂੰ ਕਾਕਰੋਚ ਕਹਿ ਨੇ, ਮਤਲਬ ਉਹ ਗੱਲ ਨੂੰ ਉੱਦਾਂ ਤਰਕ ਦਲੀਲ ਤਬਸਰਾ ਉੱਦਾਂ ਦਾ ਕੀਤਾ ਜਾਂਦਾ। ਅਤੇ ਇਹ ਜਿਹੜਾ ਸਥਾਪਿਤ ਮੀਡੀਆ, ਇਹਨਾਂ ਦੀ ਤਕਲੀਫ ਇਹ ਆ ਵੀ ਇਹ ਹੁਣ ਬਹੁਤ ਸੋਹਣੇ ਢੰਗ ਨਾਲ ਯੂਟਿਊਬ 'ਤੇ ਜਿਹੜੇ ਕੰਟੈਂਟ ਕ੍ਰੀਏਟਰ ਨੇ ਨੈਰੇਟਿਵ ਸਿਰਜ ਦਿੰਦੇ ਆ, ਅਤੇ ਸਾਤੋਂ ਉਹ ਕੰਮ ਕੀਤਾ ਨਹੀਂ ਜਾ ਰਿਹਾ, ਅਤੇ ਉਹਦੇ ਨਾਲ ਇਹਨਾਂ ਦੀ ਉਹ ਸਪੇਸ ਆਕੂਪਾਈ ਹੋ ਗਈ, ਤਾਂ ਜਿਹੜਾ ਟ੍ਰੈਡੀਸ਼ਨਲ ਸਥਾਪਿਤ ਮੀਡੀਆ ਉਹਨੂੰ ਤਕਲੀਫ ਤਾਂ ਹੋਣੀ ਹੋਈ।
0: ਵੇਖੋ ਉਹ ਤਾਂ ਇੱਥੋਂ ਤੱਕ ਵੀ ਰੌਲਾ ਪਾ ਰਹੇ ਨੇ ਵੀ ਇਹਨਾਂ ਦੇ ਵਿੱਚੋਂ ਬੜਿਆਂ ਨੂੰ, ਕਈਆਂ ਨੂੰ ਨੋਟਿਸ ਵੀ ਮਿਲ ਗਏ ਨੇ, ਅਤੇ ਕਈਆਂ ਦੀ ਡਿਮੋਸ਼ਨ ਵੀ ਹੋਈ ਹੈ ਵੀ ਉਹਨਾਂ ਕੋ ਚੈਨਲ ਇੰਨਾ ਪੈਸਾ ਇਹਨਾਂ ਨੂੰ ਭਰ ਨਹੀਂ ਪਾ ਰਹੇ, ਤੋ ਇਸ ਵਜ੍ਹਾ ਕਰਕੇ ਉਹਨਾਂ ਨੂੰ ਇਹੋ ਜਿਹੇ ਢੰਗ ਤਰੀਕੇ, ਹੁਣ ਜਿਹੜਾ ਆਪਾਂ ਕਹਿ ਦਿੰਦੇ ਹਾਂ ਵੀ ਉਹਨੇ ਗਲਤ ਬੋਲਿਆ ਜਾਂ ਉਹਨੇ ਉਸ ਉਦਾਂ ਹੀ ਸਰਕਾਰ ਦੇ ਹੱਕ 'ਚ ਬੋਲ ਗਿਆ ਜਾਂ ਕਿੱਦਾਂ, ਅਤੇ ਉਹਦੇ ਪਿੱਛੇ ਹੁਣ ਇਹ ਵੀ ਕਈ ਰੌਲਾ ਪਾਉਣ ਲੱਗ ਪਏ ਨੇ ਕਿ ਜੇ ਉਹਨਾਂ ਨੂੰ ਪੈਸੇ ਹੀ ਤਾਂ ਮਿਲਦੇ ਆ, ਨਹੀਂ ਤਾਂ ਉਹਨਾਂ ਦੀ ਬਾਕੀਆਂ ਦੀ ਛੁੱਟੀ ਹੋ ਚੁੱਕੀ ਆ। ਸੋ ਆਪਣੀ ਇੱਕ ਤਰ੍ਹਾਂ ਨਾਲ ਰੋਟੀ ਸੇਕਣ ਦੇ ਲਈ ਵੀ, ਜਦਕਿ ਚਲੋ ਵਾਜਬ ਨਹੀਂ ਆ ਕਿਸੇ ਵੀ ਕਿੱਤੇ ਦੇ ਵਿੱਚ, ਪਰ ਇਹ ਆ ਕਿ ਉਹਨਾਂ ਦੀ ਸਪੇਸ ਦੇ ਵਿੱਚ ਹੋਰ ਬਹੁਤ ਸਾਰੇ ਲੋਕ ਬਦਲਦੇ ਸਮੇਂ ਦੇ ਨਾਲ ਆ ਰਹੇ ਨੇ, ਜਿਹਦੀ ਵਜ੍ਹਾ ਕਰਕੇ ਨਾ ਮਾਹੌਲ ਚਾਲ ਜਿੱਦਾਂ ਕਹਿ ਲਈਏ ਵੀ ਬੰਦਲਾਇਆ ਜਿਹਾ ਪਿਆ ਵਾ, ਇਸ ਟਾਈਮ ਦੇ ਉੱਤੇ ਸਮਝ ਨਹੀਂ ਆ ਰਹੀ। ਸੋ ਇੱਕ ਪੱਖ ਤਾਂ ਹੋ ਗਿਆ ਇਹ ਵਾਲਾ ਬਦਲਦੇ ਸਮੇਂ ਦੇ ਜਿਹੜੇ ਹੁਣ ਤੌਰ ਤਰੀਕੇ ਨੇ, ਜਾਂ ਫਿਰ ਆਪਾਂ ਇਹਨੂੰ ਮੀਡੀਆ ਦਾ ਬਦਲਦਾ ਤਰੀਕਾ ਕਹਿਣ ਦੇ ਨਾਲ ਨਾਲ ਆਪਾਂ ਇਹਨੂੰ ਸਿੱਖਿਆ ਦਾ ਬਦਲਿਆ ਤਰੀਕਾ ਵੀ ਕਹਿ ਸਕਦੇ ਹਾਂ। ਸੋ ਸਿੱਖਿਆ ਦੇ ਜਿਹੜੇ ਸਾਧਨ ਨੇ, ਜਿੱਥੇ ਪਹਿਲਾਂ ਸਕੂਲ, ਕਾਲਜਾਂ, ਯੂਨੀਵਰਸਿਟੀਆਂ ਜਾਂ ਫਿਰ ਅਕੈਡਮੀਆਂ ਤੱਕ ਸੀਮਤ ਸੀ, ਜਾਂ ਫਿਰ ਘਰੀਂ ਜਾ ਕੇ ਆਪਾਂ ਟਿਊਸ਼ਨ ਪੜ੍ਹਦੇ ਹਾਂ, ਉੱਥੇ ਹੁਣ ਔਨਲਾਈਨ ਤੁਸੀਂ ਬਹਿ ਕੇ ਪੜ੍ਹ ਸਕਦੇ ਹੋ। ਇਹ ਇੱਕ ਅਲੱਗ ਤਰੀਕਾ, ਅਤੇ ਔਨਲਾਈਨ ਦੇ ਵਿੱਚ ਵੀ ਬੜੇ ਸਾਰੇ ਜਿਹੜੇ ਰੂਪ ਨੇ। ਔਨਲਾਈਨ ਦੇ ਵਿੱਚ ਇਹ ਆ ਵੀ ਤੁਸੀਂ 1-on-1 ਵੀ ਪੜ੍ਹਦੇ ਹੋ, ਹੈ ਨਾ, ਇੱਕ ਛੋਟੀ ਕਲਾਸ ਵੀ ਪੜ੍ਹਦੀ ਆ ਔਨਲਾਈਨ, ਜ਼ੂਮ ਕਲਾਸਾਂ ਹੁੰਦੀਆਂ ਨੇ, ਪਰ ਇਹ ਜਿਹੜਾ ਰੂਪ ਹੈ ਇਹ ਇੱਕ ਅਲੱਗ ਆ ਵੀ ਤੁਸੀਂ ਲੱਖਾਂ ਦੀ ਗਿਣਤੀ 'ਚ ਜਿੰਨੇ ਜਣੇ ਮਰਜ਼ੀ ਵੇਖ ਲਓ, ਅਸੀਂ ਬੇਸਿਕ ਇੱਕ ਤੁਹਾਨੂੰ ਪੜ੍ਹਾ ਦੇਣਾ, ਜੇ ਹੋਰ ਡਿਟੇਲ 'ਚ ਤੁਸੀਂ ਕਿਸੇ ਵਿਸ਼ੇ ਦੇ ਉੱਤੇ ਜਾਣਨਾ ਤਾਂ ਫਿਰ ਤੁਸੀਂ ਸਾਡੀ ਆਹ ਜੁਆਇਨ ਕਰ ਲਓ। ਹੈਗਾ ਤਾਂ ਚਲੋ ਉਹਨਾਂ ਦਾ ਇੱਕ ਬਿਜ਼ਨਸ ਮਾਡਲ ਵੀ ਆ, ਪਰ ਹੁਣ ਇੱਥੇ ਵੇਖਿਆ ਜਾਵੇ ਤਾਂ ਇੱਕ ਤਾਂ ਇਹਦੇ 'ਚ ਮੀਡੀਆ ਆ ਜਾਂਦਾ, ਮੀਡੀਆ ਦਾ ਬਦਲ ਲਿਆ ਰੂਪ ਵੀ ਕਿੰਨਾ ਕੁ ਮੀਡੀਆ ਦਾ ਇਹਦੇ ਵਿੱਚ ਦੋਸ਼ ਆ ਕਿ ਇੱਥੇ ਸਪੇਸ ਬਣ ਰਹੀ ਆ, ਜਾਂ ਫਿਰ ਜਿਹੜਾ ਮਿਆਰ ਡਿੱਗ ਰਿਹਾ ਇਸ ਟਾਈਮ ਦੇ ਉੱਤੇ। ਦੂਸਰਾ ਫਿਰ ਜਿਹੜਾ ਸਿੱਖਿਆ ਦੇ ਬਦਲਦੇ ਰੂਪ ਨੇ ਉਹਦੇ ਬਾਰੇ ਵੀ ਇਸ ਟਾਈਮ ਦੇ ਉੱਤੇ ਚਰਚਾ ਬੜੇ ਜ਼ੋਰਾਂ ਸ਼ੋਰਾਂ ਦੇ ਨਾਲ ਛਿੜ ਚੁੱਕੀ ਹੈ। ਸੋ ਆਪਾਂ ਇਹ ਵੇਖਣਾ ਕਿ ਆਪਣੇ ਵਾਜਬ ਜਾਂ ਆਪਣੇ ਹੱਕ ਦੇ ਵਿੱਚ ਕਿਹੜੀ ਕਿਹੜੀ ਚੀਜ਼ ਜਾ ਰਹੀ ਹੈ, ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਾਨੂੰ ਲੱਗਦਾ ਵਾ ਵੀ ਹੁਣ ਆਪਣੇ ਮੂੰਹ ਮਾਂਦਰੇ ਬਦਲ ਕੇ ਅਤੇ ਆਉਣ ਵਾਲੇ ਦਿਨਾਂ 'ਚ ਸਾਡੇ ਬੱਚਿਆਂ ਦਾ ਨੁਕਸਾਨ ਕਰਨਗੀਆਂ, ਕਿਹੜੇ ਫਾਇਦਾ ਕਰਨਗੇ? ਕਿਉਂਕਿ ਇੱਕ ਚੀਜ਼ ਤਾਂ ਵੇਖੋ ਭਾਈ ਪੱਕੀ ਆ ਵੀ ਸਮੇਂ ਦੇ ਨਾਲ ਸਾਨੂੰ ਤਬਦੀਲੀ ਨੂੰ ਤਾਂ ਵੈਲਕਮ ਕਰਨਾ ਪੈਣਾ।
1: ਹਾਂਜੀ, ਨਹੀਂ ਕਰੋਗੇ ਤਾਂ ਵੀ ਤੜਫੋਗੇ, ਕਿਉਂਕਿ ਤਬਦੀਲੀ ਨੇ ਤਾਂ ਹੋ ਜਾਣਾ, ਜਿਹੜਾ ਉਹ ਸਮਾਂ 12 ਤੋਂ ਵੱਜ ਜਾਣੇ ਆ, ਤੁਹਾਡੇ ਘੜੀ ਵੱਲ ਵੇਖਣ ਜਾਂ ਨਾ ਵੇਖਣ ਨਾਲ ਕੋਈ ਫਰਕ ਨਹੀਂ ਪੈਣਾ ਘੜੀ ਨੂੰ। ਬਾਕੀ ਜਿਹੜਾ 100 ਹੱਥ ਰਸਾ ਸਿਰੇ 'ਤੇ ਗੰਢ ਮੈਂ ਮਹਿਸੂਸ ਕਰਦਾ, ਕਲਿੱਕਾਂ ਦਾ ਦੇਹ ਵਪਾਰ, ਮੀਡੀਏ ਦਾ ਵਿਕ ਜਾਣਾ, ਹੈ ਨਾ, ਲੋਕਾਂ ਦਾ ਮੀਡੀਏ ਤੋਂ ਭਰੋਸਾ ਉੱਠ ਜਾਣਾ, ਉਹ ਵੀ ਇੱਕ ਤਕਲੀਫ ਦੇ ਸਾਬਤ ਹੋਈ ਹੈ ਚੀਜ਼। ਹੁਣ ਜਿਵੇਂ ਤੁਸੀਂ ਗੱਲ ਸ਼ੁਰੂ ਕੀਤੀ ਸੀਗੀ ਜਿਹੜਾ ਪ੍ਰੈਸ ਦਾ ਫਰੀਡਮ ਇੰਡੈਕਸ ਆ, ਉਹਦੇ ਵਿੱਚ ਭਾਰਤ ਪਾਕਿਸਤਾਨ ਤੋਂ ਵੀ ਥੱਲੇ ਆ, ਸਾਰੀ ਜਿਹੜੀ ਮੁਲਕਾਂ ਦੀ ਸੂਚੀ ਆ ਉਹਦੇ 'ਚੋਂ 157ਵਾਂ ਨੰਬਰ ਆ। ਜੇ ਆਪਾਂ ਸੰਨ 2026 ਦੀ ਗੱਲ ਕਰਨੀ ਹੋਵੇ, ਪਾਕਿਸਤਾਨ 153ਵੇਂ ਨੰਬਰ 'ਤੇ ਆ, ਨੇਪਾਲ 87ਵੇਂ ਨੰਬਰ 'ਤੇ ਆ, ਅਤੇ ਇਹ ਮਤਲਬ ਜਿਹੜੀ ਪ੍ਰੈਸ ਦੀ ਫਰੀਡਮ ਕਿੰਨੀ ਕੁ ਆ, ਮਤਲਬ ਆਪਣੇ ਬੋਲਚਾਲ ਪ੍ਰਗਟਾਵਾ ਆਜ਼ਾਦੀ ਕਿੰਨੀ ਆ ਗੱਲ ਕਹਿਣ ਦੀ, ਅਤੇ ਨਾਰਵੇ ਉਹਦੇ 'ਚੋਂ ਪਹਿਲੇ 'ਤੇ ਆ, ਨੈਦਰਲੈਂਡ ਦੂਜੇ 'ਤੇ ਆ, ਯੂਕੇ ਤੀਜੇ, ਯੂਕੇ 18ਵੇਂ 'ਤੇ ਆ, ਨਿਊਜ਼ੀਲੈਂਡ 22ਵੇਂ 'ਤੇ ਆ। ਸੋ ਇੱਦਾਂ ਇਹਨਾਂ ਦੀ ਹੈਗੀ ਰੈਂਕਿੰਗ, ਪਰ ਭਾਰਤ ਉਹਦੇ 'ਚ 157ਵੇਂ 'ਤੇ ਆ। ਭਾਰਤ ਤੋਂ ਉੱਤੇ ਸ਼੍ਰੀਲੰਕਾ 134ਵੇਂ 'ਤੇ, ਭੂਟਾਨ 150ਵੇਂ 'ਤੇ, ਬੰਗਲਾਦੇਸ਼ 152ਵੇਂ 'ਤੇ, ਪਾਕਿਸਤਾਨ 153 ਅਤੇ ਭਾਰਤ 157। ਤੁਸੀਂ ਹਿਸਾਬ ਲਓ ਵੀ ਜਿਹੜੇ ਏਸ਼ੀਅਨ ਮੁਲਕ ਨੇ, ਜਿਹੜੇ ਜਿਨ੍ਹਾਂ 'ਚ ਅਨਰੈਸਟ ਕਹੂੰਗਾ ਮੈਂ, ਜਿਨ੍ਹਾਂ ਦੇ ਅੰਦਰੂਨੀ ਹਾਲਾਤ ਖਾਨਾ ਜੰਗੀ ਟਾਈਪ ਬਣੇ ਹੋਏ ਆ ਓਨੇ ਚੰਗੇ ਨਹੀਂ, ਜਦਕਿ ਭਾਰਤ ਇੱਕ ਲੋਕਤੰਤਰ ਆ, ਇੱਕ ਡੈਮੋਕ੍ਰੈਸੀ ਆ, ਹੈ ਨਾ। ਉੱਥੇ ਤੁਸੀਂ ਦੇਖੋ ਹਾਲਾਤ ਪ੍ਰੈਸ ਦੀ ਫਰੀਡਮ ਨੂੰ ਲੈ ਕੇ ਕਿੱਦਾਂ ਦੇ ਨੇ ਅਤੇ ਦੂਜੇ ਮੁਲਕਾਂ 'ਚ ਕਿਸ ਕਿਸਮ ਦੇ ਨੇ। ਉੱਥੇ ਫਿਰ ਸਪੇਸ ਦਾ ਹੋਣਾ ਸੁਭਾਵਿਕ ਆ ਕਿ ਲੋਕਾਂ ਨੂੰ ਆਪਣੀ ਗੱਲਬਾਤ ਕਹਿਣ ਦਾ ਆਜ਼ਾਦੀ ਹੈ ਨਹੀਂ ਗੀ, ਅਤੇ ਜਿਹੜੇ ਕੰਟੈਂਟ ਕ੍ਰੀਏਟਰ ਆ ਇਹ ਸਹਿੰਦਾ ਸਹਿੰਦਾ ਬੋਲਦੇ ਆ, ਅਤੇ ਹੁਣ ਆ ਈਵਨ ਜਿਹੜੀ ਆ ਕੋਕਰੋਚ ਪਾਰਟੀ ਵਾਲੇ ਆ ਇਹਨਾਂ ਨੂੰ ਵੀ ਹੁਣ ਨੋਟਿਸ 'ਤੇ ਨੋਟਿਸ ਠਾਹ ਨੋਟਿਸ ਜਾ ਰਿਹਾ। ਪਹਿਲਾਂ ਇਹਨਾਂ ਦਾ ਟਵਿੱਟਰ ਦਾ ਹੈਂਡਲ ਵੀ ਹਟਾ ਤਾ ਸੀ, ਇਹਨਾਂ ਨੂੰ ਵੀ ਉਸ ਲੀਗਲ ਪ੍ਰੋਸੈਸ 'ਚੋਂ ਹੁਣ ਲੰਘਣਾ ਪੈ ਰਿਹਾ। ਸੋ ਕਹਿਣ ਦਾ ਮਤਲਬ ਤੁਸੀਂ ਮੂੰਹ ਚੱਕ ਕੇ ਕੁਛ ਨਹੀਂ ਕਰ ਸਕਦੇ, ਉੱਥੇ ਹਰ ਚੀਜ਼ ਇੱਕ ਕੰਟਰੋਲਡ ਮੈਨਰ 'ਚ ਆ, ਅਤੇ ਕੁਛ ਅਣਦਿਸਦਾ ਬੋਝ ਜਾਂ ਪ੍ਰੈਸ਼ਰ ਹੈ ਭਾਰਤ ਵਿੱਚ।
0: ਕੋਈ ਚੀਜ਼ਾਂ ਅੰਦਰ ਖਾਤੇ 'ਤੇ ਬੜਾ ਕੁਛ ਆ, ਜੇ ਤੁਸੀਂ ਇਹਨੂੰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਅਤੇ ਕਿਹੜੇ ਤਰੀਕੇ ਦੇ ਨਾਲ ਇਹ ਚੀਜ਼ਾਂ ਢਾਪਨ ਹੁੰਦੀ ਆ, ਕਿਉਂਕਿ ਬੜੀ ਤੇਜ਼ੀ ਦੇ ਨਾਲ ਅਤੇ ਬੜਾ ਡਰਾਮੈਟਿਕਲੀ ਬੜੀਆਂ ਚੀਜ਼ਾਂ ਬਦਲ ਰਹੀਆਂ ਨੇ। ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਬੈਕ ਐਂਡ ਦੇ ਉੱਤੇ ਕਿਹੜੀ ਚੀਜ਼ ਕੁੱਕ ਹੁੰਦੀ ਰਹੀ, ਸਾਨੂੰ ਉਦੋਂ ਪਤਾ ਲੱਗਦਾ ਜਦੋਂ ਸਾਹਮਣੇ ਪਰੋਸੀ ਜਾਂਦੀ ਆ, ਹੈ ਨਾ। ਹੁਣ ਇਹਦੇ ਵਿੱਚ ਤੁਸੀਂ ਇੱਕ ਚੀਜ਼ ਕੋਮਨ ਜ਼ਰੂਰ ਵੇਖ ਸਕਦੇ ਹੋ, ਤੁਸੀਂ ਕੋਕਰੋਚ ਪਾਰਟੀ ਦੀ ਗੱਲ ਕੀਤੀ ਆ, ਅਤੇ ਇਹਨਾਂ ਦੋਵਾਂ ਦੇ ਵਿੱਚ ਇੱਕ ਚੀਜ਼ ਹੋਰ ਤੁਸੀਂ ਕੋਮਨ ਜਾਂ ਇੱਕ ਐਂਗਲ ਹੋਰ ਵੇਖ ਸਕਦੇ ਹੋ ਵੀ ਉਸ ਵਿਸ਼ੇ ਦੇ ਵਿੱਚ ਵੀ ਨੌਜਵਾਨ ਹੀ, ਨੌਜਵਾਨਾਂ ਨੇ ਰੌਲਾ ਪਾਇਆ, ਨੌਜਵਾਨ ਇਕੱਠੇ ਹੋਏ, ਅਤੇ ਇਸ ਵਿਸ਼ੇ ਦੇ ਵਿੱਚ ਵੀ ਨੌਜਵਾਨ ਨੇ, ਕਿਉਂਕਿ ਟੀਚਰ ਕਿਹਨੂੰ ਪੜ੍ਹਾਊਗਾ,
1: ਯੰਗ,
0: ਉਹਨੇ ਯੰਗ ਨੂੰ ਪੜ੍ਹਾਉਣਾ ਵਾ, ਉਹ ਯੰਗਸਟਰ ਨੂੰ ਪੜ੍ਹਾਉਣਾ ਵਾ, ਅਤੇ ਇੱਕ ਟੀਚਰ ਦੇ ਲਈ ਇੱਕ ਬੱਚੇ ਦੇ ਸਟੂਡੈਂਟ ਦੇ ਮਨ ਦੇ ਵਿੱਚ ਕੀ ਆਦਰ ਸਤਿਕਾਰ ਹੁੰਦਾ ਵਾ ਇਹ ਆਪਾਂ ਭਲੀ ਭਾਂਤ ਜਾਣਦੇ ਹਾਂ।
1: ਹੁਣ ਸਾਡੇ ਗੁਰਜਸ ਹੋਣੀ ਆ ਉਹ ਕਹਿਣਗੇ ਮੇਰੀ ਟੀਚਰ ਥੋੜ੍ਹੀ ਗਲਤ ਪੜ੍ਹਾਊਗੀ ਜਾਂ ਉਹ ਗਲਤ ਥੋੜ੍ਹੀ ਹੋ ਸਕਦੀ ਆ, ਜੋ ਉਹਨਾਂ ਲਈ ਤਾਂ ਉਹ ਪੱਥਰ 'ਤੇ ਲਕੀਰ ਆ, ਬਾਕੀ ਇਹ ਉਮਰ ਉੱਦਾਂ ਦੀ ਆ। ਆਪਾਂ ਹੁਣ ਚਲੋ ਬਾਹਲਾ ਬੱਚਿਆਂ ਵੱਲੋਂ ਨਾ ਜਾਈਏ, ਯੰਗ ਏਜ ਆ, ਇਹਨਾਂ ਨੂੰ ਕਿਸੇ ਪਾਸੇ ਯੂਥ ਦੀ ਐਨਰਜੀ ਨੂੰ ਕਿਸੇ ਪਾਸੇ ਵੀ ਲਾਇਆ ਜਾ ਸਕਦਾ, ਇਹਨਾਂ ਨੂੰ ਚੈਨਲਾਈਜ਼ ਕੀਤਾ ਜਾ ਸਕਦਾ, ਇਹਨਾਂ ਦੀ ਫਿਰ ਜਿਹੜੀ ਆ ਕਰਾਊਡ ਬਿਰਤੀ ਆ ਇਹਨਾਂ ਦੇ ਵਿੱਚ ਇੱਕ ਬੁਨਿਆਦੀ ਤੌਰ 'ਤੇ ਇੱਕ ਅਨਰੈਸਟ ਹੁੰਦੀ ਆ ਯੂਥ ਦੇ ਮਨ 'ਚ, ਆਪਣੇ ਪਰਿਵਾਰ ਦੇ ਜਾਂ ਸਿੱਖਿਆਵਾਂ ਨੂੰ ਲੈ ਕੇ ਸਿਸਟਮ ਪ੍ਰਤੀ ਇਹਨਾਂ ਦੇ ਮਨ 'ਚ ਨਾਰਾਜ਼ਗੀ ਹੁੰਦੀ ਆ, ਸੋਸ਼ਲ ਸਟਿਗਮਾਸ ਹੁੰਦੇ ਆ, ਬੜਾ ਕੁਛ ਹੁੰਦਾ। ਜਦੋਂ ਬੰਦਾ ਜਵਾਨ ਹੁੰਦਾ ਹਾਰਮੋਨਲ ਚੇਂਜਸ ਹੁੰਦੀਆਂ, ਉਹਨੂੰ ਜਿੱਧਰ ਮਰਜ਼ੀ ਮਗਰ ਲਾ ਲਓ, ਭਾਵੇਂ ਨਸ਼ਿਆਂ ਵਾਲੇ ਪਾਸੇ ਲਾ ਲਓ, ਭਾਵੇਂ ਕਿਸੇ ਚੰਗੇ ਪਾਸੇ ਲਾ ਲਓ, ਉਸ ਲਿਹਾਜ਼ ਨਾਲ ਜਦ ਯੂਟਿਊਬ 'ਤੇ ਉਹਨੇ ਉਹੋ ਜਿਹੀਆਂ ਗੱਲਾਂ ਸੁਣੀ ਜਾਣੀਆਂ ਅਤੇ ਐਲਗੋਰਿਥਮ ਨੇ ਧੱਕੇ ਨਾਲ ਉਹਨੂੰ ਹੋਰ ਪਰੋਸੀ ਜਾਣੀਆਂ, ਤਾਂ ਤੁਹਾਡਾ ਮਨ ਫਿਰ ਉੱਦਾਂ ਦਾ ਹੋ ਜਾਣਾ।
0: ਤੁਸੀਂ ਵੇਖੋ ਅਤੇ ਉਹਨੇ ਰਹਿਣਾ ਯੂਟਿਊਬ 'ਤੇ, ਹੁਣ ਇੱਕ ਨੌਜਵਾਨ ਹੈ, ਇੱਕ ਯੰਗਸਟਰ ਆ, ਤੁਸੀਂ ਆਪਣੇ ਘਰਾਂ 'ਚ ਆਪਾਂ ਵੇਖ ਲਈਏ, ਭਾਵੇਂ ਕਿ ਚਲੋ ਦੇਸ਼ ਵੱਖਰਾ, ਉੱਥੇ ਵੀ ਸਾਨੂੰ ਪਤਾ ਹੀ ਅਸੀਂ ਜਾਂਦੇ ਹਾਂ, ਉਹ ਟੀਵੀ ਥੋੜ੍ਹੀ ਵੇਂਦੇ ਆ।
1: ਜਦੋਂ ਕਹਿੰਦੇ ਮੱਛੀ ਨੂੰ ਉਹ ਨੈੱਟ 'ਚ ਫਸ ਗਈ ਨਾ, ਮੱਛੀ ਨੇ ਸਰਾਪ ਦਿੱਤਾ ਵੀ ਫਸਣਾ ਤੁਸੀਂ ਵੀ ਨੈੱਟ 'ਚ ਹੀ,
0: ਅੱਜ ਨਹੀਂ ਤਾਂ ਕੱਲ੍ਹ, ਤੁਹਾਡੇ ਲਈ ਵੀ ਸ਼ਿਕਾਰੀ ਕੋਈ ਆਇਆ ਲੋਕ। ਸੋ ਇਹ ਕਿਸੇ ਪਾਸੇ ਨੂੰ ਵੀ ਚੀਜ਼ਾਂ ਜਾਣ ਨੂੰ ਤਿਆਰ ਬੈਠੀਆਂ ਨੇ, ਕਿਉਂਕਿ ਬੜਾ ਕੁਛ ਜਿਹੜਾ ਕੰਟਰੋਲ ਹੁੰਦਾ ਹੈ, ਬੜਾ ਕੁਛ ਜਿਹੜਾ ਉਹ ਤੁਹਾਨੂੰ ਲੱਗਦਾ ਹੁੰਦਾ ਵੀ ਕੰਟਰੋਲ 'ਚ ਆ, ਪਰ ਕੰਟਰੋਲ 'ਚ ਹੁੰਦਾ ਨਹੀਂ ਆ। ਖਾਸ ਤੌਰ ਦੇ ਉੱਤੇ ਜਿਹੜਾ ਯੂਥ ਆ, ਵਾਰ ਵਾਰ ਜਿਹੜਾ ਵਾ ਉਸੇ ਪਾਸੇ ਨੂੰ ਸਿੱਧੇ ਸਿੱਧੇ ਤਰੀਕੇ ਦੇ ਨਾਲ ਜਿਹੜੀ ਸਟ੍ਰਾਈਕ ਹੋਣੀ ਜਾਂ ਫਿਰ ਉਹ ਚੀਜ਼ ਜਿਹੜੀ ਉਹਨਾਂ ਦੇ ਦਿਲ ਨੂੰ ਕਿਤੇ ਨਾ ਕਿਤੇ ਚੁੱਭਣੀ, ਭਾਵੇਂ ਉਹ ਆਪਾਂ ਕਹਿ ਦਿੰਦੇ ਹਾਂ, ਕਈ ਵਾਰੀ ਕਈ ਚੀਜ਼ਾਂ ਬਾਅਦ 'ਚ ਹੋਰ ਹਿਸਾਬ ਦੇ ਨਾਲ ਵੀ ਨਿਕਲ ਆਉਂਦੀਆਂ ਨੇ, ਚਲੋ ਉਹ ਵੀ ਸਮਾਂ ਦੱਸ ਦੂਗਾ ਵੀ ਕਿੱਦਾਂ ਅਤੇ ਕਿਵੇਂ ਵੀ ਆਹ ਚੀਜ਼ ਜਿਹੜੀ ਆ ਪਲੈਨਡ ਕੀਤੀ ਗਈ ਸੀ ਜੀ, ਇਸ ਚੀਜ਼ ਦੇ ਪਿੱਛੇ ਆਹ ਸਾਜਿਸ਼ ਸੀ ਜਾਂ ਕਿੱਦਾਂ, ਚਲੋ ਉਹ ਸਮਾਂ ਦੱਸੂਗਾ
1: ਵੀ ਤੁਸੀਂ ਡਾਟਾ ਨਹੀਂ, ਡਾਟਾ ਤੁਹਾਨੂੰ ਕੰਟਰੋਲ ਕਰ ਰਿਹਾ ਸੀ। ਹੁਣ ਮੰਨ ਲਓ ਇੱਕ ਫੇਸਬੁੱਕ ਦੀ ਉਦਾਹਰਨ ਲੈ ਲੈਂਦੇ ਹਾਂ, ਜੇ ਤਾਂ ਇਰਾਨ ਨੇ ਉਹਨਾਂ ਦਾ ਕੋਈ ਜਹਾਜ਼ ਸੱਟ ਲਿਆ ਤਾਂ ਕਿਤੇ ਤੁਹਾਨੂੰ ਖਬਰ ਨਹੀਂ ਲੱਭਣੀ, ਜੇ ਉਹਨਾਂ ਨੇ ਉਹਨਾਂ ਦਾ ਸੱਟ ਲਿਆ ਤਾਂ ਲਾਲਾ ਲਾਲਾ ਹੋਈ ਪਈ ਆ, ਹੈ ਨਾ, ਹਰ ਪਾਸੇ ਤੁਹਾਨੂੰ ਫੋਟੋਆਂ ਐਂ ਦਿਖਣਗੀਆਂ, ਹੈ ਨਾ। ਉਹਦੇ ਤੋਂ ਪਤਾ ਤਾਂ ਲੱਗ ਜਾਂਦਾ, ਮਤਲਬ ਇਹ ਤਾਂ ਇੱਕ ਸਧਾਰਨ ਜਿਹੀ ਉਦਾਹਰਨ ਆ ਵੀ ਡਾਟੇ ਨੂੰ ਕਿੱਦਾਂ ਕੰਟਰੋਲ ਕੀਤਾ ਜਾਂਦਾ, ਤੁਹਾਡੇ ਤੋਂ ਤੁਹਾਡੀਆਂ ਲਾਈਕਿੰਗਸ ਡਿਸਲਾਈਕਿੰਗ ਪੁੱਛੀਆਂ ਜਾਂਦੀਆਂ ਵੀ ਤੁਹਾਨੂੰ ਉੱਦਾਂ ਦਾ ਅਸੀਂ ਕੰਟੈਂਟ ਭੇਜਾਂਗੇ। ਅੱਗੇ ਆ ਮੈਟਾ ਡਾਟਾ 'ਚ ਫੇਸਬੁੱਕ ਦੀ ਜਵਾਬਦੇਹੀ ਤੈਅ ਕੀਤੀ ਗਈ ਸੀਗੀ, ਕੋਰਟਾਂ 'ਚ ਕੇਸ ਹੋਏ ਨੇ। ਤੁਸੀਂ ਇਹ ਦੇਖੋ ਵੀ ਭਾਰਤ 'ਚ ਤਾਂ ਇਹੋ ਜਿਹੀਆਂ ਗੱਲਾਂ ਹੀ ਨਹੀਂ ਹਜੇ ਹੁੰਦੀਆਂ। ਹੁਣ ਉਹ ਇਲੈਕਟ੍ਰੀਸ਼ੀਅਨ ਪੁੱਛੀ ਜਾਵੇ, ਕਹਿੰਦਾ ਭਾਅ ਜੀ ਆਹ ਟੋਇਲਟ 'ਚ ਪੱਖਾ ਕਾਹਤੇ ਲਵਾਉਣਾ, ਕਹਿੰਦਾ ਤੇਰਾ ਹੋਵੇ ਨਾ ਫੇਸਬੁੱਕ ਅਕਾਊਂਟ ਤਾਂ ਤੂੰ ਆ ਘਰ ਨਾ ਪੁੱਛਦਾ। ਅਸੀਂ ਤਾਂ ਕਹਿੰਦਾ ਉੱਥੇ ਏ ਸੀ ਲਵਾਉਣ ਨੂੰ ਫਿਰਦੇ ਹਾਂ। ਹੁਣ ਜਦ ਸਾਰੀ ਦਿਹਾੜੀ ਦੇਖੀਏ ਉਹ ਕੁਝ ਜਾਣਾ ਤਾਂ ਅਸਰ ਤਾਂ ਹੋਣਾ ਹੀ ਹੈ ਨਾ।
0: ਸੋ ਇਹ ਇਸ ਟਾਈਮ ਦੇ ਉੱਤੇ ਚੀਜ਼ਾਂ ਜਿਹੜੀਆਂ ਸਾਡੇ ਆਸ ਪਾਸ ਚੱਲ ਰਹੀਆਂ ਨੇ ਅਤੇ ਸਾਡੇ ਲਈ ਜਾਣਨੀਆਂ ਇਸ ਕਰਕੇ ਵੀ ਜ਼ਰੂਰੀ ਨੇ ਕਿਉਂਕਿ ਇਹ ਇਹ ਨਹੀਂ ਵੀ ਉੱਥੇ ਕਿੰਨੇ ਕੀ ਕਹਿ ਦਿੱਤਾ, ਇਹ ਕਿ ਸਮੇਂ ਦੇ ਨਾਲ ਕਿੱਦਾਂ ਚੀਜ਼ਾਂ ਚੇਂਜ ਹੋ ਰਹੀਆਂ, ਮੂੰਹ ਮਹਾਂਦਰੇ ਕਿੱਦਾਂ ਚੇਂਜ ਹੋ ਰਹੇ ਆ, ਮੀਡੀਆ 'ਤੇ ਕਿੱਦਾਂ ਹੋ ਰਿਹਾ, ਪੜ੍ਹਾਈ ਲਿਖਾਈ ਦੇ ਕਿੱਦਾਂ ਹੋ ਰਹੇ। ਅੱਜ ਆਪਾਂ ਇੱਥੋਂ ਦੀ ਵੀ ਤੁਹਾਡੇ ਨਾਲ ਰਿਪੋਰਟ ਇੱਕ ਸਾਂਝੀ ਕੀਤੀ ਕਿ ਹੁਣ ਫਿਰ ਦੁਬਾਰਾ ਤੋਂ ਜਿਹੜਾ ਕੋਐਡ ਐਜੂਕੇਸ਼ਨ ਆ, ਫਿਰ ਦੁਬਾਰਾ ਤੋਂ ਉਹਦੇ ਵਿੱਚ ਰੁਝਾਨ ਲੋਕਾਂ ਦਾ ਵਧਿਆ ਵਾ, ਮਾਪੇ ਚਾਹ ਰਹੇ ਨੇ ਕਿ ਆਪਾਂ ਕੋਐਡ ਦੇ ਵਿੱਚ ਪੜ੍ਹਾਈਏ। ਜਦਕਿ ਇੱਕ ਸਮਾਂ ਸੀ ਉਦੋਂ ਇਹ ਮੰਨਿਆ ਜਾ ਰਿਹਾ ਸੀ ਕਿ ਨਹੀਂ, ਬੱਚੇ ਇਕੱਲੇ ਇਕੱਲੇ ਚੰਗੇ ਨੇ, ਕੁੜੀਆਂ ਕੁੜੀਆਂ ਦੇ ਸਕੂਲਾਂ 'ਚ ਚੰਗੀਆਂ ਨੇ, ਮੁੰਡੇ ਮੁੰਡੇ, ਹਾਲਾਂਕਿ ਸਾਰਿਆਂ ਦੇ ਉਦੋਂ ਵੀ ਵਿਚਾਰ ਇੱਦਾਂ ਨਹੀਂ ਸੀ, ਪਰ ਹਾਂ ਸਕੂਲ ਜਿਹੜੇ ਨੇ ਉਹਨਾਂ ਸਰਵੇਸ ਦੇ ਬਿਹਾਫ ਦੇ ਉੱਤੇ ਵਧਾਏ ਘਟਾਏ ਜਾਂਦੇ ਨੇ, ਅਤੇ ਉਦੋਂ ਇਹ ਚੀਜ਼ ਜਿਹੜੀ ਇਸ ਤਰੀਕੇ ਦੇ ਨਾਲ ਕੀਤੀ ਗਈ, ਹੁਣ ਇਸ ਤਰੀਕੇ ਦੇ ਨਾਲ ਹੋ ਰਹੀ ਆ। ਪਹਿਲਾਂ ਜਿੱਥੇ ਦਹਾਕੇ ਲੱਗ ਜਾਂਦੇ ਸੀ ਕਈ ਚੀਜ਼ਾਂ ਹੋਣ ਦੇ ਵਿੱਚ, ਉੱਥੇ ਹੁਣ ਆਪਾਂ ਵੇਖਦੇ ਹਾਂ ਵੀ ਕਈ ਚੀਜ਼ਾਂ ਮਤਲਬ ਰਾਤੋ ਰਾਤ ਚੇਂਜ ਹੋ ਜਾਂਦੀਆਂ। ਖੈਰ ਜੇ ਆਪਾਂ ਥੋੜ੍ਹੇ ਜਿਹੇ ਇਹਦੇ ਪਿੱਛੇ ਬੈਕਗਰਾਊਂਡ ਦੇ ਵਿੱਚ ਵੀ ਆਪਾਂ ਜੇ ਚਲੇ ਜਾਈਏ, ਅਤੇ ਇਹ ਮਸਲਾ ਜਿਹੜਾ ਮੈਂ ਇਹਨਾਂ ਦੇ ਪੱਖ ਤੋਂ ਹਾਂ, ਉਹ ਇਹ ਕਹਿੰਦੇ ਨੇ ਕਿ ਜਦੋਂ ਨੀਟ ਦਾ ਪੇਪਰ ਲੀਕ ਹੋਇਆ ਨਾ, ਅਤੇ ਉਸ ਸਮੇਂ ਇਹ ਗੱਲਾਂ ਬਾਤਾਂ ਖੁੱਲ੍ਹ ਕੇ ਸਾਹਮਣੇ ਆਈਆਂ। ਨੀਟ ਦਾ ਪੇਪਰ ਜਦੋਂ ਲੀਕ ਹੋਇਆ, ਅਤੇ ਕਿਉਂਕਿ ਉਹ ਬੱਚੇ ਇਹਨਾਂ ਦੇ ਕੋਲ ਪੜ੍ਹਦੇ ਸੀ, ਇਹਨਾਂ ਅਕੈਡਮੀਆਂ ਇਹਨਾਂ ਸਰਾਂ ਦੇ ਕੋਲ, ਅਤੇ ਉਹਨਾਂ ਨੇ ਉੱਥੇ ਫਿਰ ਇਹਦੀ ਗੱਲ ਕੀਤੀ, ਉਹਦੀ ਤੈਅ ਤੱਕ ਗਏ, ਉਹਨੂੰ ਉਧੇੜਿਆ। ਅਤੇ ਚਲੋ ਖੈਰ, ਖਬਰਾਂ ਤਾਂ ਸਾਰਿਆਂ ਨੂੰ ਪਤਾ ਹੀ ਹੋਣੀਆਂ, ਇੰਨੀਆਂ ਕਿ ਤਾਂ ਆਪਾਂ ਸੁਣ ਹੀ ਲੈਂਦੇ ਹਾਂ। ਸਰਕਾਰ ਦੇ ਵੱਲੋਂ ਇਹ ਕਿਹਾ ਗਿਆ ਸੀ ਵੀ ਆਪਾਂ ਨਾ ਹੁਣ ਅਗਾਂਹ ਜਹਾਜ਼ 'ਤੇ ਭੇਜਿਆ ਕਰਾਂਗੇ ਪੇਪਰ, ਜਿਹੜਾ ਕੁਐਸਚਨ ਪੇਪਰ ਆ। ਅਤੇ ਖੈਰ ਚਲੋ, ਹੋ ਸਕਦਾ ਵਾ ਵੀ ਜਹਾਜ਼ 'ਤੇ ਭੇਜਿਆ ਉਹ ਮਸਲੇ ਹੱਲ ਹੋ ਜਾਣ, ਮਤਲਬ ਜਿਹੜੇ ਆਂਸਰ ਵੀ ਆ ਉਹ ਵੀ ਇੰਨੇ ਕਹਾਸੋਏ ਨੇ ਕਈ ਵਾਰੀ ਹੁੰਦੇ ਆ,
1: ਜਹਾਜ਼ ਨਾਲ ਨਾ ਬ੍ਰੈਡ ਵਾਂਗੂ ਪੇਪਰ ਸੈੱਟ ਜੇ।
0: ਹਾਂ, ਅਤੇ ਉਹਨਾਂ ਨੇ ਫਿਰ ਜਿਹੜੇ ਮਤਲਬ ਇਸ ਪਾਸੇ ਨੂੰ ਯੰਗਸਟਰ ਸੀ ਉਹਨਾਂ ਨੇ ਮਖੌਲ ਕਰਨਾ ਸ਼ੁਰੂ ਕਰਤਾ ਵੀ ਮਤਲਬ ਇਹਦਾ ਮਤਲਬ ਵੀ ਉਹ ਜਿਹੜਾ ਧਰਤੀ 'ਤੇ ਲੀਕ ਹੁੰਦਾ ਵਾ ਅਤੇ ਉਹ ਤੁਸੀਂ
1: ਨਹੀਂ ਹੋਊਗਾ,
0: ਇਹਦਾ ਮਤਲਬ ਵੀ ਟਰੈਵਲ 'ਚ ਹੀ ਲੀਕ ਹੁੰਦਾ ਵਾ, ਤੁਸੀਂ ਜਿਹੜਾ ਕਹਿ ਰਹੇ ਹੋ, ਜਦਕਿ ਸੋਰਸ ਜਿਹੜੇ ਮਿਲੇ ਸੀ ਉਹ ਤਾਂ ਇਹ ਵੀ ਛਪਾਈ 'ਚੋਂ ਮੰਨ ਲਓ ਲੀਕ ਹੋ ਸਕਦਾ ਵਾ, ਜਾਂ ਜਿਹੜੇ ਬੰਦਿਆਂ ਦੀ ਤੁਸੀਂ ਡਿਊਟੀ ਲਾਈ ਆ ਉਹਨਾਂ ਉਹ ਤੁਹਾਨੂੰ ਹਾਲੇ ਵੀ ਸੱਚੇ ਹੀ ਨਜ਼ਰ ਆਉਂਦੇ ਆ, ਇੰਨਾ ਚਿਰ ਹੋ ਗਿਆ ਮੰਤਰੀ ਦੇ
1: ਸਿਫੇ ਦੀ ਮੰਗ ਕਰ ਰਹੇ ਹੈਗਾ।
0: ਹਾਂ, ਸੋ ਆਹ ਜਿਹੜਾ ਸਾਰਾ ਰੌਲਾ ਸੀ ਨਾ, ਇਹ ਕਿੱਥੇ ਵੱਧ ਤੋਂ ਵੱਧ ਡਿਸਕਸ ਹੋਇਆ, ਉਹ ਇਹਨਾਂ ਦੀਆਂ ਕਲਾਸਾਂ ਦੇ ਵਿੱਚ ਡਿਸਕਸ ਹੋਇਆ, ਉਹ ਇਹ ਕਹਿੰਦੇ ਨੇ ਵੀ ਇਹ ਚੀਜ਼ ਇਹਨਾਂ ਨੂੰ ਚੁਬੀ ਆ।
1: ਹਾਂ, ਪਿੰਡ ਵਾਲੀਆਂ ਬੁੜੀਆਂ ਦੇ ਕਹਿੰਦੇ ਯੂਟਿਊਬ 'ਤੇ ਹੋਇਆ ਭਾਈ,
0: ਸੋ ਮੀਡੀਆ ਨੂੰ ਇਹ ਚੀਜ਼ ਚੁਬੀ ਆ, ਜਾਂ ਇੱਦਾਂ ਕਹਿ ਲਓ ਵੀ ਸਰਕਾਰ ਨੂੰ ਚੁਬੀ ਆ।
1: ਐਕਸਪਰਟ ਅਸੀਂ ਹਾਂ ਵੀ ਤੁਸੀਂ ਕੌਣ ਹੁੰਦੇ ਹੋ,
0: ਅਤੇ ਸਰਕਾਰ ਨੇ ਮੀਡੀਆ ਦੇ ਰਾਹੀਂ ਉਹ ਚੀਜ਼ ਜਿਹੜੀ ਡਿਲੀਵਰ ਕਰਵਾਈ ਉਹਨਾਂ ਨੂੰ, ਉਸ ਚੀਜ਼ ਨੂੰ ਜਿਹੜਾ ਸਨੱਬ ਕਰਵਾਇਆ ਮਤਲਬ ਲੋਕਾਂ ਨੂੰ,
1: ਅਤੇ ਉਹਨਾਂ ਨੂੰ ਇੱਦਾਂ ਕਿਹਾ ਜਾਂਦਾ ਵੀ ਇਹ ਲੋਕਾਂ ਨੂੰ ਭੜਕਾ ਰਹੇ ਆ, ਆਪਾਂ ਨੂੰ ਥੋੜ੍ਹਾ ਠੀਕ ਕਰਨਾ ਪੈਣਾ ਸਿਸਟਮ, ਇੱਦਾਂ ਕਹਿ ਕੇ ਸ਼ੂਗਰ ਕੋਟਡ ਵੇ ਨਾਲ।
0: ਹਾਂ, ਬਸ ਉਹੀ ਸਾਰਾ ਚੱਲ ਰਿਹਾ,
1: ਅਨਰੈਸਟ ਹੋ ਜਾਣੀ ਹੈ ਮੁਲਕ ਵਿੱਚ। ਹਾਂ, ਅਤੇ ਅਰਾਜਕਤਾ ਫੈਲ ਜਾਣੀ ਹੈ ਇਹਦੇ ਪਿੱਛੇ, ਅਮਰੀਕਾ ਵੱਡੀਆਂ ਵੱਡੇ ਮੁਲਕਾਂ ਦੀਆਂ ਚਾਲਾਂ ਨੇ, ਇਹ ਜਿਵੇਂ ਨੇਪਾਲ 'ਚ ਹੋਇਆ ਨਾ ਉੱਦਾਂ ਕਰਨ ਦੀ ਕੋਸ਼ਿਸ਼ ਕਰ ਰਹੇ ਆ
0: ਜੀ। ਅਤੇ ਪਰ ਹੁਣ ਵੇਖਣ ਵਾਲੀ ਚੀਜ਼ ਇਹ ਅਗਲੀ ਕਿ ਹੁਣ ਕੀ ਇਹਨਾਂ ਦੇ ਉੱਤੇ ਕਾਰਵਾਈ ਕੀ ਕੀਤੀ ਜਾਊਗੀ, ਕਿਹੜੇ ਤਰੀਕੇ ਨਾਲ ਕੀਤੀ ਜਾਊਗੀ, ਕਿ ਕੋਈ ਨਾ ਕੋਈ ਦੋਸ਼, ਕੋਈ ਨਾ ਕੋਈ ਇਲਜ਼ਾਮ ਜਿਹੜਾ ਵਾ, ਜਾਂ ਫਿਰ ਇਹਨੂੰ ਵੀ ਮੈਨੂਪਲੇਟ ਕੀਤਾ ਜਾਊਗਾ ਇਸ ਚੀਜ਼ ਨੂੰ, ਜਾਂ ਫਿਰ ਜਿਹੜਾ ਇਹਨਾਂ ਨੂੰ ਮਤਲਬ ਕਈ ਚੈਨਲ ਜਿੱਦਾਂ ਬੰਦ ਕਰਵਾ ਦਿੱਤੇ ਜਾਂਦੇ ਆ, ਉਸ ਇਹਨਾਂ ਦੇ ਵਿੱਚੋਂ ਕੀ ਬੰਦ ਕਰਵਾਇਆ ਜਾਊਗਾ, ਜੇ ਉਹ ਵੀ ਕਰਵਾਇਆ ਜਾਂਦਾ ਤਾਂ ਉਹਦੇ ਨਾਲ ਵੀ ਇੱਕ ਤਕੜਾ ਰੋਸ ਹੋਊਗਾ। ਸੋ ਅਸਲ ਦੇ ਵਿੱਚ ਕੋਈ ਇੰਨਾ ਸੌਖਾ ਨਹੀਂ ਰਹਿ ਗਿਆ ਪ੍ਰੋਸੈਸ ਹੁਣ, ਜਿੰਨਾ ਕੁ ਸੁਣਨ ਕਰਨ ਦੇ ਵਿੱਚ ਆ ਰਿਹਾ।
1: ਪਰ ਪਤਾ ਕੀ ਆ, ਇਹਦੇ 'ਚ ਜਿੱਤ ਹਾਰ ਨਹੀਂ ਰਣਜੋਧ, ਮੈਂ ਵੇਖਦਾ ਕੋਈ ਬਾਹਲੀ ਹੁੰਦੀ ਆ, ਬੰਦੇ ਨੂੰ ਜਿਹੜਾ ਲੀਗਲ ਸਿਸਟਮ ਆ ਉਹਦੇ 'ਚ ਇੰਨਾ ਕੁ ਉਲਝਾ ਦਿੱਤਾ ਜਾਂਦਾ, ਉਹਦਾ ਵਿਚਾਰੇ ਦਾ ਦਿਮਾਗ ਇੰਨਾ ਕੁ ਸੁੰਨ ਕਰ ਦਿੱਤਾ ਜਾਂਦਾ ਕਿ ਕੋਰਟ ਕੇਸ ਕਚਹਿਰੀਆਂ 'ਚ ਉਹ ਦੁਬਾਰਾ ਗੱਲ ਕਰਨ ਤੋਂ ਝਿਜਕਦਾ, ਅਤੇ ਫਿਰ ਤੁਹਾਡਾ ਜਿਹੜਾ ਸ਼ਬਦ ਜਾਲ ਆ ਨਾ ਜਿਹੜਾ, ਉਹ ਤੁਸੀਂ ਫਰੀ ਫਲੋਇੰਗ ਲਾਈਕ ਨਮਕ, ਉਹ ਨਹੀਂ ਰਹਿੰਦਾ, ਉਹ ਤੁਹਾਡੇ ਦਿਮਾਗ ਵਿੱਚ ਪਾ ਦਿੱਤੀ ਜਾਂਦੀ ਆ ਵੀ ਯਾਰ ਸੋਚ ਕੇ ਬੋਲੀਏ, ਪਿਛਲੀ ਵਾਰ ਹੈ ਨਾ 3 ਸਾਲ ਮੁਕੱਦਮਾ ਚੱਲਿਆ ਸੀ, ਉਹੀ ਨਹੀਂ ਲੋਟ ਆਇਆ ਵੀ ਇਹ ਲੋਕਾਂ ਨੂੰ ਭੜਕਾਉਂਦੇ ਆ ਜੀ, ਅਨਰੈਸਟ ਆ ਜੀ, ਆਹ ਜੀ, ਉਹ ਜੀ, ਹੈ ਨਾ। ਉਹ ਮਤਲਬ ਭਾਰਤ ਦਾ ਹਾਲ ਲੀਗਲ ਸਿਸਟਮ 'ਚ ਏਡਾ ਕੁ ਮਾੜਾ ਵੀ ਬੰਦਾ ਮਰ ਜਾਂਦਾ, ਮੁਕੱਦਮਾ ਚੱਲਦਾ ਰਹਿੰਦਾ, ਜੱਜਾਂ ਨੂੰ ਵਕੀਲ ਕਰਨੇ ਪੈ ਜਾਂਦੇ ਆਪਾਂ ਕਹਿ ਦਿੰਦੇ ਹਾਂ ਨਾ, ਉਹ ਮਤਲਬ ਉਹਨਾਂ ਚੀਜ਼ਾਂ ਨਾਲ ਫਿਰ ਉਹ ਨੈਰੇਟਿਵ ਜਿਹੜਾ ਸੀਗਾ ਇੱਕ ਤਾਂ ਦੱਬਿਆ ਜਾਂਦਾ ਅਤੇ ਜਿਹੜਾ ਮਕਸਦ ਹੁੰਦਾ ਉਹ ਅਚੀਵ ਕਰ ਲਿਆ ਜਾਂਦਾ।
0: ਪਰ ਇਹੋ ਹੀ ਤਾਂ ਚੀਜ਼ ਵੇਖਣ ਵਾਲੀ ਆ ਨਾ ਵੀ ਹੁਣ ਕੀ ਇਹਦੇ ਵਿੱਚ ਵੀ ਇੱਦਾਂ ਹੀ ਹੁੰਦਾ ਜਾਂ ਕੁਛ ਵੱਖਰਾ ਹੁੰਦਾ ਵਾ, ਕਿਉਂਕਿ ਹਰ ਕੇਸ ਵੱਖਰਾ, ਹਰ ਇੱਕ ਮਾਹੌਲ ਚੱਲ ਵੱਖਰਾ, ਉਹਦੇ ਜਿਹੜੇ ਪੀੜਿਤ ਨੇ ਉਹ ਹਰ ਵਾਰ ਅਲੱਗ, ਹਰ ਵਾਰ ਵੱਖਰੇ।
1: ਆਪਾਂ ਹੀ ਕਹਿੰਦੇ ਹਾਂ ਵੀ ਹੁਣ ਉਹ ਗੱਲਾਂ ਨਹੀਂ ਰਹਿ ਗਈਆਂ, ਹੁਣ ਗੱਲ ਲੋਕਾਂ ਤੱਕ ਪਹੁੰਚ ਰਹੀ ਆ, ਹੁਣ ਮਿਲੀਅਨਸ ਐਂਡ ਮਿਲੀਅਨਸ ਆਫ ਬੰਦੇ ਜੇ ਦੇਖਣਗੇ ਵੀ ਆਹ ਬੰਦੇ ਨਾਲ ਧੱਕਾ ਹੋ ਰਿਹਾ, ਆ ਕਾਕਰੋਚ ਪਾਰਟੀ ਵਾਲਾ ਬੰਦਾ ਫੜ ਕੇ ਅੰਦਰ ਕਰਤਾ ਪ੍ਰਧਾਨ ਇਹਨਾਂ ਦਾ, ਤਾਂ ਫਿਰ ਪਤਾ ਲੱਗੂ ਲੋਕਾਂ ਨੂੰ, ਲੋਕ ਸੜਕਾਂ 'ਤੇ ਆਣ, ਬੜਾ ਕੁਛ ਫਿਰ ਇਹਨਾਂ ਨੂੰ ਦੇਖ ਕੇ ਵਾਚ ਕੇ ਵਿਚਾਰ ਕੇ ਕਰਨਾ ਪੈਣਾ,
0: ਕਿਉਂਕਿ ਕਿਤੇ ਨਾ ਕਿਤੇ ਤਾਂ ਵੇਖੋ ਚੀਜ਼ਾਂ ਵੱਖਰੇ ਤਰੀਕੇ ਦੇ ਨਾਲ ਹੁੰਦੀਆਂ ਵਾਪਰਦੀਆਂ। ਇੱਕ ਸਮੇਂ ਆਪਾਂ ਵੀ ਵੇਖਦੇ ਹਾਂ, ਹਰ ਇੱਕ ਬੰਦੇ ਦੀ ਨਾ ਇੱਕ ਚੜ੍ਹਾਈ ਹੁੰਦੀ ਆ, ਆਪਾਂ ਆਪਣੇ ਆਸ ਪਾਸ ਵੀ ਵੇਖਦੇ ਹਾਂ, ਅਤੇ ਆਪਣੇ ਆਪਣੇ ਪੱਧਰ ਦੇ ਉੱਤੇ ਹਰ ਕੋਈ ਆਪਣੇ ਆਪਣੇ ਕਾਰੋਬਾਰ, ਆਪਣੇ ਆਪਣੇ ਕੈਰੀਅਰ ਦੇ ਵਿੱਚ ਵੀ ਇਹ ਚੀਜ਼ ਮਹਿਸੂਸ ਕਰਦਾ ਵੀ ਉਹਦਾ ਪੀਕ ਸੀ ਇੱਕ ਟਾਈਮ 'ਤੇ, ਜਾਂ ਉਹਦਾ ਹੈ ਇਸ ਟਾਈਮ ਦੇ ਉੱਤੇ। ਤੇ ਜਦੋਂ ਸਾਡਾ ਪੀਕ ਹੁੰਦਾ ਉਦੋਂ ਸਾਡੇ ਛਿੱਤਰ ਨਾਲ ਵੀ ਸਹੇ ਵੱਜਦੇ
1: ਸਹੀ
0: ਉਦੋਂ ਤਾਂ ਬੰਦੇ ਨੂੰ ਇੱਦਾਂ ਲੱਗਦਾ ਵੀ ਯਾਰ ਮਤਲਬ ਕਿਸਮਤ ਕੁਸਮਤ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ ਉਦੋਂ ਤਾਂ ਇੱਦਾਂ ਲੱਗਦਾ ਵੀ ਯਾਰ ਇਹ ਮਤਲਬ ਤੁਸੀਂ ਨਾ ਕੋਈ ਇਹ ਜ਼ਰੂਰੀ ਨਹੀਂ ਹੈ ਵੀ ਅਰਦਾਸਾਂ ਹੀ ਕਰਕੇ ਜਾਓ ਤੁਸੀਂ ਬਸ ਮਤਲਬ ਸੱਚੇ ਮਨੋ ਲਗਨ ਦੇ ਨਾਲ ਤੁਰ ਪਓ ਤੁਹਾਡਾ ਜਾਂਦੇ ਹੀ ਕੰਮ ਅੱਗੇ ਪਿਆ ਹੁੰਦਾ ਉਹ ਵੀ ਸਮਾਂ ਆਉਂਦਾ ਵਾ ਬੰਦੇ ਦੇ ਉੱਤੇ ਵੀ ਤੁਸੀਂ ਅਰਦਾਸਾਂ ਵੀ ਕਰ ਲੈਂਦੇ ਹੋ ਤੁਹਾਡੀ ਮਿਹਨਤ ਵੀ ਬੜੀ ਹੁੰਦੀ ਆ ਉਸ ਚੀਜ਼ ਪਿੱਛੇ ਅਤੇ ਤਾਂ ਵੀ ਤੁਹਾਨੂੰ ਅੱਗੋਂ ਨਾ ਸੁਣ ਕੇ ਪਰਤਣਾ ਪੈਂਦਾ ਅਤੇ ਫਿਰ ਤੁਸੀਂ ਉਹੀ ਬੰਦਾ ਵਾ ਉਸ ਸਮੇਂ ਇਹ ਕਹਿ ਰਿਹਾ ਹੁੰਦਾ ਕਿਸਮਤ ਹੀ ਮਾੜੀ ਆ ਇੱਥੇ ਪੱਖਪਾਤ ਹੁੰਦਾ ਵਾ
1: ਇੱਥੇ ਸਾਰੇ ਰੁਕੇ ਆ ਇੱਥੇ ਸੁਣਵਾਈ ਨਹੀਂ
0: ਬੰਦਾ ਤਾਂ ਸੇਮ ਹੀ ਆ ਨਾ ਵੇਖ ਲਓ ਕਹਿਣ ਦਾ ਮਤਲਬ ਕਿ ਹਰ ਇੱਕ ਬੰਦੇ ਦੀ ਜਾਂ ਫਿਰ ਹਰ ਇੱਕ ਔਰਗਨਾਈਜੇਸ਼ਨ ਦੀ ਹਰ ਇੱਕ ਸਰਕਾਰ ਦੀ ਸੇਮ ਹਵਾ ਤਾਂ ਕਦੀ ਵੀ ਨਹੀਂ ਰਹਿੰਦੀ ਸੋ ਇਸ ਕਰਕੇ ਇਹ ਡਿਪੈਂਡ ਆ ਇਹ ਇਤਿਹਾਸ ਗਵਾਹ ਆ ਵੀ ਜਿਨ੍ਹਾਂ ਜਿਨ੍ਹਾਂ ਨੇ ਜੋ ਜੋ ਵੀ ਵੇਖਿਆ ਵਾ ਅਤੇ ਉਹ ਇਹ ਚੀਜ਼ ਦੱਸਦੇ ਨੇ ਵੀ ਕਿੱਦਾਂ ਕਿਹੜੇ ਕਿਹੜੇ ਪੱਥਰ ਕਿਹੜੇ ਕਿਹੜੇ ਪਹਾੜ ਕਿਹੜੇ ਕਿਹੜੇ ਬੋੜ ਕਿਹੜੇ ਕਿਹੜੇ ਭਾਰ ਡਿੱਗੇ ਕਿੱਧਰ ਨੂੰ ਡਿੱਗੇ ਕਿਹੜੀਆਂ ਹਨੇਰੀਆਂ ਵਗੀਆਂ ਸੋ ਇਹ ਇਹ ਇਹ ਸਮੇਂ ਦਾ ਕੋਈ ਪਤਾ ਨਹੀਂ ਪਰ ਹਾਂ ਇਹ ਜੋ ਸਾਡੇ ਆਸ ਪਾਸ ਹੋ ਰਿਹਾ ਵਾਪਰ ਰਿਹਾ ਇੱਕ ਚੀਜ਼ ਜ਼ਰੂਰ ਆ ਕਿ ਆਪਾਂ ਜਿੰਨੀ ਤੇਜ਼ੀ ਦੇ ਨਾਲ ਚੀਜ਼ਾਂ ਹੁੰਦੀਆਂ ਵਾਪਰਦੀਆਂ ਵੇਖ ਰਹੇ ਹਾਂ ਸ਼ਾਇਦ ਇੰਨੀ ਤੇਜ਼ੀ ਦੇ ਨਾਲ ਪਹਿਲਾਂ ਨਹੀਂ ਕਦੀ ਚੀਜ਼ਾਂ ਬਦਲਦੀਆਂ
1: ਡਿਜੀਟਲਾਈਜੇਸ਼ਨ ਆ ਨਾ ਸਮਾਂ ਬਹੁਤ ਬਦਲਿਆ ਅਤੇ ਉਹਦੇ ਪਿੱਛੇ ਫਿਰ ਆ ਨੈੱਟ ਕਾ ਜਾਦੂ ਹੈ ਮਿੱਤਵਾ ਅਤੇ ਇਹਦੇ ਨਾਲ ਹਰ ਬੰਦੇ ਦੇ ਹੱਥ 'ਚ ਉਹ ਪਾਵਰ ਆ ਗਈ ਮੋਬਾਈਲ ਫੋਨ ਆ ਗਿਆ ਤੁਸੀਂ ਵੇਖੋਗੇ ਸੜਕਾਂ 'ਤੇ ਭ੍ਰਿਸ਼ਟਾਚਾਰ ਘੱਟ ਗਿਆ ਅਤੇ ਕਚਹਿਰੀਆਂ 'ਚ ਵੱਧ ਜਾਂਦਾ ਕਈ ਵਾਰ ਕਿਉਂਕਿ ਸੜਕ 'ਤੇ ਬੰਦਾ ਝੱਟ ਮੋਬਾਈਲ ਕੱਢ ਕੇ ਖੜ੍ਹ ਜਾਂਦਾ ਵੀ ਆ ਪੁਲਿਸ ਵਾਲੇ ਮੈਨੂੰ ਘੂਰਿਆ ਮਾਰਿਆ ਜਾਂ ਮੇਰੇ ਤੋਂ 100 ਮੰਗਦਾ ਹੈ ਨਾ ਉਹ ਮਤਲਬ ਹਰੇਕ ਬੰਦੇ ਦੇ ਹੱਥ 'ਚ ਉਹ ਚੀਜ਼ ਆ ਪਰ ਇਹਦਾ ਮਤਲਬ ਇਹ ਨਹੀਂ ਉਹ ਚੀਜ਼ ਬੰਦ ਹੋ ਗਈ ਹੈ ਨਾ ਜਿਹੜਾ ਉਹ ਆਪਣਾ ਰਿਸ਼ਵਤਖੋਰੀ ਦਾ ਸਿਸਟਮ ਆ ਕਚਹਿਰੀਆਂ ਦਾ ਉਹ ਅੰਡਰ ਦਾ ਟੇਬਲ ਤਾਂ ਕਈ ਵਾਰ ਚੱਲੀ ਜਾਂਦਾ ਅਤੇ ਤੁਸੀਂ ਦੇਖੋਗੇ ਜਿਹੜੇ ਮਰਜ਼ੀ ਪਿੰਡ ਚਲੇ ਜਾਓ ਉਹ ਕਹਿੰਦੇ ਆ ਜਿਹੜਾ ਡੋਡੇ ਚਿੱਟਾ ਵੇਚਣ ਵਾਲੇ ਇਹ ਜਿੰਨੀ ਵਾਰ ਮਰਜ਼ੀ ਪਿੰਡ ਵਾਲੇ ਫੜਾ ਦੇਣੇ ਦੂਜੇ ਦਿਨ ਸਾਡੇ ਤੋਂ ਪਹਿਲਾਂ ਤਾਂ ਸਕੂਟਰ 'ਤੇ ਘਰੇ ਹੁੰਦੇ ਅਤੇ ਕੋਈ ਸਿਸਟਮ ਮਤਲਬ ਹੈ ਨਾ ਅਤੇ ਸਰਕਾਰਾਂ ਓਨੀ ਕੁ ਢਿੱਲ ਦਿੰਦੀਆਂ ਸੱਤਾ ਧਿਰ ਕਈ ਵਾਰ ਮੁੱਦੇ ਨੂੰ ਉਲਝਾ ਦਿੱਤਾ ਜਾਂਦਾ ਓਨਾ ਕੀ ਉਲਝਾਇਆ ਜਾਂਦਾ ਵੀ ਜਿੰਨੇ ਉਹਨਾਂ ਤੋਂ ਮਤਲਬ ਸੁਲਝਾ ਲਿਆ ਜਾਵੇ ਬਾਅਦ 'ਚੋਂ ਪੰਜਾਬੀ 'ਚ ਆਪਾਂ ਕਹਿੰਦੇ ਨਾ ਵੀ ਜੇ ਸਾਹਾ ਫੜਨਾ ਤਾਂ ਦੜਾ ਕੇ ਤਾਂ ਫੜੀਏ ਵੀ ਇਹਨੂੰ
0: ਹਾਂ
1: ਇਹਨੂੰ ਭੱਜ ਭੁੱਜ ਲੈਣ ਦੀ ਮਾੜਾ ਮੋਟਾ ਅਤੇ ਬਾਅਦ 'ਚ ਹੌਲੀ ਕੁ ਦਿਨੇ ਕਹਿਣਾ ਕਿ ਤੁਹਾਡੇ 'ਤੇ ਕੇਸ ਹੋ ਗਿਆ ਤੁਸੀਂ ਲੋਕਾਂ ਨੂੰ ਭੜਕਾ ਰਹੇ ਸੀ ਅਰਾਜਕਤਾ ਫੈਲਾ ਰਹੇ ਸੀ
0: ਸਿਆ ਭਜਾ ਰਹੇ ਚਲੋ ਖੈਰ ਇਹ ਸੀਗਾ ਇਹ ਘਟਨਾਕ੍ਰਮ ਜਿਹੜਾ ਇਸ ਟਾਈਮ ਦੇ ਉੱਤੇ ਚਰਚਾ ਬਣਿਆ ਪਿਆ
1: ਅਤੇ ਮਾਫ਼ੀ ਸਾਡੇ ਕੋਲ ਫੈਕਟਸ ਘੱਟ ਨੇ ਕਿਉਂਕਿ ਫੈਕਚੁਅਲ ਇਹ ਇਨਫੋਰਮੇਸ਼ਨ ਨਹੀਂ ਆ ਇਹ ਵਿਚਾਰ ਚਰਚਾ ਹੀ ਆ ਇਹ ਜਿਵੇਂ ਤਬਸਰਾਕਾਰ ਹੁੰਦੇ ਆ ਨਾ ਜਿਵੇਂ ਕੰਟੈਂਟ ਕ੍ਰੀਏਟਰ ਹੁੰਦੇ ਆ ਉਸ ਚੀਜ਼ ਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਦੇ ਹਾਂ ਆਪਾਂ ਵੀ ਇੱਦਾਂ ਹੋ ਸਕਦਾ ਹੋਇਆ ਹੋਵੇ ਜਾਂ ਹੋ ਰਿਹਾ ਹੋਵੇ ਅਤੇ ਹਰ ਬੰਦੇ ਦੇ ਮਨ 'ਚ ਉਸ ਸਿਲਸਿਲੇ 'ਚ ਇੱਕ ਧਾਰਨਾ ਬਣੀ ਹੁੰਦੀ ਇੱਕ ਆਪਣਾ ਆਧਾਰ ਬਣਿਆ ਹੁੰਦਾ ਬੇਸਡ ਔਨ ਦੀ ਇਨਫੋਰਮੇਸ਼ਨ ਦੀ ਕਲੈਕਟਡ ਜਿਹੜੀ ਉਹਨਾਂ ਨੇ ਆਲੇ ਦੁਆਲੇ ਤੋਂ ਸਮਾਜ ਤੋਂ ਅਖਬਾਰਾਂ ਤੋਂ ਫੇਸਬੁੱਕਾਂ ਤੋਂ ਯੂਟਿਊਬ ਤੋਂ ਹੈ ਨਾ ਜਲਿਆਂਵਾਲਾ ਬਾਗ ਦਿੱਲੀ ਜਾਂ ਮੈਂ ਦੇਖ ਕੇ ਆਇਆ ਜਦ ਅਗਲਾ ਦੇਖ ਕੇ ਆਉਂਦਾ ਫਿਰ ਪ੍ਰੋਬਲਮ ਆਉਂਦੀ ਹੈ
0: ਇਹ ਨਾ ਅਸਲ ਦੇ ਵਿੱਚ ਜਿਹੜੀ ਆਪਾਂ ਇੱਕ ਪਹਿਲਾਂ ਵੀ ਗੱਲ ਕਰ ਰਹੇ ਸੀ ਸੋ ਉਹਦੇ ਵਿੱਚ ਬੜੀਆਂ ਚੀਜ਼ਾਂ ਉਸ ਤਰੀਕੇ ਦੇ ਨਾਲ ਹੁੰਦੀਆਂ ਨੇ ਜਿਹੜੀਆਂ ਆਪਾਂ ਨਾ ਪਿਛਲੇ ਹੋਏ ਬੀਤੇ ਤੋਂ ਵੀ ਉਹਨਾਂ ਦੀ ਜਿਹੜੀ ਲੜੀ ਆਪਾਂ ਫੜ ਲੈਂਦੇ ਹਾਂ ਜਿੱਦਾਂ ਮੰਨ ਲਓ ਕੋਈ ਤੁਸੀਂ ਗੱਲ ਕੀਤੀ ਨਾ ਕਿ ਕੋਈ ਜਾਂ ਫਿਰ ਬਹੁਤ ਸਾਰੇ ਮੁੱਦਿਆਂ ਦੇ ਵਿੱਚ ਹੁਣ ਆਪਾਂ ਵੀ ਰੋਜ਼ ਗੱਲ ਕਰਦੇ ਹਾਂ ਅਤੇ ਲਾਈਵ ਦੇ ਵਿੱਚ ਗੱਲ ਕਰਦੇ ਹਾਂ ਕਿਸੇ ਵੇਲੇ ਵੀ ਸ਼ਬਦ ਉੱਤੇ ਥੱਲੇ ਹੋ ਸਕਦੇ ਨੇ ਵੱਡੇ ਤੋਂ ਵੱਡੇ ਵੀ ਸ਼ਬਦ ਉੱਤੇ ਥੱਲੇ ਕਿਤੇ ਹੋ ਜਾਣ ਨਾ ਅਤੇ ਲੋਕ ਜੇ ਪਿਛਲਾ ਟਰੈਕ ਰਿਕਾਰਡ ਸਹੀ ਆ ਤਾਂ ਫਿਰ ਉਹ ਚੀਜ਼ ਉਹ ਨਹੀਂ ਕਰਦੇ ਹੈ ਨਾ ਉਹਨੂੰ ਉਹਨਾਂ ਨਹੀਂ ਅੰਡਰਲਾਈਨ ਕਰਦੇ ਪਰ ਜਦੋਂ ਪਿਛਲਾ ਟਰੈਕ ਰਿਕਾਰਡ ਤੁਹਾਡਾ ਇੱਕ ਟਾਈਪ ਦਾ ਬਣਿਆ ਹੋਵੇ ਫਿਰ ਉਹ ਨਿੱਕੀ ਜਿਹੀ ਗੱਲ ਵੀ ਜਿਹੜੀ ਆ ਉਹ ਪੁਰਾਣੇ ਦੇ ਨਾਲ ਨੱਥੀ ਹੁੰਦੀ ਆ ਅਤੇ ਉਹ ਨਾਲ ਦੀ ਨਾਲ ਹੀ ਉਹਦਾ ਅਸਰ ਦੇਖਣ ਨੂੰ ਮਿਲਦਾ
1: ਇਹ ਚੋਰੀ ਮੈਂ ਨਹੀਂ ਕੀਤੀ ਮੇਰਾ ਨਾਂ ਲੱਗਦਾ ਉਹ ਕਹਿੰਦਾ ਅੱਗੇ ਬਹੁਤ ਕੀਤੀਆਂ ਤਾਂ
0: ਪਹਿਲੀਆਂ ਬੜੀਆਂ ਕੀਤੀਆਂ ਹਾਂ ਪਹਿਲਾਂ ਵੀ ਮਤਲਬ ਹਰ ਸਾਲ ਥੋੜ੍ਹੀ ਤੁਸੀਂ ਕੁਛ ਨਾ ਕੁਛ ਕਰੀ ਜਾਓਗੇ
1: ਭਕਾਈ ਮਾਰੀ ਹੋਈ ਆ ਪਹਿਲਾਂ
0: ਹਰ ਦੂਜੇ ਚੌਥੇ ਦਿਨ ਤੁਸੀਂ ਕੁਛ ਨਾ ਕੁਛ ਕਰਕੇ ਤੇ ਤੁਸੀਂ ਕਹੋਗੇ ਵੀ ਨਹੀਂ ਇਹ ਇੱਦਾਂ ਹੀ ਆ ਜਾਂ ਫਿਰ ਤੁਸੀਂ ਕਹੋਗੇ ਵੀ ਮਾਫ਼ੀ ਹੋ ਗਈ
1: ਮੂੰਹੋਂ ਨਿਕਲ ਗਈ ਸੀ ਗੱਲ
0: ਤੇ ਜਾਂ ਫਿਰ ਅੱਜ ਕੱਲ੍ਹ ਤਾਂ ਇੱਕ ਹੋਰ ਰਿਵਾਜ਼ ਆ ਮਾਫ਼ੀ ਦਾ ਵੀ ਰਿਵਾਜ਼ ਨਹੀਂ ਰਿਹਾ ਹੁਣ ਅੱਗੇ ਹੁੰਦਾ ਸੀ ਵੀ ਹਾਂ ਠੀਕ ਆ ਗਲਤੀ ਦੇ ਨਾਲ ਆਹ ਚੀਜ਼ ਜਿਹੜੀ ਇੱਦਾਂ ਨਿਕਲ ਗਈ ਇਸ ਵਜ੍ਹਾ ਕਰਕੇ ਇੱਦਾਂ ਹੋ ਗਈ ਪਰ ਹੁਣ ਤਾਂ ਉਹ ਵੀ ਨਹੀਂ ਰਿਵਾਜ਼ ਰਿਹਾ
1: ਹੁਣ ਤਾਂ ਕਲਿੱਕਾਂ ਦਾ ਵਪਾਰ ਹੈ ਨਾ ਉਹ ਤਾਂ ਕਹਿੰਦੇ ਇਹ ਕੰਟਰੋਵਰਸ਼ੀਅਲ ਵਿਸ਼ਾ ਸਾਰੇ ਬੋਲੋ ਇਹਦੇ 'ਤੇ ਚੋ ਕੰਟੈਂਟ ਕ੍ਰੀਏਟ ਕਰੋ ਜਨਰੇਟ ਕਰੋ ਕਲਿੱਕ ਵੱਜਣ
0: ਇਹੋ ਹੀ ਬਸ ਉਹ ਇਹੋ ਹੀ ਉਹ ਕਹਿੰਦੀ ਸੀ ਕਹਿੰਦੀ ਇਹ ਕਲਿੱਕਾਂ ਦੇ ਭੁੱਖੇ ਆ
1: ਉਹ ਇਹਨਾਂ ਨੂੰ ਕਹਿੰਦੇ
0: ਕਲਿੱਕਾਂ ਦੇ ਕਰਕੇ ਇੱਦਾਂ ਕਰਦੇ ਆ ਅਤੇ ਉਹ ਕਹਿੰਦੀ ਵੀ ਸਰਕਾਰਾਂ ਦਾ ਪੱਖ ਪੂਰਨ ਦੇ ਲਈ ਇੱਦਾਂ ਕਰਦੇ ਆ ਸੋ ਹੁਣ ਉਹ ਵਰਸਿਸ ਇਸ ਟਾਈਮ ਦੇ ਉੱਤੇ ਚੱਲ ਰਿਹਾ ਵਾ
1: ਹੁਣ ਕਾਕਰੋਚ ਪਾਰਟੀ ਵਾਲਾ ਵੀ ਇੱਦਾਂ ਹੀ ਆ ਉਹ ਜਿਹੜਾ ਬੰਦਾ ਸਪਸ਼ਟੀਕਰਨ ਦੇ ਰਿਹਾ ਵੀ ਉਹ ਮੇਰੇ ਕਹਿਣ ਦਾ ਮਤਲਬ ਆ ਨਹੀਂ ਸੀ ਜਿਹੜਾ ਇਹਨਾਂ ਨੇ ਬਣਾ ਲਿਆ ਕੁਛ ਵੀ ਆ ਕਹਿੰਦੇ ਤਾਂ ਐਂ ਕਿਹਾ ਬਸ
0: ਨਹੀਂ ਕਹਿਣ ਨੂੰ ਤਾਂ ਕੱਲ੍ਹ ਨੂੰ ਇਹ ਵੀ ਕਹਿ ਦੂ ਵੀ ਮੇਰਾ ਉਹਨਾਂ ਟੀਚਰ ਜਿਹੜੇ ਹੁਣ ਬੋਲ ਰਹੇ ਨੇ ਸਤਿਕਾਰਿਤ ਨੇ ਉਹਨਾਂ ਦੇ ਖਿਲਾਫ਼ ਨਹੀਂ ਸੀ ਮੇਰਾ ਤਾਂ ਉਹ ਮਤਲਬ ਜਿਹੜੇ ਨਜਾਇਜ਼ ਇੱਕਾ ਦੁੱਕਾ ਜਿਹੜੇ ਐਵੇਂ ਬਿਨਾਂ ਪੜ੍ਹਿਆ ਸਾਡੇ ਅਰਗੇ ਦੇਣ ਲੱਗ ਪੈਂਦੇ ਉਪਦੇਸ਼ ਕੋਈ ਵਿਸ਼ਾ ਨਹੀਂ ਹੁੰਦਾ ਸਪੈਸ਼ਲਿਟੀ ਨਹੀਂ ਹੁੰਦੀ ਪੜ੍ਹਾਈ ਨਹੀਂ ਹੁੰਦੀ ਮੈਂ ਤਾਂ ਉਹਨਾਂ ਲਈ ਕਿਹਾ ਸੀ ਕਹਿਣ ਨੂੰ ਤਾਂ ਕਹਿ ਦੂ ਉਹ ਵੀ
1: ਹਾਂ ਅਸਲ 'ਚ ਤਾਂ ਗੱਲ ਹੋਈ ਵੀ ਇੱਦਾਂ ਹੀ ਹੁੰਦੀ ਆ ਮਤਲਬ ਇਹ ਨਹੀਂ ਹੋ ਸਕਦਾ ਵੀ ਉਹ ਜਿਹੜੇ 1 ਲੱਖ ਜਾਂ 5 ਲੱਖ ਸਤਿਕਾਰਤ ਬੰਦੇ ਆ ਉਹਨਾਂ ਦੇ ਖਿਲਾਫ਼ ਕੋਈ ਬਿਆਨ ਹੋਊਗਾ ਉਹਦੇ ਮਨ 'ਚ 4-5 ਉਹਨੇ ਯੂਟਿਊਬ ਦੇ ਵੀਡੀਓ ਦੇਖੇ ਜਿਹਦੇ 'ਚ ਉਹਦੇ ਪਸੰਦ ਦੀ ਗੱਲ ਨਾ ਹੋਈ ਹੋਵੇ ਮੁੜ ਕੇ ਉਹਨਾਂ ਨੂੰ ਆਧਾਰ ਬਣਾ ਕੇ ਉਹ ਚੀਜ਼ ਕਹੀ ਜਾਂਦੀ ਹੈ ਅਤੇ ਇੱਦਾਂ ਹੀ ਉਹ ਕਾਕਰੋਚ ਪਾਰਟੀ ਦਾ ਜਿਹੜਾ 1 ਮਿਲੀਅਨ ਵਿਊਜ਼ 1 ਮਿਲੀਅਨ ਲਾਈਕਸ ਜੇ ਉਹ ਲਾਈਕ ਕਰੇ ਕਮੈਂਟ ਕਰੇ ਸਬਸਕ੍ਰਾਈਬ ਕਰੇ
0: ਉਹਨੂੰ ਫਿਰ ਢੱਕਣ ਲਈ ਕਿੰਨਾ ਕੁਛ ਲੱਗ ਜਾਂਦਾ
1: ਹਾਂ ਆਹ ਬਲਕਾਰ ਔਲਖਦਾ ਅੱਗੇ ਸ਼ੇਅਰ ਸੀਗਾ ਉਹ ਛੱਤਾਂ ਛੁੱਤਾਂ ਤੋਂ ਤਾਂ ਝਾੜੇ ਜਾ ਸਕਦੇ ਆ ਲੱਗ ਜਾਵਣ ਜੇ ਅਕਲ 'ਤੇ ਤਾਲੇ ਤਾਂ ਕੀ ਕਰੀਏ ਉਹਦਾ ਕੰਮ ਤਾਂ ਵੰਡ ਵਡਾਈ ਕਰਨਾ ਸੀ ਰਾਸ਼ਨ 'ਤੇ ਜੇ ਆਪਣੀ ਫੋਟੋ ਲਾ ਲਏ ਕੀ ਕਰੀਏ ਸੱਤਾ ਜਿਹਨੇ ਸਾਂਭੀ ਸੌਹਾਂ ਖਾ ਖਾ ਕੇ ਉਹਨੇ ਵੀ ਨਾ ਲੋਕ ਸੰਭਾਲੇ ਭਾਈ ਕੀ ਕਰੀਏ ਉਂਝ ਕੀੜੀਆਂ ਦੀ ਕੋਈ ਔਕਾਤ ਨਹੀਂ ਆਖਰ ਹੋ ਗਈਆਂ ਸੱਪ ਦੁਆਲੇ ਫਿਰ ਕੀ ਕਰੀਏ
0: ਸਹੀ ਗੱਲ ਹਾਂ ਵੇਖ ਲਓ ਜਦੋਂ ਦਾ ਆਉਂਦਾ ਤੇ
1: ਫਿਰ ਕਾਕਰੋਚ ਵੀ ਫਿਰ
0: ਨਿੱਕੇ ਜਿਹੇ ਜ਼ਖਮ ਦੀ ਗੱਲ ਹੁੰਦੀ ਆ
1: ਸਹੀ
0: ਲੱਭ ਜਾਵੇ ਸਹੀ ਫਿਰ ਘੁਣ ਦਾ ਰਾਹ ਲੱਭ ਜੇ
1: ਬੰਦਾ ਮੂੰਹ ਨਾ ਹੀ ਖਾਂਦਾ ਰੋਟੀ ਹੋਵੇ ਭਾਵੇਂ ਕੁੱਟ
0: ਆਹੋ ਜੀ ਧੰਨਵਾਦ ਜੀ ਤੁਹਾਡਾ ਅਤੇ ਮੈਸੇਜ ਤੁਹਾਡਾ ਪਹੁੰਚ ਗਿਆ ਅਤੇ ਇਹਦੇ ਬਾਰੇ ਮੈਨੂੰ ਕੋਈ ਨੌਲੇਜ ਨਹੀਂ ਅਤੇ ਮੈਂ ਚੱਲਦੇ ਪ੍ਰੋਗਰਾਮ 'ਚ ਤੁਹਾਡੇ ਨਾਲ ਚੈਟ ਵੀ ਨਹੀਂ ਕਰ ਸਕਦਾ ਬਾਅਦ ਵਿੱਚ ਹੀ ਗੱਲਾਂ ਕਰਾਂਗੇ
1: ਨੌਜਵਾਨ ਖੋਲ੍ਹ ਕੇ ਆਪਦੀ ਨੌਲੇਜ ਇਕੱਠੀ ਕਰੂੰ ਪਹਿਲਾਂ
0: ਹਾਂਜੀ ਬਿਲਕੁਲ ਜੀ ਮੈਂ ਸੰਬੋਧਨ ਕਰ ਰਿਹਾ 154 ਜੀ ਤੁਹਾਨੂੰ ਅਤੇ ਥੋੜ੍ਹਾ ਜਿਹਾ ਪਿਛਲਾ ਬੈਕਗਰਾਊਂਡ ਵਾਲਾ ਮੈਸੇਜ ਜਿਹੜਾ ਵਾ ਉਹ ਤੁਸੀਂ ਇਹਦੇ ਵਿੱਚ ਥਰੋ ਕਰ ਦਿਓ ਤਾਂ ਕਿ ਮੈਨੂੰ ਥੋੜ੍ਹਾ ਜਿਹਾ ਚੇਤਾ ਆ ਜੇ ਅਤੇ ਫਿਰ ਅਗਲੀ ਗੱਲਬਾਤ ਜਿਹੜੀ ਆ ਉਹ ਪ੍ਰੋਗਰਾਮ ਤੋਂ ਬਾਅਦ ਹੀ ਹੋ ਪਾਊਗੀ ਥੈਂਕ ਯੂ ਟਾਈਗਰ ਜੀ ਧੰਨਵਾਦ ਕਹਿੰਦੇ ਕਿ ਕੱਲ੍ਹ ਦਾ ਡਿਨਰ ਵਾਜ਼ ਟਿਊਜ਼ਡੇ ਸਪੈਸ਼ਲ ਪੀਜ਼ਾਜ਼ ਅਤੇ ਹੈਵ ਏ ਗ੍ਰੇਟ ਵੈਨਸਡੇ ਟਿਊਜ਼ਡੇ ਸਪੈਸ਼ਲ ਪੀਜ਼ਾ ਹਾਂ ਟਿਊਜ਼ਡੇ ਸਸਤੇ ਹੁੰਦੇ ਹੋਣੇ ਪੀਜ਼ੇ ਫਿਲਮ ਦੀ ਟਿਕਟ ਸਸਤੀ ਹੁੰਦੀ ਆ
1: 5 ਦਾ ਵੀ ਲੱਗ ਜਾਂਦਾ
0: ਟਿਕਟਾਂ ਹੈਂ
1: 5 ਦਾ ਵੀ ਲੱਗ ਗਿਆ ਦੇਖਿਆ ਮੈਂ
0: ਕਿੱਡਾ ਕੁ ਰੋਟੀ ਜਿੱਡਾ
1: ਨਹੀਂ ਨਹੀਂ ਵਧੀਆ ਪੀਜ਼ਾ ਸੀ ਉਹ
0: ਰੋਟੀ ਜਿਹੜਾ ਹੁੰਦਾ ਫੁੱਲ ਜਾਂਦਾ ਬਾਅਦ ਚੋਂ
1: ਨਿਆਣੇ ਵਾਲਾ ਕਹਿ ਦਿਓ ਚੱਲ
0: ਵੱਡਾ ਹੋ ਜਾਂਦਾ ਨਿਆਣੇ ਖਾਂਦੇ ਆ ਵੱਡੇ ਕਿਹੜੇ ਖਾਂਦੇ ਵੱਡੇ
1: ਕਿਹੜੇ ਵੇਲੇ ਕਿਹੋ ਜਿਹੀਆਂ ਗੱਲਾਂ ਆ ਗਈਆਂ ਚੇਤੇ ਉਹ ਪੁਰਾਣਾ ਟਾਈਮਾਂ 'ਚ ਨਹੀਂ ਕਹਿੰਦਾ ਲੱਕੜਾਂ ਹੈ ਨਹੀਂ ਵੱਡੀਆਂ ਅਤੇ ਉਹਨਾਂ ਨੇ ਆਪਦਾ ਬਜ਼ੁਰਗ ਸੀਗਾ ਹੈ ਨਾ ਉਹ ਚੜ੍ਹਾਈ ਕਰ ਗਿਆ ਸੀ ਕਹਿੰਦਾ ਵੀ ਛੋਟੀਆਂ ਨੇ ਉਹ ਫੜਾ ਦਿਓ ਕਹਿੰਦਾ ਛੋਟੀਆਂ ਹੀ ਇੰਨਾ ਕੁ ਤਾਂ ਹੋ ਜਾਣਾ ਸੇਕ ਲੱਗਿਆ ਉਹ ਮੈਂ ਕਿਹਾ ਭਰਾਵਾ ਇਸ ਵੇਲੇ ਤਾਂ ਪੰਜਾਬੀ ਬੰਦੇ ਮਤਲਬ ਤੁਸੀਂ ਹਿਸਾਬ ਲਾਓ ਮਤਲਬ ਵੀ ਉੱਥੇ ਵੀ ਹੈ ਨਾ ਉਹਨਾਂ ਕੋ ਨਾ ਕੁਛ ਕਰੀ ਹੀ ਜਾਣਾ
0: ਕੋਈ ਉੱਦਾਂ ਪੀਜ਼ੇ ਦੇ ਨਾ ਉਹ ਕਹਿੰਦਾ ਵੀ ਬੱਚੇ ਅੱਜ ਕੱਲ੍ਹ ਖਾਂਦੇ ਚਾਹ ਨਾ ਅਤੇ ਕਹਿੰਦਾ ਵੀ ਡੈਡੀ ਕਹਿੰਦਾ ਡੈਡੀ ਕਹਿ ਦਿੰਦੇ ਉਹ ਮੈਂ ਕੰਡੇ ਕੰਡੇ ਖਾ ਲੈਣੇ ਮੈਨੂੰ ਰਹਿਣ ਦੇ
1: ਕੰਡੇ ਉੱਤੇ ਮਹਿਰਮਾ ਵੇ ਮੈਂ ਕਦੋਂ ਦੀ ਖੜੀ
0: ਉਹ ਛੱਡ ਹੀ ਦੇਣੇ ਉਹਨਾਂ ਨੇ ਨਾ ਅਤੇ ਥੈਂਕ ਯੂ ਜੀ ਧੰਨਵਾਦ ਤੁਹਾਡਾ ਅਤੇ ਇੱਕ ਲੀਜ਼ ਆ ਜੀ ਟਰਾਂਸਫਰ ਦੇ ਲਈ ਅਵੇਲੇਬਲ ਟਾਰਨੇਟ ਦੀ ਲੋਕੇਸ਼ਨ ਹੈ ਅਤੇ ਕਹਿੰਦੇ ਨੇ ਕਿ ਵੈਲ ਮੇਨਟੇਨ ਹਾਊਸ ਆ ਅਤੇ ਸਾਰੀਆਂ ਸੁਵਿਧਾਵਾਂ ਵਿੱਚ ਹੈਗੀਆਂ ਨੇ ਰੈਂਟ 2400 ਪਰ ਮੰਥ ਆ ਅਤੇ ਇਨਫੋਰਮੇਸ਼ਨ ਦੇ ਲਈ ਕੋਂਟੈਕਟ ਇਹਨਾਂ ਦਾ ਆ ਗਿਆ ਵਾ ਅਤੇ ਜੇ ਕੋਈ ਚਾਹਵਾਨ ਹੈ ਤਾਂ ਤੁਸੀਂ ਸਾਨੂੰ ਮੈਸੇਜ ਕਰ ਦਿਓ ਅਤੇ ਆਪਾਂ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕਰ ਦਿਆਂਗੇ ਇੱਕ ਬ੍ਰੇਕ ਲੈਂਦੇ ਬ੍ਰੇਕ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਸ ਟਾਈਮ ਦੇ ਉੱਤੇ ਫਿਲਮ ਚੜ੍ਹਦੀ ਕਲਾ ਤੁਸੀਂ ਲਾਗਲੇ ਬੰਨੇ ਆਪਣੇ ਝਾਤੀ ਮਾਰ ਕੇ ਜਿਹੜੇ ਲਾਗਲੇ ਸਿਨੇਮੇ ਨੇ ਉਹਨਾਂ ਦੇ ਵਿੱਚ ਜਾ ਕੇ ਵੇਖ ਸਕਦੇ ਹੋ ਅਤੇ ਇਸ ਤੋਂ ਇਲਾਵਾ ਫਿਲਮ ਉਹ ਇਹ ਭੋਲੇ ਉਹ ਇਹ ਵੀ ਰਿਲੀਜ਼ ਹੋ ਜਾਣੀ ਆ ਇਹ ਫਿਲਮ ਤਿਆਰ ਬਾਰ ਤਿਆਰ ਹੈ 12 ਤਰੀਕ ਨੂੰ ਰਿਲੀਜ਼ ਹੋਣ ਦੇ ਲਈ ਸੋ ਇਹ ਫਿਲਮ ਦੇ ਇਸ ਵਾਰੀ ਕਾਫੀ ਵੱਡੇ ਦਾਅਵੇਦਾਰੀਆਂ ਨੇ ਇਹਨਾਂ ਦੀਆਂ ਵੀ ਇਸ ਵਾਰੀ ਆਪਾਂ ਪੂਰੇ ਕੜਿੱਲ ਕੱਢੇ ਆ ਬੜੀ ਵਧੀਆ ਫਿਲਮ ਬਣਾਈ ਆ ਅਤੇ ਨੋ ਡਾਊਟ ਅਦਾਕਾਰ 'ਤੇ ਬੜਾ ਤਕੜਾ ਆ ਪਈ ਇਹ ਅਤੇ ਤੁਸੀਂ ਇਹ ਵੀ ਫਿਲਮ ਜਿਹੜੀ ਹੈ ਇਹਦੇ ਬਾਰੇ ਵਧੇਰੇ ਜਾਣਕਾਰੀਆਂ ਤੁਸੀਂ ਆਪਣੇ ਲਾਗਲੇ ਸਿਨੇਮਾਘਰਾਂ ਦੇ ਵਿੱਚ ਜਾ ਕੇ ਅਤੇ ਤੁਸੀਂ ਬੁਕਿੰਗ ਕਰਵਾ ਸਕਦੇ ਹੋ ਜਾਂ ਚੈੱਕ ਕਰ ਸਕਦੇ ਹੋ ਅਤੇ ਉਸ ਤੋਂ ਇਲਾਵਾ 40 ਦਿਨ ਫਿਲਮ ਵੀ ਜਿਹੜੀ ਇਸ ਤੋਂ ਬਾਅਦ ਤਿਆਰ ਬਾਰ ਤਿਆਰ ਹੈ ਅਤੇ 19 ਤਰੀਕ ਨੂੰ 19 ਜੂਨ ਨੂੰ ਇਹ ਵੀ ਫਿਲਮ ਰਿਲੀਜ਼ ਹੋ ਜਾਣੀ ਆ ਅਤੇ ਮੈਂ ਵਾਪਸ ਆਊਂਗਾ ਇਹਦੇ ਵਿੱਚ ਦਲਜੀਤ ਦੀ ਫੋਟੋ ਦਿਖਾਈ ਦੇ ਰਹੀ ਆ ਇਮਤਿਆਜ਼ ਅਲੀ ਦੀ ਫਿਲਮ ਇਹ ਵੀ 12 ਤਰੀਕ ਨੂੰ 12 ਜੂਨ ਨੂੰ ਰਿਲੀਜ਼ ਹੋਣੀ ਆ ਯਾਨੀ ਕਿ ਉਹ ਇਹ ਭੋਲੇ ਓਏ ਅਤੇ ਇਹ ਦੋ ਫਿਲਮਾਂ ਰਿਲੀਜ਼ ਹੋਣੀਆਂ ਨੇ ਇਸ ਦਿਨ ਅਤੇ ਇਸ ਤੋਂ ਇਲਾਵਾ ਹੋਰ ਹਾਂ ਜੀ ਹੈ ਜਵਾਨੀ ਤੋਂ ਇਸ਼ਕ ਹੋਣਾ ਡੇਵਿਡ ਧਵਨ ਅਤੇ ਉਹਨੇ ਆਪਣੇ ਮੁੰਡੇ ਨੂੰ ਲੈ ਕੇ ਇਸ ਵਾਰੀ ਫਿਲਮ ਬਣਾਈ ਆ ਅਤੇ ਇਹ ਫਿਲਮ 5 ਤਰੀਕ ਦੀ ਰਿਲੀਜ਼ ਹੈ ਇਹਦੀ ਅਤੇ ਇਹ ਵੀ ਇਸ ਹਫ਼ਤੇ ਤੁਸੀਂ ਰਿਲੀਜ਼ ਹੋਊਗੀ ਅਤੇ ਜ਼ਰੂਰ ਦੱਸਿਓ ਵੀ ਕਿਵੇਂ ਦੀ ਲੱਗੀ ਤੁਹਾਨੂੰ। ਅਤੇ ਬਾਕੀ ਪ੍ਰੋਗਰਾਮਾਂ ਦੀ ਜੇ ਗੱਲ ਕਰੀਏ ਤਾਂ ਇਸ ਟਾਈਮ ਦੇ ਉੱਤੇ ਹੁਣ ਨੈਕਸਟ ਜਿਹੜਾ ਪ੍ਰੋਗਰਾਮ ਹੈ ਉਸਤਾਦ ਰਾਹਤ ਫਤਿਹ ਅਲੀ ਖਾਨ, ਸੋ ਇਹਨਾਂ ਦਾ ਸ਼ੋਅ ਦਾ ਹੁਣ ਇੰਤਜ਼ਾਰ ਕਰੋ ਤੁਸੀਂ, ਕਿਉਂਕਿ ਇਹ ਪ੍ਰੋਗਰਾਮ 19 ਜੁਲਾਈ ਨੂੰ ਐਤਵਾਰ ਦੇ ਦਿਨ ਮੈਲਬਰਨ ਕਨਵੈਨਸ਼ਨ ਸੈਂਟਰ ਦੇ ਵਿੱਚ ਹੋਣ ਜਾ ਰਿਹਾ। ਟਿਕਟਾਂ ਤੁਸੀਂ ਡਰਾਈ ਟਿਕਟ ਤੋਂ ਆ ਕੇ ਅਤੇ ਲੈ ਸਕਦੇ ਹੋ, ਅਤੇ ਇਹ ਜਿਹੜਾ ਆ ਰਿਹਾ ਵੀਕਐਂਡ ਆ, ਇਸ ਵੀਕਐਂਡ ਦੇ ਉੱਤੇ ਤੁਸੀਂ ਗ੍ਰਿਫਤ ਵੱਲ ਨੂੰ ਵੀ ਵਹੀਰਾਂ ਘੱਟ ਸਕਦੇ ਹੋ। ਗ੍ਰਿਫਤ ਵਾਲਾ ਮੇਲਾ ਇਸ ਵੀਕਐਂਡ ਦੇ ਉੱਤੇ ਤੁਸੀਂ ਜਾ ਕੇ ਅਤੇ ਵੇਖ ਸਕਦੇ ਹੋ। ਅਤੇ ਆਪਾਂ ਇੱਕ ਬ੍ਰੇਕ ਲੈ ਕੇ ਅਤੇ ਫਿਰ ਵਾਪਸੀ ਕਰਦੇ ਹਾਂ। ਰੇਡੀਓ ਹਾਂਜੀ 1674 AM।

0: ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਭੈਣਜੀ ਕੀ ਹਾਲ ਹੈ ਪਿੱਠ ਦਰਦ ਦਾ?
2: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
3: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654492।
4: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਂਦੀ ਹੋਈ ਹੈ?
5: ਯਾਰ ਕੀ ਦੱਸਾਂ, ਮਾਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
4: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮਾਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
5: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
4: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 04303883011 ਔਰ ਵਿਜ਼ਿਟ uvfinancial.com.au।
6: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 04400450555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
7: Ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options be available. Aao te apni navi Ford da test drive karo. Business fleet lai gal karo. Vehicle experts Tim Forbes ya Corey Nal. Radio Hanji de hawale nal pao 3 saal di free service. Chadston Ford, ready, set, Ford.
8: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
9: ਸੂਰਜ ਦੇਵਤਾ
8: ਕੀ ਮਤਲਬ?
9: ਉਹ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦ ਦਾ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
8: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
9: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 04480664494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
4: ਸੋਨਾ ਚਾਹੀਦਾ,
10: ਭਰੋਸਾ ਚਾਹੀਦਾ,
4: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 04935360042। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
11: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 04900545596। ਗਰੇਵਾਲ ਵੀਜ਼ਾ solutions.com.au ਤੇ ਜਾਓ, ਆਓ ਤੁਹਾਡਾ ਕੋਈ ਹੱਲ ਕਰੀਏ।
12: ਆ ਕਿੱਥੇ ਵੱਜ ਗਈ ਤੇਰੀ ਗੱਡੀ?
13: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
14: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 03-8385-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
15: ਯੂਥ ਜਸਟਿਸ ਵਰਕਰ ਦੇ ਤੌਰ ਤੇ
10: ਤੁਸੀਂ ਹਿਰਾਸਤ ਵਿਚਲੇ ਨੌਜਵਾਨਾਂ ਦੀ ਸਹਾਇਤਾ ਕਰੋਗੇ। ਇਹ ਇੱਕ ਸੁਰੱਖਿਅਤ ਨੌਕਰੀ ਹੈ ਜਿਸ ਵਿੱਚ ਤਨਖਾਹ ਸਮੇਤ ਟ੍ਰੇਨਿੰਗ ਅਤੇ ਤਰੱਕੀ ਦੇ ਮੌਕੇ ਸ਼ਾਮਲ ਹਨ। ਜੇ ਤੁਸੀਂ ਇੱਕ ਸਹਾਇਕ ਟੀਮ ਨਾਲ ਸਫਲ ਅਤੇ ਸੰਤੁਸ਼ਟੀ ਭਰੇ ਪੇਸ਼ੇ ਦੀ ਭਾਲ ਕਰ ਰਹੇ ਹੋ ਤਾਂ ਯੂਥ ਜਸਟਿਸ ਕਰੀਅਰਸ ਲਿਖ ਕੇ ਭੇਜੋ। ਆਥੋਰਾਈਜ਼ਡ ਬਾਈ ਵਿਕਟੋਰੀਅਨ ਗਵਰਨਮੈਂਟ ਮੈਲਬਰਨ।
15: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰ ਚਲੀਏ
16: ਯਾਰ? ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
15: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
17: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ। 0433-280-252 ਤੇ।

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਅਤੇ ਸਾਖਰੀ ਪੜਾਅ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ। ਅੱਜ 3 ਤਰੀਕ ਹੈ ਜੂਨ ਦਾ ਮਹੀਨਾ ਅਤੇ ਗੱਲਾਂ ਬਾਤਾਂ ਸਾਡੀਆਂ ਪਹਿਲੇ ਪੜਾਅ ਦੇ ਵਿੱਚ ਚੱਲ ਰਹੀਆਂ ਸੀ, ਜੋ ਇਸ ਟਾਈਮ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਿਹਾ, ਜੋ ਇਸ ਟਾਈਮ ਦੇ ਉੱਤੇ ਕਰੰਟ ਇਸ਼ੂਜ਼ ਦੇ ਵਿੱਚ ਚੱਲ ਰਿਹਾ। ਇੱਕ ਵਾਰੀ ਫਿਰ ਮਾਰਦੇ ਹਾਂ ਸਾਂਝ, ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ
1: ਜੀ। ਹੁਣੇ ਹੁਣੇ ਜੁੜੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਗੱਲਾਂ ਬਾਤਾਂ ਚੱਲ ਰਹੀਆਂ ਸੀ ਅੰਜਨਾ ਓਮ ਕਸ਼ਯਪ ਦੀਆਂ, ਜਿਹਨੇ ਹਾਲ ਹੀ ਵਿੱਚ ਬਿਆਨ ਦਿੱਤਾ ਕਿ ਭਾਈ ਜਣਿਆ ਖਣਾ ਅੱਜ ਕੱਲ੍ਹ ਐਕਸਪਰਟ ਬਣਿਆ ਫਿਰਦਾ ਯੂਟਿਊਬ 'ਤੇ, ਅਤੇ ਉਸ ਸਿਲਸਿਲੇ 'ਚ ਉਹ ਜਣੇ ਖਣਿਆਂ ਨੇ ਦੱਸਤਾ ਵੀ ਅਸੀਂ ਭਾਈ ਜਣੇ ਖੜੇ ਨਹੀਂ ਹੈਗੇ, ਸਾਡੇ 'ਤੇ ਲੱਖਾਂ ਲੋਕ ਨੇ ਭਰੋਸਾ ਕਰਦੇ ਆ, ਵਿਦਿਆਰਥੀ ਨੇ ਜਿਹੜੇ ਸਾਡੀ ਦਿੱਤੀ ਕੋਚਿੰਗ ਨਾਲ ਇਸ ਦੇਸ਼ ਦੇ ਸਰਵਉੱਚ ਅਹੁਦਿਆਂ 'ਤੇ ਬੈਠੇ ਆ। ਸੋ ਜਿਹੜੀ ਗੱਲਬਾਤ ਆ ਸਾਡੀ, ਉਹ ਜ਼ਰੂਰੀ ਨਹੀਂ ਕਿ ਸਥਾਪਿਤ ਮੀਡੀਆ ਜਿਹੜੀ ਗੱਲ ਨਹੀਂ ਕਰਦਾ, ਕਈ ਵਾਰ ਸਾਨੂੰ ਉਹ ਕਰਨੀ ਪੈਂਦੀ ਹੈ, ਕਿਉਂਕਿ ਜਿਹੜਾ ਪ੍ਰੈਸ ਦਾ ਫਰੀਡਮ ਇੰਡੈਕਸ ਆ ਉਸ ਲਿਹਾਜ਼ ਨਾਲ ਭਾਰਤ ਦਾ ਕੋਈ ਮਿਆਰ ਬਹੁਤਾ ਵਧੀਆ ਨਹੀਂ। ਸੋ ਗੱਲਾਂ ਕਹੀਆਂ ਜਾਣੀਆਂ ਚਾਹੀਦੀਆਂ, ਸੁਣੀਆਂ ਜਾਣੀਆਂ ਚਾਹੀਦੀਆਂ, ਅਤੇ ਉਸ ਲਿਹਾਜ਼ ਨਾਲ ਲੋਕਾਂ ਨੇ ਸਾਡੇ 'ਤੇ ਉਹ ਜ਼ਿੰਮੇਵਾਰੀ ਲਾਈ ਆ, ਸਾਡੇ ਉਹ ਫੋਲੋਅਰਸ ਨੇ ਸਾਨੂੰ ਉਹ ਫੋਲੋ ਕਰਦੇ ਆ, ਸਾਡੀ ਗੱਲ ਸੁਣਦੇ ਆ, ਅਤੇ ਉਸ ਲਿਹਾਜ਼ ਨਾਲ ਸਾਡਾ ਜ਼ਰੂਰੀ ਹੋ ਜਾਂਦਾ ਉਹਨਾਂ ਟੋਪਿਕਸ 'ਤੇ ਹੀ ਬੋਲਣਾ। ਜਦਕਿ ਅੰਜਨਾ ਓਮ ਕਸ਼ਯਪ ਦਾ ਕਹਿਣਾ ਵੀ ਭਾਈ ਤੁਹਾਨੂੰ ਐਕਸਪਰਟ ਓਪੀਨੀਅਨ ਨਹੀਂ ਦੇਣੇ ਚਾਹੀਦੇ, ਕਿਉਂਕਿ ਪੋਲੀਟੀਕਲ ਸਾਇੰਸ ਹੋ ਗਈ, ਸੋਸ਼ੋਲੋਜੀ ਹੋ ਗਈ, ਇਹ ਸਬਜੈਕਟ ਵੈਸੇ ਤਾਂ ਪੜ੍ਹਾਉਣ ਵਾਲੇ ਆ, ਪਰ ਤੁਸੀਂ ਜਦ ਦੇਸ਼ ਦੇ ਉੱਤੇ ਫਿਰ ਇੱਦਾਂ ਦੇ ਕਮੈਂਟ ਕਰਦੇ ਹੋ, ਕਹਿੰਦੀ ਸਾਨੂੰ ਇਹ ਮਨਜ਼ੂਰ ਨਹੀਂ।
0: ਸੋ ਬਹੁਤ ਸਾਰੀਆਂ ਚੀਜ਼ਾਂ ਇਸ ਟਾਈਮ ਦੇ ਉੱਤੇ ਚਰਚਾ ਦੇ ਵਿੱਚ ਨੇ, ਉਹਨਾਂ ਦੇ ਵਿੱਚੋਂ ਇੱਕ ਹੁਣ ਚਰਚਾ ਦੇ ਵਿੱਚ ਇਹ ਵੀ ਆ ਕਿ ਅਧਿਆਪਕਾਂ ਦੀ ਜਿਹੜੀ ਪ੍ਰਤੀਕਿਰਿਆ ਵਾ, ਇਸੇ ਗੱਲਬਾਤ ਨੂੰ ਜੇ ਆਪਾਂ ਅੱਗੇ ਤੋਰੀਏ ਤਾਂ ਤੁਸੀਂ ਵੀ ਆਪਣੇ ਵਿਚਾਰ ਰੱਖ ਸਕਦੇ ਹੋ। ਇਹ ਜਿਹੜਾ ਬਦਲਿਆ ਸਿੱਖਿਆ ਦਾ ਰੂਪ ਆ, ਕੀ ਤੁਹਾਡੇ ਤੁਹਾਨੂੰ ਇਹਦੇ ਨਾਲ ਸਹਿਮਤੀ ਆ, ਸਮੇਂ ਦੇ ਨਾਲ ਬਦਲੀਆਂ ਇਹ ਚੀਜ਼ਾਂ, ਤੁਸੀਂ ਕੀ ਵਿਚਾਰ ਰੱਖਦੇ ਹੋ ਮੀਡੀਆ ਦਾ ਜਿਹੜਾ ਇਸ ਟਾਈਮ ਦੇ ਉੱਤੇ ਰੋਲ ਆ, ਜਾਂ ਫਿਰ ਭਾਰਤ ਦੇ ਵਿੱਚ ਜਿਹੜੀ ਮੀਡੀਆ ਦੀ ਆਜ਼ਾਦੀ ਦੀ ਜਿਹੜੀ ਰੇਟਿੰਗ ਆ ਉਹ ਇਸ ਟਾਈਮ ਦੇ ਉੱਤੇ ਘੱਟ ਰਹੀ ਆ, ਪੱਧਰ ਡਿੱਗ ਰਿਹਾ ਵਾ, ਲੋਕ ਚਿੰਤਾ ਦੇ ਵਿੱਚ ਨੇ, ਨੌਜਵਾਨ ਇਸ ਚੀਜ਼ ਤੋਂ ਲੈ ਕੇ ਪਰੇਸ਼ਾਨ ਨੇ। ਆਏ ਦਿਨ ਜਿਹੜੀਆਂ ਖਬਰਾਂ ਦੀਆਂ ਸੁਰਖੀਆਂ ਨਾ ਬਣ ਕੇ ਸੋਸ਼ਲ ਮੀਡੀਆ ਦੇ ਉੱਤੇ ਸੁਰਖੀਆਂ ਤਾਂ ਬਣ ਹੀ ਜਾਂਦੀਆਂ ਨੇ, ਉਸ ਬਾਰੇ ਤੁਹਾਡੇ ਕੀ ਵਿਚਾਰ ਨੇ? ਤੁਸੀਂ ਵੀ ਵਿਚਾਰ ਰੱਖ ਸਕਦੇ ਹੋ ਇਸ ਆਖਰੀ ਪੜਾਅ ਦੇ ਵਿੱਚ, ਇਸ ਸੀਮਿਤ ਸਮੇਂ ਦੇ ਵਿੱਚ, ਸੀਮਿਤ ਤਰੀਕੇ ਦੇ ਨਾਲ। ਅਤੇ ਅਧਿਆਪਕਾਂ ਦੀ ਜੇ ਟਿੱਪਣੀ ਦੀ, ਇਸ ਤੋਂ ਪਹਿਲਾਂ ਕਿ ਆਪਾਂ ਕੋਲਰ ਲਈਏ, ਅਧਿਆਪਕਾਂ ਦੀ ਜੇ ਟਿੱਪਣੀ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਅਧਿਆਪਕਾਂ ਦਾ ਇਹ ਕਹਿਣਾ ਕਿ ਇਸ ਗੱਲਬਾਤ ਨੂੰ ਬਿਲਕੁਲ ਉਹਨਾਂ ਨੇ ਗਲਤ ਦੱਸਿਆ। ਉਹਨਾਂ ਦਾ ਕਹਿਣਾ ਕਿ ਬਹੁਤ ਸਾਰੇ ਜਿਹੜੇ ਅਧਿਆਪਕ ਨੇ ਜਿਨ੍ਹਾਂ ਨੂੰ ਯੂਟਿਊਬਰ ਹੀ ਕਹਿ ਦਿੱਤਾ ਜਾਂਦਾ, ਯੂਟਿਊਬ ਦੇ ਉੱਤੇ ਉਹ

0: ਅਤੇ ਦੱਸੋ ਅਸੀਂ ਕੀ ਗਲਤ ਕਰ ਰਹੇ ਹਾਂ। ਸੋ ਇਹਦੇ ਵਿੱਚ ਉਹਨਾਂ ਦਾ ਵੀ ਆਪਣਾ ਗੁੱਸਾ ਇੱਕ ਜਾਇਜ਼ ਆ ਅਤੇ ਲੋਕ ਵੀ ਇਹਦੇ ਨਾਲ ਸਹਿਮਤੀ ਭਰ ਰਹੇ ਨੇ ਅਤੇ ਹੋਰ ਵੀ ਬਹੁਤ ਸਾਰੀਆਂ ਇਸ ਟਾਈਮ ਦੇ ਉੱਤੇ ਉਹਨਾਂ ਦੇ ਵੱਲੋਂ ਟੀਕਾ ਟਿੱਪਣੀਆਂ ਨੇ। ਕਈ ਅਧਿਆਪਕਾਂ ਦਾ ਇਹ ਕਹਿਣਾ ਹੈ ਕਿ ਇਹ ਜੋ ਅੰਜਨਾ ਓਮ ਕਸ਼ਯਪ ਆ ਇਹਨੂੰ ਆਪਾਂ ਯਾਦ ਦਵਾ ਦੇਣਾ ਚਾਹੁੰਦੇ ਹਾਂ ਕਿ ਪੱਤਰਕਾਰੀ ਦੇ ਵਿੱਚ ਵੀ ਹੁਣ ਕਈ ਨਵੇਂ ਮਾਧਿਅਮ ਆ ਚੁੱਕੇ ਨੇ ਅਤੇ ਜੇਕਰ ਉਹ ਖੁਦ ਡਿਜੀਟਲ ਪਲੈਟਫਾਰਮਾਂ ਦੇ ਉੱਤੇ ਆਪਣਾ ਸ਼ੋਅ ਚਲਾਉਂਦੇ ਨੇ ਤਾਂ ਆਪਾਂ ਥੋੜ੍ਹੀ ਉਹਨਾਂ ਨੂੰ ਕਹਿੰਦੇ ਹਾਂ ਵੀ ਤੁਸੀਂ ਡਿਜੀਟਲ ਦੇ ਉੱਤੇ ਕਿਉਂ ਆਏ। ਇਹਨੂੰ ਆਪਾਂ ਯਾਦ ਦਵਾ ਦੇਣਾ ਚਾਹੁੰਦੇ ਹਾਂ ਕਿ ਪੱਤਰਕਾਰੀ ਦੇ ਵਿੱਚ ਵੀ ਹੁਣ ਕਈ ਨਵੇਂ ਮਾਧਿਅਮ ਆ ਚੁੱਕੇ ਨੇ ਅਤੇ ਜੇਕਰ ਉਹ ਖੁਦ ਡਿਜੀਟਲ ਪਲੈਟਫਾਰਮਾਂ ਦੇ ਉੱਤੇ ਆਪਣਾ ਸ਼ੋਅ ਚਲਾਉਂਦੇ ਨੇ ਤਾਂ ਆਪਾਂ ਥੋੜ੍ਹੀ ਉਹਨਾਂ ਨੂੰ ਕਹਿੰਦੇ ਹਾਂ ਵੀ ਤੁਸੀਂ ਡਿਜੀਟਲ ਦੇ ਉੱਤੇ ਕਿਉਂ ਆਇਓ ਅਤੇ ਉਹ ਇਸ ਤਰੀਕੇ ਦੇ ਨਾਲ ਹੋਰ ਕਿਸੇ ਨੂੰ ਡਿਜੀਟਲ ਪਲੈਟਫਾਰਮ ਦੇ ਉੱਤੇ ਰਹਿ ਕੇ ਖਬਰਾਂ ਪੜ੍ਹਨ ਕਰਨ ਤੋਂ ਇਸ ਤਰੀਕੇ ਦਾ ਜੇਕਰ ਬਿਆਨ ਦਿੰਦੇ ਨੇ ਤਾਂ ਇਹ ਕੋਈ ਬਹੁਤਾ ਵਾਜਬ ਨਹੀਂ ਆ ਅਤੇ ਇਹਦੇ ਖਿਲਾਫ ਸਾਨੂੰ ਇਤਰਾਜ਼ ਹੈ। ਇਸ ਗੱਲ ਨੂੰ ਵੀ ਉਹਨਾਂ ਨੇ ਗਲਤ ਦੱਸਿਆ ਕਿ ਅਸਲੀ ਅਧਿਆਪਕ ਕਿਹਨੂੰ ਮੰਨਣਾ ਚਾਹੀਦਾ। ਅਧਿਆਪਕ ਉਹ ਜਿਹੜਾ ਸਿੱਖਿਆ ਦਿੰਦਾ ਵਾ, ਮਾਧਿਅਮ ਕੋਈ ਵੀ ਹੋਵੇ, ਚਾਹੇ ਉਹ ਔਨਲਾਈਨ ਬਹਿ ਕੇ ਸਿੱਖਿਆ ਦੇ ਰਿਹਾ ਹੋਵੇ, ਚਾਹੇ ਕਿਸੇ ਕਲਾਸ ਦੇ ਵਿੱਚ, ਚਾਹੇ ਫਿਰ ਉਹ ਕਿਸੇ ਟਿਊਸ਼ਨ ਸੈਂਟਰ ਦੇ ਵਿੱਚ ਬੈਠਾ ਸਿੱਖਿਆ ਦੇ ਰਿਹਾ ਹੋਵੇ, ਘਰ ਦੇ ਵਿੱਚ ਜਾ ਕੇ ਉਹ ਸਿੱਖਿਆ ਦੇ ਰਿਹਾ ਹੋਵੇ ਜਾਂ ਫਿਰ ਜ਼ੂਮ ਦੇ ਉੱਤੇ ਸਿੱਖਿਆ ਦੇ ਰਿਹਾ ਹੋਵੇ, ਅਧਿਆਪਕ ਦਾ ਮਕਸਦ ਗਿਆਨ ਵੰਡਣਾ ਵਾ। ਉਹ ਕਿਤੇ ਵੀ ਕਿਸੇ ਵੀ ਜਗ੍ਹਾ ਦੇ ਉੱਤੇ ਵੰਡ ਰਿਹਾ ਅਤੇ ਆਪਾਂ ਡਿਜੀਟਲ ਪਲੈਟਫਾਰਮ ਦੇ ਉੱਤੇ ਗਿਆਨ ਵੰਡ ਰਹੇ ਹਾਂ। ਸੋ ਇਹਦੇ ਉੱਤੇ ਕੀ ਇਤਰਾਜ਼ ਕਿਸੇ ਨੂੰ ਹੋ ਸਕਦਾ? ਜੇਕਰ ਸਾਡੇ ਵੱਲੋਂ ਫਿਰ ਇੱਦਾਂ ਦੇ ਸਵਾਲ ਤਾਂ ਸਾਡੇ ਵੱਲੋਂ ਵੀ ਕੀਤੇ ਜਾ ਸਕਦੇ ਆ ਕਿ ਡਿਗਰੀ ਦੇ ਨਾਲੋਂ ਵਿਦਿਆਰਥੀ ਨੂੰ ਵਿਸ਼ਾ ਸਮਝਾਉਣਾ ਜ਼ਿਆਦਾ ਜ਼ਰੂਰੀ ਕਿਉਂ ਨਹੀਂ ਆ? ਤੁਸੀਂ ਸਿਰਫ ਡਿਗਰੀਆਂ ਦੇ ਵਿੱਚ ਵਿਸ਼ਵਾਸ ਰੱਖਦੇ ਹੋ, ਕਲਾਸਰੂਮ ਦੇ ਵਿੱਚ ਜੇਕਰ ਇੱਕ ਸੀਮਤ ਸਿੱਖਿਆ ਬੱਚਾ ਲੈ ਕੇ ਇੱਕ ਡਿਗਰੀ ਹਾਸਲ ਕਰ ਲੈਂਦਾ ਤਾਂ ਕੀ ਤੁਸੀਂ ਉਹਨੂੰ ਹੀ ਸਿੱਖਿਆ ਮੰਨਦੇ ਹੋ? ਪਰ ਜਿਹੜੀ ਤਰੀਕੇ ਦੇ ਨਾਲ ਆਪਾਂ ਔਨਲਾਈਨ ਹੋਰ ਜ਼ਿਆਦਾ ਉਹਦੀ ਡੰਗਾਈ ਦੇ ਵਿੱਚ ਜਾ ਕੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਆਪਾਂ ਇੱਕ ਆਪਸ਼ਨ ਵੀ ਦਿੰਦੇ ਹਾਂ, ਕਿਉਂਕਿ ਯੂਟਿਊਬ 'ਤੇ ਆਲਵੇਜ਼ ਆਪਸ਼ਨ ਹੁੰਦੀ ਆ ਵੀ ਉਹਨਾਂ ਨੇ ਜਿੰਨਾ ਕੁ ਸੁਣਨਾ ਉਨਾ ਕੁ ਸੁਣ ਸਕਦੇ ਆ। ਪਰ ਸਾਡਾ ਤਜਰਬਾ ਇਹ ਆ ਕਿ ਉਹ ਚੀਜ਼ਾਂ ਹੋਰ ਲਾਈਕ ਕਰਦੇ ਨੇ, ਅਸੀਂ ਤਾਂਹੀਓ ਤਾਂ ਆਪਣਾ ਟਾਈਮ ਖਰਾਬ ਕਰਦੇ ਹਾਂ, ਤਾਂਹੀਓ ਤਾਂ ਉਹ ਘੰਟਿਆਂ ਘੰਟਿਆਂ ਵੱਧੀ ਆਪਾਂ ਬੋਲਦੇ ਹਾਂ ਉਸ ਵਿਸ਼ੇ ਦੇ ਉੱਤੇ। ਸੋ ਇਹਦੇ ਉੱਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਹਜ਼ਾਰਾਂ ਵਿਦਿਆਰਥੀਆਂ ਦੇ ਆਪਣੇ ਜਿਹੜੇ ਪਸੰਦੀਦਾ ਅਧਿਆਪਕ ਨੇ ਜਾਂ ਯੂਟਿਊਬ ਵਾਲੇ ਅਧਿਆਪਕ ਨੇ, ਉਹਨਾਂ ਦੇ ਸਮਰਥਨ ਦੇ ਵਿੱਚ ਉਹਨਾਂ ਨੇ ਹੈਸ਼ਟੈਗ ਚਲਾ ਦਿੱਤੇ ਨੇ। ਪੜ੍ਹਾਈ ਦੇ ਵਿੱਚ ਜੋ ਉਹਨਾਂ ਦੀ ਮਦਦ ਹੁੰਦੀ ਆ ਉਹ ਸਾਰੀਆਂ ਗੱਲਾਂ ਬਾਤਾਂ ਉਹ ਇਸ ਟਾਈਮ ਦੇ ਉੱਤੇ ਸਾਂਝੀਆਂ ਕਰ ਰਹੇ ਨੇ ਕਿ ਇਹਦੀ ਕਿੱਦਾਂ ਮਦਦ ਹੋਈ, ਕਿਹੜਾ ਕਿਹੜੀ ਗਰੀਬੀ ਤੋਂ ਉੱਠ ਕੇ ਕਿਹੜੇ ਤਰੀਕੇ ਦੇ ਨਾਲ ਕਿਹੜੇ ਅਹੁਦਿਆਂ ਤੱਕ ਪਹੁੰਚ ਗਿਆ ਇਹਨਾਂ ਅਧਿਆਪਕਾਂ ਦੀ ਮਦਦ ਦੇ ਨਾਲ। ਇਸ ਟਾਈਮ ਦੇ ਉੱਤੇ ਜੇ ਤੁਸੀਂ ਥੋੜ੍ਹੀ ਜਿਹੀ ਝਾਤੀ ਮਾਰੋ ਤਾਂ ਸੋਸ਼ਲ ਮੀਡੀਆ ਭਰਿਆ ਪਿਆ ਵਾ ਇਸ ਚੀਜ਼ ਦੇ ਨਾਲ, ਮਤਲਬ ਕਈ ਤਰ੍ਹਾਂ ਦੀਆਂ ਇਮੋਸ਼ਨਲ, ਕਈ ਤਰ੍ਹਾਂ ਦੀਆਂ ਕਹਾਣੀਆਂ ਤੁਹਾਨੂੰ ਸੁਣਨ ਨੂੰ ਮਿਲ ਰਹੀਆਂ ਨੇ, ਤੁਹਾਨੂੰ ਪੜ੍ਹਨ ਨੂੰ ਮਿਲ ਰਹੀਆਂ ਨੇ, ਅਤੇ ਸ਼ਾਇਦ ਇਸੇ ਕਰਕੇ ਹੀ ਕਿਉਂਕਿ ਇਹ ਮਾੜੀ ਜਿਹੀ ਚਰਚਾ ਸੁਣੀ, ਨਹੀਂ ਤਾਂ ਉਹਨਾਂ ਦੀ ਇਹ ਕਹਾਣੀਆਂ ਸ਼ਾਇਦ ਸਾਨੂੰ ਸੁਣਨ ਨੂੰ ਨਾ ਮਿਲਦੀਆਂ। ਕਿਸੇ ਦਿਨ ਮੌਕਾ ਮਿਲਿਆ ਅਤੇ ਉਹਨਾਂ ਦੀਆਂ ਕੁਛ ਕਹਾਣੀਆਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਇਹਨਾਂ ਨੌਜਵਾਨਾਂ ਦੀਆਂ। ਸਾਡੇ ਨਾਲ ਕਾਲਰ ਨੇ 165, ਤੁਸੀਂ ਆਉਂਦੇ ਰਹੋ ਜੀ, ਕੀ ਹਾਲ ਚਾਲ ਤੁਹਾਡਾ? ਠੀਕ ਠਾਕ ਹੋ?
1: ਸਤਿ ਸ਼੍ਰੀ ਅਕਾਲ ਵੀਰ ਜੀ, ਮੈਂ ਬਲਵੰਤ ਬੋਲਦਾ ਬਠਿੰਡੇ
0: ਤੋਂ ਜੀ। ਸਤਿ ਸ਼੍ਰੀ ਅਕਾਲ ਬਲਵੰਤ ਜੀ, ਠੀਕ ਠਾਕ ਹੋ?
1: ਹਾਂਜੀ ਹਾਂਜੀ ਹਾਂਜੀ।
0: ਕਿਵੇਂ ਮੌਸਮ ਚੱਲ ਰਿਹਾ ਤੁਹਾਡੇ?
1: ਬਹੁਤ ਨਜ਼ਾਰਾ ਜੀ,
0: ਆਹ ਵਧੀਆ ਯਾਰ। ਬਹੁਤ ਘੱਟ ਲੋਕ ਹੋਣਗੇ ਜਿਹੜੇ ਇਹ ਕਹਿੰਦੇ ਆ ਵੀ ਬਹੁਤ ਨਜ਼ਾਰਾ ਜੀ, ਉਹ ਕੇ ਰਿਪੋਰਟ ਹੈ ਜੀ,
2: ਦੁੱਖ ਤਕਲੀਫ ਹਿਜਰਾਂ।
0: ਹਾਂਜੀ, ਇੱਕ ਮਿੰਟ ਬਲਵੰਤ ਜੀ, ਮੈਂ ਨਾ ਕਾਲਰ ਇੱਕ ਹੋਰ ਵਿੱਚ ਕਰ ਰਹੇ ਨੇ ਕਾਲ, ਫਿਰ ਉਹ ਡਿਸਟਰਬੈਂਸ ਜੀ ਆਈ ਜਾਣੀ ਆ। ਅਤੇ ਬਲਵੰਤ ਜੀ, ਕੀ ਕਹਿਣਾ ਚਾਹੋਗੇ ਤੁਸੀਂ ਅੱਜ ਦੇ ਵਿਸ਼ੇ 'ਤੇ?
1: ਵਿਸ਼ੇ 'ਤੇ ਮੈਨੂੰ ਤਾਂ ਜੀ 2-3 ਸਾਲ ਹੋ ਗਏ ਮੈਂ ਤਾਂ ਟੀਵੀ ਨਹੀਂ ਵੇਖਿਆ, ਮੈਂ ਸਿਰਫ ਜਿਹੜੇ ਆਪਣੇ ਇੰਟਰਨੈਸ਼ਨਲ ਰੇਡੀਓ ਨਾ ਇਹਨਾਂ ਦੇ ਬੋਡਕਾਸਟ ਦੇਖਦਾ ਹੁੰਦਾ, ਕਿਉਂਕਿ ਮੈਨੂੰ ਸੱਚੀ ਖਬਰ ਲੱਭਣ ਵਾਸਤੇ ਯੂਟਿਊਬ ਤੇ ਘੱਟੋ ਘੱਟ 6-7 ਵਾਰੀ ਖਬਰਾਂ ਹੋਰ ਵੇਖਣੀਆਂ ਪੈਂਦੀਆਂ।
0: ਮਤਲਬ ਇੱਕ ਸੱਚੀ, ਜਿਵੇਂ ਇੱਕ ਖਬਰ ਪੜ੍ਹ ਕੇ ਉਹਨੂੰ ਸੱਚੀ ਸਾਬਤ ਕਰਨ ਦੇ ਲਈ 5-7 ਹੋਰ ਵੇਖਣੀਆਂ ਪੈਂਦੀਆਂ।
1: ਹਾਂਜੀ ਹਾਂਜੀ, ਅੱਗੇ ਪਹਿਲਾਂ ਤਾਂ ਮੈਨੂੰ ਥੋੜਾ ਵਿਸ਼ਵਾਸ ਹੁੰਦਾ ਐਨ ਟੀ ਟੀਵੀ ਤੇ, ਉਹ ਵੀ ਹੁਣ ਤਾਂ ਜੀ ਜਦੋਂ ਦਾ ਰਿਲੀਜ਼ ਚਲਾ ਗਿਆ ਉਦੋਂ ਬਾਅਦ ਉਹ ਵੀ ਵੇਖਣਾ ਬੰਦ ਕਰ।
2: ਬਲਵੰਤ ਜੀ ਉਹ ਨਹੀਂ ਕਹਿੰਦੇ ਪਹਿਲੇ ਅਖਬਾਰ ਛਿਪ ਕੇ ਬਿਕਾ ਕਰਤੇ ਥੇ, ਅਬ ਬਿਕ ਕੇ ਛਪਾ ਕਰਤੇ ਹੈ।
0: ਕਮਾਲ ਹੀ ਕਰ ਦਿੰਦੇ ਕਈ ਲੋਕ ਵੀ, ਹੈ ਨਾ, ਇੱਕ ਦੋ ਲਾਈਨਾਂ 'ਚ ਵੀ। ਮਤਲਬ
1: ਉਹ ਪਿੱਛੇ ਜੀ ਸਾਡੇ ਮੋਗੇ ਕੋਈ ਘਟਨਾ ਹੋਈ ਤੇ ਮੈਂ 3-4 ਵਜੇ ਸਾਰੇ ਸੁਣੀ ਖਬਰ ਤੇ ਮੈਨੂੰ ਪਤਾ ਨਾ ਲੱਗੇ ਵੀ ਇਹ ਸੱਚੀ ਕੀ ਹੈ। ਖੀਰੀ ਮੈਂ ਘਰੋਂ ਆਪਦੇ ਭਰਾ ਨੂੰ ਕਿਹਾ, ਮੈਂ ਤੂੰ ਮੋਗੇ ਜਾ ਕੇ ਵੇਖ ਕੇ ਆ ਵੀ ਕੀ ਆਹ ਗੱਲ ਵਾਕਿਆ ਸੱਚੀ ਹੋਈ ਆ। ਉਹਨੇ ਜੋ ਕੁਛ ਆ ਕੇ ਦੱਸਿਆ ਮੈਨੂੰ ਉਹ ਵੱਖਰਾ ਸੀ, ਜਿਹੜੀਆਂ 5 ਖਬਰਾਂ ਮਿਲੀਆਂ ਮੈਨੂੰ ਉਹ ਵੱਖਰੀਆਂ ਸੀ।
0: ਪਰ ਇਹਦੇ ਵਿੱਚ ਇੱਕ ਚੀਜ਼ ਆ ਬਲਵੰਤ ਜੀ ਵੇਖਣ ਵਾਲੀ ਵੀ, ਉਹ ਮੰਨ ਲਓ ਤੁਸੀਂ ਉੱਥੋਂ ਉਹਦਾ ਸੱਚ ਜਾਣ ਲਿਆ ਜਾਂ ਤੁਹਾਨੂੰ ਪਤਾ ਲੱਗ ਗਿਆ, ਪਰ ਇਸ ਸਭ ਕੁਛ ਦੇ ਦਰਮਿਆਨ ਤੁਸੀਂ ਬਾਅਦ 'ਚ ਇਹ ਐਨਾਲਿਸਿਸ ਕੀਤਾ ਵੀ ਉਹਦੇ ਨਾਲ ਕੀ ਫਰਕ ਪਿਆ? ਮਤਲਬ ਆਪਾਂ ਕਈ ਵਾਰੀ ਇੰਨਾ ਉਹ ਚੀਜ਼ ਬਾਰੇ ਜਾਣਨ ਦੇ ਲਈ ਆਪਾਂ ਇੰਨੀ ਬਰੀਕੀ 'ਚ ਤਾਂ ਚੱਲ ਜਾਂਦੇ ਹਾਂ, ਇੰਨਾ ਆਪਣਾ ਵੀ ਟਾਈਮ ਆਪਾਂ ਖਰਾਬ ਕਰ ਲੈਂਦੇ ਆਪਾਂ, ਪਰ ਸਿਰਫ ਇੱਕ ਇਹ ਸੈਟੀਸਫੈਕਸ਼ਨ ਹੁੰਦੀ ਵੀ ਮੈਨੂੰ ਹੁਣ ਅਸਲ ਪਤਾ ਲੱਗ ਗਿਆ ਕੀ ਆ। ਪਰ ਉਹ ਵੀ ਉਹ ਅਸਲ ਹੁੰਦਾ ਜਿਹੜਾ ਤੁਸੀਂ ਕਿਸੇ ਨੂੰ ਦੱਸਦੇ ਹੋ ਤਾਂ ਉਹ ਕਹਿੰਦਾ ਨਹੀਂ ਨਹੀਂ ਆਹ ਵੇਖ ਮੇਰੇ ਕੋਲ ਸਬੂਤ ਆ,
2: ਉਹ
0: ਫਿਰ ਸਬੂਤ 'ਤੇ ਗੱਲ ਕਰਦਾ ਤੁਹਾਡੇ ਨਾਲ।
1: ਪਾਕਿਸਤਾਨ ਤੁਸੀਂ ਬਈ ਪਾਕਿਸਤਾਨ ਇੰਡੀਆ ਦੀ ਵਾਰ ਹੀ ਵੇਖ ਲਓ ਜੀ, ਇੱਥੇ ਕੀ ਕੁਛ ਕਰੀ ਜਾਂਦੇ ਸੀ।

0: ਆਪਣੇ ਆਜ ਤੱਕ ਵਾਲੇ ਦੂਜੇ ਉਹ ਜਹਾਜ਼ ਦੇ ਟੀਵੀ ਚੋਂ ਮੈਨੂੰ ਲੱਗਦਾ ਇੱਥੋਂ ਨਾ ਕੋਈ ਨਿਕਲਿਆ ਹੋਵੇ ਬਾਹਰ ਜਿਸ ਤਰ੍ਹਾਂ ਕੱਢਦੇ ਪਏ ਸੀ ਉਹ ਇੱਧਰੋਂ ਬੰਬ ਡਿੱਗ ਪਿਆ ਉਹ ਇੰਨੀ ਲੜਾਈ ਜੰਮੂ ਕਸ਼ਮੀਰ ਚ ਆਹ ਹੋ ਗਿਆ ਜੋ ਤੇ ਜਦੋਂ ਮੈਂ ਪਾਕਿਸਤਾਨ ਮੇਰਾ ਦੋਸਤ ਸੀ ਉਹਨੂੰ ਮੈਂ ਫੋਨ ਕੀਤਾ ਉਹ ਕਹਿੰਦਾ ਕੁਛ ਵੀ ਨਹੀਂ ਹੈਗਾ ਲਾਹੌਰ ਸਭ ਕੁਝ ਠੀਕ ਆ ਤੇ ਜਦੋਂ ਮੈਂ ਇੰਡੀਆ ਕੀਤਾ ਮੈਂ ਘਰਦੇ ਨੇ ਉਹ ਕਹਿੰਦਾ ਇਹਦਾ ਆਰਾਮ ਨਾਲ ਦੋ ਦੋ ਪੈਗ ਲਾ ਕੇ ਪਏ ਖਸਮਾਨ ਕਾਲੇ ਖੜਾ ਕੁਛ ਨੀ ਹੋਇਆ ਮੈਂ ਹਾਂ ਯਾਰ ਸੌ ਜਾ ਤੂੰ ਕਾਹਨੂੰ ਐਵੇਂ ਚਿੰਤਾ ਕੀਤੀ ਆ
1: ਸਹੀ ਗੱਲ
2: ਨਹੀਂ ਏਦਾਂ
0: ਤੇ ਕੁਛ ਵੀ ਨਹੀਂ ਆ
2: ਏਦਾਂ ਹੀ ਮੈਂ ਵੀ ਉਨੀ ਦਿਨੀ ਉੱਥੇ ਹੀ ਹਾਂ ਅਤੇ ਮਾਹੌਲ ਚੱਲ ਜਿਹਾ ਜਿਨ੍ਹਾਂ ਦੇ ਵਿੱਚ ਨਹੀਂ ਵੀ ਨਾ ਆਂਢ ਗੁਆਂਢ ਵਾਲੇ ਗੱਲਾਂ ਕਰ ਕਰਕੇ ਭਰ ਰਹੇ ਸੀ ਟੀ ਵੀ ਤੋਂ ਵੇਖ ਵੇਖ ਕੇ ਮੈਂ ਉੱਥੇ ਵੀ ਇਹ ਚੀਜ਼ ਨੋਟ ਕੀਤੀ ਵੀ ਜਿਹੜੇ ਟੀ ਵੀ ਵੇਖ ਰਹੇ ਸੀ ਨਾ ਪਰਿਵਾਰ ਉਹ ਦੂਜਿਆਂ ਨੂੰ ਚਿੰਤਾ 'ਚ ਪਾ ਰਹੇ ਜਿਹੜੇ ਉਸੇ ਹੀ ਮਾਹੌਲ 'ਚ ਹੀ ਉਹ ਸੁਣ ਕੇ ਰਾਨ ਹੁੰਦੇ ਅੱਛਾ ਅੱਛਾ ਸਾਡੇ ਪੈਲੀਆਂ ਲਾਗੇ ਹੈ ਫਿਰ ਉਹ ਘਰ ਆ ਕੇ ਦੱਸਦੇ ਸੀ ਵੀ ਮੈਨੂੰ ਫਲਾਣੇ ਨੇ ਦੱਸਿਆ ਉਹਨੇ ਟੀ ਵੀ 'ਚ ਵੇਖਿਆ
1: ਸਾਡਾ ਡੈਡੀ ਕਹਿੰਦਾ ਉਹ ਬੀ ਬੀ ਸੀ ਵਾਲੇ ਕਹਿੰਦੇ ਤੁਹਾਡੇ ਮੀਂਹ ਹੀ ਬਹੁਤ ਪੈ ਰਿਹਾ ਮੈਂ ਕਿਹਾ ਡੈਡੀ ਮੈਂ ਕੱਪੜੇ ਸੁੱਕਦੇ ਬਾਹਰ ਪਤਾ ਨਹੀਂ ਹਜੇ
2: ਮੀਂਹ ਤੇ ਪੈ ਰਿਹਾ
0: ਹਾਂਜੀ ਦੂਜੀ ਜਿਹੀ ਗੱਲ ਸ਼ੋ ਆਪਣੇ ਕਹਿ ਰਹੇ ਨਾ ਵੀ ਕਲਾਸਾਂ ਆਨਲਾਈਨ ਮੇਰੇ ਹਿਸਾਬ ਨਾਲ ਸਾਨੂੰ ਪਿੰਡਾਂ ਵਾਲਿਆਂ ਨੂੰ ਬਹੁਤ ਬੈਨੀਫਿਟ ਹੈ ਇਹ ਚੀਜ਼ ਦਾ ਇੱਕ ਤਾਂ ਸਾਡਾ ਬੱਸਾਂ ਦਾ ਟਾਈਮ ਖਰਾਬ ਹੁੰਦਾ ਸਾਨੂੰ ਮੋਟਰਸਾਈਕਲ ਨਹੀਂ ਚੱਕਣਾ ਪੈਂਦਾ ਘਰੇ ਬੱਚਾ ਪੜ੍ਹ ਲੈਂਦਾ ਆਪਦੀ ਨਿਗਾਹ ਦੇ ਅਧੀਨ ਹੈ ਨਾ
1: ਮੋਟਰਸਾਈਕਲ ਲੈ ਕੇ ਨਹੀਂ ਦੇਣਾ ਪੈਂਦਾ
0: ਹਾਂ ਮੋਟਰਸਾਈਕਲ ਦੇਣਾ ਹੀ ਪੈਂਦਾ ਤੇ ਕਈ ਵਾਰੀ ਕੋਈ ਘਟਨਾ ਹੀ ਵਾਪਰ ਜਾਂਦੀ ਸਾਡੇ ਨਾਲ ਵਾਪਰੀ ਸੀ ਯਾਨੀ ਸਾਡਾ ਮਾਹੇ ਬੇਟਾ ਬਜਿਆ ਉਦੋਂ ਐਕਸੀਡੈਂਟ ਬਹੁਤ ਤਕੜਾ ਹੋ ਗਿਆ ਸੀ ਟਿਊਸ਼ਨ ਹੀ ਪੜ੍ਹਨ ਗਿਆ
2: ਜੀ
0: ਤੇ ਇਸ ਕਰਕੇ ਮੈਨੂੰ ਤਾਂ ਲੱਗਦਾ ਵੀ ਆਨਲਾਈਨ ਬਹੁਤ ਫਾਇਦਾ ਬਾਕੀ ਜਿਹਨੇ ਪੜ੍ਹਨਾ ਜੀ ਉਹਨੇ ਤੁਸੀਂ ਆਨਲਾਈਨ ਵੀ ਵਧੀਆ ਐਜੂਕੇਸ਼ਨ ਲੈ ਨਹੀਂ ਜਿਹਨੇ ਨਹੀਂ ਪੜ੍ਹਨਾ ਉਹ ਕਿਵੇਂ ਮਰਜ਼ੀ ਸੁਣੀ ਜਾਵੇ ਪ੍ਰੋਫੈਸਰਾਂ ਦੇ ਲੈਕਚਰ ਸੁਣੀ ਜਾਵੇ ਜਾਂ ਬੁੱਕਾਂ ਪੜ੍ਹੀ ਜਾਵੇ ਕੁਛ ਕਰੀ ਜਾਵੇ
1: ਕਾਨਵੈਂਟ ਸਕੂਲਾਂ ਦੇ ਪੜ੍ਹੇ ਹੋਏ ਦੇਖ ਲਓ ਡਾਕੇ ਮਾਰਦੇ ਬਥੇਰੇ ਆ ਹਨਾ
0: ਹਾਂਜੀ ਹਾਂਜੀ ਮੈਂ ਤੁਹਾਨੂੰ ਆਪਣੀ ਵੀ ਇੱਕ ਛੋਟੀ ਜਿਹੀ ਗੱਲ ਦੱਸਦਾ ਜੀ ਮੈਂ ਵੀ ਅਪਾਰਟਮੈਂਟ ਵਿੱਚ ਨਾ ਕੋਈ ਕਿਤਾਬ ਨਹੀਂ ਲਈ ਫੋਰ ਸਾਇੰਸ ਦੀ ਮੈਨੂੰ ਪ੍ਰੋਫੈਸਰ ਨੇ ਇੱਕ ਦਿਨ ਉੱਥੇ ਕਲਾਸ ਦੇ ਵਿੱਚ ਰਾਜ ਪੜਾਇਆ ਰਾਜ ਕਿਵੇਂ ਬਣਿਆ ਮੀਰਾਂ ਦੀ ਲੋੜ ਸੀ ਫਲਾਨਾ ਟੇਂਗ ਮਾਰਕਸਵਾਦ ਕੀ ਕਹਿੰਦਾ ਜੀ ਉਹ ਮੇਰੇ ਦਿਮਾਗ 'ਚ ਹੀ ਛਪ ਗਿਆ ਉਦੋਂ ਪੇਪਰ 'ਚ ਵੀ ਉਹੀ ਆ ਗਿਆ
2: ਓਕੇ
0: ਤੇ ਦੂਜਿਆਂ ਨੇ ਕਹਿੰਦੇ ਹਰੇਕ ਨੇ ਬੁੱਕਾਂ ਡਿਫਰੈਂਟ ਡਿਫਰੈਂਟ ਪੜ੍ਹੀਆਂ ਉਹਨਾਂ ਦੇ ਨੰਬਰ ਘੱਟ ਆਏ ਮੇਰੇ ਜ਼ਿਆਦਾ ਇਸ ਹੁੰਦੇ
2: ਹਾਂ ਨਹੀਂ ਇਹ ਤਾਂ ਵਿਸ਼ਾ ਹੀ ਇੱਦਾਂ ਦਾ ਵਾ ਜਿੰਨਾ ਤੁਸੀਂ ਵੱਧ ਪੜ੍ਹ ਲਓ ਸਾਰਾ ਕੁਛ ਹੀ ਖਿਚੜੀ ਬਣ ਜਾਂਦਾ
0: ਹਾਂ ਜੇ ਤੁਹਾਡੇ ਕਲਾਸ ਦੇ ਵਿੱਚ ਕੋਈ ਟੀਚਰ ਪੜ੍ਹਾ ਰਿਹਾ ਨਾ ਜੀ ਕਿਤੇ ਬੰਦਾ ਧਿਆਨ ਨਾਲ ਸੁਣ ਵੀ ਲਵੇ ਨਾ ਬਾਕੀ ਟੀਚਰ ਪੜ੍ਹਾਉਣ ਵਾਲਾ ਚਾਹੀਦਾ ਜੀ
2: ਨਹੀਂ ਇਹ ਇਹ ਬੜਾ ਫਾਇਦਾ ਥੈਂਕ ਯੂ ਤੁਹਾਡਾ ਬਲਵੰਤ ਜੀ
0: ਹਾਂਜੀ ਹਾਂਜੀ
2: ਥੈਂਕ ਯੂ ਕਾਲ ਕਰਨ ਦੀ ਅਸਲ ਦੇ ਵਿੱਚ ਤੁਸੀਂ ਮੰਨ ਲਓ ਚਲੇ ਵੀ ਜਾਓ ਤੁਸੀਂ ਕਲਾਸ 'ਚ ਪਰ ਜੇ ਤੁਸੀਂ ਔਨਲਾਈਨ ਵੀ ਪੜ੍ਹ ਲੈਂਦੇ ਹੋ ਅਤੇ ਉਸ ਚੀਜ਼ ਦੇ ਨਾਲ ਹੋਰ ਤੁਹਾਡੀ ਨੌਲੇਜ ਦੇ ਵਿੱਚ ਵਾਧਾ ਹੋ ਜਾਂਦਾ ਮਾੜਾ ਕੀ ਆ ਫਿਰ ਉਹ ਤੁਸੀਂ ਆਪਣੀ ਸੁਵਿਧਾ ਦੇ ਹਿਸਾਬ ਦੇ ਨਾਲ ਪੜ੍ਹ ਲੈਂਦੇ ਹੋ ਤੁਸੀਂ ਮੰਨ ਲਓ ਕਿਸੇ ਵੇਲੇ ਵੀ ਤੁਸੀਂ ਆਉਂਦੇ ਜਾਂਦੇ ਤੁਹਾਡੇ ਕੋਲ ਟਾਈਮ ਆ ਤੁਸੀਂ ਹੋਰ ਇੱਧਰ ਉੱਧਰ ਦੀਆਂ ਚੀਜ਼ਾਂ ਦੇ ਨਾਲੋਂ ਤੁਸੀਂ ਮੰਨ ਲਓ ਜੇ ਤੁਹਾਡਾ ਵਿਸ਼ਾ ਵਾ ਤਾਂ ਤੁਸੀਂ ਉਹਦੇ ਉੱਤੇ ਕੁਛ ਸੁਣ ਲਿਆ ਅਤੇ ਜੇ ਮੰਨ ਲਓ ਕੋਈ ਟੀਚਰ ਦੇ ਨਾਲ ਉਹ ਨਹੀਂ ਨੌਲੇਜ ਕਿਤੇ ਮੈਚ ਖਾਣ ਕਰ ਰਹੀ ਤਾਂ ਤੁਸੀਂ ਕ੍ਰੋਸ ਚੈੱਕ ਕਰ ਲਿਆ ਸੋ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਸਮੱਸਿਆ ਇੱਕ ਹੋਰ ਵੀ ਹੈ ਨਾ ਕਿ ਜਿਹੜਾ ਲੋਕ ਹੁਣ ਇੰਨੇ ਜ਼ਿਆਦਾ ਜਨਸੰਖਿਆ ਇੰਨੀ ਜ਼ਿਆਦਾ ਵਾ ਉਨੇ ਕਾਬਲ ਅਧਿਆਪਕ ਥੋੜ੍ਹੀ ਹੈਗੇ ਆ ਕਿਉਂਕਿ ਉਹਨਾਂ ਨੂੰ ਉਨੀ ਕਮਾਈ ਨਹੀਂ ਹੈ ਇਸ ਕਰਕੇ ਅਧਿਆਪਕ ਇਹ ਨਹੀਂ ਵੀ ਕੋਈ ਕਮੀ ਆ ਚੰਗੇ ਅਧਿਆਪਕਾਂ ਦੀ ਪਰ ਇਸ ਕਿੱਤੇ ਨੂੰ ਬਹੁਤ ਸਾਰੇ ਛੱਡ ਗਏ ਨੇ ਕਿਉਂਕਿ ਇੱਜ਼ਤ ਮਾਣ ਤਾਂ ਘਟਿਆ ਹੀ ਘਟਿਆ ਨਾਲ ਉਹਨਾਂ ਦੇ ਘਰਾਂ ਦੇ ਗੁਜ਼ਾਰੇ ਵੀ ਨਹੀਂ ਹੁੰਦੇ
1: ਜਿਹੜੇ ਪੁਰਾਣੇ ਸਮੇਂ ਸੀ ਇਹਦਾ ਦੂਜਾ ਪਹਿਲੂ ਇਹ ਆ ਸਮਾਂ ਬਹੁਤ ਬਦਲਿਆ ਅਤੇ ਸਮੇਂ ਦੇ ਨਾਲ ਤੁਰਨਾ ਪੈਣਾ ਨੋ ਨੌਲੇਜ ਵਿਦਆਊਟ ਕੋਲੇਜ ਐਨ ਐਪਲ ਏ ਡੇ ਕੀਪਸ ਦਾ ਡਾਕਟਰ ਅਵੇ ਲਿਖਾ ਕੇ ਦੇਖ ਲਓ ਡਾਕਟਰ ਕਿਤੇ ਭਰੇ ਹੁੰਦਾ ਹੈ ਕਾਲਜ ਨਹੀਂ ਜਾਓਗੇ ਤਾਂ ਕਿਤੇ ਪੜ੍ਹਾਈ ਹੀ ਨਹੀਂ ਹੋਣੀ ਹੈ ਨਾ ਉਹ ਸਮੇਂ ਦੇ ਨਾਲ ਚੀਜ਼ਾਂ ਬਦਲਣੀਆਂ ਅਤੇ ਉਹ ਤਬਦੀਲੀ ਦੇ ਤੁਸੀਂ ਹਾਂ ਪੱਖੀ ਜੇ ਹੁੰਗਾਰੇ ਦੀ ਗੱਲ ਕਰੋਗੇ ਅਤੇ ਮੀਂਹ ਸਭ 'ਤੇ ਪੈਂਦਾ ਗਿੱਲਾ ਕੋਈ ਕੋਈ ਹੁੰਦਾ ਗਿੱਲੇ ਹੋਣਾ ਬਹੁਤ ਜ਼ਰੂਰੀ ਹੈ
2: ਨਹੀਂ ਸਾਰਾ ਕੁਛ ਉਪਲਬਧ ਹੈ ਇਸ ਟਾਈਮ ਦੇ ਉੱਤੇ ਹੁਣ ਬਾਈ ਮੈਂ ਤਾਂ ਕਈ ਵਾਰੀ ਇਹ ਸੋਚਦਾ ਹੁੰਦਾ ਮੰਨ ਲਓ ਫੋਰ ਐਗਜ਼ਾਮਪਲ ਚਲੋ ਆਪਾਂ ਆਪਣੀ ਐਗਜ਼ਾਮਪਲ ਦੇਈਏ ਅਤੇ ਜੋ ਆਪਾਂ ਹੁਣ ਇੱਥੇ ਗੱਲਬਾਤ ਕਰ ਰਹੇ ਹਾਂ ਜਾਂ ਆਪਾਂ ਕਰਦੇ ਹਾਂ ਇਹ ਥੋੜ੍ਹੀ ਆ ਵੀ ਉਹ ਨੌਲੇਜ ਕਿਤੇ ਅਵੇਲੇਬਲ ਨੇਗੀ ਸਾਡੇ ਤੋਂ ਬਿਹਤਰ ਅਤੇ ਵੱਧ ਵਧੀਆ ਤਰੀਕੇ ਦੇ ਨਾਲ ਦੱਸਣ ਵਾਲੇ ਕਿੰਨੇ ਜਣੇ ਬੈਠੇ ਹੋਣਗੇ ਔਨਲਾਈਨ ਜਿਹਦੇ ਬਾਰੇ ਕਈਆਂ ਦੇ ਬਾਰੇ ਸਾਨੂੰ ਵੀ ਨਹੀਂ ਪਤਾ ਅਤੇ ਬਹੁਤਿਆਂ ਦੇ ਬਾਰੇ ਸ਼ਾਇਦ ਹੋ ਸਕਦਾ ਸਾਡੇ ਸਰੋਤਿਆਂ ਨੂੰ ਵੀ ਮੈਨੂੰ ਪਤਾ ਹੋਵੇ ਪਰ ਮਸਲਾ ਇਹ ਹੁੰਦਾ ਵਾ ਵੀ ਉਹ ਸਾਰੀ ਇਨਫੋਰਮੇਸ਼ਨ ਹਰ ਇੱਕ ਦੇ ਲਈ ਸੁਣਨੀ ਲੱਭਣੀ ਉਹ 100-50 ਨੂੰ ਸੁਣ ਕੇ ਅਤੇ ਫਿਰ ਉਹਦੇ ਵਿੱਚੋਂ ਤੁਸੀਂ ਕੁਛ ਵੇਖਣਾ ਚਾਖਣਾ ਅਤੇ ਫਿਰ ਉਹ ਤੁਸੀਂ ਅੱਗੇ ਚੱਲ ਕੇ ਡਿਲੀਵਰ ਕਰਨਾ ਬੇਸਿਕਲੀ ਅਜੋਕੇ ਸਮੇਂ ਦੇ ਵਿੱਚ ਨੌਲੇਜ ਤਾਂ ਤੁਹਾਨੂੰ ਹਰ ਜਗ੍ਹਾ ਦੇ ਉੱਤੋਂ ਲੱਭ ਜਾਂਦੀ ਆ ਪਰ ਉਹ ਤੁਹਾਨੂੰ ਅਧਿਆਪਕ ਤਾਂ ਅੱਜ ਕੱਲ੍ਹ ਫਿਲਟਰ ਕਰਨ ਲਈ ਲੱਭਦੇ ਨੇ ਨਾ
1: ਸਹੀ
2: ਹੁਣ ਲੋੜ ਤਾਂ ਉਹ ਰਹਿ ਗਈ ਆ ਅਦਰਵਾਈਜ਼ ਤਾਂ ਜਿਹੜਾ ਮਰਜ਼ੀ ਜੋ ਮਰਜ਼ੀ ਪੜ੍ਹ ਲਵੇ ਜਿੰਨੇ ਕਈ ਕਰਦੇ ਹੀ ਨੇ ਕਈ ਆਪੇ ਹੀ ਉਹਨਾਂ ਨੂੰ ਟੀਚਰ ਦੀ ਵੀ ਲੋੜ ਨਹੀਂ ਪੈਂਦੀ ਉਹ ਸਰਚਾਂ ਸੁਰਚਾਂ ਕਰਕੇ ਪੜ੍ਹ ਲੈਂਦੇ
1: ਚੱਕਰ ਹੈ ਨਾ ਅਧਿਆਪਕ ਨਹੀਂ ਤਾਂ ਟਿਊਸ਼ਨ 'ਚ ਪੜ੍ਹਾ ਦੇਣਾ ਤੁਸੀਂ ਕੀ ਅਭਿਆਸ ਕਰਦੇ ਹੋ ਉਹ ਬੜਾ ਜ਼ਰੂਰੀ ਆ ਹੁਣ ਸਵਿਮਿੰਗ ਦੀ ਕਿਤਾਬ ਪੜ੍ਹ ਕੇ ਥੋੜ੍ਹੀ ਸਵਿਮਿੰਗ ਸਿੱਖ ਹੁੰਦੀ ਤੁਸੀਂ ਅਭਿਆਸ ਕਰਦੇ ਹੋ ਕਿ ਨਹੀਂ ਕਰਦੇ ਹੋ ਗੱਲ ਉਸ ਚੀਜ਼ 'ਤੇ ਨਿਰਭਰ ਕਰਦੀ ਹੈ
2: ਸਗੋਂ ਅਭਿਆਸ ਵਾਲਾ ਵਧੀਆ ਜਾਣਦਾ ਹੁੰਦਾ ਵਾ
1: ਜੀ
2: ਨਾ ਉਹਦਾ ਤਜਰਬਾ ਸਗੋਂ ਵਧਿਆ। 424 ਤੁਸੀਂ ਆਉਣੇ ਰਹੋ ਜੀ, 424 424।
1: ਹਾਂਜੀ ਸਾਡੀ ਆਵਾਜ਼ ਆ ਰਹੀ ਤੁਹਾਡੇ ਤੱਕ?
3: ਹਾਂਜੀ ਸਤਿ ਸ਼੍ਰੀ ਅਕਾਲ ਦੋਨੋਂ ਵੀਰਿਆਂ ਨੂੰ
2: ਜੀ, ਸਤਿ ਸ਼੍ਰੀ ਅਕਾਲ ਜੀ।
1: ਤੁਹਾਡਾ ਸ਼ੁਭ ਨਾਮ ਕੀ ਹੈ ਜੀ?
3: ਮੇਰਾ ਨਾਮ ਸਨੀ ਹੈ ਜੀ।
1: ਸਨੀ, ਠੀਕ ਹੈ
2: ਜੀ ਸਨੀ।
3: ਹਾਂਜੀ ਤੇ ਬਾਕੀ ਦੇਖੋ ਇਹ ਜਿਹੜਾ ਇੰਡੀਆ ਵਾਲਾ ਜਿਹੜਾ ਚੱਲ ਰਿਹਾ ਹੈ ਕੇਸ, ਇਹ ਤੇ ਇਸ਼ੂ ਕੋਈ ਨਾ ਕੋਈ ਉੱਥੇ ਇੰਡੀਆ ਦੇ ਵਿੱਚ ਰੋਜ਼ ਮਰਿਆ ਦਾ ਕੁਛ ਨਾ ਕੁਛ ਚੱਲਦਾ ਹੀ ਰਹਿੰਦਾ।
1: ਕਈ ਚੀਜ਼ਾਂ ਬੇਲੋੜੀਆਂ ਚਾਰਜਸ ਪਾ ਕੇ ਛੱਟੀਆਂ ਜਾਂਦੀਆਂ।
2: ਮੈਨੂੰ ਤਾਂ ਨਾ ਸਨੀ ਜੀ ਕਈ ਵਾਰੀ ਇਹ ਲੱਗਦਾ ਵੀ ਬੜੇ ਮਸਲੇ ਹੱਲ ਹੋ ਜਾਣਗੇ ਜੇ ਨਾ ਨਿਊਜ਼ ਚੈਨਲ 24 ਘੰਟਿਆਂ ਵਾਲੇ ਜਿਹੜੇ ਆ ਨਾ ਉਹਨਾਂ ਦਾ ਸਮਾਂ ਘਟਾ ਕੇ ਅਤੇ 5-7 ਘੰਟੇ 8 ਘੰਟੇ ਕਰ ਦਿੱਤਾ ਜਾਵੇ ਦਿਨ ਦੇ ਵਿੱਚ। ਅਤੇ ਕਿਉਂਕਿ ਉਹ ਕਈ ਵਾਰੀ ਸਿਰਫ ਨਿਊਜ਼ ਪੜ੍ਹਨ ਦੇ ਲਈ ਹੀ ਪੜ੍ਹੀ ਜਾਈਦੀਆਂ, ਕਿਉਂਕਿ ਬੜੇ ਚੈਨਲ ਉਹ ਵਾਰ ਵਾਰ
1: ਰਿਪੀਟ ਅੰਗੂਠਾ ਵੱਜੀ ਜਾਂਦਾ।
2: ਇੱਕ ਹੁੰਦਾ ਵੀ ਨਿਊਜ਼ ਆਈ ਉਹ ਤੁਸੀਂ ਲੋਕਾਂ ਨੂੰ ਅੱਗੇ ਦੱਸੀ, ਇੱਕ ਹੁੰਦਾ ਵਾ ਵੀ ਫਿਰ ਤੁਹਾਨੂੰ ਪਤਾ ਵਾ ਤੁਹਾਡੀ ਮਜਬੂਰੀ ਆ ਵੀ ਯਾਰ ਹੁਣ ਅੱਗੇ ਕੀ ਦੱਸਣਾ, ਫਿਰ ਉਹਨੂੰ ਕ੍ਰੀਏਟ ਕੀਤਾ ਜਾਂਦਾ ਨਿਊਜ਼ ਨੂੰ, ਉਹ ਬੜਾ ਖਤਰਨਾਕ ਹੈ।
3: ਐਕਚੁਅਲੀ ਜਿਹੜੇ ਪ੍ਰੈਸ ਰਿਪੋਰਟਰ ਨੇ ਜਰਨਲਿਸਟ ਨੇ ਉਹ ਲੋਕ ਇਹ ਕਹਿੰਦੇ ਸੀ, ਕਹਿੰਦੇ ਸਾਡਾ ਕੰਮ ਇਹ ਨਹੀਂ ਹੁੰਦਾ ਸੀ ਨਿਊਜ਼ ਅਸੀਂ ਆਈ ਹੈ ਤਾਂ ਲੈਣੀ ਹੈ, ਅਸੀਂ ਇਹ ਦੇਖਦੇ ਸੀ ਨਿਊਜ਼ ਕ੍ਰੀਏਟ ਕਿਵੇਂ ਕਰਨੀ,
1: ਬਣਾਉਣੀ ਕਿਵੇਂ,
3: ਠੀਕ ਹੈ ਨਾ, ਕਿਉਂਕਿ ਅੱਜ ਕੱਲ੍ਹ
1: ਖਬਰ ਘੜੀ ਜਾਂਦੀ
3: ਹੈ। ਹਾਂ ਕਿ ਕ੍ਰੀਏਟ ਕਰੋ ਉਹਦੇ ਵਿੱਚ ਥੋੜ੍ਹਾ ਤਖੜਦੀ ਹੋਵੇ ਤੇ ਥੋੜ੍ਹਾ ਜਿਹਾ ਲੋਕਾਂ ਦੇ ਵਿੱਚ ਐਂਟਰਟੇਨਮੈਂਟ ਹੋਵੇ।
1: ਐਗਜੈਕਟਲੀ,
3: ਕਿਉਂਕਿ ਅੱਜ ਦੀ ਡੇਟ ਦੇ ਵਿੱਚ ਅਗਰ ਤੁਸੀਂ ਆਲ ਵਰਲਡ 'ਚ ਦੇਖਿਆ ਜਾਏ ਨਾ, ਇਹਨਾਂ ਦੀ ਭੀੜ ਜ਼ਿਆਦਾ ਹੋ ਗਈ ਹੈ ਲੋਕਾਂ ਦੀ ਇਹ ਚੀਜ਼ਾਂ ਦੇ ਵਿੱਚੋਂ, ਗਲਤ ਨੂੰ ਗਲਤ ਕਹਿਣਾ ਹੀ ਨਹੀਂ ਚਾਹੁੰਦੇ, ਉਹ ਕਹਿੰਦੇ ਇਟ ਇਸ ਐਂਟਰਟੇਨਮੈਂਟ,
1: ਲੋਕ ਸੁਣ ਰਹੇ ਆ, ਅਲਗੋਰਿਥਮ ਕਹਿ ਰਿਹਾ ਵੀ ਇਦਾਂ ਦੀ ਖਬਰ ਆਹ ਦੇਖੋ ਜੀ, ਆ ਟੌਪ 10 ਹੈਸ਼ਟੈਗ ਆਹ ਚੱਲ ਰਿਹਾ ਇਹਦੇ ਤੇ ਖਬਰ ਬਣਾਓ ਕੋਈ।
3: ਔਰ ਦੂਜੀ ਗੱਲ, ਅਗਰ ਤੁਸੀਂ ਕਿਸੇ ਨੂੰ ਕਹਿੰਦੇ ਨਾ ਸਿਆਣੇ ਦੀ ਗੱਲ ਸੁਣੋ, ਕੋਈ ਸੁਣਨਾ ਨਹੀਂ ਚਾਹੁੰਦਾ ਅੱਜ ਦੀ ਡੇਟ 'ਚ, ਕਿਉਂਕਿ ਜਿਹੜੀ ਉਹ ਗੱਲ ਸੁਣੀ ਉਹਨੂੰ ਟਾਈਮ ਲੱਗਦਾ ਕਰਦੇ, ਕਿਸੇ ਕੋਲ ਇੰਨਾ ਟਾਈਮ ਨਹੀਂ ਹੈ ਕਿ ਮੈਂ ਉਸ ਚੀਜ਼ ਨੂੰ ਅੱਜ ਕਰਾਂ ਅਤੇ ਮੈਨੂੰ ਨਾਲ ਹੀ ਰਿਜ਼ਲਟ ਚਾਹੀਦਾ, ਪਰ ਕੋਈ ਵੇਟ ਨਹੀਂ ਕਰਨਾ
2: ਚਾਹੀਦਾ।
3: ਔਰ ਜਿਹੜੀ ਤੁਸੀਂ ਡਾਕਟਰ ਸਾਹਿਬ ਤੁਸੀਂ ਇੱਕ ਗੱਲ ਕੀਤੀ ਹੈ ਨਾ ਪ੍ਰੈਕਟਿਸ ਦੀ, ਇਹ ਜਿਹੜੀ ਚੀਜ਼ ਮਹਾਭਾਰਤ 'ਚ ਵੀ ਤੁਸੀਂ ਦੇਖੋ, ਜਦੋਂ ਅਕਲਵਿਆ ਨੇ ਸਿੱਖਿਆ ਸੀ ਦਰੋਣਾ ਤੋਂ ਤੀਰੰਦਾਜ਼ੀ, ਐਜੂਕੇਸ਼ਨ ਦੇ ਰਹੇ ਨੇ ਇਟਸਲ, ਮੈਂ ਇੰਡੀਆ ਦੀ ਨੀ ਗੱਲ ਕਰ ਰਿਹਾ, ਮੈਂ ਆਸਟ੍ਰੇਲੀਆ ਦੀ ਵੀ ਗੱਲ ਕਰ ਰਿਹਾ, ਜਿਹੜੇ ਓਵਰਸੀਜ਼ ਆਪਣੇ ਟੀਚਰ ਪੜ੍ਹਾ ਵੀ ਰਹੇ ਨੇ, ਉਹਨੂੰ ਜਾ ਕੇ ਪੁੱਛੋ ਉਹ ਕਿਸ ਤਰ੍ਹਾਂ ਫੇਸ ਕਰ ਰਹੇ ਨੇ ਇੱਥੇ ਲੋਕ, ਜਿਹੜੇ ਸਟੂਡੈਂਟਸ ਡਾਇਰੈਕਟਲੀ ਉਹਨਾਂ ਨੂੰ ਅਬਿਊਜ਼ ਵੀ ਕਰਦੇ ਨੇ।
1: ਸਹੀ ਹੈ, ਇਹ ਨੌਬਤ ਕਿਉਂ ਆਈ?
3: ਉਹ ਚੀਜ਼ ਉਹ ਕਦੀ ਮੀਡੀਆ 'ਚ ਨਹੀਂ ਆਉਂਦੀ ਗੱਲ, ਰੋ ਰੋ ਕੇ ਟੀਚਰਾਂ ਘਰ ਆਉਂਦੀਆਂ ਨੇ ਘਰ ਜਾਂਦੇ ਨੇ, ਪਰ ਉਹਨਾਂ ਨੂੰ ਪਤਾ ਕਿ ਕਿਵੇਂ ਕਰਨਾ, ਕਿਉਂਕਿ ਇੱਥੇ ਪੜ੍ਹਾਈ ਦੀ ਵੈਲਿਊ ਨਹੀਂ ਸਮਝਦੇ। ਉਹ ਕਹਿੰਦੇ ਨੇ, ਬੱਚੇ ਕਹਿੰਦੇ ਨੇ, ਕਹਿੰਦੇ ਦਿਸ ਇਜ਼ ਯੂਅਰ ਜੋਬ, ਤੁਸੀਂ ਉਹਦੇ ਲਈ ਪੇ ਕਰ ਰਹੇ ਹੋ, ਪੜ੍ਹੀਏ ਨਾ ਪੜ੍ਹੀਏ। ਔਰ ਫੋਰ ਐਗਜ਼ਾਮਪਲ
2: ਆਵਾਜ਼ ਥੋੜ੍ਹੀ ਜੀ, ਆਵਾਜ਼ ਥੋੜ੍ਹੀ ਜੀ ਸਨੀ ਜੀ ਠੀਕ ਕਰ ਸਕਦੇ ਹੋ ਤੁਹਾਡੀ
1: ਫੋਨ ਥੋੜ੍ਹਾ ਨੇੜੇ ਕਰ,
2: ਹਾਂ ਕੱਟਦੀ ਜੀ ਆਵਾਜ਼ ਜੇ ਤੁਸੀਂ।
3: ਹਾਂਜੀ ਹੁਣ ਆ ਰਹੀ ਠੀਕ?
2: ਹਾਂਜੀ ਹੁਣ ਠੀਕ।
1: ਹੁਣ ਇਹ ਨਵੇਂ ਮੋਬਾਈਲ ਫੋਨ ਹੈ ਨਾ ਉਹ ਕਿਵੇਂ ਆਟੋ ਕੱਟ ਆਫ ਜਿਹਾ, ਜੇ ਥੋੜ੍ਹਾ ਜਿਹਾ ਦੂਰ ਹੋ ਜਾਓ ਤੇ ਉਹ ਨੋਇਸ ਕੈਂਸਲੇਸ਼ਨ ਜੀ ਵੀ ਕਰਨ ਲੱਗ ਜਾਂਦੇ ਕਈ ਵਾਰ।
2: ਓਕੇ ਉਹੀ ਚੱਕਰ ਹੋ ਗਿਆ। ਹਾਂਜੀ
3: ਤੇ ਇੱਕ ਜਿਵੇਂ ਹੁਣ ਫੋਰ ਐਗਜ਼ਾਮਪਲ ਕੋਈ ਇੰਗਲਿਸ਼ ਦਾ ਟੀਚਰ ਆਤਾ ਹੈ, ਠੀਕ ਹੈ ਨਾ, ਉਹ ਸ਼ੇਕਸਪੀਅਰ ਪੜ੍ਹਾਉਂਦਾ
2: ਜੀ,
3: ਤਾਂ ਸਟੂਡੈਂਟ ਅੱਗੇ ਉਹ ਪੁੱਛਦਾ ਕੁਐਸਚਨ, ਮੈਨੂੰ ਸ਼ੇਕਸਪੀਅਰ ਨੇ ਕੀ ਦੇਣਾ ਅੱਗੇ ਜਾ ਕੇ ਲਾਈਫ 'ਚ, ਮੈਂ ਕਿਉਂ ਪੜ੍ਹਾਂ। ਦੇਖਿਆ ਜਾਏ ਤਾਂ ਹੁਣ ਦੋਨੋਂ ਪਾਸੇ ਠੀਕ ਵੀ ਆ, ਟੀਚਰ ਕਹਿੰਦੇ ਸਿਲੇਬਸ 'ਚ ਤੁਹਾਨੂੰ ਪੜ੍ਹਾਉਣਾ, ਉਹ ਕਹਿੰਦਾ ਕਿ ਮੈਨੂੰ ਸ਼ੇਕਸਪੀਅਰ ਨੇ ਕੀ ਕਰਨਾ, ਮੈਂ ਤਾਂ ਕੰਮ ਕਰਾਂਗਾ ਚਾਹੇ ਕਾਰਪੈਂਟਰੀ ਕਰਨਾ ਕੁਛ ਕਰਨਾ, ਮੈਨੂੰ ਤਾਂ ਪੈਸਾ ਮਿਲੇਗਾ, ਸ਼ੇਕਸਪੀਅਰ ਦਾ ਥੋੜ੍ਹਾ ਪੈਸਾ ਮਿਲਣਾ।
1: ਹੁਣ ਹਿਸਾਬ ਵਾਲੇ ਮਾਸਟਰ ਨੂੰ ਨਹੀਂ ਪੁੱਛਦਾ ਜੀ, ਮਾਸਟਰ ਜੀ ਮੈਂ ਕਹਿੰਦਾ ਮਾਸਟਰ ਨੂੰ ਲੱਭਦਾ ਫਿਰਦਾ ਮੈਂ ਮਾਸਟਰ ਚੱਲਣਾ ਹੈ ਕੀ ਹੋ ਗਿਆ, ਕਹਿੰਦਾ ਪਾਇਥਾਗੋਰਸ ਦੀ ਥਿਊਰਮ ਕਿਤੇ ਕੰਮ ਹੀ ਨਹੀਂ ਆ ਰਹੀ, ਕਹਿੰਦਾ ਮੇਰੇ ਬਹੁਤ 70 ਪਏ ਇਹਦੇ ਪਿੱਛੇ।
2: ਉਦੋਂ ਕਈ ਹੋ ਸਕਦਾ ਕਈ ਚੀਜ਼ਾਂ
1: ਪਲੱਸ ਬੀ ਸਕੁਆਇਰ ਦਾ ਕੀ ਬਣੇ,
2: ਕਈ ਚੀਜ਼ਾਂ ਬਾਈ ਜਿਹਦਾ ਨਾਂ ਕੰਮ ਆਉਣ ਹੈ ਨਾ ਕਈ ਫਾਰਮੂਲੇ, ਪਰ ਮੈਂ ਬੜੀ ਵਾਰੀ ਇਹ ਚੀਜ਼ ਰਿਲਾਈਜ਼ ਕਰਦਾ ਵੀ ਜਿਹੜੀਆਂ ਚੀਜ਼ਾਂ ਉਦੋਂ ਨਹੀਂ ਪੜ੍ਹੀਆਂ ਹੁਣ ਜਦੋਂ ਉਹਦੇ ਬਾਰੇ ਜਾਣਨਾ ਪੈਂਦਾ ਨਾ ਜ਼ਿੰਦਗੀ 'ਚ ਕਿਤੇ ਨਾ ਕਿਤੇ ਲੋੜ ਪੈ ਜਾਂਦੀ ਆ ਅਤੇ ਹੁਣ ਜ਼ਿਆਦਾ ਮਿਹਨਤ ਲੱਗਦੀ ਹੈ, ਤਾਂ ਮੰਨ ਲਓ ਇਹਨਾਂ ਨੇ ਸ਼ੇਕਸਪੀਅਰ ਦੀ ਗੱਲ ਕੀਤੀ ਆ ਅਤੇ ਜੇ ਜੇ ਮੈਂ ਉਦੋਂ ਮੰਨ ਲਓ ਉਹ ਚੀਜ਼ਾਂ ਪੜ੍ਹੀਆਂ ਹੁੰਦੀਆਂ ਅਤੇ ਅੱਜ ਮੈਂ ਉੱਥੋਂ ਸ਼ੁਰੂ ਕਰਨਾ ਸੀ ਉਹਦੇ ਉਹਦੀ ਬੇਸਿਕ ਇੰਟਰੋਡਕਸ਼ਨ ਤੋਂ ਅੱਗੇ ਮੈਂ ਸ਼ੁਰੂ ਕਰ ਲੈਂਦਾ
3: ਬਿਲਕੁਲ
2: ਹੋ ਸੋ ਇਹ ਜ਼ਿੰਦਗੀ 'ਚ ਲੋੜ ਤਾਂ ਕਿਤੇ ਨਾ ਕਿਤੇ ਵੇਖੋ ਹਰ ਇੱਕ ਚੀਜ਼ ਦੀ ਪੈਂਦੀ ਆ ਜਿੱਥੋਂ ਜੋ ਗਿਆਨ ਮਿਲੇ ਉਹ ਲੈ ਲੈਣਾ ਚਾਹੀਦਾ ਬੰਦੇ ਨੂੰ
3: ਪੜ੍ਹਾਇਆ ਗਿਆ ਕਦੀ ਨੁਕਸਾਨ ਨਹੀਂ ਹੁੰਦਾ ਉਹ ਤੁਹਾਡਾ ਆਪਣਾ ਖਜ਼ਾਨਾ ਜੇ ਦੌਲਤ ਚੱਲ ਜਾਏਗੀ ਪਰ ਪੜ੍ਹੀ ਚੀਜ਼ ਨਹੀਂ ਕਿਤੇ ਜਾਏਗੀ ਜੋ ਡਾਕਟਰ ਸਾਹਿਬ ਤੋਂ ਜ਼ਿਆਦਾ ਕੋਈ ਜਾਣਦਾ ਨਹੀਂ ਜਿਸ ਤਰ੍ਹਾਂ ਇਹ ਮੁਹਾਵਰੇ ਚੀਜ਼ਾਂ ਬੋਲਦੇ ਨੇ ਇਹ ਵੀ ਤਾਂ ਕਿਤੋਂ ਸਿੱਖੀਆਂ ਨੇ ਨਾ ਇਹਨਾਂ
2: ਕਿਉਂਕਿ ਇਹਨਾਂ ਦੇ ਇਹਨਾਂ ਦੇ ਵੇਖੋ ਛਪੀਆਂ ਨੇ ਇਹਨਾਂ ਨੇ ਇਹਨਾਂ ਨੇ ਉਸ ਸਮੇਂ ਦੇ ਵਿੱਚ ਉਹ ਛਾਪੀਆਂ ਜਦੋਂ ਮੇਰੇ ਅਰਗੇ ਸੋਚਦੇ ਸੀ ਵੀ ਇਹ ਕਿਹੜੀਆਂ ਕਿਤੇ ਕੰਮ ਆਉਣੀਆਂ ਪਰ ਉਦੋਂ ਦੀਆਂ ਜਿਹੜੀਆਂ ਤੁਹਾਡੇ ਅੰਦਰ ਛਪ ਗਈਆਂ ਨਾ ਉਹ ਉਹ ਅੱਜ ਵੀ ਕੰਮ ਆਉਂਦੀਆਂ ਉਸ ਛਪੇ ਦੇ ਉੱਤੇ ਬਾਕੀ ਜਿਹੜਾ ਵਾ ਉਹ ਬੜੇ ਵਧੀਆ ਫਿੱਟ ਹੋਈ ਜਾਂਦਾ ਗਾ ਕਿਉਂਕਿ ਸ਼ੌਂਕ ਵੀ ਬੰਦੇ ਨੂੰ ਫਿਰ ਉਹ ਪੈ ਜਾਂਦਾ
1: ਸਾਡਾ ਦਾਦਾ ਕਹਿੰਦਾ ਸੀ ਵੀ ਜੇ ਤੁਸੀਂ ਨਹਾਉਣ ਲੱਗਿਆਂ ਸਿਰ 'ਚ ਪਾਣੀ ਪੈਂਦਾ ਜਿਹੜੀ ਗੱਲ ਉੱਥੇ ਚੇਤੇ ਆ ਰੇਡੀਓ 'ਤੇ ਵੀ ਚੇਤੇ ਰਹਿ ਜਾਣੀ
2: ਰਹਿ ਜਾਣੀ
1: ਮਤਲਬ ਕਿਉਂਕਿ ਪਾਣੀ ਡਿਸਟਰੈਕਸ਼ਨ ਆ ਆਲਾ ਦੁਆਲਾ ਖਲਾਰਾ ਪਿਆ ਹੋਇਆ ਬਹੁਤ ਜ਼ਿਆਦਾ ਉਹਦੇ ਬਾਵਜੂਦ ਜੇ ਤੁਸੀਂ ਆਪਣੀ ਗੱਲ ਰੱਖ ਸਕਦੇ ਹੋ ਜਿਹਨੂੰ ਆਪਾਂ ਸਟੇਜ ਕਹਿੰਦੇ ਹਾਂ ਸਟੇਜ ਇੱਕ ਮੇਲਾ ਹੈ ਨਾ ਆਲੇ ਦੁਆਲੇ ਹਜ਼ਾਰਾਂ ਲੋਕ ਖੜੇ ਆ ਪਰ ਉਹਦੇ ਬਾਵਜੂਦ ਚੰਗਾ ਵਕਤ ਆਪਦੀ ਗੱਲ ਰੱਖ ਜਾਂਦਾ ਕਿਉਂਕਿ ਉਹਨੇ ਉਹਨਾਂ ਚੀਜ਼ਾਂ ਦਾ ਅਭਿਆਸ ਕੀਤਾ ਹੁੰਦਾ ਅਤੇ ਹਲੀਮੀ ਇੱਦਾਂ ਹੀ ਆ ਹਲੀਮੀ ਦਾ ਅਭਿਆਸ ਕਰਦੇ ਰਹੋ ਤੁਹਾਡੇ ਸੁਭਾਅ 'ਚ ਬੜ ਜਾਂਦੀ ਹੋ
2: ਮੈਂ ਨਾ ਬਿਲਕੁਲ ਭਾਜੀ ਸਹੀ ਗੱਲ ਹੈ ਤੁਹਾਡੀ ਅਤੇ ਮੈਂ ਉੱਦਾਂ ਜਿਹੜੇ ਬਾਕੀ ਹੋਰ ਕਿਸੇ ਦੀ ਵੀ ਇੱਦਾਂ ਦੀ ਕੋਈ ਬਿਰਤੀ ਹੋਵੇ ਜਾਂ ਫਿਰ ਬੱਚੇ ਕਿਸੇ ਦੀ ਹੋਵੇ ਅਤੇ ਮੈਂ ਆਪਣੀ ਐਗਜ਼ਾਮਪਲ ਦਊਂਗਾ ਮੈਂ ਵਿੱਚ ਨਾ ਬੜਾ ਚਿਰ ਗੈਬ ਰਿਹਾ ਪੜ੍ਹਾਈ ਤੋਂ ਜਿਹੜੇ ਜਿਹੜਾ ਸਮਾਂ ਬਹੁਤ ਇੰਪੋਰਟੈਂਟ ਮੰਨਿਆ ਜਾਂਦਾ ਮੈਂ ਉਸ ਸਮੇਂ ਦੇ ਵਿੱਚ ਮੈਂ ਐਵੇਂ ਕਹਾਂ ਵੀ ਮੈਂ ਨਹੀਂ ਧਿਆਨ ਦਿੱਤਾ ਮੇਰਾ ਜੀ ਨਹੀਂ ਕਰਦਾ ਹੁੰਦਾ ਪੜ੍ਹਨ ਨੂੰ ਪਰ ਉਹਦੇ ਨਾ ਦੋ ਪੱਖ ਨੇ ਉਹਦਾ ਕਈ ਵਾਰੀ ਮੈਂ ਇਸ ਤਰੀਕੇ ਦੇ ਨਾਲ ਉਹਨੂੰ ਵੇਖਦਾ ਵੀ ਜੇ ਮੈਂ ਉਹ ਸਮਾਂ ਮੰਨ ਲਓ 5-7 ਸਾਲ ਮੈਂ ਨਹੀਂ ਪੜ੍ਹਿਆ ਨਹੀਂ ਮੈਂ ਧਿਆਨ ਦਿੱਤਾ ਅਤੇ ਉਹਦੇ ਨਾਲ ਵੀ ਕੋਈ ਫਰਕ ਨਹੀਂ ਪਿਆ ਵੇਖ ਲਓ ਅੱਜ ਜਿਹੜੀ ਚੀਜ਼ ਦੀ ਲੋੜ ਆ ਉਹ ਮੈਂ ਕਰ ਹੀ ਲੈਂਦਾ ਹੈ ਨਾ ਜਾਂ ਮੈਂ ਲੱਭ ਹੀ ਲੈਂਦਾ ਜਾਂ ਮੈਂ ਪੜ੍ਹ ਹੀ ਲੈਂਦਾ ਜ਼ਿੰਦਗੀ 'ਚ ਜਦੋਂ ਮਰਜ਼ੀ ਤੁਸੀਂ ਪੜ੍ਹ ਲਓ ਇਹ ਇੱਕ
1: ਪੱਖ ਹੋਣਾ ਜ਼ਰੂਰੀ
2: ਹੈ ਨਾ ਇਹ ਇੱਕ ਪੱਖ ਆ ਪਰ ਜੇ ਮੰਨ ਲਓ ਉਹ ਸਮਾਂ ਸਹੀ ਤਰੀਕੇ ਦੇ ਨਾਲ ਲਾਇਆ ਹੁੰਦਾ ਤਾਂ ਹੋ ਸਕਦਾ ਵਾ ਅੱਜ ਦਾਇਰਾ ਹੋਰ ਵੀ ਵਾਈਡ ਹੁੰਦਾ ਅੱਜ ਉੰਨੀ ਮਿਹਨਤ ਨਾ ਕਰਨੀ ਪੈਂਦੀ ਕਿਉਂਕਿ ਜ਼ਿੰਦਗੀ 'ਚ ਤੁਹਾਨੂੰ ਭਾਵੇਂ ਪੜ੍ਹਾਈ ਲਿਖਾਈ ਆ ਭਾਵੇਂ ਕੋਈ ਹੁਨਰ ਤੁਸੀਂ ਸਿੱਖਣਾ ਵਾ ਜਾਂ ਕੁਛ ਵੀ ਕਰਨਾ ਵੇਖੋ ਮਿਹਨਤ ਤੁਹਾਨੂੰ ਕਰਨੀ ਪੈਣੀ ਆ ਕੋਈ ਸਮੇਂ ਰਹਿੰਦਿਆਂ ਕਰ ਲੈਂਦਾ ਕੋਈ ਸਮੇਂ ਦੇ ਲੰਘਿਆਂ ਕਰਦਾ ਕੋਈ ਸਮੇਂ ਤੋਂ ਪਹਿਲਾਂ ਕਰਕੇ ਬੈਠਾ ਹੁੰਦਾ ਸੋ ਇਹ ਇਹ ਜ਼ਰੂਰੀ ਆ ਬੱਚਿਆਂ ਨੂੰ ਇਹ ਚੀਜ਼ ਸਮਝਾਉਣੀ ਵੀ ਜੋ ਜਿੱਥੋਂ ਨੌਲੇਜ ਮਿਲਦੀ ਆ ਉਹਨੂੰ ਭਾਈ ਤੁਸੀਂ
1: ਲੈ ਲਓ
3: ਮਿਹਨਤ ਜ਼ਰੂਰੀ ਹੈ ਚਾਹੇ ਤੁਸੀਂ ਪੜ੍ਹੇ ਹੋ ਚਾਹੇ ਅਨਪੜ੍ਹ ਹੋ ਬੇਸ਼ੱਕ ਅਨਪੜ੍ਹਾਂ ਦੀ ਵੀ ਤੁਸੀਂ ਅੱਜ ਦੇਖ ਲਓ ਬਾਇਓਗ੍ਰਾਫੀ ਦੇਖ ਲਓ ਅਗਰ ਉਹਨਾਂ ਨੇ ਵੀ ਕੋਈ ਤਰੱਕੀ ਕੀਤੀ ਹੈ ਕਿਤੋਂ ਨਾ ਕਿਤੋਂ ਭਾਵੇਂ ਪੜ੍ਹੇ ਨੇ ਚਾਹੇ ਉਹ ਪ੍ਰੈਕਟੀਕਲੀ ਵੇ ਨਾਲ ਪੜ੍ਹੇ ਨੇ
1: ਸਮਾਜ ਤੋਂ ਸਿੱਖਿਆ ਉਹਨਾਂ ਦਾ ਕੋਈ ਮੈਂਟਰ ਹੋ ਗੁਰੂ ਹੋ
3: ਗੁਰੂ ਹੋ ਤੇ ਸਾਡੇ ਅੱਜ ਪ੍ਰਾਈਮ ਮਿਨਿਸਟਰ ਵੀ ਬੈਠੇ ਆ ਉੱਥੇ ਤੇ ਉਹ ਵੀ ਤਾਂ ਕਿਤੇ ਨਾ ਕਿਤੋਂ ਪੜ੍ਹੇ ਹੀ ਹੈ ਬੇਸ਼ੱਕ ਡਿਗਰੀਆਂ ਨਹੀਂ ਦਿਖਾਉਣੀਆਂ ਪਰ ਪੜ੍ਹੇ ਤੇ ਹੈਗੇ ਨੇ ਨਾ ਉਹ ਵੀ ਕਿਤੇ ਨਾ ਕਿਤੋਂ ਨੌਲੇਜ ਤਾਂ ਉਹਨਾਂ ਨੂੰ ਬਹੁਤ ਚੰਗੀ ਹੈ ਨਾ ਇੱਕ ਤਰ੍ਹਾਂ ਦੀ ਪੋਲੀਟੀਕਲ ਸਾਇੰਸ ਦੀ ਚੰਗੀ ਤਾਂ ਹੀ ਕਰਕੇ ਉਹ ਮੈਨੇਜ ਕਰ ਰਹੇ ਨੇ ਐਡੇ
1: ਵੱਡੇ ਮੁਲਕ ਨੂੰ ਚਲਾਉਣਾ ਹੈ ਨਾ ਕੋਈ ਇਹ ਖਾਲਾ ਜੀ ਦਾ ਵਾਰਡ
3: ਦੈਟਸ ਵਾਈ ਆਮ ਸੇਇੰਗ ਕਿ ਉਹਨੇ ਨਾ ਮੈਨੇਜ ਕਰ ਰਹੇ ਨੇ ਨਾ ਦੇਖੋ ਕਿਨੂੰ ਇੱਕ ਇੱਕ ਪੋਜ਼ਿਟਿਵ ਚੀਜ਼ ਆ ਬਾਕੀ ਚੀਜ਼ਾਂ ਕਿੰਤੂ ਪਰੰਤੂ ਚਲਦੀ ਰਹਿਣੀਆਂ ਹਰ ਬੰਦੇ ਨਾਲ ਚੱਲਣੀਆਂ ਉੱਥੇ ਤੇ ਦੂਸਰੀ ਗੱਲ ਅਸੀਂ ਵੀ ਅਸੀਂ ਅਗਰ ਦੇਖੀਏ ਅਸੀਂ ਵੀ ਲੋਕ ਅਸੀਂ ਬਾਹਰੋਂ ਆਏ ਹਾਂ ਤੇ ਅਸੀਂ ਵੀ ਤਾਂ ਫੇਸ ਕਰਦੇ ਆ ਇੱਥੇ ਬਟ ਇੱਜ਼ਤ ਅੱਜ ਵੀ ਅਸੀਂ ਲੋਕ ਸਾਰੇ ਕਰਦੇ ਹਾਂ ਅਧਿਆਪਕ ਦੀ ਜਿੱਥੇ ਵੀ ਮਿਲਣ ਵਰਲਡ ਵਾਈਡ ਦੇ ਵਿੱਚ
2: ਜੀ ਸਮਝ ਆ ਗਈ ਨਾ
3: ਔਰ ਦੂਸਰੀ ਚੀਜ਼ ਇੱਕ ਦੂਸਰੀ ਚੀਜ਼ ਹੋਰ ਦੱਸਣਾ ਮੈਂ ਪ੍ਰੈਕਟੀਕਲ ਐਕਸਪੀਰੀਅੰਸ ਆ ਜਿਹੜਾ ਸਾਡੇ ਫੈਮਿਲੀ ਦੇ ਵਿੱਚ ਹੁੰਦਾ ਤੇ ਹੈਗਾ ਮਤਲਬ ਕਿ ਉਹ ਟੀਚਰ ਨੇ ਤੇ ਉਹ ਐਵੇਂ ਜਿਹੀ ਜਿਵੇਂ ਭਾਜੀ ਨੂੰ ਯਾਦ ਕਹਿੰਦੇ ਨਾ ਰਹਿ ਰਹੇ ਯਾਦ ਰਹਿ ਰਿਹਾ ਭਾਜੀ ਨੂੰ ਸਾਰੀ ਚੀਜ਼ਾਂ ਉਹਨਾਂ ਨੂੰ ਵੀ ਨਾ ਉਹ ਗੂਗਲ ਕਹਿੰਦੇ ਸੀ ਉੱਥੇ ਇਹ ਡਿਕਸ਼ਨਰੀ ਆ
2: ਜੀ
3: ਕੋਈ ਵੀ ਉਹਨਾਂ ਨੇ ਕੋਈ ਚੀਜ਼ ਕਲਾਸ ਦੇ ਵਿੱਚ ਉਹਨਾਂ ਨੇ ਪੁੱਛਣੀ ਹੈ ਨਾ ਤੇ ਟੀਚਰ ਦੱਸਦੀ ਸੀ ਗੂਗਲ ਖੋਲ ਕੇ ਉਹਦਾ ਮਤਲਬ ਕੀ ਉਹਨਾਂ ਨੇ ਪਹਿਲੇ ਦੱਸ ਦੇਣਾ ਜੀ ਇਹ ਮਤਲਬ ਕਿਉਂਕਿ ਪੜ੍ਹੀ ਲਿਖਾਈ ਇਹੋ ਜਿਹੀ ਕੀਤੀਆਂ ਨੇ ਠੀਕ ਨਾ ਤੇ ਉਹ ਚੀਜ਼ਾਂ ਨੇ ਪਰ ਉਹਨਾਂ ਨੇ ਵੀ ਫੇਸ ਇੱਥੇ ਬਹੁਤ ਕੀਤਾ ਬਟ ਅੱਜ ਦੀ ਡੇਟ ਦੇ ਵਿੱਚ 2-3 ਸਾਲਾਂ ਬਾਅਦ ਉਹ ਬੱਚੇ ਜਿਹਨਾਂ ਨੇ ਸਭ ਤੋਂ ਜ਼ਿਆਦਾ ਮੈਸ ਪਾਇਆ ਹੁੰਦਾ ਸੀ ਅੱਜ ਉਹੀ ਉਹਨਾਂ ਦੇ ਘਰ ਦੇ ਬੁੱਕੇ ਦਿੰਦੇ ਟੀਚਰਾਂ ਨੂੰ ਉਹਨੂੰ ਇੱਜ਼ਤ ਕਰਦੇ ਨੇ ਔਰ ਇਹ ਮੈਂ ਪ੍ਰੈਕਟੀਕਲੀ ਪਿਛਲੇ 8-10 ਸਾਲਾਂ ਤੋਂ ਦੇਖ ਰਿਹਾ ਕਿ ਉਹ ਇਨਵਾਇਰਮੈਂਟ ਕਿਵੇਂ ਚੇਂਜ ਹੋਇਆ ਉਹ ਇੰਨੀ ਪੋਪੂਲਰ ਸਕੂਲ ਦੀ ਹੋ ਗਈ ਹੈ ਉਹ ਕਿਸ ਵਜ੍ਹਾ ਤੋਂ ਹੋਈ ਕਿਉਂਕਿ ਉਹਨੂੰ ਲਰਨਿੰਗ ਔਰ ਟੀਚਿੰਗ ਉੱਥੋਂ ਇੰਡੀਆ ਤੋਂ ਉਹ ਜਿਹੀ ਮਿਲੀ ਹੈ ਜਿਹੜੀ ਉਹਨੇ ਹੁਣ ਅੱਗੇ ਦੇਣੀ ਸ਼ੁਰੂ ਕੀਤੀ ਹੈ ਤੇ ਬੱਚੇ ਸਮਝਣੇ ਸ਼ੁਰੂ ਹੋਏ ਨੇ
2: ਜੀ
3: ਇਹ ਬੜੀ ਮਾਣ ਵਾਲੀ ਗੱਲ ਹੈ ਕਿ ਆਪਣੇ ਲੋਕਾਂ ਨੇ ਵੀ ਆ ਕੇ ਇੱਥੇ ਸਾਰਾ ਕੁਛ ਕੀਤਾ ਪਰ ਵੈਲਿਊ ਦੇਖੋ ਟੀਚਰਾਂ ਦੀ ਰਹਿਣਗੀਆਂ ਅਗਰ ਉਹ ਵੀ ਅੰਜਨਾ ਵੀ ਬੋਲ ਰਹੀ ਹੈ ਉਹ ਗਲਤ ਬੋਲ ਰਹੀ ਹੈ ਇਨਫਲੂਐਂਸ ਚ ਹੈ ਕਿਉਂਕਿ ਉਹ ਵੀ ਤਾਂ ਪੜ੍ਹੀ ਹੈ ਕਿਤੋਂ
2: ਬਿਲਕੁਲ
3: ਇਸਦਾ ਮਤਲਬ ਇਟਸੈਲਫ ਉਹ ਆਪਣੇ ਟੀਚਰਾਂ ਦਾ ਵੀ ਅਪਮਾਨ ਕਰ ਰਹੀ ਹੈ ਨਾ ਇਹ ਚੀਜ਼ਾਂ ਤੋਂ
2: ਜੀ ਡੈਫੀਨੇਟਲੀ ਇਹ ਤੇ ਮਤਲਬ ਅੱਜ ਕੱਲ੍ਹ ਤੇ ਵੇਖੋ ਮੈਂ ਤੇ ਇਹ ਮੰਨਦਾ ਵੀ ਕੋਈ ਵੀ ਬੰਦਾ ਨਾ थैंक यू सनी जी, थैंक यू ਤੁਹਾਡਾ ਕਾਲ ਕਰਨ ਲਈ, ਬੜੇ
3: ਸੋਹਣੇ। ਥੈਂਕ ਯੂ ਭਾਜੀ, ਥੈਂਕ ਯੂ ਵੈਰੀ ਮਚ,
2: ਥੈਂਕ ਯੂ, ਥੈਂਕ ਯੂ, ਕਰਦੇ ਰਿਹਾ ਕਰੋ ਕਾਲ, ਬੜੇ ਸੋਹਣੇ ਤੁਹਾਡੇ ਵਿਚਾਰ। ਨਹੀਂ ਨਹੀਂ, ਥੈਂਕ ਯੂ ਜੀ, ਥੈਂਕ ਯੂ। ਸੋ ਉਹਦੇ ਵਿੱਚ ਮੈਂ ਤਾਂ ਅੱਜ ਕੱਲ੍ਹ ਇਹ ਮੰਨਦਾ ਵੀ ਪਰਿਵਾਰ ਦੇ ਵਿੱਚ ਮੰਨ ਲਓ ਜੇ ਚਾਰ ਜੀ ਨੇ ਤਾਂ ਇਹ ਹੋ ਹੀ ਨਹੀਂ ਸਕਦਾ ਵੀ ਕੋਈ ਇੱਕ ਅੱਧਾ ਔਨਲਾਈਨ ਸਿੱਖਿਆ ਕਿਸੇ ਨਾ ਕਿਸੇ ਕਿਸਮ ਦੀ ਨਾ ਲੈ ਰਿਹਾ ਹੋਵੇ। ਤੁਹਾਡੇ ਪਰਿਵਾਰ ਦੇ ਹੋ ਸਕਦਾ ਬੱਚੇ ਹੀ ਲੈ ਰਹੇ ਹੋਣ, ਉਹ ਵੱਖਰੀ ਗੱਲ ਹੈ ਕਿ ਕੋਈ ਚੀਜ਼ ਸਾਨੂੰ ਉਦੋਂ ਚੁੱਭ ਜਾਂਦੀ ਆ ਜਦੋਂ ਕਿਸੇ ਦੀ ਕਹੀ ਸਾਨੂੰ ਸਾਡੇ ਖਿਲਾਫ ਜਾਪਦੀ ਹੈ। ਕਿਸੇ ਨੇ ਕਹਿ ਕੇ ਕਵਾਤਾ ਜਾਂ ਕਿੱਦਾਂ ਕਵਾਤਾ, ਉਹ ਵੀ ਚਲੋ ਇੱਕ ਅਲੱਗ ਪੱਖ ਆ, ਪਰ ਜਦੋਂ ਸਾਨੂੰ ਕੋਈ ਚੀਜ਼ ਸਾਡੇ ਦੇ ਨਾਲ ਨਹੀਂ ਹੁੰਦੀ ਜਾਪਦੀ ਤਾਂ ਅਸੀਂ ਉਹਦੇ ਖਿਲਾਫ ਜਾਣੇ ਅਣਜਾਣੇ ਵੀ ਕਈ ਵਾਰੀ ਗਲਤ ਬੋਲ ਜਾਂਦੇ ਹਾਂ। ਸੋ ਇਸੇ ਕਰਕੇ ਕਹਿੰਦੇ ਨਾ ਵੀ ਤੁਸੀਂ ਬੋਲਣ ਤੋਂ ਪਹਿਲਾਂ ਤੋਲ ਲਓ, ਕਿੱਥੋਂ ਕਿੱਥੇ ਜਾਂਦੀਆਂ ਨੇ ਗੱਲਾਂ।
1: ਨਹੀਂ ਉਹ ਸਹੀ ਆ,
2: ਸ਼ਬਦ ਐਵੇਂ ਥੋੜ੍ਹੀ ਸ਼ਬਦ ਗੁਰੂ ਆ, ਉਹਦੀ ਰਿਸਪੈਕਟ ਵੀ ਕਰਨੀ ਪੈਂਦੀ ਆ। 106 ਤੁਸੀਂ ਆਉਣੇ ਰਹੋ ਜੀ।
1: ਕੌਮੀ ਪੱਧਰ ਤੇ ਅਵਾਰਡ ਜਿੱਤਿਆ ਜੀ ਇਹਨਾਂ ਕੰਮਾਂ ਚ।
2: ਹਾਂ, ਕੋਈ ਕਈ ਵਾਰ ਨਾ ਸਾਡਾ ਜਿੱਦਾਂ ਬਦਲਿਆ ਹੁੰਦਾ ਵਾ ਸਿਸਟਮ, ਮੈਨੂੰ ਲੱਗਦਾ ਨਾਂ ਨੂੰ ਵਿੱਚੋਂ ਜਿਹੜੇ ਆ ਉਹ ਕਈਆਂ ਦੇ ਵਿੱਚੋਂ ਡਿਲੀਟ ਹੋ ਚੁੱਕੇ ਨੇ, ਤੇ ਉਹਦੇ ਵਿੱਚ ਫਿਰ ਦੁਬਾਰਾ ਤੋਂ
1: ਦਿਲ ਦੀ ਡੈਰੀ ਤੇ ਨੋਟ
2: ਕਰਨੇ ਪੈਂਦੇ। ਹਾਂਜੀ,
3: ਲੱਗ ਗਿਆ ਜੀ ਪਤਾ ਭਾਜੀ, ਤਾਂ ਮੈਂ ਕੋਈ ਆਲ ਗੁੱਡ ਭਾਜੀ ਆ ਨਾ, ਇਹ ਟੌਪਿਕ ਆ ਬੜਾ ਘੈਂਟ, ਬਹੁਤ ਜਿਹੜਾ ਭਾਜੀ ਬੋਲ ਕੇ ਗਏ ਨੇ ਬਹੁਤ ਜ਼ਿਆਦਾ ਰੈਲੀਵੈਂਟ ਗੱਲਾਂ ਕਹਿ ਕੇ ਗਏ, ਮਜ਼ਾ ਆ ਗਿਆ ਸੁਣ ਕੇ। ਤੇ ਇਹਦੇ 'ਚ ਭਾਜੀ ਪਤਾ ਕੀ ਆ, ਇੱਕ ਤਾਂ ਸਭ ਤੋਂ ਵੱਡਾ ਫੈਕਟਰ ਕੀ ਆ ਕਿ ਤੁਸੀਂ ਕਦੇ ਵੀ ਕਿਸੇ ਵੀ ਕੁਛ ਵੀ ਪੜ੍ਹ ਸਕਦੇ ਹੋ, ਉਮਰ ਦਾ ਕੋਈ ਤਕਾਜ਼ਾ ਨਹੀਂ, ਹੈ ਨਾ। ਆਹ ਮੇਰੇ ਤੇ ਕਰਦਾ, ਮੈਨੂੰ ਨਾ ਸਬਰ ਨੇ ਇੱਕ ਦਿਨ ਪੁੱਛਿਆ ਐਮਰਜੈਂਸੀ, ਪਾਪਾ ਬੜਾ ਸੁਣਿਆ ਕੀ ਹੁੰਦਾ ਐਮਰਜੈਂਸੀ
2: ਜੀ।
3: ਮੈਂ ਬੜਾ ਹੈਰਾਨ ਹੋ ਗਿਆ ਯਾਰ, ਮੈਂ ਕਿਹਾ ਮੈਂ ਵੀ ਨੀ ਕਦੀ ਮਤਲਬ ਡਿਟੇਲ ਚ ਪੜ੍ਹਿਆ, ਕਿਉਂਕਿ ਮੇਰੇ ਤੋਂ ਵੀ ਪਹਿਲੇ ਦੀ ਗੱਲ ਆ, ਹੈ ਨਾ, ਕਿ ਮੈਂ ਐਮਰਜੈਂਸੀ ਹੋਇਆ ਕੀ ਸੀ।
1: ਗੂਗਲ ਨੇ ਆਪਾਤਕਾਲੀਨ ਕਹਿ ਕੇ ਚੁੱਪ ਕਰ ਜਾਣਾ।
3: ਹਾਂ ਭਾਈ, ਉਹੀ ਗੱਲ ਆ, ਹੈ ਨਾ। ਹੁਣ ਤੁਸੀਂ ਡਿਟੇਲ ਜਾਣਾ, ਮੈਂ ਕੀ ਕੀਤਾ, ਮੈਂ ਗੌਤਮ ਭਾਈ ਨੂੰ ਮੈਸੇਜ ਕੀਤਾ, ਜੋ ਟਿਊਜ਼ਡੇ ਨਿਊਜ਼ ਐਂਡ ਵਿਊਜ਼ ਹੁੰਦਾ, ਮੇਰੇ ਵਾਸਤੇ ਬੜਾ ਇੰਪੋਰਟੈਂਟ ਸੋਰਸ ਹੈ, ਹੈ ਨਾ। ਤੇ ਭਾਜੀ ਕਹਿੰਦੇ ਕੋਈ ਨੀ, ਦੋ ਹਫ਼ਤੇ ਬਾਅਦ ਕਰਦਾ। ਇਨ ਦਾ ਮੇਨ ਟਾਈਮ ਮੈਂ ਪੜ੍ਹਿਆ ਥੋੜਾ ਬਹੁਤ, ਫਿਰ ਭਾਜੀ ਨੇ ਇੱਕ ਪ੍ਰੋਗਰਾਮ ਕੀਤਾ, ਫਿਰ ਮੈਂ ਵਿਕਾਸ ਦੇ ਵਿਕ੍ਰਿਤੀ ਦਾ ਐਮਰਜੈਂਸੀ ਤੇ ਇੱਕ ਲੈਕਚਰ ਉਹ ਸੁਣਿਆ, ਫਿਰ ਮੈਂ ਸਮਰ ਨੂੰ ਦੱਸਿਆ
2: ਜੀ।
3: ਤੇ ਭਾਜੀ ਇੰਨਾ ਈਜ਼ੀ ਹੋ ਗਿਆ ਮੇਰੇ ਲਈ ਸਮਝਣਾ ਤੇ ਸਮਰ ਲਈ ਵੀ, ਠੀਕ ਹੈ। ਹੁਣ ਹੁਣ ਆ ਆਨਲਾਈਨ ਉਹਦਾ ਹਰੀ ਕੋਲ ਗੌਤਮ ਕਪਿਲ ਹੈ ਨੀ, ਬਦਕਿਸਮਤੀ ਹਰੀਕ ਦੀ, ਪਰ ਸਟਿਲ ਮਤਲਬ ਉਹ ਕੰਟੈਂਟ ਚੋਂ ਮੈਂ ਕੀ ਕੱਢਣਾ ਸੀਗਾ, ਮੈਂ ਸਾਰਿਆਂ ਦਾ ਇੰਪੋਰਟੈਂਟ ਬੰਦਿਆਂ ਜਿਹਨਾਂ ਨੂੰ ਮੈਨੂੰ ਟਰੱਸਟ ਹੈ, ਮੈਂ ਕੱਢ ਕੇ ਉਹਨੂੰ ਸਮਝਾ ਦਿੱਤਾ। ਹੁਣ ਆਹ ਚੀਜ਼ ਪੋਸੀਬਲ ਨਹੀਂ ਹੈ ਕਿ ਮੈਂ ਕੁਛ ਉਹਨੂੰ ਉਲਟਾ ਸਿੱਧਾ ਵੀ ਸਮਝਾ ਸਕਦਾ ਸੀ ਨਿਊਜ਼ ਚ ਦੇਖ ਕੇ ਪੁਰਾਣੀਆਂ, ਹੈ ਨਾ, ਕਿ ਉਹ ਪੋਸੀਬਲ ਹੀ ਨਹੀਂ ਸੀਗਾ। ਇਸ ਕਰਕੇ ਮੇਰਾ ਸਭ ਤੋਂ ਵੱਡਾ ਫੈਕਟਰ ਆਵੇ ਕਿ ਤੁਸੀਂ ਕਦੀ ਵੀ ਕਿਸ ਚੀਜ਼ ਵੀ ਕਦੀ ਵੀ ਇਨਫੋਰਮੇਸ਼ਨ ਲੈ ਸਕਦੇ ਹੋ ਰੈਲੇਵੈਂਟ ਸੋਰਸਿਸ ਤੋਂ, ਖਾਸ ਕਰਕੇ ਅਜੇ ਟੀਚਰਸ ਨੇ, ਇਹਨਾਂ ਦੇ ਲਾਈਫ ਲੈਸਨ ਕਦੀ ਸੁਣੋਗੇ ਕਦੀ। ਮਤਲਬ ਬੁੱਧਿਜ਼ਮ ਮੈਨੂੰ ਨੀ ਪਤਾ ਸੀ, ਮੈਂ ਇਹਨਾਂ ਦੇ ਲੈਕਚਰ ਤੋਂ ਸੁਣਿਆ, ਮੈਨੂੰ ਨੀ ਪਤਾ ਸੀ ਓਸ਼ੋ ਕੌਣ ਆ, ਤੇ ਮੈਂ ਇਹਨਾਂ ਦੇ ਲੈਕਚਰ ਤੋਂ ਪੜ੍ਹਿਆ, ਹੈ ਨਾ ਭਾਈ। ਆਹ ਚੀਜ਼ਾਂ ਮਤਲਬ ਮੈਨੂੰ ਆ ਲੱਗਦਾ ਕਿ ਵੈਰੀ ਇੰਪੋਰਟੈਂਟ,
2: ਇਹ ਚੀਜ਼ਾਂ ਸਿਲੇਬਸ 'ਚ ਨਹੀਂ ਨਾ ਹੁੰਦੀਆਂ ਬਹੁਤੀਆਂ।
3: ਹਾਂਜੀ
1: ਹਾਂਜੀ ਭਾਈ, ਆਹ ਸਮਝਾਂਗੇ
3: ਐਂਡ ਵਿੱਚ। ਮੈਂ ਤੁਹਾਨੂੰ ਇਹੀ ਕਹਿਣਾ ਸੀਗਾ, ਹੁਣ ਮੇਰੇ ਵਰਗਾ ਜਿਹੜਾ ਬੱਚਾ ਕਦੀ ਜ਼ਿੰਦਗੀ 'ਚ ਮੈਂ ਪੜ੍ਹ ਸਕਦਾ ਸੀ ਵਧੀਆ, ਜੇ ਮੈਨੂੰ ਇਹੋ ਜਿਹੇ ਟੀਚਰ ਮਿਲਦੇ। ਮਤਲਬ ਮੈਂ ਇੰਟਰਸਟਿੰਗਲੀ ਮਤਲਬ ਵਧੀਆ ਤਰੀਕੇ ਨਾਲ ਪੜ੍ਹਨਾ ਸੀ ਜਿੰਨਾ ਮੈਂ ਪੜ੍ਹਿਆ।
1: ਟੀਚਰ ਟੀਚਰ ਇਹ ਕਹੀ ਜਾਂਦੇ ਆ, ਕਹਿੰਦੇ ਜੇ ਸਟੂਡੈਂਟ ਚੰਗੇ ਹੁੰਦੇ ਤਾਂ ਸਾਡੀ ਕਦਰ ਪੈਂਦੀ ਆ,
2: ਸਾਡਾ ਰਿਜ਼ਲਟ ਠੀਕ ਹੋ ਜਾਣਾ ਸੀ,
1: ਮੈਂ ਪਲਾਨ ਸਾਡਾ ਤਾਂ ਹੀ ਗਲਤ ਆ।
3: ਹਾਂ ਭਾਜੀ ਪਤਾ ਕਿਉਂ, ਕਿਉਂਕਿ ਹੁਣ ਸਮਝੋ ਕਿ ਸਕੂਲ 'ਚ ਕਲਾਸ 'ਚ ਨਾ 60 ਬੱਚਾ ਬੈਠਾ, MBA ਦੀ ਕਲਾਸ 40 ਬੱਚਾ ਬੈਠਾ, ਹੁਣ ਜਿਹੜੇ ਪਿਛਲੇ 5 ਬੈਕ ਬੈਂਚਰ ਹੈ ਨਾ, ਉਹਨਾਂ ਨੂੰ ਪੜ੍ਹਾ ਕੇ ਦਿਖਾਓ ਤਾਂ ਮੰਨਾ।
1: ਹੁਣ ਤਾਂ ਡੈਸਕਾਂ ਤੇ ਪ੍ਰਕਾਰ ਨਾਲ ਸ਼ੀਲਾ ਸ਼ੈਲਪੀ ਲਿਖੀ ਜਾਂਦੇ,
3: ਹਾਂ ਉਹ ਕਿਉਂ ਲੈ ਰਹੇ ਆ ਆ ਨਹੀਂ ਪਤਾ। ਹੁਣ ਭਾਜੀ ਸਾਡੇ 7 ਸਬਜੈਕਟ ਸੀਗੇ MBA ਦੇ ਲਾਸਟ ਸਮੈਸਟਰ 'ਚ, ਇੱਕ ਸਟ੍ਰੈਟੇਜਿਕ ਮੈਨੇਜਮੈਂਟ ਕਰਕੇ ਸਬਜੈਕਟ ਹੁੰਦਾ, ਉਹਨਾਂ ਸਾਨੂੰ ਇੱਕ ਬ੍ਰਿਗੇਡੀਅਰ ਸਰ ਪੜ੍ਹਾਉਂਦੇ ਹੁੰਦੇ ਸੀ, ਰਿਟਾਇਰਡ ਸੀਗੇ ਬ੍ਰਿਗੇਡੀਅਰ ਸੀਗੇ
2: ਜੀ।
3: ਤੇ ਸਰ ਭਾਜੀ ਤੁਸੀਂ ਮੰਨੋਗੇ ਨੀ ਕਿ ਆਈ ਡੋਂਟ ਨੋ ਕਿ ਉਹਨਾਂ ਨੇ ਕਿਵੇਂ ਲੱਭਿਆ। ਮੈਂ ਜਿਵੇਂ ਐਗਜ਼ਾਮਪਲ ਬੜੇ ਲਾਈਵ ਜੇ ਦੇਣੇ, ਮਜ਼ਾਕ 'ਚ ਦੇਣੇ, ਬਟ ਮੈਂ ਐਗਜ਼ਾਮਪਲ ਦੇਣੇ। ਤੇ ਸਰ ਮੈਨੂੰ ਕਹਿੰਦੇ ਕਿ ਤੂੰ ਨਾ ਲੈਦਾ ਆਇਆ ਕਰ ਮੇਰੇ ਕੈਬਿਨ 'ਚ। ਤੇ ਭਾਈ ਮੈਂ ਸਟ੍ਰੈਟੇਜਿਕ ਮੈਨੇਜਮੈਂਟ 'ਚ ਟੌਪ ਕੀਤਾ ਸੀ ਪੂਰੇ ਕਾਲਜ 'ਚ
2: ਜੀ,
3: ਕਿਉਂਕਿ ਮੇਰੇ ਕੋਲ ਬੁੱਕ ਵਾਲੇ ਆਨਸਰ ਨਹੀਂ ਦਿੱਤੇ ਜਾਂਦੇ ਸੀ, ਤੇ ਉਹਨਾਂ ਨੇ ਮੈਨੂੰ ਅਲੱਗ ਸਮਝਾਇਆ ਇਟ ਡਜ਼ਨਟ ਰੀਲੀ ਮੈਟਰ। ਸਿੰਪਲ ਚੀਜ਼ ਕਹਿੰਦੇ ਤੂੰ ਸਮਝਾਉਣੀ ਹੈ, ਤੂੰ ਆਪਣੇ ਐਗਜ਼ਾਮਪਲ ਸਮਝਾ, ਤੂੰ ਲਾਈਵ ਐਗਜ਼ਾਮਪਲ ਦੇਣੇ ਉਹ ਦੇਣੇ ਆ। ਹੁਣ ਮਤਲਬ ਇੱਕ ਛੋਟੇ ਐਗਜ਼ਾਮਪਲ ਦਿੱਤਾ,
1: ਉਦੋਂ ਦਾ ਹੀ ਮੈਂ ਟੌਪਿਕ ਤੋਂ ਹਟ ਕੇ ਬੋਲਦਾ
3: ਮੈਂ ਉਹਨੂੰ ਵੀ, ਬਈ ਮੈਂ ਇਕਨੋਮਿਕਸ 'ਚ ਸਭ ਤੋਂ ਲੋਅ ਆ, ਪਰ ਸਟੱਡੀ ਮੈਨੇਜਮੈਂਟ ਟੌਪ ਆ, ਇਹਦਾ ਮਤਲਬ ਕਿ ਤੁਹਾਡੇ ਬੱਚੇ ਦਾ ਇੰਟਰਸਟ ਜਗਾਉਣਾ, ਉਹ ਹੁਣ ਤੇ ਜਿਹੜੇ ਆ ਜਿਹੜੇ ਟੀਚਰਸ ਨੇ ਆ ਜਗਾ ਰਹੇ ਆ, ਤੇ ਮਤਲਬ ਇਟ ਰੀਅਲੀ ਡਜ਼ਨਟ ਮੈਟਰ ਕਿ ਉਹ ਕੀ ਕਹਿ ਮਤਲਬ ਕਿੱਥੋਂ ਕਹਿ ਰਹੇ, ਆਨਲਾਈਨ ਕਹਿ ਰਹੇ, ਸਗੋਂ ਉਹਨਾਂ ਦੀ ਰੀਚ ਵੱਧ ਰਹੀ ਆ ਮੈਨੂੰ ਐਂ ਲੱਗਦਾ। ਐਂਡ ਵਿਚ ਇਜ਼ ਰੀਅਲੀ ਸੇਮ ਵਿਦ ਰੇਡੀਓ, ਤੁਹਾਡਾ ਵੀ ਭਾਜੀ ਇਹੀ ਹੈ ਕਿ ਜਿੱਥੇ ਤੁਸੀਂ ਵਿਚਾਰ ਦਿੰਦੇ ਹੋ, ਤੁਸੀਂ ਅੱਜ ਕਹਾਣੀ ਤੀਜੀ ਵਾਰ ਤੁਸੀਂ ਕਿਹਾ ਮੈਂ ਕੁਛ ਹੋਰ ਕੱਢਿਆ ਉਸ ਕਹਾਣੀ ਚੋਂ, ਬਾਕੀ ਉਹਦੇ ਚੋਂ ਕੁਛ ਹੋਰ। ਜਦੋਂ ਮੈਂ ਸੁਣ ਰਿਹਾ ਸੀ ਨਾ, ਮੈਂ ਕਿਹਾ ਭਾਈ ਯਾਰ ਲਵ ਸਟੋਰੀ ਸੁਣਾਉਣ ਤੇ ਆ ਗਏ ਸਵੇਰੇ ਸਵੇਰੇ, ਪਰ ਜਦੋਂ ਐਂਡ ਹੋਇਆ ਤੇ ਸਮਝ ਆਇਆ ਕਿ ਯਾਰ ਆਹ ਵੀ ਤੇ ਕੱਢ ਸਕਦੇ ਸੀ ਇਹਦੇ ਚੋਂ, ਹਨਾ। ਬਸ ਆਹੀ ਆ, ਸੇਮ ਇਹੀ ਆ ਕਿ ਜਿਹਨੇ ਜੋ ਕੱਢਣਾ ਉਹ ਕੱਢ ਲੈਣਾ, ਤੇ ਜਿਹਨਾਂ ਨੇ ਕਹਿਣਾ ਤੇ ਉਹਨਾਂ ਨੇ ਨੈਗੇਟਿਵ ਹੀ ਕਹਿਣਾ।
1: ਮੁਹੱਬਤਾਂ ਚੋਂ ਬਾਗਬਾਨ ਵੀ ਨਿਕਲ ਸਕਦੀ ਹੈ।
2: ਬਿਲਕੁਲ
3: ਬਿਲਕੁਲ ਭਾਜੀ, ਬਿਲਕੁਲ ਬਿਲਕੁਲ, ਥੈਂਕ ਯੂ ਭਾਜੀ,
2: ਥੈਂਕ ਯੂ ਸਿਮਰਨ।
1: ਉਹ ਨਹੀਂ ਸਹੀ ਆ, ਉਹ ਤਾਹਿਰਾ ਸਰਾ ਵੀ ਇਹ ਕਹਿੰਦੇ ਨਾ ਕਿ ਕੀ ਕਹਿਣਾ ਹੈ ਮੇਰੇ ਤੇ ਇਤਬਾਰ ਨਹੀਂ, ਮਤਲਬ ਤੈਨੂੰ ਤੇਰੇ ਤੇ ਇਤਬਾਰ ਨਹੀਂ, ਨੁਕਤੇ ਨੂੰ ਪ੍ਰਕਾਰ ਨੇ ਚੱਕਰ ਦਿੱਤਾ ਹੈ ਤਾਂਹੀਓ ਗੋਲ ਕਤੀਰੇ ਤੇ ਇਤਬਾਰ ਨਹੀਂ। ਜਿਹੜੀ ਉਹ ਪ੍ਰਕਾਰ ਆ ਨਾ, ਉੱਥੇ ਹੀ ਘੁੰਮੀ ਜਾਂਦੇ ਹਾਂ ਗੋਲ ਗੋਲ ਜੇ। ਗੱਲ ਨੁਕਤੇ ਦੀ ਹੁੰਦੀ ਆ, ਬੜਾ ਬਰੀਕ ਨੁਕਤਾ ਹੈ, ਸੁਕਰਾਤ ਜੇ ਜ਼ਹਿਰ ਨਾ ਪੀਂਦਾ ਤਾਂ ਮਰ ਜਾਂਦਾ।
2: ਉਹ ਸੱਚ ਮੈਨੂੰ ਚੇਤਾ ਆ ਗਿਆ, ਅੱਧ ਪਚੱਦੀ ਜੀ, ਉਹ ਇਹੀ ਕਿ ਵੀ ਉਹ
1: ਇਹਦੇ ਨਾਲ ਮਿਲਦੀਆਂ ਜੁੜਦੀਆਂ, ਕਿ ਮੈਨੂੰ ਤਿੰਨ ਚੇਤੇ ਆ ਗਈਆਂ,
2: ਤਿੰਨ ਮੈਨੂੰ ਇਹੋ ਤਾਂ ਗੱਲ ਮੈਨੂੰ ਚੇਤੇ ਨਹੀਂ ਆਉਂਦੀਆਂ।
1: ਗੂਗਲ ਦੀ ਫਿਰ ਗੱਲ ਹੋਈ ਹੋਣੀ ਆ ਨਾ, ਗੂਗਲ ਨੇ ਕੱਢਦਾ ਨਾਲ
2: ਦੇਰ ਭਲਾਤੀ ਬਿਲੋ ਸਾਰੀ ਗਲਤੀ ਮੇਰੀ ਨਹੀਂ, ਏਦਾਂ ਕਰਕੇ
1: ਜੇ ਹੋਈ ਤੇ ਕੀ ਮੈਂ ਤੇਰੀ।
2: ਹਾਂ ਉਹ ਵਾਲੀ, ਉਹ ਵਾਲੀ ਆ, ਐਗਜੈਕਟਲੀ ਐਗਜੈਕਟਲੀ ਐਗਜੈਕਟਲੀ। ਤੇ ਵੇਖਿਆ ਆ ਗਈ ਨਾ ਯਾਦ, ਤੇ
1: ਏਦਾਂ ਹੀ ਆ,
2: ਉਹ ਬਹੁਤ ਕਮਾਲ ਦੀ ਆ। ਅਤੇ ਰਿਚਰਡ ਜੀ ਧੰਨਵਾਦ ਤੁਹਾਡਾ, ਰਿਚਰਡ ਜੀ ਕਹਿੰਦੇ ਨੇ ਕਿ ਬੀਵੇਅਰ ਆਫ ਦੀਜ ਵਾਇਰਸਿਸ, ਕਹਿੰਦਾ ਇਸਨੇ ਬੋਲਾ ਉਸਨੇ ਬੋਲਾ, ਕਿਉਂ ਬੋਲਾ ਕੈਸੇ ਬੋਲਾ,
1: ਆਜ ਕੀ ਸਭਸੇ ਤਾਜ਼ਾ ਖਬਰ, ਸਨਸਨੀਖੇਜ਼,
2: ਕਹਾਂ ਬੋਲਾ, ਕਬ ਬੋਲਾ, ਤੂੰ ਬੋਲਾ, ਵੋ ਬੋਲਾ, ਯੇ ਬੋਲਾ, ਦੀਜ਼ ਆਰ ਮੋਰ ਡੇਂਜਰਸ ਦੈਨ ਈ ਬੋਲਾ।
1: ਸਹੀ ਹੈ,
2: ਸਹੀ ਗੱਲ ਹੈ ਜੀ, ਅੱਜ ਕੱਲ੍ਹ ਦਾ ਤਾਂ ਮਤਲਬ
1: ਇਹੋ ਇਹੋ
2: ਹੀ ਮਾਹੌਲ ਚੱਲ ਹੈ ਜੀ। ਕਹਿੰਦੇ ਕਿ ਭਾਅ ਜੀ ਮੇਰੀ ਨੋਨ ਮੈਡੀਕਲ ਦੇ ਸਟੂਡੈਂਟ ਆ, ਮੇਰੀ ਭੈਣ ਜੀ ਨੋਨ ਮੈਡੀਕਲ ਦੇ ਸਟੂਡੈਂਟ ਆ, ਅਤੇ ਉਹ ਕਹਿੰਦੇ ਆ ਕਿ ਕਹਿੰਦੇ ਆ ਕਿ ਕਲਾਸ ਸੀ, ਟੀਚਰ ਦਾ ਅੰਡਰਸਟੈਂਡ ਨਹੀਂ ਹੁੰਦਾ, ਘਰ ਆ ਕੇ ਯੂਟਿਊਬ ਵਾਲੇ ਟੀਚਰ ਦਾ ਕਹਿੰਦੇ ਨੇ ਕਿ ਈਜ਼ੀ ਅੰਡਰਸਟੈਂਡ ਹੁੰਦਾ। ਉਹੀ ਹੈ ਨਾ ਕਿ ਕਿਹੜਾ ਕਿਹੜੇ ਬੰਦੇ ਦੀ ਤੁਹਾਨੂੰ ਜ਼ਿਆਦਾ ਫਿੱਟ ਬਹਿ ਗਈ, ਉੱਥੇ ਤਾਂ ਤੁਹਾਡੇ ਕੋਲ ਵੇਖੋ ਆਪਸ਼ਨ ਨਹੀਂ ਆ। ਕਲਾਸ ਦੇ ਵਿੱਚ ਜਿਹੜਾ ਬੰਦਾ ਤੁਹਾਨੂੰ ਪੜ੍ਹਾ ਰਿਹਾ ਵਾ, ਤੁਸੀਂ ਉਸੇ ਕੋਲ ਪੜ੍ਹਨਾ ਵਾ, ਉੱਥੇ ਤੁਹਾਨੂੰ ਸਮਝ ਆਇਆ ਨਹੀਂ ਆਇਆ, ਦੈਟਸ ਫਾਈਨ। ਤੁਸੀਂ ਉੱਥੇ ਫੇਵਰਿਜ਼ਮ ਵੀ ਹੁੰਦਾ ਵਾ ਵੀ ਉਹ ਜਿਹੜੇ ਅੱਗੇ ਬੈਠੇ ਉਹਨਾਂ ਨੂੰ ਚਾਹਵਾਂ ਕਿ ਉਹਨਾਂ ਨੇ ਤਵੱਜੋ ਦੇਣੀ, ਜਿਹੜੇ ਪਿਛਲੇ ਉਹਨਾਂ ਨੂੰ ਉਹਨੇ ਕਹਿਣਾ ਵੀ ਓਕੇ ਤੂੰ ਬਹਿਰਾ ਕੋਈ ਨਹੀਂ। ਇੱਥੇ ਤੁਹਾਡੇ ਕੋਲ ਆਪਸ਼ਨ ਹੈ, ਤੁਸੀਂ ਸ਼ੋਪ ਰਾਊਂਡ ਕਰ ਸਕਦੇ ਹੋ, ਇੱਕ ਨਹੀਂ ਅਤੇ ਦੂਸਰਾ, ਦੂਸਰਾ ਨਹੀਂ ਅਤੇ ਤੀਸਰਾ, ਤੁਸੀਂ ਉਸ ਸਬਜੈਕਟ 'ਤੇ ਜਿਹੜੇ ਬੰਦੇ ਦੀ ਵੀ ਤੁਹਾਨੂੰ ਗੱਲ ਵਾਜਬ ਲੱਗਦੀ ਆ, ਤੁਸੀਂ ਉਹਦੇ ਉਹਨੇ ਤੁਹਾਡੀ ਸਮਝ।
1: ਬਹੁਤ ਸਾਰੇ ਲੋਕ ਆ ਜਿਹੜੇ ਸਾਡੇ ਵਰਗੇ, ਅਸੀਂ ਹਾਈਬ੍ਰਿਡ ਮਾਡਲ ਯੂਜ਼ ਕਰ ਰਹੇ ਹਾਂ, ਸਕੂਲ ਵੀ ਨਾਲ ਨਾਲ ਚੱਲੀ ਜਾਂਦਾ ਅਤੇ ਔਨਲਾਈਨ ਟਿਊਸ਼ਨ ਵੀ ਚੱਲੀ ਜਾਂਦੀ ਆ। ਜੇ ਬੱਚੇ ਨੂੰ ਉਹ ਪਹਿਲਾਂ ਪਤਾ ਵੀ ਅੱਜ ਟੀਚਰ ਨੇ ਆਹ ਪੜ੍ਹਾਉਣਾ, ਤਾਂ ਉਹਦਾ ਕੌਨਫੀਡੈਂਸ ਦੁੱਗਣਾ ਚੌਗਣਾ ਹੋ ਜਾਂਦਾ, ਬਸ਼ਰਤੇ ਕਿ ਬੱਚੇ ਨੂੰ ਇਹ ਦੱਸਿਆ ਜਾਵੇ ਕਿ ਭਾਈ ਤੈਂ ਫਿਰ ਵੀ ਅਟੈਂਟਿਵ ਰਹਿਣਾ ਚਾਹੇ ਤੈਨੂੰ ਇਹ ਆਉਂਦਾ, ਕਿਉਂਕਿ ਟੀਚਰ ਨੇ ਜਿਸ ਢੰਗ ਨਾਲ ਸਮਝਾਉਣਾ। ਹੁਣ ਆਹ ਡਿਵੀਜ਼ਨ ਆ, ਆਪਾਂ ਨਾ ਤੁਸੀਂ ਯੂਟਿਊਬ 'ਤੇ ਕਿਸੇ ਲੈਕਚਰ ਪੜ੍ਹੋਗੇ, ਦੇਖੋਗੇ, ਸੁਣੋਗੇ, ਉਹ ਹੋਰ ਢੰਗ ਨਾਲ ਸਮਝਾਉਂਦੇ ਆ, ਟੀਚਰ ਕੋਈ ਹੋਰ ਢੰਗ ਨਾਲ ਸਮਝਾਉਂਦਾ, ਗੱਲ ਇੱਕੋ ਹੀ ਆ, ਰਿਜ਼ਲਟ ਇੱਕੋ ਹੀ ਆ,
2: ਕੋਈ ਆ
1: ਤਰੀਕੇ ਸਲੀਕੇ ਵੱਖੋ ਵੱਖ।
2: ਤੁਹਾਨੂੰ ਸਿਰਫ ਇਹ ਪਤਾ ਲੱਗ ਜੇ ਵੀ ਤੁਸੀਂ ਜੋ ਸੁਣ ਰਹੇ ਹੋ ਉਹ ਬੰਦਾ ਤੁਹਾਨੂੰ ਠੀਕ ਦੱਸ ਰਿਹਾ, ਹੈ ਨਾ, ਤੁਸੀਂ ਉਹ ਚੀਜ਼ ਆਈਡੈਂਟੀਫਾਈ ਜ਼ਰੂਰ ਕਰ ਲਓ। ਕਿਉਂਕਿ ਇੱਕ ਚੀਜ਼ ਤਾਂ ਸਾਨੂੰ ਮੰਨਣੀ ਪਊਗੀ ਵੀ ਔਨਲਾਈਨ ਜੇ ਕਿਸੇ ਗਲਤ ਦੇ ਤੁਸੀਂ ਹੱਥੀਂ ਚੜ੍ਹ ਗਏ ਤਾਂ ਫਿਰ ਤੁਸੀਂ ਇਹਦਾ ਮਤਲਬ ਗਲਤੀ ਸਿੱਖੀ ਜਾਣਾ।
1: ਹਾਂਜੀ, ਪਰ ਆਪਾਂ ਹੁਣ ਦੇਖਦੇ ਹਾਂ ਨਾ ਵੀ ਪੈਸੇ ਦੇ ਕੇ ਜਿਹੜੀ ਸਿੱਖਿਆ ਲੈਂਦੇ ਹਾਂ ਉਹਦੇ 'ਚ ਕਈ ਵਾਰ ਤੁਸੀਂ ਦੇਖੋ ਜੇ ਟਿਕਟ ਲੈ ਕੇ ਜਾਓ ਤਾਂ ਸ਼ੋਅ ਦਾ ਮਜ਼ਾ ਵੱਖਰਾ, ਜੇ ਮੁਫਤ ਦੀਆਂ ਟਿਕਟਾਂ ਤਾਂ ਮੌਕੇ 'ਤੇ ਕਈ ਵਾਰ ਆਪਾਂ ਜਾਂਦੇ ਵੀ ਨਹੀਂ, ਇਸ ਲਈ ਜਿਮ ਦੀਆਂ ਮੈਂਬਰਸ਼ਿਪਾਂ ਭਰੀਆਂ ਜਾਂਦੀਆਂ ਨਾ। ਜਿਹੜੇ ਪੁਰਾਣੇ ਅਧਿਆਪਕ ਆ ਉਹਨਾਂ ਦਾ ਤੌਖਲਾ ਇਸ ਗੱਲ ਦਾ ਸੀ, ਹਮ ਤੁਮੇ ਮੁਫਤ ਮੇ ਜੋ ਮਿਲੇ ਹੈ ਕਦਰ ਨਾ ਕਰਨਾ ਹੱਕ ਹੈ ਤੁਮਾਰਾ।
2: ਓਏ ਹੋਏ, ਓਏ ਹੋਏ,
1: ਇਹ ਵੀ ਮਸਲਾ ਹੈ।
2: ਵਾਹ ਵਾਹ, ਅੱਜ ਤੇ ਮਤਲਬ
1: ਚੌਕੇ ਛਿੱਕੇ ਚੱਲ ਰਹੇ,
2: ਕੀ ਪੜ੍ਹ ਬੈਠੇ ਤੁਸੀਂ ਰਾਤ ਬਹਿ ਕੇ, ਕਿਹੜੀਆਂ ਕਿਤਾਬਾਂ ਫੋਲ ਲਿਆ ਤੇ ਲਈ ਫਿਰ ਇਜਾਜ਼ਤ।
1: ਹਾਂਜੀ, ਆਪਾਂ ਚੱਲੀਏ,
2: ਹੁਣ ਸਮਾਂ ਹੋ ਗਿਆ ਜੀ ਸਾਡਾ ਇਜਾਜ਼ਤ ਲੈਣ ਦਾ, ਅਤੇ ਆਸ ਕਰਦੇ ਹਾਂ ਕਿ ਅੱਜ ਦੀ ਗੱਲਬਾਤ, ਅੱਜ ਦਾ ਪ੍ਰੋਗਰਾਮ ਤੁਸੀਂ ਪਸੰਦ ਕੀਤਾ ਹੋਵੇਗਾ, ਕੁਛ ਗਲਤ ਕਿਹਾ ਗਿਆ ਹੋਵੇ ਤਾਂ ਉਹਦੇ ਲਈ ਦੋਵੇਂ ਹੱਥ ਜੋੜ ਕੇ ਮਾਫ਼ੀ, ਇਜਾਜ਼ਤ ਲੈਣੇ ਤੁਹਾਡੇ ਕੋਲੋਂ। ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM। ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅੱਗੇ ਚੱਲ ਕੇ ਖਬਰਾਂ, ਅਤੇ ਉਸ ਤੋਂ ਬਾਅਦ ਫਿਰ ਅਮਰਿੰਦਰ ਗਿੱਧਾ ਜੀ ਵੀ ਤੁਹਾਡੇ ਨਾਲ ਹਾਜ਼ਰੀ ਲਵਾਉਣਗੇ ਅੱਜ ਦੇ ਦਿਨ, ਅਤੇ ਬਣੇ ਰਹੋ ਤੁਸੀਂ ਸਪੋਰਟਸ ਦੀ ਅਪਡੇਟ ਦੇ ਲਈ ਵੀ, ਅਤੇ ਹੋਰ ਵੀ ਬਹੁਤ ਸਾਰਾ ਕੁਛ ਅੱਜ ਦੇ ਦਿਨ ਪ੍ਰੋਗਰਾਮ ਤੁਹਾਡੇ ਨਾਲ ਜੂਨ 84 ਦੇ ਉੱਤੇ ਵੀ ਸਾਂਝਾ ਕਰਾਂਗੇ। ਸੋ ਥੋੜ੍ਹੀ ਸਮੇਂ ਦੇ ਵਿੱਚ ਥੋੜ੍ਹੀ ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਹਾਜ਼ਰੀ ਲਵਾਉਂਦੇ ਆਪਾਂ, ਸਭ ਤੋਂ ਪਹਿਲਾਂ ਤਾਂ ਖਬਰਾਂ ਤੁਹਾਡੇ ਲਈ ਲੈ ਕੇ ਆਵਾਂਗੇ, ਅਤੇ ਉਸ ਤੋਂ ਬਾਅਦ ਫਿਰ ਪ੍ਰੋਗਰਾਮ ਸਾਡੇ ਅੱਜ ਚੱਲ ਸੋ ਚੱਲ ਲਾਈਵ ਜਿਹੜੇ ਚੱਲਦੇ ਰਹਿਣਗੇ। ਸ਼ਾਮ ਦੇ ਸਮੇਂ ਤੁਸੀਂ ਜੈਸਮੀਨ ਜੀ ਦਾ ਪ੍ਰੋਗਰਾਮ ਵੀ ਸੁਣ ਸਕਦੇ ਹੋ, ਸ਼ਾਇਰਾਂ ਦੇ ਉੱਤੇ, ਪੋਇਟਰੀ ਦੇ ਉੱਤੇ ਫਿਰ ਦੁਬਾਰਾ ਤੋਂ ਆਪਣਾ ਉਹੀ ਰੰਗ ਲੈ ਕੇ, ਅਤੇ ਦੁਬਾਰਾ ਉਹਨਾਂ ਨੇ ਪ੍ਰੋਗਰਾਮ ਆਪਣੇ ਕਰਨੇ ਸ਼ੁਰੂ ਕੀਤੇ ਨੇ। ਬੁੱਧਵਾਰ ਦੇ ਦਿਨ ਸ਼ਾਮ ਨੂੰ ਪ੍ਰੋਗਰਾਮ ਲਾਈਵ ਹੁੰਦੇ ਨੇ, ਅਤੇ ਉਸ ਤੋਂ ਬਾਅਦ 5-6 ਵਜੇ ਪ੍ਰੋਗਰਾਮ ਲਾਈਵ ਹੁੰਦਾ, ਅਤੇ ਉਸ ਤੋਂ ਬਾਅਦ ਫਿਰ ਰਿਪੀਟ ਦੇ ਵੀ ਸਮੇਂ ਤੁਹਾਡੇ ਨਾਲ ਆਪਾਂ ਸਾਂਝੇ ਕਰ ਦਿਆਂਗੇ। ਅਤੇ ਇਹਨਾਂ ਪ੍ਰੋਗਰਾਮਾਂ 'ਤੇ ਵੀ ਜ਼ਰੂਰ ਤੁਸੀਂ ਸੁਣਿਆ ਕਰੋ, ਅਤੇ ਜ਼ਰੂਰ ਆਪਣੀ ਫੀਡਬੈਕ ਸਾਡੇ ਤੱਕ ਤੁਸੀਂ ਪਹੁੰਚਾਇਆ ਕਰੋ। ਫਿਲਹਾਲ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ, ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ। ਅਗਲੇ ਹਿੱਸੇ ਦੇ ਵਿੱਚ ਪ੍ਰੀਤਮ ਰੁਪਾਲ ਜੀ ਦੇ ਨਾਲ ਗੱਲਬਾਤ ਕਰਾਂਗੇ, ਭਾਰਤੀ ਖਬਰਾਂ ਲੈ ਕੇ ਲਾਉਣਗੇ ਹਾਜ਼ਰੀ।

0: ਰੇਡੀਓ ਹਾਂਜੀ 1600 ਚ ਹੱਤਰ ਦੇ ਉੱਤੇ ਸਾਰੀ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਦੋਸਤੋ। ਸਮਾਂ ਖ਼ਬਰਾਂ ਦਾ ਹੋ ਚੁੱਕਾ, ਮੈਂ ਅਮਰਿੰਦਰ ਗਿੱਧਾ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ। ਮੇਰੇ ਨਾਲ ਇਸ ਵੇਲੇ ਪੰਜਾਬ ਤੋਂ ਪ੍ਰੀਤਮ ਰੁਪਾਲ ਜੀ ਨੇ, ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। ਸਵਾਗਤ ਹੈ ਪ੍ਰੀਤਮ ਜੀ ਤੁਹਾਡਾ ਰੇਡੀਓ ਹਾਂਜੀ ਤੇ।
1: ਬਹੁਤ ਸ਼ੁਕਰੀਆ ਸਾਰੇ ਸਰੋਤਿਆਂ ਨੂੰ, ਸਤਿ ਸ੍ਰੀ ਅਕਾਲ,
0: ਬਹੁਤ ਬਹੁਤ ਸ਼ੁਕਰੀਆ ਜੀ।
1: ਅੱਜ ਦੀਆਂ ਜੋ ਹਾਂਜੀ
0: ਹਾਂਜੀ ਕੀ ਨੇ ਖਾਸ ਖ਼ਬਰਾਂ ਪ੍ਰੀਤਮ ਜੀ? ਅੱਜ ਦੀਆਂ
1: ਖਾਸ ਖ਼ਬਰਾਂ ਆਪਾਂ ਗੱਲ ਕਰਨ ਲੱਗੇ ਹਾਂ ਕਿ ਸਭ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਜਿਹੜਾ ਕੇਂਦਰੀ ਸਿੱਖਿਆ ਬੋਰਡ ਹੈ CBSE ਦੇ ਚੇਅਰਮੈਨ ਅਤੇ ਸਕੱਤਰ ਨੂੰ ਹਟਾ ਦਿੱਤਾ, ਉਹਨਾਂ ਦੀ ਥਾਂ ਤੇ ਨਵੇਂ ਚੇਅਰਮੈਨ ਅਤੇ ਸਕੱਤਰ ਲਗਾ ਦਿੱਤੇ ਨੇ। ਇਹ ਜਿਹੜੀ ਹੈ ਖਾਸ ਕਰਕੇ ਆਨਲਾਈਨ ਜਿਹੜਾ ਹੈ ਔਨ ਸਕਰੀਨ ਮਾਰਕਿੰਗ ਸੇਵਾਵਾਂ ਦੀ ਜਿਹੜੀ ਹੈ ਜਾਂਚ ਵਾਸਤੇ ਕਮੇਟੀ ਬਣਾ ਦਿੱਤੀ ਗਈ ਹੈ। ਦੂਜੀ ਖ਼ਬਰ, ਉੱਧਰ ਪੱਛਮੀ ਬੰਗਾਲ ਦੇ ਵਿੱਚ ਤ੍ਰਿਣਮੂਲ ਕਾਂਗਰਸ TMC ਵਿੱਚ ਫੁੱਟ ਪੈਣ ਦੇ ਆਸਾਰ ਵੱਧ ਗਏ ਨੇ। ਸਪੀਕਰ ਦੇ ਦਫ਼ਤਰ ਨੇ ਵਿਰੋਧੀ ਧਿਰ ਦੇ ਨੇਤਾ ਬਾਰੇ ਜਿਹੜਾ ਹੈ ਪੱਤਰ ਲੈਣ ਤੋਂ ਇਨਕਾਰ ਕੀਤਾ, ਤੇ ਉਧਰੋਂ ਇੱਕ ਦੂਜਾ ਧੜਾ ਜਿਹੜਾ ਹੈ ਉਹ ਵੀ ਸਰਗਰਮ ਹੋ ਰਿਹਾ
0: ਜੀ।
1: ਤੇ ਪੰਜਾਬ ਸਰਕਾਰ ਨੇ ਫਸਲੀ ਹੱਦ ਕਰਜ਼ੇ 'ਚ ਸੁਧਾਰਾਂ ਦਾ ਐਲਾਨ ਕੀਤਾ। ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਰਾਹਤ ਦੇਣ ਨਾਲ ਸੂਬੇ 'ਚ ਜਿਹੜਾ ਹੈ ਕਿਸਾਨ ਖੁਦਕੁਸ਼ੀਆਂ ਦੀ ਦਰ ਘਟੀ ਹੈ
0: ਜੀ।
1: ਉਧਰ ਕਾਂਗਰਸ ਹਾਈਕਮਾਨ ਨੇ ਕਿਹਾ ਕਿ ਪੰਜਾਬ ਕਾਂਗਰਸ ਵਿੱਚ ਕੋਈ ਫੇਰ ਬਦਲ ਨਹੀਂ ਹੋਏਗਾ। ਦਿੱਲੀ 'ਚ ਜਿਹੜਾ ਹੈ ਪੰਜਾਬ ਵਿਧਾਨ ਸਭਾ ਚੋਣਾਂ ਬਾਰੇ ਜਿਹੜੀ ਹੈ ਕਾਂਗਰਸ ਦੀ ਉੱਚ ਪੱਧਰੀ ਕਮੇਟੀ ਨੇ ਮੀਟਿੰਗ ਕੀਤੀ ਹੈ, ਤੇ ਪਰ ਉਹਨਾਂ ਨਾਲ ਹੀ ਕਿਹਾ ਕਿ ਜਿਹੜੇ ਅਮਰਿੰਦਰ ਵੜਿੰਗ ਜਿਹੜੇ ਹੈ ਰਾਜਾ ਵੜਿੰਗ ਉਹੀ ਪ੍ਰਧਾਨ ਬਣੇ ਰਹਿਣਗੇ। ਉਧਰ BJP ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਅੱਜ ਜਿਹੜਾ ਹੈ ਆਪਣਾ ਚਾਰਜ ਸੰਭਾਲ ਰਹੇ ਨੇ
0: ਜੀ।
1: ਤੇ ਨਾਲ ਹੀ ਜਿਹੜਾ ਇੱਕ ਹੋਰ ਖ਼ਬਰ ਕਿ ਤੇਲ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਨੇ, ਜਿਸ ਕਾਰਨ ਜਿਹੜੀ ਹੈ ਉਹ ਮਹਿੰਗਾਈ ਵੀ ਜਿਹੜੀ ਵਧੀ ਹੈ, ਤੇ ਕਿਉਂਕਿ ਢੋਆ ਢੁਆਈ ਮਹਿੰਗੀ ਹੋਣ ਕਾਰਨ ਜਿਹੜਾ ਜ਼ਰੂਰੀ ਵਸਤਾਂ ਦੇ ਜਿਹੜੇ ਭਾਅ ਹੋਰ ਵਧਣ ਦੇ ਆਸਾਰ ਬਣ ਗਏ ਨੇ।
0: ਹਾਂਜੀ,
1: ਇਹ ਖ਼ਾਸ ਖ਼ਬਰਾਂ ਨੇ। ਹਾਂਜੀ
0: ਹਾਂਜੀ, ਪਹਿਲਾਂ ਤਾਂ ਕੇਂਦਰ ਸਰਕਾਰ ਦੇ ਵੱਲੋਂ ਜਿਹੜਾ ਹੁਣ ਖਾਸ ਕਰਕੇ ਫੈਸਲਾ ਲਿਆ ਗਿਆ CBSE ਦੇ ਚੇਅਰਮੈਨ ਅਤੇ ਸਕੱਤਰ ਦੀ ਛੁੱਟੀ ਕੀਤੀ ਹੈ, ਕੀ ਲੱਗਦਾ ਫੈਸਲਾ ਬੜਾ ਲੇਟ ਆਇਆ ਕੰਸੀਡਰਿੰਗ ਜਿਸ ਤਰ੍ਹਾਂ ਦਾ ਵਿਰੋਧ ਔਨਲਾਈਨ ਵੀ ਦੇਖਣ ਨੂੰ ਮਿਲ ਰਿਹਾ ਸੀ, ਜਾਂ ਇਹਨਾਂ ਅਹੁਦੇਦਾਰਾਂ ਦੀਆਂ ਛੁੱਟੀਆਂ ਕਰਨ ਦੇ ਨਾਲ ਵੀ ਕੋਈ ਫਰਕ ਪਏਗਾ? ਕਿਉਂਕਿ ਪਿਛਲੇ ਕਾਫੀ ਸਮੇਂ ਦੇ ਵਿੱਚ ਕਾਫੀ ਵੱਡੀ ਸੰਖਿਆ ਦੇ ਵਿੱਚ ਪੇਪਰ ਨੇ ਜਿਹੜੇ ਲੀਕ ਹੋ ਚੁੱਕੇ ਨੇ।
1: ਇਹ ਦੋ ਗੱਲਾਂ ਜਿਹੜੀਆਂ ਨਾਲੋ ਨਾਲ ਜਿਹੜੀਆਂ ਨੇ ਗਿੱਧਾ ਜੀ, ਇਹ ਨੇ ਕਿ ਇੱਕ ਪਾਸੇ ਜਿਹੜਾ ਹੈ ਉਹ ਪੇਪਰ ਲੀਕ ਹੋਇਆ, ਉਹਦੀ ਵੱਡੇ ਪੱਧਰ ਤੇ ਚਰਚਾ ਜਿਹੜੀ ਆ ਉਹ ਰਹੀ ਹੈ, ਜਿਹਦਾ ਅੱਜ ਤੱਕ ਵਿਰੋਧ ਹੋ ਰਿਹਾ। ਦੁਬਾਰਾ ਅਜੇ ਜਿਹੜਾ ਹੈਗਾ CBSE ਜਿਹੜਾ NTA ਨੇ ਜਿਹੜਾ ਦੁਬਾਰਾ ਅਜੇ ਪੇਪਰ ਉਹ ਲੈਣਾ ਹੁਣ, ਤੇ ਉਹਨਾਂ ਜਿਹੜੇ ਵਿਦਿਆਰਥੀਆਂ ਨੇ ਪੇਪਰ ਦਿੱਤਾ ਸੀ ਉਹਨਾਂ ਲਈ ਇਹ ਮੁਸ਼ਕਲ ਖੜੀ ਹੋ ਗਈ ਹੈ ਕਿ ਉਹਨਾਂ ਨੂੰ ਦੁਬਾਰਾ ਹੁਣ ਤਿਆਰੀ ਕਰਨੀ ਪੈ ਰਹੀ ਹੈ। ਦੂਜੇ ਪਾਸੇ ਜਿਹੜਾ ਇਹ ਮਸਲਾ ਜਿਹੜਾ 10ਵੀਂ ਤੇ 12ਵੀਂ ਦੀਆਂ ਜਿਹੜੀਆਂ ਪ੍ਰੀਖਿਆਵਾਂ ਨੇ CBSE ਜਿਹੜੀ ਲੈਂਦੀ ਹੈ, ਜਿਹੜਾ ਪੂਰੇ ਦੇਸ਼ ਦੇ ਵਿੱਚ ਪੰਜਾਬ ਸਮੇਤ ਮੋਸਟਲੀ ਬਹੁਤ ਸਾਰੇ ਹੁਣ ਸਕੂਲ ਨੇ ਜਿਹੜੇ CBSE ਇਹ ਜਿਹੜਾ ਬੋਰਡ ਹੈ ਇਹਦੇ ਨਾਲ ਐਫਲੀਏਟਡ ਨੇ, ਤੇ ਇੱਥੇ ਜਿਹੜਾ ਮਸਲਾ ਸਭ ਤੋਂ ਵੱਡਾ ਉਹ ਆਇਆ ਕਿ ਜਿਹੜਾ ਆਨਲਾਈਨ ਜਿਹੜਾ ਮਾਰਕਿੰਗ ਵਾਲਾ ਮਸਲਾ ਜਿਹਦੇ ਵਿੱਚ ਇਹ ਸਮੱਸਿਆ ਜਿਹੜੀ ਉਹ ਆਈ ਹੈ। ਤੇ ਕਿਉਂਕਿ ਜਿਹੜੀਆਂ ਆਨਲਾਈਨ ਮਾਰਕਿੰਗ ਸਿਸਟਮ ਵਾਸਤੇ ਜਿਹੜੀਆਂ ਸਰਵਿਸ ਜਿਹੜੀਆਂ ਲਈਆਂ ਗਈਆਂ ਸੀ ਤੇ ਉਹਦੀ ਹੁਣ ਜਾਂਚ ਹੋ ਰਹੀ ਹੈ, ਉਹਦੇ ਚ ਜਿਹੜੀ ਉਹ ਗੜਬੜ ਸਾਹਮਣੇ ਆਈ ਹੈ, ਤੇ ਬਹੁਤ ਜ਼ਿਆਦਾ ਪ੍ਰੈਸ਼ਰ ਜਿਹੜਾ ਹੈਗਾ ਉਹ ਪੈਣ ਤੋਂ ਬਾਅਦ ਹੀ ਜਿਹੜਾ ਕੇਂਦਰ ਸਰਕਾਰ ਨੇ ਐਜੂਕੇਸ਼ਨ ਜਿਹੜਾ ਮਿਨਿਸਟਰੀ ਆ ਉਹਨੇ ਫੈਸਲਾ ਲਿਆ, ਤੇ ਜਿਹੜੇ CBSE ਦੇ ਜਿਹੜੇ ਪਹਿਲਾਂ ਜੋ ਚੇਅਰਮੈਨ ਜਿਹੜੇ ਸੀ ਮਿਸਟਰ ਰਾਹੁਲ ਸਿੰਘ ਤੇ ਜੋ ਸੈਕਰੇਟਰੀ ਹਿਮਾਂਸ਼ੂ ਗੁਪਤਾ ਤੇ ਉਹਨਾਂ ਨੂੰ ਹੁਣ ਬਦਲ ਦਿੱਤਾ ਗਿਆ, ਤੇ ਉਹਨਾਂ ਦੀ ਥਾਂ ਤੇ ਹੋਰ ਜਿਹੜੇ ਸੀਨੀਅਰ IAS ਅਫਸਰ ਲੋਖੰਡੇ ਪ੍ਰਸ਼ਾਂਤ ਸੀਤਾਰਾਮ ਤੇ ਉਹਨਾਂ ਨੂੰ ਚੇਅਰਮੈਨ ਲਾਇਆ ਗਿਆ, ਤੇ ਵਰਨ ਭਾਰਦਵਾਜ ਨੂੰ ਜਿਹੜਾ ਹੈ ਉਹ ਜਿਹੜਾ ਹੈਗਾ ਉਹ ਸਕੱਤਰ ਜਿਹੜਾ ਉਹ ਲਾਇਆ ਗਿਆ
0: ਜੀ।
1: ਹੁਣ ਮਸਲਾ ਅਸਲ ਦੇ ਵਿੱਚ ਇਹ ਹੈ ਕਿ ਸਿਰਫ ਜਿਹੜਾ ਹੈਗਾ ਇਹ ਇੰਨਾ ਹੀ ਨਹੀਂ ਕਿ ਇਹਨਾਂ ਨੂੰ ਬਦਲਣ ਦੇ ਨਾਲ ਜਿਹੜੀ ਕੋਈ ਜਿਹੜੀ ਇਹਦੇ ਨਾਲ ਕੋਈ ਫਰਕ ਪੈਣ ਲੱਗਿਆ ਕਿ ਸਿਰਫ ਦੋ ਬੰਦੇ ਜ਼ਿੰਮੇਵਾਰ ਹੈ, ਜਿਹਦਾ ਹੁਣ ਇੱਕ ਜਿਹੜਾ ਸਾਰਾ ਸਿਸਟਮ ਇਸ ਤਰ੍ਹਾਂ ਬਣਾ ਦਿੱਤਾ ਗਿਆ, ਤੇ ਉਹ ਸਿਸਟਮ ਜਿਹੜਾ ਹੈ ਇਹਦੇ ਲਈ ਕਿਤੇ ਨਾ ਕਿਤੇ ਇਹ ਉੱਥੇ ਸਮੱਸਿਆ ਤੇ ਜਿਸ ਕਰਕੇ ਇਹ ਪਰੇਸ਼ਾਨੀਆਂ ਆ ਰਹੀਆਂ ਨੇ। ਜਿਸ ਤਰ੍ਹਾਂ NEET ਦੇ ਵਿੱਚ ਵੀ ਜਿਹੜਾ ਹੈ NTA ਦਾ ਉਹ ਵੀ ਮਾਮਲਾ ਰੇੜਕਾ ਜੇ ਚੱਲ ਰਿਹਾ
0: ਜੀ। ਹਾਂਜੀ ਜੀ। ਅੱਛਾ, ਇਹਦੇ ਵਿੱਚ ਜਿਹੜੀ ਇੱਕ ਬੜੀ ਜਗੋਂ 13ਵੀਂ ਜੀ ਗੱਲ ਦੇਖਣ ਨੂੰ ਮਿਲੀ ਕਿ 17 ਸਾਲਾਂ ਦਾ ਵਿਅਕਤੀ ਆ, ਖਾਸ ਕਰਕੇ ਅਦਾਲਤਾਂ ਨੇ ਜਿਹੜੀਆਂ ਉਸ ਨੂੰ ਅੰਡਰ ਏਜ ਦੇ ਤੌਰ ਦੇ ਉੱਤੇ ਵੀ ਗਿਣਦੀਆਂ ਨੇ ਸਿਧਾਂਤ ਦੇ ਵੱਲੋਂ ਸੰਸਦੀ ਕਮੇਟੀ ਦੇ ਅੱਗੇ ਪੇਸ਼ ਹੋ ਕੇ ਜਿਹੜੀਆਂ ਉਹਦੇ ਵਿੱਚ ਚੋਣ ਤਾਈਆਂ ਨੇ ਉਹ ਪੇਸ਼ ਕੀਤੀਆਂ ਗਈਆਂ। ਕਿਵੇਂ ਦੇਖਦੇ ਹੋ ਇਸ ਪੂਰੀ ਡਿਵੈਲਪਮੈਂਟ ਨੂੰ?
1: ਨਹੀਂ ਦੇਖੋ, ਇਹ ਤੁਸੀਂ ਹੁਣ ਇੰਨਾ ਜਿਹੜਾ ਹੈਗਾ ਇਹ ਸੌਖਾ ਤਾਂ ਹੈ ਨਹੀਂ, ਜਿਸ ਤਰੀਕੇ ਨਾਲ ਬੱਚਿਆਂ ਦਾ ਇੰਟੈਲੀਜੈਂਸ ਜਾਂ ਬੱਚਿਆਂ ਦਾ ਇੰਟਲੈਕਟ ਜਿਹੜਾ ਉਹ ਉਹਨੂੰ ਤੁਸੀਂ ਕਿਤੇ ਏਦਾਂ ਨਹੀਂ ਆਖ ਸਕਦੇ, ਤੇ ਜਾਂ ਇਹ ਵੀ ਤੁਸੀਂ ਆਪਣੇ ਆਪ ਨੂੰ ਇਹ ਨਹੀਂ ਕਹਿ ਸਕਦੇ ਕਿ ਇੰਨਾ ਜਿਹੜੇ ਵੀ ਇਹ ਸਿਲਸਿਲੇ ਨੇ, ਜਿਵੇਂ ਖਾਸ ਕਰਕੇ ਔਨ ਸਕਰੀਨ ਮਾਰਕਿੰਗ ਵਾਲਾ ਇਸ਼ੂ ਹੈ ਜਾਂ ਹੋਰ ਹੈ, ਕਿ ਅਸੀਂ ਜਿਹੜਾ ਹੈ ਇਹਦੇ ਇਹ ਸਾਰਾ ਫੂਲ ਪਰੂਫ ਹੈ। ਹੁਣ ਬੱਚੇ ਨੇ ਜਿਹੜੇ ਪਾਰਲੀਮੈਂਟਰੀ ਕਮੇਟੀ ਦੇ ਅੱਗੇ ਜਿਹੜੀਆਂ ਗੱਲਾਂ ਰੱਖੀਆਂ ਨੇ ਤੇ ਜਿਹਨਾਂ ਦੀ ਗੱਲ ਜਿਹੜਾ ਕਾਫੀ ਚਰਚਾ ਦੇ ਵਿੱਚ ਜਿਹੜਾ ਹੈਗਾ ਮਿਸਟਰ ਸਿਧਾਂਤ, ਤੇ ਹੁਣ ਜਿਹੜਾ ਉਹ ਸਾਰੀਆਂ ਗੱਲਾਂ ਜਿਹੜੀਆਂ ਕਿਸ ਤਰ੍ਹਾਂ ਕਿ ਜਿਹੜੀ ਮਾਰਕਿੰਗ ਵਾਸਤੇ ਕਿਸ ਤਰ੍ਹਾਂ ਜਿਹੜੇ ਬੰਦੇ ਹਾਇਰ ਕੀਤੇ ਗਏ ਜਾਂ ਉਹ ਅੱਗੇ ਜਿਹੜਾ ਉਹ ਸੇਵਾਵਾਂ ਕਿਸ ਤਰ੍ਹਾਂ ਲਈਆਂ ਗਈਆਂ ਤੇ ਉਹਦੇ ਚ ਬੇਨੇਮੀਆਂ ਜਿਹੜੀਆਂ ਹੋਈਆਂ, ਹੁਣ ਜੋ ਬੱਚਾ ਇੱਕ ਦੱਸ ਰਿਹਾ ਤਾਂ ਇਹਦਾ ਅਰਥ ਇਹ ਹੈ ਕਿ ਕਿਤੇ ਨਾ ਕਿਤੇ ਜਿਹੜੀਆਂ ਇਹ ਗੱਲਾਂ ਤਾਂ ਇਹ ਹੈਗੀਆਂ ਹੀ ਹੈ। ਜਿਸ ਤਰ੍ਹਾਂ ਜਿਹੜੀ ਇਹਦੇ ਵਾਸਤੇ ਜਿਹੜੀ ਪਾਰਲੀਮੈਂਟਰੀ ਕਮੇਟੀ ਬਣਾਈ ਸੀ ਤੇ ਉਹਨਾਂ ਨੇ ਵੀ ਬਾਅਦ ਦੇ ਵਿੱਚ ਪਾਰਲੀਮੈਂਟਰੀ ਕਮੇਟੀ ਨੇ ਵੀ ਜਿਹੜੀ ਇਹ ਰਿਕਮੈਂਡੇਸ਼ਨ ਦਿੱਤੀ ਸੀਗੀ ਕਿ ਇਹ ਮਸਲੇ ਦਾ ਜਿਹੜਾ ਕੋਈ ਜਿਹੜਾ ਹੈਗਾ ਪੱਕਾ ਹੱਲ ਇੱਦਾਂ ਦਾ ਜਿਹੜਾ ਉਹ ਹੋਣਾ ਚਾਹੀਦਾ। ਤੇ ਨਾਲ ਹੀ ਇਹਦੇ ਤੇ ਜਿਹੜੀ ਇਹਦੇ ਤੇ ਜਿਹੜਾ ਰਿਐਕਸ਼ਨ ਜਿਹੜਾ ਆਇਆ CBSE ਨੇ ਜਿਹੜਾ ਆਪਣਾ ਪੱਲਾ ਝਾੜਨ ਦੀ ਜਿਹੜੀ ਗੱਲ ਕੀਤੀ ਹੈ ਤੇ ਉਹਨਾਂ ਨੇ ਜਿਹੜਾ ਕੱਲ ਕਿਹਾ ਸੀ ਕਿ ਇਹ ਜਿਹੜੀਆਂ ਸੇਵਾਵਾਂ ਦੇ ਵਿੱਚ ਅੜਿੱਕਾ ਪਾਉਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਗਈ ਹੈ, ਜਿਸ ਕਰਕੇ ਜਿਹੜਾ ਹੈਗਾ ਤੇ ਇਹ ਇਹਨਾਂ ਸੇਵਾ ਤੋਂ ਜਿਹੜਾ ਹੈਗਾ ਇਨਕਾਰ ਕਰਨ ਵਾਲੇ ਜਿਹੜੇ ਹੈਗਾ ਉਹਨਾਂ ਜਿਹੜਾ ਇੱਕ ਇਸ ਤਰ੍ਹਾਂ ਦਾ ਜਿਹੜਾ ਅਟੈਕ ਹੈ ਜਿਹੜਾ ਇੱਕ ਉਹ ਵੀ ਇਹਦੇ ਤੇ ਹੋਇਆ ਹੈਗਾ। ਇਹਦੇ ਚ ਅਮਰਿੰਦਰ ਜੀ ਜਿਹੜੀ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਨਾ ਸਾਡੇ ਦੇਸ਼ ਦੇ ਵਿੱਚ ਕਈ ਵਾਰੀ ਇਹ ਖਾਸ ਕਰਕੇ ਜਿਹੜਾ ਸਾਡਾ ਐਜੂਕੇਸ਼ਨ ਸਿਸਟਮ ਹੈ ਤੇ ਉਹਦੇ ਤੇ ਲਗਾਤਾਰ ਜਿਹੜਾ ਹੈਗਾ ਕੇਂਦਰ ਵੱਲੋਂ ਗਲਬਾ ਪਾਇਆ ਜਾ ਰਿਹਾ, ਹਾਲਾਂਕਿ ਜਿਹੜਾ ਐਜੂਕੇਸ਼ਨ ਜਿਹੜੀ ਸਿੱਖਿਆ ਉਹ ਜਿਹੜਾ ਸਾਡੇ ਕੰਸਟੀਟਿਊਸ਼ਨ ਦੇ ਮੁਤਾਬਕ ਉਹ ਸਟੇਟ ਦੀ ਦਾ ਸਾਰਾ ਉਹ ਪ੍ਰੈਰੋਗੇਟਿਵ ਹੁੰਦਾ, ਸਟੇਟ ਲਿਸਟ ਦੇ ਵਿੱਚ ਆਉਂਦੀਆਂ, ਜਿਹੜੀਆਂ ਸਾਡੇ ਸੰਵਿਧਾਨ ਦੇ ਵਿੱਚ ਤਿੰਨ ਲਿਸਟਾਂ ਬਣਾਈਆਂ ਗਈਆਂ, ਸੂਚੀਆਂ ਬਣਾਈਆਂ ਗਈਆਂ ਕਿ ਕਿਹੜਾ ਮਹਿਕਮਾ ਕਿੱਥੇ ਆਊਗਾ, ਉਹਨੂੰ ਸੂਬੇ ਦੇ ਵਿੱਚ ਸੂਬਾ ਡੀਲ ਕਰੂਗਾ ਜਾਂ ਉਹਨੂੰ ਸੈਂਟਰ ਡੀਲ ਕਰੂਗਾ, ਕੁਛ ਮਹਿਕਮੇ ਇਹੋ ਜਿਹੇ ਜਿਹਨਾਂ ਨੂੰ ਦੋਨੇ ਡੀਲ ਕਰਨਗੇ, ਜਿਹਨਾਂ ਨੂੰ ਸਾਂਝੀ ਜਾਂ ਸਮਵਰਤੀ ਸੂਚੀ ਕਹਿੰਦੇ ਆ। ਤੇ ਹੁਣ ਸਮੱਸਿਆ ਇੱਥੇ ਇਹ ਹੈ ਕਿ ਐਜੂਕੇਸ਼ਨ ਜਿਹੜੀ ਕਿਉਂਕਿ ਇਹ ਸਟੇਟ ਲਿਸਟ ਦੇ ਵਿੱਚ ਸੀਗੀ, ਇਹ ਹੌਲੀ ਹੌਲੀ ਹੌਲੀ ਹੌਲੀ ਜਿਹੜੀ ਹੈ ਉਹ ਕੇਂਦਰ ਸਰਕਾਰ ਜਿਹੜੀ ਹੈ ਉਹ ਆਪਣੇ ਹੱਥ 'ਚ ਲੈ ਆਈ ਹੈ। ਇਹਦੀ ਜਿਹੜਾ ਸਭ ਤੋਂ ਵੱਡੀ ਜਿਹੜੀ ਜ਼ਿੰਮੇਵਾਰੀ ਉਹ ਸਾਡੇ ਪੇਰੈਂਟਸ ਸੀ, ਸਾਡੀਆਂ ਵਿਦਿਅਕ ਸੰਸਥਾਵਾਂ ਦੀ ਵੀ ਸੀ, ਜਿਨ੍ਹਾਂ ਨੇ ਲਗਾਤਾਰ ਇਹ ਪਿਛਲੇ 40 ਸਾਲ ਦੇ ਵਿੱਚ ਇਹ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਕਿ ਜਿਹੜਾ CBSE ਬੋਰਡ ਹੈ ਤੇ ਉਹ ਬਿਹਤਰ ਹੈ ਜਿਹੜੀਆਂ ਸਟੇਟ ਬੋਰਡ ਨੇ ਉਹਨਾਂ ਦੇ ਨਾਲੋਂ। ਇਹੀ ਕਾਰਨ ਹੋਇਆ ਕਿ ਜਿਹੜੇ ਪੇਰੈਂਟਸ ਨੇ ਜਾਂ ਜਿਹੜੇ ਪ੍ਰਾਈਵੇਟ ਸਕੂਲ ਨੇ ਇਸ ਪਾਸੇ ਵੱਲ ਨੂੰ ਭੱਜੇ, ਇਸ ਪਾਸੇ ਵੱਲ ਨੂੰ ਦੌੜੇ ਕੇ ਆਪਣੇ ਆਪ ਜਿਹੜੀ ਐਫੀਲੀਏਸ਼ਨ ਆ ਸਟੇਟ ਐਜੂਕੇਸ਼ਨ ਬੋਰਡਾਂ ਦੇ ਨਾਲੋਂ ਤੋੜ ਕੇ CBSE ਨਾਲ ਜਿਹੜੀ ਉਹ ਕੀਤੀ ਜਾਵੇ। ਤੇ ਹਾਲਾਂਕਿ ਇੱਕ ਹੋਰ ਉਸ ਤੋਂ ਵੀ ਪਹਿਲਾਂ ਦਾ ਇੱਕ ਬੋਰਡ ਜਿਹੜਾ ਐਗਜਿਸਟ ਕਰਦਾ ਤੇ ICSE ਤੇ ਉਹ ਵੀ ਹੈ, ਕੁਛ ਸਕੂਲ ਉਹਦੇ ਨਾਲ ਵੀ ਨੇ, ਪਰ ਇੱਥੇ ਸਾਡੇ ਸਟੇਟਾਂ ਦੇ ਵਿੱਚ ਸੂਬਿਆਂ ਦੇ ਵਿੱਚ ਇਸ ਗੱਲ ਤੇ ਜਿਹੜਾ ਹੈ ਉਹ ਜ਼ਿਆਦਾ ਇਹ ਇਸ ਦਾ ਇਸ ਤੇ ਜ਼ੋਰ ਪਾਇਆ ਗਿਆ ਕਿ ਇੱਧਰ ਜੁੜਿਆ। ਹੁਣ ਜਿੰਨੇ ਵੀ ਆਪਾਂ ਦੇਖਦੇ ਹਾਂ ਈਵਨ ਛੋਟੇ ਛੋਟੇ ਕਸਬਿਆਂ ਦੇ ਵਿੱਚ, ਪਿੰਡਾਂ ਦੇ ਵਿੱਚ ਵੀ ਜਿਹੜੇ ਪ੍ਰਾਈਵੇਟ ਸਕੂਲ ਖੁੱਲੇ ਨੇ ਉਹ ਇਹਨੂੰ ਬੜੇ ਧੜੱਲੇ ਨਾਲ ਕਹਿੰਦੇ ਕਿ ਸਾਡਾ ਸਕੂਲ ਜਿਹੜਾ ਉਹ CBSE ਦੇ ਨਾਲ ਅਫੀਲੀਏਟਡ ਹੈ। ਤੇ ਹੁਣ CBSE ਦੇ ਵਿੱਚ ਇਸ ਤਰ੍ਹਾਂ ਦੀਆਂ ਧਾਂਦਲੀਆਂ, ਇਸ ਤਰ੍ਹਾਂ ਦੀਆਂ ਬੇਨੇਮੀਆਂ ਹੋਰ, ਉਹ ਦੇਖ ਕੇ ਲੱਗਦਾ ਹੈ ਕਿ ਇਹ ਜਿਸ ਤਰ੍ਹਾਂ ਕਹਿੰਦੇ ਨੇ ਕਿ ਹਾਥੀ ਜਦੋਂ ਬਹੁਤ ਵੱਡਾ ਹੋ ਜਾਂਦਾ ਹੈ ਤੇ ਫਿਰ ਉਹਨੂੰ ਆਪਣੇ ਪੈਰ ਨੀ ਦਿਸਦੇ, ਪੈਰ ਦਿਸਣੇ ਬੰਦ ਹੋ ਜਾਂਦੇ ਆ। ਤੇ ਇਸ ਤਰ੍ਹਾਂ ਹੀ ਹੁਣ ਇਹਨਾਂ ਬੋਰਡਾਂ ਦਾ ਜਾਂ ਜਿਹੜੀਆਂ ਸੈਂਟਰ ਦੀਆਂ ਇਹ ਸੰਸਥਾਵਾਂ ਨੇ ਇਹਨਾਂ ਦਾ ਹਾਲ ਹੈ। ਤੇ ਹੁਣ ਇਹਦੇ ਲਈ ਜ਼ਿੰਮੇਵਾਰ ਤਾਂ ਵੈਸੇ ਇਕੱਲੀ ਆਪਾਂ ਸਰਕਾਰ ਨੂੰ ਨੀ ਕਹਿ ਸਕਦੇ, ਜ਼ਿੰਮੇਵਾਰ ਇਹਦੇ ਲਈ ਪੇਰੈਂਟਸ ਵੀ ਨੇ, ਟੀਚਰ ਵੀ ਨੇ, ਉਹ ਸਕੂਲ ਵੀ ਨੇ ਪ੍ਰਾਈਵੇਟ ਜਿਹੜੇ ਲਗਾਤਾਰ ਇਹਨੂੰ ਇੱਕ ਮੰਡੀ ਦੇ ਇੱਕ ਮਾਰਕੀਟਿੰਗ ਕਰ ਰਹੇ ਇਸ ਮੁੱਦੇ ਨੂੰ ਲੈ ਕੇ ਕਿ ਸਾਡਾ ਜਿਹੜਾ ਸਕੂਲ ਹੈ ਉਹ CBSE ਦੇ ਨਾਲ ਅਫੀਲੀਏਟਡ ਹੈ। ਤੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੇ ਸਟੇਟ ਬੋਰਡ ਨੇ ਜਾਂ ਜਿਵੇਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਹੈ, ਹਰਿਆਣਾ ਸਕੂਲ ਐਜੂਕੇਸ਼ਨ ਬੋਰਡ ਹੈ, ਤੇ ਵੀ ਉਹਨਾਂ ਦਾ ਲੈਵਲ ਉਹ ਨਹੀਂ ਹੈ, ਉਹਨਾਂ ਦਾ ਸਟੈਂਡਰਡ ਉਹ ਨਹੀਂ ਹੈ। ਹਾਲਾਂਕਿ ਜਿਹੜੀਆਂ ਸਮੇਂ ਸਮੇਂ ਜੋ ਤਰਮੀਮਾਂ ਸਾਡੀਆਂ ਐਜੂਕੇਸ਼ਨ ਪੋਲਿਸੀ ਚ ਹੋਈਆਂ ਉਹਦੇ ਮੁਤਾਬਕ ਸਿਲੇਬਸ ਸਾਰਿਆਂ ਦਾ ਇੱਕੋ ਹੀ ਹੈ, ਬੁੱਕਸ ਇੱਕੋ ਹੀ ਨੇ, ਤੇ ਸਿਰਫ ਤੇ ਸਿਰਫ ਬਸ ਇਹ ਇੱਕ ਬਣਿਆ ਹੋਇਆ ਕਿ ਇਹ ਜਿਹੜਾ ਬੋਰਡ ਹੈ ਜ਼ਿਆਦਾ ਵਧੀਆ, ਇਹ ਹੁਣ ਅਸੀਂ ਦੇਖ ਹੀ ਰਹੇ ਹਾਂ। ਇਹ ਬਾਕੀ ਇਹ ਪਹਿਲੀ ਵਾਰੀ ਨਹੀਂ ਹੋਈ ਇਹ ਗੱਲ, ਹੁਣ ਇਹ ਕਿ ਕਿਉਂਕਿ ਜ਼ਿਆਦਾ ਗੱਲ ਸਾਹਮਣੇ ਆ ਗਈ, ਤੇ ਇਸ ਤੋਂ ਪਹਿਲਾਂ ਵੀ ਜਿਹੜੀਆਂ ਏਦਾਂ ਦੀਆਂ ਉਣਤਾਈਆਂ ਬੇਨੇਮੀਆਂ ਜਿਹੜੀਆਂ ਨੇ ਇੱਥੇ ਹੁੰਦੀਆਂ ਰਹੀਆਂ ਨੇ। ਤੇ ਸੋ ਇਹ ਇਸ ਤਰ੍ਹਾਂ ਦੀ ਗੱਲ ਆ ਜਿਹੜੀ ਅਮਰਿੰਦਰ ਜੀ, ਅਸੀਂ ਖੁਦ ਹੀ ਜਿਹੜਾ ਹੈ ਆਪਣੇ ਜਿਵੇਂ ਕਹਿੰਦੇ ਕਿ ਆਪ ਕਨੇੜਿਆਂ ਤੇ ਚੁੱਕ ਕੇ ਜਾਂ ਆਪ ਮੋਢਿਆਂ ਤੇ ਚੜਾ ਕੇ ਜਿਹਨਾਂ ਚੀਜ਼ਾਂ ਨੂੰ ਲੈ ਕੇ ਆਉਂਦੇ, ਫਿਰ ਮਗਰੋਂ ਜਿਹੜਾ ਹੈ ਉਹਨਾਂ ਚੀਜ਼ਾਂ ਦਾ ਜਿਹੜਾ ਵਿਰੋਧ ਕਰਦੇ
0: ਜੀ। ਅੱਛਾ, ਅਗਲੀ ਖਬਰ ਵੱਲ ਰੁੱਖ ਕਰਾਂਗੇ, ਪੰਜਾਬ ਦੇ ਨਾਲ ਹੀ ਸੰਬੰਧਿਤ ਹੈ, ਜਿਹੜੀ ਤੁਸੀਂ ਫਸਲੀ ਹੱਦ ਹੈ ਕਰਜ਼ੇ ਨੂੰ ਲੈ ਕੇ ਉਸ ਦੇ ਵਿੱਚ ਸੁਧਾਰਾਂ ਦਾ ਐਲਾਨ ਕੀਤਾ ਗਿਆ, ਕੀ ਲੱਗਦਾ ਹੈ ਕਿ ਕਿਸ ਪਾਸੇ ਨੂੰ ਜਾਏਗੀ ਇਸ ਦੇ ਨਾਲ ਕਿਸਾਨਾਂ ਦੀ ਜ਼ਿੰਦਗੀ, ਅਤੇ ਕੀ ਵਾਕਈ ਇਹਦੇ ਵਿੱਚ ਸੁਧਾਰ ਹੋਏਗਾ? ਕਿਉਂਕਿ ਇਸ ਤੋਂ ਪਹਿਲਾਂ ਕਰਜ਼ਾ ਮਾਫ਼ੀ ਦੀ ਦੇ ਨਾਮ ਦੇ ਉੱਤੇ ਵੀ 5-5 ਰੁਪਈਏ ਦੇ ਚੈੱਕ ਸਮੇਂ ਦੀਆਂ ਸਰਕਾਰਾਂ ਉਸ ਸਮੇਂ ਦੀਆਂ ਵੰਡਦੀਆਂ ਰਹੀਆਂ ਨੇ, ਅਤੇ ਇਸ ਦੇ ਨਾਲ ਕੀ ਲਾਈਫ ਸਟਾਈਲ ਚੇਂਜ ਹੋ ਸਕਦਾ?
1: ਨਹੀਂ ਅਮਰਿੰਦਰ ਜੀ, ਦੇਖੋ ਇਹਦੇ ਚ ਇੱਕ ਗੱਲ ਹੈ, ਇਹ ਜਿਹੜਾ ਹੈਗਾ ਜਿਹਨੂੰ ਆਪਾਂ ਹੱਦ ਕਰਜ਼ਾ ਕਹਿੰਦੇ ਹਾਂ ਜਾਂ MCL ਕਹਿੰਦੇ ਹਾਂ, ਮੈਕਸੀਮਮ ਕ੍ਰੈਡਿਟ ਲਿਮਿਟ
0: ਜੀ,
1: ਤੇ ਇਹਦੇ ਚ ਜਿਹੜੀਆਂ ਹੋਰ ਫਸਲਾਂ ਸ਼ਾਮਿਲ ਕਰਨ ਨਾਲ ਜਾਂ ਉਹਦੇ ਚ ਸੁਧਾਰ ਕਰਨ ਨਾਲ ਇੱਕ ਜਿਹੜਾ ਛੋਟੀ ਕਿਸਾਨੀ ਨੂੰ ਬੜਾ ਫਾਇਦਾ ਹੋਏਗਾ ਇਹਦੇ ਨਾਲ। ਜਿਹੜੇ ਕਿਸਾਨ ਜਿਹੜੀਆਂ ਵਿਲੇਜ ਲੈਵਲ ਦੀਆਂ ਜਿਹੜੀਆਂ ਕੋਆਪਰੇਟਿਵ ਸੋਸਾਇਟੀਜ਼ ਨੇ, ਤੇ ਜਿਹਨਾਂ ਨੂੰ ਪੈਕਸ ਕਹਿੰਦੇ ਆ, ਪ੍ਰਾਇਮਰੀ ਐਗਰੀਕਲਚਰ ਕੋਆਪਰੇਟਿਵ ਸੋਸਾਇਟੀ ਜਾਂ ਸਰਵਿਸ ਸੋਸਾਇਟੀ ਕਹਿੰਦੇ ਆਪਾਂ
0: ਜੀ,
1: ਤੇ ਉਹਨਾਂ ਦੇ ਰਾਹੀਂ ਜਿਹੜੇ ਮੈਂਬਰ ਨੇ ਜਿਹਨਾਂ ਨੂੰ ਕਰਜ਼ਾ ਕੋਆਪਰੇਟਿਵ ਬੈਂਕਾਂ ਤੋਂ ਮਿਲਦਾ ਹੈ ਜਾਂ ਨਬਾਰਡ ਤੋਂ ਮਿਲਦਾ, ਤੇ ਉਹ ਉਹਨਾਂ ਨੂੰ ਇੱਕ ਫਾਇਦਾ ਹੋਏਗਾ। ਇੱਕ ਤਾਂ ਜਿਹੜੀ ਉਹਨਾਂ ਦੀ MCL ਵੈਸੇ ਵਧਾ ਦਿੱਤੀ ਗਈ ਹੈ ਜਿਹੜੀ ਕਿਸਾਨ ਕ੍ਰੈਡਿਟ ਕਾਰਡ ਦੇ ਉੱਪਰ, ਤੇ ਕਿਸਾਨ ਕ੍ਰੈਡਿਟ ਕਾਰਡ ਦੇ ਵਿੱਚ ਜਿਹੜੀ ਪਹਿਲਾਂ ਉਹ ਹੁਣ 30,000 ਤੱਕ ਜਿਹੜੀ ਉਹ ਕਰ ਦਿੱਤੀ, ਤੇ ਉਹਦੇ ਨਾਲ ਇਹਨਾਂ ਨੂੰ ਇਹ ਕਿ ਮੌਕੇ ਤੇ ਕੋਈ ਚੀਜ਼ ਲੈਣੀ, ਕੋਈ ਬੀਜ ਲੈਣਾ, ਖਾਦ ਲੈਣੀ ਜਾਂ ਕੋਈ ਹੋਰ ਕਿਸੇ ਵੀ ਚੀਜ਼ ਵਾਸਤੇ ਉਹਦਾ ਜਿਹੜਾ ਫਾਇਦਾ ਹੋਏਗਾ। ਦੂਜਾ ਇਹ ਸੀ ਕਿ ਪਹਿਲਾਂ ਜਿਹੜੀ ਇਹ CCL ਸੀ ਜਾਂ ਇਹ ਜਾਂ ਕਿਸਾਨ ਕ੍ਰੈਡਿਟ ਕਾਰਡ ਸੀ, ਉਹਦੇ ਚ ਕੁਛ ਲਿਮਿਟ ਸੀਗੇ ਕਿਹੜੀਆਂ ਕਿਹੜੀਆਂ ਫਸਲਾਂ, ਖਾਸ ਕਰਕੇ ਕਣਕ ਝੋਨਾ ਇਹ ਜਿਹੜੀਆਂ ਨੇ ਫਸਲਾਂ, ਤੇ ਜਾਂ ਕੋਟਨ ਹੈ, ਤੇ ਇਹਨਾਂ ਵਾਸਤੇ ਜਿਹੜਾ ਹੈ ਤੁਸੀਂ ਉਹ ਲੋਨ ਜਿਹੜਾ ਸੀ ਉਹ ਲੈ ਸਕਦੇ ਸੀ। ਤੇ ਇਹ ਜਿਹੜਾ ਨਾ ਛੋਟੇ ਕਰਜ਼ੇ ਨੇ ਅਮਰਿੰਦਰ ਜੀ, ਇਹ ਲੋਨ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਜਿਹੜਾ ਇਹ ਤੁਸੀਂ ਨਾਲ ਦੀ ਨਾਲ ਜਦੋਂ ਮੋੜਦੇ ਰਹਿੰਦੇ ਹੋ ਫਿਰ ਹੋਰ ਲੈ ਸਕਦੇ ਹੋ, ਉਹ ਤਾਂ ਜਿਸ ਤਰ੍ਹਾਂ ਲਿਮਿਟਾਂ ਆਪਾਂ ਦੂਸਰੇ ਕਮਰਸ਼ੀਅਲ ਬੈਂਕਾਂ ਦੀਆਂ ਸੇਮ ਉਹੀ ਚੀਜ਼ ਆ। ਹਾਂਜੀ, ਤੇ ਦੂਜਾ ਇਹ ਵੀ ਇਹਦੇ ਚ ਜਿਹੜੀਆਂ ਹੋਰ ਫਸਲਾਂ ਸ਼ਾਮਿਲ ਕਰਨ ਦੇ ਨਾਲ ਕੁਛ ਇਹ ਵੀ ਫਾਇਦਾ ਹੋਏਗਾ ਕਿ ਕਿੱਥੇ ਕਈ ਥਾਵਾਂ ਤੇ ਲੋਕ ਜਿਹੜੇ ਕਿਸਾਨ ਉਹ ਚਾਹੁੰਦੇ ਆ ਕਿ ਸਾਨੂੰ ਇਹਦੇ ਤੇ ਲੋਨ ਨੀ ਮਿਲਦਾ, ਜਿੱਦਾਂ ਅਸੀਂ ਮੂੰਗੀ ਬੀਜਣਾ ਚਾਹੁੰਦੇ ਹਾਂ ਜਾਂ ਮੱਕੀ ਬੀਜਣਾ ਚਾਹੁੰਦੇ ਹਾਂ ਜਾਂ ਹੋਰ ਏਦਾਂ ਦੀਆਂ, ਤੇ ਉਹਦੇ ਨਾਲ ਜਿਹੜਾ ਹੈਗਾ ਉਹ ਵੀ ਜਿਹੜਾ ਇਹ ਫਾਇਦਾ ਹੋ ਜਾਏਗਾ। ਮੇਰਾ ਖਿਆਲ ਹੈ ਇਹ ਪੰਜਾਬ ਸਰਕਾਰ ਕੋਲੇ ਕੋਈ ਹੋਰ ਚਾਰਾ ਵੀ ਨਹੀਂ ਸੀ ਕਿਸਾਨੀ ਨੂੰ ਜਿਹੜਾ ਸੀ ਇਸ ਸੰਕਟ ਤੋਂ ਕੱਢਣ ਵਾਸਤੇ। ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਪਹਿਲਾਂ ਕਈ ਸਰਕਾਰਾਂ ਨੇ ਜਿਹੜੇ ਆ ਉਹ ਕਰਜ਼ਾ ਮਾਫ਼ੀ ਦਾ ਐਲਾਨ ਕੀਤਾ ਤੇ ਕਰਜ਼ਾ ਮਾਫ਼ੀ ਕੀਤੀ ਵੀ, ਤੇ ਉਹ ਵੀ ਅੱਧ ਵਿਚਾਲੇ ਜਿਹੜੀ ਉਹਦੀ ਬੜੀ ਬੇਸਵਾਦੀ ਜੀ ਗੱਲ ਹੋਈ, ਕੁਛ ਦੇ ਕਰਤੇ ਕੁਛ ਦੇ ਨਹੀਂ ਕੀਤੇ ਰਹਿ ਗਏ, ਤੇ ਉਹ ਉਹ ਇੱਦਾਂ ਦਾ ਫੈਸਲਾ ਜਿਹੜਾ ਹੈ ਉਹ ਲੈਣ ਦੀ ਬਜਾਏ, ਤੇ ਇਹ ਪੰਜਾਬ ਸਰਕਾਰ ਨੇ ਇਹਨੂੰ ਥੋੜਾ ਜਿਹਾ ਆਪਣਾ ਜਿਹੜਾ ਇਹ ਸੀਗੀ ਜਿਹੜੀ MCL ਸੀ ਜਿਹੜੀ ਮੈਕਸੀਮਮ ਕ੍ਰੈਡਿਟ ਲਿਮਿਟ ਜਿਹੜੀ ਖੇਤੀ ਦੇ ਉੱਪਰ ਕਰਜ਼ਿਆਂ ਦੀ, ਤੇ ਉਹਦਾ ਥੋੜਾ ਜਿਹਾ ਜਿਹੜਾ ਸੀਗਾ ਸਕੇਲ ਵਧਾ ਤਾ, ਤੇ ਦੂਜਾ ਇਹ ਵੀ ਕੁਛ ਫਸਲਾਂ ਨੂੰ ਜਿਹੜਾ ਹੈ ਉਹਦੇ ਚ ਜਿਹੜਾ ਸ਼ਾਮਿਲ ਕਰ ਲਿਆ, ਤੇ ਹੋਰ ਐਕਟੀਵਿਟੀ ਵੀ ਉਹਦੇ ਸ਼ਾਮਿਲ ਕਰ ਲਿਆ ਜਿਵੇਂ ਜਿਹੜੀਆਂ ਅਲਾਈਡ ਜਿਹੜੀਆਂ ਹੋਰ ਧੰਦੇ ਨੇ, ਤੇ ਜਿਹਦੇ ਚ ਡੇਰੀ ਵੀ ਆ ਜਾਂਦੀ ਹੈ ਹੋਰ ਵੀ ਆ ਜਾਂਦੀ ਹੈ, ਤੇ ਉਹਨਾਂ ਦਾ ਵੀ ਜਿਹੜਾ ਹੈਗਾ ਉਹਦੇ ਚ ਵਧਾ ਦਿੱਤਾ। ਤੇ ਨਾਲ ਜਿਹੜਾ ਹੈਗਾ ਉਹ ਵੀ ਹੋਇਆ ਕੱਲ ਜੋ ਪੰਜਾਬ ਦੇ ਮੁੱਖ ਮੰਤਰੀ ਨੇ ਜੋ ਖੁਲਾਸਾ ਕੀਤਾ ਕਿ ਜਿਹੜੇ ਡਿਫਾਲਟਰ ਨੇ ਕਿਸਾਨ ਨਾ ਦੇਹੰਦ ਨੇ ਜਿਹਨਾਂ ਜਿਹੜੇ ਪਿਛਲੇ ਕਰਜ਼ੇ ਨਹੀਂ ਮੋੜ ਸਕੇ ਉਹਨਾਂ ਨੂੰ ਵੀ ਜਿਹੜੀਆਂ ਉਹਦੇ ਚ ਕੁਛ ਛੋਟਾਂ ਜਿਹੜੀਆਂ ਨੇ ਉਹ ਦਿੱਤੀਆਂ ਗਈਆਂ ਨੇ, ਤੇ ਜਿਸ ਕਰਕੇ ਤਾਂ ਕਿ ਉਹ ਜਿਹੜਾ ਹੈਗਾ ਖੇਤੀਬਾੜੀ ਚੋਂ ਕੁਛ ਨਾ ਕੁਛ ਕਮਾ ਕੇ ਜਿਹੜਾ ਹੈਗਾ ਆਪਣਾ ਜਿਹੜਾ ਉਹ ਕਰਜ਼ਾ ਵਾਪਸ ਕਰ ਸਕਣ
0: ਜੀ। ਅੱਛਾ, ਬੜੀ ਸੁਖਦ ਖਬਰ ਹੈ ਇਸ ਦੇ ਵਿੱਚ ਸਰਕਾਰੀ ਅੰਕੜੇ, ਹਾਲਾਂਕਿ ਕਿੰਨੇ ਕੁ ਸੱਚ ਨੇ ਜਾਂ ਕਿੰਨੇ ਕੁ ਐਕੂਰੇਟ ਨੇ ਉਹ ਗੱਲ ਵੱਧਦੀ ਆ, ਬਟ ਜੋ ਖੁਦਕੁਸ਼ੀ ਦਰ ਘਟੀ ਹੈ ਉਹ ਜ਼ਰੂਰ ਕਿਤੇ ਨਾ ਕਿਤੇ ਸੁਖ ਦਾ ਅਹਿਸਾਸ ਹੈ।
1: ਹਾਂ ਨਹੀਂ, ਇਹ ਦੇਖੋ ਇਹ ਤਾਂ ਚਲੋ ਭਾਵੇਂ ਇਕੱਲੇ ਆਪਾਂ ਅੰਕੜਿਆਂ ਵੱਲ ਜਿਹੜਾ ਹੈ ਉਵੇਂ ਨਾ ਜਾਈਏ, ਜਦੋਂ ਆਪਾਂ ਇਹ ਦੇਖਦੇ ਹਾਂ ਓਵਰਆਲ ਜਦੋਂ, ਕਿਉਂਕਿ ਪਿਛਲੇ ਸਮੇਂ ਦੇ ਦੌਰਾਨ ਜੋ ਖਬਰਾਂ ਸਾਹਮਣੇ ਆਈਆਂ ਨੇ ਆਪਾਂ ਉਹਨਾਂ ਨੂੰ ਦੇਖਦੇ ਹਾਂ, ਤੇ ਉੱਥੋਂ ਇਹ ਤਾਂ ਖੈਰ ਇੱਕ ਤਾਂ ਗੱਲ ਪਤਾ ਲੱਗਦੀ ਕਿ ਪਹਿਲਾਂ ਨਾਲੋਂ ਹੁਣ ਉਦਾਂ ਖਬਰਾਂ ਵੀ ਘੱਟ ਆ ਰਹੀਆਂ। ਪਹਿਲਾਂ ਖਾਸ ਕਰਕੇ ਕਿਸਾਨੀ ਦੇ ਵਿੱਚ ਜਾਂ ਛੋਟੀ ਕਿਸਾਨੀ ਦੇ ਵਿੱਚ ਬੜੀ ਇੱਕ ਇਹ ਸਮੱਸਿਆ ਆ ਰਹੀ ਸੀ ਕਿ ਜਿਹੜੀ ਆ ਉਹ ਖੁਦਕੁਸ਼ੀਆਂ ਲਗਾਤਾਰ ਜਿਹੜੀਆਂ ਉਹਦੇ ਚ ਵੱਧ ਰਹੀਆਂ ਨੇ ਜਾਂ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ, ਤੇ ਇਹ ਜਿਹੜਾ ਹੈਗਾ ਹੁਣ ਇਹ ਖਬਰਾਂ ਇਹ ਘੱਟ ਆਉਣ ਲੱਗੀਆਂ ਨੇ। ਜਾਂ ਜਿੱਦਾਂ ਤੁਸੀਂ ਕਿਹਾ ਕਿ ਉਹ ਖਬਰਾਂ ਜਾਂ ਰਿਪੋਰਟ ਨਹੀਂ ਹੁੰਦੀਆਂ, ਕਈ ਵਾਰੀ ਇੱਦਾਂ ਦੇ ਮਸਲੇ ਹੋ ਜਾਂਦੇ, ਪਰ ਇੱਕ ਵਾਰ ਇਹ ਹੋਇਆ ਸੀ ਕਿ ਇਹ ਬਹੁਤ ਜ਼ਿਆਦਾ ਸੀ ਇਹ ਖਬਰਾਂ, ਖਾਸ ਕਰਕੇ ਜਿਹੜੀ ਕੋਟਨ ਬੈਲਟ ਹੈ ਇੱਧਰ ਲੋਕ ਨਰਮਾ ਕਪਾਹ ਬੀਜਦੇ ਆ ਉਹਨਾਂ ਇਲਾਕਿਆਂ ਦੇ ਵਿੱਚ ਇਹ ਜ਼ਿਆਦਾ ਸੀਗੀਆਂ ਜਿਹੜੀਆਂ ਖੁਦਕੁਸ਼ੀਆਂ ਦੀਆਂ ਖਬਰਾਂ ਆਉਂਦੀਆਂ ਸੀ, ਤੇ ਫਿਰ ਇਸ ਤੱਕ ਕਿ ਜਿਹੜਾ ਹੈ ਉਹਦੇ ਤੇ ਕਾਨੂੰਨ ਬਣਾਉਣਾ ਪਿਆ ਸੀ ਜਾਂ ਉਹਦੇ ਤੇ ਐਕਟ ਲਿਆਉਣਾ ਪਿਆ ਸੀ ਕਿ ਜਿਹੜੇ ਉਹਦੇ ਪਿੱਛੇ ਪੀੜਿਤ ਪਰਿਵਾਰ ਹੈ ਉਹਨੂੰ ਕਿਸ ਤਰ੍ਹਾਂ ਕੰਪਨਸੇਟ ਕਰਨਾ, ਇਸ ਤਰ੍ਹਾਂ ਦੀਆਂ ਜਿਹੜੀਆਂ ਉਹ ਗੱਲਾਂ ਸੀ। ਤੇ ਹੁਣ ਕੱਲ ਜਿਹੜਾ ਪੰਜਾਬ ਸਰਕਾਰ ਨੇ ਜਿਹੜਾ ਖੁਲਾਸਾ ਕੀਤਾ ਤੇ ਉਹਦੇ ਵਿੱਚ ਉਹਨਾਂ ਨੇ ਇਹ ਦੱਸਿਆ ਕਿ ਪਿਛਲੇ ਸਮੇਂ ਦੇ ਦੌਰਾਨ ਜਿਹੜਾ ਜਿਹੜਾ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਆ ਜਿਹੜਾ, ਤੇ ਉਹਦੇ ਨਾਲ ਜੋ ਸਰਵੇ ਕੀਤਾ ਪੰਜਾਬ ਖੇਤੀ ਯੂਨੀਵਰਸਿਟੀ ਨੇ, ਤੇ ਉਹਨੇ ਦੱਸਿਆ ਕਿ ਉਹਦੇ ਚ ਜਿਹੜੀ ਹੈ ਕਾਫੀ ਉਹ ਕਮੀ ਆਈ ਹੈ, ਤੇ ਹੌਲੀ ਹੌਲੀ ਜਿਹੜੀ ਆ ਉਹ ਘੱਟ ਰਹੀ ਹੈ ਜਿਹੜੀ 2024 ਦੇ ਉਹਨਾਂ ਨੇ ਜਿਹੜੇ ਅੰਕੜੇ ਦਿੱਤੇ ਨੇ, ਪਿਛਲੇ 2017 ਦੇ ਅੰਕੜਿਆਂ ਦੀ ਨਿਸਬਤ ਜਿਹੜੀ ਆ ਕਾਫੀ ਕਮੀ ਹੈ ਜਿਹੜੀ ਉਹ ਆਈ ਹੈ। ਵੈਸੇ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਇਹ ਇੱਕ ਚੰਗੀ ਜਾਂ ਸੁੱਖ ਦਾ ਅਹਿਸਾਸ ਕਰਾਉਣ ਵਾਲੀ ਖਬਰ ਹੈ ਕਿ ਇੱਦਾਂ ਦੇ ਕਿਸਾਨੀ ਦੇ ਵਿੱਚ ਜਿਹੜਾ ਹੈ ਇਹ ਰੁਝਾਨ ਹੈ ਜਾਂ ਇਹ ਟ੍ਰੈਂਡ ਹੈ ਜਿਹੜਾ ਉਹ ਘਟਿਆ
0: ਜੀ। ਅੱਛਾ, ਰਾਜਨੀਤਿਕ ਖਬਰਾਂ ਦੇ ਵੱਲ ਲੁੱਕ ਕਰਾਂਗੇ, ਖਾਸ ਕਰਕੇ ਪੰਜਾਬ ਕਾਂਗਰਸ ਦੇ ਵਿੱਚ ਕਿਹਾ ਕੋਈ ਫੇਰ ਬਦਲ ਨਹੀਂ ਹੈ, ਇਹ ਐਡਾ ਮਤਲਬ ਡੈਮੇਜ ਕੰਟਰੋਲ ਵਾਲਾ ਐਲਾਨ ਹੈ ਜਾਂ ਵਾਕਈ ਦੇ ਵਿੱਚ ਫੇਰ ਬਦਲ ਨਹੀਂ ਹੋਣ ਜਾ ਰਿਹਾ?
1: ਨਹੀਂ ਦੇਖੋ, ਇਹ ਕੱਲ ਤੱਕ ਇਹ ਬੜਾ ਚਰਚਾ ਜ਼ੋਰਾਂ ਤੇ ਰਿਹਾ ਹੈਗਾ ਕਿ ਵਿਜੇਂਦਰ ਸਿੰਗਲਾ ਨੂੰ ਜਿਹੜਾ ਹੈਗਾ ਉਹ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਜਾ ਰਿਹਾ, ਤੇ ਕਿਉਂਕਿ ਦਿੱਲੀ ਦੇ ਵਿੱਚ ਕੱਲ ਵੀ ਮੀਟਿੰਗ ਚੱਲੀ ਸੀ, ਪਰਸੋਂ ਵੀ ਮੀਟਿੰਗ ਹੋ ਰਹੀ ਸੀਗੀ, ਤੇ ਪਰ ਕੱਲ ਜੋ ਪੰਜਾਬ ਦੇ ਇੰਚਾਰਜ ਨੇ ਪੰਜਾਬ ਮਾਮਲਿਆਂ ਦੇ ਮਿਸਟਰ ਰੁਪੇਸ਼ ਬਘੇਲ, ਉਹਨਾਂ ਦਾ ਜਿਹੜਾ ਹੁਣ ਬਿਆਨ ਆਉਂਦਾ ਤੇ ਕਿ ਕੋਈ ਫੇਰ ਬਦਲ ਜਿਹੜਾ ਨਹੀਂ ਕੀਤਾ ਜਾਏਗਾ। ਹੁਣ ਪਹਿਲਾਂ ਇਹ ਖਬਰ ਚੱਲ ਰਹੀ ਸੀ ਤੇ ਭਾਵੇਂ ਓਫਿਸ਼ੀਅਲੀ ਕਿਤੇ ਨਹੀਂ ਸੀ, ਉਹਨੂੰ ਕਿਸੇ ਨੇ ਪੁਸ਼ਟੀ ਨਹੀਂ ਸੀ ਕੀਤੀ, ਪਰ ਇਹ ਚੱਲ ਰਹੀ ਸੀ ਕਿ ਅੰਦਰ ਖਾਤੇ ਹੋ ਰਿਹਾ ਕਿ ਵਿਜੇਂਦਰ ਸਿੰਘ ਦਾ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਜਾਏਗਾ, ਤੇ ਚਰਨਜੀਤ ਚੰਨੀ ਨੂੰ ਜਿਹੜਾ ਹੈਗਾ ਉਹ ਬਣਾਇਆ ਜਾਊਗਾ, ਜਿਹੜਾ ਹੈਗਾ ਕੰਪੇਨ ਕਮੇਟੀ 2027 ਦੀਆਂ ਚੋਣਾਂ ਦੀ ਉਹਦਾ ਇੰਚਾਰਜ ਜਾਂ ਉਹਦਾ ਮੁਖੀ ਬਣਾਇਆ ਜਾਊਗਾ, ਤੇ ਇਸ ਤਰੀਕੇ ਨਾਲ ਸੀ। ਪਰ ਹੁਣ ਜਿਹੜਾ ਹੈਗਾ ਮਿਸਟਰ ਬਘੇਲ ਦਾ ਜਿਹੜਾ ਬਿਆਨ ਆਉਂਦਾ ਤੇ ਉਹ ਬੜਾ ਉਹਦੇ ਚ ਉਹ ਕਹਿ ਰਿਹਾ ਕਿ ਵੀ ਚੋਣਾਂ ਬਾਰੇ ਜਦੋਂ ਵਿਚਾਰ ਵਟਾਂਦਰਾ ਕੀਤਾ ਤੇ ਸਾਰਾ ਇਹਦੇ ਤੇ ਗੰਭੀਰ ਰੂਪ ਚ ਮੰਥਨ ਕੀਤਾ ਗਿਆ, ਪੂਰਾ ਅਨੈਲਿਸਿਸ ਕੀਤਾ ਗਿਆ, ਤੇ ਉਹਨਾਂ ਨੇ ਵੀ ਇਹੀ ਗੱਲ ਕੀਤੀ ਜਿਹੜੀ ਪਿੱਛੇ ਜੇ ਬੀਜੇਪੀ ਨੇ ਕੀਤੀ ਸੀ ਕਿ ਪੰਜਾਬ ਦੀਆਂ ਚੋਣਾਂ ਜਿਹੜੀਆਂ ਹੈਗੀਆਂ ਨਰਿੰਦਰ ਮੋਦੀ ਦੀ ਅਗਵਾਈ ਚ ਲੜੀਆਂ ਜਾਣਗੀਆਂ, ਤੇ ਹੁਣ ਕਾਂਗਰਸ ਦੇ ਜਿਹੜਾ ਹੈਗਾ ਪੰਜਾਬ ਦੇ ਇੰਚਾਰਜ ਨੇ ਕਹਿਤਾ ਕਿ ਜਿਹੜੀਆਂ ਇਹ ਚੋਣਾਂ ਨੇ ਤੇ ਉਹ ਜਿਹੜੇ ਹੈਗੇ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਨੈਸ਼ਨਲ ਮਿਸਟਰ ਮਲਕਾਰਜਨ ਖੜਗੇ ਤੇ ਰਾਹੁਲ ਗਾਂਧੀ ਦੀ ਅਗਵਾਈ ਚ ਲੜੀਆਂ ਜਾਣਗੀਆਂ, ਤੇ ਫਿਲਹਾਲ ਜਿਹੜਾ ਹੈਗਾ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਜਿਹੜਾ ਨਹੀਂ ਛੇੜਿਆ ਜਾਏਗਾ। ਇਹਦੇ ਨਾਲ ਚਲੋ ਇੱਕ ਵਾਰੀ ਇਹ ਚਰਚਾ ਤਾਂ ਜਿਹੜੀ ਆ ਉਹ ਰੁਕ ਗਈ ਹੈ ਕਾਫੀ ਹੱਦ ਤੱਕ, ਤੇ ਕਿਉਂਕਿ ਇਹ ਚਰਚਾ ਇਸ ਕਰਕੇ ਵੀ ਸ਼ੁਰੂ ਹੋਈ ਸੀ ਕਿਉਂਕਿ ਬੀਜੇਪੀ ਨੇ ਇਮੀਡੀਏਟ ਜਿਹੜਾ ਹੈ ਆਪਣਾ ਪ੍ਰਧਾਨ ਬਦਲਤਾ, ਜੋ ਪਿਛਲੇ ਸਮੇਂ ਦੇ ਦੌਰਾਨ ਬੀਜੇਪੀ ਚਰਚੇ ਚੱਲ ਰਹੇ ਸੀ ਕਿ ਜਾਖੜ ਸਾਹਿਬ ਨੂੰ ਜਿਹੜਾ ਹੈਗਾ ਉਹਨਾਂ ਦੀ ਥਾਂ ਤੇ ਕਿਸੇ ਹੋਰ ਨੂੰ ਲਿਆਂਦਾ ਜਾ ਰਿਹਾ, ਜਾਂ ਇਹ ਵੀ ਚਰਚੇ ਸੀ ਕਿਸੇ ਦਲਿਤ ਆਗੂ ਨੂੰ ਜਿਹੜਾ ਹੈਗਾ ਉਹ ਪ੍ਰਧਾਨ ਬਣਾਇਆ ਜਾ ਰਿਹਾ, ਪਰ ਹੁਣ ਉਹ ਸਾਰੀ ਜਿਹੜੀ ਉਹ ਗੱਲਬਾਤ ਕੇਵਲ ਢਿੱਲੋਂ ਨੂੰ ਤੇ ਇੱਕ ਸਿੱਖ ਨੂੰ ਪ੍ਰਧਾਨ ਬਣਾ ਕੇ ਬੀਜੇਪੀ ਨੇ ਜਿਹੜੀ ਹੈ ਇਹ ਇੱਕ ਨਵੀਂ ਜਿਹੜੀ ਚਰਚਾ ਉਹ ਛੇੜੀ, ਤੇ ਨਾਲ ਹੀ ਕਾਂਗਰਸ ਦੇ ਵਿੱਚ ਇਹ ਸ਼ੁਰੂ ਹੋ ਗਿਆ ਸੀ ਕਿ ਕਾਂਗਰਸ ਸ਼ਾਇਦ ਹੁਣ ਇੱਕ ਹਿੰਦੂ ਮਹਾਜਨ ਨੂੰ ਜਿਹੜਾ ਹੈਗਾ ਉਹ ਆਪਣਾ ਪ੍ਰਧਾਨ ਬਣਾਏਗੀ। ਪਹਿਲਾਂ ਵੀ ਖੈਰ ਇੱਥੇ ਪ੍ਰਧਾਨ ਹਿੰਦੂ ਕਮਿਊਨਿਟੀ ਦੇ ਵਿੱਚੋਂ ਰਹੇ ਨੇ, ਐਸੀ ਗੱਲ ਨੀ, ਤੇ ਮਿਸਟਰ ਵਿਜੇਂਦਰ ਸਿੰਗਲਾ ਦਾ ਨਾਂ ਕਾਫੀ ਚਰਚਾ ਦੇ ਵਿੱਚ ਸੀ, ਪਰ ਕੱਲ ਜਿਹੜਾ ਉੱਥੇ ਬਰੀਫ ਕੀਤਾ ਮਿਸਟਰ ਜਿਹੜਾ ਹੈਗਾ ਭੁਪੇਸ਼ ਬਘੇਲ ਨੇ, ਤੇ ਉੱਥੋਂ ਜਿਹੜਾ ਹੈਗਾ ਉਹ ਹੁਣ ਗੱਲ ਜਿਹੜੀ ਆ ਕਾਫੀ ਇੱਕ ਵਾਰ ਤਾਂ ਗੱਲ ਹੁਣ ਰੁਕ ਜਾਏਗੀ ਚਰਚਾ, ਕਿਉਂਕਿ ਜਦੋਂ ਉਹਨਾਂ ਨੇ ਕਿਹਾ ਕਿ ਕੋਈ ਅਜੇ ਫੇਰ ਬਦਲ ਨੀ, ਅਮਰਿੰਦਰ ਸਿੰਘ ਰਾਜਾ ਵੜਿੰਗੀ ਹੀ ਜਿਹੜਾ ਉਹ ਪ੍ਰਧਾਨ ਰਹਿਣਗੇ, ਤੇ ਪਰ ਇਹ ਆਉਣ ਵਾਲੇ ਸਮੇਂ ਦੇ ਵਿੱਚ 2027 ਤੱਕ ਕਾਂਗਰਸ ਦੀ ਜਿਹੜੀ ਧੜੇਬੰਦੀ ਹੈ ਸੂਬੇ ਦੇ ਵਿੱਚ ਜਾਂ ਅੱਡ ਅੱਡ ਖੇਮੇ ਚ ਵੰਡੀ ਹੋਈ ਹੈ, ਉਹ ਇਕੱਠੀ ਕਿਵੇਂ ਹੋਏਗੀ? ਕੀ ਅਮਰਿੰਦਰ ਰਾਜਾ ਵੜਿੰਗ ਨੂੰ ਹੀ ਇਹ ਹਦਾਇਤ ਕੀਤੀ ਜਾਏਗੀ, ਜਾਂ ਕੀ ਕਾਂਗਰਸ ਹਾਈਕਮਾਨ ਬਾਕੀ ਜਿਹੜੇ ਲੀਡਰ ਨੇ ਜਿਵੇਂ ਪ੍ਰਤਾਪ ਸਿੰਘ ਬਾਜਵਾ ਨੇ, ਸੁਖਜਿੰਦਰ ਸਿੰਘ ਰੰਧਾਵਾ ਨੇ, ਜਾਂ ਚਰਨਜੀਤ ਚੰਨੀ ਨੇ,
0: ਬੜੇ ਜੋ ਅਸੀਂ ਵੀ ਰੈਲੀਆਂ ਦੇਖੀਆਂ, ਤੁਸੀਂ ਵੀ ਅਬਜ਼ਰਵ ਕੀਤਾ ਹੋਏਗਾ ਕਿ ਜੇ ਕਾਂਗਰਸ ਦੀ ਕੋਈ ਰੈਲੀ ਆ, ਜੇ ਰਾਹੁਲ ਗਾਂਧੀ ਜਾਂ ਹੋਰ ਸੀਨੀਅਰ ਲੀਡਰਸ਼ਿਪ ਦਿੱਲੀ ਤੋਂ ਆ ਰਹੀ ਆ, ਤਾਂ ਚੰਨੀ ਦੇ ਨਾਮ ਤੇ ਨਾਰੇ ਲੱਗ ਜਾਂਦੇ ਆ, ਚੰਨੀ ਦੇ ਆਉਣ ਦੇ ਉੱਤੇ ਮਾਹੌਲ ਬਦਲ ਜਾਂਦਾ। ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਵਿਦੇਸ਼ੀ ਦੌਰੇ ਆ, ਅਤੇ ਉਹਨਾਂ ਨੇ ਬੜਾ ਇੱਕ ਪੰਚਲਾਈਨ ਦਿੱਤੀ ਕਿ ਪੰਜਾਬ ਨੂੰ ਇੱਕ ਹੋਰ ਪ੍ਰਤਾਪ ਦੀ ਜ਼ਰੂਰਤ ਹੈ, ਹੈ ਨਾ। ਦੂਸਰੇ ਪਾਸੇ ਜਿਸ ਤਰੀਕੇ ਦੇ ਨਾਲ ਸੁਖਪਾਲ ਖਹਿਰਾ ਅਤੇ ਪ੍ਰਗਟ ਸਿੰਘ ਹੋਣਾਂ ਦੀ ਜਿਹੜੀ ਠੰਡੀ ਮੱਠੀ ਸਿਆਸਤ ਹੈ ਕਿ ਬੜੀ ਸਾਈਡ 'ਤੇ ਬੈਠ ਕੇ ਅਬਜ਼ਰਵ ਕਰਨ ਵਾਲੀ ਸਿਆਸਤ ਹੈ, ਕੀ ਲੱਗਦਾ ਹੈ ਕਿ ਇਹਨਾਂ ਸਾਰਿਆਂ ਦੇ ਉੱਤੇ ਅਮਰਿੰਦਰ ਰਾਜਾ ਵੜਿੰਗ ਨੇ ਜਿਹੜੇ ਉਹ ਭਾਰੀ ਪਏ ਨੇ?
1: ਨਹੀਂ ਦੇਖੋ, ਮੈਨੂੰ ਮੈਨੂੰ ਇਹ ਲੱਗਦਾ ਜਿਹੜੀ ਗੱਲ ਕਿ ਜਿਹੜੀ ਕਾਂਗਰਸ ਦੀ ਜਿਹੜੀ ਕੇਂਦਰੀ ਲੀਡਰਸ਼ਿਪ ਹੈ ਜਾਂ ਸੈਂਟਰਲ ਲੀਡਰਸ਼ਿਪ ਹੈ ਜਾਂ ਨੈਸ਼ਨਲ ਲੀਡਰਸ਼ਿਪ ਹੈ
0: ਜੀ,
1: ਉਹ ਇਸ ਜਿਹੜਾ ਪੰਡੋਰਾ ਬਾਕਸ ਹੈ ਉਹਨੂੰ ਖੋਲਣਾ ਨਹੀਂ ਚਾਹੁੰਦੀ। ਇਸ ਜਿਹੜਾ ਉਹਨਾਂ ਨੂੰ ਇਹ ਲੱਗਦਾ ਕਿ ਜੇ ਹੁਣ ਇੱਕ ਨੂੰ ਲਿਆਂਦਾ ਦੂਜੇ, ਤਾਂ ਫਿਰ ਦੂਜੇ ਹੋਰ ਪਾਸੇ ਨੂੰ ਤੁਰਨਗੇ, ਵੀ ਫਿਲਹਾਲ ਏਦਾਂ ਹੀ ਜਿਹੜਾ ਹੈਗਾ ਇਹਨੂੰ ਚੱਲੀ ਜਾਣ ਦਿਓ, ਤੇ ਨੇੜੇ ਆ ਕੇ ਕੋਈ ਨਾ ਕੋਈ ਜਿਹੜਾ ਫੈਸਲਾ ਲਿਆ ਜਾ ਸਕਦਾ। ਇੱਕ ਤਾਂ ਜਿਹੜਾ ਅਮਰਿੰਦਰ ਜੀ, ਸਭ ਤੋਂ ਵੱਡੀ ਸਮੱਸਿਆ ਹੁਣ ਕਾਂਗਰਸ ਦੀ ਇਹ ਬਣ ਗਈ ਕਿ ਕਾਂਗਰਸ ਦੇ ਵਿੱਚ ਕੋਈ ਇੱਕ ਲੀਡਰ ਏਦਾਂ ਦਾ ਉਹ ਰਿਹਾ ਨੀ ਜਿਹਨੂੰ ਦੂਜੇ ਬਾਕੀ ਦੇ ਲੀਡਰ ਨੇ ਜਿਹੜੇ ਉਹ ਆਪਣੇ ਤੋਂ ਥੋੜਾ ਜਿਹਾ ਸੀਨੀਅਰ ਮੰਨ ਲੈਣ, ਜਾਂ ਇਹ ਮੰਨ ਲੈਣ ਕਿ ਸਾਡੇ ਤੋਂ ਵੱਧ ਇਹ ਸਿਆਣਾ ਜਾਂ ਇਹਨੂੰ ਸਮਝ ਵੱਧ ਹੈ, ਇਹ ਅਗਵਾਈ ਦੇ ਸਕਦੇ। ਜਿਵੇਂ ਪਹਿਲਾਂ ਕਿਸੇ ਵੇਲੇ ਰਿਹਾ ਇੱਥੇ ਬੇਅੰਤ ਸਿੰਘ ਟਾਂਖਰ, ਜਿਹੜੇ ਹੈਗੇ ਅੱਤਵਾਦ ਦੇ ਦੌਰ ਚੋਂ ਉਭਰਿਆ ਹੋਇਆ ਲੀਡਰ ਸੀਗਾ, ਤੇ ਉਸ ਤੋਂ ਪਹਿਲਾਂ ਦਰਬਾਰਾ ਸਿੰਘ, ਗਿਆਨੀ ਜੈਲ ਸਿੰਘ, ਪ੍ਰਤਾਪ ਸਿੰਘ ਕੈਰੋਂ, ਵੱਡੇ ਕੱਦ ਵਾਲੇ ਜਿਹੜੇ ਲੀਡਰ ਉਹ ਰਹੇ ਆ ਜਿਹਨਾਂ ਦੀ ਵੈਸੇ ਐਕਸੈਪਟੈਂਸ ਸੀਗੀ, ਈਵਨ ਕੈਪਟਨ ਅਮਰਿੰਦਰ ਸਿੰਘ ਵੀ, ਤੇ ਇੱਥੋਂ ਤੱਕ ਕਿ ਉਸ ਤੋਂ ਬਾਅਦ ਭਾਵੇਂ ਬਾਅਦ ਚ ਬੀਜੇਪੀ ਚਲੇ ਗਏ ਮਿਸਟਰ ਜਾਖੜ, ਉਹਨਾਂ ਦੀ ਵੀ ਜਿਹੜੀ ਸੀ ਉਹ ਮਕਬੂਲੀਅਤ ਹੈਗੀ ਸੀ ਲੋਕਾਂ ਦੇ ਵਿੱਚ ਜਾਂ ਕਾਂਗਰਸੀ ਵਰਕਰਾਂ ਦੇ ਵਿੱਚ। ਹੁਣ ਇਹਨਾਂ ਚੋਂ ਇਹ ਨੀ ਕਿ ਕਿਸੇ ਇੱਕ ਦੀ ਇਹਦੇ ਨਾਲ ਆਹ ਨੂੰ ਚੰਗਾ ਜਾਂ ਇਹਨੂੰ ਸਮਝ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਪ੍ਰਗਟ ਸਿੰਘ ਵੀ ਕਈ ਵਾਰੀ ਸੁਰਖੀਆਂ 'ਚ ਰਹਿੰਦੇ ਨੇ, ਭਾਵੇਂ ਜਦੋਂ ਸੈਸ਼ਨ ਚੱਲਦਾ ਉਦੋਂ ਉਹਨਾਂ ਨੂੰ ਬੋਲਣ ਦਾ ਮੌਕਾ ਦਿੱਤਾ ਜਾਂਦਾ, ਤੇ ਸੁਖਪਾਲ ਸਿੰਘ ਖਹਿਰਾ ਵੀ ਸੁਰਖੀਆਂ 'ਚ ਰਹਿੰਦੇ ਨੇ, ਸੁਖਪਾਲ ਸਿੰਘ ਖਹਿਰਾ ਫੈਕਟ ਵਗੈਰਾ ਜਟਾਉਣ 'ਚ ਕਾਮਯਾਬ ਹੋ ਰਹਿੰਦੇ ਨੇ, ਪਰ ਇਹ ਹੈ ਕਿ ਉਹ ਉਹਨਾਂ ਦੀ ਉਵੇਂ ਕਾਂਗਰਸ ਦੇ ਵਿੱਚ ਉਹ ਗੱਲ ਹੈ ਨੀ, ਕਿਉਂਕਿ ਉਹਨਾਂ ਦੇ ਕਈ ਵਾਰੀ ਉਹ ਜਾਤੀ ਮੁੱਦੇ ਇਸ ਲੈਵਲ ਤੱਕ ਉਹ ਉਹਨਾਂ ਦਾ ਪਾ ਲੈਂਦੇ ਵਖੇੜਾ ਕਿ ਫਿਰ ਉਹ ਭਾਰੂ ਹੋ ਜਾਂਦੇ ਨੇ। ਤੇ ਇਸੇ ਤਰ੍ਹਾਂ ਹੀ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦੇ ਨੇਤਾ ਜਿਹੜੇ ਆ ਉਹ ਚੁਣੇਗੇ, ਤੇ ਪਰ ਉਹ ਵੀ ਜਿਹੜੀ ਆਪਣੇ ਮਾਝੇ ਦੀ ਸਿਆਸਤ ਹੈ ਜਾਂ ਇੱਕ ਖਿੱਤੇ ਦੀ ਸਿਆਸਤ ਵੱਲ ਜਿਹੜਾ ਹੈ ਉਹਨਾਂ ਦਾ ਜ਼ਿਆਦਾ ਧਿਆਨ ਹੁੰਦਾ, ਕਿਉਂਕਿ ਉੱਥੇ ਵੀ ਉਹਨਾਂ ਦੇ ਨਾਲ ਬਰਾਬਰ ਤੇ ਸੁਖੀ ਰੰਧਾਵਾ, ਤ੍ਰਿਪਤ ਰਜਿੰਦਰ ਬਾਜਵਾ ਉਹ ਬੈਠੇ ਨੇ। ਤੇ ਸੋ ਇਸ ਤਰ੍ਹਾਂ ਦੀ ਜਿਹੜੀ ਹੈ ਉਹ ਇੱਕ ਸਿਆਸਤ ਹੈ। ਤੇ ਅਮਰਿੰਦਰ ਰਾਜਾ ਵੜਿੰਗ ਬਾਰੇ ਤਾਂ ਖੈਰ ਬੜਾ ਕੁਛ ਖਬਰਾਂ ਚ ਜਾਂ ਆਉਂਦਾ, ਜਿਹੜੇ ਉਹਨਾਂ ਦੇ ਜਿਹੜੇ ਗੈਰ ਜ਼ਿੰਮੇਵਾਰਾਨਾ ਜਾਂ ਬਚਕਾਨਾ ਜਿਹੜੇ ਉਹਨਾਂ ਦੇ ਬਿਆਨ ਕਈ ਵਾਰੀ ਪ੍ਰੈਸ ਚ ਵੀ ਆਉਂਦੇ, ਉਹ ਸਾਡੇ ਸਾਰਿਆਂ ਦੇ ਸਾਹਮਣੇ ਨੇ। ਤੇ ਸੋ ਇਸ ਤਰ੍ਹਾਂ ਦਾ ਜਿਹੜਾ ਹੈਗਾ ਅਜੇ ਕਾਂਗਰਸ ਦਾ ਬਣਿਆ ਹੋਇਆ, ਜਿੱਥੇ ਕਿਤੇ ਨਾ ਕਿਤੇ ਅਜੇ ਕਾਂਗਰਸ ਸੀਨੀਅਰ ਲੀਡਰਸ਼ਿਪ ਦੇ ਕਹਿਣ ਦੇ ਬਾਵਜੂਦ ਵੀ ਅਜੇ ਕੰਸੋਲੀਡੇਟ ਹੋ ਨਹੀਂ ਰਹੀ।
0: ਮਤਲਬ ਇਹ ਕਿਹਾ ਜਾ ਸਕਦਾ ਪ੍ਰੀਤਮ ਜੀ ਕਿ ਨਗਰ ਕੌਂਸਲ ਦੇ ਵਿੱਚ ਰੇੜੇ ਦੀ ਸਵਾਰੀ ਭਾਵੇਂ ਕੰਮ ਨਹੀਂ ਆਈ, ਪਰ ਪ੍ਰਧਾਨਗੀ ਚ ਕੰਮ ਆ ਗਈ ਹੈ ਕਿਤੇ ਨਾ ਕਿਤੇ।
1: ਨਹੀਂ ਬਿਲਕੁਲ ਇਹ ਠੀਕ ਹੈ, ਕਿਉਂਕਿ ਇੱਕ ਤਾਂ ਇਹ ਵੀ ਇਹਨਾਂ ਚ ਮਿਊਂਸੀਪਲ ਚੋਣਾਂ ਦੇ ਵਿੱਚ ਭਾਵੇਂ ਉਹ ਕੁਛ ਕਾਰਪੋਰੇਸ਼ਨਾਂ ਸੀ ਜਾਂ ਵੱਡੀ ਲੈਵਲ ਤੇ ਸਭ ਤੋਂ ਵੱਧ ਕੌਂਸਲਾਂ ਦੀਆਂ ਚੋਣਾਂ ਸੀ, 74 ਕੌਂਸਲਾਂ ਸੀ, ਉੱਥੇ ਵੀ ਕਾਂਗਰਸ ਦੂਜੇ ਨੰਬਰ ਤੇ ਭਾਵੇਂ ਜ਼ਰੂਰ ਰਹੀ, ਪਰ ਕੋਈ ਵੱਡੀ ਜਿਹੜੀ ਸੀ ਉਹ ਕਾਰਗੁਜ਼ਾਰੀ ਦਿਖਾ ਨਹੀਂ ਸਕੀ। ਜਿਵੇਂ ਜਿਵੇਂ ਮੈਂ ਤੁਹਾਨੂੰ ਦੱਸਦਾ ਕਿ ਕਾਂਗਰਸ ਜਿਹੜੀ ਇੱਕੋਦਮ ਕਿਵੇਂ 2022 ਦੇ ਵਿੱਚ ਆਮ ਆਦਮੀ ਪਾਰਟੀ ਬੜੀ ਥੰਪਿੰਗ ਮੈਜੋਰਟੀ ਨਾਲ ਜਿੱਤਦੀ, ਇਹਨਾਂ ਦੇ 22 MLA ਜਿੱਤਦੇ ਆ, ਤੇ ਉਸ ਤੋਂ ਬਾਅਦ ਸਿਰਫ 2 ਸਾਲ ਬਾਅਦ ਜਿਹੜੀ

0: ਉਹਨਾਂ ਨੂੰ ਉਹਨਾਂ ਨੇ ਅਹੁਦੇ ਦਾ ਜਿਹੜਾ ਚਾਰਜ ਆ ਉਹ ਸੰਭਾਲਣਾ ਹੈ। ਸਾਰਿਆਂ ਨਾਲੋਂ ਜ਼ਿਆਦਾ ਉਹਨਾਂ ਦੇ ਨਾਲੋਂ ਪ੍ਰਧਾਨ ਬਣਨ ਦੀ ਚਰਚਾ ਜਿਹੜੀ ਹੈ ਉਹ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਦੀ ਹੈ ਕਿ ਉਹਨਾਂ ਨੂੰ ਭਰੋਸਾ ਨਹੀਂ ਹੈ ਕਿ ਉਹ ਸਹੀ ਰਸਤੇ ਲੈ ਕੇ ਜਾ ਸਕਣਗੇ। ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਚਲੋ ਇਸ ਖਬਰ ਦੇ ਉੱਤੇ ਵੀ ਜ਼ਰੂਰ ਚਰਚਾ ਸਾਡੇ ਨਾਲ ਸਾਂਝੀ ਕਰਿਓ ਕਿ ਬੀਜੇਪੀ ਕੀ ਅਚੀਵ ਕਰਨਾ ਚਾਹੁੰਦੀ ਹੈ ਕੇਵਲ ਸਿੰਘ ਢਿੱਲੋਂ ਦੇ ਜ਼ਰੂਰ ਦੇ ਜ਼ਰੀਏ, ਪਰ ਨਾਲ ਦੀ ਨਾਲ ਕਿ ਕਾਂਗਰਸ ਦਾ ਕਾਟੋ ਕਲੇਸ਼ ਭਾਜਪਾ ਦੇ ਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਤੰਗ ਤਾਂ ਨਹੀਂ ਕਰੇਗਾ ਜਿਸ ਤਰੀਕੇ ਦੇ ਨਾਲ ਨੰਬਰ ਆਫ ਕਾਂਗਰਸੀ ਉੱਧਰ ਗਏ ਨੇ?
1: ਨਹੀਂ ਦੇਖੋ, ਇੱਕ ਗੱਲ ਤਾਂ ਹੈ ਜਿਹੜੇ ਹੁਣ ਜਿੱਦਾਂ ਤੁਸੀਂ ਗੱਲ ਕੀਤੀ ਹੈ, ਬਿਲਕੁਲ ਇਹ ਗੱਲ ਬੜੀ ਮਹੱਤਵਪੂਰਨ ਹੈ, ਬੜੀ ਅਹਿਮ ਹੈ ਕਿ ਕਾਂਗਰਸ ਦੀ ਲੀਡਰਸ਼ਿਪ ਤੇ ਬੀਜੇਪੀ ਦੀ ਲੀਡਰਸ਼ਿਪ ਜਿਹੜੀ ਹੈ ਉਹ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਜਿਹੜੀ ਚੱਲ ਰਹੀ ਹੈ। ਵੈਸੇ ਤਾਂ ਬੀਜੇਪੀ ਜਿਹੜੀ ਹਮੇਸ਼ਾ ਹੀ, ਹਾਲਾਂਕਿ ਇਹ ਕਹਿੰਦੇ ਆ ਰਹੇ ਨੇ, ਪ੍ਰਧਾਨ ਮੰਤਰੀ ਦਾ ਵੀ ਬਿਆਨ ਆਇਆ, ਕੇਂਦਰੀ ਗ੍ਰਹਿ ਮੰਤਰੀ ਦਾ ਕਈ ਵਾਰੀ ਬਿਆਨ ਆਇਆ ਜਦੋਂ ਕਿ ਉਹ ਦੂਜੇ ਲੀਡਰਾਂ ਖਾਸ ਕਰਕੇ ਕਾਂਗਰਸ ਵਾਲਿਆਂ ਨੂੰ ਜਾਂ ਦੂਜੀਆਂ ਜਿਹੜੀਆਂ ਪਾਰਟੀਆਂ ਨੇ ਜਾਂ ਉੱਥੇ ਤ੍ਰਿਣਮੂਲ ਕਾਂਗਰਸ ਦੀ ਗੱਲ ਜਾਂ ਉਹਨਾਂ ਨੂੰ ਪੈਰਾਸਾਈਟ ਕਹਿੰਦੇ ਰਹੇ ਨੇ ਤੇ ਜਾਂ ਇਹ ਕਹਿੰਦੇ ਰਹੇ ਨੇ ਕਿ ਇਹ ਇੱਕ ਤਰ੍ਹਾਂ ਦੇ ਪੈਰਾਸਾਈਟ ਨੇ ਜਿਹੜੇ ਦੂਸਰਿਆਂ ਦੇ ਸਹਾਰੇ ਤੇ ਜਿਉਂਦੇ ਨੇ। ਪਰ ਪੰਜਾਬ ਦੇ ਵਿੱਚ ਇਹ ਤਸਵੀਰ ਦੇਖੋ ਬਿਲਕੁਲ ਉਲਟਾ ਹੈ। ਪੰਜਾਬ ਦੇ ਵਿੱਚ ਬੀਜੇਪੀ ਨੇ ਆਪਣੇ ਕੇਡਰ ਚੋਂ ਆਪਣੇ ਅਹੁਦੇਦਾਰ ਬਣਾਉਣ ਦੀ ਥਾਂ ਪ੍ਰਧਾਨ ਬਣਾਉਣ ਦੀ ਥਾਂ ਜਿਹੜੇ ਸਾਰੇ ਹੀ ਦੂਜੀਆਂ ਪਾਰਟੀਆਂ ਚੋਂ ਆਏ ਨੇ ਉਹਨਾਂ ਨੂੰ ਜਿਹੜਾ ਹੈ ਉਹ ਮੂਹਰੇ ਲਾ ਕੇ ਬਣਾਇਆ ਜਾ ਰਿਹਾ। ਭਾਵੇਂ ਕੈਪਟਨ ਅਮਰਿੰਦਰ ਸਿੰਘ ਨੂੰ ਪਹਿਲਾਂ ਬਣਾਇਆ ਗਿਆ ਇੰਚਾਰਜ ਇਲੈਕਸ਼ਨ ਦਾ, ਫਿਰ ਜਿਹੜੇ ਉਹ ਕਾਂਗਰਸ ਚੋਂ ਆਏ ਹੋਏ ਸੀ ਸੁਨੀਲ ਜਾਖੜ ਕਾਂਗਰਸ ਚੋਂ ਆਏ ਸੀ ਉਹਨਾਂ ਨੂੰ ਪ੍ਰਧਾਨ ਬਣਾਤਾ, ਤੇ ਹੁਣ ਕੇਵਲ ਸਿੰਘ ਢਿੱਲੋਂ ਇਹ ਵੀ ਕਾਂਗਰਸ ਚੋਂ ਆਏ ਹੋਏ ਸੀ ਇਹਨਾਂ ਨੂੰ ਪ੍ਰਧਾਨ ਬਣਾਤਾ। ਇੱਥੋਂ ਤੱਕ ਕਿ ਇਹ ਹੁਣ ਲੱਗਦਾ ਕਿ ਬੀਜੇਪੀ ਕੋਲੇ ਆਪਣੇ ਕੋਲੇ ਕੋਈ ਏਦਾਂ ਦਾ ਉਹ ਲੀਡਰ ਤਿਆਰ ਹੀ ਨਹੀਂ ਕਰ ਸਕੇ ਇੰਨੇ ਸਾਲਾਂ ਦੇ ਵਿੱਚ ਜਿਹਨੂੰ ਉਹ ਇਹ ਪ੍ਰਧਾਨਗੀ ਦੇ ਸਕਣ। ਹਾਲਾਂਕਿ ਪਹਿਲਾਂ ਜਿਹੜੇ ਇਦੋਂ ਜਿਹੜੇ ਲੀਡਰ ਵੱਧ ਪ੍ਰਭਾਵ ਵਾਲੇ ਰਹੇ ਨੇ ਜਿਹੜੇ ਬੀਜੇਪੀ ਦੇ ਸੂਬੇ ਦੇ ਪ੍ਰਧਾਨ ਰਹੇ ਨੇ, ਭਾਵੇਂ ਅਸ਼ਵਨੀ ਸ਼ਰਮਾ ਹੋਣ ਤੇ ਭਾਵੇਂ ਹੋਰ ਜਿਹੜੇ ਮਨੋਰੰਜਨ ਕਾਲੀਆ ਵੀ ਰਹੇ ਨੇ ਤੇ ਜੋ ਮਿਸਟਰ ਖੰਨਾ ਨੇ ਜਿਹੜੇ ਉਹ ਵੀ ਰਹੇ ਨੇ ਤੇ ਹੋਰ ਵੀ ਰਹੇ ਨੇ, ਪਰ ਗੱਲ ਇਹ ਹੈ ਕਿ ਉਹਨਾਂ ਦਾ ਪ੍ਰਭਾਵ ਆਪਣੇ ਕੇਡਰ ਦੇ ਵਿੱਚ ਇਦੋਂ ਵੱਧ ਰਿਹਾ ਤੇ ਹੁਣ ਇਹਨਾਂ ਦਾ ਜਿਹੜੇ ਜਿਹਨਾਂ ਨੂੰ ਹੁਣ ਬਣਾ ਰਹੇ ਨੇ ਉਹਨਾਂ ਦਾ ਕੇਡਰ ਚ ਕੋਈ ਅਸਰ ਨਹੀਂ ਹੈ ਤੇ ਜਿਹੜੇ ਇਹਨਾਂ ਦੇ ਨਾਲ ਵੀ ਉਹ ਜ਼ਿਆਦਾ ਉੱਚੀ ਬੋਲਦੇ ਜਾਂ ਉੱਚੀ ਆਵਾਜ਼ ਚ ਨਾਰੇ ਬੁਲੰਦ ਕਰਦੇ ਜਿਹੜੇ ਨਵੇਂ ਨਵੇਂ ਆਏ ਨੇ, ਭਾਵੇਂ ਉਹ ਅਕਾਲੀਆਂ ਚੋਂ ਆਏ ਨੇ, ਭਾਵੇਂ ਕਾਂਗਰਸ ਚੋਂ ਆਏ ਨੇ, ਭਾਵੇਂ ਆਮ ਆਦਮੀ ਪਾਰਟੀ ਚੋਂ ਆਏ ਨੇ। ਤੇ ਸੋ ਹੁਣ ਇਹ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਬੀਜੇਪੀ ਜਿੱਥੇ ਦਾਅਵੇ ਕਰਦੀ ਹੈ ਲਗਾਤਾਰ ਕਿ ਅਸੀਂ ਸਾਰੀਆਂ ਸੀਟਾਂ ਤੇ ਚੋਣ ਲੜਾਂਗੇ ਤੇ ਸਰਕਾਰ ਬਣਾਵਾਂਗੇ, ਇਹ ਵੀ ਲਗਾਤਾਰ ਕਹਿ ਰਹੀ ਹੈ 2027 ਦੇ ਵਿੱਚ। ਤੇ ਪਰ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਵਰਗੇ ਸੀਜ਼ਨਡ ਲੀਡਰ ਜਿਹੜੇ MP ਰਹੇ, ਫਿਰ ਖੇਤੀ ਮੰਤਰੀ ਰਹੇ, ਦੋ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ, ਉਹ ਕੇਵਲ ਢਿੱਲੋਂ ਬਾਰੇ ਇਹ ਕਹਿ ਰਹੇ ਨੇ ਕਿ ਇਹ ਜਿਹੜੇ ਹੈ ਉਹ ਕਾਬਲ ਨਹੀਂ ਹੈ, ਇਹ ਨਹੀਂ ਜਿਹੜਾ ਹੈ ਉਹ ਚਲਾ ਸਕਣਗੇ। ਤੇ ਇੱਥੋਂ ਇਹ ਗੱਲ ਇੱਕ ਸਪਸ਼ਟ ਕਲੀਅਰ ਉਹਨਾਂ ਦਾ ਇੱਕ ਮੈਸੇਜ ਆਉਂਦਾ ਹੈ ਕਿ ਉਹ ਜਿਹੜੀ ਉਹ ਬੀਜੇਪੀ ਦੀ ਜਿਹੜੀ ਸੈਂਟਰਲ ਲੀਡਰਸ਼ਿਪ ਹੈ ਤੇ ਉਹਦੀ ਜਿਹੜੀ ਕਾਰਗੁਜ਼ਾਰੀ ਹੈ ਜਾਂ ਜੋ ਕੁਛ ਵੀ ਉਹਨਾਂ ਨੇ ਕੀਤਾ ਉਹ ਉਹਦੇ ਨਾਲ ਕਿਸੇ ਲੈਵਲ ਤੇ ਕੈਪਟਨ ਅਮਰਿੰਦਰ ਸਿੰਘ ਸਹਿਮਤ ਨਹੀਂ ਹੈ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦਾ ਆਪਣਾ ਪਟਿਆਲੇ ਦੇ ਵਿੱਚ ਜਾਂ ਜਿਸ ਤਰ੍ਹਾਂ ਦਾ ਇੱਕ ਪ੍ਰਭਾਵ ਰਿਹਾ ਜਾਂ ਕਿਸੇ ਵੇਲੇ ਉਹਨਾਂ ਦੇ ਖੂੰਡੇ ਦੀ ਸਿਆਸਤ ਦਾ ਪ੍ਰਭਾਵ ਰਿਹਾ, ਉਹ ਇਕੱਲੇ ਕੈਪਟਨ ਅਮਰਿੰਦਰ ਸਿੰਘ ਨਹੀਂ, ਉਹਦੇ ਨਾਲ ਪ੍ਰਨੀਤ ਕੌਰ ਵੀ ਹੈ ਜੋ ਕੇਂਦਰ ਚ ਮੰਤਰੀ ਵੀ ਰਹੇ ਨੇ, MP ਰਹੇ ਨੇ ਦੋ ਵਾਰੀ, ਤੇ ਫਿਰ ਉਹਨਾਂ ਦੀ ਬੇਟੀ ਜਿਹੜੀ ਸਿਆਸਤ ਕਰ ਰਹੀ ਹੈ ਨਾਲ ਬੀਜੇਪੀ ਚ ਉਹ ਵੀ ਹੈ। ਕੈਪਟਨ ਅਮਰਿੰਦਰ ਸਿੰਘ ਦਾ ਇਹ ਬਿਆਨ ਹੈ ਫਿਰ ਸਾਰਾ ਇੱਕ ਤਰ੍ਹਾਂ ਦੀ ਜਿਹੜੀ ਉਹ ਰਾਇਲ ਫੈਮਿਲੀ ਹੈ ਤੇ ਉਹਦੀ ਜਿਹੜੀ ਇੱਕ ਗੱਲ ਹੈ ਜਾਂ ਉਹਦੀ ਭਾਵਨਾ ਨੂੰ ਜਿਹੜਾ ਹੈਗਾ ਉਹ ਪੇਸ਼ ਕਰਦਾ, ਤੇ ਹੁਣ ਉਹਨੂੰ ਬੀਜੇਪੀ ਕਿੱਦਾਂ ਲੈਂਦੀ ਹੈ ਤੇ ਜਾਂ ਜਿਹੜਾ ਇਮੀਡੀਏਟ ਜਿਹੜਾ ਰਿਐਕਸ਼ਨ ਕੇਵਲ ਢਿੱਲੋਂ ਦਾ ਆਇਆ ਕਿ ਉਹ ਮਹਾਰਾਜਾ ਆਪ ਫੇਰ ਚੁੱਕਿਆ ਹਰ ਫਰੰਟ ਤੇ, ਇਸ ਕਰਕੇ ਜਿਹੜੀ ਉਹਦੀ ਨਿਰਾਸ਼ਾ ਚੋਂ ਜਿਹੜੀ ਏਦਾਂ ਦੀ ਗੱਲਬਾਤ ਉਹ ਝਲਕ ਰਹੀ ਹੈ। ਤੇ ਪਰ ਇਹ ਵੀ ਹੁਣ ਚਲੋ ਕਿਸ ਲੈਵਲ ਤੱਕ ਦੇਖੋ, ਸੋਚ ਕੇ ਤਾਂ ਬੀਜੇਪੀ ਨੇ ਇਹੀ ਬਣਾਇਆ ਅਲਟੀਮੇਟਲੀ। ਪਹਿਲਾਂ ਇੱਥੇ ਕੋਸ਼ਿਸ਼ ਕੀਤੀ ਗਈ ਕੋਈ ਏਦਾਂ ਦਾ ਬਲੋਗ ਜਿਵੇਂ ਹਰਿਆਣਾ ਚ ਬਣਾਇਆ ਕਿ ਐਂਟੀ ਜਾਟ ਜਿਵੇਂ ਉੱਥੇ ਸਾਰੇ ਉਹਨਾਂ ਨੂੰ ਇਕੱਠੇ ਕਰ ਲਓ, ਇੱਥੇ ਵੀ ਜਿਹੜਾ ਐਂਟੀ ਜੱਟ ਸਿੱਖ ਕੋਈ ਏਦਾਂ ਦੀ ਗੱਲ ਬਣਾ ਲਈ ਜਾਵੇ, ਦਲਿਤਾਂ ਦੇ ਵਿੱਚ ਵੀ ਉਹਨਾਂ ਨੇ ਜ਼ੋਰ ਲਾਉਣ ਦੀ ਕੋਸ਼ਿਸ਼ ਕੀਤੀ ਤੇ ਅਖੀਰ ਦੇ ਵਿੱਚ ਫਿਰ ਮੁੜ ਕੇ ਆ ਕੇ ਉੱਥੇ ਜੱਟ ਸਿੱਖ ਤੇ ਆ ਕੇ ਖੜੇ ਆ। ਤੇ ਉਹ ਵੀ ਹੁਣ ਇਹ ਜਿਹੜਾ ਹੈਗਾ ਬਾਕੀ ਜਿਹੜੀਆਂ ਪੋਲੀਟੀਕਲ ਪਾਰਟੀਆਂ ਦੀ ਜਿਹੜੀ ਟ੍ਰੈਡੀਸ਼ਨਲ ਇੱਕ ਸਟਾਈਲ ਆ ਉਹ ਸਟਾਈਲ ਉਹਨੂੰ ਸੂਤ ਬੈਠੂਗਾ ਜਾਂ ਨਹੀਂ ਬੈਠੂਗਾ, ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ।
0: ਬਹੁਤ ਬਹੁਤ ਸ਼ੁਕਰੀਆ ਪ੍ਰੀਤਮ ਜੀ, ਤੁਹਾਡਾ ਵਿਸਥਾਰ ਸਹਿਤ ਖਬਰਾਂ ਦੇ ਉੱਤੇ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਦੇ ਲਈ ਧੰਨਵਾਦ।
1: ਹਾਂਜੀ, ਧੰਨਵਾਦ,
0: ਸ਼ੁਕਰੀਆ।

ਵਾਪਸ ਜੇਕਰ ਫਿਰ ਤੋਂ ਸਵਾਗਤ ਕਰਦੇ ਹਾਂ ਰੇਡੀਓ ਹਾਂਜੀ 1674 AM ਦੀਆਂ ਤਰੰਗਾਂ ਦੇ ਉੱਤੇ ਤੁਸੀਂ ਸੁਣਦੇ ਹੋ ਪ੍ਰੋਗਰਾਮ ਸਪੋਰਟਸ ਨੇਸ਼ਨ ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਬਿਨਾਂ ਸ਼ੱਕ ਅਸੀਂ ਜਿੱਥੇ ਫੁੱਟਬਾਲ ਦੀ ਵੀ ਗੱਲ ਕਰਾਂਗੇ ਉੱਥੇ ਨਾਲ ਦੀ ਨਾਲ IPL ਦੇ ਉੱਤੇ ਵੀ ਜਿਹੜੀ ਝਾਤ ਹੈ ਜੋ ਸਟੈਟਸ ਨੇ ਉਹ ਤੁਹਾਡੇ ਨਾਲ ਆਪਾਂ ਜ਼ਰੂਰ ਸ਼ੇਅਰ ਕਰਾਂਗੇ। ਬਿਨਾਂ ਸ਼ੱਕ ਜਿਹੜੋ IPL ਦੇ ਵਿੱਚ ਸਾਨੂੰ ਦੇਖਣ ਨੂੰ ਮਿਲਿਆ ਰੋਇਲ ਚੈਲੇਂਜਰਸ ਬੰਗਲੌਰ ਦੀ ਜਿਸ ਤਰ੍ਹਾਂ ਦੀ ਪਰਫਾਰਮੈਂਸ ਰਹੀ ਹੈ ਫਾਈਨਲ, ਹਾਲਾਂਕਿ ਉਸ ਤਰ੍ਹਾਂ ਦਾ ਜ਼ਰੂਰ ਨਹੀਂ ਹੋ ਸਕਿਆ ਜਿਸ ਤਰ੍ਹਾਂ ਦੀ ਉਮੀਦ ਸੀ। 61 ਜਿਹਾ ਮੁਕਾਬਲਾ ਹੈ ਜਿਹੜਾ ਉਹ ਸਾਨੂੰ ਦੇਖਣ ਨੂੰ ਮਿਲਿਆ, ਪਰ ਬੈਕ ਟੂ ਬੈਕ ਚੈਂਪੀਅਨ ਬਣੀਆਂ RCB। ਪਿਛਲੇ ਸਾਲ ਇਹ ਗੱਲਾਂ ਕਰਦੇ ਸੀ ਅਸੀਂ ਸਾਰੇ ਕਿ ਰੋਇਲ ਚੈਲੇਂਜਰ ਬੰਗਲੌਰ ਦੇ ਕਰਕੇ ਨਹੀਂ ਪਰ ਕਿੰਗ ਕੋਹਲੀ ਕਰਕੇ RCB ਹੈ ਜਿਹੜੀ ਉਹ ਜ਼ਰੂਰ ਜਿੱਤਣੀ ਚਾਹੀਦੀ ਹੈ। ਹੁਣ ਜਿਸ ਤਰੀਕੇ ਦੇ ਮੁਕਾਬਲੇ RCB ਨੇ ਇਸ ਵਾਰੀ ਖੇਲਣੇ, ਬੜੀ ਸੰਤੁਲਿਤ ਜਿਹੀ ਟੀਮ ਹੈ ਜਿਹੜੀ ਉਹ ਸ਼ੁਰੂ ਤੋਂ ਹੀ ਲੱਗੀ ਹੈ, ਹਾਲਾਂਕਿ ਕੁੱਲ ਮੈਚ 5 ਜਾਂ 6 ਮੈਚ ਹਾਰੇ ਵੀ ਨੇ, ਬਟ ਜਿਸ ਤਰੀਕੇ ਦਾ ਮੁਕਾਬਲਾ ਫਾਈਨਲ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਿਆ ਉਹ ਵੀ ਲਾਜਵਾਬ ਹੈ, ਅਸੀਂ ਕਹਿ ਸਕਦੇ ਹਾਂ ਕਿ ਜ਼ਰੂਰ ਹੈ। ਇਸ ਟੂਰਨਾਮੈਂਟ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਕਹਿ ਸਕਦੇ ਹਾਂ ਕਿ ਨਾਮ ਨਾ ਘਟਿਆ ਉਹ ਹੈ ਵੈਭਵ ਸੂਰਿਆਵੰਸ਼ੀ ਨੇ। ਬਾਕਮਾਲ ਅਸੀਂ ਕਹਿ ਸਕਦੇ ਹਾਂ ਕਿ ਉਸ ਪਲੇਅਰ ਨੇ ਆਪਣੀ ਪਰਫੋਰਮੈਂਸ ਦਿਖਾਈ ਹੈ। ਗਰੁੱਪ ਸਟੇਜਿਸ ਦੇ ਵਿੱਚ ਜਿਸ ਤਰੀਕੇ ਦੇ ਹਾਲਾਤ ਸੀ ਉਹ ਵੀ ਤੁਹਾਡੇ ਨਾਲ ਸਾਂਝੇ ਜ਼ਰੂਰ ਕਰਦੇ ਹਾਂ, ਜਿਸ ਦੇ ਵਿੱਚ ਬੋਟਮ ਆਫ ਦਾ ਟੇਬਲ ਲਖਨਊ ਦੀ ਟੀਮ ਰਹੀ ਸੀ ਜਿਸ 'ਤੇ 14 ਮੈਚਾਂ ਦੇ ਵਿੱਚ 8 ਅੰਕ ਸੀ। ਨੰਬਰ 9 ਦੇ ਉੱਤੇ ਮੁੰਬਈ ਇੰਡੀਅਨ ਸੀ। ਅਗਲੇ ਸਾਲ ਬਹੁਤ ਕੁਝ ਸੋਚਣਾ ਪਊਗਾ ਰੋਹਿਤ ਸ਼ਰਮਾ ਦੀ, ਹਾਰਦਿਕ ਪਾਂਡਿਆਂ ਦੀ ਰਿਲਾਇਬਿਲਟੀ ਦੇ, ਸੂਰਿਆ ਕੁਮਾਰ ਯਾਦਵ ਦੇ ਫੇਲੀਅਰ 'ਤੇ, ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਮੁੰਬਈ ਇੰਡੀਅਨਸ ਨੂੰ ਸੋਚਣੀਆਂ ਪੈਣਗੀਆਂ। 14 ਮੈਚਾਂ ਦੇ ਵਿੱਚ ਸਿਰਫ 8 ਅੰਕ ਹਾਸਲ ਕੀਤੇ ਨੇ ਅਤੇ ਨੰਬਰ 9 ਦੇ ਉੱਤੇ ਇਹਨਾਂ ਨੇ ਸੀਜ਼ਨ ਹੈ ਜਿਹੜਾ ਉਹ ਫਿਨਿਸ਼ ਕੀਤਾ। ਚੇਨਈ ਸੁਪਰ ਕਿੰਗਸ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ 14 ਮੈਚਾਂ ਦੇ ਵਿੱਚ 12 ਅੰਕ ਇਸ ਟੀਮ ਨੇ ਹਾਸਲ ਕੀਤੇ ਨੇ, ਜਦਕਿ ਕੋਲਕਾਤਾ ਨਾਈਟ ਰਾਈਡਰਸ, ਜਿਨ੍ਹਾਂ ਦੇ ਬਹੁਤ ਵਧੀਆ ਚਾਂਸਿਸ ਸੀ ਕਿ ਉਹ ਕੁਆਲੀਫਾਈ ਕਰ ਸਕਦੇ ਨੇ, ਜਿਸ ਨੂੰ ਰਾਜਸਥਾਨ ਰਾਇਲਸ ਨੇ ਜਿਹੜਾ ਉਹ ਬਾਹਰ ਕੀਤਾ, ਇਨਕਲੂਡਿੰਗ ਪੰਜਾਬ ਕਿੰਗਸ, ਪਰ ਕੋਲਕਾਤਾ ਨਾਈਟ ਰਾਈਡਰਸ ਨੇ ਆਪਣਾ ਲਾਸਟ ਮੈਚ ਗਵਾਇਆ ਵੀ। 14 ਮੈਚਾਂ ਦੇ ਵਿੱਚ ਸਿਰਫ 13 ਅੰਕਾਂ ਦੇ ਨਾਲ ਇਸ ਉਹਨਾਂ ਨੇ ਜਿਹੜਾ ਹੈ ਨੰਬਰ 7 ਦੇ ਉੱਤੇ ਫਿਨਿਸ਼ ਕੀਤਾ। ਦਿੱਲੀ ਕੈਪੀਟਲਸ ਨੇ 14 ਮੈਚਾਂ ਦੇ ਵਿੱਚ 14 ਅੰਕ ਹਾਸਲ ਕੀਤੇ ਨੇ, ਨੰਬਰ 6 ਦੇ ਉੱਤੇ ਫਿਨਿਸ਼ ਕੀਤਾ। 7 ਮੈਚ ਇਸ ਦੇ ਵਿੱਚ ਜਿੱਤੇ ਨੇ, 6 ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਰਾਜਸਥਾਨ ਰਾਇਲ ਦੀ ਟੀਮ ਨੇ 14 ਮੈਚਾਂ ਦੇ ਵਿੱਚ 16 ਅੰਕ ਹਾਸਲ ਕੀਤੇ ਨੇ, ਪੰਜਾਬ ਅਤੇ ਦਿੱਲੀ ਕੈਪੀਟਲਸ ਦੀ ਟੀਮ ਨੂੰ ਅਤੇ ਨਾਲ ਕੋਲਕਾਤਾ ਨਾਈਟ ਰਾਈਡਰਸ ਦੀ ਟੀਮ ਨੂੰ ਜਿਹੜੀ ਉਹਨਾਂ ਨੇ ਕੁਆਲੀਫਾਇਰ ਜਿਹੜੀ ਦੌਰ ਦੇ ਵਿੱਚੋਂ ਮਾਤ ਦਿੱਤੀ ਹੈ ਅਤੇ ਅਗਲੇ ਦੌਰ ਦੇ ਵਿੱਚ ਗਏ ਸਨ। ਸਨਰਾਈਜ਼ਰ ਹੈਦਰਾਬਾਦ ਦੀ ਟੀਮ ਨੇ 3 ਪੋਜੀਸ਼ਨ ਦੇ ਉੱਤੇ ਫਿਨਿਸ਼ ਕੀਤਾ। ਨੰਬਰ 2 ਦੇ ਉੱਤੇ ਗੁਜਰਾਤ ਟਾਈਟਨ ਰਹੀ ਹੈ, ਜਿਨ੍ਹਾਂ ਨੇ ਫਾਈਨਲ ਦੇ ਵਿੱਚ ਇਹਨੂੰ ਹਾਰ ਦਾ ਸਾਹਮਣਾ ਕਰਨਾ ਪਿਆ। RCB ਹੈ ਜਿਹੜੀ ਉਹ ਜੇਤੂ ਰਹੀ ਹੈ ਇਸ ਮੁਕਾਬਲੇ ਦੇ ਵਿੱਚ, ਔਰ ਬਾਕਮਾਲ ਪਰਫੋਰਮੈਂਸ ਹੈ ਜਿਹੜੀ ਉਹ ਸਾਨੂੰ ਜ਼ਰੂਰ ਦੇਖਣ ਨੂੰ ਮਿਲੀ ਹੈ, ਖਾਸ ਕਰਕੇ ਜਦੋਂ ਅਸੀਂ ਰੋਇਲ ਚੈਲੇਂਜਰਸ ਬੰਗਲੌਰ ਦੀ ਟੀਮ ਦੀ ਗੱਲ ਕਰਦੇ ਹਾਂ। ਔਰੇਂਜ ਕੈਪ ਦੇ ਵਿਨਰ ਵੈਭਵ ਸੂਰਿਆਵੰਸ਼ੀ ਦੀ ਵੀ ਗੱਲ ਜ਼ਰੂਰ ਕਰ ਲਈਏ। ਵੈਭਵ ਸੂਰਿਆਵੰਸ਼ੀ ਨੇ ਇਸ ਸੀਜ਼ਨ ਦੇ ਵਿੱਚ ਨੇ ਜਿਹੜੇ ਉਹ 16 ਮੈਚ ਖੇਡੇ ਨੇ, 48.50 ਦੀ ਐਵਰੇਜ ਦੇ ਨਾਲ ਉਹਨਾਂ ਨੇ ਇਨਿੰਗਸ ਪਲੇਅ ਕੀਤੀਆਂ ਨੇ, ਇਸ ਦੇ ਵਿੱਚ 50 ਅਤੇ 100 ਇਸ ਦੇ ਵਿੱਚ, ਇੱਕ ਸੈਂਚਰੀ ਇਸ ਦੇ ਵਿੱਚ ਸ਼ਾਮਲ ਹੈ, 103 ਦਾ ਹਾਈਐਸਟ ਸਕੋਰ ਰਿਹਾ। ਹਾਲਾਂਕਿ ਜਿੰਨੀਆਂ ਸੈਂਚਰੀਜ਼ ਉਹਨਾਂ ਦੀਆਂ ਮਿਸ ਹੋਈਆਂ ਨੇ ਉਹ ਵੀ ਜੇ ਐਡ ਕਰ ਲਈਏ ਤਾਂ ਮੇਰੇ ਖਿਆਲ 'ਚ ਬਾਕਮਾਲ ਪਰਫੋਰਮੈਂਸ ਹੋਰ ਵੀ ਦਿਖਾਈ ਦਿੰਦੀ। ਸਟ੍ਰਾਈਕ ਰੇਟ ਬਾਕਮਾਲ ਹੈ 237.31 ਦਾ ਸਟ੍ਰਾਈਕ ਰੇਟ ਹੈ ਜਿਹੜਾ ਉਹ ਦੇਖਿਆ ਗਿਆ ਉਹਨਾਂ ਦਾ, ਪਰ ਸਭ ਤੋਂ ਜ਼ਿਆਦਾ ਯਾਦਗਾਰ ਪਾਰੀ ਹੈ ਜਿੱਥੇ ਬਿਨਾਂ ਸ਼ੱਕ ਉਹਨਾਂ ਦਾ ਹਾਈਐਸਟ ਸਕੋਰ 103 ਰਿਹਾ, ਬਟ 28 ਗੇਂਦਾਂ ਦੇ ਵਿੱਚ 97 ਦੌੜਾਂ ਜੋ ਬਣਾਈਆਂ ਸਨ ਉਹ ਉਹਨਾਂ ਦੀ ਇਨਿੰਗ ਦੀ ਬੈਸਟ, ਉਹ ਇਸ IPL ਸੀਜ਼ਨ ਦੀ ਬੈਸਟ ਇਨਿੰਗ ਹੈ ਜਿਹੜੀ ਉਹਨਾਂ ਦੀ ਜ਼ਰੂਰ ਕਹੀ ਜਾ ਸਕਦੀ ਹੈ। 776 ਦੌੜਾਂ ਦੇ ਨਾਲ ਔਰੇਂਜ ਕੈਪ ਉਹਨਾਂ ਨੂੰ ਇਸ ਸੀਜ਼ਨ ਦੀ ਮਿਲੀ ਹੈ। ਨੰਬਰ 2 ਦੇ ਉੱਤੇ ਸ਼ੁਭਮਨ ਗਿੱਲ ਹੈ ਜਿਸ ਨੇ 732 ਦੌੜਾਂ ਬਣੀਆਂ ਨੇ, ਗੁਜਰਾਤ ਟਾਈਟਨਸ ਦੇ ਵੱਲੋਂ ਇਹ ਖੇਡਦੇ ਨੇ। ਸਿਮਿਲਰ ਸਾਈ ਸੁਦਰਸ਼ਨ ਨੰਬਰ 3 ਦੇ ਉੱਤੇ ਨੇ 722 ਦੌੜਾਂ ਦੇ ਨਾਲ, ਵਿਰਾਟ ਕੋਹਲੀ ਨੰਬਰ 4 ਦੇ ਉੱਤੇ ਨੇ 675 ਦੌੜਾਂ ਦੇ ਨਾਲ, ਔਰ ਕਿਆ ਕੰਸਿਸਟੈਂਸੀ ਹੈ ਥਰੂ ਆਊਟ ਦਾ ਹੋਲ IPL ਜੇ ਕਾਪਰ ਦੇਖੀਏ ਤਾਂ ਬਾਕਮਾਲ ਇਨਿੰਗਸ ਨੇ ਇਸ ਖਿਡਾਰੀ ਨੇ ਖੇਡੀਆਂ ਨੇ ਔਰ ਅਜੇ ਵੀ ਲਗਾਤਾਰ ਪਰਫੋਰਮ ਹੈ ਜਿਹੜਾ ਕਰ ਰਹੇ ਨੇ, ਜਿੱਥੇ ਦੂਸਰੇ ਪਾਸੇ ਜਿਹੜੇ ਪੁਰਾਣੇ ਬੋਲਰ ਵੀ ਨੇ ਇਹਨਾਂ ਦੇ ਦੌਰ ਦੇ ਡੈਬਿਊ ਵਾਲੇ, ਜਾਂ ਅਸੀਂ ਕਹਿ ਲਈਏ ਇਸ ਦੇ ਇਲਾਵਾ ਪੁਰਾਣੇ ਬੋਲਰਸ ਦੇ ਨਾਲ ਨਾਲ ਜੇ ਉਹ ਇਹਨਾਂ ਦੇ ਸਾਥੀ ਬੈਟਸਮੈਨ ਵੀ ਨੇ, ਉਹਨਾਂ ਨੇ ਵੀ ਸਟਰਗਲ ਕੀਤਾ ਇਸ IPL ਦੇ ਵਿੱਚ, ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ, ਬਟ ਵਿਰਾਟ ਕੋਹਲੀ ਹੀ ਹੈ ਉਸ ਪੂਰੇ ਦੌਰ ਦੇ ਵਿੱਚੋਂ ਜਿਨ੍ਹਾਂ ਨੇ ਆਪਣੀ ਕੰਸਿਸਟੈਂਸੀ ਨੂੰ ਬਰਕਰਾਰ ਰੱਖਿਆ। 675 ਦੌੜਾਂ ਦੇ ਨਾਲ ਉਹਨਾਂ ਨੇ ਟੌਪ 5 ਬੈਟਸਮੈਨ ਦੇ ਵਿੱਚ ਜਗ੍ਹਾ ਬਣਾਈ ਹੈ, ਨੰਬਰ 4 ਦੇ ਉੱਤੇ ਰਹੇ ਨੇ।
ਹੈਨਰੀ ਕਲਾਸਨ ਨੇ 624 ਦੌੜਾਂ ਬਣਾਈਆਂ ਨੇ, ਨੰਬਰ 5 ਦੇ ਉੱਤੇ ਰਹੇ ਨੇ ਇਸ਼ਾਨ ਕਿਸ਼ਨ, ਨੰਬਰ 602 ਦੌੜਾਂ ਦੇ ਨਾਲ, ਨੰਬਰ 7 ਦੇ ਉੱਤੇ ਕੇ ਐਲ ਰਾਹੁਲ ਹੈ 593 ਦੌੜਾਂ ਦੇ ਨਾਲ, ਅਭਿਸ਼ੇਕ ਸ਼ਰਮਾ ਨੰਬਰ 8 ਦੇ ਉੱਤੇ ਹੈ 563 ਦੌੜ ਬਣਾ ਕੇ, ਮਿਚਲ ਮਾਰਸ਼ 563 ਆਸਟ੍ਰੇਲੀਅਨ ਖਿਡਾਰੀ ਨੰਬਰ 9 ਦੇ ਉੱਤੇ ਇਹਨਾਂ ਨੇ ਫਿਨਿਸ਼ ਕੀਤਾ, ਜਦਕਿ ਜੋਸ ਬਟਲਰ ਨੇ 526 ਦੌੜਾਂ ਬਣਾ ਕੇ ਦਸਵਾਂ ਪਾਇਦਾਨ ਹੈ ਜਿਹੜਾ ਉਹ ਹਾਸਲ ਕੀਤਾ। ਬੈਟਿੰਗ ਦੇ ਨਾਲ ਸੰਬੰਧਿਤ ਜਿਹੜੀਆਂ ਇਹ ਖਬਰਾਂ ਨੇ ਉਹ ਤੁਹਾਡੇ ਨਾਲ ਅਸੀਂ ਜਿਹੜੇ ਸਟੈਟਸ ਨੇ ਮਾਫ਼ ਕਰਨਾ ਉਹ ਤੁਹਾਡੇ ਨਾਲ ਸਾਂਝੇ ਕੀਤੇ ਆ, ਔਰ ਇਸ ਦੇ ਨਾਲ ਨਾਲ ਜੇਕਰ ਆਪਾਂ ਦੇਖ ਲਈਏ ਤਾਂ ਇਹ ਜਿਹੜੇ ਹੋਰ ਵੀ ਸਟੈਟਸ ਨੇ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਾਂਗੇ। ਇੱਕ ਗੱਲ ਹੋਰ ਅਕਸਰ ਵੀ ਜਿਹੜੀ ਕਹੀ ਜਾਂਦੀ ਕਿ ਵੈਭਵ ਸੂਰਿਆਵੰਸ਼ੀ ਨੂੰ ਭਾਰਤੀ ਟੀਮ ਦੇ ਵਿੱਚ ਕਿਉਂ ਨਹੀਂ ਖਿਡਾਇਆ ਜਾਂਦਾ, ਇਹ ਅਕਸਰ ਸਾਨੂੰ ਗੱਲ ਹੈ ਜਿਹੜੀ ਉਹ ਸੁਣਨ ਨੂੰ ਮਿਲ ਜਾਂਦੀ ਹੈ। ਹਾਲਾਂਕਿ ਉਸ ਦੇ ਵਿੱਚ BCCI ਦਾ ਭਾਵੇਂ ਦਿਲ ਕਰਦਾ ਵੀ ਹੋਵੇ, ਬਟ BCCI ਦੇ ਵੱਲੋਂ ਜਿਸ ਤਰੀਕੇ ਦੇ ਨਾਲ ਜੋ ਗਾਈਡਲਾਈਨਸ ਨੇ ਖਾਸ ਕਰਕੇ ICC ਦੀਆਂ, ਜਿਸ ਦੇ ਵਿੱਚ ਯੰਗ ਪਲੇਅਰਸ ਦੇ ਮੈਂਟਲ ਵੈਲਵਿੰਗ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਰੂਲਿੰਗ ਹੈ, 15 ਸਾਲ ਤੋਂ ਪਹਿਲਾਂ ਕਿਸੇ ਨੂੰ ਵੀ ਸੀਨੀਅਰ ਨੈਸ਼ਨਲ ਟੀਮ ਦੇ ਵਿੱਚ ਹੈ ਜਿਹੜਾ ICC ਦੇ ਰੂਲਿੰਗ ਦੇ ਮੁਤਾਬਕ ਉਹ ਨਹੀਂ ਟੀਮ ਦੇ ਵਿੱਚ ਖਿਡਾਇਆ ਜਾ ਸਕਦਾ, ਜਿਸ ਦੇ ਕਾਰਨ ਅਸੀਂ ਕਹਿ ਸਕਦੇ ਹਾਂ ਕਿ ਇਹ ਫੈਸਲੇ ਨੇ ਜਿਹੜੇ ਉਹ ਲਏ ਗਏ ਨੇ। ਔਰ ਹਾਲ ਹੀ ਦੇ ਵਿੱਚ ਹਾਲਾਂਕਿ ਨਿਊਜ਼ੀਲੈਂਡ ਮਾਫ਼ ਕਰਨਾ ਇੰਡੀਆ ਏ ਟੀਮ ਦੇ ਵਿੱਚ ਉਹਨਾਂ ਨੂੰ ਜਗ੍ਹਾ ਵੀ ਹੈ ਜਿਹੜੀ ਉਹ ਦੇ ਦਿੱਤੀ ਗਈ ਹੈ, ਸੋ ਜ਼ਰੂਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਪਰਫੋਰਮੈਂਸ ਕਿਸ ਤਰ੍ਹਾਂ ਦੀ ਰਹਿੰਦੀ ਹੈ ਉਸ 'ਤੇ ਨਜ਼ਰ ਜ਼ਰੂਰ ਬਣਾ ਕੇ ਰੱਖਾਂਗੇ। ਬਟ ਇਸ ਗੱਲ ਦੇ ਪਿੱਛੇ ਕਿ ਵੈਭਵ ਸੂਰਿਆਵੰਸ਼ੀ ਨੂੰ ਸੀਨੀਅਰ ਟੀਮ ਦੇ ਵਿੱਚ ਕਿਉਂ ਨਹੀਂ ਖਿਡਾਇਆ ਜਾ ਰਿਹਾ, ਉਸ ਦਾ ਇੱਕ ਵੱਡਾ ਕਾਰਨ ਹੈ ICC ਦੀ ਰੂਲਿੰਗ, ਜੋ ਕਿ ਖੈਰ ਹਾਲਾਂਕਿ ਉਸ ਤੋਂ ਉਹ ਹੁਣ ਛੁੱਟੀ ਪਾ ਚੁੱਕੇ ਨੇ, 15 ਸਾਲਾਂ ਦੇ ਹੋ ਚੁੱਕੇ ਨੇ। ਦੂਸਰਾ ਹੈ ਕਿ ਜਿਹੜਾ ਅਮਰਜਿੰਗ ਟੈਲੈਂਟ ਆਇਆ ਹੈ ਜੋ ਸਾਡੇ ਕੋਲ ਇਸ ਵੇਲੇ ਹੈ, ਤਾਂ ਉਸ ਦੇ ਵਿੱਚ ਪਹਿਲਾਂ ਹੀ ਇਹ ਸਵਾਲ ਬਣਿਆ ਕਿ ਕਿਹਨੂੰ ਬਾਹਰ ਬਿਠਾ ਕੇ ਕਿਹਨੂੰ ਖੜਾਇਆ ਜਾਵੇ, ਇਸ਼ਾਨ ਕਿਸ਼ਨ ਵਰਗਿਆਂ ਨੂੰ ਵਾਪਸੀ ਕਰਨੀ ਪੈ ਰਹੀ ਹੈ। ਸੋ ਤੁਸੀਂ ਇਮੈਜਿਨ ਕਰ ਸਕਦੇ ਹੋ ਕਿ ਕਿੰਨਾ ਕੁ ਪ੍ਰੈਸ਼ਰ ਹੈ ਜਿਹੜਾ ਉਹ BCCI ਦੀ ਸਿਲੈਕਸ਼ਨ ਕਮੇਟੀ ਦੇ ਉੱਤੇ ਵੀ ਦੇਖਣ ਨੂੰ ਹੈ, ਜਿਹੜਾ ਉਹ ਉਹਨਾਂ ਦੇ ਵਾਸਤੇ ਵੀ ਮਹਿਸੂਸ ਕੀਤਾ ਜਾਵੇ, ਕਿਉਂਕਿ ਇਹ ਆਪਣੇ ਆਪ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਇੱਕ ਜੱਗੋ ਤੇਰਵੀਂ ਜੀ ਜ਼ਰੂਰ ਗੱਲ ਹੈ, ਜਿਸ ਦੇ ਵਿੱਚ ਇੱਕ ਪਲੇਅਰ ਦੇ ਕੋਲ ਇੰਨਾ ਟੈਲੈਂਟ ਹੋਵੇ ਪਰ ਉਸਨੂੰ ਖੜਾਇਆ ਨਾ ਜਾਵੇ, ਪਰ ਉਸ ਦੇ ਪਿੱਛੇ ਜਿਹੜੀ ਵਜ੍ਹਾ ਹੈ ਉਹ ਤੁਹਾਡੇ ਨਾਲ ਆਪਾਂ ਸਾਂਝੀ ਕੀਤੀ ਆ। ਆਸ ਉਮੀਦ ਇਹੀ ਕਰਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਉਹ ਖੇਡਣ ਵੀ, ਅਤੇ ਭਾਰਤੀ ਟੀਮ ਦੇ ਵੱਲੋਂ ਚੰਗੇ ਚੰਗੇ ਨੇ ਜਿਹੜੇ ਉਹ ਨਾਲ ਦੀ ਨਾਲ ਸਕੋਰ ਵੀ ਕਰਨ, ਅਤੇ ਭਾਰਤੀ ਟੀਮ ਨੂੰ ਜਿੱਤੀਆਂ ਬਰੂਹਾਂ ਤੱਕ ਵੀ ਹੈ ਜਿਹੜਾ ਉਹ ਲੈ ਕੇ ਜਾਣ। ਇਸ ਨਾਲ ਨਾਲ ਜਿਹੜੇ ਹੋਰ ਰਿਕਾਰਡਸ ਨੇ ਉਹਨਾਂ ਦੇ ਉੱਤੇ ਵੀ ਨਜ਼ਰ ਹੈ ਜਿਹੜੀ ਉਹ ਜ਼ਰੂਰ ਫਿਰ ਮਾਰਦੇ ਹਾਂ ਤੁਹਾਡੇ ਨਾਲ, ਉਹ ਵੀ ਗੱਲਬਾਤ ਜ਼ਰੂਰ ਸਾਂਝੀ ਕਰਦੇ ਹਾਂ। ਖਾਸ ਕਰਕੇ ਜਦੋਂ ਅਸੀਂ ਔਰੇਂਜ ਕੈਪ ਦੀ ਹੀ ਗੱਲ ਕਰਦੇ ਹਾਂ ਤਾਂ ਆਲ ਟਾਈਮ ਫੇਵਰੇਟ ਦੇ ਪੱਖੋਂ ਜੇਕਰ ਦੇਖੀਏ ਤਾਂ ਅਜੇ ਵੀ ਵਿਰਾਟ ਕੋਹਲੀ ਇਸ ਦੇ ਵਿੱਚ ਲੀਡ ਕਰ ਰਹੇ ਨੇ। ਇਸ IPL ਦੇ ਵਿੱਚ ਵੀ ਉਹ ਨੰਬਰ 4 ਦੇ ਉੱਤੇ ਉਹਨਾਂ ਨੇ ਆਪਣੇ ਆਪ ਨੂੰ ਬੈਟਿੰਗ ਦੇ ਸਕੋਰ ਦੇ ਪੱਖੋਂ ਜਿਹੜਾ ਸਭ ਤੋਂ ਵੱਧ ਰਨ ਬਣਾਉਣ ਦੇ ਸਕੋ ਚੱਕਰ ਦੇ ਵਿੱਚ ਨੰਬਰ 4 ਦੇ ਉੱਤੇ ਉਹਨਾਂ ਨੂੰ ਦੇਖਿਆ ਜਾ ਸਕਦਾ। ਟੋਟਲ IPL ਦੇ ਵਿੱਚ 283 ਮੈਚ ਖੇਲ ਚੁੱਕੇ ਹਾਂ ਵਿਰਾਟ ਕੋਹਲੀ, 9336 ਦੌੜਾਂ ਬਣੀਆਂ ਨੇ, 113 ਦਾ ਹਾਈਐਸਟ ਸਕੋਰ ਰਿਹਾ, 68 ਇਸ ਦੇ ਵਿੱਚ 50s ਨੇ ਅਤੇ 9 ਇਸ ਦੇ ਵਿੱਚ 100 ਸ਼ਾਮਲ ਹੈ। 134 ਦਾ ਬੜਾ ਹੀ ਸੁਲਝਿਆ ਜਿਹਾ ਇੱਕ ਸਟ੍ਰਾਈਕ ਰੇਟ ਇਹਨਾਂ ਦਾ ਸਾਨੂੰ ਦੇਖਣ ਨੂੰ ਮਿਲਿਆ। ਔਰ ਇਸ ਤੋਂ ਬਾਅਦ ਫਿਰ ਰੋਹਿਤ ਸ਼ਰਮਾ, ਸ਼ਿਖਰ ਧਵਨ ਅਤੇ ਡੈਵਿਡ ਵਾਰਨਰ ਵਰਗੇ ਪਲੇਅਰ ਨੇ ਜਿਹੜੇ ਉਹ ਆਲ ਟਾਈਮ ਫੇਵਰੇਟ ਦੇ ਵਿੱਚ ਅਸੀਂ ਜ਼ਰੂਰ ਦੇਖ ਸਕਦੇ ਹਾਂ। IPL ਦੇ ਵਿੱਚ ਖਾਸ ਕਰਕੇ ਜਿਸ ਤਰੀਕੇ ਦੇ ਨਾਲ ਜਦੋਂ ਅਸੀਂ ਅਵਾਰਡਸ ਦੀ ਵੀ ਗੱਲ ਕਰਦੇ ਹਾਂ ਤਾਂ ਔਰੇਂਜ ਕੈਪ ਤੋਂ ਇਲਾਵਾ ਵੀ ਬੈਸਟ ਅਮਰਜਿੰਗ ਪਲੇਅਰ ਦਾ ਅਵਾਰਡ ਵੀ ਹੈ ਜਿਹੜਾ ਉਹ ਵੀ ਅਸੀਂ ਕਹਿ ਸਕਦੇ ਹਾਂ ਕਿ ਵੈਭਵ ਸੂਰਿਆਵੰਸ਼ੀ ਨੂੰ ਮਿਲਿਆ, ਔਰ ਬਾਕਮਾਲ ਪਰਫੋਰਮੈਂਸ ਹੈ ਜਿਹੜੀ ਉਹਨਾਂ ਦੀ ਇਸ ਪੂਰੀ ਜਿਹੜੀ IPL ਦੇ ਸੀਜ਼ਨ ਦੇ ਵਿੱਚ ਅਸੀਂ ਦੇਖੀ ਹੈ। ਇਸ ਦੇ ਇਲਾਵਾ ਜਿਹੜੀ ਪਰਪਲ ਕੈਪ ਹੈ, ਬਿਨਾਂ ਸ਼ੱਕ ਤੁਸੀਂ ਜੇਕਰ ਭੁਵਨੇਸ਼ਵਰ ਕੁਮਾਰ ਦੇ ਫੈਨ ਹੋ ਤਾਂ ਪਰਪਲ ਕੈਪ ਦੀ ਵੀ ਗੱਲ ਆਪਾਂ ਜ਼ਰੂਰ ਕਰਦੇ ਹਾਂ, ਪਰ ਜਿਸ ਤਰੀਕੇ ਦੇ ਨਾਲ ਭੁਵਨੇਸ਼ਵਰ ਕੁਮਾਰ ਦੀ ਕਹਿ ਸਕਦੇ ਹਾਂ ਕਿ ਬੋਲਿੰਗ ਸੀ, ਉਹ ਵੀ ਬਾਕਮਾਲ ਬੋਲਿੰਗ ਹੈ ਜਿਹੜੀ ਉਹ ਸਾਨੂੰ ਇਸ ਖਾਸ ਕਰਕੇ ਪਲੇਅਆਫਸ ਦੇ ਵਿੱਚ ਜਿਸ ਤਰੀਕੇ ਦੇ ਨਾਲ ਭੁਵਨੇਸ਼ਵਰ ਕੁਮਾਰ ਨੇ ਬੋਲਿੰਗ ਕੀਤੀ ਹੈ। ਔਰ ਇੱਕ ਫੈਕਟ ਜਿਹੜਾ ਹੋਰ ਨਾਲ ਦੀ ਨਾਲ ਕਮੈਂਟੇਟਰ ਵੀ ਸ਼ੇਅਰ ਕਰਦੇ ਸੀ ਕਿ ਜੋਸ਼ ਹੇਜ਼ਲਵੁੱਡ ਦਾ ਫਾਈਨਲਸ ਦੇ ਵਿੱਚ ਕਿੰਨਾ ਜ਼ਿਆਦਾ ਇੰਪੈਕਟ ਹੈ, ਉਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਕਾਰਨ ਜ਼ਰੂਰ ਰਿਹਾ, ਕਿਉਂਕਿ ਜੋਸ਼ ਹੇਜ਼ਲਵੁੱਡ ਨੇ ਪਿਛਲੇ ਲੰਬੇ ਸਮੇਂ ਤੋਂ ਜਿੰਨੇ ਫਾਈਨਲ ਖੇਡੇ ਨੇ ਜਿਹੜੀ ਜਿਹੜੀ ਵੀ ਟੀਮ ਦਾ ਹਿੱਸਾ ਰਹੇ ਨੇ ਉਸ ਦੇ ਵਿੱਚ ਉਹਨਾਂ ਨੇ ਜਿੱਤਾਂ ਨੇ ਜਿਹੜੀਆਂ ਉਹ ਹਾਸਲ ਕੀਤੀਆਂ ਨੇ। ਹੁਣ ਇਸ ਤੋਂ ਇਲਾਵਾ ਜੇਕਰ ਅਸੀਂ
ਪਰਪਲ ਕੈਪ ਦੀ ਜੇਕਰ ਗੱਲ ਕਰੀਏ ਤਾਂ ਕਗੀਸੋ ਰਬਾਡਾ ਨੂੰ ਉਸਦਾ ਸਿਰਾ ਜਾਂਦਾ, 29 ਵਿਕਟਾਂ ਲਈਆਂ ਨੇ, ਹਾਲਾਂਕਿ ਇੱਕ ਵਿਕਟ ਦੂਰ ਜ਼ਰੂਰ ਰਹੇ ਨੇ ਭੁਵਨੇਸ਼ਵਰ ਕੁਮਾਰ, ਉਹਨਾਂ ਨੇ 28 ਵਿਕਟ ਇਸ ਆਈ ਪੀ ਐੱਲ ਸੀਜ਼ਨ ਦੇ ਵਿੱਚ ਕੱਢੀਆਂ ਨੇ। ਜੋਫਰਾ ਆਰਚਰ ਨੰਬਰ 3 ਦੇ ਉੱਤੇ ਨੇ 25 ਵਿਕਟਸ ਦੇ ਨਾਲ, ਨੰਬਰ 4 ਦੇ ਉੱਤੇ ਰਸ਼ੀਦ ਖਾਨ ਹੈ 21 ਵਿਕਟਸ ਦੇ ਨਾਲ, ਅੰਸ਼ੁਲ ਕੰਬੋਜ 21 ਵਿਕਟਸ ਦੇ ਨਾਲ ਨੰਬਰ 5 ਦੇ ਉੱਤੇ ਆ, ਅਹਿਸਾਨ ਮਲਿੰਗਾ 20 ਵਿਕਟਸ ਦੇ ਨਾਲ ਨੰਬਰ 6 ਦੇ ਉੱਤੇ, ਮੁਹੰਮਦ ਸਿਰਾਜ ਨੇ ਚੰਗੀ ਗੇਂਦਬਾਜ਼ੀ ਕੀਤੀ ਹੈ 19 ਵਿਕਟਸ ਦੇ ਨਾਲ, ਨੰਬਰ 7 ਦੇ ਉੱਤੇ ਉਹਨਾਂ ਨੇ ਫਿਨਿਸ਼ ਕੀਤਾ ਹੈ। ਰਸ਼ੀਕਦਾਰ 19 ਵਿਕਟਸ ਦੇ ਨਾਲ ਨੰਬਰ 8 ਦੇ ਉੱਤੇ, ਕਾਰਤਿਕ ਤਿਆਗੀ 18 ਵਿਕਟਸ ਦੇ ਨਾਲ ਨੰਬਰ 9 ਅਤੇ ਨੰਬਰ 10 ਦੇ ਉੱਤੇ ਜੇਸਨ ਹੋਲਡਰ ਨੂੰ ਹੈ ਜਿਹੜਾ ਉਹ ਦੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਸਭ ਤੋਂ ਜ਼ਿਆਦਾ ਜਿਹੜੀਆਂ ਕਹਿ ਸਕਦੇ ਹਾਂ ਕਿ ਡੋਟ ਬਾਲਸ ਨੇ ਜਿਹੜੀਆਂ ਉਹਨਾਂ ਦੀ ਜੇਕਰ ਗੱਲ ਕਰੀਏ ਤਾਂ ਉਸ ਦੇ ਵਿੱਚ ਮੁਹੰਮਦ ਸਿਰਾਜ ਦਾ ਨਾਮ ਹੈ ਜਿਹੜਾ ਉਹ ਨੰਬਰ 1 ਦੇ ਉੱਤੇ ਆਉਂਦਾ, ਔਰ ਬਾਕਮਾਲ ਪਰਫੋਰਮੈਂਸ ਇਸ ਆਈ ਪੀ ਐੱਲ ਦੇ ਵਿੱਚ ਉਹਨਾਂ ਦੀ ਹੈ ਜਿਹੜੀ ਰਹੀ ਹੈ, 19 ਵਿਕਟਸ ਉਹਨਾਂ ਨੇ 17 ਮੈਚਾਂ ਦੇ ਵਿੱਚ ਹਾਸਲ ਕੀਤੇ ਨੇ। ਇਕੋਨਮੀ ਰੇਟ ਸਿਰਫ 9.6 ਦਾ ਰਿਹਾ, ਹਾਲਾਂਕਿ ਕਿਸੇ ਵੀ ਮੈਚ ਦੇ ਵਿੱਚ 4 ਜਾਂ ਉਸ ਤੋਂ ਵੱਧ ਵਿਕਟਾਂ ਲੈਣ ਦੇ ਵਿੱਚ ਕਾਮਯਾਬ ਨਹੀਂ ਹੋ ਸਕੇ। ਬੈਸਟ ਬੋਲਿੰਗ ਫਿਗਰਸ ਨੇ ਜਿਹੜੀਆਂ ਉਹ 26 ਰਨ ਦੇ ਕੇ 3 ਵਿਕਟਸ ਉਹਨਾਂ ਨੇ ਆਪਣੇ ਨਾਮ ਜੋ ਕੀਤੀਆਂ ਸਨ, ਉਹਨਾਂ ਦਾ ਇਸ ਸਾਲ ਦਾ ਬੈਸਟ ਬੋਲਿੰਗ ਫਿਗਰ ਰਿਹਾ। 172 ਡੋਟ ਬਾਲਸ ਨੇ ਜਿਹੜੀਆਂ ਉਹ ਕਰਵਾਈਆਂ ਨੇ ਮੁਹੰਮਦ ਸਿਰਾਜ ਨੇ, ਸਿਮਿਲਰ ਨੰਬਰ ਆਫ ਡੋਟ ਬਾਲਸ ਨੇ ਜਿਹੜੀਆਂ ਉਹ ਕਗੀਸੋ ਰਬਾਡਾ ਦੇ ਵੱਲੋਂ ਕਰਾਈਆਂ ਗਈਆਂ ਨੇ। ਜੋਫਰਾ ਆਰਚਰ 158, ਭੁਵਨੇਸ਼ਵਰ ਕੁਮਾਰ ਦੇ ਵੱਲੋਂ 152 ਡੋਟ ਬਾਲਸ ਅਤੇ ਸੁਨੀਲ ਨਰੈਣ ਦੇ ਵੱਲੋਂ 137 ਡੋਟ ਬਾਲਸ ਨੇ ਜਿਹੜੀਆਂ ਉਹ ਕਰਵਾਈਆਂ ਗਈਆਂ ਨੇ। ਸੋ ਇਹ ਆਈ ਪੀ ਐੱਲ ਦਾ ਲਿਖਾ ਜੋਖਾ, ਆਈ ਪੀ ਐੱਲ ਦੇ ਰਿਕਾਰਡਸ ਵਿਨਰ ਦਾ ਤੁਸੀਂ ਸਾਡੇ ਨਾਲ ਡਿਸਕਸ ਆਪਾਂ ਕਰ ਚੁੱਕੇ ਹਾਂ, ਅਤੇ ਨਾਲ ਦੀ ਨਾਲ ਪਰਪਲ ਕੈਪ ਔਰੇਂਜ ਕੈਪ ਤੋਂ ਇਲਾਵਾ ਕਿਸ ਟੀਮ ਨੇ ਇਸ ਵਾਰੀ ਆਈ ਪੀ ਐੱਲ ਦੇ ਵਿੱਚ ਕਿਸ ਤਰੀਕੇ ਨਾਲ ਫਿਨਿਸ਼ ਕੀਤਾ ਉਹ ਜਾਣਕਾਰੀ ਵੀ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਹੈ। ਇਸੇ ਤਰ੍ਹਾਂ ਸਾਡੇ ਨਾਲ ਜ਼ਰੂਰ ਜੁੜੇ ਰਹਿਣਾ।

0: ਬਾਬਾ ਸ਼ੇਖਰ ਫਿਰ ਤੋਂ ਸਵਾਗਤ ਕਰਦੇ ਹਾਂ ਰੇਡੀਓ ਹਾਂਜੀ 1674 AM ਦੀਆਂ ਤਰੰਗਾਂ ਦੇ ਉੱਤੇ, ਅਤੇ ਹੁਣ ਗੱਲਬਾਤ ਕਰਦੇ ਚੱਲਾਂਗੇ ਫੁੱਟਬਾਲ ਦੀ। ਫੁੱਟਬਾਲ ਦਾ ਵਰਲਡ ਕੱਪ ਸ਼ੁਰੂ ਹੋ ਜਾ ਰਿਹਾ ਔਰ ਵਰਲਡ ਕੱਪ ਦੇ ਨਾਲ ਸੰਬੰਧਿਤ ਜਿਹੜੇ ਫੈਕਟਸ ਨੇ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਾਂਗੇ। ਖਾਸ ਕਰਕੇ ਫੀਫਾ ਵਰਲਡ ਕੱਪ ਨੂੰ ਦੁਨੀਆ ਦੇ ਵਿੱਚ ਸਾਰਿਆਂ ਨਾਲੋਂ ਜ਼ਿਆਦਾ ਵੱਡਾ ਈਵੈਂਟ ਹੈ, ਓਲੰਪਿਕ ਨੰਬਰ 2 ਦੇ ਉੱਤੇ ਹੈ, ਫੀਫਾ ਵਰਲਡ ਕੱਪ ਨੰਬਰ 1 ਦੇ ਉੱਤੇ, ਜਿਸ ਨੂੰ ਸਭ ਤੋਂ ਵੱਧ ਵਾਰ ਲਾਈਵ ਜਾਂ ਜਿਹੜੇ ਬ੍ਰੌਡਕਾਸਟ ਮਾਧਿਅਮ ਦੇ ਨਾਲ ਦੇਖਿਆ ਜਾਂ ਸੁਣਿਆ ਜਾਂਦਾ ਰਿਹਾ। ਫੀਫਾ ਵਰਲਡ ਕੱਪ ਦੀ ਸ਼ੁਰੂਆਤ ਹੈ ਜਿਹੜੀ ਉਹ 1930 ਦੇ ਵਿੱਚ ਹੋਈ ਸੀ, ਅਤੇ ਪਹਿਲਾ ਟੂਰਨਾਮੈਂਟ ਉਰੂਗਵੇ ਦੇ ਵਿੱਚ ਖੇਡਿਆ ਗਿਆ ਸੀ। ਪਹਿਲਾ ਵਰਲਡ ਕੱਪ ਵੀ ਉਰੂਗਵੇ ਨੇ ਹੀ ਜਿੱਤਿਆ ਸੀਗਾ। ਬ੍ਰਾਜ਼ੀਲ ਦੀ ਟੀਮ ਹੈ ਜਿਹੜੀ ਉਹ ਅਜੇ ਤੱਕ ਦੀ ਇਸ ਵਰਲਡ ਕੱਪ ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸਭ ਤੋਂ ਸਫਲ ਟੀਮ ਰਹੀ ਹੈ। ਬ੍ਰਾਜ਼ੀਲ ਦੀ ਟੀਮ ਨੇ 5 ਵਾਰ ਵਰਲਡ ਕੱਪ ਹੈ ਜਿਹੜਾ ਉਹ ਜਿੱਤਿਆ ਹੈ। ਬ੍ਰਾਜ਼ੀਲ ਦੀ ਇਕੱਲੀ ਇਹੋ ਜਿਹੀ ਟੀਮ ਹੈ ਜੋ ਹਰ ਵਰਲਡ ਕੱਪ ਦੇ ਵਿੱਚ ਖੇਡੀ ਹੈ, ਇਸ ਤੋਂ ਇਲਾਵਾ ਕੋਈ ਵੀ ਅਜਿਹੀ ਟੀਮ ਨਹੀਂ ਹੈ ਦੁਨੀਆ ਦੇ ਵਿੱਚ ਜਿਸ ਨੇ ਅਜੇ ਤੱਕ 1930 ਤੋਂ ਲੈ ਕੇ ਸਾਰੇ ਵਰਲਡ ਕੱਪ ਨੇ ਜਿਹੜੇ ਉਹ ਖੇਡੇ ਹੋਣ। ਵਰਲਡ ਕੱਪ ਸੰਭਾਵੀ ਤੌਰ 'ਤੇ 4 ਸਾਲ ਦੇ ਬਾਅਦ ਕਰਵਾਇਆ ਜਾਂਦਾ, ਜੋ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ। 1942 ਅਤੇ 1946 ਦੇ ਵਰਲਡ ਕੱਪ ਦੂਸਰੇ ਵਿਸ਼ਵ ਯੁੱਧ ਦੇ ਕਾਰਨ ਨਹੀਂ ਖੇਡੇ ਜਾ ਸਕੇ ਸਨ। ਜਰਮਨੀ ਅਤੇ ਇਟਲੀ ਨੇ 4-4 ਵਾਰ ਵਰਲਡ ਕੱਪ ਹੈ ਜਿਹੜਾ ਉਹ ਜਿੱਤਿਆ ਹੈ। ਇਸ ਦੇ ਨਾਲ ਨਾਲ ਇੱਕ ਹੋਰ ਰਿਕਾਰਡ ਇਟਲੀ ਨੇ ਬਣਾਤਾ ਹੈ ਕਿ 3 ਵਾਰ ਲਗਾਤਾਰ ਉਹ ਵਰਲਡ ਕੱਪ ਜਿੱਤਣ ਤੋਂ ਬਾਅਦ ਬਾਹਰ ਬੈਠੇ ਨੇ। ਇਸ ਵਾਰੀ ਵੀ ਇਟਲੀ ਦੀ ਟੀਮ ਹੈ ਜਿਹੜੀ ਉਹ ਕੁਆਲੀਫਾਈ ਨਹੀਂ ਕਰ ਰਹੀ। ਅਰਜਨਟੀਨਾ ਨੇ 2022 ਦੇ ਵਿੱਚ ਫਰਾਂਸ ਨੂੰ ਹਰਾ ਕੇ ਆਪਣਾ 30ਵਾਂ ਵਰਲਡ ਕੱਪ ਜਿੱਤਿਆ ਸੀ ਔਰ ਬਾਕਮਾਲ ਮੈਚ ਹੈ ਜਿਹੜਾ ਉਹ ਸਾਨੂੰ ਦੇਖਣ ਨੂੰ ਮਿਲਿਆ ਸੀ, ਜਿਸ ਦੇ ਵਿੱਚ ਮਬਾਪੇ ਅਤੇ ਲਾਇਨਲ ਮੈਸੀ ਦੀ ਜਿਸ ਤਰ੍ਹਾਂ ਦੀ ਪਰਫੋਰਮੈਂਸ ਰਹੀ ਸੀ ਉਹ ਵੀ ਬਾਕਮਾਲ ਸੀ। 2022 ਵਰਲਡ ਕੱਪ ਦੇ ਨਾਲ ਲਗਭਗ 5 ਬਿਲੀਅਨ ਲੋਕ ਕਿਸੇ ਨਾ ਕਿਸੇ ਤਰੀਕੇ ਨਾਲ ਜੁੜੇ ਸਨ ਅਤੇ ਇਸ ਨੂੰ ਦੁਨੀਆ ਦੇ ਵਿੱਚ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਖੇਡ ਟੂਰਨਾਮੈਂਟ ਹੈ ਜਿਹੜਾ ਉਹ ਮੰਨਿਆ ਜਾਂਦਾ ਹੈ, ਜਿਸ ਤੋਂ ਪਹਿਲਾਂ ਵੀ ਸਾਡੇ ਨਾਲ ਗੱਲਬਾਤ ਕੀਤੀ ਹੈ। ਵਰਲਡ ਕੱਪ ਇਤਿਹਾਸ ਦਾ ਸਭ ਤੋਂ ਵੱਧ ਸਕੋਰ ਵਾਲਾ ਮੈਚ 1954 ਦੇ ਵਿੱਚ ਖੇਡਿਆ ਗਿਆ ਸੀ, ਜਿੱਥੇ ਆਸਟਰੀਆ ਨੇ ਸਵਿਟਜ਼ਰਲੈਂਡ ਨੂੰ 7 ਗੋਲਾਂ ਦੇ ਨਾਲ ਮਾਤ ਦਿੱਤੀ ਸੀ। ਕੈਮਰੂਨ ਦੇ ਰੋਜ਼ਰ ਮਿਲਾ 42 ਸਾਲ ਦੀ ਉਮਰ ਦੇ ਵਿੱਚ ਗੋਲ ਕਰਨ ਵਾਲੀ ਸਭ ਤੋਂ ਵੱਡੀ ਉਮਰ ਦੇ ਖਿਡਾਰੀ ਨੇ ਵਰਲਡ ਕੱਪ ਦੇ ਪੂਰੇ ਇਤਿਹਾਸ ਦੇ ਵਿੱਚ। ਇਸ ਦੇ ਨਾਲ ਨਾਲ ਜੇਕਰ ਆਪਾਂ ਦੇਖੀਏ ਤਾਂ ਮਿਰੋਸਲਾਵ ਕਲੋਜ਼ ਜਰਮਨੀ, ਜੋ ਕਿ ਵਰਲਡ ਕੱਪ ਇਤਿਹਾਸ 'ਤੇ ਸਭ ਤੋਂ ਵੱਧ 16 ਗੋਲ ਕਰਨ ਵਾਲੇ ਖਿਡਾਰੀ ਨੇ, ਇਸ ਦੇ ਨਾਲ ਪਹਿਲੇ ਦੁਨੀਆ ਦਾ ਇੱਕੋ ਇੱਕ ਇਹੋ ਜਿਹਾ ਲੀਜੈਂਡ ਖਿਡਾਰੀ ਹੋਇਆ ਜਿਨ੍ਹਾਂ ਨੇ 3 ਵਰਲਡ ਕੱਪ ਜਿੱਤੇ ਨੇ ਔਰ 2026 ਵਰਲਡ ਕੱਪ ਦੇ ਵਿੱਚ ਪਹਿਲੀ ਵਾਰੀ ਜਿਹੜਾ ਹੈ ਉਹ 48 ਟੀਮਾਂ ਨੇ ਹਿੱਸਾ ਲੈ ਰਹੀਆਂ ਨੇ। ਇਸ ਤੋਂ ਪਹਿਲਾਂ 32 ਟੀਮਾਂ ਤੱਕ ਹੀ ਇਸ ਨੂੰ ਸੀਮਿਤ ਰੱਖਿਆ ਜਾਂਦਾ ਰਿਹਾ ਔਰ ਇਸ ਵਾਲੀ 48 ਟੀਮਾਂ ਨੇ ਜਿਹੜੀਆਂ ਉਹ ਇਸ ਦੇ ਵਿੱਚ ਹਿੱਸਾ ਲੈ ਰਹੀਆਂ ਨੇ। ਫਨ ਫੈਕਟ ਦੀ ਗੱਲ ਕਰੀਏ ਤਾਂ 1964 ਦੇ ਵਿੱਚ ਵਰਲਡ ਕੱਪ ਟਰੋਫੀ ਹੈ ਜਿਹੜੀ ਉਹ ਚੋਰੀ ਹੋ ਗਈ ਸੀ ਅਤੇ 7 ਦਿਨਾਂ ਦੇ ਬਾਅਦ ਇਸ ਨੂੰ ਰਿਕਵਰ ਕੀਤਾ ਗਿਆ ਸੀ। ਇਸ ਦੇ ਨਾਲ ਨਾਲ ਦੋ ਉਹਨਾਂ ਖਿਡਾਰੀਆਂ ਦੀ ਵੀ ਗੱਲ ਇਸ ਆਪਣੀ ਗੱਲਬਾਤ ਦੇ ਵਿੱਚ ਜ਼ਰੂਰ ਕਰਦੇ ਚੱਲਦੇ ਹਾਂ, ਜਿਨ੍ਹਾਂ ਦੇ ਬਾਰੇ ਪੂਰੀ ਦੁਨੀਆ ਹੈ ਜਿਹੜਾ ਉਹਨਾਂ ਨੂੰ ਖੇਡਦੇ ਵੀ ਦੇਖਣਾ ਪਸੰਦ ਕਰਦੀ, ਉਹਨਾਂ ਦੇ ਫੈਨ ਵੀ ਆਪਸ ਦੇ ਵਿੱਚ ਪੂਰੀ ਤਰ੍ਹਾਂ ਵੰਡ ਹੋ ਜਾਂਦੇ ਨੇ ਕਿ ਜਿਸ ਨੇ ਵਿੱਚ ਇੱਕ ਅਕਸਰ ਇਹ ਸਵਾਲ ਪੁੱਛਿਆ ਜਾਂਦਾ ਕਿ ਰੋਨਾਲਡੋ ਜਾਂ ਮੈਸੀ। ਸੋ ਆਓ ਦੋਨਾਂ ਦੀ ਗੱਲ ਕਰਦੇ ਹਾਂ, ਰੋਨਾਲਡੋ ਅਤੇ ਮੈਸੀ ਬਾਰੇ ਦਿਲਚਸਪ ਜਿਹੜੇ ਫੈਕਟਸ ਨੇ ਉਹ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਰੋਨਾਲਡੋ ਫੁੱਟਬਾਲ ਇਤਿਹਾਸ ਦੇ ਸਭ ਤੋਂ ਵੱਧ ਅਧਿਕਾਰਿਕ ਗੋਲ ਕਰਨ ਵਾਲੇ ਖਿਡਾਰੀ ਮੰਨੇ ਜਾਂਦੇ ਨੇ। ਯੂਐਫਾ ਚੈਂਪੀਅਨਜ਼ ਲੀਗ ਦੇ ਵਿੱਚ ਸਭ ਤੋਂ ਵੱਧ 140 ਗੋਲ ਕਰਨ ਦਾ ਰਿਕਾਰਡ ਰੋਨਾਲਡੋ ਦੇ ਨਾਮ ਹੈ। ਰੋਨਾਲਡੋ ਪਹਿਲੇ ਖਿਡਾਰੀ ਹਨ ਜਿਨ੍ਹਾਂ ਨੇ 5 ਵੱਖ-ਵੱਖ ਵਰਲਡ ਕੱਪ ਟੂਰਨਾਮੈਂਟਾਂ ਦੇ ਵਿੱਚ ਜਾਂ ਵੱਖ-ਵੱਖ ਅੰਤਰਰਾਸ਼ਟਰੀ ਟੂਰਨਾਮੈਂਟਾਂ ਦੇ ਵਿੱਚ ਜਿਹੜੇ ਨੇ ਉਹ ਗੋਲ ਕੀਤਾ। ਉਹ ਪੁਰਤਗਾਲ ਦੇ ਲਈ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਵੀ ਨੇ ਅਤੇ ਅੰਤਰਰਾਸ਼ਟਰੀ ਫੁੱਟਬਾਲ ਦੇ ਵਿੱਚ ਗੋਲਾਂ ਦਾ ਵਿਸ਼ਵ ਰਿਕਾਰਡ ਵੀ ਹੈ ਜਿਹੜਾ ਉਹ ਉਹਨਾਂ ਦੇ ਨਾਮ ਹੈ। ਰੋਨਾਲਡੋ ਨੇ ਮੈਨਚੈਸਟਰ ਯੂਨਾਈਟਿਡ, ਰੀਅਲ ਮੈਡ੍ਰਿਡ, ਯੂਵੈਂਟਸ ਅਤੇ ਅਲ ਨਸਰ ਵਰਗੇ ਕਲੱਬਾਂ ਦੇ ਲਈ ਖੇਡਿਆ। ਉਹ ਹਾਲ ਦੀ ਖੜੀ ਅਲ ਨਸਰ ਦੇ ਲਈ ਹੀ ਖੇਡ ਰਹੇ ਨੇ। 5 ਵਾਰ ਦੀ ਬੈਲੂਨ ਜੇਤੂ ਨੇ, ਖਾਸ ਕਰਕੇ ਜੇ ਅਸੀਂ ਫੁੱਟਬਾਲ ਦੇ ਨਾਲ ਜੇਕਰ ਸੰਬੰਧਿਤ ਹੋ ਤਾਂ ਤੁਹਾਨੂੰ ਬੈਲੂਨ ਡਿਓਰ ਦੇ ਬਾਰੇ ਜ਼ਰੂਰ ਪਤਾ ਹੋਊਗਾ। ਸੋ ਉਸ ਨੂੰ 5 ਵਾਰੀ ਰੋਨਾਲਡੋ ਨੇ ਜਿੱਤਿਆ। ਰੋਨਾਲਡੋ ਦਾ ਮਸ਼ਹੂਰ ਜਸ਼ਨ ਹੈ ਜਿਸ ਦੇ ਵਿੱਚ ਕਿਹਾ ਜਾਂਦਾ ਕਿ ਸੂ, ਉਹ ਸਭ ਤੋਂ ਪ੍ਰਸਿੱਧ ਹੈ। ਬੱਚੇ ਤੋਂ ਲੈ ਕੇ ਇੱਥੇ ਦੀ ਲੋਕਲ ਫੁੱਟਬਾਲ ਜਿਹੜੇ ਕਲੱਬਸ ਨੇ ਉਹਨਾਂ ਦੇ ਵਿੱਚ ਵੀ ਰੋਨਾਲਡੋ ਦਾ ਮੂਵ ਤੁਸੀਂ ਇਹ ਅਕਸਰ ਕਰਦੇ ਦੇਖ ਸਕਦੇ ਹੋ। ਲਾਇਓਨਲ ਮੈਸੀ ਦੀ ਜੇਕਰ ਗੱਲ ਕਰੀਏ ਤਾਂ ਮੈਸੀ ਨੇ ਅਰਜਨਟੀਨਾ ਨੂੰ 2022 ਫੀਫਾ ਵਰਲਡ ਕੱਪ ਜਿਤਾਉਣ ਦੇ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਸੀ। ਲਾ ਲੀਗਾ ਦੇ ਇਤਿਹਾਸ ਦੇ ਵਿੱਚ ਜੋ ਕਿ ਸਪੈਨਿਸ਼ ਫੁੱਟਬਾਲ ਲੀਗ ਹੈ ਉਸ ਦੇ ਵਿੱਚ ਸਭ ਤੋਂ ਵੱਧ 474 ਗੋਲ ਮੈਸੀ ਦੇ ਨਾਮ ਨੇ। ਮੈਸੀ ਇੱਕ ਹੀ ਯੂਰਪੀ ਕਲੱਬ ਦੇ ਲਈ ਸਭ ਤੋਂ ਵੱਧ 672 ਗੋਲ ਕਰਨ ਵਾਲੇ ਖਿਡਾਰੀ ਨੇ ਅਤੇ ਉਹ ਹੈ ਬਾਰਸੀਲੋਨਾ। ਬਾਰਸੀਲੋਨਾ ਦੇ ਲਈ ਲੰਬਾ ਸਮਾਂ ਮੈਸੀ ਨੇ ਜਿਹੜੀ ਉਹ ਆਪਣੀ ਅਵੇਲੇਬਿਲਟੀ ਰੱਖੀ ਹੈ ਅਤੇ ਉਸ ਟੀਮ ਦਾ ਸਿਖਰ ਵੀ ਹੈ ਜਿਹੜਾ ਉਹ ਜ਼ਰੂਰ ਦੇਖਿਆ। ਇੱਕ ਕੈਲੰਡਰ ਈਅਰ ਦੇ ਵਿੱਚ ਸਭ ਤੋਂ ਵੱਧ 91 ਗੋਲ ਕਰਨ ਦਾ ਗਿਨੀਜ਼ ਵਰਲਡ ਰਿਕਾਰਡ ਵੀ ਹੈ ਰਿਕਾਰਡ ਹੈ ਜਿਹੜਾ ਉਹ ਲਾਇਓਨਲ ਮੈਸੀ ਦੇ ਨਾਮ 'ਤੇ ਹੈ। ਮੈਸੀ ਨੇ ਸਭ ਤੋਂ ਵੱਧ 8 ਬਲੂਨ ਡਿਓਰ ਨੇ ਜਿਹੜੇ ਨੇ ਉਹ ਜਿੱਤੇ ਨੇ। ਉਹ ਵਰਲਡ ਕੱਪ ਦੇ ਇਤਿਹਾਸ ਦੇ ਵਿੱਚ ਗੋਲ ਅਤੇ ਅਸਿਸਟ ਦੋਵਾਂ ਦੇ ਵਿੱਚ ਮਹਾਨ ਖਿਡਾਰੀਆਂ ਦੇ ਵਿੱਚ ਸ਼ਾਮਲ ਨੇ। ਮੈਸੀ ਨੂੰ ਕੋਈ ਲੋਕ ਫੁੱਟਬਾਲ ਦਾ ਜਾਦੂਗਰ ਵੀ ਹੈ ਜਿਹੜਾ ਉਹ ਜ਼ਰੂਰ ਕਹਿੰਦੇ ਨੇ। ਹੁਣ ਜਿਹੜਾ ਸਵਾਲ ਸਾਰਿਆਂ ਦੇ ਵੱਲੋਂ ਐਗਜਿਸਟ ਕਰਦਾ, ਸਾਰੇ ਫੁੱਟਬਾਲ ਫੈਨ ਨੇ ਜਿਹੜੇ ਉਹ ਇਸ ਬਾਰੇ ਪੁੱਛਦੇ ਨੇ ਕਿ ਮੈਸੀ ਜਾਂ ਰੋਨਾਲਡੋ ਦੋਵੇਂ ਮਿਲ ਕੇ ਦੋਸਤੋ 80 ਤੋਂ ਵੱਧ ਟਰਾਫੀਆਂ ਜਿੱਤ ਚੁੱਕੇ ਨੇ। ਦੋਵੇਂ ਹੀ 900 ਤੋਂ ਵੱਧ ਕਰੀਅਰ ਗੋਲ ਕਰਨ ਵਾਲੇ ਇਤਿਹਾਸ ਦੇ ਕੁਝ 94 ਖਿਡਾਰੀਆਂ ਦੇ ਵਿੱਚ ਸ਼ਾਮਲ ਨੇ। ਜਿੱਥੇ ਮੈਸੀ ਦੇ ਕੋਲ ਵੱਧ ਅਸਿਸਟ ਨੇ ਉੱਥੇ ਰੋਨਾਲਡੋ ਦੇ ਕੋਲ ਵੱਧ ਗੋਲ ਨੇ ਜਿਹੜੇ ਉਹ ਦਰਜ ਨੇ। ਪਿਛਲੇ 15 ਤੋਂ ਵੱਧ ਸਾਲਾਂ ਤੋਂ ਇਹ ਦੋਵੇਂ ਫੁੱਟਬਾਲ ਦੀ ਸਭ ਤੋਂ ਵੱਡੀ ਰਾਈਵਲਰੀ ਹੈ ਜਿਹੜੀ ਉਹ ਮੰਨੀ ਜਾਂਦੀ ਰਹੀ ਹੈ। ਇਸ ਦੇ ਵਿੱਚ ਵੀ ਇਹ ਦੱਸਦੇ ਚੱਲਦੇ ਹਾਂ ਕਿ ਮੈਸੀ ਅਤੇ ਰੋਨਾਲਡੋ ਨੇ ਮਿਲ ਕੇ ਇੱਕ ਪੂਰੀ ਪੀੜ੍ਹੀ ਦਾ ਫੁੱਟਬਾਲ ਬਦਲ ਕੇ ਰੱਖ ਦਿੱਤਾ ਹੈ। ਅੱਜ ਵੀ ਦੋਨਾਂ ਨੂੰ ਗੋਟ ਦੇ ਨਾਮ ਦੇ ਨਾਲ ਹੈ ਜਿਹੜਾ ਉਹ ਜਾਣਿਆ ਜਾਂਦਾ। ਆਪੋ ਆਪਣੇ ਦੋਨਾਂ ਦੇ ਫੈਨ ਨੇ ਜਿਹੜੇ ਉਹ ਦੋਨਾਂ ਨੂੰ ਗੋਟ ਦਾ ਦਰਜਾ ਨੇ ਜਿਹੜੇ ਉਹ ਦਿੰਦੇ ਨੇ। ਪਰ ਇੱਕ ਹੋਰ ਫੈਕਟ ਵੀ ਤੁਹਾਨੂੰ ਜ਼ਰੂਰ ਦੱਸਦੇ ਚੱਲਦੇ ਹਾਂ। ਨੰਬਰ 1 ਅਤੇ ਨੰਬਰ 2 ਦੇ ਉੱਤੇ ਗੋਲ ਕਰਨ ਵਾਲੇ ਜਿਹੜੇ ਖਿਡਾਰੀ ਨੇ ਉਸਦੇ ਵਿੱਚ ਰੋਨਾਲਡੋ ਤਾਂ ਮੈਸੀ ਦਾ ਨਾਮ ਤਾਂ ਆਉਂਦਾ ਹੈ, ਪਰ ਕੀ ਤੁਹਾਨੂੰ ਤੀਸਰੇ ਜਾਂ ਚੌਥੇ ਨੰਬਰ ਦੇ ਉੱਤੇ ਜਿਹੜੇ ਨਾਮ ਨੇ ਉਹਨਾਂ ਦੇ ਬਾਰੇ ਵੀ ਦੱਸਦੇ ਚੱਲਦੇ ਹਾਂ ਅਤੇ ਚੌਥੇ ਨਾਮ ਦੇ ਬਾਰੇ ਜਾਣ ਕੇ ਤੁਹਾਨੂੰ ਹੈਰਾਨੀ ਜ਼ਰੂਰ ਹੋਵੇਗੀ। ਆਲ ਟਾਈਮ ਇੰਟਰਨੈਸ਼ਨਲ ਮੈਨਜ਼ ਫੁੱਟਬਾਲ ਗੋਲ ਸਕੋਰਰ ਦੇ ਵਿੱਚ ਕ੍ਰਿਸਟੀਆਨੋ ਰੋਨਾਲਡੋ ਦਾ ਨਾਮ ਹੈ ਜਿਹੜਾ ਉਹ ਨੰਬਰ 1 ਦੇ ਉੱਤੇ ਆਉਂਦਾ 143 ਗੋਲਾਂ ਦੇ ਨਾਲ। ਲਾਇਓਨਲ ਮੈਸੀ ਅਰਜਨਟੀਨਾ ਦੇ ਵੱਲੋਂ ਜੋ ਖੇਡਦੇ ਨੇ 115 ਜਾਂ ਕਹਿ ਲਈ 116 ਇਹਨਾਂ ਦੇ ਇੱਕ ਗੋਲ ਨੂੰ ਕੰਪਲੀਟ ਕੀਤਾ ਜਾਂਦਾ, ਸੋ ਨੰਬਰ 2 ਦੇ ਉੱਤੇ ਨੇ। ਅਲੀ ਦਈ ਇਰਾਨ ਦਾ ਜੋ ਖਿਡਾਰੀ ਆ 108 ਗੋਲਾਂ ਦੇ ਨਾਲ ਨੰਬਰ 3 ਦੇ ਉੱਤੇ ਆ। ਅਤੇ ਨੰਬਰ 4 ਦੇ ਉੱਤੇ ਜੇ ਕੋਈ ਗੈਸ ਲਾ ਸਕਦਾ ਤਾਂ ਲਾ ਸਕਦੇ ਹਾਂ। ਇਨ ਦਾ ਮੀਨ ਟਾਈਮ ਆਪਾਂ ਵੀ ਫੇਸਬੁੱਕ ਹੈ ਜਿਹੜੀ ਉਹ ਜ਼ਰੂਰ ਤੁਹਾਡੇ ਨਾਲ ਖੋਲ੍ਹ ਕੇ ਰੱਖਦੇ ਹਾਂ। ਨੰਬਰ 4 ਦੇ ਉੱਤੇ ਕਿਹੜਾ ਇਹੋ ਜਿਹਾ ਖਿਡਾਰੀ ਹੈ ਜਿਸ ਨੇ ਅੰਤਰਰਾਸ਼ਟਰੀ ਮੁਕਾਬਲਿਆਂ ਦੇ ਵਿੱਚ ਸਭ ਤੋਂ ਵੱਧ ਗੋਲ ਕੀਤੇ ਹੋਣ ਅਤੇ ਇਸ ਟੌਪ ਲੀਡ ਕਲਾਸ ਫੁੱਟਬਾਲਰ ਦੀ ਸੂਚੀ ਦੇ ਵਿੱਚ ਉਸਦਾ ਨਾਮ ਹੋਵੇ? ਭਾਰਤ ਤੋਂ ਉਹ ਖਿਡਾਰੀ ਹੈ, ਉਸਦਾ ਨਾਮ ਹੈ ਸੁਨੀਲ ਛੇਤਰੀ। ਉਸਦਾ ਜ਼ਿਕਰ ਤੱਕ ਨਹੀਂ ਹੁੰਦਾ ਜਦੋਂ ਅਸੀਂ ਟੌਪ 5 ਫੁੱਟਬਾਲਰਸ ਦੀ ਗੱਲ ਕਰਦੇ ਹਾਂ। 95 ਗੋਲ ਨੇ ਜਿਹੜੇ ਸੁਨੀਲ ਛੇਤਰੀ ਨੇ ਇੰਡੀਆ ਦੇ ਵੱਲੋਂ ਖੇਡਦਿਆਂ ਕੀਤੇ ਨੇ, ਸੋ ਇਹ ਆਪਣੇ ਆਪ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਕੀਰਤੀ ਮਨਜ਼ੂਰ ਆ। ਆਲ ਟਾਈਮ ਇੰਟਰਨੈਸ਼ਨਲ ਫੁੱਟਬਾਲ ਦੇ ਵਿੱਚ ਸਭ ਤੋਂ ਵੱਧ ਗੋਲ ਕਰਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਸ ਦੇ ਵਿੱਚ ਪਹਿਲੇ 5 ਦੇ ਵਿੱਚ ਭਾਰਤੀ ਖਿਡਾਰੀ, ਭਾਰਤੀ ਟੀਮ ਦੇ ਸਾਬਕਾ ਕੈਪਟਨ ਸੁਨੀਲ ਛੇਤਰੀ ਦਾ ਨਾਮ ਵੀ ਹੈ ਜਿਹੜਾ ਉਹ ਜ਼ਰੂਰ ਆਉਂਦਾ ਹੈ। ਸੁਨੀਲ ਛੇਤਰੀ ਜਦੋਂ ਅਸੀਂ ਇੰਡੀਆ ਦੀ ਗੱਲ ਕਰਦੇ ਹਾਂ ਤਾਂ ਆਲ ਟਾਈਮ ਟੌਪ ਸਕੋਰਰ ਵੀ ਰਹੇ ਨੇ ਅਤੇ ਕਾਫੀ ਹੈਂਡਫੁੱਲ ਵੀ ਲਏ ਨੇ। ਹਮੇਸ਼ਾ ਹੀ ਇਹਨਾਂ ਨੂੰ ਟੀਮ ਦੇ ਵਿੱਚ ਪਿੱਕੇ ਕੀਤਾ ਜਾਂਦਾ ਰਿਹਾ ਅਤੇ 95+ ਅੰਤਰਰਾਸ਼ਟਰੀ ਗੋਲ ਨੇ ਜਿਹੜੇ ਇਹ ਕਰ ਚੁੱਕੇ ਨੇ। ਫੁੱਟਬਾਲ ਦੇ ਨਾਲ ਸੰਬੰਧਿਤ, ਫੁੱਟਬਾਲ ਵਰਲਡ ਕੱਪ ਦੇ ਨਾਲ ਸੰਬੰਧਿਤ ਅੱਜ ਦਾ ਇਹ ਸਾਡਾ ਖਾਸ ਐਪੀਸੋਡ ਸੀ। ਆਸ ਉਮੀਦ ਕਰਦੇ ਹਾਂ ਕਿ ਤੁਸੀਂ ਜ਼ਰੂਰ ਇਸ ਨੂੰ ਪਸੰਦ ਕੀਤਾ ਹੋਵੇਗਾ। ਸਮਾਂ ਹੈ ਜਿਹੜਾ ਬਹੁਤ ਘੱਟ ਰਹਿ ਚੁੱਕਾ ਹੈ। ਇਸੇ ਤਰ੍ਹਾਂ ਫੀਫਾ ਵਰਲਡ ਕੱਪ ਦੀਆਂ ਜਿਹੜੀਆਂ ਰਿਪੋਰਟਸ ਨੇ ਉਹ ਤੁਹਾਡੇ ਤੱਕ ਅਸੀਂ ਜ਼ਰੂਰ ਪਹੁੰਚਾਉਂਦੇ ਰਹਾਂਗੇ। 8 ਦਿਨਾਂ ਦਾ ਸਮਾਂ ਹੈ ਜਿਹੜਾ ਉਹ ਬਾਕੀ ਹੈ। ਜੇਕਰ ਰਿਕਾਰਡਿੰਗ ਸੁਣ ਰਹੇ ਹੋ ਤਾਂ ਉਸ ਦੇ ਵਿੱਚ ਜ਼ਰੂਰ ਅਸੀਂ ਕਹਿ ਸਕਦੇ ਹਾਂ ਕਿ ਫੇਰ ਬਦਲ ਹੋ ਸਕਦਾ ਦਿਨਾਂ ਦਾ। ਔਰ ਇੱਕ ਵਾਰੀ ਫੇਰ ਦੱਸਦੇ ਚੱਲਦੇ ਹਾਂ ਕਿ ਪਹਿਲਾ ਜੋ ਓਪਨਿੰਗ ਮੈਚ ਹੈ ਮੈਕਸੀਕੋ ਵਰਸਿਸ ਸਾਊਥ ਅਫਰੀਕਾ ਦੀਆਂ ਟੀਮਾਂ ਦੇ ਵਿਚਕਾਰ ਖੇਡਿਆ ਜਾਣਾ। ਔਰ ਇਹ ਜੋ ਸੱਟਾ ਬਾਜ਼ਾਰ ਦੀ ਜੇਕਰ ਆਪਾਂ ਗੱਲ ਕਰਦੇ ਹਾਂ ਤਾਂ ਇਹ ਕਿਹਾ ਜਾਂਦਾ ਹੈ ਕਿ ਪੁਰਤਗਾਲ ਦੀ ਟੀਮ ਦੇ ਵੀ ਸੰਭਾਵਨਾਵਾਂ ਨੇ। ਸਪੇਨ ਨੂੰ ਸਭ ਤੋਂ ਬੈਸਟ ਦਿਖਾਇਆ ਗਿਆ ਜਿਹੜੀ ਬੈਟਿੰਗ ਮਾਰਕੀਟ ਦੇ ਵਿੱਚ। ਫਿਰ ਉਸ ਤੋਂ ਬਾਅਦ ਫਰਾਂਸ ਦਾ ਨੰਬਰ ਆ ਜਾਂਦਾ, ਫਿਰ ਜਰਮਨ ਦਾ ਨੰਬਰ ਆ ਜਾਂਦਾ। PSG ਨੇ ਜਿਸ ਤਰੀਕੇ ਦੇ ਨਾਲ ਹਾਲ ਹੀ ਦੇ ਵਿੱਚ ਚੈਂਪੀਅਨਸ ਲੀਗ ਜਿੱਤੀ ਹੈ ਤਾਂ ਉਹਨਾਂ ਦੀ ਦਾਅਵੇਦਾਰੀ ਵੀ ਹੈ ਜਿਹੜੀ ਉਹ ਜ਼ਰੂਰ ਵਧੇਗੀ। ਵਰਲਡ ਕੱਪ ਦੇ ਵਿੱਚ ਕਿਸ ਤਰੀਕੇ ਦੇ ਨਾਲ PSG ਪਰਫੋਰਮ ਕਰਦੀ ਹੈ ਉਹ ਵੀ ਦੇਖਣ ਯੋਗ ਹੋਏਗਾ। ਇਸ ਦੇ ਨਾਲ ਨਾਲ ਇੰਗਲੈਂਡ ਦੀਆਂ ਸੰਭਾਵਨਾਵਾਂ ਕਿੰਨੀਆਂ ਨੇ ਬਟ ਕੁਝ ਹੋਰ ਜਿਹੜੀਆਂ ਬਾਜ਼ਾਰ ਦੇ ਵਿੱਚ ਖਬਰਾਂ ਗਰਮ ਨੇ ਤਾਂ ਇਹ ਕਿਹਾ ਜਾਂਦਾ ਕਿ ਸਿਮਸਨ ਦੀ ਪ੍ਰੈਡਿਕਸ਼ਨ ਹੈ ਜਿਹੜੀ ਉਹ ਅਜੇ ਤੱਕ ਗਲਤ ਨਹੀਂ ਹੋਈ, ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਪੁਰਤਗਾਲ ਹੈ ਜਿਹੜਾ ਉਹ ਫਾਈਨਲ ਦੇ ਵਿੱਚ ਪਹੁੰਚੇਗਾ ਅਤੇ ਫਾਈਨਲ ਜਿੱਤੇਗਾ ਵੀ। ਸੋ ਦੇਖਦੇ ਹਾਂ ਕਿ ਕਿਹਦੀ ਭਵਿੱਖਬਾਣੀ ਹੈ ਜਿਹੜੀ ਉਹ ਸਹੀ ਨਿਕਲਦੀ ਹੈ, ਕਿਹੜੀ ਟੀਮ ਆਪਣੇ ਦਮ ਦੇ ਉੱਤੇ ਭਵਿੱਖਬਾਣੀਆਂ ਨੂੰ ਜਿਹੜਾ ਉਹ ਗਲਤ ਕਰਦੀ ਹੈ। ਇਸ ਪੂਰੇ ਦੌਰ ਦੇ ਵਿੱਚ ਜੇਕਰ ਆਪਾਂ ਦੇਖੀਏ ਤਾਂ ਇੱਕ ਅਕਸਰ ਅਸੀਂ ਹੋਰ ਵੀ ਟ੍ਰੈਂਡ ਦੇਖਣ ਨੂੰ ਮਿਲਦੇ ਹਾਂ ਕਿ ਪ੍ਰੈਡਿਕਸ਼ਨਸ ਨੇ ਜਿਹੜੀਆਂ ਉਹ ਬਹੁਤ ਨਿਕਲ ਕੇ ਸਾਹਮਣੇ ਆਉਂਦੀਆਂ। ਇੱਕ ਪੌਲ ਆਕਟੋਪਸ ਸੀ, ਯਾਦ ਹੋਏਗਾ ਤੁਹਾਨੂੰ, ਜਿਸ ਟੀਮ 'ਤੇ ਬਹਿੰਦਾ ਸੀ ਉਹ, ਜਿਸ ਟੀਮ ਦੇ ਝੰਡੇ ਦੇ ਉੱਤੇ ਉਹ ਜਾ ਕੇ ਉਹ ਝੰਡਾ ਚੂਜ਼ ਕਰਦਾ ਸੀ, ਉਸ ਟੀਮ ਨੂੰ ਕਿਹਾ ਜਾਂਦਾ ਸੀ ਕਿ ਆਹ ਟੀਮ ਜਿੱਤਦੀ ਹੈ। ਸੋ ਹੁਣ ਤੋਂ ਲੈ ਕੇ ਜਾਂ ਹਫ਼ਤੇ ਤੋਂ ਲੈ ਕੇ ਸੱਟਾ ਬਾਜ਼ਾਰ ਵੀ ਆ ਜਾਂ ਬੈਟਿੰਗ ਆ ਜਿਹੜੀ ਸਪੋਰਟਸ ਦੇ ਵਿੱਚ ਉਹ ਬਹੁਤ ਜ਼ਿਆਦਾ ਪਾਪੂਲਰ ਰਹਿਣੀ ਆ। ਅਸੀਂ ਇਸ ਚੀਜ਼ ਨੂੰ ਬਿਲਕੁਲ ਪ੍ਰਮੋਟ ਨਹੀਂ ਕਰਦੇ ਹਾਂ ਅਫੀਸ਼ਲੀ, ਇਹ ਵੀ ਡਿਸਕਲੇਮਰ ਸਾਡਾ ਦੇਣਾ ਬਣਦਾ, ਬਟ ਉਸ ਤੋਂ ਕਾਫੀ ਹੱਦ ਤੱਕ ਇਹ ਅੰਦਾਜ਼ੇ ਲਗਾ ਲਏ ਜਾਂਦੇ ਨੇ ਕਿ ਬੈਕ ਐਂਡ ਦੇ ਉੱਤੇ ਕਿਹੜੀ ਟੀਮ ਨੂੰ ਕਿੰਨਾ ਕੁ ਸਟਰੋਂਗ ਹੈ ਜਿਹੜਾ ਉਹ ਮੰਨਿਆ ਜਾ ਰਿਹਾ। ਸਪੇਨ ਦੀ ਟੀਮ ਇਸ ਵੇਲੇ ਬੈਸਟ ਨਜ਼ਰ ਆ ਰਹੀ ਹੈ, ਨਾਲ ਦੀ ਨਾਲ ਪੁਰਤਗਾਲ ਦੇ ਉੱਤੋਂ ਵੀ ਵਧੀਆ ਜਿਹੜੀਆਂ ਉਮੀਦਾਂ ਨੇ ਉਹ ਲਗਾਈਆਂ ਜਾ ਸਕਦੀਆਂ ਨੇ। ਕੀ ਸਾਊਥ ਅਮੈਰੀਕਾ ਤੋਂ, ਸਾਊਥ ਅਮੈਰੀਕਨ ਕੰਟਰੀ ਅਰਜਨਟੀਨਾ ਤੋਂ ਇਸ ਵਾਰੀ ਯੂਰਪ ਦੇ ਵਿੱਚ ਵਰਲਡ ਕੱਪ ਜਾਏਗਾ? ਯੂਰਪ ਨੂੰ ਕਾਫੀ ਲੰਬੀ ਵੇਟ ਹੈ ਜਿਹੜੀ ਉਹ ਜ਼ਰੂਰ ਕਰਨੀ ਪਈ ਹੈ, ਪਰ ਕੀ ਯੂਰਪੀਅਨ ਟੀਮਾਂ ਸਾਊਥ ਅਮੈਰੀਕਨ ਟੀਮਾਂ ਨੂੰ ਜਿਹੜੀਆਂ ਹੈ ਉਹ ਚੁਣੌਤੀ ਦੇਣਗੀਆਂ? ਕੀ ਅਫਰੀਕਨ ਟੀਮਾਂ ਸਰਪ੍ਰਾਈਜ਼ ਦੇ ਸਕਦੀਆਂ ਨੇ, ਜਾਂ ਏਸ਼ੀਆ ਦੀ ਨੁਮਾਇੰਦਗੀ ਕਰਨ ਵਾਲੀ ਟੀਮ ਜਪਾਨ ਜਾਂ ਈਰਾਨ ਵਰਗੀਆਂ ਟੀਮਾਂ ਨੇ, ਜਾਂ ਅਸੀਂ ਕਹਿ ਦਈਏ ਏਸ਼ੀਆ ਜਿਹੜੀ ਕਨਫੈਡਰੇਸ਼ਨ ਹੈਗੀ ਆ ਉਸ ਦੇ ਵਿੱਚ ਜਾ ਕੇ ਆਸਟ੍ਰੇਲੀਆ ਵੀ ਖੇਡਦੀ ਹੈ, ਕਿ ਆਸਟ੍ਰੇਲੀਆ ਵੀ ਕੋਈ ਚਮਤਕਾਰ ਕਰ ਸਕਦੀ ਹੈ? ਪਿਛਲੇ ਸਾਲ ਆਸਟ੍ਰੇਲੀਆ ਨੇ ਅਗਲੇ ਦੌਰ ਵਾਸਤੇ ਜਿਹੜਾ ਆਪਣਾ ਦਾਖਲਾ ਜ਼ਰੂਰ ਦਰਜ ਕਰਵਾਇਆ ਸੀ, ਇਸ ਵਾਰੀ ਉਹਨਾਂ ਦੇ ਚਾਂਸਿਸ ਕਿਵੇਂ ਦੇ ਰਹਿੰਦੇ ਨੇ ਅਤੇ ਕੀ ਕੁਝ ਖਾਸ ਉਹਨਾਂ ਦੇ ਵੱਲੋਂ ਪਰਫੋਰਮੈਂਸ ਰਹਿੰਦੀ ਹੈ ਉਸ ਦੇ ਉੱਤੇ ਜ਼ਰੂਰ ਨਜ਼ਰ ਬਣਾਵਾਂਗੇ। ਆਪਣੇ ਆਸੇ ਪਾਸੇ ਹੋਰ ਵਧੇਰੇ ਅਪਡੇਟਸ ਦੇ ਲਈ, ਫੁੱਟਬਾਲ ਵਰਲਡ ਕੱਪ ਦੇ ਬਾਰੇ ਹੋਰ ਕੁਛ ਜਾਣਨ ਦੇ ਲਈ ਰੇਡੀਓ ਹਾਂਜੀ ਦੇ ਨਾਲ ਤੁਸੀਂ ਇਸੇ ਤਰ੍ਹਾਂ ਜ਼ਰੂਰ ਜੁੜੇ ਰਹਿਣਾ। ਇਸੇ ਹੀ ਗੱਲਬਾਤ ਦੇ ਨਾਲ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਧੰਨਵਾਦ ਸਾਰਿਆਂ ਦਾ, ਪਿਆਰ ਭਰੀ ਸਤਿ ਸ਼੍ਰੀ ਅਕਾਲ।
1: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀ ਜੇ ਸਟੋਨ ਮੈਸ਼ਰ।
2: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀ ਜੇ ਸਟੋਨ ਮੈਸ਼ਰ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ, ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 45555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮਿਲਟਨ।
3: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ, ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।

0: ਰੇਡੀਓ ਹਾਂਜੀ 1674 ਐਮ ਦੋਸਤੋ। ਅੱਜ ਜੂਨ 1984 'ਤੇ ਗੱਲਬਾਤ ਕਰਾਂਗੇ। ਜੂਨ ਦਾ ਮਹੀਨਾ ਚੜ੍ਹਾਉਂਦਾ ਤਾਂ ਉਹ ਦਿਨ ਯਾਦ ਆਉਂਦੇ ਨੇ ਜਦੋਂ 1 ਤੋਂ 10 ਜੂਨ 1984 ਦੇ ਦਰਮਿਆਨ ਦਰਬਾਰ ਸਾਹਿਬ ਦੇ ਉੱਤੇ ਸਮੇਂ ਦੀਆਂ ਸਰਕਾਰਾਂ ਦੇ ਵੱਲੋਂ ਹਮਲਾ ਕੀਤਾ ਗਿਆ ਸੀ। ਬੜੇ ਸਾਰੇ ਸਵਾਲ ਮਨ ਦੇ ਵਿੱਚ ਆਉਂਦੇ ਨੇ, ਬੜੀਆਂ ਸਾਰੀਆਂ ਕਿਤਾਬਾਂ, ਬੜੇ ਸਾਰੇ ਪ੍ਰਚਾਰਕ ਆਪਾਂ ਸੁਣਦੇ ਹਾਂ ਅਤੇ ਇਹਨਾਂ ਦੇ ਜਵਾਬ ਜ਼ਰੂਰ ਸਾਨੂੰ ਮਿਲਦੇ ਨੇ, ਪਰ ਫਿਰ ਵੀ ਬੜੇ ਸਾਰੇ ਸਵਾਲ ਅੱਧੇ ਅਧੂਰੇ ਪਏ ਰਹਿੰਦੇ ਨੇ ਕਿ ਆਖਿਰਕਾਰ ਇੱਦਾਂ ਕਿਉਂ ਹੋਇਆ, ਵਾਪਰਿਆ, ਕਿਉਂ ਸਿੱਖਾਂ ਦੇ ਧਾਰਮਿਕ ਸਥਾਨ ਦੇ ਉੱਤੇ ਹਮਲਾ ਕੀਤਾ ਗਿਆ, ਪਿੱਛੇ ਕਿਹੜੇ ਕਿਹੜੇ ਘਟਨਾਕ੍ਰਮ ਵਾਪਰੇ ਸੀ, ਕਿਹੜੇ ਕਿਹੜੇ ਲੋਕ ਜ਼ਿੰਮੇਵਾਰ ਸੀ, ਉਸ ਸਮੇਂ ਦੇ ਰਾਜਨੀਤਿਕ ਤਾਣੇ ਬਾਣੇ ਕਿੱਦਾਂ ਦੇ ਸੀ, ਇਹ ਸਭ ਕੁਛ ਜਾਣਨ ਦੇ ਲਈ ਅੱਜ ਆਪਾਂ ਗੱਲਬਾਤ ਕਰਾਂਗੇ ਪ੍ਰੀਤਮ ਰੁਪਾਲ ਜੀ ਦੇ ਨਾਲ। ਸਾਡੇ ਨਾਲ ਅਕਸਰ ਹੀ ਜੁੜਦੇ ਨੇ ਅਤੇ ਅਲੱਗ ਅਲੱਗ ਵਿਸ਼ਿਆਂ ਦੇ ਉੱਤੇ ਆਪਾਂ ਇਹਨਾਂ ਦੇ ਕੋਲੋਂ ਜਾਣਕਾਰੀ ਲੈਂਦੇ, ਇਹਨਾਂ ਦੇ ਤਜਰਬੇ ਦੇ ਵਿੱਚੋਂ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਉਸ ਸਮੇਂ ਦੇ ਕਿੱਦਾਂ ਦੇ ਹਾਲਾਤ ਸੀ, ਕੀ ਘਟਨਾਕ੍ਰਮ ਵਾਪਰਿਆ ਅਤੇ ਕੀ ਹੋਰ ਵੀ ਕੋਈ ਹੱਲ ਹੋ ਸਕਦਾ ਸੀ ਤਾਂ ਕਿ ਇੱਦਾਂ ਦਾ ਕੁਛ ਵੱਡਾ ਨਾ ਵਾਪਰਦਾ। ਹਾਂਜੀ ਸਰ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ।
1: ਸਤਿ ਸ਼੍ਰੀ ਅਕਾਲ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ।
0: ਸੋ ਇਹ ਜਿਹੜੀ ਫੌਜੀ ਕਾਰਵਾਈ ਸੀ, ਕੀ ਕਹਾਂਗੇ ਇਹਦੇ ਬਾਰੇ? ਤੁਸੀਂ ਉਹਨਾਂ ਦਿਨਾਂ ਦੇ ਵਿੱਚ ਬਹੁਤ ਕੁਛ ਸੁਣਿਆ ਅਤੇ ਅੱਖੀਂ ਵੇਖਿਆ ਆਮ ਲੋਕਾਂ ਦੇ ਨਾਲ ਉਸ ਸਮੇਂ ਦੇ ਦਰਮਿਆਨ, ਕਈ ਜਿਹੜੇ ਪ੍ਰਮੁੱਖ ਚਿਹਰੇ ਮੋਹਰੇ ਉਹਨਾਂ ਦੇ ਨਾਲ ਤੁਸੀਂ ਵਿਚਰੇ ਵੀ, ਜੇ ਆਪਾਂ ਉਸ ਸਮੇਂ ਦੇ ਵਿੱਚ ਜਾਈਏ ਵਾਪਸ, ਤਾਂ ਕਿਵੇਂ ਦਾ ਮਾਹੌਲ ਸੀ, ਕਿੱਦਾਂ ਇੱਦਾਂ ਦੇ ਸਮੀਕਰਨ ਬਣ ਗਏ?
1: ਦੇਖੋ, ਇੱਕ ਤਾਂ ਜਿਹੜਾ ਹੈ ਰਣਜੋਤ ਜੀ, ਇਸ ਘਟਨਾ ਨੂੰ ਕਮਾਲ ਦੀ ਗੱਲ ਇਹ ਹੈ ਕਿ 42 ਸਾਲ ਵਾਪਰਿਆ ਹੋ ਗਏ ਆ, ਤੇ ਪਰ ਅਜੇ ਵੀ ਉਹ ਇਹ ਘਟਨਾ ਉਵੇਂ ਹੀ ਜਿਹੜੀ ਹੈ ਉਹ ਤਾਜ਼ਾ ਘਟਨਾ ਲੱਗਦੀ ਹੈ, ਜਿਵੇਂ ਅਜੇ ਕੱਲ ਜਿਹੜੀ ਆ ਉਹ ਵਾਪਰੀ ਹੋਵੇ। ਉਹਦੇ 2-3 ਵੱਡੇ ਕਾਰਨ ਨੇ ਕਿ ਆਮ ਤੌਰ ਤੇ ਜਿਹੜਾ ਹੁੰਦਾ ਹੈ, ਕਿਹਾ ਵੀ ਜਾਂਦਾ, ਜਿਹੜੇ ਵੱਡੇ ਵੱਡੇ ਦੁਨੀਆਂ ਦੇ ਸਾਈਕਾਲੋਜਿਸਟ ਹੋਏ ਨੇ ਜਾਂ ਹੋਰ, ਉਹ ਵੀ ਕਹਿੰਦੇ ਕਿ ਜਿਹੜੀਆਂ ਟ੍ਰੈਜਡੀਜ਼ ਹੁੰਦੀਆਂ ਨੇ ਤੇ ਪਰ ਉਹਨਾਂ ਨੂੰ ਭੁੱਲ ਜਾਣਾ ਚਾਹੀਦਾ ਤੇ ਫਿਰ ਹੀ ਉਹ ਕੌਮਾਂ ਜਿਹੜੀਆਂ ਨੇ ਉਹ ਅੱਗੇ ਡਿਵੈਲਪ ਕਰ ਸਕਦੀਆਂ ਨੇ। ਜੇ ਉਹਦੇ ਰੋਣੇ ਰੋਂਦੇ ਰਹਿਣ ਤਾਂ ਫਿਰ ਜਿਹੜੀ ਉਹ ਡਿਵੈਲਪਮੈਂਟ ਹੁੰਦੀ ਨਹੀਂ, ਪਰ ਇਹ ਭੁੱਲਣ ਵਾਲੀ ਜਿਹੜੀ ਘਟਨਾ ਉਹ ਹੈ ਨਹੀਂ। ਤੇ ਪਰ ਇਹ ਹੈ ਵੀ ਇਹਨੂੰ ਚੇਤਿਆਂ ਚ ਰੱਖਿਆ ਜਾਵੇ, ਇਹਨੂੰ ਯਾਦ ਰੱਖਿਆ ਜਾਵੇ, ਯਾਦ ਕੀਤਾ ਜਾਵੇ ਤਾਂ ਕਿਵੇਂ ਯਾਦ ਕੀਤਾ ਜਾਵੇ, ਇਹ ਵੀ ਜਿਹੜਾ ਹੈਗਾ ਇੱਕ ਵੱਡਾ ਇੱਕ ਸਵਾਲ। ਪਹਿਲਾਂ ਤਾਂ ਆਪਾਂ ਥੋੜਾ ਜਿਹਾ 2-4 ਮਿੰਟ ਇਹਦੀ ਜਿਹੜਾ ਪਿਛੋਕੜ ਹੈ ਵੀ ਕੀ ਕਾਰਨ ਕੀ ਬਣਿਆ, ਵਜ੍ਹਾ ਕੀ ਬਣੀ ਇੱਦਾਂ ਦੀ ਐਡੀ ਵੱਡੀ ਕਾਰਵਾਈ ਜਿਹੜੀ ਉੱਥੇ ਕਰਨੀ ਪਈ, ਫੌਜ ਦਾਖਲ ਹੋਈ। ਤੇ ਕਿਉਂਕਿ ਜਦੋਂ 1955 ਦੇ ਵਿੱਚ ਜਦੋਂ ਤਾਂ ਪੰਜਾਬੀ ਸੂਬੇ ਦਾ ਮੋਰਚਾ ਸ਼ੁਰੂ ਹੋਇਆ ਸੀ, 1955 ਦੇ ਵਿੱਚ ਇੱਕ ਵਾਰੀ ਪੁਲਿਸ ਦਾਖਲ ਹੋਈ ਸੀ ਪੰਜਾਬ ਪੁਲਿਸ, ਉਹਦਾ ਵੀ ਇੰਨਾ ਜ਼ਿਆਦਾ ਜਿਹੜਾ ਰੌਲਾ ਪਿਆ ਸੀ, ਮਾਫ਼ੀ ਮੰਗਣੀ ਪਈ ਸੀ ਜਿਹੜੀ ਸੀ। ਤੇ ਉਹ ਇਹ ਤਾਂ ਉਸ ਤੋਂ ਕਿਤੇ ਵੱਡੀ ਘਟਨਾ ਵਾਪਰ ਗਈ, ਕਿਉਂ ਜਦੋਂ ਫੌਜ ਹੀ ਦਾਖਲ ਹੋ ਗਈ। ਤੇ ਗੱਲ ਅਸਲ ਦੇ ਵਿੱਚ ਜਿਹੜਾ ਅਸਲ ਇਹਦਾ ਪਿਛੋਕੜ ਤਾਂ ਜੁੜਦਾ ਹੈ 47 ਦੀ ਤਕਸੀਮ ਤੋਂ ਬਾਅਦ ਜੋ ਸਿਚੁਏਸ਼ਨ ਜੋ ਬਣਦੀ ਰਹੀ, ਕਿਉਂਕਿ 47 ਤੋਂ ਪਹਿਲਾਂ ਜਦੋਂ ਵੀ ਅਕਾਲੀਆਂ ਦੇ ਮੋਰਚੇ ਚੱਲੇ ਜਾਂ ਕਾਂਗਰਸ ਤੇ ਅਕਾਲੀਆਂ ਨੇ ਰਲ ਕੇ ਵੀ ਕੁਛ ਏਦਾਂ ਦਾ ਕੀਤਾ ਜਾਂ ਇੱਥੇ, ਉਦੋਂ ਵੀ ਜਿਹੜੀਆਂ ਸੀ ਮਿਲੀਟੈਂਸੀ ਦੀਆਂ ਜਿਹੜੀਆਂ ਮੂਵਮੈਂਟ ਜਿਹੜੀਆਂ ਨੇ ਉਹ ਚੱਲੀਆਂ ਨੇ। ਤੇ ਉਹ ਜਿਹੜਾ ਹੈ ਸਾਰਾ ਜਦੋਂ ਆਪਾਂ ਦੇਖਦੇ ਹਾਂ ਕੁੱਲ ਮਿਲਾ ਕੇ ਜਦੋਂ ਆਪਾਂ, ਤੇ ਉਹ ਇੱਕ ਏਦਾਂ ਦਾ ਇੱਕ ਮਾਹੌਲ ਇਹ ਬਣਿਆ ਕਿ ਆਜ਼ਾਦੀ ਮਿਲੇ ਤੇ ਕਿਸ ਤਰੀਕੇ ਨਾਲ ਮਿਲੇ, ਜਦੋਂ ਅੰਗਰੇਜ਼ਾਂ ਨੇ ਜਿਹੜਾ ਸੀਗਾ ਅਲੱਗ ਅਲੱਗ ਜਿਹੜਾ 2-ਨੇਸ਼ਨ ਫਾਰਮੂਲਾ ਲਿਆਂਦਾ ਕਿ ਜਿਹੜੇ ਸੀ ਹਿੰਦੂ ਸਿੱਖ ਇੱਕ ਪਾਸੇ, ਮੁਸਲਿਮ ਇੱਕ ਪਾਸੇ, ਉਹਨਾਂ ਨੂੰ ਇੱਕ ਅਲੱਗ ਦੇਸ਼ ਦਿੱਤਾ ਜਾਵੇ, ਉਹ ਦੇਸ਼ ਦਾ ਨਾਮ ਵੀ ਪਾਕਿਸਤਾਨ ਰੱਖਿਆ। ਤੇ ਫਿਰ ਉੱਥੇ ਨਾਲ ਇਹ ਵੀ ਗੱਲ ਚੱਲੀ ਕਿ ਜੇ 2-ਨੇਸ਼ਨ ਫਾਰਮੂਲਾ 3-ਨੇਸ਼ਨ ਫਾਰਮੂਲਾ ਕਿਉਂ ਨੀ ਗਾ, ਸਿੱਖ ਕਿੱਥੇ ਜਾਣ। ਤੇ ਪਰ ਕਿਉਂਕਿ ਉਦੋਂ ਦੀ ਜਿਹੜੀ ਸੈਂਸਸ ਦੇ ਰਿਪੋਰਟ ਦੇ ਮੁਤਾਬਕ ਸਿੱਖਾਂ ਦੀ ਕਿਤੇ ਬਹੁ ਗਿਣਤੀ 2 ਤਹਿਸੀਲਾਂ ਨੂੰ ਛੱਡ ਕੇ ਕਿਤੇ ਬਣਦੀ ਨਹੀਂ ਸੀ ਹੋਰ, ਤੇ ਇਹ ਇਸ ਰੂਪ ਦੇ ਵਿੱਚ ਇਹ ਗੱਲ ਜਿਹੜੀ ਉੱਭਰ ਕੇ ਸਾਹਮਣੇ ਆਈ ਜਦੋਂ ਜਦੋਂ ਆਪਾਂ ਰੈੱਡ ਕਲਿਫ ਦੀ ਗੱਲ ਕਰਦੇ ਹਾਂ। ਤੇ ਹੁਣ ਉਸ ਤੋਂ ਬਾਅਦ ਫਿਰ ਇਹ ਹੋਇਆ ਕਿ ਚਲੋ ਇਸ ਤਰੀਕੇ ਦਾ ਬਣਾਇਆ ਜਾਵੇ, ਤੇ ਉਦੋਂ ਮਹਾਤਮਾ ਗਾਂਧੀ ਦਾ, ਨਹਿਰੂ ਦਾ ਜਿਹੜੇ ਨੈਸ਼ਨਲ ਲੀਡਰ ਸੀ ਉਸ ਵੇਲੇ ਆਜ਼ਾਦੀ ਦੀ ਲੜਾਈ ਮੂਵਮੈਂਟ ਦੇ, ਉਹਨਾਂ ਦਾ ਅਸਰ ਵੀ ਸੀ ਅਕਾਲੀਆਂ ਤੇ। ਤੇ ਇਹ ਪਰ ਇਹ ਗੱਲ ਅਕਾਲੀ ਦਲ ਦੇ ਅੰਦਰ ਜਾਂ ਇਹ ਕਹਿ ਲਓ ਕਿ ਸਿੱਖਾਂ ਦੇ ਅੰਦਰ ਇਹ ਗੱਲ ਘਰ ਕਰਦੀ ਸੀ ਕਿ ਸਾਨੂੰ ਜਿਹੜਾ ਅਸੀਂ ਇੰਨਾ ਕੁਛ, ਹੁਣ ਤੱਕ ਵੀ ਸਟੇਜਾਂ ਤੇ ਅਕਸਰ ਕਹਿੰਦੇ ਕਿ ਸਾਡੀਆਂ ਇੰਨੀਆਂ ਕੁਰਬਾਨੀਆਂ, ਇੰਨੀਆਂ ਸ਼ਹੀਦੀਆਂ, 80% ਜਿਹੜੇ ਸੀ ਪੰਜਾਬੀ ਜਿਸ ਤੋਂ ਜ਼ਿਆਦਾਤਰ ਸਿੱਖ ਸੀ ਉਹ ਕੁਰਬਾਨ ਹੋਏ, ਤੇ ਪਰ ਸਾਨੂੰ ਮਿਲਿਆ ਕੀ? ਇਹ ਇਸ ਕਿਸਮ ਦੀਆਂ ਜਿਹੜੀਆਂ ਉਹ ਗੱਲਾਂ ਜਿਹੜੀਆਂ ਨਾਲ ਨਾਲ ਚੱਲੀਆਂ, ਜਿਹੜਾ ਇਹਦੇ ਪਿੱਛੇ ਇੱਕ ਪੋਲੀਟੀਕਲ ਜਿਹੜਾ ਕਾਰਨ ਜਿਹੜਾ ਸੀ ਉਹ ਬਣਿਆ, ਤੇ ਪਰ ਇਹ ਵੀ ਕਮਿਊਨਲ ਕਾਰਨ ਕਦੇ ਨੀ ਸੀ ਬਣਿਆ, ਤੇ ਕਿਉਂਕਿ ਜਦੋਂ ਵੱਡੇ ਕਮਿਊਨਲ ਰਾਇਟਸ ਜਦੋਂ ਉਦੋਂ ਹੋਏ 47 ਦੀ ਤਕਸੀਮ ਵੇਲੇ, ਉਦੋਂ ਹਿੰਦੂ ਤੇ ਸਿੱਖ ਇਕੱਠੇ ਸੀ, ਮੁਸਲਮਾਨ ਦੂਜੇ ਪਾਸੇ ਸੀ, ਤੇ ਵਿੱਚ ਵਿਚਾਲੇ ਜਿਹੜੇ ਸੀ ਉਹ ਵੀ ਲੋਕ ਸੀ ਜਿਹੜੇ ਸੈਕੂਲਰ ਸੀ, ਉਹ ਕਹਿੰਦੇ ਸੀ ਵੀ ਬਿਲਕੁਲ ਗਲਤ ਹੋ ਰਹੀ ਆ, ਉਹ ਸਾਰੇ ਧਰਮਾਂ ਨਾਲ ਸੰਬੰਧਿਤ ਸੀ ਜਿਹੜੇ ਸੈਕੂਲਰ ਸੋਚ ਰੱਖਦੇ ਸੀ, ਤੇ ਪਰ ਮਗਰੋਂ ਬਾਅਦ ਦੇ ਵਿੱਚ ਜਦੋਂ ਖਾਸ ਕਰਕੇ ਇਹ ਗੱਲ ਸਾਹਮਣੇ ਆਈ, ਜਦੋਂ ਪੰਜਾਬ ਦੇ ਵਿੱਚ ਰਾਜ ਕਰਨ ਦੀ ਗੱਲ ਸਾਹਮਣੇ ਆਈ, ਤੇ ਹਾਲਾਂਕਿ ਇਹ ਨੀ ਹੋਇਆ ਕਿ ਕੋਈ ਏਦਾਂ ਦਾ ਡੈਲੀਬਰੇਟਲੀ ਕੋਈ ਇਹ ਗੱਲ ਹੋਈ, ਕਿਉਂਕਿ ਜਦੋਂ ਇੰਡੀਪੈਂਡੈਂਟ ਭਾਰਤ ਦੇ ਵਿੱਚ ਬਾਅਦ ਦੇ ਵਿੱਚ ਵਜ਼ਾਰਤ ਬਣੀ ਤਾਂ ਜਿਹੜਾ ਸੀਗਾ ਸਿੱਖਾਂ ਨੂੰ ਉੱਥੇ ਵੀ ਜਿਹੜੀ ਆ ਪ੍ਰਤੀਨਿਧਤਾ ਮਿਲੀ, ਐਸੀ ਗੱਲ ਨੀ ਕਿ ਮਿਲੀ ਨੀ, ਸਾਡੇ ਡਿਫੈਂਸ ਮੰਤਰੀ ਜਿਹੜੇ ਪਹਿਲੇ ਸੀਗੇ ਉਹ ਬਲਦੇਵ ਸਿੰਘ, ਉਹ ਸਿੱਖ ਸੀਗੇ, ਤੇ ਫਿਰ ਹੁਕਮ ਸਿੰਘ ਜਿਹੜੇ ਹੈਗੇ ਸਪੀਕਰ ਵੀ ਰਹੇ, ਤੇ ਉਹ ਇਸ ਤਰ੍ਹਾਂ ਦੀ ਨੀ ਸੀ, ਪਰ ਪੰਜਾਬ ਦੇ ਵਿੱਚ ਜਦੋਂ ਇਹ ਪੰਜਾਬ ਦੀ ਕਿਉਂਕਿ ਡੈਮੋਗ੍ਰਾਫੀ ਏਦਾਂ ਦੀ ਸੀ, ਪੰਜਾਬ ਬਹੁਤ ਵੱਡਾ ਸੀ, ਤੇ ਇੱਥੇ ਏਦਾਂ ਦੀ ਸ਼ੁਰੂ ਸ਼ੁਰੂ ਦੇ ਵਿੱਚ ਸਾਰੇ ਕੋਈ ਸਿੱਖਾਂ ਦੇ ਵਿੱਚੋਂ ਨਹੀਂ ਬਣਿਆ, ਫਿਰ ਜਦੋਂ ਕੈਰੋਂ ਸਾਹਿਬ ਬਣੇ ਤਾਂ ਉਦੋਂ ਵੀ ਅਕਾਲੀਆਂ ਨੂੰ ਇਹ ਲੱਗਿਆ ਕਿ ਸਾਡਾ ਕਿਤੇ ਗੁਣਾ ਇੱਥੇ ਪੈਣਾ ਨਹੀਂ, ਤੇ ਜੇ ਬਣੂਗਾ ਤਾਂ ਇੱਥੇ ਕਾਂਗਰਸ ਦਾ ਹੀ ਬਣੂਗਾ, ਭਾਵੇਂ ਉਹ ਸਰਦਾਰ ਪੱਗ ਵਾਲਾ ਬਣੇ ਭਾਵੇਂ ਉੱਥੇ ਬਿਨਾਂ ਪੱਗ ਵਾਲਾ ਬਣੇ, ਤੇ ਫਿਰ ਉਹ ਪੰਜਾਬੀ ਸੂਬੇ ਵਾਲੀ ਜਿਹੜੀ ਗੱਲ ਸੀ ਉਹ ਸਾਰੀ ਉਸ ਚੋਂ ਨਿਕਲੀ, ਪੰਜਾਬੀ ਸੂਬੇ ਦਾ ਮੋਰਚਾ ਲੱਗਿਆ, ਲੰਬਾ ਸਮਾਂ ਰਿਹਾ ਮੋਰਚਾ, ਕਦੇ ਥੋੜਾ ਜਿਹਾ ਘੱਟ ਜਿਹਾ ਕਰੇ, ਕਦੇ ਤੇਜ਼ ਹੋ ਜਾ ਕਰੇ, ਉਸ ਮੋਰਚੇ ਦੌਰਾਨ ਵੀ ਬਹੁਤ ਕੁਛ ਹੋਇਆ, ਲਗਭਗ ਜਿਹੜਾ ਸੀ 1950 ਤੋਂ ਸ਼ੁਰੂ ਹੋ ਕੇ 1966 ਤੱਕ ਜਦੋਂ ਅਵਾਰਡ ਜਿਹੜਾ ਹੈ ਇੰਦਰਾ ਗਾਂਧੀ ਨੇ ਦਿੱਤਾ, ਤੇ ਉਦੋਂ ਤੱਕ ਜਿਹੜਾ ਸੀ ਇਹ ਮੋਰਚਾ ਜਿਹੜਾ ਸੀ ਉਹ ਚੱਲਦਾ ਰਿਹਾ, ਤੇ ਉਹਦੇ ਚ ਵੀ ਇਹ ਫਿਰ ਲੱਗਿਆ ਕਿ ਆਹ ਇਲਾਕੇ ਇੱਦਾਂ ਦੇਣੇ ਸੀ, ਉਹ ਉੱਥੇ ਕਾਣੀ ਵੰਡ ਇਸ ਤਰੀਕੇ ਦੀ ਪਈ, ਹਰਿਆਣਾ ਅਲੱਗ ਬਣਿਆ, ਕੁਛ ਇਲਾਕੇ ਹਿਮਾਚਲ ਨਾਲ ਜੋੜਤੇ, ਤੇ ਉਹ ਇੱਕ ਤਰੀਕੇ ਦਾ ਇਨਸਾਫ਼ ਜਿਹੜਾ ਸੀ ਉਹ ਪੰਜਾਬ ਨਾਲ ਨਹੀਂ ਹੋਇਆ, ਤੇ ਜਿੱਥੋਂ ਬਾਅਦ ਫਿਰ ਉਹ ਗੱਲ ਧੁਖਦੀ ਧੁਖਦੀ ਫਿਰ ਅੱਗੇ ਪਹੁੰਚੀ ਅਨੰਦਪੁਰ ਸਾਹਿਬ ਦੇ ਮਤੇ ਤੱਕ। ਅਨੰਦਪੁਰ ਸਾਹਿਬ ਰੈਜੂਲੂਸ਼ਨ ਜਿਹੜਾ ਪਹਿਲਾ ਅਨੰਦਪੁਰ ਸਾਹਿਬ ਰੈਜੂਲੂਸ਼ਨ ਹੁੰਦਾ ਉਹ ਹੁੰਦਾ 1972 ਦੇ ਵਿੱਚ, ਤੇ 1972 ਦਾ ਅਨੰਦਪੁਰ ਸਾਹਿਬ ਰੈਜੂਲੂਸ਼ਨ ਨੂੰ ਬਿਲਕੁਲ ਆਊਟਰਾਈਟਲੀ ਕਾਂਗਰਸ ਨੇ ਜਾਂ ਇੰਦਰਾ ਗਾਂਧੀ ਨੇ ਇਹ ਕਹਿ ਕੇ ਰੱਦ ਕਰਤਾ ਕਿ ਇਹ ਤਾਂ ਵੱਖਵਾਦੀ ਮਤਾ ਹੈ, ਤੇ ਹਾਲਾਂਕਿ ਉਹ ਚ ਵੱਖਵਾਦੀ ਕੋਈ ਗੱਲ ਨੀ ਸੀ, ਸਾਊਥ ਦੀਆਂ ਪਾਰਟੀਆਂ ਈਵਨ ਪੱਛਮੀ ਬੰਗਾਲ ਦੇ ਵਿੱਚ CPM ਦੀ ਸਰਕਾਰ ਸੀ, ਉਹਨਾਂ ਨੇ ਵੀ ਕਿਹਾ ਸੀ ਵੀ ਨਹੀਂ ਇਹ ਠੀਕ ਹੈ ਬਿਲਕੁਲ, ਸੂਬਿਆਂ ਨੂੰ ਵੱਧ ਅਧਿਕਾਰ ਹੋਣੇ ਚਾਹੀਦੇ ਨੇ, ਪਰ ਉਹ ਨਹੀਂ ਉਹ ਗੱਲ ਚੱਲੀ, ਉਹ ਵੱਧ ਅਧਿਕਾਰਾਂ ਨੂੰ ਲੈ ਕੇ ਜਿਹੜਾ ਸੀ ਉਹ ਫਿਰ ਅਕਾਲੀ ਮੂਵਮੈਂਟ ਉਵੇਂ ਚੱਲਦੀ ਰਹੀ, ਤੇ ਵਿੱਚ ਜਿਹੜਾ ਬਲਦੀ ਤੇ ਤੇਲ ਪਾਉਣ ਵਾਲਾ ਕੰਮ ਕੀਤਾ ਉਹ ਕੀਤਾ ਫਿਰ ਜਿਹੜਾ SYL ਵਾਲਾ ਜਿਹੜਾ ਅਵਾਰਡ ਸੀ ਜਿਹੜਾ ਇੰਦਰਾ ਗਾਂਧੀ ਨੇ, ਕਿਉਂਕਿ ਜਦੋਂ ਦੁਬਾਰਾ ਜਿਹੜੀ ਸੀ ਇੰਦਰਾ ਗਾਂਧੀ ਸੱਤਾ ਦੇ ਵਿੱਚ ਆਈ, ਤੇ ਕਿਉਂਕਿ ਇੱਕ ਵਾਰ ਤਾਂ 1977 ਦੇ ਵਿੱਚ ਜਿਹੜੀ ਸੀ ਇਹ ਸਾਰੇ ਕਾਂਗਰਸ ਹਾਰ ਗਈ ਸੀ, ਤੇ ਬੜੀ ਛੇਤੀ ਜਿਹੜੀ ਹੈ ਕਾਂਗਰਸ ਜਿਹੜੀ ਹੈ ਸਰਕਾਰ ਬੜਾ ਘੱਟ ਸਮਾਂ ਚੱਲੀ ਜਨਤਾ ਪਾਰਟੀ ਦੀ, 1980 ਦੇ ਵਿੱਚ ਫਿਰ ਜਦੋਂ ਇੰਦਰਾ ਗਾਂਧੀ ਆਪਣਾ ਇਹਦੇ ਚ ਆਈ ਤੇ ਫਿਰ ਉਹ ਜਿਹੜਾ ਸੀ ਸਾਰਾ ਕੰਮ ਤੇਜ਼ ਹੋ ਗਿਆ, SYL ਵਾਲਾ ਕੰਮ ਤੇਜ਼ ਹੋ ਗਿਆ, ਫਿਰ ਉਹ ਨਵਾਂ ਇੱਕ ਮੋਰਚਾ ਸ਼ੁਰੂ ਹੋ ਗਿਆ SYL ਨੂੰ ਲੈ ਕੇ, ਫਿਰ ਉਹ ਧਰਮ ਯੁੱਧ ਮੋਰਚੇ ਚ ਬਦਲ ਗਿਆ, ਦਰਬਾਰ ਸਾਹਿਬ ਚ ਆ ਗਿਆ, ਤੇ ਪੈਰਲਲ ਜਿਹੜਾ ਸੀ ਇੱਕ ਦੋ ਗੱਲਾਂ, ਇੱਕ ਅਕਾਲੀ ਦਲ ਦੀ ਮੂਵਮੈਂਟ ਚੱਲ ਰਹੀ ਸੀ, ਪੈਰਲਲ ਦਮਦਮੀ ਟਕਸਾਲ ਦੇ ਮੁਖੀ ਜਿਹੜਾ ਉਹਨਾਂ ਦੇ ਨਾਂ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰ ਵਾਲੇ ਸੀ, ਤੇ ਉਹਨਾਂ ਨੇ ਜਿਹੜਾ ਹੈਗਾ ਇੱਕ ਧਰਮ ਯੁੱਧ ਮੋਰਚਾ ਕਹਿ ਲਓ ਜਾਂ ਹੋਰ ਇੱਕ ਬਿਲਕੁਲ ਧਾਰਮਿਕ ਐਂਗਲ ਤੋਂ ਇਹ ਨਾਲ ਸ਼ੁਰੂ ਕੀਤਾ, ਤੇ ਫਿਰ ਹੌਲੀ ਹੌਲੀ ਜਿਹੜਾ ਸੀ ਤਿੰਨ ਮੋਰਚੇ ਉਸ ਵੇਲੇ ਪੈਰਲ ਚੱਲ ਰਹੇ ਸੀਗੇ, ਤੇ ਇੱਕ ਤਾਂ ਜਿਹੜਾ ਕਪੂਰੀ ਮੋਰਚਾ ਅਕਾਲੀ ਦਲ ਨੇ ਲਾਇਆ, ਉਦੋਂ CPM ਵੀ ਨਾਲ ਸੀ ਅਕਾਲੀ ਦਲ ਦੇ, ਜਿਹੜੀ SYL ਦੇ ਖਿਲਾਫ ਲੱਗਿਆ, ਦੂਜਾ ਮੋਰਚਾ ਜਗਦੇਵ ਸਿੰਘ ਤਲਵੰਡੀ ਨੇ ਜਿਹੜਾ ਉਹ ਹਰਿਆਣਾ ਸ਼ੁਰੂ ਕੀਤਾ ਸੀ, ਬਾਅਦ ਦੇ ਵਿੱਚ ਉਹ ਦਿੱਲੀ ਸ਼ਿਫਟ ਹੋਣ ਦੀ ਗੱਲ ਹੋ ਗਈ, ਤੇ ਪਰ ਫਿਰ ਤਿੰਨੇ ਇਕੱਠੇ ਹੋ ਗਏ, ਉਧਰੋਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦਾ ਜਿਹੜਾ ਸੀਗਾ ਐਜੀਟੇਸ਼ਨ ਚੱਲ ਰਹੀ ਸੀ, ਉਹ ਫਿਰ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਸੀ ਮੋਰਚਾ ਸ਼ਿਫਟ ਹੋ ਗਿਆ, ਫਿਰ ਉੱਥੋਂ ਗ੍ਰਿਫਤਾਰੀਆਂ ਜਿਹੜੀਆਂ ਉਹ ਸ਼ੁਰੂ ਹੋਈਆਂ, ਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਪਹਿਲਾਂ ਚੌਕ ਮਹਿਤਾ ਜਿਹੜਾ ਹੈੱਡਕੁਆਟਰ ਹੈ ਟਕਸਾਲ ਦਾ ਉੱਥੇ ਸੀ, ਫਿਰ ਉੱਥੋਂ ਬਕਾਇਦਾ ਕਿਹਾ ਜਾਂਦਾ ਕਿ ਉਸ ਵੇਲੇ ਜਿਹੜੇ ਮੋਰਚਾ ਡਿਕਟੇਟਰ ਸੰਤ ਹਰਚੰਦ ਸਿੰਘ ਲੌਂਗੋਵਾਲ ਸੀ, ਉਹਨਾਂ ਨੇ ਬਕਾਇਦਾ ਇਨਵਾਈਟ ਕੀਤਾ ਕਿ ਤੁਸੀਂ ਇੱਥੋਂ ਸ਼ੁਰੂ ਕਰੋ ਆ ਕੇ ਨਾਨਕ ਨਿਵਾਸ, ਉਹਨਾਂ ਨੂੰ ਜਗ੍ਹਾ ਦਿੱਤੀ ਤੇ ਉੱਥੋਂ ਫਿਰ ਇਹ ਲਗਾਤਾਰ ਜਿਹੜਾ ਮੋਰਚਾ ਜਿਹੜਾ ਉਹ ਚੱਲਿਆ। ਹੁਣ ਉਹਨਾਂ ਦਿਨਾਂ ਦੇ ਵਿੱਚ ਇੱਕ ਪਾਸੇ ਗ੍ਰਿਫਤਾਰੀਆਂ ਹੋ ਰਹੀਆਂ ਨੇ, ਲੋਕ ਜਿਹੜਾ ਹੈਗਾ ਲਗਾਤਾਰ ਜਥੇ ਪੂਰੇ ਪੰਜਾਬ ਚੋਂ ਜਾ ਰਹੇ ਨੇ, ਜੇਲ੍ਹਾਂ ਭਰੀਆਂ ਜਾ ਰਹੀਆਂ ਨੇ ਇਹਨਾਂ ਇਸ਼ੂਜ਼ ਨੂੰ ਲੈ ਕੇ। ਅਨੰਦਪੁਰ ਦਾ ਮਤਾ, ਹੋਰ ਜਿਹੜੀਆਂ ਉਦੋਂ ਮੰਗਾਂ ਸੀ, ਕਾਫੀ ਮੰਗਾਂ ਸੀ ਜਿਹਦੇ ਚ ਐਸਵਾਈਲ ਦਾ ਇਸ਼ੂ ਸੀ, ਪਾਣੀਆਂ ਦਾ ਮੁੱਦਾ ਸੀ, ਚੰਡੀਗੜ੍ਹ ਦਾ ਮੁੱਦਾ ਸੀ, ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਵੇ ਤੇ ਉਸ ਤੋਂ ਬਾਅਦ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦਿੱਤੇ ਜਾਣ, ਇਹ ਜਿਹੜਾ ਮੁੱਦਾ ਸੀ ਨਾਲ, ਤੇ ਕੁਛ ਜਿਹੜੀਆਂ ਧਾਰਮਿਕ ਮੰਗਾਂ ਸੀ, ਇਹ ਕਾਫੀ ਲੈ ਕੇ ਜਿਹੜਾ ਇਹ ਮੋਰਚਾ ਜਿਹੜਾ ਸ਼ੁਰੂ ਹੋਇਆ ਲਗਾਤਾਰ ਚੱਲਦਾ ਰਿਹਾ। ਪਰ ਨਾਲ ਜਿਹੜਾ ਸੀ ਇਹਦੇ ਇੱਕ ਇਹ ਸੀ ਕਿ ਇੱਦਾਂ ਦੀਆਂ ਇੰਸੀਡੈਂਟ ਘਟਨਾਵਾਂ ਸ਼ੁਰੂ ਹੋ ਗਈਆਂ ਤੇ ਪੰਜਾਬ ਦੇ ਵਿੱਚ ਬਾਹਰ, ਜਿਹਦੇ ਚ ਮਾਨਾਵਾਲਾ ਕਾਂਡ ਹੋਇਆ ਜਦੋਂ ਬੱਸ ਚੋਂ ਲਾ ਕੇ ਜਿਹੜਾ ਸੀਗਾ ਕੁਛ ਜਿਹੜੇ ਹਿੰਦੂ ਕਮਿਊਨਿਟੀ ਦੇ ਲੋਕਾਂ ਨੂੰ ਬਾਹਰ ਅੱਡ ਕੱਢ ਕੇ ਮਾਰਤਾ ਮਿਲੀਟੈਂਟਾਂ ਨੇ, ਤੇ ਹੋਰ ਘਟਨਾਵਾਂ ਵਾਪਰੀਆਂ ਜਿਹਦੇ ਕਰਕੇ ਉਦੋਂ ਦਰਬਾਰਾ ਸਿੰਘ ਦੀ ਸਰਕਾਰ ਸੀਗੀ ਕਾਂਗਰਸ ਦੀ ਇੱਥੇ ਪੰਜਾਬ ਦੇ ਵਿੱਚ, ਉਹ ਭੰਗ ਕਰਕੇ ਰਾਸ਼ਟਰਪਤੀ ਰਾਜ ਲੱਗਿਆ। ਤੇ ਸੋ ਨਾਲ ਨਾਲ ਜਿਹੜੀ ਸੀ ਗੱਲਬਾਤ ਵੀ ਜਿਹੜੀ ਚੱਲਦੀ ਰਹੀ ਪ੍ਰਧਾਨ ਮੰਤਰੀ ਨਾਲ, ਵਿੱਚ ਉਹਨਾਂ ਦੀ ਪ੍ਰਧਾਨ ਮੰਤਰੀ ਦੀ ਜਿਹੜੀ ਆਪਣੀ ਕਿਚਨ ਕੈਬਨਿਟ ਸੀ ਉਹਦੇ ਬੰਦਿਆਂ ਦੇ ਨਾਲ, ਇਧਰੋਂ ਅਕਾਲੀਆਂ ਦੇ ਜਿਹੜੇ ਲੀਡਰ ਸੀਗੇ ਜਿਹਦੇ ਚ ਪ੍ਰਕਾਸ਼ ਸਿੰਘ ਬਾਦਲ ਵੀ ਸੀ, ਗੁਰਚਰਨ ਸਿੰਘ ਟੌਹੜਾ ਸੀ ਜਾਂ ਹਰਚੰਦ ਸਿੰਘ ਲੌਂਗੋਵਾਲ ਸੀ, ਜਗਦੇਵ ਸਿੰਘ ਤਲਵੰਡੀ ਸੀ, ਇਹ ਇਹਨਾਂ ਦੇ ਨਾਲ ਤੇ ਉਹ ਪਰ ਗੱਲਬਾਤ ਕਿਤੇ ਜਿਹੜੀ ਆ ਉਹ ਸਿਰੇ ਨਹੀਂ ਚੜੀ, ਮੰਗਾਂ ਜਿਹੜੀਆਂ ਉਹ ਨਹੀਂ ਮੰਨੀਆਂ ਗਈਆਂ। ਤੇ ਅਲਟੀਮੇਟਲੀ ਪੰਜਾਬ ਦੇ ਵਿੱਚ ਜਿਹੜੀਆਂ ਬਾਹਰ ਇੱਦਾਂ ਦੀਆਂ ਘਟਨਾਵਾਂ ਜਿਹੜੀਆਂ ਸੀ ਉਹ ਸ਼ੁਰੂ ਹੋਈਆਂ। ਹੁਣ ਉਹਦੇ ਵਿੱਚ ਜਿਹੜੀ ਇੱਕ ਵੱਡੀ ਘਟਨਾ 1982 ਦੇ ਵਿੱਚ ਵਾਪਰਦੀ ਹੈ, ਉਹ ਜਿਹੜੇ DIG ਸੀਗੇ ਉੱਥੇ ਅਵਤਾਰ ਸਿੰਘ ਅਟਵਾਲ, ਉਹਦਾ ਦਰਬਾਰ ਸਾਹਿਬ ਦੇ ਅੰਦਰ ਪੌੜੀਆਂ ਚੜ੍ਹਦੇ ਜਿਹੜੇ ਮੇਨ ਜਿਹੜਾ ਐਂਟਰੀ ਹੈ ਜਿਹੜੀ ਘੰਟਾ ਘਰ ਵਾਲੀ, ਤੇ ਉਧਰੋਂ ਬਹੁਤ ਨੇੜਿਓਂ ਜਿਹੜੀ ਗੋਲੀ ਮਾਰ ਕੇ ਜਿਹੜੀ ਆ ਉਹ ਉਹਦੀ ਹੱਤਿਆ ਕਰ ਦਿੱਤੀ ਗਈ ਉੱਥੇ। ਹਾਲਾਂਕਿ ਉਦੋਂ ਜਰਨੈਲ ਸਿੰਘ ਭਿੰਡਰਾਂ ਵਾਲੇ ਉਹਨਾਂ ਨੇ ਨਿੰਦਾ ਕੀਤੀ ਇਸ ਕਤਲ ਦੀ, ਇਹ ਵੀ ਕਿਹਾ ਕਿ ਜਾਣ ਬੁੱਝ ਕੇ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਇਹ ਕੀਤਾ ਜਾ ਰਿਹਾ, ਤੇ ਪਰ ਹੌਲੀ ਹੌਲੀ ਫਿਰ ਇਹ ਗੱਲ ਜਿਹੜੀ ਅੱਗੇ ਇਸ ਤੋਂ ਵੱਧਦੀ ਗਈ ਤੇ ਉਧਰੋਂ ਘੇਰਾ ਜਿਹੜਾ ਪੁਲਿਸ ਦਾ, ਫਿਰ CRP ਲਾਤੀ, BSF ਲਾਤੀ, ਏਦਾਂ ਦੀਆਂ ਗੱਲਾਂ ਜਿਹੜੀਆਂ ਚੱਲਦੀਆਂ ਰਹੀਆਂ। ਅਖੀਰ ਇਹ ਗੱਲ ਫਿਰ ਉੱਥੇ ਹੀ ਆ ਪਹੁੰਚੀ ਕਿ ਦਰਬਾਰ ਸਾਹਿਬ ਤੇ ਜਿਹੜੀ ਅਟੈਕ ਵਾਲੀ ਗੱਲ ਜਿਹੜੀ ਆਈ, ਤੇ ਏਦਾਂ ਦਾ ਫੈਸਲਾ ਰਾਤੇ ਰਾਤ ਲਿਆ ਕੇ ਆ ਏਦਾਂ ਦੀ ਕਾਰਵਾਈ ਕਰਨੀ ਹੈ। ਉਦੋਂ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸੀਗੇ, ਤੇ ਹਾਲਾਂਕਿ ਪਹਿਲਾਂ ਜਿਹੜੇ ਬਾਹਰ ਬਿਆਨ ਆਉਂਦੇ ਸੀ ਹੋਰ ਤਰ੍ਹਾਂ ਦੇ ਆਉਂਦੇ ਸੀ, ਰਾਜੀਵ ਗਾਂਧੀ ਵੀ ਉਦੋਂ MP ਬਣ ਚੁੱਕੇ ਸੀ ਤੇ ਕਾਂਗਰਸ ਦੇ, ਪਰ ਉਹਨਾਂ ਕੋਲ ਕੋਈ ਉਦੋਂ ਅਹੁਦਾ ਨਹੀਂ ਸੀ, ਨਾ ਉਹ ਮੰਤਰੀ ਸੀ ਨਾ ਹੋਰ। ਉਹਨਾਂ ਦਾ ਕੁਛ ਦਿਨ ਪਹਿਲਾਂ ਬਿਆਨ ਆਉਂਦਾ ਕਿ ਜਰਨੈਲ ਸਿੰਘ ਭਿੰਡਰਾਂ ਵਾਲੇ ਬਾਰੇ ਕਿ ਉਹ ਤਾਂ ਸੰਤ ਨੇ, ਉਹਨਾਂ ਦੀ ਕੋਈ ਸਮੱਸਿਆ ਨਹੀਂ ਹੈ ਕਿਸੇ ਤਰ੍ਹਾਂ ਦੀ, ਇਸ ਤਰ੍ਹਾਂ ਦੀ ਸਟੇਟਮੈਂਟ ਆਉਂਦੀ ਹੈ। ਤੇ ਦੂਜੇ ਪਾਸੇ ਇਹ ਸਾਰੇ ਕੁਛ ਜਿਹੜਾ ਸੀ ਇਹ ਮਨਸੂਬੇ ਜਿਹੜੇ ਸੀ ਇਹ ਬਣਾਏ ਜਾ ਰਹੇ ਸੀ, ਤੇ ਬਕਾਇਦਾ ਰਾਸ਼ਟਰਪਤੀ ਤੋਂ ਜਿਹੜਾ ਸੀ ਉਹ ਆਰਡਰ ਕਰਾ ਕੇ ਫਿਰ, ਹਾਲਾਂਕਿ 1 ਜੂਨ ਨੂੰ ਇਹ ਜਿਹੜਾ ਸੀ ਸਾਰਾ ਇਹ ਸ਼ੁਰੂ ਹੋ ਗਿਆ ਸੀ, ਇਹਦੀ ਇੱਕ ਤਰੀਕੇ ਦੀ ਐਕਸਰਸਾਈਜ਼ ਸ਼ੁਰੂ ਹੋ ਗਈ ਸੀ, ਕਿਉਂਕਿ ਪਹਿਲਾਂ CRP ਨੇ ਉੱਥੇ ਗੋਲੀਬਾਰੀ ਕੀਤੀ। ਇਹ ਵੀ ਰਿਪੋਰਟਾਂ ਸੀ ਕਿ ਅੰਦਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੋਂ ਬਿਨਾਂ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਕੁਛ ਕਾਰਕੁਨ, ਜਿਹੜੇ ਭਾਈ ਅਮਰੀਕ ਸਿੰਘ ਉਸ ਵੇਲੇ ਪ੍ਰਧਾਨ ਸੀ ਸਿੱਖ ਸਟੂਡੈਂਟ ਫੈਡਰੇਸ਼ਨ ਦੇ, ਤੇ ਜਿਹੜੇ ਜਨਰਲ ਸੁਵੇਗ ਸਿੰਘ ਜਿਹੜੇ ਉਸ ਵੇਲੇ ਉਹ ਵੀ ਦਰਬਾਰ ਸਾਹਿਬ ਦੇ ਅੰਦਰ ਸੀ, ਜਨਰਲ ਸੁਵੇਗ ਸਿੰਘ ਉਹ ਵਿਅਕਤੀ ਸੀ ਜੋ ਜਦੋਂ ਜਿਹੜੀ ਸੀਗੀ 1971 ਦੀ ਜਿਹੜੀ ਲੜਾਈ ਸੀ ਬੰਗਲਾਦੇਸ਼ ਵਾਲੀ, ਤੇ ਜਿਹਦੇ ਚ ਬੰਗਲਾਦੇਸ਼ ਨਿਕਲਿਆ, ਜਿਹੜੀ ਆਪਾਂ ਉਸ ਵੇਲੇ ਇਹਨੂੰ ਪੂਰਵੀ ਪਾਕਿਸਤਾਨ ਕਹਿੰਦੇ ਸੀ, ਤੇ ਉੱਥੇ ਜਿਹੜੀ ਮੁਕਤੀ ਵਾਹਿਨੀ ਬਣਾਈ ਜਿਹੜੇ ਉੱਥੋਂ ਦੇ ਬੰਗਾਲੀ ਸੀ ਮਿਲੀਟੈਂਟ ਉਹਨਾਂ ਨਾਲ ਲੈ ਕੇ ਜਾਂ ਜਿਹੜੇ ਐਜੀਟੇਸ਼ਨ ਲੜ ਰਹੇ ਸੀ, ਉਦੋਂ ਜਨਰਲ ਸੁਵੇਗ ਸਿੰਘ ਦਾ ਉਹਦੇ ਚ ਵਾਹਵਾ ਰੋਲ ਸੀ, ਵਾਹਵਾ ਹੱਥ ਸੀ, ਤੇ ਬਾਅਦ ਦੇ ਵਿੱਚ ਜਨਰਲ ਸੁਵੇਗ ਸਿੰਘ ਨੂੰ ਕੋਰਟ ਮਾਰਸ਼ਲ ਕਰਕੇ ਤੇ ਜਿਹਨੂੰ ਇੱਕ ਤਰੀਕੇ ਦਾ ਉਹ ਕਹਿੰਦੇ ਆ ਕਿ ਉਹਨਾਂ ਨੂੰ ਬਾਹਰ ਕਰ ਦਿੱਤਾ ਗਿਆ ਸੀਗਾ ਨੌਕਰੀ ਤੋਂ, ਜਿਹੜਾ ਹੈ ਕੱਢ ਦਿੱਤਾ ਸੀ ਬੜਾ ਬੇਇੱਜ਼ਤ ਕਰਕੇ, ਤੇ ਉਹਨਾਂ ਦੇ ਅੰਦਰ ਵੀ ਇਹ ਥੋੜੀ ਜਿਹੀ ਕਿਤੇ ਨਾ ਕਿਤੇ ਗੱਲ ਸੀ ਸਟੇਟ ਦੇ ਖਿਲਾਫ, ਇੰਡੀਅਨ ਸਟੇਟ ਦੇ ਖਿਲਾਫ, ਤੇ ਉਹ ਸਾਰੇ ਉਹ ਅੰਦਰੋਂ ਇਹ ਵੀ ਖਬਰਾਂ ਆ ਰਹੀਆਂ ਸੀ ਕਿ ਹਥਿਆਰ ਇਕੱਠੇ ਹੋ ਰਹੇ ਆ, ਕਿੱਦਾਂ ਹਥਿਆਰ ਆਉਂਦੇ, ਇੱਦਾਂ ਦੀਆਂ ਗੱਲਾਂ। ਸੋ ਪਹਿਲਾਂ CRP ਦੇ ਤੋਂ 1 ਜੂਨ ਨੂੰ CRP ਨੇ ਫਾਇਰਿੰਗ ਕੀਤੀ, ਅੰਧਾ ਧੁੰਦ ਫਾਇਰਿੰਗ ਕੀਤੀ ਦਰਬਾਰ ਸਾਹਿਬ ਦੀਆਂ ਜਿਹੜੀਆਂ ਬਾਹਰੇ ਬਾਹਰ ਜਿਹੜੇ ਉਹਨਾਂ ਦੇ ਮੋਰਚੇ ਬਣੇ ਹੋਏ ਸੀ ਨੇੜੇ ਦੀਆਂ ਬਿਲਡਿੰਗਾਂ ਤੇ, ਉੱਥੋਂ ਤੇ ਉਹਦੇ ਚ ਜਿਹੜਾ ਸੀ ਇੱਕ ਜੋ ਵਿਅਕਤੀ ਸੀਗਾ ਉਹ ਜਿਹੜਾ ਬਾਬਾ ਅਟਲ ਰਾਏ ਜੀ ਵਾਲਾ ਗੁਰਦੁਆਰਾ ਉਸ ਪਾਸੇ ਸੀ, ਉਹਨੂੰ ਗੋਲੀ ਲੱਗੀ ਤੇ ਉਹ ਮਾਰਿਆ ਵੀ ਗਿਆ ਸੀ। ਤੇ ਪਰ ਇਹ ਕਿ ਨਾਲ ਉਹ ਅੰਦਰੋਂ ਕੋਈ ਰਿਟੈਲੀਏਸ਼ਨ ਨਹੀਂ ਹੋਈ ਕਿਉਂਕਿ ਜਨਰਲ ਸੁਖਵੀਰ ਸਿੰਘ ਨੂੰ ਪਤਾ ਸੀ ਕਿ ਉਹ ਇਹ ਦੇਖਣ ਵਾਸਤੇ ਕਿ ਇਹਨਾਂ ਕੋਲ ਹਥਿਆਰ ਕਿਹੋ ਜਿਹੇ ਹੈ, ਫਾਇਰਿੰਗ ਕਿੱਦਾਂ ਦੀ ਹੁੰਦੀ ਹੈ, ਅੰਦਰੋਂ ਇਹ ਸਾਰਾ ਕੁਛ ਕਰ ਰਹੇ ਹੈ। ਤੇ ਪਰ ਇਹ ਵੀ ਅੰਦਰੋਂ ਰਿਟੈਲੀਏਸ਼ਨ ਨਾ ਹੋਣ ਕਰਕੇ ਸੀਆਰਪੀ ਵੀ ਆਪਣੀ ਜਿਹੜੀ ਹੈ ਉਹਨਾਂ ਨੇ ਗੋਲੀਬੰਦੀ ਕਰਤੀ। ਤੇ ਉਦੋਂ ਬਾਅਦ ਫਿਰ ਇਹ ਲਗਾਤਾਰ ਇਹ ਫੌਜ ਭੇਜਣ ਨਾਲ ਜਿਹੜਾ ਸਿਲਸਿਲਾ ਸ਼ੁਰੂ ਹੋਇਆ ਤੇ 2 ਜੂਨ ਨੂੰ ਫਿਰ ਜਿਹੜਾ ਸੀ ਪੰਜਾਬ ਬਕਾਇਦਾ ਇੱਕ ਆਰਡਰ ਕਰਕੇ ਤੇ ਉਹ ਜਿਹੜਾ ਕਿਉਂਕਿ ਉਦੋਂ ਰਾਸ਼ਟਰਪਤੀ ਰਾਜ ਤਾਂ ਲੱਗੇ ਹੋਏ ਸੀ, ਕਿਹੜਾ ਕਿਸੇ ਨੂੰ ਕੋਈ ਅੱਗੋਂ ਪੰਜਾਬ ਦੇ ਵਿੱਚ ਕੋਈ ਮੀਟਿੰਗ ਕਰਨ ਦੀ ਲੋੜ ਸੀ ਜਾਂ ਪੰਜਾਬ ਸਰਕਾਰ ਤੋਂ ਕੋਈ ਲੈਣ ਦੀ ਸੀ ਲੋੜ, ਗਵਰਨਰ ਨੇ ਸਾਈਨ ਕਰਨੇ ਸੀ। ਤੇ ਮਿਸਟਰ ਪਾਂਡੇ ਸੀਗੇ ਉਸ ਵੇਲੇ ਗਵਰਨਰ, ਤੇ ਆਪਰੇਸ਼ਨ ਜਿਹੜਾ ਸੀ ਉਹ ਫਿਰ ਬਲੂ ਸਟਾਰ ਆਪਰੇਸ਼ਨ ਉਹਦੀ ਸ਼ੁਰੂਆਤ ਹੋਈ ਪੰਜਾਬ ਫੌਜ ਦੇ ਹਵਾਲੇ ਕਰਤਾ 2 ਜੂਨ ਨੂੰ। 3 ਜੂਨ ਨੂੰ ਜਿਹੜਾ ਸੀਗਾ ਫੌਜ ਨੇ ਆਪਣੀ ਕਾਰਵਾਈ ਸ਼ੁਰੂ ਕਰਤੀ। ਅਸਲ ਜਿਹੜੀ ਜਿਹਨੂੰ ਆਪਾਂ ਫੀਰਸ ਜਿਹੜੀ ਜਿਹੜੀ ਲੜਾਈ ਕਹਿੰਦੇ ਹਾਂ ਤੇਜ਼ ਹੋਈ ਉਹ ਚੱਲੀ, ਉਹ 3 ਤੋਂ 5 ਜੂਨ ਨੂੰ ਜਿਹੜੀ ਸੀ ਉਦੋਂ ਚੱਲੀ, ਜਦੋਂ ਪੂਰਾ ਪੰਜਾਬ ਦੇ ਵਿੱਚ ਫਿਰ ਕਰਫਿਊ ਜਿਹੜਾ ਸੀ ਉਹ ਲਾ ਦਿੱਤਾ ਗਿਆ। ਇੱਕ ਤਰੀਕੇ ਦਾ ਇਹ ਸੀ ਪੂਰਾ ਪੰਜਾਬ ਫੌਜ ਦੇ ਹਵਾਲੇ ਸੀ ਤੇ ਚਿੜੀ ਵੀ ਨਹੀਂ ਸੀ ਫਟਕ ਰਹੀ, ਕਿਤੇ ਬਾਹਰ ਨਿਕਲਣ ਦਾ ਤਾਂ ਸਵਾਲ ਨੀ ਪੈਦਾ ਹੁੰਦਾ ਕਿ ਕੋਈ ਘਰਾਂ ਤੋਂ ਬਾਹਰ ਵੀ ਨਿਕਲ ਸਕੇ। ਤੇ ਬਹੁਤ ਮੁਸ਼ਕਲ ਲੋਕਾਂ ਨੂੰ ਪੇਸ਼ ਵੀ ਆਈ। ਤੇ ਫਿਰ ਅੰਦਰੋਂ ਜਦੋਂ ਇਹ ਲੜਾਈ ਸ਼ੁਰੂ ਹੋਈ ਸਾਰੀ ਤੇ 6 ਤਰੀਕ ਨੂੰ 5 ਤਰੀਕ ਦੀ ਰਾਤ ਨੂੰ ਫਿਰ ਉਹਨਾਂ ਨੇ 6 ਨੂੰ ਇਹਨਾਂ ਨੇ ਰੇਡੀਓ ਤੇ ਗੱਲ ਨਸ਼ਰ ਕੀਤੀ ਕਿ ਸੰਤ ਜਰਨੈਲ ਸਿੰਘ ਤੇ ਜਨਰਲ ਸੁਖਵੀਰ ਸਿੰਘ ਤੇ ਭਾਈ ਅਮਰੀਕ ਸਿੰਘ ਜਿਹੜੇ ਸੀ ਉਹ ਇਸ ਲੜਾਈ ਦੇ ਵਿੱਚ ਜਿਹੜੇ ਸੀ ਉਹ ਮਾਰੇ ਗਏ, ਸ਼ਹੀਦ ਹੋ ਗਏ। ਤੇ ਬਕਾਇਦਾ ਸੰਤ ਜਰਨੈਲ ਸਿੰਘ ਦੇ ਜਿਹੜੇ ਭਰਾ ਸੀਗੇ ਕੈਪਟਨ ਹਰਚਰਨ ਸਿੰਘ ਰੋਡੇ, ਉਹ ਉਦੋਂ ਆਰਮੀ ਦੇ ਵਿੱਚ ਸੀ, ਜਲੰਧਰ ਪੋਸਟਡ ਸੀਗੇ ਉਦੋਂ, ਮੇਰੇ ਖਿਆਲ ਸੂਬੇਦਾਰ ਸੀ ਸ਼ਾਇਦ ਉਹ। ਤੇ ਉਹ ਸ਼ਨਾਖਤ ਕਰਕੇ ਗਏ, ਸਾਈਨ ਕਰਕੇ ਗਏ ਉਹਨਾਂ ਦੀ ਬੋਡੀ ਦੀ, ਤੇ ਉਸ ਤੋਂ ਬਾਅਦ ਸੰਸਕਾਰ ਕੀਤਾ। ਪਰ ਇਹ ਜਿਹੜੀ ਸਾਰੀ ਗੱਲਬਾਤ ਜਿਹੜਾ ਇਹ ਆਪਰੇਸ਼ਨ ਇਹ 10 ਦਿਨ ਚੱਲਿਆ ਲਗਭਗ, ਪਹਿਲੀ ਤੋਂ ਸ਼ੁਰੂ ਹੋ ਕੇ ਕਿਉਂਕਿ ਜਦੋਂ ਸੀਆਰਪੀ ਨੇ ਫਾਇਰਿੰਗ ਕੀਤੀ ਤੇ 10 ਤਰੀਕ ਤੱਕ ਜਿਹੜਾ ਸੀਗਾ ਦਰਬਾਰ ਸਾਹਿਬ ਜਿਹੜਾ ਕੰਪਲੈਕਸ ਸੀਗਾ ਸਾਰਾ ਫੌਜ ਦੇ ਕਬਜ਼ੇ ਚ ਆ ਗਿਆ ਸੀ। ਉਦੋਂ ਬਾਅਦ ਫਿਰ ਸਫਾਈ ਹੋਰ ਸਾਰਾ ਕੁਛ ਸ਼ੁਰੂ ਹੋਇਆ। ਉਹਦੇ ਚ ਰਣਜੋਤ ਜੀ ਗੱਲ ਇੱਕ, ਕਿਉਂਕਿ ਇਹਦੇ ਵੱਖ ਵੱਖ ਪੱਖ ਨੇ ਜਿੱਦਾਂ ਤੁਸੀਂ ਵੀ ਦੱਸਿਆ, ਤੇ ਆਰਮੀ ਦੇ ਐਂਗਲ ਤੋਂ ਜਿਹੜਾ ਉਸ ਵੇਲੇ ਅਗਵਾਈ ਕਰ ਰਿਹਾ ਸੀ ਸਾਡਾ ਕੁਲਦੀਪ ਸਿੰਘ ਬਰਾੜ ਮੇਜਰ ਜਨਰਲ ਸੀ ਉਸ ਵੇਲੇ, ਉਹਦੀ ਇੱਕ ਕਿਤਾਬ ਆਈ ਹੈ ਇਹਦੇ ਤੇ, ਹੋਰ ਪੱਤਰਕਾਰਾਂ ਨੇ ਕਿਤਾਬਾਂ ਲਿਖੀਆਂ। ਮਾਰਕ ਟਲੀ ਦੀ ਕਿਤਾਬ ਜਿਹੜੀ ਆ ਉਹ ਕਾਫੀ ਸਭ ਤੋਂ ਪਹਿਲਾਂ ਛਪ ਗਈ ਸੀ ਉਹ, ਤੇ ਉਹ ਧੜਾਧੜ ਵਿਕੀ ਵੀ। ਉਸ ਤੋਂ ਬਾਅਦ ਹੋਰਾਂ ਲੋਕਾਂ ਦੀਆਂ ਜਿਹੜੇ ਕੋਈ ਰਾਹ ਦੇ ਵਿੱਚ ਉਸ ਵੇਲੇ ਅਫਸਰ ਸੀ, ਸਿੱਖ ਅਫਸਰ ਸੀ, ਉਹਨਾਂ ਦੀਆਂ ਵੀ ਕਿਤਾਬਾਂ ਆਈਆਂ। ਇੱਥੋਂ ਤੱਕ ਜਿਹੜੇ ਉਦੋਂ ਗਵਰਨਰ ਸੀਗੇ ਮਿਸਟਰ ਪਾਂਡੇ, ਬਾਅਦ ਚ ਉਹਨਾਂ ਦੀ ਕਿਤਾਬ ਵੀ ਉਹ ਇਸ ਸ਼ਰਤ ਲਿਖ ਕੇ ਦੇ ਗਏ ਸੀ ਆਪਣੀਆਂ ਬੇਟੀਆਂ ਨੂੰ ਕਿ ਇਹਦੀ ਪਬਲਿਸ਼ ਮੇਰੀ ਡੈਥ ਤੋਂ ਬਾਅਦ ਹੋਣੀ ਚਾਹੀਦੀ ਹੈ। ਤੇ ਉਹ ਕਿਤਾਬ ਵੀ ਜਿਹੜੀ ਆਈ, ਜਿਹਨਾਂ ਨੇ ਵੱਖ ਵੱਖ ਤਰ੍ਹਾਂ ਦੇ ਜਿਹੜੇ ਉਹਦੇ ਪੱਖ ਪੇਸ਼ ਕੀਤੇ। ਤੇ ਮੈਂ ਉਦੋਂ ਸਟੂਡੈਂਟ ਸੀ BA ਦਾ, ਤੇ ਪਰ ਇਹ ਵੀ ਅਖਬਾਰਾਂ ਅਖਬਾਰਾਂ ਲਈ ਲਿਖਣਾ ਸ਼ੁਰੂ ਕਰਤਾ ਸੀ, ਥੋੜਾ ਜਿਹਾ ਇਸ ਪਾਸੇ ਸੀਗਾ ਧਿਆਨ ਪੱਤਰਕਾਰੀ ਵਾਲੇ ਪਾਸੇ ਰੁਝਾਨ ਕਹਿ ਲਓ। ਤੇ ਪਰ ਜਿਹੜੀ ਸੀ ਉਦੋਂ ਜੋ ਕੁਛ ਵੀ ਜਿਹੜਾ ਹੋਇਆ, ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਹਾਲਾਂਕਿ ਕਿਹਾ ਜਾਂਦਾ ਕਿ ਫੌਜ ਨੇ ਵਾਰ ਵਾਰ ਵਾਰਨਿੰਗ ਦਿੱਤੀ ਕਿ ਬਾਹਰ ਆ ਜਾਓ, ਤੁਸੀਂ ਹਥਿਆਰ ਸੁੱਟ ਦਿਓ, ਹੱਥ ਖੜੇ ਕਰਕੇ ਸਰੈਂਡਰ ਕਰ ਦਿਓ, ਤੇ ਪਰ ਇਹਦੇ ਬਾਵਜੂਦ ਵੀ ਜਿਹੜਾ ਕਿਉਂਕਿ ਵਾਈਟ ਪੇਪਰ ਸਰਕਾਰ ਨੇ ਜਾਰੀ ਕੀਤਾ, ਜਿਹੜਾ ਇਮੀਡੀਏਟ ਵਾਈਟ ਪੇਪਰ ਛਾਪਿਆ ਗਿਆ, ਛਾਪ ਕੇ ਵੰਡਿਆ ਗਿਆ, ਤੇ ਉਸ ਜਿਹੜੇ ਹੈਗਾ ਉਹ ਵਾਈਟ ਪੇਪਰ ਦੇ ਮੁਤਾਬਕ ਵੀ ਜੇ ਆਪਾਂ ਦੇਖਦੇ ਹਾਂ ਤੇ ਕਾਫੀ ਜਿਹੜੀਆਂ ਕੈਜੂਅਲਟੀ ਜਿਹੜੀਆਂ ਹੋਈਆਂ। ਤੇ ਉਹਨਾਂ ਨੇ ਕਿਹਾ ਕਿ 493 ਜਿਹੜੇ ਸੀ ਅੰਦਰ ਦਰਬਾਰ ਸਾਹਿਬ ਚ ਲੋਕ ਮਾਰੇ ਗਏ, ਤੇ ਜਿਹੜੇ ਹੈਗੇ 83 ਫੌਜੀ ਮਾਰੇ ਗਏ ਇਸ ਆਪਰੇਸ਼ਨ ਦੇ ਵਿੱਚ। ਤੇ ਪਰ ਬਾਅਦ ਦੇ ਵਿੱਚ ਰਾਜੀਵ ਗਾਂਧੀ ਨੇ ਜਿਹੜਾ ਗੱਲ ਕੀਤੀ, ਡਿਸਕਲੋਜ ਕੀਤਾ, ਤੇ ਰਾਜੀਵ ਗਾਂਧੀ ਨੇ ਕਿਹਾ ਕਿ 700 ਜਿਹੜੇ ਸੀ ਉਹ ਸਾਡੇ ਬੰਦੇ ਫੌਜ ਦੇ ਜਾਂ ਆਰਮੀ ਦੇ ਜਾਂ ਉਹ ਜਿਹੜੇ ਮਾਰੇ ਗਏ, ਤੇ ਇਸ ਤਰ੍ਹਾਂ ਇਸ ਤਰੀਕੇ ਦੀ ਗੱਲ ਜਿਹੜਾ ਸੀ ਕੀਤਾ ਗਿਆ। ਤੇ ਇਸੇ ਤਰ੍ਹਾਂ ਜਿਹੜੀ ਜ਼ਖਮੀਆਂ ਦੀ ਗਿਣਤੀ ਵਾਈਟ ਪੇਪਰ ਦੇ ਵਿੱਚ ਜਿਹੜੀ ਸੀ ਉਹ 294 ਦੱਸੀ ਗਈ ਸੀ। ਤੇ ਪਰ ਉਹਦੇ ਤੇ ਜਿਹੜੀਆਂ ਬਾਅਦ ਦੇ ਵਿੱਚ ਕੋਈ ਇੰਡੀਪੈਂਡੈਂਟ ਜੋ ਵੀ ਇਨਕੁਆਇਰੀਜ਼ ਵਗੈਰਾ ਜੋ ਹੁੰਦੀਆਂ ਨੇ ਉਹਦੇ ਜ਼ਖਮੀ ਜਿਹੜੇ ਸੀ ਫੌਜੀ 800-900 ਜਿਹੜੇ ਉਹ ਦੱਸੇ ਗਏ ਇਸ ਓਪਰੇਸ਼ਨ ਦੇ ਜਿਹੜੇ ਦੌਰਾਨ। ਇਹਦੇ ਚ ਕੋਈ ਸ਼ੱਕ ਨੀ ਕਿਉਂਕਿ ਪੰਜਾਬ ਦੇ ਲੋਕਾਂ ਨੇ ਦੇਖਿਆ, ਖਾਸ ਕਰਕੇ ਅੰਮ੍ਰਿਤਸਰ ਦੇ ਆਲੇ ਦੁਆਲੇ ਲੋਕਾਂ ਨੇ ਕਿ ਕਿੰਨੀ ਇਹ ਫੀਰਸ ਜਿਹੜੀ ਲੜਾਈ ਸੀ ਤੇ ਇਸ ਲੜਾਈ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਗੋਲਾ ਬਰੂਦ ਹਥਿਆਰ ਜਿਹੜੇ ਵਰਤੇ ਗਏ, ਟੈਂਕਾਂ ਦੀ ਵਰਤੋਂ ਕੀਤੀ ਗਈ, ਜਿਹੜੀਆਂ ਗਨਸ਼ਿਪ ਸੀ, ਹੈਲੀਕਾਪਟਰ ਉਹਨਾਂ ਦੀ ਵਰਤੋਂ ਕੀਤੀ ਗਈ, ਇੱਥੋਂ ਇਹ ਲੱਗਦਾ ਹੈ ਕਿ ਉੱਥੇ ਜਿਹੜਾ ਸੀ ਬਹੁਤ ਜ਼ਿਆਦਾ ਨੁਕਸਾਨ ਹੋਇਆ। ਕਿਉਂਕਿ ਬਾਅਦ ਦੇ ਵਿੱਚ ਜਿਹੜੇ ਸ਼ਰਧਾਲੂ ਦੀ ਗੱਲ ਵੀ ਜਿਹੜਾ ਵਾਈਟ ਪੇਪਰ ਦੇ ਵਿੱਚ ਪਹਿਲਾਂ ਬਹੁਤ ਘੱਟ ਦੱਸੇ ਗਏ ਤੇ ਫਿਰ ਜਿਹੜਾ ਸੀ ਉਹ ਪੀਸੀ ਜੋਸ਼ੀ ਜਿਹੜੇ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਸ਼ਰਧਾਲੂ 1000 ਤੋਂ ਵੱਧ 3000 ਮਾਰੇ ਗਏ ਤੇ ਪਰ ਬਾਅਦ ਦੇ ਵਿੱਚ ਜਿਹੜੀ ਗੱਲ ਆਈ ਕਿ 10000 ਦੇ ਕਰੀਬ ਜਿਹੜੇ ਸ਼ਰਧਾਲੂ ਸੀ ਉਹ ਸਾਰੇ ਮਾਰੇ ਗਏ। ਜ਼ਿਆਦਾ ਜਿਹੜੇ ਲੋਕ ਸੀ ਉਹਨਾਂ ਚੋਂ ਉਹ ਸੀ ਜਿਹੜੇ ਬਾਹਰ ਆਉਣਾ ਚਾਹੁੰਦੇ ਸੀ ਤੇ ਸਰੈਂਡਰ ਕਰਨਾ ਚਾਹੁੰਦੇ ਸੀ, ਜਦ ਫੌਜ ਨੇ ਉਹਨਾਂ ਨੂੰ ਜਿਹੜਾ ਸਿੱਧਾ ਹੀ ਜਿਹੜਾ ਉਹ ਮਾਰਿਆ। ਤੇ ਇੱਥੋਂ ਤੱਕ ਕਿ ਕੁਛ ਜਿਹੜੇ ਡਾਕਟਰ ਨੇ ਬਾਅਦ ਚ ਉਹਨਾਂ ਦੀਆਂ ਵੀ ਰਿਪੋਰਟਾਂ ਆਈਆਂ ਤੇ ਉਹਨਾਂ ਨੇ ਬਕਾਇਦਾ ਆਪਣੀ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਵੀ ਲਿਖਿਆ ਕਿ ਜਿਹਨਾਂ ਦੇ ਹੱਥ ਪੋਸਟਮਾਰਟਮ ਵਾਸਤੇ ਗਿਆ ਕਿ ਹੱਥ ਪਿੱਛੋਂ ਬੰਨੇ ਹੋਏ ਸੀਗਾ। ਇਹਦਾ ਮਤਲਬ ਕਿ ਏਦਾਂ ਦੀ ਜਿਹੜੀ ਬਰੂਟੈਲਿਟੀ ਜਿਹੜੀ ਉਹ ਹੋਈ ਕਿ ਫੜ ਕੇ ਉਹਨਾਂ ਨੂੰ ਪਿੱਛੋਂ ਹੱਥ ਬੰਨ ਕੇ ਵੀ ਜਿਹੜਾ ਹੈ ਗੋਲੀ ਮਾਰੀ ਗਈ। ਇਹ ਇਸ ਤਰ੍ਹਾਂ ਵੀ ਜਿਹੜਾ ਹੈ ਫੌਜ ਦੀ ਉਹ ਕਾਰਵਾਈ ਰਹੀ ਤੇ ਲੰਬਾ ਸਮਾਂ ਜਿਹੜੀ ਇਹ ਫੌਜ ਦੀ ਇਹ ਕਾਰਵਾਈ ਦੀ ਫਿਰ ਕੁਛ ਧਿਰਾਂ ਵੱਲੋਂ ਨਿੰਦਾ ਕੀਤੀ ਤੇ ਪਰ ਕਮਾਲ ਦੀ ਗੱਲ ਇਹ ਹੈ ਕਿ ਜਿਹੜੀ ਬੀਜੇਪੀ ਹੁਣ ਸਿੱਖਾਂ ਦੀ ਬਹੁਤ ਆਪਣੇ ਆਪ ਨੂੰ ਹੇਜ ਜਿਤਾ ਰਹੀ ਹੈ ਤੇ ਉਹਨਾਂ ਦੇ ਉਸ ਵੇਲੇ ਕਿਉਂਕਿ ਪ੍ਰਧਾਨ ਵੀ ਰਹੇ ਬਹੁਤ ਸੀਨੀਅਰ ਲੀਡਰ ਐਲ ਕੇ ਅਡਵਾਨੀ ਨੇ ਆਪਣੀ ਕਿਤਾਬ ਦੇ ਵਿੱਚ ਜਿਹੜੀ ਉਹ ਲਿਖਿਆ ਤੇ ਉਹ ਬੁੱਕ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਸਾਡੇ ਕਹਿਣ ਤੇ ਸਾਡੇ ਜ਼ੋਰ ਪਾਉਣ ਤੇ ਹੀ ਜਿਹੜਾ ਹੈ ਇੰਦਰਾ ਗਾਂਧੀ ਨੇ ਫੌਜੀ ਕਾਰਵਾਈ ਕੀਤੀ ਕਿਉਂਕਿ ਅਸੀਂ ਵਾਰ ਵਾਰ ਮੰਗ ਕਰ ਰਹੇ ਸੀ ਕਿ ਆਰਮੀ ਜਿਹੜੀ ਹੈ ਦਰਬਾਰ ਸਾਹਿਬ ਚ ਜਾ ਕੇ ਉੱਥੋਂ ਮਿਲੀਟੈਂਟਾਂ ਨੂੰ ਬਾਹਰ ਕੱਢਣਾ ਚਾਹੀਦਾ। ਏਦਾਂ ਦੀ ਗੱਲ ਉਹਨਾਂ ਨੇ ਕਿਹਾ ਕਿ ਸਾਡੇ ਜਿਹੜੀ ਉਹ ਕਹਿਣ ਤੇ ਇਹ ਗੱਲ ਹੋਈ ਤੇ ਇਹ ਜਿਹੜੀ ਹੈ ਤੇ ਇਹਦੇ ਚ ਪੋਲੀਟੀਕਲ ਪਾਰਟੀਆਂ ਦੇਸ਼ ਦੀਆਂ ਖਾਸ ਕਰਕੇ CPM ਨੇ ਇਹਦੀ ਉਦੋਂ ਬੰਗਾਲ ਦੇ ਵਿੱਚ ਸਰਕਾਰ ਸੀ ਉਹਨਾਂ ਦੀ ਤੇ ਉਹਨਾਂ ਨੇ ਨਿੰਦਾ ਕੀਤੀ ਤੇ ਚੰਦਰ ਸ਼ੇਖਰ ਜੋ ਉਸ ਵੇਲੇ ਜਨਤਾ ਪਾਰਟੀ ਦੇ ਲੀਡਰ ਸੀਗੇ ਤੇ ਉਹਨਾਂ ਨੇ ਨਿੰਦਾ ਕੀਤੀ ਕਿ ਇਹ ਕਾਰਵਾਈ ਇਸ ਤਰੀਕੇ ਨਾਲ ਨਹੀਂ ਸੀ ਹੋਣੀ ਚਾਹੀਦੀ। ਹੋਰ ਬਹੁਤ ਸਾਰੇ ਤਰੀਕੇ ਹੁੰਦੇ ਆ ਏਦਾਂ ਦੇ ਥਾਂ ਤੇ ਵੀ ਇੱਕ ਧਾਰਮਿਕ ਸਥਾਨ ਦੀ ਜਿਹੜੀ ਆ ਉਹ ਬੇਅਦਬੀ ਹੋਈ ਹੈ ਕਿਉਂਕਿ ਦਰਬਾਰ ਸਾਹਿਬ ਜਿੱਥੇ ਕਦੇ ਜਿਹੜੀ ਹੈ ਉਹ ਇੱਕ ਤਰੀਕੇ ਦੀ ਆਪਾਂ ਕਹਿੰਦੇ ਹਾਂ ਕਿ ਕੀਰਤਨ ਪਾਠ ਹੋਰ ਉਹ ਕਦੇ ਬੰਦ ਹੀ ਨਹੀਂ ਹੋਇਆ ਸੀ ਤੇ ਉਹਨਾਂ ਦਿਨਾਂ ਦੇ ਵਿੱਚ ਬਿਲਕੁਲ ਇਹ ਜਿਹੜਾ ਸੀ ਬੰਦ ਹੋਇਆ ਕਿਉਂਕਿ ਆਜ਼ਾਦ ਭਾਰਤ ਦੇ ਵਿੱਚ ਪਹਿਲੀ ਵਾਰੀ ਇਹਨਾਂ ਦੀ ਘਟਨਾ ਸੀ। ਉਸ ਤੋਂ ਪਹਿਲਾਂ ਆਪਾਂ ਸੁਣਦੇ ਹਾਂ ਜਿਹੜੀਆਂ ਭਾਵੇਂ ਅਬਦਾਲੀ ਵੇਲੇ ਦੀਆਂ ਘਟਨਾਵਾਂ ਹੋਣ ਭਾਵੇਂ ਹੋਰਨਾਂ ਦੀਆਂ ਮੱਸਾ ਰੰਗੜ ਦੀ ਘਟਨਾ ਹੋਵੇ ਦਰਬਾਰ ਸਾਹਿਬ ਦੇ ਵਿੱਚ ਉੱਥੇ ਕਬਜ਼ਾ ਕਰਕੇ ਏਦਾਂ ਦੀ ਐਕਟੀਵਿਟੀ ਦੀ ਤੇ ਪਰ ਉਸ ਤੋਂ ਬਾਅਦ ਜਿਹੜੀ ਸੀ ਪਹਿਲੀ ਆਜ਼ਾਦ ਭਾਰਤ ਦੀ ਪਹਿਲੀ ਜਿਹੜੀ ਘਟਨਾ ਸੀ ਤੇ ਜਦੋਂ ਅੰਦਰ ਪਾਠ ਬੰਦ ਹੋਇਆ ਕੀਰਤਨ ਬੰਦ ਹੋਇਆ ਇੱਥੋਂ ਤੱਕ ਕਿ ਦਰਬਾਰ ਸਾਹਿਬ ਦੇ ਅੰਦਰ ਵੀ ਜਿਹੜੇ ਸਰੂਪ ਨੂੰ ਵੀ ਜਿਹੜੇ ਸੀ ਉਹ ਜਿਹੜੀ ਸੀ ਉਹ ਗੋਲੀ ਜਿਹੜੀ ਆ ਉਹ ਲੱਗੀ ਤੇ ਇਹ ਇਸ ਤਰ੍ਹਾਂ ਦੀ ਜਿਹੜੀ ਆ ਉਹ ਜਿਹੜੀ ਆ ਉਹ ਐਕਟੀਵਿਟੀ ਜਿਹੜੀ ਆ ਇਹ ਏਦਾਂ ਦੀ ਸੀ ਤੇ ਫਿਰ ਅਕਾਲ ਤਖ਼ਤ ਸਾਹਿਬ ਤੱਕ ਹੁਣ ਕਿਉਂਕਿ ਜਿੰਨੀਆਂ ਵੀ ਤਸਵੀਰਾਂ ਨਸ਼ਰ ਹੁੰਦੀਆਂ ਨੇ ਅੱਜ ਵੀ ਹੁੰਦੀਆਂ ਨੇ ਜਾਂ ਹੁਣ ਵੀ ਇਹਨਾਂ ਦਿਨਾਂ ਚ ਵੀ ਉਦੋਂ ਤੋਂ ਵੀ ਤੇ ਉਹ ਅਕਾਲ ਤਖ਼ਤ ਸਾਹਿਬ ਦੀਆਂ ਹੁੰਦੀਆਂ ਨੇ। ਅਕਾਲ ਤਖ਼ਤ ਸਾਹਿਬ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ, ਤੋਪਾਂ ਦੇ ਟੈਂਕਾਂ ਦੇ ਗੋਲੇ ਵੱਜੇ, ਅੰਦਰੋਂ ਸਾਰਾ ਤੋਸ਼ਾਖਾਨਾ ਜਿਹੜਾ ਤਹਿਖਾਨਾ ਜਿੱਥੇ ਸਾਰਾ ਉੱਥੋਂ ਅੰਦਰ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਉਸ ਤੋਂ ਜਿਹੜਾ ਹੈ ਬਾਅਦ ਹੌਲੀ ਹੌਲੀ ਹੌਲੀ ਹੌਲੀ ਫਿਰ ਜਿਹੜੇ ਸੀ ਕਿੱਦਾਂ ਉੱਭਰਨਾ ਸ਼ੁਰੂ ਹੋਇਆ ਤੇ ਇਹਦਾ ਜਿਹੜਾ ਇਮੀਡੀਏਟ ਰਿਐਕਸ਼ਨ ਇੱਕ ਰਣਜੋਤ ਜੀ ਇਹ ਹੋਇਆ ਕਿ ਜਿਹੜੇ ਸਿੱਖ ਫੌਜੀ ਸੀ ਤੇ ਉਹ ਛਾਉਣੀਆਂ ਚੋਂ ਭੱਜਣੇ ਸ਼ੁਰੂ ਹੋ ਗਏ ਜਦੋਂ ਇਹ ਖ਼ਬਰਾਂ ਪਹੁੰਚੀਆਂ, ਭਾਵੇਂ ਉਹ ਮੇਰਠ ਸੀ ਭਾਵੇਂ ਰਾਮਗੜ੍ਹ ਸੀ ਉੱਥੋਂ ਤੇ ਉਹਨਾਂ ਦਾ ਵੀ ਨੁਕਸਾਨ ਹੋਇਆ। ਉਹਨਾਂ ਚੋਂ ਵੀ ਜਦੋਂ ਕਿਉਂਕਿ ਕੋਈ ਹਥਿਆਰ ਸੁੱਟ ਕੇ ਭੱਜਿਆ, ਕੋਈ ਹਥਿਆਰ ਲੈ ਕੇ ਭੱਜਿਆ, ਉਹਨਾਂ ਨੂੰ ਘੇਰ ਲਿਆ ਫੌਜ ਨੇ ਤੇ ਕੁਛ ਲੋਕ ਉਹਨਾਂ ਚੋਂ ਵੀ ਮਾਰੇ ਗਏ ਤੇ ਕੁਛ ਜਿਹੜੇ ਸੀ ਉਹ ਫੌਜ ਨੇ ਉਹਨੂੰ ਕੱਢ ਦਿੱਤਾ, ਉਹਨਾਂ ਤੇ ਕੋਰਟ ਮਾਰਸ਼ਲ ਹੋਇਆ ਤੇ ਬਾਅਦ ਦੇ ਵਿੱਚ ਵੀ ਉਹਨਾਂ ਦਾ ਕੁਛ ਨੀ ਬਣਿਆ। ਬਹੁਤ ਏਦਾਂ ਦੇ ਫੌਜੀ ਜਿਹਨਾਂ ਨੂੰ ਆਪਾਂ ਧਰਮੀ ਫੌਜੀਆਂ ਦੇ ਨਾਂ ਨਾਲ ਜਾਣਦੇ ਹਾਂ ਤੇ ਬਾਅਦ ਚ ਇੱਥੇ ਅਕਾਲੀ ਦਲ ਦੀ ਸਰਕਾਰ ਬਣੀ, ਹਾਲਾਂਕਿ SGPC ਨੇ ਜਾਂ ਅਕਾਲੀ ਸਰਕਾਰ ਨੇ ਕੋਸ਼ਿਸ਼ ਕੀਤੀ ਇਹਨਾਂ ਨੂੰ ਰਿਲੀਫ ਦੇਣ ਦੀ ਪਰ ਕੋਈ ਬਹੁਤਾ ਉਵੇਂ ਦਾ ਜਿਹੜਾ ਰਿਲੀਫ ਉਹਨਾਂ ਨੂੰ ਜਿਹੜਾ ਉਹ ਨਹੀਂ ਮਿਲਿਆ। ਤੇ ਇਹਦੇ ਚ ਹੁਣ ਜਿੱਦਾਂ ਮੈਂ ਸ਼ੁਰੂ ਦੱਸਿਆ ਕਿ 42 ਸਾਲ ਜਿਹੜੇ ਇਸ ਘਟਨਾ ਨੂੰ ਹੋ ਗਏ ਤੇ ਪਰ ਇਸ ਘਟਨਾ ਤੋਂ ਬਾਅਦ ਵੀ ਜਿਹੜਾ ਹੈ ਅਜੇ ਤੱਕ ਜਿੱਦਾਂ ਮੈਂ ਕਿਹਾ ਸੀ ਕਿ ਕਿਵੇਂ ਇਹਨੂੰ ਯਾਦ ਕੀਤਾ ਜਾਵੇ ਜਾਂ ਇਹ ਕਿਹੜੀਆਂ ਗੱਲਾਂ ਯਾਦ ਰੱਖੀਆਂ ਜਾਣ, ਕੀ ਸਟੇਟ ਦਾ ਰੋਲ ਹੁੰਦਾ ਹੈ, ਤੇ ਜਾਂ ਕੀ ਸਾਡੇ ਜਿਹੜੇ ਪੋਲੀਟੀਕਲ ਲੀਡਰ ਨੇ ਜਿਹੜੇ ਬਾਅਦ ਦੇ ਵਿੱਚ ਸਰਕਾਰਾਂ ਵੀ ਬਣੀਆਂ, ਅਕਾਲੀ ਦਲ ਨੇ ਜਿਹੜਾ ਮੋਰਚਾ ਲਾਇਆ, ਠੀਕ ਹੈ ਮਤਲਬ ਆਪਰੇਸ਼ਨ ਦੋਸਤ ਬਾਅਦ ਅਕਾਲੀ ਦਲ ਬਿਲਕੁਲ ਇੱਕ ਵਾਰ ਦਬ ਕੇ ਰਹਿ ਗਿਆ ਸੀ, ਉੱਥੇ ਜਿਹੜੀ ਨਵੀਂ ਇੱਕ ਲੀਡਰਸ਼ਿਪ ਪੈਦਾ ਖੜੀ ਹੋ ਗਈ ਸੀ, ਕਿਉਂਕਿ ਉਹਨਾਂ ਉਦੋਂ ਉਸ ਵੇਲੇ ਇੱਕ ਵੱਡਾ ਇਲਜ਼ਾਮ ਇਹ ਲੱਗਿਆ ਸੰਤ ਹਰਚੰਦ ਸਿੰਘ ਲੌਂਗੋਵਾਲ ਮੋਰਚਾ ਡਿਕਟੇਟਰ ਸੀ ਜਿਹੜੇ ਜਹਿਦਾ ਗੁਰਚੰਦ ਸਿੰਘ ਟੌੜਾ ਐਸ ਜੀ ਪੀ ਦੇ ਪ੍ਰਧਾਨ ਸੀ, ਕਿ ਇਹ ਜਿਹੜੇ ਸੀ ਹੱਥ ਖੜੇ ਕਰਕੇ ਸਰੈਂਡਰ ਕਰਕੇ ਜਿਹੜੇ ਦਰਬਾਰ ਸਾਹਿਬ ਕੰਪਲੈਕਸ ਤੋਂ ਜਿਹੜੇ ਉਹ ਬਾਹਰ ਆਏ ਹੈ, ਤੇ ਇਹਦਾ ਅਸਰ ਹੋਇਆ ਤੇ ਜਿਸ ਕਰਕੇ ਇੱਕ ਨਵੀਂ ਜਿਹੜਾ ਸੀ ਉੱਥੇ ਇੱਕ ਪੋਲੀਟੀਕਲ ਗਰੁੱਪ ਸਿਮਰਜੀਤ ਮਾਨ ਦੀ ਅਗਵਾਈ ਹੇਠ ਕਹਿ ਲਓ ਜਾਂ ਆਪਣੇ ਤੌਰ ਤੇ ਇੱਕ ਆਪ ਮਹਾਰਾਜਾਂ ਦਾ ਇੱਕ ਗਰੁੱਪ ਬਣਿਆ, ਪਰ ਪੋਲੀਟੀਕਲੀ ਉਹ ਵੀ ਕਿਤੇ ਨਾ ਕੰਸੋਲੀਡੇਟ ਹੋ ਸਕਿਆ ਨਾ ਪੋਲੀਟੀਕਲ ਪਾਵਰ ਹਾਸਲ ਕਰ ਸਕਿਆ, ਤੇ ਕਮਾਲ ਦੀ ਗੱਲ ਇਹ ਹੋਈ ਕਿ ਉਸ ਤੋਂ ਕਿਤੇ ਵੱਧ ਜਿਹੜਾ ਨੁਕਸਾਨ ਹੈ, ਤੇ ਠੀਕ ਹੈ ਦਰਬਾਰ ਸਾਹਿਬ ਸ਼ਰਧਾਲੂਆਂ ਦਾ ਨੁਕਸਾਨ ਹੋਇਆ, ਪਰ ਜਿਹੜਾ ਨੌਜਵਾਨਾਂ ਦਾ ਨੁਕਸਾਨ ਹੈ, ਉਸ ਤੋਂ ਬਾਅਦ ਸੁਰਜੀਤ ਸਿੰਘ ਬਰਨਾਲੇ ਦੀ ਅਗਵਾਈ ਦੇ ਵਿੱਚ ਜੋ ਅਜੀਬ ਲੌਂਗੋਵਾਲ ਸਮਝੌਤਾ ਹੁੰਦਾ, ਤੇ ਜਿਹਦੇ ਵਿੱਚ ਲੌਂਗੋਵਾਲ ਵੀ ਮਾਰੇ ਜਾਂਦੇ ਆ ਜਾਂ ਉਦੋਂ ਪਹਿਲਾਂ ਇੰਦਰਾ ਗਾਂਧੀ ਜਿਹੜੀ ਆ ਉਹ ਮਾਰੇ ਜਾਂਦੇ ਆ, ਜਿਸ ਕਰਕੇ ਦਿੱਲੀ ਦੇ ਵਿੱਚ ਸਿੱਖਾਂ ਦਾ ਬਹੁਤ ਨੁਕਸਾਨ ਹੁੰਦਾ, ਤੇ ਉਦੋਂ ਬਾਅਦ ਇੱਥੇ ਸੁਰਜੀਤ ਸਿੰਘ ਬਰਨਾਲੇ ਦੀ ਅਗਵਾਈ ਦੇ ਵਿੱਚ ਸਰਕਾਰ ਵੀ ਬਣਦੀ ਹੈ ਤੇ ਸਰਕਾਰ ਵੀ ਰਹਿੰਦੀ ਹੈ, ਤੇ ਪਰ ਉਸ ਤੋਂ ਬਾਅਦ ਜਿਹੜੇ ਹਾਲਾਤ ਜ਼ਿਆਦਾ ਖਰਾਬ ਹੋਏ, ਪੁਲਿਸ ਕੋਲ ਅਖਤਿਆਰਾਤ ਜ਼ਿਆਦਾ ਆਏ, ਉਸ ਤੋਂ ਬਾਅਦ ਫਿਰ ਰਾਸ਼ਟਰਪਤੀ ਜਦੋਂ ਰਾਜ ਲੱਗਿਆ ਬਿਆਨ ਸਿੰਘ ਦੀ ਸਰਕਾਰ ਜਦੋਂ ਬਣਦੀ ਹੈ, ਤੇ ਉਦੋਂ ਤੱਕ ਜਿਹੜਾ ਇੱਥੇ ਜਿਹੜਾ ਦੌਰ ਚੱਲਦਾ 1992 ਤੱਕ ਤੇ ਬਿਆਨ ਸਿੰਘ ਦੀ ਸਰਕਾਰ ਦੇ ਬਣਨ ਤੋਂ ਬਾਅਦ ਵੀ, ਉਦੋਂ ਜਿਹੜਾ ਸੀ ਨੌਜਵਾਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ, ਪੁਲਿਸ ਨੇ ਫੇਕ ਇਨਕਾਊਂਟਰ ਦੇ ਵਿੱਚ ਜਿਹੜੇ ਸੀ ਬੱਚੇ ਨੌਜਵਾਨ ਮੁੰਡੇ ਮਾਰੇ, ਕੁਛ ਇੱਦਾਂ ਦੀਆਂ ਘਟਨਾਵਾਂ ਜਿਹੜੀਆਂ ਜਿੱਦਾਂ ਮੈਂ ਪਹਿਲਾਂ ਦੱਸਿਆ ਸੀ ਉਹ ਵੀ ਬਾਅਦ ਦੇ ਵਿੱਚ ਕੁਛ ਵਾਪਰੀਆਂ, ਜਿੱਦਾਂ ਮਾਨਾਂ ਵਾਲੇ ਕਾਂਡ ਦੀ ਗੱਲ ਕੀਤੀ ਹੈ, ਤੇ ਪਰ ਇਹ ਹੈ ਕਿ ਸਭ ਤੋਂ ਵੱਧ ਜਿਹੜਾ ਸੀ ਉਹ ਨੁਕਸਾਨ ਸਾਡੀ ਜਵਾਨੀ ਦਾ ਨੌਜਵਾਨੀ ਦਾ ਉਦੋਂ ਹੋਇਆ, ਜਿਹੜਾ ਹੁਣ ਸਾਰਾ ਰੁਝਾਨ ਚੱਲ ਰਿਹਾ ਨਾ ਜੀ ਇੱਥੇ ਗੈਂਗਸਟਰ ਦਾ, ਨਸ਼ਿਆਂ ਦਾ, ਹੋਰ ਮੈਂ ਪੱਤਰਕਾਰ ਦੇ ਤੌਰ ਤੇ ਉਹਨੂੰ ਉਹਦੇ ਇੱਕ ਬਾਈ ਪ੍ਰੋਡਕਟ ਵਜੋਂ ਦੇਖਦਾ ਕਿ ਉਦੋਂ ਦਾ ਜਿਹੜਾ ਸੀ ਦਹਿਸ਼ਤ ਵਾਲਾ ਮਾਹੌਲ ਪੰਜਾਬ ਚ ਬਣਿਆ, ਉਦੋਂ ਕੋਈ ਵੀ ਇੱਥੇ ਪੋਲੀਟੀਕਲੀ ਜਾਂ ਕੋਈ ਵੀ ਡੈਮੋਕਰੇਟਿਕ ਤਰੀਕੇ ਦੇ ਨਾਲ ਕੋਈ ਪਾਵਰ ਇੱਥੇ ਮਰਜ਼ ਜਿਹੜੀ ਆ ਉਹ ਨਹੀਂ ਕਰ ਸਕੀ, ਠੀਕ ਆ ਬਾਅਦ ਦੇ ਵਿੱਚ ਬਿਆਨ ਸਿੰਘ ਦੀ ਸਰਕਾਰ ਧੱਕੇ ਨਾਲ ਹੀ ਬਣ ਗਈ, 12-13% ਵੋਟਾਂ ਪਈਆਂ, ਅਕਾਲੀਆਂ ਦਾ ਬਾਈਕਆਊਟ ਸੀ, ਤੇ ਉਦੋਂ ਬਾਅਦ ਫਿਰ ਅਕਾਲੀ ਦਲ ਦੀ ਸਰਕਾਰ ਬਣੀ, ਫਿਰ ਕਾਂਗਰਸ ਦੀ ਸਰਕਾਰ ਬਣੀ। ਕਮਾਲ ਦੀ ਗੱਲ ਹੈ ਕਿ ਹੁਣ ਵੀ ਅਕਸਰ ਪੋਲੀਟੀਕਲ ਪਾਰਟੀਆਂ ਭਾਵੇਂ ਬੀਜੇਪੀ ਹੈ ਅਕਾਲੀ ਦਲ ਹੈ ਉਹ ਕਹਿੰਦੇ ਕਿ ਕਾਂਗਰਸ ਜ਼ਿੰਮੇਵਾਰ ਹੈ, ਕਾਂਗਰਸ ਸਿੱਖਾਂ ਦੇ ਦੁਸ਼ਮਣ ਹੈ, ਇੱਦਾਂ ਦੀਆਂ ਗੱਲਾਂ ਕਰਦੇ, ਪਰ ਉਸ ਤੋਂ ਬਾਅਦ ਇਹ ਪੰਜਾਬ ਦੇ ਵਿੱਚ ਦੋ ਵਾਰ ਕਾਂਗਰਸ ਦੀ ਬਿਆਨ ਸਿੰਘ ਦੀ ਸਰਕਾਰ ਤਾਂ ਚਲੋ ਭਾਵੇਂ ਨਾ ਮੰਨੋ, ਤੇ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਦੋ ਵਾਰ ਕਾਂਗਰਸ ਦੀ ਸਰਕਾਰ ਰਹਿ ਗਈ, ਤੇ ਇਹ ਇੱਕ

0: ਆਪਣੇ ਤਰੀਕੇ ਨਾਲ ਕਰਦੀ ਹੈ, ਜਿਹੜੀ ਹੁਣ ਪੂਰੀ ਤਰ੍ਹਾਂ ਬੀਜੇਪੀ ਦੀ ਸਪੋਰਟ ਕਰ ਰਹੀ ਹੈ। ਹਰਨਾਮ ਸਿੰਘ ਧੁੰਮਾ ਦਾ ਕਈ ਵਾਰੀ ਬਿਆਨ ਵੀ ਆਇਆ ਜੋ ਮੁਖੀ ਹੈ ਹੁਣ ਟਕਸਾਲ ਦਾ, ਤੇ ਸੋ ਇਸ ਤਰੀਕੇ ਦਾ ਜਿਹੜਾ ਹੈਗਾ ਇਹ ਇੱਕ ਘਟਨਾ ਜਿਹਨੂੰ ਸਿੱਖ ਕਦੇ ਵੀ ਭੁੱਲ ਨਹੀਂ ਸਕਦੇ, ਤੇ ਪਰ ਇਹ ਵੀ ਇਹਦੇ ਤੋਂ ਕੋਈ ਬਹੁਤੇ ਸਬਕ ਵੀ ਜਿਹੜੇ ਹੈ ਉਹ ਨਹੀਂ ਸਿੱਖੇ ਗਏ। ਜਿਹੜਾ ਲੱਗਦਾ ਹੁੰਦਾ ਕਿ ਇਹਨੂੰ ਕਿਸ ਤਰੀਕੇ ਦੇ ਨਾਲ ਐਡਰੈਸ ਕਰਨਾ ਚਾਹੀਦਾ ਸੀ ਇਸ ਘਟਨਾ ਨੂੰ, ਜਾਂ ਬਾਅਦ ਦੇ ਵਿੱਚ ਕਿੱਦਾਂ ਦੀ ਲੀਡਰਸ਼ਿਪ ਮਰਜ ਹੋਣੀ ਚਾਹੀਦੀ ਸੀ, ਤੇ ਇਹ ਇਹ ਇਹ ਸਾਰਾ ਕੁਝ ਜਿਹੜਾ ਸੀ ਇਹ ਅਜੇ ਤੱਕ ਕਿਸੇ ਪਾਸੇ ਤਾਂ ਪਤਾ ਜਿਹੜਾ ਨਹੀਂ ਲੱਗਾ, ਕਿਉਂਕਿ ਇਸ ਘਟਨਾ ਨੂੰ ਜਿੰਨਾ ਸਿੱਖ ਡਾਇਸਪੋਰਾ ਬਾਹਰ ਬੈਠਾ ਉਹਨੂੰ ਕਿਸ ਤਰੀਕੇ ਨਾਲ ਲੈਂਦਾ, ਜਾਂ ਇੱਕ ਇਹਨਾਂ ਘਟਨਾਵਾਂ ਨੂੰ ਲੈ ਕੇ ਇੱਕ ਵੱਡੀ ਖਾਲਿਸਤਾਨ ਦੀ ਮੂਵਮੈਂਟ ਚੱਲਦੀ ਜਿਹੜੀ ਬਾਹਰ ਬਾਹਰ ਚੱਲਦੀ ਹੈ, ਇੱਥੇ ਜੇ ਰਹਿੰਦੀ ਹੈ ਥੋੜੀ ਮੋਟੀ ਕਾਗਜ਼ਾਂ ਚ ਰਹਿੰਦੀ ਹੈ, ਤੇ ਉਹ ਅਜੇ ਤੱਕ ਵੀ ਜਿਹੜਾ ਹੈਗਾ ਉਸ ਨੂੰ ਜਿਹੜਾ ਹੈਗਾ ਤੂਲ ਦੇ ਕੇ ਫੰਡ ਇਕੱਠੇ ਕਰਨੇ, ਹੋਰ ਇਹਦੇ ਚ ਬੜਾ ਕੁਛ ਜਿਹੜਾ ਚੱਲ ਰਿਹਾ। ਤੇ ਪਰ ਇਹ ਕਿ ਇਹਦਾ ਜਿਹੜਾ ਇਹਦੇ ਤੋਂ ਕੋਈ ਜਿੱਦਾਂ ਮੈਂ ਕਹਿ ਕੇ ਸਬਕ ਸਿੱਖਣ ਵਾਲੀ ਗੱਲ ਤੇ ਉਸ ਜਾਂ ਪੰਜਾਬ ਲਈ ਜਾਂ ਸਿੱਖਾਂ ਲਈ ਕੋਈ ਏਦਾਂ ਦੀ ਕੋਈ ਗੱਲ ਅਜੇ ਨਹੀਂ ਹੋਈ।
1: ਸੋ ਜਿੱਦਾਂ ਤੁਸੀਂ ਦੱਸਿਆ ਉਸ ਸਮੇਂ ਤੁਸੀਂ ਸਟੂਡੈਂਟ ਹੀ, ਸੋ ਸਭ ਤੋਂ ਵਧੇਰੇ ਪ੍ਰਭਾਵ ਕਹਿੰਦੇ ਨੇ ਕਿ ਜਦੋਂ ਵੀ ਕੋਈ ਇੱਦਾਂ ਦੀ ਵੱਡੀ ਘਟਨਾ ਵਾਪਰਦੀ ਆ ਉਦੋਂ ਨੌਜਵਾਨੀ ਦੇ ਉੱਤੇ ਹੁੰਦਾ ਵਾ, ਨੌਜਵਾਨ ਹਰ ਇੱਕ ਚੀਜ਼ ਨੂੰ ਅਲੱਗ ਨਜ਼ਰੀਏ ਦੇ ਨਾਲ ਵੇਖਦਾ ਵਾ, ਜਜ਼ਬਾਤੀ ਹੋ ਕੇ ਵੀ ਵੇਖਦਾ ਵਾ, ਗੁੱਸੇ ਦੇ ਵਿੱਚ ਰੋਹ ਦੇ ਵਿੱਚ ਵੀ ਵੇਖਦਾ ਵਾ, ਸੋ ਉਹ ਸਾਰੀਆਂ ਚੀਜ਼ਾਂ ਸ਼ਾਮਿਲ ਹੁੰਦੀਆਂ ਡਿਪੈਂਡ ਔਨ ਕਿੱਦਾਂ ਦਾ ਸੁਭਾਅ। ਸੋ ਉਸ ਸਮੇਂ ਦੇ ਉੱਤੇ ਜੋ ਕੁਛ ਵਾਪਰ ਰਿਹਾ ਸੀ ਜਾਂ ਜਿੱਦਾਂ ਨਿੱਤ ਦਿਨ ਅਖਬਾਰਾਂ ਦੇ ਵਿੱਚ ਆ ਰਿਹਾ ਹੋਊਗਾ, ਸੋ ਹੋਰ ਕੀ ਉੱਥੇ ਸਲੂਸ਼ਨ ਨਜ਼ਰ ਆਉਂਦੇ ਸੀ, ਕੀ ਹੋਰ ਵੀ ਕੋਈ ਤਰੀਕਾ ਸੀ, ਹੋਰ ਵੀ ਕਿਸੇ ਤਰੀਕੇ ਦੇ ਨਾਲ ਇਹ ਸਿਚੁਏਸ਼ਨ ਟੈਕਲ ਕੀਤੀ ਜਾ ਸਕਦੀ ਸੀ ਜੇ ਸਿਚੁਏਸ਼ਨ ਬਣੀ? ਕਈ ਹੁਣ ਇਹ ਵੀ ਲਿਖਦੇ ਨੇ ਜਾਂ ਲਿਖਿਆ ਵਾ ਕਈਆਂ ਨੇ ਕਿਤਾਬਾਂ ਦੇ ਵਿੱਚ ਕਿ ਇਹ ਜਾਣ ਬੁੱਝ ਕੇ ਸਿਚੁਏਸ਼ਨ ਇੱਦਾਂ ਦੀ ਬਣਾਈ ਗਈ, ਕਿਉਂਕਿ ਇਹ ਪਹਿਲਾਂ ਪੁਰਾਣੀ ਵਿਉਂਤਬੰਦੀ ਹੀ ਇਸੇ ਤਰੀਕੇ ਦੇ ਨਾਲ ਕਰਨਾ ਚਾਹੁੰਦੇ ਸੀ, ਸੋ ਕੀ ਉਦੋਂ ਦੇ ਮਾਹੌਲ ਦੇ ਹਿਸਾਬ ਦੇ ਨਾਲ ਵੇਖਿਆ ਜਾਵੇ ਤੇ ਕੀ ਹੋਰ ਕੋਈ ਹੱਲ ਨਹੀਂ ਬਚਦਾ?
0: ਨਹੀਂ ਦੇਖੋ, ਹੱਲ ਤਾਂ ਜਿਹੜੇ ਇਹਦੇ ਚ ਬਹੁਤ ਸਾਰੇ ਸੀ। ਇੱਕ ਤਾਂ ਦੇਖੋ ਜਿਹੜੀ ਜਿਹੜੇ ਸੀਨੀਅਰ ਪੱਤਰਕਾਰ ਨੇ, ਸਾਥੋਂ ਵੀ ਸੀਨੀਅਰ ਜਿਹੜੇ ਜਿਹਨਾਂ ਨੇ ਕੁਛ ਨਾ ਕੁਛ ਲਿਖਿਆ, ਉਹ ਦੋ ਤਿੰਨ ਗੱਲਾਂ ਜਿਹੜੀਆਂ ਇਹਦੇ ਲਈ ਕਰਦੇ ਆ। ਇੱਕ ਤਾਂ ਚਲੋ ਆਨੰਦਪੁਰ ਸਾਹਿਬ ਰੈਵੋਲੂਸ਼ਨ ਵਾਲਾ ਜਾਂ ਧਰਮ ਯੁੱਧ ਮੋਰਚਾ, ਉਹ ਸਾਰੀਆਂ ਗੱਲਾਂ ਨਾਲ ਜਿਹੜੀਆਂ ਇੱਦਾਂ ਦੀਆਂ ਕਿਲਿੰਗਸ ਸ਼ੁਰੂ ਹੋ ਗਈਆਂ ਪਰਟੀਕੁਲਰ ਇੱਕ ਕਮਿਊਨਿਟੀ ਦੀਆਂ, ਉਹ ਗੱਲਾਂ ਜਾਂ ਪੁਲਿਸ ਵਾਲਿਆਂ ਦੀਆਂ, ਤੇ ਪਰ ਨਾਲ ਉਹ ਇਹ ਵੀ ਕਹਿ ਰਹੇ ਨੇ ਕਿ ਜਦੋਂ 1900 ਜਿਹੜੀ ਹੈ ਉਹ 75 ਦੇ ਵਿੱਚ ਐਮਰਜੈਂਸੀ ਲੱਗਦੀ ਆ, ਤੇ ਐਮਰਜੈਂਸੀ ਦੇ ਦੌਰਾਨ ਇੰਦਰਾ ਗਾਂਧੀ ਸੀ ਉਦੋਂ ਪ੍ਰਧਾਨ ਮੰਤਰੀ, ਤੇ ਵੀ ਜਿਹੜੀ ਉਹ ਐਮਰਜੈਂਸੀ ਸੀ ਉਹ ਤਾਂ ਉਦੋਂ ਜਿਹੜੀ ਜਿਸ ਤਰੀਕੇ ਨਾਲ ਲਾਈ ਗਈ ਉਦੋਂ ਜਿਹੜੀ ਫੜੋ ਫੜੀ ਕੀਤੀ ਜਾਂ ਜੇਲਾਂ ਦੇ ਵਿੱਚ ਬੰਦੇ ਫੜ ਕੇ ਕੀਤੇ, ਉਹ ਜ਼ਿਆਦਾ ਜਿਹੜੇ ਸੀ ਉਹ ਜਨਸੰਘ ਦੇ, ਭਾਰਤੀ ਜਨਸੰਘ ਜਾਂ ਉਹਨਾਂ ਪਾਰਟੀਆਂ ਦੇ ਸੀ, ਤੇ ਜਿਹੜੇ ਉਸ ਵੇਲੇ ਜਿਨ੍ਹਾਂ ਨੇ ਆਪਣਾ ਇਹ ਸ਼ੁਰੂ ਕੀਤਾ ਸੀ। ਤੇ ਅਕਾਲੀ ਦਲ ਨੂੰ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਠੀਕ ਹੈ ਭਾਵੇਂ, ਕਿਉਂਕਿ ਇਹ ਤਾਂ ਗੱਲ ਜਹਿਦਾ ਗੁਰਦੰਤ ਸਿੰਘ ਟੌੜਾ ਨੇ ਆਪਣੀ ਇੰਟਰਵਿਊ ਦੇ ਵਿੱਚ ਆਪਣੀ ਕਿਤਾਬ ਬਾਅਦ ਦੇ ਵਿੱਚ ਜਿਹੜੀ ਛਪੀ ਹੈ ਤੇ ਉਹਦੇ ਵਿੱਚ ਉਹ ਗੱਲਾਂ ਕੀਤੀਆਂ ਨੇ। ਇੰਦਰਾ ਗਾਂਧੀ ਨੇ ਕਿਹਾ ਸੀ ਤੁਸੀਂ ਮੋਰਚਾ ਨਾ ਲਾਇਓ ਐਮਰਜੈਂਸੀ ਦੇ ਖਿਲਾਫ, ਵੀ ਚਲੋ ਠੀਕ ਹੈ ਤੁਸੀਂ ਭਾਵੇਂ ਸਾਡੇ ਖਿਲਾਫ਼ ਬਿਆਨ ਦੇ ਦਿਓ ਜਾਂ ਏਦਾਂ ਦੀ ਗੱਲ। ਇਹ ਵੀ ਕਿਹਾ ਜਾਂਦਾ ਕਿ ਉਹ ਇੱਕ ਤਰ੍ਹਾਂ ਦੀ ਇੱਕ ਖੁੰਦਕ ਸੀ ਅਕਾਲੀਆਂ ਦੇ ਖਿਲਾਫ਼, ਜਿਸ ਕਰਕੇ ਬਾਅਦ ਦੇ ਵਿੱਚ ਵੀ ਜਿਹੜਾ ਆਨੰਦਪੁਰ ਰੈਜੋਲੂਸ਼ਨ ਦੀ ਜਾਂ ਗੱਲ, ਕਿਉਂਕਿ ਆਨੰਦਪੁਰ ਰੈਜੋਲੂਸ਼ਨ ਉਦੋਂ ਪਹਿਲਾਂ ਆ ਚੁੱਕਿਆ ਸੀ, ਤੇ ਉਹਨਾਂ ਨੇ ਇਹ ਵੀ ਕਿਹਾ ਕਿ ਆਨੰਦਪੁਰ ਰੈਜੋਲੂਸ਼ਨ ਤੇ ਵਿਚਾਰ ਕੀਤੀ ਜਾ ਸਕਦੀ ਹੈ ਪਰ ਇਸ ਇਸ਼ੂ ਤੇ ਤੁਸੀਂ ਮੋਰਚਾ ਨਾ ਲਾਇਓ। ਤੇ ਅਕਾਲੀ ਦਲ ਨੇ ਅਮਰਿੰਦਰ ਦੇ ਖਿਲਾਫ਼ ਮੋਰਚਾ ਲਾ ਕੇ ਗ੍ਰਿਫ਼ਤਾਰੀਆਂ ਸ਼ੁਰੂ ਕਰਤੀਆਂ, ਤੇ ਜਿਹਦਾ ਜਿਸ ਕਰਕੇ ਬਾਅਦ ਚ ਸਮਝ ਆਉਂਦਾ ਕਿ ਪੂਰੇ ਦੇਸ਼ ਦੇ ਵਿੱਚ ਇਹ ਮੈਸੇਜ ਗਿਆ ਤੇ ਇੱਦਾਂ ਦਾ ਇੱਕ ਕਾਂਗਰਸ ਦੇ ਖਿਲਾਫ਼ ਮਾਹੌਲ ਬਣਿਆ, ਤੇ ਜਿਸ ਕਰਕੇ 1977 ਦੀਆਂ ਜਿਹੜੀਆਂ ਚੋਣਾਂ ਸੀ ਫਿਰ ਕਾਂਗਰਸ ਬੁਰੀ ਤਰ੍ਹਾਂ ਹਾਰੀ, ਐਮਰਜੈਂਸੀ ਵੀ ਹਟਾਉਣੀ ਪਈ, ਤੇ ਇਹ ਵੀ ਜਿਹੜਾ ਹੈਗਾ ਇੱਕ ਇੱਕ ਕਾਰਨ ਇਹਦਾ ਮੰਨਿਆ ਜਾ ਰਿਹਾ। ਤੇ ਦੂਜਾ ਇੱਕ ਜਿਹੜੀ ਅਕਸਰ ਗੱਲ ਪਹਿਲਾਂ ਤਾਂ ਕਈ ਵਾਰੀ ਅਕਾਲੀ ਸਟੇਜਾਂ ਤੋਂ ਲੋਕ ਕਹਿ ਦਿੰਦੇ ਸੀ ਇਹ, ਤੇ ਪਰ ਬਾਅਦ ਵਿੱਚ ਜਦੋਂ ਥੋੜਾ ਜਿਹਾ ਮਾਹੌਲ ਬਦਲਿਆ ਤੇ ਉਹ ਥੋੜੀ ਜਿਹੀ ਗੱਲ ਜਿਹੜੀ ਹੈ ਇਹ ਚੇਂਜ ਹੋਈ, ਕਿਉਂਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਅੰਦਰ ਜਿਹੜੇ ਸੀਗੇ ਉਹ ਮੁਕਾਬਲਾ ਕਰਦੇ ਜਾਂ ਜਿੱਦਾਂ ਵੀ ਹੈ, ਤੇ ਉਹ ਅੰਦਰ ਮਾਰੇ ਗਏ, ਸ਼ਹੀਦ ਹੋ ਗਏ ਜਿਹਨਾਂ, ਤੇ ਉਹ ਇੱਕ ਗੱਲ ਇਹ ਕਿਹਾ ਜਾਂਦਾ ਸੀ ਅਕਾਲੀਆਂ ਵੱਲੋਂ ਜਾਂ ਇਹ ਕਹਿ ਰਹੇ ਸੀ ਬਿਹਾਇੰਡ ਦਾ ਕਰਟਨ ਜਾਂ ਇਹ ਸੀਗੇ ਆਫ ਦਾ ਰਿਕਾਰਡ ਕਿ ਸੰਤ ਜਿਹੜੇ ਹੈਗੇ ਉਹ ਕਾਂਗਰਸ ਦੇ ਪ੍ਰੋਡਕਟ ਹੈ, ਕਾਂਗਰਸ ਨੇ ਜਾਣ ਕੇ ਅਕਾਲੀਆਂ ਨੂੰ ਫੇਲ ਕਰਨ ਵਾਸਤੇ ਉਹਨਾਂ ਨੂੰ ਲਾਇਆ ਜਾਂ ਅਕਾਲੀਆਂ ਦੇ ਮੋਰਚੇ ਨੂੰ ਫੇਲ ਕਰਨ ਵਾਸਤੇ ਲਾਇਆ ਜਾਂ ਅਕਾਲੀ ਦਲ ਦੇ ਖਿਲਾਫ਼ ਕਾਂਗਰਸ ਇੱਥੇ ਇੱਦਾਂ ਦੀ ਕੋਈ ਨਵੀਂ ਗੂੰਦ ਰਹੀ ਹੈ,

0: ਗੱਲ ਇਸ ਕਰਕੇ ਉਹਨਾਂ ਦੀ ਚੱਲੀ ਨੀ ਕਿਉਂਕਿ ਬਾਅਦ ਦੇ ਵਿੱਚ ਅਕਾਲੀ ਦਲ ਤਾਂ ਕਿਤੇ ਖੜਿਆ ਨੀ ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ। ਪ੍ਰਕਾਸ਼ ਸਿੰਘ ਬਾਦਲ ਕੁਝ ਸਮਾਂ ਪਹਿਲਾਂ ਕਿਸੇ ਬਹਾਨੇ ਜਿਹੜੇ ਸੀ ਦਰਬਾਰ ਸਾਹਿਬ ਤੋਂ ਬਾਹਰ ਆ ਗਏ, ਤੇ ਜੇ ਅੰਦਰ ਭਾਵੇਂ ਦਰਬਾਰ ਸਾਹਿਬ ਦੀ ਰਾਖੀ ਕਹਿ ਲਓ ਜਾਂ ਉਹਦੀ ਪਵਿੱਤਰਤਾ ਦੀ ਰਾਖੀ ਲਈ ਜੇ ਅੰਦਰ ਜੇ ਸ਼ਹੀਦ ਹੁੰਦੇ ਆ ਤੇ ਉਹ ਫਿਰ ਲੈ ਦੇ ਕੇ ਸੰਤ ਜਰਨੈਲ ਸਿੰਘ ਸੀ ਜਾਂ ਭਾਈ ਅਮਰੀਕ ਸਿੰਘ ਸੀ ਜਾਂ ਜਨਰਲ ਸੁਖਵੀਰ ਸਿੰਘ ਸੀ ਜਾਂ ਉਹ ਲੋਕ, ਤੇ ਇਸ ਕਰਕੇ ਫਿਰ ਇਹ ਜਿਹੜਾ ਇੱਕ ਨੈਰੇਟਿਵ ਉਦੋਂ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਉਹ ਇਹ ਨੈਰੇਟਿਵ ਤਾਂ ਫਿਰ ਉਸ ਤੋਂ ਬਾਅਦ ਜਿਹੜਾ ਹੈ ਉਹ ਚੱਲਿਆ ਨੀ। ਤੇ ਬਾਕੀ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਇਹਨੂੰ ਟਾਲਿਆ ਜਾ ਸਕਦਾ, ਬਿਲਕੁਲ ਟਾਲਿਆ ਜਾ ਸਕਦਾ ਸੀ ਕਿਉਂਕਿ ਹੋਰ ਬਹੁਤ ਤਰੀਕੇ ਹੁੰਦੇ ਆ। ਸਭ ਤੋਂ ਪਹਿਲਾ ਤਰੀਕਾ ਤਾਂ ਗੱਲਬਾਤ ਦਾ ਹੀ ਹੁੰਦਾ, ਤੁਸੀਂ ਗੱਲਬਾਤ ਅੱਗੇ ਵਧਾਓ। ਕਿਉਂ ਧਰਮ ਯੁੱਧ ਮੋਰਚੇ ਦੌਰਾਨ ਇੰਨੇ ਵਾਰੀ ਕਿੰਨੀਆਂ ਮੀਟਿੰਗਾਂ ਹੋਈਆਂ, ਜਿਹੜੀਆਂ ਕਈ ਕਈ ਗੱਲਾਂ ਮੀਟਿੰਗਾਂ ਹੇਠਲੀ ਲੀਡਰਸ਼ਿਪ ਦੀਆਂ ਹੋਈਆਂ ਕਾਂਗਰਸ ਦੀਆਂ, ਅਰੁਣ ਨਹਿਰੂ ਵਰਗੇ ਸੀ ਉਦੋਂ, ਉਹ ਇੰਦਰਾ ਗਾਂਧੀ ਤੱਕ ਪਹੁੰਚਦੀਆਂ ਨਹੀਂ ਸੀ, ਹੇਠੋਂ ਹੀ ਰਿਜੈਕਟ ਹੋ ਜਾਂਦਾ ਸੀ ਕਿ ਨਹੀਂ ਮੈਡਮ ਇਹ ਗੱਲ ਮੰਨਦੇ ਨੀ ਜਾਂ ਇਹ ਨਹੀਂ ਮੰਗ ਮੰਨੀ ਜਾਊਗੀ, ਇੱਦਾਂ ਦੀ ਗੱਲ ਹੈ, ਟੇਬਲ ਤੇ ਇਕੱਠੇ ਨੀ ਬੈਠੇ। ਤੇ ਦੂਜੀ ਗੱਲ ਇਹ ਹੈ ਕਿ ਜੇ ਚਲੋ ਫੌਜ ਲਾਉਣੀ ਸੀ, ਫੌਜ ਬਾਹਰੋਂ ਜਿਹੜਾ ਸੀਗਾ ਉਹ ਪੰਜ ਚਾਰ ਦਿਨ ਦਸ ਦਿਨ ਬਾਹਰੋਂ ਸਾਰਾ ਕੁਛ ਰੋਕ ਸਕਦੀ ਸੀ, ਤੇ ਜਾਂ ਸ਼ਰਧਾਲੂਆਂ ਨੂੰ ਬਾਹਰ ਜਿਹੜਾ ਇਸਕੇਪ ਰੂਟ ਦੇ ਸਕਦੀ ਸੀ ਬਾਹਰ ਨਿਕਲਣ ਵਾਸਤੇ, ਇੱਕ ਵਾਰੀ ਤੁਸੀਂ ਬਾਹਰ ਨਿਕਲੋ। ਤੇ ਦਿਨ ਵੀ ਉਹ ਚੁਣਿਆ ਗਿਆ ਜਦੋਂ ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਸੀ, ਪਤਾ ਉਦੋਂ ਇਕੱਠ ਬਹੁਤ ਜ਼ਿਆਦਾ ਹੁੰਦਾ, ਬਹੁਤ ਸ਼ਰਧਾਲੂ ਆਏ ਹੋਏ ਸੀ। ਤੇ ਸੋ ਨਾ ਹੀ ਤਾਂ ਉਹਦੇ ਚ ਜਿਹੜੀ ਸਭ ਤੋਂ ਵੱਡੀ ਉਸ ਵੇਲੇ ਦੀ ਕਾਂਗਰਸ ਸਰਕਾਰ ਸੀ ਕੇਂਦਰ ਦੀ, ਉਹਦੀ ਕਿਤੇ ਮੈਚੋਰਿਟੀ ਸੀ ਨਾ ਅਫਸਰਸਾਈ ਦੀ ਮੈਚੋਰਿਟੀ ਸੀ ਤੇ ਨਾ ਹੀ ਫੌਜੀ ਅਫਸਰਾਂ ਦੀ ਕੋਈ ਜਿਹੜੀ ਸੀ ਇਹ ਮੈਚੋਰਿਟੀ ਸੀ। ਭਾਵੇਂ ਜਨਰਲ ਜੇ ਐਸ ਵੈਦਿਆ ਉਦੋਂ ਜਿਹੜੇ ਸੀਗੇ ਚੀਫ ਆਫ ਦਾ ਆਰਮੀ ਸਟਾਫ ਸੀ, ਤੇ ਜਿਹੜਾ ਉਹ ਬਾਅਦ ਚ ਵੀ ਇਸੇ ਚੱਕਰ ਚ ਉਹ ਵੀ ਮਾਰਿਆ ਗਿਆ। ਤੇ ਜਿਹੜੇ ਇਹ ਕੁਲਦੀਪ ਬਰਾੜ ਵਰਗੇ ਜਿਹੜੇ ਇਹ ਜਿਹਨਾਂ ਨੂੰ ਇਸ ਆਪਰੇਸ਼ਨ ਦਾ ਜਿਹੜਾ ਸੀਗਾ ਉਹ ਮੋਹਰੀ ਬਣਾਇਆ ਗਿਆ, ਤੇ ਉਹ ਚਲੋ ਉਹ ਤਾਂ ਸਿੱਖ ਫੈਮਿਲੀ ਚੋਂ ਸੀ, ਉਹ ਤਾਂ ਇਸ ਸਾਰੀ ਗੱਲ ਨੂੰ ਸਮਝ ਸਕਦੇ ਸੀ ਵੀ ਭਾਵਨਾਵਾਂ ਹੁੰਦੀਆਂ ਨੇ, ਤੇ ਪਰ ਉੱਥੇ ਕੋਈ ਵੀ ਇਹ ਇੱਦਾਂ ਦਾ ਮੌਕਾ ਦਿੱਤਾ ਨਹੀਂ ਗਿਆ ਕਿ ਗੱਲਬਾਤ ਦੁਬਾਰਾ ਫਿਰ ਅੱਗੋਂ ਕਿਤੇ ਗੱਲਬਾਤ ਸ਼ੁਰੂ ਹੋ ਸਕੇ। ਕਿਉਂਕਿ ਜਦੋਂ ਆਰਮੀ 3 ਤਰੀਕ ਨੂੰ ਜਦੋਂ ਐਂਟਰ ਹੁੰਦੀ ਹੈ ਤੇ ਉਹ ਹਥਿਆਰ ਲੈ ਕੇ ਐਂਟਰ ਹੁੰਦੀ ਹੈ, ਅੰਦਰੋਂ ਕੁਦਰਤੀ ਹੈ ਜਦੋਂ ਫੌਜ ਇੱਕ ਵਾਰੀ ਐਂਟਰ ਹੁੰਦੀ ਹੈ, ਤੇ ਉਹ ਇਹ ਤਾਂ ਹੈ ਨੀਗਾ ਕਿ ਜਦੋਂ ਤੁਸੀਂ ਅਟੈਕ ਕਰਦੇ ਹੋ ਕਿਸੇ ਤੇ ਤਾਂ ਤੁਸੀਂ ਚੁੱਪ ਕਰਕੇ ਅੰਦਰ ਜਾਓਗੇ, ਇੱਕ ਹਮਲਾ ਕਰਦੇ ਫਿਰ ਹਮਲੇ ਦਾ ਅੰਦਰੋਂ ਵਿਰੋਧ ਵੀ ਹੁੰਦਾ। ਤੇ ਜੇ ਕੋਈ ਇੱਦਾਂ ਦਾ ਤਰੀਕਾ ਅਪਣਾਇਆ ਜਾਂਦਾ ਜਾਂ ਪੁਲਿਸ ਨੂੰ ਨਾਲ ਲੈ ਕੇ ਸਿਵਲ ਅਥਾਰਟੀ ਨੂੰ ਨਾਲ ਲੈ ਕੇ ਕਿ ਤੁਸੀਂ ਜਿਹੜਾ ਹੈਗਾ ਉਹਨਾਂ ਨੂੰ ਮਜਬੂਰ ਕਰੋ ਬਾਹਰ ਆਉਣ ਵਾਸਤੇ ਜਾਂ ਗ੍ਰਿਫਤਾਰੀਆਂ ਵਾਸਤੇ, ਇਸ ਪਾਸੇ ਨੂੰ ਜਿਹੜੀ ਗੱਲ ਤੁਰ ਸਕਦੀ ਸੀ, ਪਰ ਨਹੀਂ ਇਸ ਪਾਸੇ ਨੂੰ ਗੱਲ ਨਹੀਂ ਤੁਰੀ ਤੇ ਫਿਰ ਗੱਲ ਇੱਥੋਂ ਤੱਕ ਪਹੁੰਚੀ। ਇੱਥੋਂ ਤੱਕ ਵੀ ਚਲੋ ਜੇ ਇੱਦਾਂ ਦੀ ਹੋ ਵੀ ਗਈ ਸੀ ਤੇ ਫਿਰ ਤੁਸੀਂ ਇੱਥੋਂ ਤੱਕ ਨੌਬਤ ਆ ਕੇ ਤੁਸੀਂ ਅੰਦਰ ਟੈਂਕ ਲੈ ਗਏ, ਛੋਟੀਆਂ ਜਿਹੜੀਆਂ ਸੀ ਮਸ਼ੀਨ ਗੰਨਾਂ ਉਹ ਲੈ ਗਏ, ਉੱਪਰੋਂ ਤੁਸੀਂ ਹੈਲੀਕਾਪਟਰਾਂ ਨਾਲ ਜਿਹੜਾ ਸੀਗਾ ਉਹ ਹਮਲੇ ਕੀਤੇ ਜਿਹਨੂੰ ਗਨਸ਼ਿਪਸ ਕਹਿੰਦੇ ਆ। ਤੇ ਸੋ ਇਹ ਇਸ ਤਰੀਕੇ ਦਾ ਸੀ ਕਿ ਇਹ ਇੱਕ ਮਿੱਥੀ ਹੋਈ ਗੱਲ ਸੀ ਕਿ ਇਹ ਕਰਨਾ ਹੀ ਕਰਨਾ, ਤੇ ਇਸ ਕਰਕੇ ਜਿਹੜਾ ਸੀ ਉਹ ਟਾਲਣ ਵਾਲੀ ਗੱਲ। ਬਹੁਤ ਸਾਰੇ ਤਰੀਕੇ ਸੀਗੇ ਟਾਲਣ ਦੇ ਪਰ ਨਹੀਂ ਵਰਤੇ ਉਦੋਂ, ਉਹਨਾਂ ਨੂੰ ਨਸ਼ਾ ਸੀ, ਤਾਕਤਵਰ ਨਸ਼ਾ ਸੀ ਜਾਂ ਇਹ ਕਹਿ ਲਓ, ਤੇ ਜਾਂ ਇਹ ਕਹਿ ਲਓ ਕਿ ਸਾਰੇ ਦੇਸ਼ ਦੇ ਵਿੱਚ ਕਿ ਮਾਹੌਲ ਬਣਾਉਣਾ ਜ਼ਰੂਰੀ ਸੀ ਆਉਣ ਵਾਲੇ ਸਮੇਂ ਦੇ ਵਿੱਚ ਪੋਲੀਟੀਕਲੀ, ਉਹ ਜਿਹੜਾ ਸੀਗੀ ਕਿਉਂਕਿ ਸਿੱਖ ਇੱਕ ਮਿਨੋਰਟੀ ਹੈ ਜਾਂ ਇਹਦੇ ਖਿਲਾਫ਼ ਇੱਕ ਏਦਾਂ ਦੀ ਗੱਲ ਕਰਨ ਵਾਸਤੇ ਕਿ ਆਹ ਦੇਖੋ ਇੱਕ ਜਿਹੜੇ ਸਿੱਖ ਨੇ ਉਹ ਦੇਸ਼ ਦੇ ਖਿਲਾਫ਼ ਲੜਾਈ ਸ਼ੁਰੂ ਕਰ ਰਹੇ ਨੇ, ਏਦਾਂ ਦੀ ਗੱਲ ਮਾਹੌਲ ਬਣਾਉਣ ਵਾਸਤੇ ਇਹ ਸਾਰਾ ਕੁਛ ਕੀਤਾ ਗਿਆ।
1: ਸੋ ਕੁੱਲ ਮਿਲਾ ਕੇ ਜੇ ਵੇਖੀਏ ਤਾਂ ਇਸ ਸਾਰੇ ਘਟਨਾਕ੍ਰਮ ਦੇ ਵਿੱਚੋਂ ਵੈਸੇ ਤਾਂ ਬਹੁਤ ਸਾਰੇ ਐਂਗਲ ਨੇ ਜਿਹੜੇ ਸਾਡੇ ਡਿਸਕਸ ਕਰਨ ਵਾਲੇ ਜਾਂ ਡਿਸਕਸ ਸਮੇਂ ਦਰ ਸਮੇਂ ਕੀਤੇ ਜਾਂਦੇ ਨੇ, ਸਮਝੇ ਜਾਂਦੇ ਨੇ, ਉਹਦੇ 'ਤੇ ਵਿਚਾਰ ਚਰਚਾਵਾਂ ਹੁੰਦੀਆਂ ਨੇ, ਪਰ ਜੇ ਆਪਾਂ ਇਸ ਸਾਰੀ ਕਨਵਰਸੇਸ਼ਨ ਦਾ ਜੇ ਆਪਾਂ ਵੇਖੀਏ ਤਾਂ ਭਿਣਕ ਜਿਹੜੀ ਉਹ ਰਾਜਨੀਤਿਕ ਹੀ ਪੈਂਦੀ ਹੈ, ਜਾਂ ਰਾਜਨੀਤਿਕ ਵਫਾਦਾਂ ਦੇ ਲਈ ਚਾਹੇ ਉਹ ਕਿਸੇ ਵੀ ਤਰੀਕੇ ਦੇ ਨਾਲ ਹੋਣ, ਚਾਹੇ ਉਹ ਹੁਣ ਅੱਜ ਖੁੱਲ੍ਹ ਕੇ ਡਿਸਕਸ ਕੀਤੇ ਜਾ ਰਹੇ ਹੋਣ ਚਾਹੇ ਉਹ ਨਾ ਕੀਤੇ ਜਾ ਰਹੇ ਹੋਣ, ਪਰ ਰਾਜਨੀਤੀ ਹਮੇਸ਼ਾ ਹਰ ਇੱਕ ਵੱਡੇ ਬਲੰਡਰ ਦੇ ਪਿੱਛੇ ਹਾਵੀ ਰਹੀ ਹੈ ਤੇ ਦਿਖਦੀ ਹੈ ਪ੍ਰਤੱਖ।
0: ਨਹੀਂ ਇਹ ਤਾਂ ਬਿਲਕੁਲ ਹੈ, ਦੇਖੋ ਜਿਹੜੀਆਂ ਕੋਈ ਇੱਦਾਂ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ, ਜਿਹੜੀ ਰਾਜਨੀਤੀ ਦੇ ਬਲੰਡਰ ਤਾਂ ਉਹ ਤਾਂ ਜਿਹੜੀਆਂ ਨੇ ਜਿਹਨੂੰ ਆਪਾਂ ਇੰਟਰ ਕੌਂਟੀਨੈਂਟਲ ਕਹਿ ਲਈਏ ਜਾਂ ਇੰਟਰ ਜਿਹੜੀ ਹੈਗੀ ਆ ਅੱਡ ਅੱਡ ਅੱਡ ਦੇਸ਼ਾਂ ਦੇ ਵਿੱਚ ਕੋਈ ਇੱਦਾਂ ਦੀ ਜਿਹੜੀ ਹੈਗੀ ਇੰਸਰਜੈਂਸੀ ਹੈ ਜਾਂ ਇੱਦਾਂ ਦਾ ਜਿਹੜੀ ਲੜਾਈ ਹੈ ਇੱਕ ਦੂਜੇ ਦੇ ਖਿਲਾਫ, ਉਹਦੇ ਪਿੱਛੇ ਵੀ ਪੋਲੀਟੀਕਲ ਕਾਰਨ ਹੁੰਦੇ ਨੇ, ਰਾਜਨੀਤੀ ਹੁੰਦੀ ਉਹਦੇ ਪਿੱਛੇ ਵੀ ਕੋਈ ਨਾ ਕੋਈ, ਉਹਦੇ ਵੀ ਆਪਾਂ ਦੇਖਦੇ ਹਾਂ ਕਿ ਕਿੱਦਾਂ ਦੇ ਜਿਹੜੇ ਰਿਜ਼ਲਟ ਉਹ ਸਾਹਮਣੇ ਆਉਂਦੇ ਨੇ, ਹਮੇਸ਼ਾ ਮਾੜੇ ਸਾਹਮਣੇ ਆਉਂਦੇ ਨੇ। ਸਾਡੇ ਦੇਸ਼ ਨੇ ਵੀ ਪਾਕਿਸਤਾਨ ਨਾਲ ਲੜਾਈਆਂ ਲੜ ਕੇ ਦੇਖੀਆਂ, ਤੇ ਇਹ ਤਾਂ ਬਿਲਕੁਲ ਇੱਕ ਵੱਖਰੀ ਗੱਲ ਸੀ। ਇਹ ਤਾਂ ਵਿਦਿਨ ਜਿਹੜੀ ਸੀ ਤੁਸੀਂ ਸਟੇਟ ਏਦਾਂ ਦਾ ਕੰਮ ਕਰ ਰਹੇ ਸੀ, ਤੇ ਫਿਰ ਤੁਸੀਂ ਇਹ ਕਰ ਰਹੇ ਸੀ ਕਿ ਤੁਸੀਂ ਉੱਥੇ ਫੌਜ ਭੇਜ ਰਹੇ ਹੋ ਜਿਹੜੀ ਇੱਕ ਧਾਰਮਿਕ ਜਿਹੜੀ ਜਗ੍ਹਾ ਹੈਗੀ। ਤੇ ਹਾਲਾਂਕਿ ਉਦੋਂ ਪਹਿਲਾਂ ਜਿਹੜੀ ਬਗਾਵਤਾਂ ਨੂੰ ਦਬਾਉਣ ਵਾਸਤੇ ਨਾਗਾਲੈਂਡ ਚ ਨੌਰਥ ਈਸਟ ਦੇ ਵਿੱਚ ਇਹ ਕੰਮ ਚੱਲਦਾ ਰਿਹਾ ਹੈਗਾ, ਤੇ ਉਹ ਉੱਥੇ ਜ਼ਿਆਦਾ ਈਵਨ ਮਨੀਪੁਰ ਅਰੁਣਾਚਲ ਪ੍ਰਦੇਸ਼ ਇੱਧਰ ਏਦਾਂ ਦੀਆਂ ਜਿਹੜੀਆਂ ਉਹ ਗੱਲਾਂ ਚੱਲਦੇ ਨੇ। ਪਰ ਉੱਥੇ ਜਿਹੜੇ ਉਹ ਮਿਲੀਟੈਂਟ ਗਰੁੱਪ ਵੀ ਸੀ, ਤੇ ਉਹ ਏਦਾਂ ਸੀ ਉਹ ਕਿਤੇ ਕਿਸੇ ਧਾਰਮਿਕ ਥਾਂ ਤੇ ਨਹੀਂ ਸੀ ਬੈਠੇ ਹੋਏ, ਤੇ ਉਹ ਮਿਲੀਟੈਂਟ ਗਰੁੱਪ ਸੀ ਜਿਹੜੇ ਉਹ ਪਹਾੜਾਂ ਦੇ ਵਿੱਚ ਜੰਗਲਾਂ ਦੇ ਵਿੱਚ ਉਹਨਾਂ ਨੇ ਆਪਣਾ ਟਿਕਾਣਾ ਬਣਾਇਆ ਹੋਇਆ ਸੀ, ਜਿੱਥੇ ਫੌਜ ਲਈ ਵੀ ਜਾਂ ਹੋਰ ਆ ਉਹ ਸੌਖਾ ਸੀ, ਪਰ ਅਲਟੀਮੇਟਲੀ ਤਾਂ ਫਿਰ ਉੱਥੇ ਵੀ ਆਪਣਾ ਨੁਕਸਾਨ ਕਰਾ ਕੇ ਜਾਂ ਹੋਰ ਸਮਝੌਤੇ ਹੋਏ, ਉਹਨਾਂ ਲੋਕਾਂ ਨੂੰ ਸੱਤਾ ਦੇਣੀ ਪਈ ਤੇ ਉਹਨਾਂ ਸਟੇਟਾਂ ਦੇ ਵਿੱਚ, ਭਾਵੇਂ ਈਵਨ ਆਸਾਮ ਵੀ ਕਿਉਂ ਨਾ ਹੋਵੇ, ਤੇ ਜਿਹੜੇ ਲੋਕ ਕਿਸੇ ਵੇਲੇ ਹਥਿਆਰ ਚੱਕ ਕੇ ਲੜ ਰਹੇ ਸੀ। ਪਰ ਇੱਥੇ ਕੋਈ ਇਸ ਤਰ੍ਹਾਂ ਦਾ, ਮੈਂ ਜਿੱਦਾਂ ਦੱਸਦਾ ਵੀ ਕੋਈ ਏਦਾਂ ਦਾ ਫਾਰਮੂਲਾ ਵਰਤਿਆ ਹੀ ਨਹੀਂ ਗਿਆ, ਇਸ ਤਰ੍ਹਾਂ ਦਾ ਕੋਈ ਸਕੇਪ ਰੂਟ ਜਿਹੜਾ ਉਹ ਦਿੱਤਾ ਹੀ ਨਹੀਂ ਗਿਆ, ਤੇ ਬਾਅਦ ਦੇ ਵਿੱਚ ਇੱਕ ਭਾਵਨਾਵਾਂ ਨੂੰ ਭੜਕਾ ਕੇ ਇੱਕ ਪਾਸੇ ਤੁਸੀਂ ਇਸ ਤਰ੍ਹਾਂ ਉਹ ਭਾਵਨਾਵਾਂ ਭੜਕੀਆਂ, ਦੂਜੇ ਪਾਸੇ ਜਿਹੜੀਆਂ ਬਾਕੀ ਦੇਸ਼ ਦੀਆਂ ਬਾਕੀ ਲੋਕਾਂ ਦੀਆਂ ਭਾਵਨਾਵਾਂ ਨੂੰ ਸਿੱਖਾਂ ਦੇ ਖਿਲਾਫ਼ ਭੜਕਾ ਕੇ ਸਾਰਾ ਕੁਛ ਇਸ ਕੀਤਾ। ਇਹੀ ਕਾਰਨ ਹੋਣਾ ਜੇ ਦਿੱਲੀ ਦੇ ਵਿੱਚ ਇੰਦਰਾ ਗਾਂਧੀ ਦਾ ਕਤਲ ਹੁੰਦਾ, ਤੇ ਉਸ ਤੋਂ ਬਾਅਦ ਇਕੱਲੀ ਦਿੱਲੀ ਚ ਨੀ ਹੋਰਨਾਂ ਸਟੇਟਾਂ ਚ ਵੀ ਸਿੱਖਾਂ ਦੇ ਖਿਲਾਫ਼ ਲੋਕ ਜਿਹੜੇ ਉਹ ਖੜੇ ਹੋ ਗਏ, ਭਾਵੇਂ ਠੀਕ ਉਹਦੇ ਪਿੱਛੇ ਪੋਲੀਟੀਕਲ ਗੱਲਾਂ ਵੀ ਹੋ ਸਕਦੀਆਂ, ਪਰ ਕਿਸ ਤਰ੍ਹਾਂ ਇੱਕ ਕਮਿਊਨਲ ਜਿਹੜੇ ਰਾਈਟਸ ਸੀ ਉਹ ਕਦੇ ਹੋਏ ਨੀ ਸੀ ਹਾਲਾਂਕਿ, ਤੇ ਉਹ ਵੀ ਜਿਹੜੇ ਉੱਥੇ ਹੋ ਗਏ। ਤੇ ਇਹ ਇੱਕ ਤਰੀਕੇ ਦੀ ਇਹ ਵੀ ਇੱਕ ਰਾਜਨੀਤੀ ਸੀ, ਖਾਸ ਕਰਕੇ ਇਹਨੂੰ ਆਪਾਂ ਦੇਖ ਸਕਦੇ ਹਾਂ ਜਿਹੜੀ 1984 ਦੇ ਵਿੱਚ ਜਿਹੜੀ ਇਲੈਕਸ਼ਨ ਹੁੰਦੀ ਹੈ, ਤੇ ਉਸ ਇਲੈਕਸ਼ਨ ਦੇ ਵਿੱਚ ਕਾਂਗਰਸ ਕਿੰਨੀ ਮੈਜੋਰਟੀ ਦੇ ਨਾਲ ਜਿਹੜੀ ਫਿਰ ਉਹ ਜਿੱਤਦੀ ਹੈ ਦੇਸ਼ ਦੇ ਵਿੱਚ, ਉਹ ਸਾਰਾ ਇਹ ਜਿਹੜਾ ਬਲੂ ਸਟਾਰ ਆਪਰੇਸ਼ਨ ਦੀ ਜਿਹੜੀ ਆਪਾਂ ਇਹਦਾ ਵੀ ਇੱਕ ਇਹ ਪੱਖ ਵੀ ਸੀਗਾ।
1: ਸੋ ਆਪਣੇ ਇਹ ਦੇਸ਼ ਦੇ ਵਿੱਚ ਪੁਰਾਣਾ ਫਾਰਮੂਲਾ ਲਾ ਲਈਏ ਚਾਹੇ ਪਾਰਟੀ ਕੋਈ ਵੀ ਹੋਵੇ, ਆਪਾਂ ਵੇਖ ਰਹੇ ਹਾਂ ਕਿ ਹਾਲੇ ਤੱਕ ਵੀ ਉਹ ਇੰਨੇ ਸਾਲ ਬੀਤ ਗਏ ਹਾਲੇ ਵੀ ਪੱਤਾ ਬੜਾ ਵਧੀਆ ਤਰੀਕੇ ਦੇ ਨਾਲ ਅਲੱਗ ਅਲੱਗ ਐਂਗਲਾਂ ਤੋਂ ਚਾਹੇ ਉਹਦਾ ਕਿ ਮੂੰਹ ਮਾਂਦਰਾ ਬਦਲ ਜਾਂਦਾ ਵਾ, ਪਰ ਉਹ ਹਾਲੇ ਵੀ ਇਹਨਾਂ ਦੇਸ਼ਾਂ ਦੇ ਵਿੱਚ ਰਾਜਨੀਤੀ ਦਾ ਇਹ ਕਿੱਡਾ ਤਗੜਾ ਫਾਰਮੂਲਾ ਕਿ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਆਪਣੇ ਹੱਕ 'ਚ ਭੁਗਤਾਇਆ ਜਾ ਸਕਦਾ। ਇੱਕ ਵਰਤਾਰਾ ਉਸ ਸਮੇਂ ਦਾ ਜਿਹੜਾ ਬਾਅਦ ਵਿੱਚ ਆਪਾਂ ਵੇਖਦੇ ਰਹੇ ਹਾਂ, ਬੜੇ ਲੰਮੇ ਸਮੇਂ ਤੱਕ ਇਹਦੇ ਸਾਈਡ ਇਫੈਕਟ ਰਹੇ, ਬੜੇ ਲੰਮੇ ਸਮੇਂ ਤੱਕ ਆਪਾਂ ਪੰਜਾਬ ਦਾ ਮੂੰਹ ਮਾਂਦਰਾ ਜਿਹੜਾ ਉਸੇ ਤਰੀਕੇ ਦੇ ਨਾਲ ਵੇਖਦੇ ਰਹੇ ਹਾਂ। ਇੱਕ ਉਹਦੇ ਵਿੱਚੋਂ ਸਭ ਤੋਂ ਵੱਡੀ ਚੀਜ਼ ਇਹ ਹੁੰਦੀ ਸੀ ਕਿ ਉਸ ਸਮੇਂ ਕੋਈ ਜੋ ਆਪਾਂ ਵੀ ਬਚਪਨ ਦੇ ਵਿੱਚ ਵੇਂਦੇ ਰਹੇ ਹਾਂ, ਕਿਸੇ ਤਰ੍ਹਾਂ ਦੀ ਕੋਈ ਫੋਟੋ ਇਹਦੇ ਨਾਲ ਸੰਬੰਧਿਤ ਨਹੀਂ, ਗੱਡੀ ਦੇ ਉੱਤੇ ਜਾਂ ਫਿਰ ਦੁਕਾਨ ਦੇ ਉੱਤੇ ਜਾਂ ਕਿਸੇ ਤਰ੍ਹਾਂ ਲਾਉਣ ਦਿੱਤੀ ਜਾਂਦੀ, ਜਿੱਦਾਂ ਅੱਜ ਕੱਲ੍ਹ ਆਪਾਂ ਵੇਖੀਦਾ ਵਾ ਸ਼ਰੇਆਮ ਦੁਕਾਨਾਂ ਦੇ ਉੱਤੇ ਵੀ ਜਿੱਦਾਂ ਫੋਟੋਆਂ ਵਿਕਦੀਆਂ ਨੇ, ਗੱਡੀਆਂ ਦੇ ਪਿੱਛੇ ਵੀ ਫੋਟੋਆਂ ਲੱਗ ਜਾਂਦੀਆਂ। ਜੇ ਮੈਂ ਗੱਲ ਕਰਾਂ ਉਸ ਸਮੇਂ ਦੀ, ਤਾਂ ਉਦੋਂ ਕੋਈ ਕਿਸੇ ਕਿਸਮ ਦੀ ਕੋਈ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਫੋਟੋ ਵੇਚ ਨਹੀਂ ਸਕਦਾ, ਗੱਡੀ 'ਤੇ ਨਹੀਂ ਲਾ ਸਕਦਾ, ਜਾਂ ਹੋਰ ਵੀ ਜਿੰਨੇ ਵੀ ਇਸ ਸਾਰੇ ਘਟਨਾਕ੍ਰਮ ਦੇ ਨਾਲ ਜਾਂ ਸਿੱਖੀ ਦੇ ਨਾਲ ਸੰਬੰਧਿਤ ਚਿੰਨ੍ਹ ਸੀ। ਕੀ ਉਦੋਂ ਸਰਕਾਰ ਦਾ ਇੱਕ ਦਬਾਅ ਸੀ, ਸਰਕਾਰ ਤੋਂ ਡਰਦੇ ਨਹੀਂ ਸੀ ਲੋਕ ਲਾਉਂਦੇ, ਉਹ ਇੱਕ ਡਰ ਸੀ ਜਾਂ ਸਰਕਾਰ ਦੀ ਇੱਕ ਵਿਉਂਤਬੰਦੀ ਸੀ, ਜਾਂ ਫਿਰ ਹੁਣ ਜਿਹੜਾ ਇਹ ਸਮਾਂ ਆ ਗਿਆ ਕਿ ਆਪਾਂ ਫਿਰ ਦੁਬਾਰਾ ਵੇਖ ਰਹੇ ਹਾਂ ਕਿ ਹੁਣ ਇਸ ਚੀਜ਼ ਫਿਰ ਬਹੁਤ ਦੁਬਾਰਾ ਬੜੇ ਜ਼ੋਰਾਂ ਸ਼ੋਰਾਂ ਦੇ ਉੱਤੇ ਆ, ਕੀ ਲੋਕਾਂ ਦੀ ਆਵਾਜ਼ ਇੰਨੀ ਜ਼ਿਆਦਾ ਉੱਚੀ ਹੋ ਗਈ, ਜਾਂ ਫਿਰ ਹੁਣ ਆਪਾਂ ਇਹ ਵੇਖੀਏ ਕਿ ਸਰਕਾਰਾਂ ਚਾਹੁੰਦੀਆਂ ਨੇ ਕਿ ਹਾਂ ਠੀਕ ਆ ਹੁਣੇ ਥੋੜ੍ਹਾ ਜਿਹਾ ਮਾਈਲਡ ਕਰ ਦਿੱਤਾ ਜਾਵੇ, ਜਾਂ ਫਿਰ ਇਸ ਤਰੀਕੇ ਨਾਲ ਇਹਦੇ ਪਿੱਛੇ ਕੀ ਰਾਜਨੀਤੀ ਨਜ਼ਰ ਆਉਂਦੀ ਆ? ਕਿਉਂਕਿ ਇਹ ਬੜੀ ਹੁਣ ਜਿਹੜੇ ਹੁਣ ਜੰਮੇ ਨੇ ਜਾਂ ਉਸ ਤੋਂ ਬਾਅਦ ਉਹ ਇਹ ਚੀਜ਼ਾਂ ਸ਼ਾਇਦ ਔਖੀਆਂ ਸਮਝ ਸਕਦੇ, ਪਰ ਇਹ ਕਈ ਵਾਰ ਇਹ ਚੀਜ਼ਾਂ ਦਾ ਜਦੋਂ ਮੁਲਾਂਕਣ ਕਰੀਦਾ ਤੇ ਬੜੀਆਂ ਬੜੀਆਂ ਤੇਜ਼ੀ ਦੇ ਨਾਲ ਚੇਂਜ ਹੋਈਆਂ ਨੇ।
0: ਦੇਖੋ ਬਿਲਕੁਲ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ, ਜਿਹੜਾ ਤੁਸੀਂ ਨੁਕਤਾ ਉਠਾਇਆ ਨਾ, ਜਦੋਂ ਅੰਗਰੇਜ਼ਾਂ ਵੇਲੇ ਵੀ ਜਦੋਂ ਇਹ ਮੋਰਚਾ ਲੱਗਿਆ, ਚਾਬੀਆਂ ਦਾ ਮੋਰਚਾ ਲੱਗਿਆ, ਫਿਰ ਜੈਤੋ ਦਾ ਮੋਰਚਾ ਲੱਗਿਆ, ਤੇ ਉਦੋਂ ਰੋਸ ਦੇ ਵਜੋਂ ਅਕਾਲੀਆਂ ਨੇ ਨੀਲੀਆਂ ਤੋਂ ਕਾਲੀਆਂ ਪੱਗਾਂ ਬੰਨਣੀਆਂ ਸ਼ੁਰੂ ਕਰਤੀਆਂ ਸੀ, ਤੇ ਉਦੋਂ ਕਾਲੀਆਂ ਪੱਗਾਂ ਤੇ ਵੀ ਪਾਬੰਦੀ ਲੱਗ ਗਈ ਸੀ, ਜੇ ਕਿਸੇ ਕਾਲੀ ਪੱਗ ਬੰਨੀ ਹੁੰਦੀ ਸੀ ਤਾਂ ਉਹਨੂੰ ਉਹ ਐਲਾਨੀਆਂ ਕੋਈ ਪਾਬੰਦੀ ਨਹੀਂ ਸੀ, ਤੇ ਪੁਲਿਸ ਉਹਨੂੰ ਹੋਰ ਤਰ੍ਹਾਂ ਹਕਾਰਤ ਦੀ ਨਜ਼ਰ ਨਾਲ ਦੇਖਦੀ, ਜਾਂ ਫੜ ਲੈਂਦੇ ਜਾਂ ਅਰੈਸਟ ਕਰ ਲੈਂਦੇ, ਜਾਂ ਜੇ ਕੋਈ ਚੰਗਾ ਅਫਸਰ ਹੁੰਦਾ ਸੀ ਉਹ ਕਹਿੰਦਾ ਸੀ ਵੀ ਕਾਕਾ ਹੋਰ ਪੱਗ ਬੰਨ ਲਿਓ, ਕਾਲੀ ਨਾ ਬੰਨੋ ਕਿਉਂਕਿ ਏਦਾਂ ਤੁਹਾਨੂੰ ਭੁਲੇਖਾ ਪੈਂਦਾ ਏਦਾਂ ਦਾ। ਤੇ ਇਹ ਹਾਲਾਤ ਆਪਰੇਸ਼ਨ ਬਲੂ ਸਟਾਰ ਆਪਰੇਸ਼ਨ ਤੋਂ ਬਾਅਦ ਵੀ ਬਣੇ, ਜਦੋਂ ਇੱਕ ਰਿਐਕਸ਼ਨ ਵੱਡਾ ਹੋਇਆ ਤੇ ਲੋਕਾਂ ਨੇ ਕੇਸਰੀ ਪੱਗਾਂ ਬੰਨਣੀਆਂ ਸ਼ੁਰੂ ਕਰਤੀਆਂ। ਇਸ ਤੱਕ ਜਿਹੜੇ ਖਾਲਸਾ ਸਕੂਲ ਸੀ, ਖਾਲਸਾ ਕਾਲਜ ਸੀ, ਉੱਥੇ ਵੀ ਜਿਹੜਾ ਸੀ ਇਹ ਕੇਸਰੀ ਪੱਗਾਂ ਦਾ ਰਿਵਾਜ ਸ਼ੁਰੂ ਹੋ ਗਿਆ ਤੇ ਨੌਜਵਾਨਾਂ ਨੇ ਦਾੜੀਆਂ ਰੱਖਣੀਆਂ ਸ਼ੁਰੂ ਕਰਤੀਆਂ, ਦਾੜੀਆਂ ਵਧਾਉਣੀਆਂ ਸ਼ੁਰੂ ਕਰਤੀਆਂ ਤੇ ਇਹਦਾ ਇਮੀਡੀਏਟ ਇੱਕ ਰਿਐਕਸ਼ਨ ਹੋਇਆ। ਤੇ ਚਲੋ ਉਹਦੇ ਤਾਂ ਖੈਰ ਕੋਈ ਉਸ ਰੂਪ ਦੇ ਵਿੱਚ ਐਕਸ਼ਨ ਨਹੀਂ ਸੀ ਲੈ ਸਕਦੇ, ਪਰ ਫਿਰ ਵੀ ਜਦੋਂ ਜਿਹਦੇ ਪੀਲੀ ਪੱਗ ਕਾਲੀ ਪੱਗ ਜਿਹਦੇ ਕੇਸਰੀ ਪੱਗ ਬੰਨੀ ਹੁੰਦੀ ਸੀ ਉਹਨੂੰ ਪੁਲਿਸ ਦੇਖਦੀ ਜ਼ਰੂਰ ਹੋਰ ਨਜ਼ਰ ਦੇ ਨਾਲ ਸੀ, ਖਾਸ ਕਰਕੇ ਦਾੜੀ ਕੇਸ ਜਿਹਦੇ ਰੱਖੇ ਹੁੰਦੇ ਸੀ ਤੇ ਜਾਂ ਕਈ ਵਾਰੀ ਪੁੱਛਗਿੱਛ ਵੀ ਲਈ ਵੀ ਰੋਕ ਲੈਂਦੇ ਸੀ, ਕੌਣ ਹੋ ਤੁਸੀਂ, ਕਿੱਥੋਂ ਆਏ। ਤੇ ਦੂਸਰੀ ਜਿਹੜੀ ਗੱਲ ਇਹ ਤੁਸੀਂ ਕੀਤੀ ਹੈ ਕਿ ਜਰਨੈਲ ਸਿੰਘ, ਭਾਈ ਅਮਰੀਕ ਸਿੰਘ ਜਾਂ ਸੁਵੇਗ ਸਿੰਘ ਹੈ, ਇੱਕ ਵਾਰ ਤਾਂ ਦੇਖੋ ਇਹ ਚੀਜ਼ਾਂ ਉੱਪਰ ਨਿਕਲ ਕੇ ਆਈਆਂ ਸਾਹਮਣੇ ਤੇ ਪਰ ਇਹ ਵੀ ਫਿਰ ਇਹਨਾਂ ਨੂੰ ਕਿਉਂਕਿ ਜਦੋਂ 1985 ਤੋਂ ਬਾਅਦ ਹਾਲਾਤ ਬਦਲੇ, ਇੱਥੇ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਬਣੀ ਤੇ ਪਰ ਉਦੋਂ ਕਿਉਂਕਿ ਉਦੋਂ CRP ਦਾ ਬਹੁਤ ਸਮਾਂ ਰਹੀ ਹੈ, ਉਦੋਂ ਬਾਅਦ ਵੀ BSF ਵੀ ਰਹੀ ਹੈ, ਆਰਮੀ ਬੇਸ਼ੱਕ ਚਲੀ ਗਈ ਸੀ ਤੇ ਆਰਮੀ ਨੂੰ ਤਾਂ ਖੈਰ ਇਹਦੇ ਨਾਲ ਬਹੁਤਾ ਕੋਈ ਮਤਲਬ ਨਹੀਂ ਸੀ ਕਿ ਤਸਵੀਰਾਂ ਲਾਉਂਦਾ ਜਾਂ ਨਹੀਂ ਲਾਉਂਦਾ, ਪਰ ਸਟੇਟ ਨੇ ਫਿਰ ਇੱਦਾਂ ਦਾ ਦਬਦਬਾ ਜਿਹੜਾ ਸੀ ਉਹ ਜ਼ਰੂਰ ਰੱਖਿਆ, ਉਹ ਤੇ ਨਿਗਾਹ ਰੱਖਣੀ ਸ਼ੁਰੂ ਕਰਤੀ। ਤੇ ਜਦੋਂ ਫਰੀ ਹੈਂਡ ਦਿੱਤਾ ਗਿਆ ਰਾਸ਼ਟਰਪਤੀ ਰਾਜ ਵੇਲੇ ਜਾਂ ਬੈਂਤ ਸਿੰਘ ਵੇਲੇ ਪੰਜਾਬ ਪੁਲਿਸ ਨੂੰ ਤੇ ਉਹ ਫਿਰ ਦੇਖਦੀ ਇਹ ਸੀ ਕਿ ਬੰਦਾ ਸੋਚਦਾ ਇਹ ਕਿੱਦਾਂ, ਇਹ ਘਰੇ ਇਹਨੇ ਫੋਟੋ ਲਾਈ ਹੋਈ ਹੈ ਤੇ ਇਸ ਕਰਕੇ ਉਹਨਾਂ ਨੂੰ ਚੱਕ ਲੈਂਦੇ ਸੀ, ਇਹੀ ਕਾਰਨ ਬਣਿਆ ਕਿ ਹਾਲਾਂਕਿ ਕੋਈ ਐਲਾਨੀਆ ਪਾਬੰਦੀ ਤਾਂ ਹੈ ਨਹੀਂ ਸੀ, ਨਾ ਹੀ ਕੋਈ ਇਹਦੇ ਤੇ ਨੋਟੀਫਿਕੇਸ਼ਨ ਹੋਇਆ, ਨਾ ਹੀ ਕੋਈ ਏਦਾਂ ਦਾ ਕੋਈ ਜਿਹੜੀ ਸੀ ਗੱਲ ਸਾਹਮਣੇ ਆਈ, ਕਾਨੂੰਨ ਬਣਿਆ ਕਿ ਆਹ ਨਹੀਂ ਵਿਕਣ ਦੇਣੀ ਜਾਂ ਨਹੀਂ। ਪਰ ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਜਰਨੈਲ ਸਿੰਘ ਭਿੰਡਰਾਂਵਾਲੇ ਦੀ, ਭਾਈ ਅਮਰੀਕ ਸਿੰਘ ਦੀ, ਇਹਨਾਂ ਦੀ ਕੋਈ ਫੋਟੋ ਓਦਾਂ ਵੇਚਣ ਵੀ ਨਹੀਂ ਸੀ ਦਿੰਦੇ, ਜੋ ਕਿ ਵੇਚਦਾ ਸੀ ਤੇ ਚੁੱਪ ਕਰਕੇ ਪੁਲਿਸ ਕਹਿੰਦੇ ਉਧਰ ਲੈ ਜਾ ਇਹਦੇ ਨਾਲ ਏਦਾਂ ਕਰਕੇ। ਤੇ ਸੋ ਇਹ ਤੇ ਜਿਹੜੀ ਹੁਣ ਜਿਹੜੀ ਗੱਲ ਚੱਲ ਰਹੀ ਹੈ ਇਹ ਇਹ ਇੱਕ ਫੈਸ਼ਨ ਹੈ, ਇਹਦੇ ਚ ਉਦਾਂ ਦੀ ਗੱਲ ਨੀ ਇਹ, ਕਿਉਂਕਿ ਉਦੋਂ ਬਾਅਦ ਹਾਲਾਤ ਜਿਹੜੇ ਬੜੇ ਬਦਲੇ ਤੇ ਉਹੀ ਲੋਕ ਜਿਹੜੇ ਨੇ ਕਿਸੇ ਵੇਲੇ ਦਾੜੀ ਕੇਸ ਰੱਖ ਲਏ ਸੀ, ਉਹੀ ਫਿਰ ਸ਼ੇਵ ਕਰਾ ਕੇ ਕੋਈ ਬਾਹਰ ਚਲੇ ਗਏ, ਕੋਈ ਇੱਥੇ ਹੀ ਜਿਹੜੇ ਸੀਗੇ ਆਪਣਾ ਮਹਾਂਦਰਾ ਬਦਲ ਕੇ ਦੂਜੀਆਂ ਪੋਲੀਟੀਕਲ ਪਾਰਟੀਆਂ ਚਲੇ ਗਏ, ਕਾਂਗਰਸ ਚਲੇ ਗਏ, ਹੋਰਨਾਂ ਚ, ਇਸ ਤੱਕ ਕਿ BJP ਚ ਵੀ ਚਲੇ ਗਏ। ਤੇ ਪਰ ਇਹ ਵੀ ਇਹ ਜਿਹੜਾ ਕਿਤੇ ਨਾ ਕਿਤੇ ਇਹ ਵਾਲਾ ਜਿਹੜਾ ਫੈਸ਼ਨ ਆ, ਹੁਣ ਜਿੱਦਾਂ ਤੁਸੀਂ ਦੱਸ ਦਿਓ ਵੀ ਗੱਡੀਆਂ ਤੇ ਲਾ ਲੈਂਦੇ ਨੇ ਜਾਂ, ਤੇ ਇਹ ਕਿਉਂਕਿ ਜਿਹੜੇ ਨਵੀਂ ਪੀੜ੍ਹੀ ਹੈ ਜਾਂ ਨਵੀਂ ਪਨੀਰੀ ਆ ਉਹਨਾਂ ਨੂੰ ਇਹ ਸਾਰੀ ਇਤਿਹਾਸ ਇਸ ਹਿਸਟਰੀ ਦਾ ਉਵੇਂ ਪਤਾ ਨਹੀਂ ਹੈ, ਤੇ ਇਹ ਸਿਰਫ ਤੇ ਸਿਰਫ ਕਿ ਇਹਦਾ ਏਦਾਂ ਵਿਰੋਧ ਹੁੰਦਾ ਰਿਹਾ ਤੇ ਉਹ ਅਸੀਂ ਲਾ ਲੈਂਦੇ ਹਾਂ। ਤੇ ਹੁਣ ਵੀ ਕਈ ਥਾਵਾਂ ਤੇ ਜਦੋਂ ਦੂਜੀਆਂ ਸਟੇਟਾਂ ਚ ਆਪਾਂ ਦੇਖਦੇ ਹਾਂ, ਇਹ ਉੱਤਰਾਖੰਡ ਦੇ ਵਿੱਚ ਇਹ ਕਈ ਵਾਰੀ ਪੰਗਾ ਪੈਂਦਾ ਰਿਹਾ, ਹਿਮਾਚਲ ਚ ਵੀ, ਤੇ ਉਹ ਮਨਾ ਕਰ ਦਿੰਦੇ ਆ ਉੱਥੋਂ ਦੇ ਪੁਲਿਸ ਵਾਲੇ, ਜਾਂ ਇਹ ਕਿ ਨਹੀਂ ਤੁਸੀਂ ਆਹ ਤਸਵੀਰਾਂ ਕਿਉਂ ਲਾਈਆਂ, ਇਹਦਾ ਕੀ ਮਤਲਬ ਹੈ, ਤੁਸੀਂ ਤੀਰਥ ਯਾਤਰਾ ਤੇ ਚੱਲਿਓ ਆਪਣਾ ਤੁਸੀਂ ਜਾਓ, ਤੇ ਇਹ ਗੱਲ। ਪਰ ਇੱਕ ਗੱਲ ਬੜੀ ਇੱਥੇ ਮੈਂ ਇੱਕ ਸਪਸ਼ਟ ਤੇ ਸਾਫ ਕਰਨੀ ਚਾਹੁੰਦਾ ਕਿ ਜਿਹੜਾ ਖਾਸ ਕਰਕੇ ਜਰਨੈਲ ਸਿੰਘ ਭਿੰਡਰਾਂਵਾਲੇ, ਭਾਵੇਂ ਪੋਲੀਟੀਕਲੀ ਜਾਂ ਕੁਛ ਵੀ ਹੋਵੇ, ਭਾਵੇਂ ਉਦੋਂ ਬਾਅਦ ਦਮਦਮੀ ਟਕਸਾਲ ਦੇ ਪ੍ਰਬੰਧ ਦੇ ਵਿੱਚ ਵੀ ਬਹੁਤ ਜ਼ਿਆਦਾ ਗਿਰਾਵਟ ਆਈ ਆ ਆਪਾਂ ਦੇਖਦੇ ਹਾਂ, ਤੇ ਪਰ ਉਹ ਉਹਨਾਂ ਸਮਿਆਂ ਤੋਂ ਲੈ ਕੇ ਹੁਣ ਤੱਕ ਜਿਹੜਾ ਸੀ ਇੱਕ ਇਸ ਤਰ੍ਹਾਂ ਦਾ ਇੱਕ ਵੱਡੇ ਇੱਕ ਨਾਇਕ ਵਜੋਂ, ਜਾਂ ਆਪਾਂ ਕਹਿੰਦੇ ਕਿ 20ਵੀਂ ਸਦੀ ਦੇ ਇੱਕ ਵੱਡੇ ਸਿੱਖ ਵਜੋਂ ਜਿਹੜਾ ਹੈ ਉਹ ਉੱਭਰ ਕੇ ਸਾਹਮਣੇ ਆਇਆ ਤੇ ਉਹ ਆਭਾਰ ਉਵੇਂ ਅਜੇ ਵੀ ਹੈ।
1: ਬਿਲਕੁਲ, ਆਪਾਂ ਉਹ ਚੀਜ਼ਾਂ ਹਾਲੇ ਵੀ ਵੇਖਦੇ ਹਾਂ, ਮਹਿਸੂਸ ਕਰਦੇ ਹਾਂ। ਸੋ ਹੁਣ ਇਹਨਾਂ ਦਿਨਾਂ ਦੇ ਵਿੱਚ ਜਦੋਂ ਸਾਰੇ ਫਿਰ ਦੁਬਾਰਾ ਤੋਂ ਉਸ ਘਟਨਾਕ੍ਰਮ ਨੂੰ ਯਾਦ ਕਰਦੇ ਨੇ, ਫਿਰ ਦੁਬਾਰਾ ਤੋਂ ਬਹੁਤ ਕੁਛ ਤਰੋ ਤਾਜ਼ਾ ਹੋ ਜਾਂਦਾ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਹੋਰ ਸਵਾਲ ਵੀ ਪੈਦਾ ਕਰਦੀਆਂ ਨੇ ਕਿ ਆਪਾਂ ਆ ਵੀ ਜਾਣੀਏ, ਇਹਦੇ ਬਾਰੇ ਵੀ ਹੋਰ ਵਧੇਰੇ ਜਾਣਿਆ ਜਾਵੇ। ਸੋ ਸਾਡੀ ਕੋਸ਼ਿਸ਼ ਇਹ ਹੋਈ ਕਿ ਇਸ ਜਾਂ ਇਹਨਾਂ ਦਿਨਾਂ ਦੇ ਇਤਿਹਾਸ ਦੇ ਨਾਲ ਤੁਹਾਡਾ ਵਾਹ ਵਾਸਤਾ ਕੁਛ ਜਾਣਕਾਰਾਂ ਦੇ ਕੋਲੋਂ ਜ਼ਰੂਰ ਪਾਉਂਦੇ ਰਹੀਏ। ਸਰ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
0: ਹਾਂਜੀ, ਧੰਨਵਾਦ ਜੀ।
1: ਸੋ ਦੋਸਤੋ, ਜੀ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ। ਸੋ ਅੱਜ ਦੇ ਦਿਨ ਆਪਾਂ ਗੱਲਬਾਤ ਕਰ ਰਹੇ ਸਾਂ ਜੂਨ ਦੇ ਮਹੀਨੇ ਦੇ ਉੱਤੇ ਬਲੂ ਸਟਾਰ ਓਪਰੇਸ਼ਨ ਦੇ ਉੱਤੇ, ਕੀ ਕਿੱਦਾਂ ਇਹ ਘਟਨਾਕ੍ਰਮ ਬਣਿਆ, ਕਿੱਦਾਂ ਇਹ ਬੈਕਗਰਾਊਂਡ ਦੇ ਵਿੱਚ ਚੀਜ਼ਾਂ ਹੌਲੀ ਹੌਲੀ ਕਰਦਿਆਂ ਡਿਵੈਲਪ ਹੋ ਕੇ ਅਤੇ ਇਸ ਪਾਸੇ ਨੂੰ ਇੰਨਾ ਵੱਡਾ ਇੰਨਾ ਭਿਆਨਕ ਰੂਪ ਅਖਤਿਆਰ ਕਰ ਗਿਆ, ਉਸ ਤੋਂ ਬਾਅਦ ਦੇ ਕੀ ਹਾਲਾਤ ਰਹੇ ਅਤੇ ਹੁਣ ਦੇ ਸਮੇਂ ਤੱਕ ਆਉਂਦਿਆਂ ਆਉਂਦਿਆਂ ਕਿਹੜੇ ਕਿਹੜੇ ਤਰੀਕੇ ਦੇ ਨਾਲ ਕੀ ਆਪਾਂ ਜਾਣਦੇ ਹਾਂ, ਕੀ ਬਦਲਿਆ ਰੂਪ ਆਪਾਂ ਵੇਖਦੇ ਹਾਂ। ਆਸ ਕਰਦੇ ਹਾਂ ਕਿ ਤੁਸੀਂ ਅੱਜ ਦੀ ਇਹ ਜਾਣਕਾਰੀ ਪਸੰਦ ਕੀਤੀ ਹੋਏਗੀ। ਆ ਕੋਈ ਉਣਤਾਈ ਹੋਈ ਹੋਵੇ ਤੇ ਉਹਦੇ ਲਈ ਦੋਵੇਂ ਹੱਥ ਜੋੜ ਕੇ ਮੁਆਫੀ। ਕਈ ਮਸਲੇ ਇੰਨੇ ਸੈਂਸਿਟਿਵ ਹੁੰਦੇ ਨਹੀਂ ਜਿੰਨੇ ਸੈਂਸਿਟਿਵ ਆਪਾਂ ਬਣਾ ਦਿੰਦੇ ਹਾਂ। ਕਈ ਮਸਲੇ ਜਿੰਨੀ ਦਲੇਰੀ ਦੇ ਨਾਲ ਜਿੰਨੇ ਖੁੱਲ੍ਹ ਕੇ ਡਿਸਕਸ ਕੀਤੇ ਜਾਣੇ ਚਾਹੀਦੇ ਹੁੰਦੇ ਨੇ, ਸ਼ਾਇਦ ਉਹ ਇਸੇ ਕਰਕੇ ਨਹੀਂ ਹੋ ਪਾਉਂਦੇ ਕਿਉਂਕਿ ਸਾਡੇ ਸਾਰਿਆਂ ਦੇ ਨਜ਼ਰੀਏ ਅਲੱਗ ਅਲੱਗ ਨੇ। ਕੋਈ ਇਸ ਮੁੱਦੇ ਦੇ ਉੱਤੇ ਗਮਗੀਨ ਹੁੰਦਾ ਵਾ, ਕੋਈ ਇਸ ਮੁੱਦੇ ਦੇ ਉੱਤੇ ਭਾਵੁਕ ਹੁੰਦਾ ਵਾ, ਕੋਈ ਇਸ ਮੁੱਦੇ ਦੇ ਉੱਤੇ ਗੁੱਸੇ ਦੇ ਵਿੱਚ ਆਉਂਦਾ ਵਾ। ਪਰ ਇਸ ਸਭ ਕੁਛ ਦਾ ਇੱਕ ਤਾਲਮੇਲ, ਇੱਕ ਸਭ ਕੁਛ ਦਾ ਸੰਤੁਲਨ ਬਣਾ ਕੇ ਜੇ ਆਪਾਂ ਵਧੀਆ ਤਰੀਕੇ ਦੇ ਨਾਲ ਬੜੇ ਪੱਖ ਜਿਹੜੇ ਜਿਹੜੇ ਵੀ ਕਿਸੇ ਦੇ ਸਵਾਲ ਹੋਣ, ਜੇ ਉਹਨਾਂ ਦੇ ਉੱਤੇ ਡਿਸਕਸ਼ਨਸ ਹੋਣ ਅਤੇ ਉਹ ਪੇਸ਼ੈਂਸ ਦੇ ਨਾਲ ਸੁਣੀਆਂ ਜਾਣ, ਪੁੱਛੀਆਂ ਜਾਣ, ਦੱਸੀਆਂ ਜਾਣ, ਅਤੇ ਇਹ ਤੋਂ ਬਿਹਤਰ ਹੋਰ ਕੋਈ ਸਿੱਖਿਆ ਨਹੀਂ ਹੋ ਸਕਦੀ। ਇਹਨਾਂ ਕਹਿੰਦੇ ਹੋਏ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ। ਤੁਸੀਂ ਸੁਣ ਰਹੇ ਸੀ ਰੇਡੀਓ ਹਾਂਜੀ 1674 AM।

0: ਜੀ ਬਹੁਤ ਧੰਨਵਾਦ ਰਣਜੋਤ ਜੀ। ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਓ ਕੌਮਾਂਤਰੀ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਔਰ ਵੱਡੀ ਖਬਰ ਰੂਸ ਦੇ ਨਾਲ ਜੁੜੀ ਹੋਈ, ਜਿੱਥੇ ਰੂਸ ਦੇ ਮਿਜ਼ਾਈਲ ਅਤੇ ਡਰੋਨ ਹਮਲਿਆਂ ਦੇ ਵਿੱਚ ਯੂਕਰੇਨ ਦੇ ਅੰਦਰ ਘੱਟੋ ਘੱਟ 16 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਇਹਨਾਂ ਦੇ ਵਿੱਚ 11 ਲੋਕ ਨਿਪਰੋ ਸ਼ਹਿਰ ਦੇ ਵਿੱਚ ਅਤੇ 5 ਲੋਕ ਯੂਕਰੇਨ ਦੇ ਰਾਜਧਾਨੀ ਸ਼ਹਿਰ ਕੀਵ ਦੇ ਵਿੱਚ ਮਾਰੇ ਗਏ ਨੇ। ਮਾਰੇ ਗਏ ਲੋਕਾਂ ਦੇ ਵਿੱਚ 2 ਬੱਚੇ ਵੀ ਸ਼ਾਮਲ ਨੇ। ਇਹ ਹਮਲਾ ਹਾਲ ਹੀ ਦੇ ਮਹੀਨਿਆਂ ਦੇ ਵਿੱਚ ਹੋਏ ਰੂਸ ਦੀ ਤਰਫ ਤੋਂ ਕੀਤੇ ਗਏ ਸਭ ਤੋਂ ਵੱਡੇ ਹਮਲਿਆਂ ਦੇ ਵਿੱਚੋਂ ਇੱਕ ਮੰਨਿਆ ਜਾ ਰਿਹਾ, ਜਿਹੜੇ ਯੂਕਰੇਨ 'ਤੇ ਕੀਤੇ ਗਏ ਨੇ। ਰਾਤ ਭਰ ਚੱਲੇ ਹਵਾਈ ਹਮਲਿਆਂ ਦੇ ਵਿੱਚ ਰਿਹਾਇਸ਼ੀ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿਨ੍ਹਾਂ ਦੇ ਵਿੱਚ ਕਈ ਬੱਚਿਆਂ ਸਣੇ ਦਰਜਨਾਂ ਲੋਕ ਜ਼ਖਮੀ ਵੀ ਹੋ ਗਏ। ਰਾਜਧਾਨੀ ਸ਼ਹਿਰ ਕੀਵ ਦੇ ਮਲਬੇ ਦੇ ਵਿੱਚ ਥੱਲੇ ਦਬੇ ਲੋਕਾਂ ਦੇ ਫਸੇ ਹੋਣ ਦੀ ਆਸ਼ੰਕਾ ਵੀ ਸਾਹਮਣੇ ਆ ਰਹੀ ਹੈ। ਬਚਾਅ ਦਲਾਂ ਦੀ ਤਰਫ ਤੋਂ ਉਹਨਾਂ ਨੂੰ ਤਲਾਸ਼ਣ ਦੀ ਮੁਹਿੰਮ ਜਾਰੀ ਹੈ। ਮੰਗਲਵਾਰ ਤੜਕੇ ਯੂਕਰੇਨ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਹਵਾਈ ਹਮਲਿਆਂ ਦੀਆਂ ਚੇਤਾਵਨੀਆਂ ਜਾਰੀ ਕਰ ਦਿੱਤੀਆਂ ਗਈਆਂ ਸੀ। ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਇਹ ਹਮਲੇ ਯੂਕਰੇਨ ਦੀ ਪਿਛਲੀ ਕਾਰਵਾਈਆਂ ਦੇ ਜਵਾਬ ਦੇ ਵਿੱਚ ਕੀਤੇ ਗਏ ਨੇ। ਮੰਤਰਾਲੇ ਨੇ ਇੱਕ ਬਿਆਨ ਦੇ ਵਿੱਚ ਇਹ ਵੀ ਕਿਹਾ ਕਿ ਇਹਨਾਂ ਸਾਰੇ ਹਮਲਿਆਂ ਦੇ ਤਹਿਤ ਟੀਚੇ ਹਾਸਲ ਕਰ ਲਏ ਗਏ ਨੇ। ਹਾਲਾਂਕਿ ਟੀਚੇ ਕੀ ਨੇ ਰੂਸ ਦੀ ਤਰਫ ਤੋਂ ਉਹਨਾਂ ਨੂੰ ਸਪਸ਼ਟ ਨਹੀਂ ਕੀਤਾ ਗਿਆ, ਪਰ ਰੂਸ ਨੇ ਪਿਛਲੇ ਹਫ਼ਤੇ ਚੇਤਾਵਨੀ ਦਿੱਤੀ ਸੀ ਕਿ ਉਹ ਇੱਕ ਨੀਤੀਬੱਧ ਤਰੀਕੇ ਦੇ ਨਾਲ ਹਮਲੇ ਕਰੇਗਾ। ਰੂਸ ਨੇ ਦੋਸ਼ ਮੜਿਆ ਸੀ ਕਿ ਕੀਵ ਨੇ ਪੂਰਬੀ ਯੂਕਰੇਨ ਦੇ ਉਸ ਕਬਜ਼ੇ ਵਾਲੇ ਹਿੱਸੇ ਦੇ ਉੱਤੇ ਇੱਕ ਵਿਦਿਆਰਥੀਆਂ ਦੇ ਹੋਸਟਲ ਦੇ ਉੱਤੇ ਘਾਤਕ ਹਮਲਾ ਕੀਤਾ। ਯੂਕਰੇਨ ਦਾ ਕਹਿਣਾ ਸੀ ਕਿ ਉਹਨਾਂ ਨੇ ਰੂਸ ਦੀ ਇੱਕ ਫੌਜੀ ਇਕਾਈ ਨੂੰ ਨਿਸ਼ਾਨਾ ਬਣਾਇਆ ਸੀ। ਯੂਕਰੇਨ ਦੇ ਰਾਸ਼ਟਰਪਤੀ ਵੋਲਦਮੀਰ ਜ਼ੇਲੈਂਸਕੀ ਨੇ ਸੋਮਵਾਰ ਦੀ ਰਾਤ ਆਪਣੇ ਵੀਡੀਓ ਸੁਨੇਹੇ 'ਚ ਚੇਤਾਵਨੀ ਵੀ ਦਿੱਤੀ ਸੀ ਕਿ ਵੱਡਾ ਹਮਲਾ ਹੋ ਸਕਦਾ ਹੈ। ਇਸ ਤੋਂ ਪਹਿਲਾਂ ਯੂਕਰੇਨ ਦੇ ਉੱਤੇ ਹੀ ਹਮਲਾ ਹੋ ਗਿਆ, ਵੱਡਾ ਉਹ ਵੀ। ਮੰਗਲਵਾਰ ਸਵੇਰ ਵੇਲੇ ਜ਼ੇਲੈਂਸਕੀ ਨੇ ਕਿਹਾ ਕਿ ਰਾਤ ਭਰ ਚੱਲੇ ਹਮਲਿਆਂ ਦੇ ਵਿੱਚ ਰੂਸ ਨੇ 656 ਸਟ੍ਰਾਈਕ ਡਰੋਨ, 73 ਮਿਜ਼ਾਈਲਾਂ ਦਾਗੀਆਂ। ਇਸ ਤੋਂ ਇਲਾਵਾ ਇਹਨਾਂ ਦੇ ਵਿੱਚ ਬੈਲੈਸਟਿਕ ਕਰੂਜ਼ ਅਤੇ ਐਂਟੀਸ਼ਿਪ ਮਿਜ਼ਾਈਲਾਂ ਤੱਕ ਸ਼ਾਮਲ ਸਨ। ਉੱਥੇ ਹੀ ਅਗਲੀ ਖਬਰ ਦੀ ਸਾਂਝ, ਅਤੇ ਇਹ ਯੂਰਪੀ ਮੁਲਕ ਤੋਂ ਹੀ ਹੈ, ਡੈਨਮਾਰਕ ਤੋਂ, ਜਿੱਥੇ ਡੈਨਮਾਰਕ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਉਲਟ ਫੇਰ ਦੇਖਣ ਨੂੰ ਮਿਲਿਆ, ਜਿੱਥੇ ਲਗਭਗ 10 ਹਫ਼ਤਿਆਂ ਦੀਆਂ ਲੰਮੀਆਂ ਕੋਸ਼ਿਸ਼ਾਂ ਤੋਂ ਬਾਅਦ ਹੁਣ ਨਵੀਂ ਸਰਕਾਰ ਦਾ ਗਠਨ ਹੋ ਗਿਆ। ਸੋਸ਼ਲ ਡੈਮੋਕਰੇਟ ਨੇਤਾ ਮੈਟੇ ਫਰੈਡਰਿਕਸਨ ਨੇ ਤੀਸਰੀ ਵਾਰ ਡੈਨਮਾਰਕ ਦੀ ਪ੍ਰਧਾਨ ਮੰਤਰੀ ਵਜੋਂ ਆਪਣਾ ਅਹੁਦਾ ਸੁਰੱਖਿਅਤ ਕਰ ਲਿਆ। ਫਰੈਡਰਿਕਸਨ ਹੁਣ 4 ਵੱਖ-ਵੱਖ ਵਿਚਾਰਧਾਰਾਵਾਂ ਵਾਲੀਆਂ ਪਾਰਟੀਆਂ ਦੇ ਗਠਜੋੜ ਵਾਲੀ ਇੱਕ ਨਵੀਂ ਮੱਧ ਖੱਬੇ ਪੱਖੀ ਯਾਨੀ ਸੈਂਟਰਲ ਲੈਫਟਿਸਟ ਪਾਰਟੀ ਦੀ ਅਗਵਾਈ ਕਰਨ ਜਾ ਰਹੇ ਨੇ। ਸੋਮਵਾਰ ਦੇਰ ਰਾਤ ਇੱਕ ਅਹਿਮ ਘਟਨਾਕ੍ਰਮ ਦੇ ਵਿੱਚ ਫਰੈਡਰਿਕਸਨ ਨੇ ਰਾਜਾ ਫਰੈਡਰਿਕ 10ਵੇਂ ਦੇ ਨਾਲ ਮੁਲਾਕਾਤ ਵੀ ਕੀਤੀ, ਉਹਨਾਂ ਨੂੰ ਆਪਣੇ ਨਵੇਂ ਗਠਜੋੜ ਦੇ ਬਾਰੇ ਜਾਣਕਾਰੀ ਵੀ ਦਿੱਤੀ। ਇਸ ਦੇ ਵਿੱਚ ਸਰਕਾਰ ਦੇ ਅੰਦਰ ਫਰੈਡਰਿਕਸਨ ਦੀ ਆਪਣੀ ਪਾਰਟੀ ਸੋਸ਼ਲ ਡੈਮੋਕਰੇਟ ਤੋਂ ਇਲਾਵਾ ਸੋਸ਼ਲਿਸਟ ਪੀਪਲਸ ਪਾਰਟੀ ਔਰ ਇੱਕ ਰਾਈਟ ਵਿੰਗਰ ਪਾਰਟੀ ਲਿਬਰਲ ਵੈਂਟਰੇ ਪਾਰਟੀ, ਇਸ ਤੋਂ ਇਲਾਵਾ ਮੱਧ ਮਾਰਗੀ ਪਾਰਟੀ ਮਾਡਰੇਟਸ ਵੀ ਸ਼ਾਮਲ ਹੈ। ਡੈਨਿਸ਼ ਰਾਇਲ ਹਾਊਸ ਵੱਲੋਂ ਜਾਰੀ ਬਿਆਨ ਦੇ ਵਿੱਚ ਰਾਜਾ ਦੇ ਕਾਰਜਕਾਰੀ ਨੇ ਪ੍ਰਧਾਨ ਮੰਤਰੀ ਮੈਟੇ ਫਰੈਡਰਿਕਸਨ ਨੂੰ ਰਸਮੀ ਤੌਰ ਦੇ ਉੱਤੇ ਸਰਕਾਰ ਬਣਾਉਣ ਦੇ ਲਈ ਸੱਦਾ ਦੇ ਦਿੱਤਾ ਹੈ। ਪ੍ਰਾਪਤ ਜਾਣਕਾਰੀ ਦੇ ਮੁਤਾਬਕ ਫਰੈਡਰਿਕਸਨ ਮੰਗਲਵਾਰ ਦੇ ਦਿਨ ਆਪਣੀ ਨਵੀਂ ਸਰਕਾਰ ਦੀਆਂ ਮੁੱਖ ਤਰਜੀਹਾਂ ਨੂੰ ਏਜੰਡੇ ਦੇ ਤੌਰ ਦੇ ਉੱਤੇ ਪੇਸ਼ ਕਰ ਗਏ। ਇਸ ਤੋਂ ਬਾਅਦ ਹੁਣ ਬੁੱਧਵਾਰ ਦੇ ਦਿਨ ਨਵੇਂ ਚੁਣੇ ਗਏ ਮੰਤਰੀਆਂ ਨੂੰ ਰਾਇਲ ਹਾਊਸ ਦੇ ਵਿੱਚ ਰਾਜਾ ਦੇ ਸਾਹਮਣੇ ਪੇਸ਼ ਕੀਤੇ ਜਾਣ ਦੀ ਉਮੀਦ ਹੈ। ਇਸ ਨਵੇਂ ਗਠਜੋੜ ਨੂੰ ਡੈਨਮਾਰਕ ਦੀ ਸਿਆਸਤ ਦੇ ਵਿੱਚ ਇੱਕ ਨਵੀਂ ਸ਼ੁਰੂਆਤ ਦੇ ਵਜੋਂ ਵੀ ਦੇਖਿਆ ਜਾ ਰਿਹਾ ਹੈ, ਕਿਉਂਕਿ ਇਸ ਦੇ ਵਿੱਚ ਵੱਖ-ਵੱਖ ਸਿਆਸੀ ਵਿਚਾਰਧਾਰਾਵਾਂ ਵਾਲੀਆਂ ਯਾਨੀ ਲੈਫਟ ਅਤੇ ਰਾਈਟ ਵਿੰਗਰ ਵਾਲੀਆਂ ਦੋਵੇਂ ਪਾਰਟੀਆਂ ਸ਼ਾਮਲ ਨੇ। ਉੱਥੇ ਅਗਲੀ ਖਬਰ, ਅਤੇ ਇਹ ਸੋਸ਼ਲ ਮੀਡੀਆ ਦੇ ਨਾਲ ਜੁੜੀ ਹੋਈ, ਜਿੱਥੇ ਬੱਚਿਆਂ ਦੀ ਸਿਹਤ ਦੇ ਉੱਤੇ ਸੋਸ਼ਲ ਮੀਡੀਆ ਦਾ ਕਿੰਨਾ ਨੁਕਸਾਨ ਹੁੰਦਾ, ਕਿੰਨਾ ਸਿਹਤ ਦੇ ਉੱਤੇ ਮਾੜੇ ਪ੍ਰਭਾਵ ਪੈਂਦੇ ਨੇ, ਇਸ ਦੀਆਂ ਤਾਂ ਹੁਣ ਕੀ ਉਹ ਖਬਰਾਂ ਕਰੀਏ, ਵਾਰ ਵਾਰ ਇਸ ਦੇ ਉੱਤੇ ਚਰਚਾ ਕਰ ਚੁੱਕੇ ਹਾਂ। ਪਰ ਸਵਾਲ ਇਹ ਉੱਠ ਰਿਹਾ ਹੈ ਕਿ ਜੇਕਰ ਇੰਨੀ ਇਹ ਨੁਕਸਾਨਦੇਹ ਚੀਜ਼ ਹੈ ਤਾਂ ਕਾਨੂੰਨੀ ਕਾਰਵਾਈ ਕਿਉਂ ਨਹੀਂ ਹੁੰਦੀ। ਅਮਰੀਕਾ ਦੇ ਇੱਕ ਸਕੂਲ ਵਿਭਾਗ ਨੇ ਦੋਸ਼ ਮੜਿਆ ਹੈ ਕਿ ਫੇਸਬੁੱਕ, ਇੰਸਟਾਗ੍ਰਾਮ, ਟਿਕਟੌਕ, ਯੂਟਿਊਬ, ਸਨੈਪਚੈਟ ਵਰਗੇ ਸੋਸ਼ਲ ਮੀਡੀਆ ਪਲੈਟਫਾਰਮ ਬੱਚਿਆਂ ਦੇ ਵਿੱਚ ਤਣਾਅ ਤੋਂ ਲੈ ਕੇ ਨੀਂਦ ਦੀ ਕਮੀ, ਭਾਵਨਾਤਮਕ ਪਰੇਸ਼ਾਨੀਆਂ ਤੋਂ ਲੈ ਕੇ ਦੂਸਰੀਆਂ ਮਾਨਸਿਕ ਸਮੱਸਿਆਵਾਂ ਨੂੰ ਵਧਾਉਣ ਦੇ ਲਈ ਜ਼ਿੰਮੇਵਾਰ ਨੇ। ਸੋਮਵਾਰ ਦੇ ਦਿਨ ਸਾਹਮਣੇ ਆਇਆ ਅਦਾਲਤ ਦੇ ਇੱਕ ਡਾਕੂਮੈਂਟ ਦੇ ਮੁਤਾਬਕ ਇੱਕ ਸੋਸ਼ਲ ਮੀਡੀਆ ਕੰਪਨੀਆਂ ਦੇ ਉੱਤੇ ਅਮਰੀਕਾ ਦੇ ਵਿੱਚ ਕੈਂਟਕੀ ਸੂਬੇ ਦੇ ਅੰਦਰ ਇੱਕ ਡਿਸਟ੍ਰਿਕਟ ਸਕੂਲ ਦੀ ਤਰਫ ਤੋਂ ਕਰੀਬ $2,07,00,000 ਦੇਣ ਦੇ ਉੱਤੇ ਜਿਹੜਾ ਇੱਕ ਜੁਰਮਾਨਾ ਲਗਾਇਆ ਗਿਆ ਸੀ ਔਰ ਇਸ ਦੀ ਸਹਿਮਤੀ ਵੀ ਹੋ ਗਈ ਹੈ। ਇਹ ਸਮਝੌਤਾ ਉਸ ਮੁਕੱਦਮੇ ਨੂੰ ਖਤਮ ਕਰਨ ਦੇ ਲਈ ਕੀਤਾ ਗਿਆ ਜਿਸ ਦੇ ਵਿੱਚ ਇਹ ਕੰਪਨੀਆਂ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਦੇ ਸੰਕਟ ਨੂੰ ਜ਼ਿੰਮੇਦਾਰ ਹੋਣ ਦੇ ਲਈ ਦੋਸ਼ ਮੜਨਗੀਆਂ। ਯਾਨੀ ਕਿ ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਇਹ ਜਿਹੜੀਆਂ ਸੋਸ਼ਲ ਮੀਡੀਆ ਕੰਪਨੀਆਂ ਨੇ ਇਹਨਾਂ ਦੇ ਨਾਲ ਕੋਈ ਵੀ ਫਰਕ ਨਹੀਂ ਪੈਣ ਲੱਗਿਆ ਕਿਹੜੀ ਕੰਪਨੀ ਕੀ ਰੇਟ ਦਿੰਦੀ ਹੈ। ਸੋਸ਼ਲ ਮੀਡੀਆ ਨੇ ਸਕੂਲੀ ਬੱਚਿਆਂ ਦੀ ਮੈਂਟਲ ਹੈਲਥ ਖਰਾਬ ਕਰਕੇ ਰੱਖ ਦਿੱਤੀ ਹੈ। 250 ਕਰੋੜ ਦੇ ਕੇ ਵੀ केस सैटल करन दीयां गल्लां कीतियां जा रहीयां ने। दस दईए कि इस रकम दे विच इंस्टाग्राम ते फेसबुक दी मूल कंपनी मेटा $90 लाख देगी, स्नैपचैट मूल कंपनी स्नैप ते टिकटॉक दी बाइट डांस $80-80 लाख देनगियां। उत्थे यूट्यूब दी मालक कंपनी गूगल करीब $20 लाख नगदी देगी ते $9 लाख दी मुल दी ट्रेनिंग ते सॉफ्टवेयर लाइसेंस भी उपलब्ध करवाए जाणगे। उत्थे ही अमरीका दे एरीजोना सूबे दे विच बॉर्डर पेट्रोल एजेंट्स ने ऑपरेशन चैकमेट दे तहत वड्डी कार्रवाई करदे होया 30 भारतीय ट्रक ड्राइवरां सने कुल 52 लोगों को गिरफ़्तार किया। याद कर लो एक बार फिर तो यह आंकड़ा, कुल 52 लोग गिरफ़्तार किए गए हैं, उस 30 तो सिर्फ भारतीय मूल के ने। कार्रवाई युमा सैक्टर 11 to 15 May के दरमियान की गई सी। अमरीकी प्रशासन हुण देश दे विच गैर कानूनी तौर दे उत्ते रह रहे ते कमर्शियल वाहन चलाने वाले प्रवासियों के विरुद्ध सख्त कार्रवाई करन लग्या होया। इस कार्रवाई दे विच फड़े गए 52 व्यक्तियों की तरफ तो 30 भारतीय नागरिक ने, जबकि बाकी मैक्सीको, अल सलवाडोर, रूस, पाकिस्तान अलग अलग देशों के नाल जुड़े हुए ने। जांच के दरमियान यह भी सामने आया कि 3 व्यक्तियों के कोलों कोई भी ड्राइविंग लाइसेंस नहीं सी। इस तो इलावा ज़्यादातर ड्राइवर्स के कोल अजिहे रुजगार अध्ययन दस्तावेज यानी EAD सन जो कि पिछले जो बाइडन के प्रशासन के दौरान मिले सी, पर हुण वह वैध नहीं रहे। जिहड़ी अगली खबर सांझी करन जा रहे हैं भारत दे नाल जुड़ी हुई, वह कॉकरेच जनता पार्टी यानी CJP दे नाल जुड़ी हुई है, जिस पार्टी ने, हालांकि पोलीटिकल पार्टी नहीं है, एक सोशल मीडिया कैंपेन है, पर इसनों कॉकरेच जनता पार्टी के नाम के नाल ही इस कैंपेन नूं जाणिया जाएगा। कॉकरेच जनता पार्टी का कहना है कि कॉकरेच अंदोलन के नाल अज भी देश दे विच बहुत सारे माणमत्तियां शख्सियतां जुड़िया हुई ने। और CJP ने यह ऐलान जिहड़ा सोशल मीडिया के उत्ते किया, क्योंकि सोशल मीडिया के उत्ते ही ये गल कही जा रही थी कि अजकल दे नौजवान जिहड़े ने वह कॉकरेच के वर्गे ने। एक्स के उत्ते जारी बयान दे विच CJP ने कहा है कि अज एक प्रमुख व्यक्ति कॉकरेच अंदोलन दे विच शामिल होएगा, जानन दे लई जुड़े रहो। इस तो पहला CJP दे संस्थापक अभिजीत दीपके ने सोमवार दे दिन ऐलान किया सी कि वह 6 June नूं भारत परत रहे ने। CBSE 12वीं बोर्ड दे जिन्हां स्टूडेंट्स नूं स्कैन आंसर शीट दे पेज धुंधले होण या गायब होण की शिकायत कर रही थी, CBSE तक वह पहुँच रही थी। हुण उन्हां शिकायतों दे विच सुधार करन दे लई वह विद्यार्थी जिहड़े ने पहला अपनी अपील पा सकते हैं। सेंट्रल बोर्ड ऑफ सैकेंडरी एजुकेशन यानी CBSE ने मंगलवार के दिन दस्या कि पोर्टल दे विच आवेदन करते समय आधार वेरीफिकेशन की सुरक्षा की दृष्टि के नाल इस नूं जोड़िया जा रहा है, वह जरूरी है। जिन्हां विद्यार्थियों के कोल अपना आधार कार्ड नहीं है, वह अपने माँ प्यो का, गार्जियन का, रिश्तेदार का आधार भी वेरीफिकेशन करवा सकते हैं। नाल ही इस प्रक्रिया नूं समझाउण दे लई एक ट्यूटोरियल वीडियो भी जारी किया गया। 2 June तो 12वीं दी जमात दी प्रीख्या दे नाल जुड़ी हुई वेरीफिकेशन ते रीवैल्यूएशन दा पोर्टल चालू हो चुका है पहलां तो ही, और जिहड़े विद्यार्थी अगली 6 June तो, बल्कि इत्थों तक 1 July तो पोर्टल दे उत्ते अपनियां शिकायतां करना चाहते ने वो अपनी कर सकनगे। नाल ही यह भी सहूलत दे दी गई है कि वह अपनी किश्त अपनी अर्जी दे विच एक तो वधेरे समस्यावां ते विषयां नूं चुन सकते ने। उत्तर प्रदेश तो अगली खबर की सांझ पाने हैं, जिथे बड़ा सारा चर्चा दे विच बयान आ रहा। उत्तर प्रदेश के मुख्यमंत्री दा ताज़ा तरीन दिता गया बयान, जिस दे विच गां नूं माता ते उन्हां लोकां नूं जानवर तो भी बदतर दस दिता गया, जिहड़े गां नूं माता नहीं मनते। मुस्लिम धर्म गुरुआं दी गां नूं कौमी पशु ऐलानन दी मंग तो बाद इस दे उत्ते सत्ताधारी भारतीय जनता पार्टी दे कई नेता टिप्पणी कर चुके ने, हालांकि हुण तक इस मंग दी किसी ने हमायत नहीं की है। उत्तर प्रदेश के मुख्यमंत्री योगी आदित्यनाथ ने सोमवार के दिन कहा सी कि गां साडी माता है ते की माता ते पुत्तर दे दरमियान किसी फर्क नूं वधाउण दी कोशिश की जानी चाहीदी है। उत्थे केंद्रीय कानून मंत्री अर्जुन राम मेघवाल ने कहा कि केंद्र सरकार गां नूं कौमी जानवर का दर्जा देने दे किसी भी प्रस्ताव के उत्ते हाल फिलहाल विचार नहीं कर रही है। दस दईए कि योगी की तरफ तो फिलहाल कट्टरपंथी हिंदू जथेबंदियों नूं अपने वल आकर्षित किया जा रहा है। उत्थे अगली ਭਾਰਤ ਦੇ ਨਾਲ ਜੁੜੀ ਹੋਈ ਖਬਰ। ਵੈਸੇ ਇਹ ਕੌਮਾਂਤਰੀ ਖਿੱਤੇ ਦੇ ਵਿੱਚੋਂ ਹੈ ਜਿੱਥੇ ਯੂਕੇ ਦੇ ਵਿੱਚ ਸਿੱਖ ਨੌਜਵਾਨ ਵੱਲੋਂ ਕਿਰਪਾਨ ਨਾਲ ਇੱਕ 21 ਸਾਲ ਨੌਜਵਾਨ ਦਾ ਕਤਲ ਕਰ ਦੇਣ ਦਾ ਮੁੱਦਾ ਹੁਣ ਹਾਊਸ ਆਫ ਕਾਮਨਸ ਵੀ ਚੁੱਕਿਆ ਗਿਆ। ਇਸ ਬਾਰੇ ਹੋਮ ਸਕੱਤਰ ਬਣੇ ਸਿੱਖ MPs ਨੇ ਆਪਣੀ ਪ੍ਰਤੀਕਿਰਿਆਵਾਂ ਦਿੱਤੀਆਂ ਨੇ। ਇਸ ਦੇ ਨਾਲ ਹੀ ਇਸ ਮਾਮਲੇ ਦੇ ਵਿੱਚ ਦੋਸ਼ੀ ਵਿਕਰਮ ਡਿਗਵਾ ਦੇ ਉੱਤੇ ਵੀ ਹੋਰ ਵਾਧੂ ਇਲਜ਼ਾਮ ਲਗਾਏ ਗਏ ਨੇ। ਸੋਮਵਾਰ ਦੇ ਦਿਨ 23 ਸਾਲਾ ਵਿਕਰਮ ਡਿਗਵਾ ਨੂੰ ਦਸੰਬਰ 2025 ਦੇ ਵਿੱਚ ਸਾਊਥਹੈਂਪਟਨ ਦੇ 18 ਸਾਲਾ ਹੈਨਰੀ ਨੋਵਾਕ ਦੇ ਕਤਲ ਦੇ ਦੋਸ਼ ਦੇ ਵਿੱਚ ਘੱਟੋ ਘੱਟ 21 ਸਾਲ ਦੀ ਉਮਰ ਕੈਦ ਸਜ਼ਾ ਜਿਹੜੀ ਉਹ ਹੋਲਡ ਕਰ ਰੱਖੀ ਸੀ। ਸੋਮਵਾਰ ਦੇ ਦਿਨ ਇਸ ਮਾਮਲੇ 'ਚ 23 ਸਾਲਾ ਵਿਕਰਮ ਡਿਗਵਾ ਨੂੰ ਦਸੰਬਰ 2025 'ਚ ਜਿਹੜਾ ਸਾਊਥਹੈਂਪਟਨ 'ਚ 18 ਸਾਲ ਦੇ ਹੈਨਰੀ ਨੋਵਾਕ ਦੇ ਕਤਲ ਦੋਸ਼ ਦੇ ਵਿੱਚ ਘੱਟੋ ਘੱਟ 21 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ। ਉਹ ਅੱਜ ਹੁਣ ਹਥਿਆਰ ਰੱਖਣ ਸੰਬੰਧੀ ਵਾਧੂ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਨੇ ਅਤੇ ਅਦਾਲਤ ਦੇ ਵਿੱਚ ਮੁੜ ਪੇਸ਼ ਹੋਣ ਵਾਲੇ ਨੇ। ਇਸ ਮਾਮਲੇ ਦੇ ਵਿੱਚ ਉਹਨਾਂ ਦੇ ਭਰਾ ਅਤੇ ਪਿਤਾ ਵੀ ਸਹਿ ਕਰਮਚਾਰੀ ਮੌਜੂਦ ਸਨ। ਆਸਟ੍ਰੇਲੀਆ ਦੀਆਂ ਖਬਰਾਂ ਦੇ ਉੱਤੇ ਆਓ ਸਾਂਝ ਪਾਉਂਦੇ ਹਾਂ। ਸਭ ਤੋਂ ਪਹਿਲਾਂ ਆਸਟ੍ਰੇਲੀਆ ਦੀ ਖਬਰ ਇੰਟਰਨੈਸ਼ਨਲ ਖੇਮੇ ਦੇ ਵਿੱਚੋਂ ਜੁੜੀ ਹੋਈ ਜਿੱਥੇ ਆਸਟ੍ਰੇਲੀਆ ਨੇ ਇਜ਼ਰਾਈਲ ਦੀ ਤਰਫ ਤੋਂ ਜਿਹੜੀਆਂ ਆਪਹੁਦਰੀਆਂ ਵਰਤੀਆਂ ਜਾ ਰਹੀਆਂ ਨੇ ਆਖਿਰਕਾਰ ਉਸ ਦੇ ਖਿਲਾਫ਼ ਆਵਾਜ਼ ਚੁੱਕੀ ਹੈ। ਇਸ ਗੱਲ ਦਾ ਯਕੀਨ ਨਹੀਂ ਸੀ ਪਰ ਫਿਰ ਵੀ ਆਸਟ੍ਰੇਲੀਆ ਦੀ ਸਰਕਾਰ ਦੀ ਤਰਫ ਤੋਂ ਜਿਹੜੇ ਵੈਸਟ ਬੈਂਕ ਦੇ ਵਿੱਚ ਜਿਨ੍ਹਾਂ ਲੋਕਾਂ ਦੀ ਤਰਫ ਤੋਂ ਹਿੰਸਾ ਨੂੰ ਅੰਜਾਮ ਦਿੱਤਾ ਗਿਆ ਉਹਨਾਂ ਕੁਝ ਇੰਡੀਵਿਜੁਅਲਸ ਅਤੇ ਕੁਝ ਅਦਾਰਿਆਂ ਨੂੰ ਜਿਹੜਾ ਉਹ ਨਿਸ਼ਾਨੇ ਦੇ ਉੱਤੇ ਲਿਆ ਗਿਆ। ਦੱਸ ਦਈਏ ਕਿ ਫੈਡਰਲ ਸਰਕਾਰ ਪਹਿਲਾਂ ਹੀ ਇਜ਼ਰਾਈਲ ਦੇ ਨੈਸ਼ਨਲ ਸਿਕਿਉਰਿਟੀ ਮਿਨਿਸਟਰ ਇੰਤਮਾਰ ਬੈਨ ਗਵੇਰ ਦੇ ਉੱਤੇ ਮੁਕੱਦਮਾ ਚਲਾਉਣ ਦੇ ਲਈ ਤਿਆਰ ਨੇ। ਹਾਲਾਂਕਿ ਇਜ਼ਰਾਈਲ ਦੇ ਨੈਸ਼ਨਲ ਸਿਕਿਉਰਿਟੀ ਮਿਨਿਸਟਰ ਇੰਤਮਾਰ ਬੈਨ ਗਵੇਰ ਜਿਹੜੇ ਨੇ ਉਹ ਇਸ ਬਾਬਤ ਇੱਕ ਵੀਡੀਓ ਵੀ ਪ੍ਰੋ ਫਲਸਤੀਨੀ ਵੀਡੀਓ ਜਿਹੜੀ ਇਸ ਬਾਬਤ ਇੱਕ ਪੋਸਟ ਕਰ ਚੁੱਕੇ ਨੇ। ਆਸਟ੍ਰੇਲੀਆ ਦੇ ਵਿੱਚ ਪ੍ਰੋ ਫਲਸਤੀਨੀ ਮਟੀਰੀਅਲ ਚੱਲਦਾ ਨਹੀਂ ਹੈ। ਇੱਥੋਂ ਦੀ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਇਜ਼ਰਾਈਲ ਦੇ ਨਾਲ ਹਾਲਾਂਕਿ ਕੂਟਨੀਤਕ ਸੰਬੰਧਾਂ ਨੂੰ ਮਜ਼ਬੂਤੀ ਦਿੱਤੀ ਪਰ ਨਾਲ ਇਹ ਵੀ ਕਿਹਾ ਹੈ ਕਿ ਉਹਨਾਂ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਉਹਦੇ 'ਚ ਉਹ 4 ਇੰਡੀਵਿਜੁਅਲ ਸ਼ਾਮਲ ਨੇ ਅਤੇ ਇੱਕ ਅਦਾਰਾ ਜਿਨ੍ਹਾਂ ਦੀ ਤਰਫ ਤੋਂ ਇਜ਼ਰਾਈਲ ਦੇ ਵਿੱਚ ਰਹਿ ਕੇ ਫਲਸਤੀਨੀ ਇਲਾਕਿਆਂ ਦੇ ਵਿੱਚ ਕਤਲੇਆਮ ਬੋਲਿਆ ਜਾ ਰਿਹਾ ਹੈ। ਆਸਟ੍ਰੇਲੀਆ ਦੇ ਵਿੱਚ ਜਿਹੜਾ ਵਿਗਿਆਨ ਹੈ ਅਤੇ ਖੋਜ ਹੈ ਉਸਦਾ ਸਭ ਤੋਂ ਵੱਡਾ ਅਦਾਰਾ ਮੰਨਿਆ ਜਾਂਦਾ CSIRO। ਹੁਣ ਆਸਟ੍ਰੇਲੀਆ ਦੇ ਵਿੱਚ ਨੈਸ਼ਨਲ ਸਾਇੰਸ ਏਜੰਸੀ ਨੇ ਆਪਣੇ ਉਸ ਦਾਅਵੇ ਦਾ ਬਚਾਅ ਕੀਤਾ ਜਿਸ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਰਿਸਰਚ ਅਤੇ ਟੈਕਨੋਲੋਜੀ ਦੇ ਉੱਤੇ ਲੱਖਾਂ ਕਰੋੜਾਂ ਰੁਪਏ ਖਰਚ ਕਰ ਦਿੱਤੇ ਗਏ ਨੇ। ਇਹ ਨਵੰਬਰ ਮਹੀਨੇ ਦੇ ਵਿੱਚ CSIRO ਲਗਭਗ 350 ਰਿਸਰਚ ਪੋਜੀਸ਼ਨਸ ਖਤਮ ਕਰਨ ਦੇ ਬਾਰੇ ਵਿਚਾਰ ਕਰ ਸਕਦੀ ਹੈ। ਹਾਲਾਂਕਿ ਇਸ ਦਰਮਿਆਨ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ CSIRO ਦੇ ਵਿੱਚ ਕੰਮ ਕਰਨ ਵਾਲੇ ਵਿਗਿਆਨੀ ਜਿਹੜੇ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਵਿਹਲੇ ਹੋ ਜਾਣਗੇ। ਇਸ ਤੋਂ ਬਾਅਦ ਤਾਂ ਫਿਰ ਉਹ ਮੁੜ ਕੇ ਕਦੇ CSIRO ਦੇ ਵਿੱਚ ਸ਼ਾਮਲ ਕਿਉਂ ਹੀ ਹੋਣਗੇ। ਅਜੇ ਇਹਦੇ ਵਿੱਚ 92 ਦੇ ਕਰੀਬ ਸਟਾਫ ਜਿਨ੍ਹਾਂ 'ਚੋਂ 86 ਨੂੰ ਪੋਜ਼ੀਟਿਵ ਪਾਇਆ ਗਿਆ ਉਹਨਾਂ ਦੇ ਨਾਲ ਹੀ ਜੁੜੀ ਹੋਈ ਇਹ ਇੱਕ ਰਿਪੋਰਟ ਹੈ। ਉੱਧਰ ਇਹ ਵੀ ਪਤਾ ਚੱਲ ਰਿਹਾ ਹੈ ਕਿ CSIRO ਆਪਣਾ ਸਾਲਾਨਾ ਖਰਚ ਵੀ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਹੈ। ਸਾਲ 2036 ਤੱਕ ਹਰ ਸਾਲ CSIRO ਟੀਚਾ ਮਿੱਥ ਕੇ ਚੱਲ ਰਿਹਾ ਕਿ $135 million ਬਚਾਉਣੇ ਨੇ। ਇਹ ਆਖਿਰਕਾਰ ਕਿਵੇਂ ਪੂਰੇ ਹੋ ਸਕਣਗੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਨਾਲ ਇਹ ਖਬਰਾਂ ਦੀ ਸਾਂਝ ਪਾਵਾਂਗੇ। ਪਰ ਇੱਧਰ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਉਹਨਾਂ ਕੁਝ ਨੁਕਤਿਆਂ ਦੇ ਉੱਤੇ ਜਿਹੜੇ ਤੁਹਾਨੂੰ ਸਮਝ ਨਹੀਂ ਆ ਰਹੇ ਉਹਨਾਂ ਦੇ ਉੱਤੇ ਵੀ ਜਵਾਬ ਦੇਣ ਨੂੰ ਤਿਆਰ ਨੇ।
1: ਜਦ ਤੋਂ ਇਹ ਬੁਸ਼ ਸਮਿਟ ਸ਼ੁਰੂ ਹੋਇਆ ਜਿਹੜੇ ਸਾਲ ਤੋਂ ਵੀ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਹਰ ਵਾਰ ਇਸ ਦੇ ਵਿੱਚ ਪਾਰਟੀਸਪੇਟ ਕਰਦੇ ਨੇ ਇੱਥੇ ਪਹੁੰਚਦੇ ਨੇ। ਇਸ ਵਾਰ ਡੱਬੋ ਦੇ ਵਿੱਚ ਹੋ ਰਿਹਾ 2 ਦਿਨ ਦੀ ਇਹ ਗੈਦਰਿੰਗ 26 ਅਤੇ 27 ਅਗਸਤ ਨੂੰ ਹੋ ਰਹੀ ਹੈ ਔਰ ਇਸ ਦਰਮਿਆਨ ਫਿਊਲ ਸਿਕਿਉਰਿਟੀ ਇੱਕ ਜ਼ਾਹਰੀ ਗੱਲ ਹੈ ਕਿ ਬਹੁਤ ਵੱਡਾ ਮਸਲਾ ਬਣਿਆ ਰਹੇਗਾ। ਪੁੱਛਿਆ ਜਾਏਗਾ ਕਿ ਅਮਰੀਕਾ ਦੇ ਉੱਤੇ ਕਿੰਨੀ ਕੁ ਨਿਰਭਰਤਾ ਹੈ, ਈਰਾਨ ਦੇ ਆਖਿਰਕਾਰ ਦਰਵਾਜ਼ੇ ਖੋਲ੍ਹ ਦੇਣ ਦੇ ਨਾਲ, ਸਟੇਟ ਆਫ ਹੋਰਮੋਜ਼ ਖੋਲ੍ਹ ਦੇਣ ਦੇ ਨਾਲ ਕਿੰਨੀ ਕੁ ਰਾਹਤ ਮਿਲ ਸਕੇਗੀ। ਸਿਹਤ ਨੂੰ ਲੈ ਕੇ ਜਿਹੜੀਆਂ ਅਲੱਗ ਅਲੱਗ ਅਪਡੇਟਸ ਵੀ ਸਾਹਮਣੇ ਨੇ। ਲੇਬਰ ਪਾਰਟੀ ਨੇ ਫਿਊਲ ਐਕਸਾਈਜ਼ ਦੇ ਵਿੱਚ ਰਿਡਕਸ਼ਨ ਕਰਨ ਦਾ ਦਾਅਵਾ ਕੀਤਾ ਹੈ। 20% ਪ੍ਰਤੀ ਲੀਟਰ ਦੇ ਪਿੱਛੇ ਜਿਹੜੀ ਇਹ ਗਿਰਾਵਟ ਕੀਤੀ ਗਈ ਹੈ। ਇਸ ਤੋਂ ਇਲਾਵਾ ਐਂਥਨੀ ਐਲਬਨੀਜ਼ ਆਪਣੇ ਇਸ ਬੁਸ਼ ਵਿਦ ਪਾਵਰਿੰਗ ਆਸਟ੍ਰੇਲੀਆ ਨਾਮ ਦੇ ਸੰਬੋਧਨ ਵਿੱਚ ਇਹ ਵੀ ਦੱਸਣਗੇ ਕਿ ਖੇਤਰੀ ਇਲਾਕਿਆਂ ਤੋਂ ਆਉਣ ਵਾਲੇ ਲੋਕ किस तरीके दे नाल आस्ट्रेलिया की आर्थिकता दे विच अपना योगदान पाते हैं, पर उन्होंने यह भी कहा कि आस्ट्रेलिया की सरकार इस मायने दे वल इस कदम दे वल खास तौर दे उत्ते ध्यान दिंदी है, जिथे आस्ट्रेलियन लोग रल के इस देश की तरक्की दे लई अगे वध रहे हों उत्थे आस्ट्रेलिया की तरफ तो हर एक नवा व्यक्ति जुड़ रहा है हर 75 सैकेंड के बाद, और माइग्रेशन इसकी कोई बहुत बड़ी वजह नहीं है। बावजूद इसते आस्ट्रेलिया दे विच जिहड़ा नवा एक पापूलेशन कलॉक, नवा तो नहीं कह सकते पर उस पापूलेशन कलॉक के आधार के उत्ते एक नवी खबर सामने आई है, प्रकाशित हुई है, जिससे दसया गया है कि 2,80,00,000 की आबादी नूं असीं छो गए हाँ। यह अंदाजे के तौर के उत्ते दसया जाता है क्योंकि आस्ट्रेलियन ब्यूरो ऑफ स्टैटिस्टिक्स के पापूलेशन कलॉक इस तों अलावा हस्पतालों के नाल जुड़े हुए अलग अलग अंकड़े इकट्ठे कर इन सब दे उत्ते समा जरूर लगता है। ये भी मनिया जा रहा है कि इमीग्रेशन नूं टर्बोचार्ज करन दे लई हर एक व्यक्ति नूं 59 सैकेंड दे विच जिहड़ी उह गलबात उस दे नाल कीती जाएगी। एबीएस दी तरफ तों आस्ट्रेलिया दी आबादी वाधे दे उत्ते एक टिप्पणी भी दित्ती गई है, कहा गया है कि पिछले साल के नालों आस्ट्रेलिया की आबादी 5,00,000 व्यक्तियों का होर इजाफा होया, पर 2023 के नाल इसकी तुलना करिए तो यह लगभग दुगनी हो गई है, यानी 2023 जिनी आबादी सी वो लगभग दुगनी हो गई है 2026 दे विच। आबादी वाधे नूं लैके जुड़ी हुई एक अपडेट असी अपने सोशल मीडिया प्लेटफॉर्म तो भी सांझी कीती है। उत्थे अगली खबर की सांझ पई है तो NSW दे विच हाले बर्बादी शुरू नहीं हुई है, बल्कि इस दे थोड़े जे नतीजे जिहड़े ने तुहानू प्रभावित कर रहे होणगे। मनिया जा रहा है कि NSW दे विच वध तो वध घरां दी परमिशन दे लई अर्जियां जिहड़ियां दायर कीतियां गईयां ने। दस दईए कि NSW नूं वधेरे घरां दी लोड़ है, इस दे विच कोई शक नहीं है, और सरकार भी इह भली भांति इस गल नूं जाणदी है, पर घर ताई होणगे जे घरां दी उसारी नूं लैके अप्रूवल दित्तियां जाणगियां। एक अंदाज़ा ही है सिर्फ जो कि डेली टैलीग्राफ की तरफ तो प्रकाशित किया गया कि पिछले 12 महीनों दे विच अप्रैल महीने तक 52,382 घरां दी कंस्ट्रक्शन नूं लैके हरी झंडी दित्ती गई है, यानी कि उस तो पिछले 12 महीनों के नाल जेकर तुलना करिए तो जदों 47,740 घरां नूं परमिशन दित्ती गई सी उस तो ज़्यादा यह नंबर वधे ने। पर अर्बन टास्क फोर्स आस्ट्रेलिया का यह कहना है कि इस दे नाल बहुत सारिया चीज़ा पिछे नूं जा रही ने, जिमें उदाहरण के तौर उत्ते भी कहा जा रहा है कि NSW तो हर साल घट्टो घट 75,000 घर बना देने चाहिए सी, जबकि अप्रूवल रेट बहुत ज़्यादा सुस्त चल रही है। के मार्ट आस्ट्रेलिया के सब तो ज़्यादा पसंदीदा रिटेल स्टोरस जड़े ने चेन स्टोरस उन्होंने एक, पर हुण इन्हां दी तरफ तो आईकिया चुनौती दी जा रही है। आस्ट्रेलिया दे विच पहला इस किस्म का तजर्बा के मार्ट कर जा रहा है, जिथे मेलबर्न दे ईस्ट दे विच एक ऐसा के मार्ट स्टोर बनाया जाएगा जिहड़े कि स्वीडिश ब्रांड जिहड़ा आईकिया उसनों एक तगड़ी चुनौती दे सकनगे, क्योंकि के मार्ट का अपना एक होम ब्रांड है एकन, सो एकन दे ही फर्नीचर होणगे, और यह सारा जिहड़ा यह शोरूम है केमार्ट का यह कित्थे बन रहा है, यह बॉक्सिल साउथ के बन रहा जिथे पहला डैकलन का स्टोर हुंदा सी, सो लगभग 3800 स्क्वेयर मीटर की यह स्पेस दसी गई है, जिथे केमार्ट सारा उस तरीके दे नाल जिवें आईकिया दे विच तुसी दाखल हुंदे हो तो उस तरीके दे नाल कंस्ट्रक्शन का समान बेचदा, केमार्ट भी ठीक उस तरीके दे नाल बेचेगा। मनिया ये जा रहा है कि यह $27 बिलियन की इंडस्ट्री है फर्नीचर के इंटीरियर मार्केट की जो गल करिए, पर केमार्ट सिर्फ आईकिया के उत्ते ही सट नहीं मारेगा, बल्कि इस दे नाल जिहड़े लोकल बाजार दे विच होर दूसरे ब्रांड ने जिवें ए मार्ट जां होर इस किस्म के ब्रांड उन्हां दे उत्ते भी इसका असर पएगा। साउथ आस्ट्रेलिया दे विच एक वक्री किस्म की घटना वापरी है, एक कैदन जिहड़ी कि साउथ आस्ट्रेलिया की एक जेल दे विच बंद सी, वो शराब की बोतल दे नाल पहला तो इत्थों फरार हुंदी है इस जेल दे विचों, फिर वापस इसे जेल दे विच आके रहन लग पैंदी है। एडिलेड प्री रिलीज़ सेंटर दे विच शुक्रवार की रात यह वाकया वापरिया, हालांकि महकमे की तरफ तो इसकी बहुत ही जानकारी नशर नहीं की जा रही है। ਕਰੈਕਸ਼ਨ ਸਰਵਿਸਿਜ਼ ਦੀ ਤਰਫ ਤੋਂ ਦੱਸਿਆ ਗਿਆ ਹੈ ਕਿ ਇਹ ਮਹਿਲਾ ਜਿਹੜੀ ਹੈ ਕੁਛ ਕੁ ਸਮੇਂ ਦੇ ਲਈ ਫਰਾਰ ਜ਼ਰੂਰ ਹੋਈ ਹੋਏਗੀ, ਪਰ ਇਸ ਮੁਤਾਬਕ ਜਿਹੜੀ ਹੈ ਉਸਦੇ ਉੱਤੇ ਕਾਰਵਾਈ ਕੀਤੀ ਜਾਏਗੀ। ਪਬਲਿਕ ਸਰਵਿਸ ਐਸੋਸੀਏਸ਼ਨ ਦੇ ਮੁਤਾਬਕ ਕਰੈਕਸ਼ਨਲ ਆਫਿਸਰ ਜਿਹੜੇ ਨੇ ਉਹ ਲਾਈਜ਼ਨਿੰਗ ਆਫਿਸਰ ਹੁੰਦੇ ਨੇ, ਯਾਨੀ ਕਿ ਆਮ ਲੋਕਾਂ ਦੇ ਨਾਲ ਜਵਾਬਦੇਹ ਹੁੰਦੇ ਨੇ, ਪਰ ਜੇਕਰ ਉਹਨਾਂ ਦੇ ਨਾਲ ਇਸ ਕਿਸਮ ਦਾ ਵਰਤਾਰਾ ਹੁੰਦਾ ਤਾਂ ਜ਼ਾਹਰ ਜੀ ਗੱਲ ਹੈ ਕਿ ਇਸ ਦੇ ਉੱਤੇ ਸਵਾਲ ਇਤਰਾਜ਼ ਉੱਠਣਗੇ। ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ। ਸੁਣਦੇ ਰਹੋ ਰੇਡੀਓ ਹਾਂਜੀ 1674, ਬਾਕੀ ਦੀ ਅਪਡੇਟਸ ਦੇ ਲਈ ਵਾਪਸ ਚੱਲਦੇ ਹਾਂ ਮੈਲਬਨ ਸਟੂਡੀਓ। ਜੀ ਰੰਜੋ ਜੀ,
2: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀ.ਜੇ. ਸਟੋਨ ਮੇਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮੈਲਟਨ।
3: ਟੈਂਸ਼ਨ ਨਿਰੀ ਟੈਂਸ਼ਨ,
4: ਕੀ ਹੋਇਆ?
3: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
4: ਕਾਕਾ ਜੀ ਟੈਂਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
3: ਜਾਂ 90-77-97-33
4: ਜਾਂ ਈਮੇਲ info@vyimmigration.com.au।
3: ਯਾਦ ਰੱਖੋ 9077-9733
4: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
3: ਹਰ ਕਦਮ ਤੁਹਾਡੇ ਨਾਲ।

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਓਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨਿਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਰਟਨ ਰੋਡ ਕੈਂਪਲਫੀਲਡ ਕਾਲ 0390-8-6655 ਔਰ ਵਿਜ਼ਿਟ
2: आ रही है पंजाब दी एक सच्ची कहानी ते आधारित फिल्म चढ़दी कला दिल नू छू जान वाली अते रूह नू हिला देन वाली फिल्म है चढ़दी कला
3: देखो सच बता दो
4: मैं झूठ नहीं बोल रही मैनू सच्ची कुछ नहीं पता
2: स्टारिंग एमी विर्क रूपी गिल अते हिम्मत संधू पंजाबी फिल्म चढ़दी कला रिलीज होवेगी 29 मई नू तुहाडे नेड़ले सिनेमा घरां विच
5: यार तू इतनी इनी चेती आके पक्का भी हो गया की जुगाड़ लाया है
6: जुगाड़ नहीं ए है 8 साल तो भी वद्दा तजुर्बा बंसल इमीग्रेशन दा जिन्ना ने वधिया कोर्स विच एडमिशन कराई अते फिर मेनू पीआर दी राह भी दिखाई एना ही नहीं ए स्टूडेंट वीजा एएटी अपील्स स्किल्ड वीजा पीआर यूएस विजिटर वीजा अते होर भी कई माइग्रेशन सर्विसेज प्रोवाइड करदे ने
5: नंबर ता दे बंसल इमीग्रेशन वालियां दा
6: हां जी अपॉइंटमेंट बुक करवाउन लई कॉल करो 0406-660-960 दे या फिर विजिट करो bansalimmigration.com.au
7: Ready, set, go! Chadston Ford, Dandenong Road ਤੇ ਤੁਹਾਨੂੰ ਉਡੀਕ ਰਿਹਾ ਹੈ Ford Ranger, Ranger Super Duty, Everest ਤੇ ਸਦਾਬਹਾਰ Mustang, brand new demo ਤੇ quality pre-owned vehicles, trade-in ਅਤੇ finance options ਵੀ available. ਆਓ ਤੇ ਆਪਣੀ ਨਵੀਂ Ford ਦਾ test drive ਕਰੋ, business fleet ਲਈ ਗੱਲ ਕਰੋ, vehicle experts Tim Forbes ਜਾਂ Corey ਨਾਲ, radio ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ free service. Chadston Ford, ready, set.
8: ਭੈਣਜੀ ਕੀ ਹਾਲ ਹੈ ਪਿੱਠ ਦਰਦ ਦਾ
9: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ ਥੈਂਕ ਯੂ ਇਹਦੇ ਬਾਰੇ ਦੱਸਣ ਲਈ
8: ਹੋਰ ਸੁਣੋ ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ ਵੇਕ ਅਪ ਫੀਲਿੰਗ ਟੋਟਲੀ ਰੈਸਟਡ ਸਰਚ ਅਸ ਆਨਲਾਈਨ ਔਰ ਕਾਲ 0433-465-465

ਕਈਆਂ ਨੇ ਇਸ ਕਰਕੇ ਮੂੰਹ ਨਾ ਖੋਲਿਆ। ਚੁੱਪ ਕਰਕੇ ਜੋ ਵੀ ਆਟਾ ਪਾਣੀ ਦਾਲ ਕੋਈ ਪਾ ਦਿੰਦੇ, ਦਾਨ ਦਕਸ਼ਣਾ ਦੇ ਦਿੰਦੇ ਤੇ ਕਹਿੰਦੇ ਜਦੋਂ ਮਿਲਾਂਗੇ, ਜਦੋਂ ਮਿਲਣ ਦਾ ਮਨ ਹੋਊਗਾ ਉਦੋਂ ਤੈਨੂੰ ਜ਼ਰੂਰ ਦੱਸਾਂਗੇ। ਪਰ ਲੋਕਾਂ ਦੇ ਵਿੱਚ ਸ਼ਰਧਾ ਬੜੀ, ਇੱਕ ਆਸਰਾ ਜਿਹਾ ਲੱਗਦਾ ਲੋਕਾਂ ਨੂੰ ਕਿ ਜਦੋਂ ਕਿਤੇ ਮਿਲਣਾ ਹੋਊਗਾ ਇਹਨੂੰ ਦੱਸ ਦਿਆਂਗੇ। ਪਰ ਹੌਂਸਲਾ ਕਿਸੇ ਦਾ ਨਾ ਪੈਂਦਾ। ਕਿਸੇ ਦੇ ਮਨ ਦੇ ਵਿੱਚ ਇਹ ਚੱਲਦਾ ਕਿ ਇਹ ਰਾਹ ਬੜਾ ਔਖਾ ਹੋਣਾ, ਕਿਹੜਾ ਐਵੇਂ ਧੱਕੇ ਖਾਂਦਾ ਫਿਰੂ। ਕਿਸੇ ਦੇ ਮਨ ਦੇ ਵਿੱਚ ਇਹ ਚੱਲਦਾ ਕਿ ਜੇਕਰ ਇਹਨੂੰ ਹਾਮੀ ਭਰ ਦਿੱਤੀ, ਪਿੱਛੋਂ ਘਰ ਦਾ ਕੰਮਕਾਰ ਕੌਣ ਵੇਖੂ, ਬੱਚਿਆਂ ਨੂੰ ਕੌਣ ਵੇਖੂ, ਗ੍ਰਿਹਸਥੀ ਕੌਣ ਚਲਾਊ। ਉੱਧਰ ਆਪਾਂ ਰੱਬ ਨੂੰ ਮਿਲਣ ਚਲੇ ਜਾਈਏ, ਇੱਧਰ ਪਿੱਛੋਂ ਟੱਬਰ ਭੁੱਖਾ ਮਰ ਜਾਏ। ਹਰ ਇੱਕ ਦੇ ਮਨ ਦੇ ਵਿੱਚ ਆਪਣੀ ਆਪਣੀ ਤਰ੍ਹਾਂ ਦੇ ਵਿਚਾਰ ਆਉਂਦੇ। ਪਰ ਉਹ ਫਕੀਰ ਦੇਖ ਵਾਲਾ ਬੰਦਾ ਅਕਸਰ ਹੀ ਨਗਰ ਦੇ ਵਿੱਚ ਆਉਂਦਾ ਤੇ ਫਿਰ ਹੋਕਾ ਦਿੰਦਾ, ਕਿਸੇ ਨੇ ਰੱਬ ਨੂੰ ਮਿਲਣਾ ਤੇ ਦੱਸਿਓ, ਮੈਂ ਜਾਣਦਾ ਰੱਬ ਕਿੱਥੇ ਰਹਿੰਦਾ, ਮੈਂ ਮਿਲਾ ਸਕਦਾ ਤੁਹਾਨੂੰ ਰੱਬ ਦੇ ਨਾਲ। ਲੰਮਾ ਸਮਾਂ ਬੀਤ ਗਿਆ, ਕੋਈ ਨਾ ਬੌੜਿਆ। ਉਸ ਫਕੀਰ ਨੂੰ ਵੀ ਇਹ ਪੱਕਾ ਹੋ ਗਿਆ ਕਿ ਹੁਣ ਕਿਸੇ ਨੇ ਨਹੀਂ ਕਹਿਣਾ। ਤੇ ਜਿੱਦਣ ਫਕੀਰ ਨੂੰ ਇਹ ਮਹਿਸੂਸ ਹੋ ਗਿਆ ਕਿ ਕਿਸੇ ਨੇ ਨਹੀਂ ਕਹਿਣਾ, ਇੱਕ ਨੌਜਵਾਨ ਆ ਗਿਆ ਸਾਹਮਣੇ, ਕਹਿਣ ਲੱਗਾ, ਬਾਬਾ ਜੀ ਮੈਂ ਰੱਬ ਨੂੰ ਮਿਲਣਾ, ਮੈਨੂੰ ਨਾਲ ਲੈ ਜਾਓ। ਕਹਿੰਦੇ ਨੇ ਫਕੀਰ ਨੂੰ ਹੱਥਾਂ ਪੈਰਾਂ ਦੀ ਪੈ ਗਈ, ਹੁਣ ਕਰਾਂ ਤੇ ਕੀ ਕਰਾਂ। ਸਾਰੇ ਪਿੰਡ ਦੇ ਸਾਹਮਣੇ ਕਹਿੰਦਾ ਸੀ, ਲੰਮੇ ਸਮੇਂ ਤੋਂ ਕਹਿੰਦਾ ਸੀ, ਹੁਣ ਲੈ ਕੇ ਜਾਣਾ ਪੈਣਾ। ਉਸ ਨੌਜਵਾਨ ਨੂੰ ਲੈ ਕੇ ਜੰਗਲਾਂ ਦੀ ਰਾਹ ਹੋ ਤੁਰਿਆ। ਉਸਨੂੰ ਲੱਗਦਾ ਸੀ ਕਿ ਇੱਕ ਦੋ ਦਿਨ ਤੱਕ ਭੁੱਖਾ ਤੇ ਆਇਆ ਅੱਕ ਕੇ ਵਾਪਸ ਮੁੜ ਜੂਗਾ। ਰਾਹ 'ਚ ਜਾ ਕੇ ਜਿੱਥੇ ਬੈਠੇ ਨੌਜਵਾਨ ਪੁੱਛਦਾ, ਬਾਬਾ ਜੀ ਕਿੰਨਾ ਕੁ ਟਾਈਮ ਲੱਗਣਾ। ਉਸਨੇ ਜਾਣ ਬੁੱਝ ਕੇ ਕਾਫੀ ਲੰਮਾ ਸਮਾਂ ਦੱਸਿਆ, ਰਸਤੇ ਦੇ ਵਿੱਚ ਕਾਫੀ ਔਕੜਾਂ ਦੱਸੀਆਂ, ਪਹਾੜ ਵੀ ਆਉਣੇ ਨੇ, ਨਦੀਆਂ ਵੀ ਤਰਨੀਆਂ ਪੈਣੀਆਂ ਨੇ, ਜੰਗਲ ਵੀ ਆਉਣੇ ਨੇ, ਖੂੰਖਾਰ ਜਾਨਵਰ ਵੀ ਹੱਲੇ ਆਉਣੇ ਨੇ, ਕਈ ਜਗ੍ਹਾ ਤੇ ਕਈ ਤਰ੍ਹਾਂ ਦਾ ਤਲਿਸਮ ਵੀ ਆਊਗਾ। ਜੋ ਵੀ ਜਿੰਨਾ ਵੀ ਔਖਾ ਦੱਸ ਸਕਦਾ ਸੀ ਉਹਨਾਂ ਉਸ ਰਾਹ ਨੂੰ ਔਖਿਆਂ ਕਰਕੇ ਦੱਸਿਆ। ਤੇ ਨੌਜਵਾਨ ਘੰਟਾ ਪਹਿਲਾਂ ਫਕੀਰ ਨਾਲੋਂ ਉੱਠ ਕੇ ਕਹਿਣ ਲੱਗਾ, ਉੱਠੋ ਫਕੀਰ ਜੀ ਚੱਲੀਏ। ਜਿੱਥੇ ਫਕੀਰ ਨੂੰ ਲੱਗਦਾ ਸੀ ਕਿ ਉਹ ਨੌਜਵਾਨ ਨੂੰ ਗੱਦੀ ਗੇੜੇ ਪਾਊਗਾ, ਫਕੀਰ ਨੂੰ ਖੁਦ ਮਹਿਸੂਸ ਹੋਣ ਲੱਗ ਪਿਆ ਕਿ ਉਹ ਕਿਹੜੇ ਗੱਦੀ ਗੇੜੇ ਪੈ ਗਿਆ। ਜਦੋਂ ਸ਼ਾਮ ਨੂੰ ਫਕੀਰ ਰੁਕਣ ਦੇ ਲਈ ਕਹਿੰਦਾ, ਨੌਜਵਾਨ ਕਹਿੰਦਾ ਥੋੜ੍ਹਾ ਹੋਰ ਚੱਲ ਲੈਂਦੇ ਹਾਂ, ਥੋੜ੍ਹਾ ਸਫ਼ਰ ਹੋਰ ਮੁਕਾ ਲੈਂਦੇ ਹਾਂ। ਫਕੀਰ ਨੇ ਬਥੇਰੀ ਖੱਜਲ ਖਰਾਬੀ ਨੌਜਵਾਨ ਦੀ ਕਰਾਉਣੀ ਚਾਹੀ, ਉਹਨਾਂ ਰਾਵਾਂ 'ਤੇ ਵੀ ਲਈ ਫਿਰਦਾ ਰਿਹਾ ਜਿਨ੍ਹਾਂ ਰਾਵਾਂ ਦੇ ਬਾਰੇ ਕੋਈ ਜਾਣਕਾਰੀ ਉਹਨੂੰ ਖੁਦ ਨੂੰ ਨਹੀਂ ਸੀ। ਅਤੇ ਅਗਲਾ ਰਾਹ ਆਉਣ ਵਾਲਾ ਹੋਰ ਵੀ ਔਖਾ ਦੱਸ ਕੇ ਨੌਜਵਾਨ ਨੂੰ ਡਰਾਉਣ ਦੀ ਕੋਸ਼ਿਸ਼ ਕਰਦਾ, ਪਰ ਨੌਜਵਾਨ ਇਰਾਦਿਆਂ ਦੇ ਉੱਤੇ ਦ੍ਰਿੜ ਸੀ। ਇਸੇ ਤਰ੍ਹਾਂ ਦੇ ਨਾਲ ਕਈ ਦਿਨ ਕਈ ਰਾਤਾਂ ਚੱਲਦੇ ਰਹੇ ਦੋਵੇਂ, ਪਰ ਨੌਜਵਾਨ ਦਾ ਇਰਾਦਾ ਹੋਰ ਵੀ ਪੱਕਾ ਹੁੰਦਾ ਗਿਆ, ਫਕੀਰਾ ਰੱਬ ਕਿੱਡੀ ਕੁ ਦੂਰ ਹੈ, ਫਕੀਰ ਜੀ ਕਿੰਨੀ ਕੁ ਛੇਤੀ ਮਿਲਾ ਸਕਦੇ ਹੋ, ਜੇ ਕਹੋ ਤਾਂ ਆਪਾਂ ਹੋਰ ਤੇਜ਼ ਚੱਲੀਏ, ਜੇ ਕਹੋ ਤਾਂ ਆਪਾਂ ਰਾਤਾਂ ਨੂੰ ਰੁਕਿਆ ਨਾ ਕਰੀਏ। ਜਦੋਂ ਫਕੀਰ ਨੂੰ ਇਸ ਚੀਜ਼ ਦਾ ਯਕੀਨ ਹੋ ਗਿਆ ਕਿ ਇਹਨੇ ਖਹਿੜਾ ਨਹੀਂ ਛੱਡਣਾ, ਇੱਕ ਜਗ੍ਹਾ 'ਤੇ ਜਾ ਕੇ ਫਕੀਰ ਨੂੰ ਇੱਥੋਂ ਤੱਕ ਮਹਿਸੂਸ ਹੋ ਗਿਆ ਕਿ ਹੁਣ ਉਹਨੂੰ ਪਿੱਛੇ ਦਾ ਰਾਹ ਵੀ ਨਹੀਂ ਯਾਦ ਰਿਹਾ, ਅੱਗੇ ਪਤਾ ਨਹੀਂ ਕਿੱਥੇ ਜਾਣਾ, ਪਿੱਛੇ ਦਾ ਰਾਹ ਭੁੱਲ ਗਿਆ। ਫਕੀਰ ਬੌਂਦਲੇ ਨੇ ਆਖਿਰਕਾਰ ਨੌਜਵਾਨ ਦੇ ਪੈਰਾਂ 'ਤੇ ਡਿੱਗਣਾ ਜ਼ਿਆਦਾ ਬਿਹਤਰ ਸਮਝਿਆ, ਪੈਰਾਂ 'ਤੇ ਡਿੱਗ ਕੇ ਮਾਫ਼ੀ ਮੰਗੀ, ਕਹਿਣ ਲੱਗਾ, ਮੈਨੂੰ ਨਹੀਂ ਪਤਾ ਰੱਬ ਕਿੱਥੇ ਹੈ,

0: ਜੀ ਬਹੁਤ ਧੰਨਵਾਦ ਰਣਜੋਤ ਜੀ, ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਓ ਕੌਮਾਂਤਰੀ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਔਰ ਵੱਡੀ ਖਬਰ ਰੂਸ ਦੇ ਨਾਲ ਜੁੜੀ ਹੋਈ, ਜਿੱਥੇ ਰੂਸ ਦੇ ਮਿਜ਼ਾਈਲ ਅਤੇ ਡਰੋਨ ਹਮਲਿਆਂ ਦੇ ਵਿੱਚ ਯੂਕਰੇਨ ਦੇ ਅੰਦਰ ਘੱਟੋ ਘੱਟ 16 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਇਹਨਾਂ ਦੇ ਵਿੱਚ 11 ਲੋਕ ਨਿਪਰੋ ਸ਼ਹਿਰ ਦੇ ਵਿੱਚ ਅਤੇ 5 ਲੋਕ ਯੂਕਰੇਨ ਦੇ ਰਾਜਧਾਨੀ ਸ਼ਹਿਰ ਕੀਵ ਦੇ ਵਿੱਚ ਮਾਰੇ ਗਏ ਨੇ। ਮਾਰੇ ਗਏ ਲੋਕਾਂ ਦੇ ਵਿੱਚ 2 ਬੱਚੇ ਵੀ ਸ਼ਾਮਲ ਨੇ। ਇਹ ਹਮਲਾ ਹਾਲ ਹੀ ਦੇ ਮਹੀਨਿਆਂ ਦੇ ਵਿੱਚ ਹੋਏ ਰੂਸ ਦੀ ਤਰਫ ਤੋਂ ਕੀਤੇ ਗਏ ਸਭ ਤੋਂ ਵੱਡੇ ਹਮਲਿਆਂ ਦੇ ਵਿੱਚੋਂ ਇੱਕ ਮੰਨਿਆ ਜਾ ਰਿਹਾ, ਜਿਹੜੇ ਯੂਕਰੇਨ 'ਤੇ ਕੀਤੇ ਗਏ ਨੇ। ਰਾਤ ਭਰ ਚੱਲੇ ਹਵਾਈ ਹਮਲਿਆਂ ਦੇ ਵਿੱਚ ਰਿਹਾਇਸ਼ੀ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿਨ੍ਹਾਂ ਦੇ ਵਿੱਚ ਕਈ ਬੱਚਿਆਂ ਸਣੇ ਦਰਜਨਾਂ ਲੋਕ ਜ਼ਖਮੀ ਵੀ ਹੋ ਗਏ। ਰਾਜਧਾਨੀ ਸ਼ਹਿਰ ਕੀਵ ਦੇ ਮਲਬੇ ਦੇ ਵਿੱਚ ਥੱਲੇ ਦਬੇ ਲੋਕਾਂ ਦੇ ਫਸੇ ਹੋਣ ਦੀ ਆਸ਼ੰਕਾ ਵੀ ਸਾਹਮਣੇ ਆ ਰਹੀ ਹੈ। ਬਚਾਅ ਦਲਾਂ ਦੀ ਤਰਫ ਤੋਂ ਉਹਨਾਂ ਨੂੰ ਤਲਾਸ਼ਣ ਦੀ ਮੁਹਿੰਮ ਜਾਰੀ ਹੈ। ਮੰਗਲਵਾਰ ਤੜਕੇ ਯੂਕਰੇਨ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਹਵਾਈ ਹਮਲਿਆਂ ਦੀਆਂ ਚੇਤਾਵਨੀਆਂ ਜਾਰੀ ਕਰ ਦਿੱਤੀਆਂ ਗਈਆਂ ਸੀ। ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਇਹ ਹਮਲੇ ਯੂਕਰੇਨ ਦੀ ਪਿਛਲੀ ਕਾਰਵਾਈਆਂ ਦੇ ਜਵਾਬ ਦੇ ਵਿੱਚ ਕੀਤੇ ਗਏ ਨੇ। ਮੰਤਰਾਲੇ ਨੇ ਇੱਕ ਬਿਆਨ ਦੇ ਵਿੱਚ ਇਹ ਵੀ ਕਿਹਾ ਕਿ ਇਹਨਾਂ ਸਾਰੇ ਹਮਲਿਆਂ ਦੇ ਤਹਿਤ ਟੀਚੇ ਹਾਸਲ ਕਰ ਲਏ ਗਏ ਨੇ। ਹਾਲਾਂਕਿ ਟੀਚੇ ਕੀ ਨੇ ਰੂਸ ਦੀ ਤਰਫ ਤੋਂ ਉਹਨਾਂ ਨੂੰ ਸਪਸ਼ਟ ਨਹੀਂ ਕੀਤਾ ਗਿਆ, ਪਰ ਰੂਸ ਨੇ ਪਿਛਲੇ ਹਫ਼ਤੇ ਚੇਤਾਵਨੀ ਦਿੱਤੀ ਸੀ ਕਿ ਉਹ ਇੱਕ ਨੀਤੀਬੱਧ ਤਰੀਕੇ ਦੇ ਨਾਲ ਹਮਲੇ ਕਰੇਗਾ। ਰੂਸ ਨੇ ਦੋਸ਼ ਮੜਿਆ ਸੀ ਕਿ ਕੀਵ ਨੇ ਪੂਰਬੀ ਯੂਕਰੇਨ ਦੇ ਉਸ ਕਬਜ਼ੇ ਵਾਲੇ ਹਿੱਸੇ ਦੇ ਉੱਤੇ ਇੱਕ ਵਿਦਿਆਰਥੀਆਂ ਦੇ ਹੋਸਟਲ ਦੇ ਉੱਤੇ ਘਾਤਕ ਹਮਲਾ ਕੀਤਾ। ਯੂਕਰੇਨ ਦਾ ਕਹਿਣਾ ਸੀ ਕਿ ਉਹਨਾਂ ਨੇ ਰੂਸ ਦੀ ਇੱਕ ਫੌਜੀ ਇਕਾਈ ਨੂੰ ਨਿਸ਼ਾਨਾ ਬਣਾਇਆ ਸੀ। ਯੂਕਰੇਨ ਦੇ ਰਾਸ਼ਟਰਪਤੀ ਵੋਲਦਮੀਰ ਜ਼ੇਲੈਂਸਕੀ ਨੇ ਸੋਮਵਾਰ ਦੀ ਰਾਤ ਆਪਣੇ ਵੀਡੀਓ ਸੁਨੇਹੇ 'ਚ ਚੇਤਾਵਨੀ ਵੀ ਦਿੱਤੀ ਸੀ ਕਿ ਵੱਡਾ ਹਮਲਾ ਹੋ ਸਕਦਾ। ਇਸ ਤੋਂ ਪਹਿਲਾਂ ਯੂਕਰੇਨ ਦੇ ਉੱਤੇ ਹੀ ਹਮਲਾ ਹੋ ਗਿਆ, ਵੱਡਾ ਉਹ ਵੀ। ਮੰਗਲਵਾਰ ਸਵੇਰ ਵੇਲੇ ਜ਼ੇਲੈਂਸਕੀ ਨੇ ਕਿਹਾ ਕਿ ਰਾਤ ਭਰ ਚੱਲੇ ਹਮਲਿਆਂ ਦੇ ਵਿੱਚ ਰੂਸ ਨੇ 656 ਸਟ੍ਰਾਈਕ ਡਰੋਨ, 73 ਮਿਜ਼ਾਈਲਾਂ ਦਾਗੀਆਂ। ਇਸ ਤੋਂ ਇਲਾਵਾ ਇਹਨਾਂ ਦੇ ਵਿੱਚ ਬੈਲੈਸਟਿਕ ਕਰੂਜ਼ ਅਤੇ ਐਂਟੀਸ਼ਿਪ ਮਿਜ਼ਾਈਲਾਂ ਤੱਕ ਸ਼ਾਮਲ ਸਨ। ਉੱਥੇ ਅਗਲੀ ਖਬਰ ਦੀ ਸਾਂਝ ਤਾਂ ਇਹ ਯੂਰਪੀ ਮੁਲਕ ਤੋਂ ਹੀ ਹੈ, ਡੈਨਮਾਰਕ ਤੋਂ, ਜਿੱਥੇ ਡੈਨਮਾਰਕ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਉਲਟ ਫੇਰ ਦੇਖਣ ਨੂੰ ਮਿਲਿਆ, ਜਿੱਥੇ ਲਗਭਗ 10 ਹਫ਼ਤਿਆਂ ਦੀਆਂ ਲੰਮੀਆਂ ਕੋਸ਼ਿਸ਼ਾਂ ਤੋਂ ਬਾਅਦ ਹੁਣ ਨਵੀਂ ਸਰਕਾਰ ਦਾ ਗਠਨ ਹੋ ਗਿਆ। ਸੋਸ਼ਲ ਡੈਮੋਕਰੇਟ ਨੇਤਾ ਮੈਟੇ ਫਰੈਡਰਿਕਸਨ ਨੇ ਤੀਸਰੀ ਵਾਰ ਡੈਨਮਾਰਕ ਦੀ ਪ੍ਰਧਾਨ ਮੰਤਰੀ ਵਜੋਂ ਆਪਣਾ ਅਹੁਦਾ ਸੁਰੱਖਿਅਤ ਕਰ ਲਿਆ। ਫਰੈਡਰਿਕਸਨ ਹੁਣ 4 ਵੱਖ ਵੱਖ ਵਿਚਾਰਧਾਰਾਵਾਂ ਵਾਲੀਆਂ ਪਾਰਟੀਆਂ ਦੇ ਗਠਜੋੜ ਵਾਲੀ ਇੱਕ ਨਵੀਂ ਮੱਧ ਖੱਬੇ ਪੱਖੀ ਯਾਨੀ ਸੈਂਟਰਲ ਲੈਫਟਿਸਟ ਪਾਰਟੀ ਦੀ ਅਗਵਾਈ ਕਰਨ ਜਾ ਰਹੇ ਨੇ। ਸੋਮਵਾਰ ਦੇਰ ਰਾਤ ਇੱਕ ਅਹਿਮ ਘਟਨਾਕ੍ਰਮ ਦੇ ਵਿੱਚ ਫਰੈਡਰਿਕਸਨ ਨੇ ਰਾਜਾ ਫਰੈਡਰਿਕ 10ਵੇਂ ਦੇ ਨਾਲ ਮੁਲਾਕਾਤ ਵੀ ਕੀਤੀ, ਉਹਨਾਂ ਨੂੰ ਆਪਣੇ ਨਵੇਂ ਗਠਜੋੜ ਦੇ ਬਾਰੇ ਜਾਣਕਾਰੀ ਵੀ ਦਿੱਤੀ। ਇਸ ਦੇ ਵਿੱਚ ਸਰਕਾਰ ਦੇ ਅੰਦਰ ਫਰੈਡਰਿਕਸਨ ਦੀ ਆਪਣੀ ਪਾਰਟੀ ਸੋਸ਼ਲ ਡੈਮੋਕਰੇਟਸ ਤੋਂ ਇਲਾਵਾ ਸੋਸ਼ਲਿਸਟ ਪੀਪਲਸ ਪਾਰਟੀ ਔਰ ਇੱਕ ਰਾਈਟ ਵਿੰਗਰ ਪਾਰਟੀ ਲਿਬਰਲ ਵੈਂਟਰੇ ਪਾਰਟੀ, ਇਸ ਤੋਂ ਇਲਾਵਾ ਮੱਧ ਮਾਰਗੀ ਪਾਰਟੀ ਮਾਡਰੇਟਸ ਵੀ ਸ਼ਾਮਲ ਹੈ। ਡੈਨਿਸ਼ ਰਾਇਲ ਹਾਊਸ ਵੱਲੋਂ ਜਾਰੀ ਬਿਆਨ ਦੇ ਵਿੱਚ ਰਾਜਾ ਦੇ ਕਾਰਜਕਾਰੀ ਨੇ ਪ੍ਰਧਾਨ ਮੰਤਰੀ ਮੈਟੇ ਫਰੈਡਰਿਕਸਨ ਨੂੰ ਰਸਮੀ ਤੌਰ ਦੇ ਉੱਤੇ ਸਰਕਾਰ ਬਣਾਉਣ ਦੇ ਲਈ ਸੱਦਾ ਦੇ ਦਿੱਤਾ। ਪ੍ਰਾਪਤ ਜਾਣਕਾਰੀ ਦੇ ਮੁਤਾਬਕ ਫਰੈਡਰਿਕਸਨ ਮੰਗਲਵਾਰ ਦੇ ਦਿਨ ਆਪਣੀ ਨਵੀਂ ਸਰਕਾਰ ਦੀਆਂ ਮੁੱਖ ਤਰਜੀਹਾਂ ਨੂੰ ਏਜੰਡੇ ਦੇ ਤੌਰ ਦੇ ਉੱਤੇ ਪੇਸ਼ ਕਰ ਗਏ। ਇਸ ਤੋਂ ਬਾਅਦ ਹੁਣ ਬੁੱਧਵਾਰ ਦੇ ਦਿਨ ਨਵੇਂ ਚੁਣੇ ਗਏ ਮੰਤਰੀਆਂ ਨੂੰ ਰਾਇਲ ਹਾਊਸ ਦੇ ਵਿੱਚ ਰਾਜਾ ਦੇ ਸਾਹਮਣੇ ਪੇਸ਼ ਕੀਤੇ ਜਾਣ ਦੀ ਉਮੀਦ ਹੈ। ਇਸ ਨਵੇਂ ਗਠਜੋੜ ਨੂੰ ਡੈਨਮਾਰਕ ਦੀ ਸਿਆਸਤ ਦੇ ਵਿੱਚ ਇੱਕ ਨਵੀਂ ਸ਼ੁਰੂਆਤ ਦੇ ਵਜੋਂ ਵੀ ਦੇਖਿਆ ਜਾ ਰਿਹਾ, ਕਿਉਂਕਿ ਇਸ ਦੇ ਵਿੱਚ ਵੱਖ ਵੱਖ ਸਿਆਸੀ ਵਿਚਾਰਧਾਰਾਵਾਂ ਵਾਲੀਆਂ ਯਾਨੀ ਲੈਫਟ ਅਤੇ ਰਾਈਟ ਵਿੰਗਰ ਵਾਲੀਆਂ ਦੋਵੇਂ ਪਾਰਟੀਆਂ ਸ਼ਾਮਲ ਨੇ। ਉੱਥੇ ਅਗਲੀ ਖਬਰ ਅਤੇ ਇਹ ਸੋਸ਼ਲ ਮੀਡੀਆ ਦੇ ਨਾਲ ਜੁੜੀ ਹੋਈ, ਜਿੱਥੇ ਬੱਚਿਆਂ ਦੀ ਸਿਹਤ ਦੇ ਉੱਤੇ ਸੋਸ਼ਲ ਮੀਡੀਆ ਦਾ ਕਿੰਨਾ ਨੁਕਸਾਨ ਹੁੰਦਾ, ਕਿੰਨਾ ਸਿਹਤ ਦੇ ਉੱਤੇ ਮਾੜੇ ਪ੍ਰਭਾਵ ਪੈਂਦੇ ਨੇ, ਇਸ ਦੀਆਂ ਤਾਂ ਹੁਣ ਕੀ ਉਹ ਖਬਰਾਂ ਕਰੀਏ, ਵਾਰ ਵਾਰ ਇਸ ਦੇ ਉੱਤੇ ਚਰਚਾ ਕਰ ਚੁੱਕੇ ਹਾਂ। ਪਰ ਸਵਾਲ ਇਹ ਉੱਠ ਰਿਹਾ ਹੈ ਕਿ ਜੇਕਰ ਇੰਨੀ ਹੀ ਇਹ ਨੁਕਸਾਨਦੇਹ ਚੀਜ਼ ਹੈ ਤਾਂ ਕਾਨੂੰਨੀ ਕਾਰਵਾਈ ਕਿਉਂ ਨਹੀਂ ਹੁੰਦੀ। ਅਮਰੀਕਾ ਦੇ ਇੱਕ ਸਕੂਲ ਵਿਭਾਗ ਨੇ ਦੋਸ਼ ਮੜਿਆ ਹੈ ਕਿ ਫੇਸਬੁੱਕ, ਇੰਸਟਾਗ੍ਰਾਮ, ਟਿਕਟੌਕ, ਯੂਟਿਊਬ, ਸਨੈਪਚੈਟ ਵਰਗੇ ਸੋਸ਼ਲ ਮੀਡੀਆ ਪਲੈਟਫਾਰਮ ਬੱਚਿਆਂ ਦੇ ਵਿੱਚ ਤਣਾਅ ਤੋਂ ਲੈ ਕੇ ਨੀਂਦ ਦੀ ਕਮੀ, ਭਾਵਨਾਤਮਕ ਪਰੇਸ਼ਾਨੀਆਂ ਤੋਂ ਲੈ ਕੇ ਦੂਸਰੀਆਂ ਮਾਨਸਿਕ ਸਮੱਸਿਆਵਾਂ ਨੂੰ ਵਧਾਉਣ ਦੇ ਲਈ ਜ਼ਿੰਮੇਦਾਰ ਨੇ। ਸੋਮਵਾਰ ਦੇ ਦਿਨ ਸਾਹਮਣੇ ਆਇਆ ਅਦਾਲਤ ਦੇ ਇੱਕ ਡਾਕੂਮੈਂਟ ਦੇ ਮੁਤਾਬਕ ਇੱਕ ਸੋਸ਼ਲ ਮੀਡੀਆ ਕੰਪਨੀਆਂ ਦੇ ਉੱਤੇ ਅਮਰੀਕਾ ਦੇ ਵਿੱਚ ਕੈਂਟਕੀ ਸੂਬੇ ਦੇ ਅੰਦਰ ਇੱਕ ਡਿਸਟ੍ਰਿਕਟ ਸਕੂਲ ਦੀ ਤਰਫ ਤੋਂ ਕਰੀਬ $2.7 ਕਰੋੜ ਦੇਣ ਦੇ ਉੱਤੇ ਜਿਹੜਾ ਇੱਕ ਜੁਰਮਾਨਾ ਲਗਾਇਆ ਗਿਆ ਸੀ ਔਰ ਇਸ ਦੀ ਸਹਿਮਤੀ ਵੀ ਹੋ ਗਈ ਹੈ। ਇਹ ਸਮਝੌਤਾ ਉਸ ਮੁਕੱਦਮੇ ਨੂੰ ਖਤਮ ਕਰਨ ਦੇ ਲਈ ਕੀਤਾ ਗਿਆ ਜਿਸ ਦੇ ਵਿੱਚ ਇਹ ਕੰਪਨੀਆਂ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਦੇ ਸੰਕਟ ਨੂੰ ਜ਼ਿੰਮੇਦਾਰ ਹੋਣ ਦੇ ਲਈ ਦੋਸ਼ ਮੜਨਗੀਆਂ। ਯਾਨੀ ਕਿ ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਇਹ ਜਿਹੜੀਆਂ ਸੋਸ਼ਲ ਮੀਡੀਆ ਕੰਪਨੀਆਂ ਨੇ ਇਹਨਾਂ ਦੇ ਨਾਲ ਕੋਈ ਵੀ ਫਰਕ ਨਹੀਂ ਪੈਣ ਲੱਗਿਆ, ਕਿਹੜੀ ਕੰਪਨੀ ਕੀ ਰੇਟ ਦਿੰਦੀ ਹੈ। ਸੋਸ਼ਲ ਮੀਡੀਆ ਨੇ ਸਕੂਲੀ ਬੱਚਿਆਂ ਦੀ ਮੈਂਟਲ ਹੈਲਥ ਖਰਾਬ ਕਰਕੇ ਰੱਖ ਦਿੱਤੀ ਹੈ। 250 ਕਰੋੜ ਦੇ ਕੇ ਵੀ केस सैटल करन दियां गल्लां कितियां जा रहियां ने। दस दिए कि इस रकम दे विच इंस्टाग्राम ते फेसबुक दी मूल कंपनी मेटा $90 लाख देगी, स्नैपचैट मूल कंपनी स्नैप ते टिकटॉक दी बाइट डांस $80-80 लाख देनगियां। उत्थे यूट्यूब दी मालक कंपनी गूगल करीब $20 लाख नकदी देगी ते $9 लाख दी मुल दी ट्रेनिंग ते सॉफ्टवेयर लाइसेंस भी उपलब्ध करवाए जाणगे। उत्थे ही अमरीका दे एरीजोना सूबे दे विच बॉर्डर पेट्रोल एजेंट्स ने ऑपरेशन चैकमेट दे तहत वड्डी कार्रवाई करदे होया 30 भारतीय ट्रक ड्राइवर सने कुल 52 लोगों को गिरफ्तार किया। याद कर लो एक बार फिर तो यह आंकड़ा, कुल 52 लोग गिरफ्तार किए गए हैं, उस 30 तो सिर्फ भारतीय मूल के ने। कार्रवाई जुमा सैक्टर के 11 से 15 मई के दरमियान की गई सी। अमरीकी प्रशासन हुण देश दे विच गैर कानूनी तौर दे उत्ते रह रहे ते कमर्शियल वाहन चलाने वाले प्रवासियों के विरुद्ध सख्त कार्रवाई कर लग्या होया। इस कार्रवाई के फड़े गए 52 व्यक्तियों की तरफ तो 30 भारतीय नागरिक ने, जबकि बाकी मैक्सीको, अल सलवाडोर, रूस, पाकिस्तान अलग अलग देशों के नाल जुड़े हुए ने। जांच के दरमियान यह भी सामने आया कि 3 व्यक्तियों के कोलों कोई भी ड्राइविंग लाइसेंस नहीं सी। इस तो इलावा ज़्यादातर ड्राइवर के कोल अजिहे रुजगार अध्ययन दस्तावेज यानी EAD सन जो कि पिछले जो बाइडन के प्रशासन के दौरान मिले सी, पर हुण वह वैध नहीं रहे। जिहड़ी अगली खबर सांझी करन जा रहे हैं भारत दे नाल जुड़ी हुई, वह कॉकरेच जनता पार्टी यानी CJP दे नाल जुड़ी हुई है, जिस पार्टी ने, हालांकि पोलिटिकल पार्टी नहीं है, एक सोशल मीडिया कैंपेन है, पर इसनों कॉकरेच जनता पार्टी के नाम के नाल ही इस कैंपेन नूं जाणिया जाएगा। कॉकरेच जनता पार्टी का कहना है कि कॉकरेच अंदोलन के नाल अज भी देश दे विच बहुत सारे माणमतियां शख्सियतां जुड़िया हुई ने। और CJP ने यह ऐलान जिहड़ा सोशल मीडिया के उत्ते किया, क्योंकि सोशल मीडिया के उत्ते ही यह गल कही जा रही थी कि अजकल दे नौजवान जिहड़े ने कॉकरेच के वर्गे ने। एक्स के उत्ते जारी बयान दे विच CJP ने कहा है कि अज एक प्रमुख व्यक्ति कॉकरेच अंदोलन दे विच शामिल होएगा, जानन दे लई जुड़े रहो। इस तो पहला CJP दे संस्थापक अभिजीत दीपके ने सोमवार दे दिन ऐलान किया सी कि वह 6 जून नूं भारत परत रहे ने। CBSE 12वीं बोर्ड दे जिन्हां स्टूडेंट्स नूं स्कैन आंसर शीट दे पेज धुंधले होण या गायब होने की शिकायत कर रही थी, CBSE तक वह पहुँच रही थी। हुण उन्हां शिकायतां दे विच सुधार करन दे लई वह विद्यार्थी जिहड़े ने पहला अपनी अपील पा सकते हैं। सेंट्रल बोर्ड ऑफ सैकेंडरी एजुकेशन यानी CBSE ने मंगलवार के दिन दस्सिया कि पोर्टल दे विच आवेदन करते समय आधार वेरीफिकेशन की सुरक्षा की दृष्टि के नाल इस नूं जोड़िया जा रहा है, वह जरूरी है। जिन्हां विद्यार्थियों के कोल अपना आधार कार्ड नहीं है, वह अपने माँ प्यो का, गार्जियन का, रिश्तेदार का आधार भी वेरीफिकेशन करवा सकते हैं। नाल ही इस प्रक्रिया नूं समझाने दे लई एक ट्यूटोरियल वीडियो भी जारी किया गया। 2 जून तो 12वीं दी जमात दी प्रीख्या दे नाल जुड़ी हुई वेरीफिकेशन ते रीवैल्यूएशन दा पोर्टल चालू हो चुका है पहला तो ही, और जिहड़े विद्यार्थी अगली 6 जून तो, बल्कि इत्थों तक 1 जुलाई तो पोर्टल दे उत्ते अपनियां शिकायतां करना चाहते ने वह अपनी कर सकनगे। नाल ही यह भी सहूलत दे दी गई है कि वह अपनी किश्त अपनी अर्जी दे विच एक तो वधेरे समस्यावां ते विषयां नूं चुन सकते ने। उत्तर प्रदेश तो अगली खबर की सांझ पाने हैं, जिथे बड़ा सारा चर्चा दे विच बयान आ रहा। उत्तर प्रदेश के मुख्यमंत्री का ताज़ा तरीन दिता गया बयान, जिस दे विच गां नूं माता ते उन्हां लोकां नूं जानवर तो भी बदतर दस दिता गया है जिहड़े गां नूं माता नहीं मनते। मुस्लिम धर्म गुरुआं दी गां नूं कौमी पशु ऐलानन दी मंग तो बाद इस दे उत्ते सत्ताधारी भारतीय जनता पार्टी दे कई नेता टिप्पणी कर चुके ने, हालांकि हुण तक इस मंग दी किसी ने हमायत नहीं की है। उत्तर प्रदेश के मुख्यमंत्री योगी आदित्यनाथ ने सोमवार के दिन कहा सी कि गां साडी माता है ते की माता ते पुत्तर दे दरमियान किसी फर्क नूं वधाउण दी कोशिश की जानी चाहीदी है। उत्थे केंद्रीय कानून मंत्री अर्जुन राम मेघवाल ने कहा कि केंद्र सरकार गां नूं कौमी जानवर का दर्जा देने दे किसी भी प्रस्ताव के उत्ते हाल फिलहाल विचार नहीं कर रही है। दस दिए कि योगी की तरफ तो फिलहाल कट्टरपंथी हिंदू जथेबंदियों नूं अपने वल आकर्षित किया जा रहा है। उत्थे अगली ਭਾਰਤ ਦੇ ਨਾਲ ਜੁੜੀ ਹੋਈ ਖਬਰ। ਵੈਸੇ ਇਹ ਕੌਮਾਂਤਰੀ ਖਿੱਤੇ ਦੇ ਵਿੱਚੋਂ ਹੈ ਜਿੱਥੇ ਯੂਕੇ ਦੇ ਵਿੱਚ ਸਿੱਖ ਨੌਜਵਾਨ ਵੱਲੋਂ ਕਿਰਪਾਨ ਨਾਲ ਇੱਕ 21 ਸਾਲ ਨੌਜਵਾਨ ਦਾ ਕਤਲ ਕਰ ਦੇਣ ਦਾ ਮੁੱਦਾ ਹੁਣ ਹਾਊਸ ਆਫ ਕਾਮਨਸ 'ਚ ਵੀ ਚੁੱਕਿਆ ਗਿਆ। ਇਸ ਬਾਰੇ ਹੋਮ ਸਕੱਤਰ ਬਣੇ ਸਿੱਖ MPs ਨੇ ਆਪਣੀ ਪ੍ਰਤੀਕਿਰਿਆਵਾਂ ਦਿੱਤੀਆਂ ਨੇ। ਇਸ ਦੇ ਨਾਲ ਹੀ ਇਸ ਮਾਮਲੇ ਦੇ ਵਿੱਚ ਦੋਸ਼ੀ ਵਿਕਰਮ ਡਿਗਵਾ ਦੇ ਉੱਤੇ ਵੀ ਹੋਰ ਵਾਧੂ ਇਲਜ਼ਾਮ ਲਗਾਏ ਗਏ ਨੇ। ਸੋਮਵਾਰ ਦੇ ਦਿਨ 23 ਸਾਲਾ ਵਿਕਰਮ ਡਿਗਵਾ ਨੂੰ ਦਸੰਬਰ 2025 ਦੇ ਵਿੱਚ ਸਾਊਥਹੈਂਪਟਨ ਦੇ 18 ਸਾਲਾ ਹੈਨਰੀ ਨੋਵਾਕ ਦੇ ਕਤਲ ਦੇ ਦੋਸ਼ ਦੇ ਵਿੱਚ ਘੱਟੋ ਘੱਟ 21 ਸਾਲ ਦੀ ਉਮਰ ਕੈਦ ਸਜ਼ਾ ਜਿਹੜੀ ਉਹ ਹੋਲਡ ਕਰ ਰੱਖੀ ਸੀ। ਸੋਮਵਾਰ ਦੇ ਦਿਨ ਇਸ ਮਾਮਲੇ 'ਚ 23 ਸਾਲਾ ਵਿਕਰਮ ਡਿਗਵਾ ਨੂੰ ਦਸੰਬਰ 2025 'ਚ ਜਿਹੜਾ ਸਾਊਥਹੈਂਪਟਨ 'ਚ 18 ਸਾਲ ਦੇ ਹੈਨਰੀ ਨੋਵਾਕ ਦੇ ਕਤਲ ਦੋਸ਼ ਦੇ ਵਿੱਚ ਘੱਟੋ ਘੱਟ 21 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ। ਉਹ ਅੱਜ ਹੁਣ ਹਥਿਆਰ ਰੱਖਣ ਸੰਬੰਧੀ ਵਾਧੂ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਨੇ ਅਤੇ ਅਦਾਲਤ ਦੇ ਵਿੱਚ ਮੁੜ ਪੇਸ਼ ਹੋਣ ਵਾਲੇ ਨੇ। ਇਸ ਮਾਮਲੇ ਦੇ ਵਿੱਚ ਉਹਨਾਂ ਦੇ ਭਰਾ ਅਤੇ ਪਿਤਾ ਵੀ ਸਹਿ ਕਰਮਚਾਰੀ ਮੌਜੂਦ ਸਨ। ਆਸਟ੍ਰੇਲੀਆ ਦੀਆਂ ਖਬਰਾਂ ਦੇ ਉੱਤੇ ਆਓ ਸਾਂਝ ਪਾਉਂਦੇ ਹਾਂ। ਸਭ ਤੋਂ ਪਹਿਲਾਂ ਆਸਟ੍ਰੇਲੀਆ ਦੀ ਖਬਰ ਇੰਟਰਨੈਸ਼ਨਲ ਖੇਮੇ ਦੇ ਵਿੱਚੋਂ ਜੁੜੀ ਹੋਈ, ਜਿੱਥੇ ਆਸਟ੍ਰੇਲੀਆ ਨੇ ਇਜ਼ਰਾਈਲ ਦੀ ਤਰਫ ਤੋਂ ਜਿਹੜੀਆਂ ਆਪਹੁਦਰੀਆਂ ਵਰਤੀਆਂ ਜਾ ਰਹੀਆਂ ਨੇ ਆਖਿਰਕਾਰ ਉਸ ਦੇ ਖਿਲਾਫ ਆਵਾਜ਼ ਚੁੱਕੀ ਹੈ। ਇਸ ਗੱਲ ਦਾ ਯਕੀਨ ਨਹੀਂ ਸੀ ਪਰ ਫਿਰ ਵੀ ਆਸਟ੍ਰੇਲੀਆ ਦੀ ਸਰਕਾਰ ਦੀ ਤਰਫ ਤੋਂ ਜਿਹੜੇ ਵੈਸਟ ਬੈਂਕ ਦੇ ਵਿੱਚ ਜਿਨ੍ਹਾਂ ਲੋਕਾਂ ਦੀ ਤਰਫ ਤੋਂ ਹਿੰਸਾ ਨੂੰ ਅੰਜਾਮ ਦਿੱਤਾ ਗਿਆ ਉਹਨਾਂ ਕੁਝ ਇੰਡੀਵਿਜੁਅਲਸ ਅਤੇ ਕੁਝ ਅਦਾਰਿਆਂ ਨੂੰ ਜਿਹੜਾ ਉਹ ਨਿਸ਼ਾਨੇ ਦੇ ਉੱਤੇ ਲਿਆ ਗਿਆ। ਦੱਸ ਦਈਏ ਕਿ ਫੈਡਰਲ ਸਰਕਾਰ ਪਹਿਲਾਂ ਹੀ ਇਜ਼ਰਾਈਲ ਦੇ ਨੈਸ਼ਨਲ ਸਿਕਿਉਰਿਟੀ ਮਿਨਿਸਟਰ ਇੰਤਮਾਰ ਬੈਨ ਗਵੇਰ ਦੇ ਉੱਤੇ ਮੁਕੱਦਮਾ ਚਲਾਉਣ ਦੇ ਲਈ ਤਿਆਰ ਨੇ। ਹਾਲਾਂਕਿ ਇਜ਼ਰਾਈਲ ਦੇ ਨੈਸ਼ਨਲ ਸਿਕਿਉਰਿਟੀ ਮਿਨਿਸਟਰ ਇੰਤਮਾਰ ਬੈਨ ਗਵੇਰ ਜਿਹੜੇ ਨੇ ਉਹ ਇਸ ਬਾਬਤ ਇੱਕ ਵੀਡੀਓ ਵੀ ਪ੍ਰੋ ਫਲਸਤੀਨੀ ਵੀਡੀਓ ਜਿਹੜੀ ਇਸ ਬਾਬਤ ਇੱਕ ਪੋਸਟ ਕਰ ਚੁੱਕੇ ਨੇ। ਆਸਟ੍ਰੇਲੀਆ ਦੇ ਵਿੱਚ ਪ੍ਰੋ ਫਲਸਤੀਨੀ ਮਟੀਰੀਅਲ ਚੱਲਦਾ ਨਹੀਂ ਹੈ। ਇੱਥੋਂ ਦੀ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਇਜ਼ਰਾਈਲ ਦੇ ਨਾਲ ਹਾਲਾਂਕਿ ਕੂਟਨੀਤਕ ਸੰਬੰਧਾਂ ਨੂੰ ਮਜ਼ਬੂਤੀ ਦਿੱਤੀ ਪਰ ਨਾਲ ਇਹ ਵੀ ਕਿਹਾ ਹੈ ਕਿ ਉਹਨਾਂ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਉਹਦੇ 'ਚੋਂ 4 ਇੰਡੀਵਿਜੁਅਲ ਸ਼ਾਮਲ ਨੇ ਅਤੇ ਇੱਕ ਅਦਾਰਾ ਜਿਨ੍ਹਾਂ ਦੀ ਤਰਫ ਤੋਂ ਇਜ਼ਰਾਈਲ ਦੇ ਵਿੱਚ ਰਹਿ ਕੇ ਫਲਸਤੀਨੀ ਇਲਾਕਿਆਂ ਦੇ ਵਿੱਚ ਕਤਲੇਆਮ ਬੋਲਿਆ ਜਾ ਰਿਹਾ ਹੈ। ਆਸਟ੍ਰੇਲੀਆ ਦੇ ਵਿੱਚ ਜਿਹੜਾ ਵਿਗਿਆਨ ਹੈ ਅਤੇ ਖੋਜ ਹੈ ਉਸਦਾ ਸਭ ਤੋਂ ਵੱਡਾ ਅਦਾਰਾ ਮੰਨਿਆ ਜਾਂਦਾ ਹੈ CSIRO। ਹੁਣ ਆਸਟ੍ਰੇਲੀਆ ਦੇ ਵਿੱਚ ਨੈਸ਼ਨਲ ਸਾਇੰਸ ਏਜੰਸੀ ਨੇ ਆਪਣੇ ਉਸ ਦਾਅਵੇ ਦਾ ਬਚਾਅ ਕੀਤਾ ਜਿਸ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਰਿਸਰਚ ਅਤੇ ਟੈਕਨੋਲੋਜੀ ਦੇ ਉੱਤੇ ਲੱਖਾਂ ਕਰੋੜਾਂ ਰੁਪਏ ਖਰਚ ਕਰ ਦਿੱਤੇ ਗਏ ਨੇ। ਇਹ ਨਵੰਬਰ ਮਹੀਨੇ ਦੇ ਵਿੱਚ CSIRO ਲਗਭਗ 350 ਰਿਸਰਚ ਪੋਜੀਸ਼ਨਸ ਖਤਮ ਕਰਨ ਦੇ ਬਾਰੇ ਵਿਚਾਰ ਕਰ ਸਕਦੀ ਹੈ। ਹਾਲਾਂਕਿ ਇਸ ਦਰਮਿਆਨ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ CSIRO ਦੇ ਵਿੱਚ ਕੰਮ ਕਰਨ ਵਾਲੇ ਵਿਗਿਆਨੀ ਜਿਹੜੇ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਵਿਹਲੇ ਹੋ ਜਾਣਗੇ। ਇਸ ਤੋਂ ਬਾਅਦ ਤਾਂ ਫਿਰ ਉਹ ਮੁੜ ਕੇ ਕਦੇ CSIRO ਦੇ ਵਿੱਚ ਸ਼ਾਮਲ ਕਿਉਂ ਹੀ ਹੋਣਗੇ। ਅਜੇ ਇਹਦੇ ਵਿੱਚ 92 ਦੇ ਕਰੀਬ ਸਟਾਫ, ਜਿਨ੍ਹਾਂ 'ਚੋਂ 86 ਨੂੰ ਪੋਜ਼ੀਟਿਵ ਪਾਇਆ ਗਿਆ, ਉਹਨਾਂ ਦੇ ਨਾਲ ਹੀ ਜੁੜੀ ਹੋਈ ਇਹ ਇੱਕ ਰਿਪੋਰਟ ਹੈ। ਉੱਧਰ ਇਹ ਵੀ ਪਤਾ ਚੱਲ ਰਿਹਾ ਹੈ ਕਿ CSIRO ਆਪਣਾ ਸਾਲਾਨਾ ਖਰਚ ਵੀ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਹੈ। ਸਾਲ 2036 ਤੱਕ ਹਰ ਸਾਲ CSIRO ਟੀਚਾ ਮਿਥ ਕੇ ਚੱਲ ਰਿਹਾ ਕਿ $135 million ਬਚਾਉਣੇ ਨੇ। ਇਹ ਆਖਿਰਕਾਰ ਕਿਵੇਂ ਪੂਰੇ ਹੋ ਸਕਣਗੇ ਆਉਣ ਵਾਲੇ ਸਮੇਂ ਦੇ ਵਿੱਚ, ਤੁਹਾਡੇ ਨਾਲ ਇਹ ਖਬਰਾਂ ਦੀ ਸਾਂਝ ਪਾਵਾਂਗੇ। ਪਰ ਇੱਧਰ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਉਹਨਾਂ ਕੁਝ ਨੁਕਤਿਆਂ ਦੇ ਉੱਤੇ ਜਿਹੜੇ ਤੁਹਾਨੂੰ ਸਮਝ ਨਹੀਂ ਆ ਰਹੇ ਉਹਨਾਂ ਉੱਤੇ ਵੀ ਜਵਾਬ ਦੇਣ ਨੂੰ ਤਿਆਰ ਨੇ।
1: ਜਦ ਤੋਂ ਇਹ ਬੁਸ਼ ਸਮਿਟ ਸ਼ੁਰੂ ਹੋਇਆ, ਜਿਹੜੇ ਸਾਲ ਤੋਂ ਵੀ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਹਰ ਵਾਰ ਇਸ ਦੇ ਵਿੱਚ ਪਾਰਟੀਸਪੇਟ ਕਰਦੇ ਨੇ, ਇੱਥੇ ਪਹੁੰਚਦੇ ਨੇ। ਇਸ ਵਾਰ ਡੱਬੋ ਦੇ ਵਿੱਚ ਹੋ ਰਿਹਾ, 2 ਦਿਨ ਦੀ ਇਹ ਗੈਦਰਿੰਗ 26 ਅਤੇ 27 ਅਗਸਤ ਨੂੰ ਹੋ ਰਹੀ ਹੈ। ਔਰ ਇਸ ਦਰਮਿਆਨ ਫਿਊਲ ਸਿਕਿਉਰਿਟੀ ਇੱਕ ਜ਼ਾਹਰ ਜੀ ਗੱਲ ਹੈ ਕਿ ਬਹੁਤ ਵੱਡਾ ਮਸਲਾ ਬਣਿਆ ਰਹੇਗਾ। ਪੁੱਛਿਆ ਜਾਏਗਾ ਕਿ ਅਮਰੀਕਾ ਦੇ ਉੱਤੇ ਕਿੰਨੀ ਕੁ ਨਿਰਭਰਤਾ ਹੈ, ਈਰਾਨ ਦੇ ਆਖਿਰਕਾਰ ਦਰਵਾਜ਼ੇ ਖੋਲ੍ਹ ਦੇਣ ਦੇ ਨਾਲ, ਸਟੇਟ ਆਫ ਹੋਰਮੋਜ਼ ਖੋਲ੍ਹ ਦੇਣ ਦੇ ਨਾਲ ਕਿੰਨੀ ਕੁ ਰਾਹਤ ਮਿਲ ਸਕੇਗੀ। ਸਿਹਤ ਨੂੰ ਲੈ ਕੇ ਜਿਹੜੀਆਂ ਅਲੱਗ ਅਲੱਗ ਅਪਡੇਟਸ ਵੀ ਸਾਹਮਣੇ ਨੇ। ਲੇਬਰ ਪਾਰਟੀ ਨੇ ਫਿਊਲ ਐਕਸਾਈਜ਼ ਦੇ ਵਿੱਚ ਰਿਡਕਸ਼ਨ ਕਰਨ ਦਾ ਦਾਅਵਾ ਕੀਤਾ ਹੈ। 20% ਪ੍ਰਤੀ ਲੀਟਰ ਦੇ ਪਿੱਛੇ ਜਿਹੜੀ ਇਹ ਗਿਰਾਵਟ ਕੀਤੀ ਗਈ ਹੈ। ਇਸ ਤੋਂ ਇਲਾਵਾ ਐਂਥਨੀ ਐਲਬਨੀਜ਼ ਆਪਣੇ ਇਸ ਬੁਸ਼ ਵਿਦ ਪਾਵਰਿੰਗ ਆਸਟ੍ਰੇਲੀਆ ਨਾਮ ਦੇ ਸੰਬੋਧਨ ਵਿੱਚ ਇਹ ਵੀ ਦੱਸਣਗੇ ਕਿ ਖੇਤਰੀ ਇਲਾਕਿਆਂ ਤੋਂ ਆਉਣ ਵਾਲੇ ਲੋਕ किस तरीके दे नाल आस्ट्रेलिया दी आर्थिकता दे विच अपना योगदान पाते हैं, पर उन्होंने भी कहा कि आस्ट्रेलिया दी सरकार इस मायने दे वल इस कदम दे वल खास तौर दे उत्ते ध्यान दिंदी है जिथे आस्ट्रेलियन लोग रल के इस देश की तरक्की दे लई अगे वध रहे हों। उत्थे आस्ट्रेलिया की तरफ तो हर एक नवा व्यक्ति जुड़ रहा है हर 75 सैकेंड के बाद, और माइग्रेशन इसकी कोई बहुत बड़ी वजह नहीं है। बावजूद इसते आस्ट्रेलिया दे विच जिहड़ा नवा एक पॉपुलेशन कलॉक, नवा तो नहीं कह सकते पर उस पॉपुलेशन कलॉक के आधार के उत्ते एक नवी खबर सामने आई है, प्रकाशित हुई है, जिससे दसया गया है कि 2,80,00,000 की आबादी असी छू गए हैं। यह अंदाजे के तौर के उत्ते दसया जाता है क्योंकि आस्ट्रेलियन ब्यूरो ऑफ स्टैटिस्टिक्स के पॉपुलेशन कलॉक, इस तो अलावा हस्पतालों के नाल जुड़े हुए अलग अलग अंकड़े इकट्ठे कर, इन सब दे उत्ते समा जरूर लगता है। ये भी मनिया जा रहा है कि इमीग्रेशन नू टर्बोचार्ज करन दे लई हर एक व्यक्ति नू 59 सैकेंड दे विच जिहड़ी उह गलबात उस दे नाल कीती जाएगी। ए बी एस की तरफ तो आस्ट्रेलिया की आबादी वाधे दे उत्ते एक टिप्पणी भी दिती गई है, कहा गया है कि पिछले साल के नालों आस्ट्रेलिया की आबादी 5,00,000 व्यक्तियों का होर इजाफा होया है, पर 2023 के नाल इसकी तुलना करिए तो यह लगभग दुगनी हो गई है, यानी 2023 जिनी आबादी सी वो लगभग दुगनी हो गई है 2026 दे विच। आबादी वाधे नूं लैके जुड़ी हुई एक अपडेट असी अपने सोशल मीडिया प्लेटफॉर्म तो भी सांझी की है। उत्थे अगली खबर की सांझ पाईए तो NSW दे विच हाले बर्बादी शुरू नहीं हुई है, बल्कि इस दे थोड़े जे नतीजे जिहड़े ने तुहानूं प्रभावित कर रहे होणगे। मनिया जा रहा है कि NSW दे विच वध तो वध घरां दी परमिशन दे लई अर्जियां जिहड़ियां दायर कीतियां गईआं ने। दस दईए कि NSW नूं वधेरे घरां दी लोड़ है, इस दे विच कोई शक नहीं है, और सरकार भी इह भली भांति इस गल नूं जाणदी है, पर घर ताई होणगे जे घरां दी उसारी नूं लै के अप्रूवल दित्तियां जाणगियां। एक अंदाज़ा ही है सिर्फ जो कि डेली टैलीग्राफ की तरफ तो प्रकाशित किया गया कि पिछले 12 महीनों दे विच अप्रैल महीने तक 52,382 घरां दी कंस्ट्रक्शन नूं लै के हरी झंडी दित्ती गई है, यानी कि उस तो पिछले 12 महीनों के नाल जेकर तुलना करिए जो 47,740 घरां नूं परमिशन दित्ती गई सी उस तो ज़्यादा यह नंबर बधे ने। पर अर्बन टास्क फोर्स आस्ट्रेलिया का यह कहना है कि इस दे नाल बहुत सारिया चीज़ा पिछे नूं जा रही ने, जिमें उदाहरण के तौर देते भी कहा जा रहा है कि NSW नूं तां हर साल घट्टो घट्ट 75,000 घर बना देने चाहिए सी, जबकि अप्रूवल रेट बहुत ज़्यादा सुस्त चल रही है। के मार्ट आस्ट्रेलिया दे सब तो ज़्यादा पसंदीदा रिटेल स्टोरस जड़े ने चेन स्टोरस उन्होंने एक, पर हुण इन्हां दी तरफ तो आईकिया नूं चुनौती दी जा रही है। आस्ट्रेलिया दे विच पहला इस किस्म का तजर्बा के मार्ट करन जा रहे हैं, जिथे मेलबर्न दे ईस्ट दे विच एक ऐसा के मार्ट स्टोर बनाया जाएगा जिहड़े कि स्वीडिश ब्रांड जिहड़ा आईकिया उसनों एक तगड़ी चुनौती दे सकनगे, क्योंकि के मार्ट का अपना एक होम ब्रांड है एकन, सो एकन दे ही फर्नीचर होणगे, और यह सारा जिहड़ा यह शोरूम है के मार्ट का यह कित्थे बन रहा है, यह बॉक्सिल साउथ दे विच बन रहा है जिथे पहला डैक्लन का स्टोर हुंदा सी, सो लगभग 3800 स्क्वेयर मीटर की यह स्पेस दसी गई है, जिथे के मार्ट सारा उस तरीके दे नाल जिवें आईकिया दे विच तुसी दाखल हुंदे हो तो उस तरीके दे नाल कंस्ट्रक्शन का समान बेचदा, के मार्ट भी ठीक उस तरीके दे नाल बेचेगा। मनिया ये जा रहा है कि यह $27 बिलियन की इंडस्ट्री है फर्नीचर के इंटीरियर मार्केट की जो गल करिए, पर के मार्ट सिर्फ आईकिया के उत्ते ही सट नहीं मारेगा, बल्कि इस दे नाल जिहड़े लोकल बाजार दे विच होर दूसरे ब्रांड ने जिवें ए मार्ट जां होर इस किस्म के ब्रांड उन्हां दे उत्ते भी इसका असर पएगा। साउथ आस्ट्रेलिया दे विच एक वक्री किस्म की घटना वापरी है, एक कैदन जिहड़ी कि साउथ आस्ट्रेलिया की एक जेल दे विच बंद सी वह शराब की बोतल दे नाल पहला तो इत्थों फरार हुंदी है इस जेल दे विचों, फिर वापस इस जेल दे विच आके रहन लग पैंदी है। एडिलेड प्री रिलीज़ सेंटर दे विच शुक्रवार की रात यह वाकया वापरिया, हालांकि महकमे की तरफ तो इसकी बहुत ही जानकारी नशर नहीं की जा रही है। करैक्शन सर्विसेज की तरफ तो दसया गया है कि यह महिला जिहड़ी है कुछ समय के लिए फरार जरूर हुई होएगी, ਪਰ ਇਸ ਮੁਤਾਬਕ ਜਿਹੜੀ ਹੈ ਉਸਦੇ ਉੱਤੇ ਕਾਰਵਾਈ ਕੀਤੀ ਜਾਏਗੀ। ਪਬਲਿਕ ਸਰਵਿਸ ਐਸੋਸੀਏਸ਼ਨ ਦੇ ਮੁਤਾਬਕ ਕਰੈਕਸ਼ਨਲ ਆਫਿਸਰ ਜਿਹੜੇ ਨੇ ਉਹ ਲਾਈਜ਼ਨਿੰਗ ਆਫਿਸਰ ਹੁੰਦੇ ਨੇ, ਯਾਨੀ ਕਿ ਆਮ ਲੋਕਾਂ ਦੇ ਨਾਲ ਜਵਾਬਦੇਹ ਹੁੰਦੇ ਨੇ, ਪਰ ਜੇਕਰ ਉਹਨਾਂ ਦੇ ਨਾਲ ਇਸ ਕਿਸਮ ਦਾ ਵਰਤਾਰਾ ਹੁੰਦਾ ਤਾਂ ਜ਼ਾਹਰ ਜੀ ਗੱਲ ਹੈ ਕਿ ਇਸ ਦੇ ਉੱਤੇ ਸਵਾਲ ਇਤਰਾਜ਼ ਉੱਠਣਗੇ। ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ। ਸੁਣਦੇ ਰਹੋ ਰੇਡੀਓ ਹਾਂਜੀ 1674। ਬਾਕੀ ਦੀ ਅਪਡੇਟਸ ਦੇ ਲਈ ਵਾਪਸ ਚੱਲਦੇ ਹਾਂ ਮੈਲਬਰਨ ਸਟੂਡੀਓ। ਜੀ ਰੰਜੋ ਜੀ।

0: ਰੇਡੀਓ ਹਾਂਜੀ 1674 ਦੇ ਉੱਤੇ ਸਾਰੀ ਦੇਸ਼ ਦਾ ਸਵਾਗਤ ਕਰਦੇ ਹਾਂ ਦੋਸਤੋ। ਸਮਾਂ ਖਬਰਾਂ ਦਾ ਹੋ ਚੁੱਕਾ, ਮੈਂ ਅਮਰਿੰਦਰ ਗਿੱਧਾ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ। ਮੇਰੇ ਨਾਲ ਇਸ ਵੇਲੇ ਪੰਜਾਬ ਤੋਂ ਪ੍ਰੀਤਮ ਰੁਪਾਲ ਜੀ ਨੇ, ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। ਸਵਾਗਤ ਹੈ ਪ੍ਰੀਤਮ ਜੀ ਤੁਹਾਡਾ ਰੇਡੀਓ ਹਾਂਜੀ ਤੇ।
1: ਬਹੁਤ ਸ਼ੁਕਰੀਆ ਮੈਨੂੰ, ਸਤਿ ਸ੍ਰੀ ਅਕਾਲ,
0: ਬਹੁਤ ਬਹੁਤ ਸ਼ੁਕਰੀਆ ਜੀ।
1: ਅੱਜ ਦੀਆਂ ਜੋ
0: ਹਾਂਜੀ ਕੀ ਨੇ ਖਾਸ ਖਬਰਾਂ ਪ੍ਰੀਤਮ ਜੀ? ਅੱਜ ਦੀਆਂ
1: ਖਾਸ ਖਬਰਾਂ ਆਪਾਂ ਗੱਲ ਕਰਨ ਲੱਗੇ ਹਾਂ ਕਿ ਸਭ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਜਿਹੜਾ ਕੇਂਦਰੀ ਸਿੱਖਿਆ ਬੋਰਡ ਹੈ CBSE ਦੇ ਚੇਅਰਮੈਨ ਅਤੇ ਸਕੱਤਰ ਨੂੰ ਹਟਾ ਦਿੱਤਾ, ਉਹਨਾਂ ਦੀ ਥਾਂ ਤੇ ਨਵੇਂ ਚੇਅਰਮੈਨ ਅਤੇ ਸਕੱਤਰ ਲਗਾ ਦਿੱਤੇ ਨੇ। ਇਹ ਜਿਹੜੀ ਹੈ ਖਾਸ ਕਰਕੇ ਆਨਲਾਈਨ ਜਿਹੜਾ ਹੈ ਔਨ ਸਕਰੀਨ ਮਾਰਕਿੰਗ ਸੇਵਾਵਾਂ ਦੀ ਜਿਹੜੀ ਹੈ ਜਾਂਚ ਵਾਸਤੇ ਕਮੇਟੀ ਬਣਾ ਦਿੱਤੀ ਗਈ ਹੈ। ਦੂਜੀ ਖਬਰ, ਉਧਰ ਪੱਛਮੀ ਬੰਗਾਲ ਦੇ ਵਿੱਚ ਤ੍ਰਿਣਮੂਲ ਕਾਂਗਰਸ TMC ਵਿੱਚ ਫੁੱਟ ਪੈਣ ਦੇ ਆਸਾਰ ਵੱਧ ਗਏ ਨੇ। ਸਪੀਕਰ ਦੇ ਦਫ਼ਤਰ ਨੇ ਵਿਰੋਧੀ ਧਿਰ ਦੇ ਨੇਤਾ ਬਾਰੇ ਜਿਹੜਾ ਹੈ ਪੱਤਰ ਲੈਣ ਤੋਂ ਇਨਕਾਰ ਕੀਤਾ, ਤੇ ਉਧਰੋਂ ਇੱਕ ਦੂਜਾ ਧੜਾ ਜਿਹੜਾ ਹੈ ਉਹ ਵੀ ਸਰਗਰਮ ਹੋ ਰਿਹਾ
0: ਜੀ।
1: ਤੇ ਪੰਜਾਬ ਸਰਕਾਰ ਨੇ ਫਸਲੀ ਹੱਦ ਕਰਜ਼ੇ 'ਚ ਸੁਧਾਰਾਂ ਦਾ ਐਲਾਨ ਕੀਤਾ। ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਰਾਹਤ ਦੇਣ ਨਾਲ ਸੂਬੇ 'ਚ ਜਿਹੜਾ ਹੈ ਕਿਸਾਨ ਖੁਦਕੁਸ਼ੀਆਂ ਦੀ ਦਰ ਘਟੀ ਹੈ
0: ਜੀ।
1: ਉਧਰ ਕਾਂਗਰਸ ਹਾਈਕਮਾਨ ਨੇ ਕਿਹਾ ਕਿ ਪੰਜਾਬ ਕਾਂਗਰਸ ਵਿੱਚ ਕੋਈ ਫੇਰ ਬਦਲ ਨਹੀਂ ਹੋਏਗਾ। ਦਿੱਲੀ ਚ ਜਿਹੜਾ ਹੈ ਪੰਜਾਬ ਵਿਧਾਨ ਸਭਾ ਚੋਣਾਂ ਬਾਰੇ ਜਿਹੜੀ ਹੈ ਕਾਂਗਰਸ ਦੀ ਉੱਚ ਪੱਧਰੀ ਕਮੇਟੀ ਨੇ ਮੀਟਿੰਗ ਕੀਤੀ ਹੈ, ਤੇ ਪਰ ਉਹਨਾਂ ਨਾਲ ਹੀ ਕਿਹਾ ਕਿ ਜਿਹੜੇ ਅਮਰਿੰਦਰ ਵੜਿੰਗ ਜਿਹੜੇ ਹੈ ਰਾਜਾ ਵੜਿੰਗ ਉਹੀ ਪ੍ਰਧਾਨ ਬਣੇ ਰਹਿਣਗੇ। ਉਧਰ BJP ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਅੱਜ ਜਿਹੜਾ ਹੈ ਆਪਣਾ ਚਾਰਜ ਸੰਭਾਲ ਰਹੇ ਨੇ
0: ਜੀ।
1: ਤੇ ਨਾਲ ਹੀ ਜਿਹੜਾ ਇੱਕ ਹੋਰ ਖਬਰ ਕਿ ਤੇਲ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਨੇ, ਜਿਸ ਕਾਰਨ ਜਿਹੜੀ ਹੈ ਉਹ ਮਹਿੰਗਾਈ ਵੀ ਜਿਹੜੀ ਵਧੀ ਹੈ, ਤੇ ਕਿਉਂਕਿ ਢੋਆ ਢੁਆਈ ਮਹਿੰਗੀ ਹੋਣ ਕਾਰਨ ਜਿਹੜਾ ਜ਼ਰੂਰੀ ਵਸਤਾਂ ਦੇ ਜਿਹੜੇ ਭਾਅ ਹੋਰ ਵਧਣ ਦੇ ਆਸਾਰ ਬਣ ਗਏ ਨੇ।
0: ਹਾਂਜੀ,
1: ਇਹ ਖਾਸ ਖਬਰਾਂ। ਹਾਂਜੀ
0: ਹਾਂਜੀ, ਪਹਿਲਾਂ ਤਾਂ ਕੇਂਦਰ ਸਰਕਾਰ ਦੇ ਵੱਲੋਂ ਜਿਹੜਾ ਹੁਣ ਖਾਸ ਕਰਕੇ ਫੈਸਲਾ ਲਿਆ ਗਿਆ CBSE ਦੇ ਚੇਅਰਮੈਨ ਤੇ ਸਕੱਤਰ ਦੀ ਛੁੱਟੀ ਕੀਤੀ ਹੈ, ਕੀ ਲੱਗਦਾ ਫੈਸਲਾ ਬੜਾ ਲੇਟ ਆਇਆ ਕੰਸੀਡਰਿੰਗ ਜਿਸ ਤਰ੍ਹਾਂ ਦਾ ਵਿਰੋਧ ਆਨਲਾਈਨ ਵੀ ਦੇਖਣ ਨੂੰ ਮਿਲ ਰਿਹਾ ਸੀ, ਜਾਂ ਇਹਨਾਂ ਅਹੁਦੇਦਾਰਾਂ ਦੀਆਂ ਛੁੱਟੀਆਂ ਕਰਨ ਦੇ ਨਾਲ ਵੀ ਕੋਈ ਫਰਕ ਪਏਗਾ? ਕਿਉਂਕਿ ਪਿਛਲੇ ਕਾਫੀ ਸਮੇਂ ਦੇ ਵਿੱਚ ਕਾਫੀ ਵੱਡੀ ਸੰਖਿਆ ਦੇ ਵਿੱਚ ਪੇਪਰ ਨੇ ਜਿਹੜੇ ਲੀਕ ਹੋ ਚੁੱਕੇ ਨੇ।
1: ਇਹ ਦੋ ਗੱਲਾਂ ਜਿਹੜੀਆਂ ਨਾਲੋ ਨਾਲ ਜਿਹੜੀਆਂ ਨੇ ਗਿੱਧਾ ਜੀ, ਇਹ ਨੇ ਕਿ ਇੱਕ ਪਾਸੇ ਜਿਹੜਾ ਹੈ ਉਹ ਪੇਪਰ ਲੀਕ ਹੋਇਆ, ਉਹਦੀ ਵੱਡੇ ਪੱਧਰ ਤੇ ਚਰਚਾ ਜਿਹੜੀ ਉਹ ਰਹੀ ਹੈ, ਜਿਹਦਾ ਅੱਜ ਤੱਕ ਵਿਰੋਧ ਹੋ ਰਿਹਾ। ਦੁਬਾਰਾ ਅਜੇ ਜਿਹੜਾ ਹੈਗਾ CBSE ਜਿਹੜਾ NTA ਨੇ ਜਿਹੜਾ ਦੁਬਾਰਾ ਅਜੇ ਪੇਪਰ ਉਹ ਲੈਣਾ ਹੁਣ, ਤੇ ਉਹਨਾਂ ਜਿਹੜੇ ਵਿਦਿਆਰਥੀਆਂ ਨੇ ਪੇਪਰ ਦਿੱਤਾ ਸੀ ਉਹਨਾਂ ਲਈ ਇਹ ਮੁਸ਼ਕਿਲ ਖੜੀ ਹੋ ਗਈ ਕਿ ਉਹਨਾਂ ਨੂੰ ਦੁਬਾਰਾ ਹੁਣ ਤਿਆਰੀ ਕਰਨੀ ਪੈ ਰਹੀ ਹੈ। ਦੂਜੇ ਪਾਸੇ ਜਿਹੜਾ ਇਹ ਮਸਲਾ ਜਿਹੜਾ 10ਵੀਂ ਤੇ 12ਵੀਂ ਦੀਆਂ ਜਿਹੜੀਆਂ ਪ੍ਰੀਖਿਆਵਾਂ ਨੇ CBSE ਜਿਹੜੀ ਲੈਂਦੀ ਹੈ, ਜਿਹੜਾ ਪੂਰੇ ਦੇਸ਼ ਦੇ ਵਿੱਚ ਪੰਜਾਬ ਸਮੇਤ ਮੋਸਟਲੀ ਬਹੁਤ ਸਾਰੇ ਹੁਣ ਸਕੂਲ ਨੇ ਜਿਹੜੇ CBSE ਇਹ ਜਿਹੜਾ ਬੋਰਡ ਹੈ ਇਹਦੇ ਨਾਲ ਐਫਲੀਏਟਡ ਨੇ, ਤੇ ਇੱਥੇ ਜਿਹੜਾ ਮਸਲਾ ਸਭ ਤੋਂ ਵੱਡਾ ਉਹ ਆਇਆ ਕਿ ਜਿਹੜਾ ਆਨਲਾਈਨ ਜਿਹੜਾ ਮਾਰਕਿੰਗ ਵਾਲਾ ਮਸਲਾ ਜਿਹਦੇ ਚ ਇਹ ਸਮੱਸਿਆ ਜਿਹੜੀ ਉਹ ਆਈ ਹੈ। ਤੇ ਕਿਉਂਕਿ ਜਿਹੜੀਆਂ ਆਨਲਾਈਨ ਮਾਰਕਿੰਗ ਸਿਸਟਮ ਵਾਸਤੇ ਜਿਹੜੀਆਂ ਸਰਵਿਸ ਜਿਹੜੀਆਂ ਲਈਆਂ ਗਈਆਂ ਸੀ ਤੇ ਉਹਦੀ ਹੁਣ ਜਾਂਚ ਹੋ ਰਹੀ ਹੈ, ਉਹਦੇ ਚ ਜਿਹੜੀ ਉਹ ਗੜਬੜ ਸਾਹਮਣੇ ਆਈ ਹੈ, ਤੇ ਬਹੁਤ ਜ਼ਿਆਦਾ ਪ੍ਰੈਸ਼ਰ ਜਿਹੜਾ ਹੈਗਾ ਉਹ ਪੈਣ ਤੋਂ ਬਾਅਦ ਹੀ ਜਿਹੜਾ ਕੇਂਦਰ ਸਰਕਾਰ ਨੇ ਐਜੂਕੇਸ਼ਨ ਜਿਹੜਾ ਮਿਨਿਸਟਰੀ ਆ ਉਹਨੇ ਫੈਸਲਾ ਲਿਆ, ਤੇ ਜਿਹੜੇ CBSE ਦੇ ਜਿਹੜੇ ਪਹਿਲਾਂ ਜੋ ਚੇਅਰਮੈਨ ਜਿਹੜੇ ਸੀ ਮਿਸਟਰ ਰਾਹੁਲ ਸਿੰਘ ਤੇ ਜੋ ਸੈਕਰੇਟਰੀ ਹਿਮਾਂਸ਼ੂ ਗੁਪਤਾ ਤੇ ਉਹਨਾਂ ਨੂੰ ਹੁਣ ਬਦਲ ਦਿੱਤਾ ਗਿਆ, ਤੇ ਉਹਨਾਂ ਦੀ ਥਾਂ ਤੇ ਹੋਰ ਜਿਹੜੇ ਸੀਨੀਅਰ IAS ਅਫਸਰ ਲੋਹਿੰਡੇ ਪ੍ਰਸ਼ਾਂਤ ਸੀਤਾਰਾਮ ਤੇ ਉਹਨਾਂ ਨੂੰ ਚੇਅਰਮੈਨ ਲੈ ਗਿਆ, ਤੇ ਵਰਨ ਭਾਰਦਵਾਜ ਨੂੰ ਜਿਹੜਾ ਹੈ ਉਹ ਜਿਹੜਾ ਹੈਗਾ ਉਹ ਸਕੱਤਰ ਜਿਹੜਾ ਉਹ ਲਾਇਆ ਗਿਆ
0: ਜੀ।
1: ਹੁਣ ਮਸਲਾ ਅਸਲ ਦੇ ਵਿੱਚ ਇਹ ਹੈ ਕਿ ਸਿਰਫ ਜਿਹੜਾ ਹੈਗਾ ਇਹ ਇੰਨਾ ਹੀ ਨਹੀਂ ਕਿ ਇਹਨਾਂ ਨੂੰ ਬਦਲਣ ਦੇ ਨਾਲ ਜਿਹੜੀ ਕੋਈ ਜਿਹੜੀ ਇਹਦੇ ਨਾਲ ਕੋਈ ਫਰਕ ਪੈਣ ਲੱਗਿਆ ਕਿ ਸਿਰਫ ਦੋ ਬੰਦੇ ਜ਼ਿੰਮੇਵਾਰ ਹੈ, ਜਿਹਦਾ ਹੁਣ ਇੱਕ ਜਿਹੜਾ ਸਾਰਾ ਸਿਸਟਮ ਇਸ ਤਰ੍ਹਾਂ ਬਣਾ ਦਿੱਤਾ ਗਿਆ, ਤੇ ਉਹ ਸਿਸਟਮ ਜਿਹੜਾ ਹੈ ਇਹਦੇ ਲਈ ਕਿਤੇ ਨਾ ਕਿਤੇ ਇਹ ਉੱਥੇ ਸਮੱਸਿਆ ਤੇ ਜਿਸ ਕਰਕੇ ਇਹ ਪਰੇਸ਼ਾਨੀਆਂ ਆ ਰਹੀਆਂ ਨੇ। ਜਿਸ ਤਰ੍ਹਾਂ NEET ਦੇ ਵਿੱਚ ਵੀ ਜਿਹੜਾ ਹੈ NTA ਦਾ ਉਹ ਵੀ ਮਾਮਲਾ ਰਿੜਕਾ ਜੇ ਚੱਲ ਰਿਹਾ
0: ਜੀ।
1: ਹਾਂਜੀ,
0: ਜੀ ਅੱਛਾ, ਇਹਦੇ ਵਿੱਚ ਜਿਹੜੀ ਇੱਕ ਬੜੀ ਜੱਗੋ ਤੇਰਵੀਂ ਜਿਹੀ ਗੱਲ ਦੇਖਣ ਨੂੰ ਮਿਲੀ ਕਿ 17 ਸਾਲਾਂ ਦਾ ਵਿਅਕਤੀ ਆ, ਖਾਸ ਕਰਕੇ ਅਦਾਲਤਾਂ ਨੇ ਜਿਹੜੀਆਂ ਉਸਨੂੰ ਅੰਡਰ ਏਜ ਦੇ ਤੌਰ ਦੇ ਉੱਤੇ ਵੀ ਗਿਣਦੀਆਂ ਨੇ ਸਿਧਾਂਤ ਦੇ ਵੱਲੋਂ ਸੰਸਦੀ ਕਮੇਟੀ ਦੇ ਅੱਗੇ ਪੇਸ਼ ਹੋ ਕੇ ਜਿਹੜੀਆਂ ਉਹਦੇ ਵਿੱਚ ਉਣਤਾਈਆਂ ਨੇ ਉਹ ਪੇਸ਼ ਕੀਤੀਆਂ ਗਈਆਂ, ਕਿਵੇਂ ਦੇਖਦੇ ਹੋ ਇਸ ਪੂਰੀ ਡਿਵੈਲਪਮੈਂਟ ਨੂੰ?
1: ਨਹੀਂ ਦੇਖੋ, ਇਹ ਤੁਸੀਂ ਹੁਣ ਇੰਨਾ ਜਿਹੜਾ ਹੈਗਾ ਇਹ ਸੌਖਾ ਤਾਂ ਹੈ ਨਹੀਂ, ਜਿਸ ਤਰੀਕੇ ਨਾਲ ਬੱਚਿਆਂ ਦਾ ਇੰਟੈਲੀਜੈਂਸ ਜਾਂ ਬੱਚਿਆਂ ਦਾ ਇੰਟਲੈਕਟ ਜਿਹੜਾ ਉਹ ਉਹਨੂੰ ਤੁਸੀਂ ਕਿਤੇ ਏਦਾਂ ਨਹੀਂ ਆਖ ਸਕਦੇ, ਤੇ ਜਾਂ ਇਹ ਵੀ ਤੁਸੀਂ ਆਪਣੇ ਆਪ ਨੂੰ ਇਹ ਨਹੀਂ ਕਹਿ ਸਕਦੇ ਕਿ ਇੰਨਾ ਜਿਹੜੇ ਵੀ ਇਹ ਸਿਲਸਿਲੇ ਨੇ, ਜਿਵੇਂ ਖਾਸ ਕਰਕੇ ਔਨ ਸਕਰੀਨ ਮਾਰਕਿੰਗ ਵਾਲਾ ਇਸ਼ੂ ਹੈ ਜਾਂ ਹੋਰ ਹੈ, ਕਿ ਅਸੀਂ ਜਿਹੜਾ ਹੈ ਇਹਦੇ ਇਹ ਸਾਰਾ ਫੂਲ ਪਰੂਫ ਹੈ। ਹੁਣ ਬੱਚੇ ਨੇ ਜਿਹੜੇ ਪਾਰਲੀਮੈਂਟਰੀ ਕਮੇਟੀ ਦੇ ਅੱਗੇ ਜਿਹੜੀਆਂ ਗੱਲਾਂ ਰੱਖੀਆਂ ਨੇ ਤੇ ਜਿਹਨਾਂ ਦੀ ਗੱਲ ਜਿਹੜਾ ਕਾਫੀ ਚਰਚਾ ਦੇ ਵਿੱਚ ਜਿਹੜਾ ਹੈਗਾ ਮਿਸਟਰ ਸਿਧਾਂਤ, ਤੇ ਹੁਣ ਜਿਹੜਾ ਉਹ ਸਾਰੀਆਂ ਗੱਲਾਂ ਜਿਹੜੀਆਂ ਕਿਸ ਤਰ੍ਹਾਂ ਕਿ ਜਿਹੜੀ ਮਾਰਕਿੰਗ ਵਾਸਤੇ ਕਿਸ ਤਰ੍ਹਾਂ ਜਿਹੜੇ ਬੰਦੇ ਹਾਇਰ ਕੀਤੇ ਗਏ ਜਾਂ ਉਹ ਅੱਗੇ ਜਿਹੜਾ ਉਹ ਸੇਵਾਵਾਂ ਕਿਸ ਤਰ੍ਹਾਂ ਲਈਆਂ ਗਈਆਂ ਉੱਤੇ ਉਹਦੇ ਚ ਬੇਨੇਮੀਆਂ ਜਿਹੜੀਆਂ ਹੋਈਆਂ, ਹੁਣ ਜੋ ਬੱਚਾ ਇੱਕ ਦੱਸ ਰਿਹਾ ਤਾਂ ਇਹਦਾ ਅਰਥ ਇਹ ਹੈ ਕਿ ਕਿਤੇ ਨਾ ਕਿਤੇ ਜਿਹੜੀਆਂ ਇਹ ਗੱਲਾਂ ਤਾਂ ਇਹ ਹੈਗੀਆਂ ਹੀ ਹੈ। ਜਿਸ ਤਰ੍ਹਾਂ ਜਿਹੜੀ ਇਹਦੇ ਵਾਸਤੇ ਜਿਹੜੀ ਪਾਰਲੀਮੈਂਟਰੀ ਕਮੇਟੀ ਬਣਾਈ ਸੀ ਤੇ ਉਹਨਾਂ ਨੇ ਵੀ ਬਾਅਦ ਦੇ ਵਿੱਚ ਪਾਰਲੀਮੈਂਟਰੀ ਕਮੇਟੀ ਨੇ ਵੀ ਜਿਹੜੀ ਇਹ ਰਿਕਮੈਂਡੇਸ਼ਨ ਦਿੱਤੀ ਸੀਗੀ ਕਿ ਇਹ ਮਸਲਾ ਜਿਹੜਾ ਕੋਈ ਜਿਹੜਾ ਹੈਗਾ ਪੱਕਾ ਹੱਲ ਇੱਦਾਂ ਦਾ ਜਿਹੜਾ ਉਹ ਹੋਣਾ ਚਾਹੀਦਾ। ਤੇ ਨਾਲ ਹੀ ਇਹਦੇ ਤੇ ਜਿਹੜੀ ਇਹਦੇ ਤੇ ਜਿਹੜਾ ਰਿਐਕਸ਼ਨ ਜਿਹੜਾ ਆਇਆ ਸੀ ਬੀ ਐਸ ਈ ਨੇ ਜਿਹੜਾ ਆਪਣਾ ਪੱਲਾ ਝਾੜਨ ਦੀ ਜਿਹੜੀ ਗੱਲ ਕੀਤੀ ਹੈ ਤੇ ਉਹਨਾਂ ਨੇ ਜਿਹੜਾ ਕੱਲ ਕਿਹਾ ਸੀ ਕਿ ਇਹ ਜਿਹੜੀਆਂ ਸੇਵਾਵਾਂ ਦੇ ਵਿੱਚ ਅੜਿੱਕਾ ਪਾਉਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਗਈ ਹੈ, ਜਿਸ ਕਰਕੇ ਜਿਹੜਾ ਹੈਗਾ ਤੇ ਇਹ ਇਹਨਾਂ ਸੇਵਾ ਤੋਂ ਜਿਹੜਾ ਹੈਗਾ ਇਨਕਾਰ ਕਰਨ ਵਾਲੇ ਜਿਹੜੇ ਹੈਗਾ ਉਹਨਾਂ ਜਿਹੜਾ ਇੱਕ ਇਸ ਤਰ੍ਹਾਂ ਦਾ ਜਿਹੜਾ ਅਟੈਕ ਹੈ ਜਿਹੜਾ ਇੱਕ ਉਹ ਵੀ ਇਹਦੇ ਤੇ ਹੋਇਆ ਹੈਗਾ। ਇਹਦੇ ਚ ਅਮਰਿੰਦਰ ਜੀ ਜਿਹੜੀ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਨਾ ਸਾਡੇ ਦੇਸ਼ ਦੇ ਵਿੱਚ ਕਈ ਵਾਰੀ ਇਹ ਖਾਸ ਕਰਕੇ ਜਿਹੜਾ ਸਾਡਾ ਐਜੂਕੇਸ਼ਨ ਸਿਸਟਮ ਹੈ ਤੇ ਉਹਦੇ ਤੇ ਲਗਾਤਾਰ ਜਿਹੜਾ ਹੈਗਾ ਕੇਂਦਰ ਵੱਲੋਂ ਗਲਬਾ ਪਾਇਆ ਜਾ ਰਿਹਾ, ਹਾਲਾਂਕਿ ਜਿਹੜਾ ਐਜੂਕੇਸ਼ਨ ਜਿਹੜੀ ਸਿੱਖਿਆ ਉਹ ਜਿਹੜਾ ਸਾਡੇ ਕੰਸਟੀਟਿਊਸ਼ਨ ਦੇ ਮੁਤਾਬਕ ਉਹ ਸਟੇਟ ਦੀ ਦਾ ਸਾਰਾ ਉਹ ਪ੍ਰੈਰੋਗੇਟਿਵ ਹੁੰਦਾ, ਸਟੇਟ ਲਿਸਟ ਦੇ ਵਿੱਚ ਆਉਂਦੀਆਂ ਜਿਹੜੀਆਂ ਸਾਡੇ ਸੰਵਿਧਾਨ ਦੇ ਵਿੱਚ ਤਿੰਨ ਲਿਸਟਾਂ ਬਣਾਈਆਂ ਗਈਆਂ, ਸੂਚੀਆਂ ਬਣਾਈਆਂ ਗਈਆਂ ਕਿ ਕਿਹੜਾ ਮਹਿਕਮਾ ਕਿੱਥੇ ਆਊਗਾ, ਉਹਨੂੰ ਸੂਬੇ ਦੇ ਵਿੱਚ ਸੂਬਾ ਡੀਲ ਕਰੂਗਾ ਜਾਂ ਉਹਨੂੰ ਸੈਂਟਰ ਡੀਲ ਕਰੂਗਾ, ਕੁਛ ਮਹਿਕਮੇ ਇਹੋ ਜਿਹੇ ਜਿਹਨਾਂ ਨੂੰ ਦੋਨੇ ਡੀਲ ਕਰਨਗੇ, ਜਿਹਨਾਂ ਨੂੰ ਸਾਂਝੀ ਜਾਂ ਸਮਵਰਤੀ ਸੂਚੀ ਕਹਿੰਦੇ ਆ। ਤੇ ਹੁਣ ਸਮੱਸਿਆ ਇੱਥੇ ਇਹ ਹੈ ਕਿ ਐਜੂਕੇਸ਼ਨ ਜਿਹੜੀ ਕਿਉਂਕਿ ਇਹ ਸਟੇਟ ਲਿਸਟ ਦੇ ਵਿੱਚ ਸੀਗੀ, ਇਹ ਹੌਲੀ ਹੌਲੀ ਹੌਲੀ ਹੌਲੀ ਜਿਹੜੀ ਹੈ ਉਹ ਕੇਂਦਰ ਸਰਕਾਰ ਜਿਹੜੀ ਹੈ ਉਹ ਆਪਣੇ ਹੱਥ ਚ ਲੈ ਆਈ ਹੈ। ਇਹਦੀ ਜਿਹੜਾ ਸਭ ਤੋਂ ਵੱਡੀ ਜਿਹੜੀ ਜ਼ਿੰਮੇਵਾਰੀ ਉਹ ਸਾਡੇ ਪੇਰੈਂਟਸ ਸੀ, ਸਾਡੀਆਂ ਵਿਦਿਅਕ ਸੰਸਥਾਵਾਂ ਦੀ ਵੀ ਸੀ, ਜਿਨ੍ਹਾਂ ਨੇ ਲਗਾਤਾਰ ਇਹ ਪਿਛਲੇ 40 ਸਾਲ ਦੇ ਵਿੱਚ ਇਹ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਕਿ ਜਿਹੜਾ ਸੀ ਬੀ ਐਸ ਈ ਬੋਰਡ ਹੈ ਤੇ ਉਹ ਬਿਹਤਰ ਹੈ ਜਿਹੜੀਆਂ ਸਟੇਟ ਬੋਰਡ ਨੇ ਉਹਨਾਂ ਦੇ ਨਾਲੋਂ। ਇਹੀ ਕਾਰਨ ਹੋਇਆ ਕਿ ਜਿਹੜੇ ਪੇਰੈਂਟਸ ਨੇ ਜਾਂ ਜਿਹੜੇ ਪ੍ਰਾਈਵੇਟ ਸਕੂਲ ਨੇ ਇਸ ਪਾਸੇ ਵੱਲ ਨੂੰ ਭੱਜੇ, ਇਸ ਪਾਸੇ ਵੱਲ ਨੂੰ ਦੌੜੇ ਕੇ ਆਪਣੇ ਆਪ ਜਿਹੜੀ ਐਫੀਲੀਏਸ਼ਨ ਆ ਸਟੇਟ ਐਜੂਕੇਸ਼ਨ ਬੋਰਡਾਂ ਦੇ ਨਾਲੋਂ ਤੋੜ ਕੇ ਸੀ ਬੀ ਐਸ ਈ ਨਾਲ ਜਿਹੜੀ ਉਹ ਕੀਤੀ ਜਾਵੇ। ਹਾਲਾਂਕਿ ਇੱਕ ਹੋਰ ਉਸ ਤੋਂ ਵੀ ਪਹਿਲਾਂ ਦਾ ਇੱਕ ਬੋਰਡ ਜਿਹੜਾ ਐਗਜਿਸਟ ਕਰਦਾ ਤੇ ਆਈ ਸੀ ਐਸ ਈ ਤੇ ਉਹ ਵੀ ਹੈ, ਉਹ ਸਕੂਲ ਉਹਦੇ ਨਾਲ ਵੀ ਨੇ, ਪਰ ਇੱਥੇ ਸਾਡੇ ਸਟੇਟਾਂ ਦੇ ਵਿੱਚ ਸੂਬਿਆਂ ਦੇ ਵਿੱਚ ਇਸ ਗੱਲ ਤੇ ਜਿਹੜਾ ਹੈ ਉਹ ਜ਼ਿਆਦਾ ਇਸ ਤਾਂ ਇਸ ਤੇ ਜ਼ੋਰ ਪਾਇਆ ਗਿਆ ਕਿ ਇੱਧਰ ਜੁੜਿਆ। ਹੁਣ ਜਿੰਨੇ ਵੀ ਆਪਾਂ ਦੇਖਦੇ ਹਾਂ ਈਵਨ ਛੋਟੇ ਛੋਟੇ ਕਸਬਿਆਂ ਦੇ ਵਿੱਚ ਵੀ, ਪਿੰਡਾਂ ਦੇ ਵਿੱਚ ਵੀ ਜਿਹੜੇ ਪ੍ਰਾਈਵੇਟ ਸਕੂਲ ਖੁੱਲੇ ਨੇ ਉਹ ਇਹਨੂੰ ਬੜੇ ਧੜੱਲੇ ਨਾਲ ਕਹਿੰਦੇ ਕਿ ਸਾਡਾ ਸਕੂਲ ਜਿਹੜਾ ਉਹ ਸੀ ਬੀ ਐਸ ਈ ਨਾਲ ਅਫੀਲੀਏਟਡ ਹੈ। ਤੇ ਹੁਣ ਸੀ ਬੀ ਐਸ ਈ ਦੇ ਵਿੱਚ ਇਸ ਤਰ੍ਹਾਂ ਦੀਆਂ ਧਾਂਦਲੀਆਂ, ਇਸ ਤਰ੍ਹਾਂ ਦੀਆਂ ਬੇਨੇਮੀਆਂ ਹੋਰ, ਉਹ ਦੇਖ ਕੇ ਲੱਗਦਾ ਹੈ ਕਿ ਇਹ ਜਿਸ ਤਰ੍ਹਾਂ ਕਹਿੰਦੇ ਨੇ ਕਿ ਹਾਥੀ ਜਦੋਂ ਬਹੁਤ ਵੱਡਾ ਹੋ ਜਾਂਦਾ ਤੇ ਫਿਰ ਉਹਨੂੰ ਆਪਣੇ ਪੈਰ ਨੀ ਦਿਸਦੇ, ਪੈਰ ਦਿਸਣੇ ਬੰਦ ਹੋ ਜਾਂਦੇ ਆ। ਤੇ ਇਸ ਤਰ੍ਹਾਂ ਹੀ ਹੁਣ ਇਹਨਾਂ ਬੋਰਡਾਂ ਦਾ ਜਾਂ ਜਿਹੜੀਆਂ ਸੈਂਟਰ ਦੀਆਂ ਇਹ ਸੰਸਥਾਵਾਂ ਨੇ ਇਹਨਾਂ ਦਾ ਹਾਲ ਹੈ। ਤੇ ਹੁਣ ਇਹਦੇ ਲਈ ਜ਼ਿੰਮੇਵਾਰ ਤਾਂ ਵੈਸੇ ਇਕੱਲੀ ਆਪਾਂ ਸਰਕਾਰ ਨੂੰ ਨੀ ਕਹਿ ਸਕਦੇ, ਜ਼ਿੰਮੇਵਾਰ ਇਹਦੇ ਲਈ ਪੇਰੈਂਟਸ ਵੀ ਨੇ, ਟੀਚਰ ਵੀ ਨੇ, ਉਹ ਸਕੂਲ ਵੀ ਨੇ ਪ੍ਰਾਈਵੇਟ ਜਿਹੜੇ ਲਗਾਤਾਰ ਇਹਨੂੰ ਇੱਕ ਮੰਡੀ ਦੇ ਇੱਕ ਮਾਰਕੀਟਿੰਗ ਕਰ ਰਹੇ ਆ ਇਸ ਮੁੱਦੇ ਨੂੰ ਲੈ ਕੇ ਕਿ ਸਾਡਾ ਜਿਹੜਾ ਸਕੂਲ ਹੈ ਉਹ ਸੀ ਬੀ ਐਸ ਈ ਦੇ ਨਾਲ ਅਫੀਲੀਏਟਡ ਹੈ। ਤੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੇ ਸਟੇਟ ਬੋਰਡ ਨੇ ਜਾਂ ਜਿਵੇਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਹੈ, ਹਰਿਆਣਾ ਸਕੂਲ ਐਜੂਕੇਸ਼ਨ ਬੋਰਡ ਹੈ, ਤੇ ਵੀ ਉਹਨਾਂ ਦਾ ਲੈਵਲ ਉਹ ਨਹੀਂ ਹੈ, ਉਹਨਾਂ ਦਾ ਸਟੈਂਡਰਡ ਉਹ ਨਹੀਂ ਹੈ। ਹਾਲਾਂਕਿ ਜਿਹੜੀਆਂ ਸਮੇਂ ਸਮੇਂ ਜੋ ਤਰਮੀਮਾਂ ਸਾਡੀਆਂ ਐਜੂਕੇਸ਼ਨ ਪੋਲਿਸੀ ਚ ਹੋਈਆਂ ਉਹਦੇ ਮੁਤਾਬਕ ਸਿਲੇਬਸ ਸਾਰਿਆਂ ਦੇ ਇੱਕੋ ਹੀ ਹੈ, ਬੁੱਕਸ ਇੱਕੋ ਹੀ ਨੇ, ਤੇ ਸਿਰਫ ਤੇ ਸਿਰਫ ਬਸ ਇਹ ਇੱਕ ਬਣਿਆ ਹੋਇਆ ਕਿ ਇਹ ਜਿਹੜਾ ਬੋਰਡ ਹੈ ਜ਼ਿਆਦਾ ਵਧੀਆ, ਇਹ ਹੁਣ ਅਸੀਂ ਦੇਖ ਹੀ ਰਹੇ ਹਾਂ। ਇਹ ਬਾਕੀ ਇਹ ਪਹਿਲੀ ਵਾਰੀ ਨੀ ਹੋਈ ਇਹ ਗੱਲ, ਹੁਣ ਇਹ ਕਿ ਕਿਉਂਕਿ ਜ਼ਿਆਦਾ ਗੱਲ ਸਾਹਮਣੇ ਆ ਗਈ, ਤੇ ਇਸ ਤੋਂ ਪਹਿਲਾਂ ਵੀ ਜਿਹੜੀਆਂ ਏਦਾਂ ਦੀਆਂ ਉਣਤਾਈਆਂ ਬੇਨੇਮੀਆਂ ਜਿਹੜੀਆਂ ਨੇ ਇੱਥੇ ਹੁੰਦੀਆਂ ਰਹੀਆਂ ਨੇ, ਤੇ ਸੋ ਇਹ ਇਸ ਤਰ੍ਹਾਂ ਦੀ ਗੱਲ ਹੈ ਜਿਹੜੀ ਅਮਰਿੰਦਰ ਜੀ, ਅਸੀਂ ਖੁਦ ਹੀ ਜਿਹੜਾ ਹੈ ਆਪਣੇ ਜਿਵੇਂ ਕਹਿੰਦੇ ਕਿ ਆਪ ਕਨੇੜਿਆਂ ਤੇ ਚੁੱਕ ਕੇ ਜਾਂ ਆਪ ਮੋਢਿਆਂ ਤੇ ਚੜਾ ਕੇ ਜਿਹਨਾਂ ਚੀਜ਼ਾਂ ਨੂੰ ਲੈ ਕੇ ਆਉਂਦੇ, ਫਿਰ ਮਗਰੋਂ ਜਿਹੜਾ ਹੈ ਉਹਨਾਂ ਚੀਜ਼ਾਂ ਦਾ ਜਿਹੜਾ ਵਿਰੋਧ ਕਰਦੇ
0: ਜੀ। ਅੱਛਾ, ਅਗਲੀ ਖਬਰ ਵੱਲ ਰੁੱਖ ਕਰਾਂਗੇ, ਪੰਜਾਬ ਦੇ ਨਾਲ ਹੀ ਸੰਬੰਧਿਤ ਹੈ, ਜਿਹੜੀ ਤੁਸੀਂ ਫਸਲੀ ਹੱਦ ਹੈ ਕਰਜ਼ੇ ਨੂੰ ਲੈ ਕੇ ਉਸ ਦੇ ਵਿੱਚ ਸੁਧਾਰਾਂ ਦਾ ਐਲਾਨ ਕੀਤਾ ਗਿਆ, ਕੀ ਲੱਗਦਾ ਹੈ ਕਿ ਕਿਸ ਪਾਸੇ ਨੂੰ ਜਾਏਗੀ ਇਸ ਦੇ ਨਾਲ ਕਿਸਾਨਾਂ ਦੀ ਜ਼ਿੰਦਗੀ, ਅਤੇ ਕੀ ਵਾਕਈ ਦੇ ਵਿੱਚ ਸੁਧਾਰ ਹੋਏਗਾ, ਕਿਉਂਕਿ ਇਸ ਤੋਂ ਪਹਿਲਾਂ ਕਰਜ਼ਾ ਮਾਫ਼ੀ ਦੀ ਦੇ ਨਾਮ ਦੇ ਉੱਤੇ ਵੀ 5-5 ਰੁਪਈਏ ਦੇ ਚੈੱਕ ਸਮੇਂ ਦੀਆਂ ਸਰਕਾਰਾਂ ਉਸ ਸਮੇਂ ਦੀਆਂ ਵੰਡਦੀਆਂ ਰਹੀਆਂ ਨੇ, ਅਤੇ ਇਸ ਦੇ ਨਾਲ ਕੀ ਲਾਈਫ ਸਟਾਈਲ ਚੇਂਜ ਹੋ ਸਕਦਾ?
1: ਨਹੀਂ ਅਮਰਿੰਦਰ ਜੀ, ਦੇਖੋ ਇਹਦੇ ਚ ਇੱਕ ਗੱਲ ਹੈ, ਇਹ ਜਿਹੜਾ ਹੈਗਾ ਜਿਹਨੂੰ ਆਪਾਂ ਹੱਦ ਕਰਜ਼ਾ ਕਹਿੰਦੇ ਹਾਂ ਜਾਂ MCL ਕਹਿੰਦੇ ਹਾਂ, ਮੈਕਸੀਮਮ ਕ੍ਰੈਡਿਟ ਲਿਮਿਟ
0: ਜੀ,
1: ਤੇ ਇਹ ਇਹਦੇ ਇਹਦੇ ਚ ਜਿਹੜੀਆਂ ਹੋਰ ਫਸਲਾਂ ਸ਼ਾਮਿਲ ਕਰਨ ਨਾਲ ਜਾਂ ਉਹਦੇ ਚ ਸੁਧਾਰ ਕਰਨ ਨਾਲ ਇੱਕ ਜਿਹੜਾ ਛੋਟੀ ਕਿਸਾਨੀ ਨੂੰ ਬੜਾ ਫਾਇਦਾ ਹੋਏਗਾ ਇਹਦੇ ਨਾਲ, ਜਿਹੜੇ ਕਿਸਾਨ ਜਿਹੜੀਆਂ ਵਿਲੇਜ ਲੈਵਲ ਦੀਆਂ ਜਿਹੜੀਆਂ ਕੋਆਪਰੇਟਿਵ ਸੋਸਾਇਟੀਜ਼ ਨੇ, ਤੇ ਜਿਹਨਾਂ ਨੂੰ ਪੈਕਸ ਕਹਿੰਦੇ ਆ, ਪ੍ਰਾਇਮਰੀ ਐਗਰੀਕਲਚਰ ਕੋਆਪਰੇਟਿਵ ਸੋਸਾਇਟੀ ਜਾਂ ਸਰਵਿਸ ਸੋਸਾਇਟੀ ਕਹਿੰਦੇ ਆਪਾਂ
0: ਜੀ,
1: ਤੇ ਉਹਨਾਂ ਦੇ ਰਾਹੀਂ ਜਿਹੜੇ ਮੈਂਬਰ ਨੇ ਜਿਹਨਾਂ ਨੂੰ ਕਰਜ਼ਾ ਕੋਆਪਰੇਟਿਵ ਬੈਂਕਾਂ ਤੋਂ ਮਿਲਦਾ ਜਾਂ ਨਬਾਰਡ ਤੋਂ ਮਿਲਦਾ, ਤੇ ਉਹ ਉਹਨਾਂ ਨੂੰ ਇੱਕ ਫਾਇਦਾ ਹੋਏਗਾ। ਇੱਕ ਤਾਂ ਜਿਹੜੀ ਉਹਨਾਂ ਦੀ MCL ਵੈਸੇ ਵਧਾ ਦਿੱਤੀ ਗਈ ਹੈ ਜਿਹੜੀ ਕਿਸਾਨ ਕ੍ਰੈਡਿਟ ਕਾਰਡ ਦੇ ਉੱਪਰ, ਤੇ ਕਿਸਾਨ ਕ੍ਰੈਡਿਟ ਕਾਰਡ ਦੇ ਵਿੱਚ ਜਿਹੜੀ ਪਹਿਲਾਂ ਉਹ ਹੁਣ 30,000 ਤੱਕ ਜਿਹੜੀ ਉਹ ਕਰ ਦਿੱਤੀ, ਤੇ ਉਹਦੇ ਨਾਲ ਇਹਨਾਂ ਨੂੰ ਇਹ ਕਿ ਮੌਕੇ ਤੇ ਕੋਈ ਚੀਜ਼ ਲੈਣੀ, ਕੋਈ ਬੀਜ ਲੈਣਾ, ਖਾਦ ਲੈਣੇ ਜਾਂ ਕੋਈ ਹੋਰ ਕਿਸੇ ਵੀ ਚੀਜ਼ ਵਾਸਤੇ ਉਹਦਾ ਜਿਹੜਾ ਫਾਇਦਾ ਹੋਏਗਾ। ਦੂਜਾ ਇਹ ਸੀ ਕਿ ਪਹਿਲਾਂ ਜਿਹੜੀ ਇਹ CCL ਸੀ ਜਾਂ ਕਿਸਾਨ ਕ੍ਰੈਡਿਟ ਕਾਰਡ ਸੀ, ਉਹਦੇ ਚ ਕੁਛ ਲਿਮਿਟ ਸੀਗੇ ਕਿਹੜੀਆਂ ਕਿਹੜੀਆਂ ਫਸਲਾਂ, ਖਾਸ ਕਰਕੇ ਕਣਕ ਝੋਨਾ ਇਹ ਜਿਹੜੀਆਂ ਨੇ ਫਸਲਾਂ, ਤੇ ਜਾਂ ਕੋਟਨ ਹੈ, ਤੇ ਇਹਨਾਂ ਵਾਸਤੇ ਜਿਹੜਾ ਹੈ ਤੁਸੀਂ ਉਹ ਲੋਨ ਜਿਹੜਾ ਸੀ ਉਹ ਲੈ ਸਕਦੇ ਸੀ। ਤੇ ਇਹ ਜਿਹੜਾ ਨਾ ਛੋਟੇ ਕਰਜ਼ੇ ਨੇ ਅਮਰਿੰਦਰ ਜੀ, ਇਹ ਲੋਨ ਇਸ ਤਰ੍ਹਾਂ ਦਾ ਹੁੰਦਾ ਕਿ ਜਿਹੜਾ ਇਹ ਤੁਸੀਂ ਨਾਲ ਦੀ ਨਾਲ ਜਦੋਂ ਮੋੜਦੇ ਰਹਿੰਦੇ ਹੋ ਫਿਰ ਹੋਰ ਲੈ ਸਕਦੇ ਹੋ, ਉਹ ਤਾਂ ਜਿਸ ਤਰ੍ਹਾਂ ਲਿਮਿਟਾਂ ਆਪਾਂ ਦੂਸਰੇ ਕਮਰਸ਼ੀਅਲ ਬੈਂਕਾਂ ਦੀਆਂ ਸੇਮ ਉਹੀ ਚੀਜ਼ਾਂ। ਹਾਂਜੀ, ਤੇ ਦੂਜਾ ਇਹ ਵੀ ਇਹਦੇ ਚ ਜਿਹੜੀਆਂ ਹੋਰ ਫਸਲਾਂ ਸ਼ਾਮਿਲ ਕਰਨ ਦੇ ਨਾਲ ਕੁਛ ਇਹ ਵੀ ਫਾਇਦਾ ਹੋਏਗਾ ਕਿ ਕਿੱਥੇ ਕਈ ਥਾਵਾਂ ਤੇ ਲੋਕ ਜਿਹੜੇ ਕਿਸਾਨ ਉਹ ਚਾਹੁੰਦੇ ਆ ਕਿ ਸਾਨੂੰ ਇਹਦੇ ਤੇ ਲੋਨ ਨੀ ਮਿਲਦਾ, ਜਿੱਦਾਂ ਅਸੀਂ ਮੂੰਗੀ ਬੀਜਣਾ ਚਾਹੁੰਦੇ ਹਾਂ ਜਾਂ ਮੱਕੀ ਬੀਜਣਾ ਚਾਹੁੰਦੇ ਹਾਂ ਜਾਂ ਹੋਰ ਏਦਾਂ ਦੀਆਂ, ਤੇ ਉਹਦੇ ਨਾਲ ਜਿਹੜਾ ਹੈਗਾ ਉਹ ਵੀ ਜਿਹੜਾ ਇਹ ਫਾਇਦਾ ਹੋ ਜਾਏਗਾ। ਮੇਰਾ ਖਿਆਲ ਹੈ ਇਹ ਪੰਜਾਬ ਸਰਕਾਰ ਕੋਲੇ ਕੋਈ ਹੋਰ ਚਾਰਾ ਵੀ ਨੀ ਸੀ ਕਿਸਾਨੀ ਨੂੰ ਜਿਹੜਾ ਸੀ ਇਸ ਸੰਕਟ ਤੋਂ ਕੱਢਣ ਵਾਸਤੇ। ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਪਹਿਲਾਂ ਕਈ ਸਰਕਾਰਾਂ ਨੇ ਜਿਹੜੇ ਆ ਉਹ ਕਰਜ਼ਾ ਮਾਫ਼ੀ ਦਾ ਐਲਾਨ ਕੀਤਾ ਤੇ ਕਰਜ਼ਾ ਮਾਫ਼ੀ ਕੀਤੀ ਵੀ, ਤੇ ਉਹ ਵੀ ਅੱਧ ਵਿਚਾਲੇ ਜਿਹੜੀ ਉਹਦੀ ਬੜੀ ਬੇਸਵਾਦੀ ਜੀ ਗੱਲ ਹੋਈ, ਕੁਛ ਦੇ ਕਰਤੇ ਕੁਛ ਦੇ ਨਹੀਂ ਕੀਤੇ ਰਹਿ ਗਏ, ਤੇ ਉਹ ਉਹ ਇੱਦਾਂ ਦਾ ਫੈਸਲਾ ਜਿਹੜਾ ਹੈ ਉਹ ਲੈਣ ਦੀ ਬਜਾਏ, ਤੇ ਇਹ ਪੰਜਾਬ ਸਰਕਾਰ ਨੇ ਇਹਨੂੰ ਥੋੜਾ ਜਿਹਾ ਆਪਣਾ ਜਿਹੜਾ ਇਹ ਸੀਗੀ ਜਿਹੜੀ MCL ਸੀ ਜਿਹੜੀ ਮੈਕਸੀਮਮ ਕ੍ਰੈਡਿਟ ਲਿਮਿਟ ਜਿਹੜੀ ਖੇਤੀ ਦੇ ਉੱਪਰ ਕਰਜ਼ਿਆਂ ਦੀ, ਤੇ ਉਹਦਾ ਥੋੜਾ ਜਿਹਾ ਜਿਹੜਾ ਸੀਗਾ ਸਕੇਲ ਵਧਾ ਤਾ, ਤੇ ਦੂਜਾ ਇਹ ਵੀ ਕੁਛ ਫਸਲਾਂ ਨੂੰ ਜਿਹੜਾ ਹੈ ਉਹਦੇ ਚ ਜਿਹੜਾ ਸ਼ਾਮਿਲ ਕਰ ਲਿਆ, ਤੇ ਹੋਰ ਐਕਟੀਵਿਟੀ ਵੀ ਉਹਦੇ ਸ਼ਾਮਿਲ ਕਰ ਲਿਆ ਜਿਵੇਂ ਜਿਹੜੀਆਂ ਅਲਾਈਡ ਜਿਹੜੀਆਂ ਹੋਰ ਧੰਦੇ ਨੇ, ਤੇ ਜਿਹਦੇ ਚ ਡੇਅਰੀ ਵੀ ਆ ਜਾਂਦੀ ਹੈ, ਹੋਰ ਵੀ ਆ ਜਾਂਦੀ ਹੈ, ਤੇ ਉਹਨਾਂ ਦਾ ਵੀ ਜਿਹੜਾ ਹੈਗਾ ਉਹਦੇ ਚ ਵਧਾ ਦਿੱਤਾ। ਤੇ ਨਾਲ ਜਿਹੜਾ ਹੈਗਾ ਉਹ ਵੀ ਹੋਇਆ ਕੱਲ ਜੋ ਪੰਜਾਬ ਦੇ ਮੁੱਖ ਮੰਤਰੀ ਨੇ ਜੋ ਖੁਲਾਸਾ ਕੀਤਾ ਕਿ ਜਿਹੜੇ ਡਿਫਾਲਟਰ ਨੇ ਕਿਸਾਨ ਨਾ ਦਹਿੰਦ ਨੇ ਜਿਹਨਾਂ ਜਿਹੜੇ ਪਿਛਲੇ ਕਰਜ਼ੇ ਨਹੀਂ ਮੋੜ ਸਕੇ ਉਹਨਾਂ ਨੂੰ ਵੀ ਜਿਹੜੀਆਂ ਉਹਦੇ ਚ ਕੁਛ ਛੋਟਾਂ ਜਿਹੜੀਆਂ ਨੇ ਉਹ ਦਿੱਤੀਆਂ ਗਈਆਂ ਨੇ, ਤੇ ਜਿਸ ਕਰਕੇ ਤਾਂ ਕਿ ਉਹ ਜਿਹੜਾ ਹੈਗਾ ਖੇਤੀਬਾੜੀ ਚੋਂ ਕੁਛ ਨਾ ਕੁਛ ਕਮਾ ਕੇ ਜਿਹੜਾ ਹੈਗਾ ਆਪਣਾ ਜਿਹੜਾ ਉਹ ਕਰਜ਼ਾ ਵਾਪਸ ਕਰ ਸਕਣ
0: ਜੀ। ਅੱਛਾ, ਬੜੀ ਸੁਖਦ ਖਬਰ ਹੈ ਇਸ ਦੇ ਵਿੱਚ ਸਰਕਾਰੀ ਅੰਕੜੇ, ਹਾਲਾਂਕਿ ਕਿੰਨੇ ਕੁ ਸੱਚ ਨੇ ਜਾਂ ਕਿੰਨੇ ਕੁ ਐਕੂਰੇਟ ਨੇ ਉਹ ਗੱਲ ਵੱਧਦੀ ਆ, ਬਟ ਜੋ ਖੁਦਕੁਸ਼ੀ ਦਰ ਘਟੀ ਹੈ ਉਹ ਜ਼ਰੂਰ ਕਿਤੇ ਨਾ ਕਿਤੇ ਸੁਖ ਦਾ ਅਹਿਸਾਸ ਹੈ।
1: ਹਾਂ ਨਹੀਂ, ਇਹ ਦੇਖੋ ਇਹ ਤਾਂ ਚਲੋ ਭਾਵੇਂ ਇਕੱਲੇ ਆਪਾਂ ਅੰਕੜਿਆਂ ਵੱਲ ਜਿਹੜਾ ਹੈ ਉਵੇਂ ਨਾ ਜਾਈਏ, ਜਦੋਂ ਆਪਾਂ ਇਹ ਦੇਖਦੇ ਹਾਂ ਓਵਰਆਲ ਜਦੋਂ ਮੈਂ ਕਿਉਂਕਿ ਪਿਛਲੇ ਸਮੇਂ ਦੇ ਦੌਰਾਨ ਜੋ ਖਬਰਾਂ ਸਾਹਮਣੇ ਆਈਆਂ ਨੇ ਆਪਾਂ ਉਹਨਾਂ ਨੂੰ ਦੇਖਦੇ ਹਾਂ ਤੇ ਉੱਥੋਂ ਇਹ ਤਾਂ ਖੈਰ ਇੱਕ ਤਾਂ ਗੱਲ ਪਤਾ ਲੱਗਦੀ ਕਿ ਪਹਿਲਾਂ ਨਾਲੋਂ ਹੁਣ ਉਦਾਂ ਖਬਰਾਂ ਵੀ ਘੱਟ ਆ ਰਹੀਆਂ। ਪਹਿਲਾਂ ਖਾਸ ਕਰਕੇ ਕਿਸਾਨੀ ਦੇ ਵਿੱਚ ਜਾਂ ਛੋਟੀ ਕਿਸਾਨੀ ਦੇ ਵਿੱਚ ਇਹ ਬੜੀ ਇੱਕ ਇਹ ਸਮੱਸਿਆ ਆ ਰਹੀ ਸੀ ਕਿ ਜਿਹੜੀ ਆ ਉਹ ਖੁਦਕੁਸ਼ੀਆਂ ਲਗਾਤਾਰ ਜਿਹੜੀਆਂ ਉਹਦੇ ਚ ਵੱਧ ਰਹੀਆਂ ਨੇ ਜਾਂ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ ਤੇ ਇਹ ਜਿਹੜਾ ਹੈਗਾ ਹੁਣ ਇਹ ਖਬਰਾਂ ਇਹ ਘੱਟ ਆਉਣ ਲੱਗੀਆਂ ਨੇ ਜਾਂ ਜਿੱਦਾਂ ਤੁਸੀਂ ਕਿਹਾ ਕਿ ਉਹ ਖਬਰਾਂ ਜਾਂ ਰਿਪੋਰਟ ਨਹੀਂ ਹੁੰਦੀਆਂ ਕਈ ਵਾਰੀ ਇੱਦਾਂ ਦੇ ਮਸਲੇ ਹੋ ਜਾਂਦੇ ਪਰ ਇੱਕ ਵਾਰ ਇਹ ਹੋਇਆ ਸੀ ਕਿ ਇਹ ਬਹੁਤ ਜ਼ਿਆਦਾ ਸੀ ਇਹ ਖਬਰਾਂ ਖਾਸ ਕਰਕੇ ਜਿਹੜੀ ਕੋਟਨ ਬੈਲਟ ਹੈ ਇੱਧਰ ਲੋਕ ਨਰਮਾ ਕਪਾਹ ਬੀਜਦੇ ਆ ਉਹਨਾਂ ਇਲਾਕਿਆਂ ਦੇ ਵਿੱਚ ਇਹ ਜ਼ਿਆਦਾ ਸੀਗੀਆਂ ਜਿਹੜੀਆਂ ਖੁਦਕੁਸ਼ੀਆਂ ਦੀਆਂ ਖਬਰਾਂ ਆਉਂਦੀਆਂ ਸੀ ਤੇ ਫਿਰ ਇਸ ਤੱਕ ਕਿ ਜਿਹੜਾ ਹੈ ਉਹਦੇ ਤੇ ਕਾਨੂੰਨ ਬਣਾਉਣਾ ਪਿਆ ਸੀ ਜਾਂ ਉਹਦੇ ਤੇ ਐਕਟ ਲਿਆਉਣਾ ਪਿਆ ਸੀ ਕਿ ਜਿਹੜੇ ਉਹਦੇ ਪਿੱਛੇ ਪੀੜਿਤ ਪਰਿਵਾਰ ਹੈ ਉਹਨੂੰ ਕਿਸ ਤਰ੍ਹਾਂ ਕੰਪਨਸੇਟ ਕਰਨਾ ਇਸ ਤਰ੍ਹਾਂ ਦੀਆਂ ਜਿਹੜੀਆਂ ਉਹ ਗੱਲਾਂ ਸੀ ਤੇ ਹੁਣ ਕੱਲ ਜਿਹੜਾ ਪੰਜਾਬ ਸਰਕਾਰ ਨੇ ਜਿਹੜਾ ਖੁਲਾਸਾ ਕੀਤਾ ਤੇ ਉਹਦੇ ਵਿੱਚ ਉਹਨਾਂ ਨੇ ਇਹ ਦੱਸਿਆ ਕਿ ਪਿਛਲੇ ਸਮੇਂ ਦੇ ਦੌਰਾਨ ਜਿਹੜਾ ਜਿਹੜਾ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਆ ਜਿਹੜਾ ਤੇ ਉਹਦੇ ਨਾਲ ਜੋ ਸਰਵੇ ਕੀਤਾ ਪੰਜਾਬ ਖੇਤੀ ਯੂਨੀਵਰਸਿਟੀ ਨੇ ਤੇ ਉਹਨੇ ਦੱਸਿਆ ਕਿ ਉਹਦੇ ਚ ਜਿਹੜੀ ਹੈ ਕਾਫੀ ਉਹ ਕਮੀ ਆਈ ਹੈ ਤੇ ਹੌਲੀ ਹੌਲੀ ਜਿਹੜੀ ਆ ਉਹ ਘੱਟ ਰਹੀ ਹੈ ਜਿਹੜੀ 2024 ਦੇ ਉਹਨਾਂ ਨੇ ਜਿਹੜੇ ਅੰਕੜੇ ਦਿੱਤੇ ਨੇ ਪਿਛਲੇ 2017 ਦੇ ਅੰਕੜਿਆਂ ਦੀ ਨਿਸਬਤ ਜਿਹੜੀ ਆ ਕਾਫੀ ਕਮੀ ਹੈ ਜਿਹੜੀ ਉਹ ਆਈ ਹੈ। ਵੈਸੇ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਇਹ ਇੱਕ ਚੰਗੀ ਜਾਂ ਸੁੱਖ ਦਾ ਅਹਿਸਾਸ ਕਰਾਉਣ ਵਾਲੀ ਖਬਰ ਹੈ ਕਿ ਇੱਦਾਂ ਦੇ ਕਿਸਾਨੀ ਦੇ ਵਿੱਚ ਜਿਹੜਾ ਹੈ ਇਹ ਰੁਝਾਨ ਹੈ ਜਾਂ ਇਹ ਟ੍ਰੈਂਡ ਹੈ ਜਿਹੜਾ ਉਹ ਘਟਿਆ
0: ਜੀ। ਅੱਛਾ ਰਾਜਨੀਤਿਕ ਖਬਰਾਂ ਦੇ ਵੱਲ ਲੁੱਕ ਕਰਾਂਗੇ ਖਾਸ ਕਰਕੇ ਪੰਜਾਬ ਕਾਂਗਰਸ ਦੇ ਵਿੱਚ ਕਿਹਾ ਕੋਈ ਫੇਰ ਬਦਲ ਨਹੀਂ ਹੈ ਇਹ ਐਡਾ ਮਤਲਬ ਡੈਮੇਜ ਕੰਟਰੋਲ ਵਾਲਾ ਐਲਾਨ ਹੈ ਜਾਂ ਵਾਕਈ ਦੇ ਵਿੱਚ ਫੇਰ ਬਦਲ ਨਹੀਂ ਹੋਣ ਜਾ ਰਿਹਾ।
1: ਨਹੀਂ ਦੇਖੋ ਇਹ ਕੱਲ ਤੱਕ ਇਹ ਬੜਾ ਚਰਚਾ ਜ਼ੋਰਾਂ ਤੇ ਰਿਹਾ ਹੈਗਾ ਕਿ ਵਿਜੇਂਦਰ ਸਿੰਗਲਾ ਨੂੰ ਜਿਹੜਾ ਹੈਗਾ ਉਹ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਜਾ ਰਿਹਾ ਤੇ ਕਿਉਂਕਿ ਦਿੱਲੀ ਦੇ ਵਿੱਚ ਕੱਲ ਵੀ ਮੀਟਿੰਗ ਚੱਲੀ ਸੀ ਪਰਸੋਂ ਵੀ ਮੀਟਿੰਗ ਹੋ ਰਹੀ ਸੀਗੀ ਤੇ ਪਰ ਕੱਲ ਜੋ ਪੰਜਾਬ ਦੇ ਇੰਚਾਰਜ ਨੇ ਪੰਜਾਬ ਮਾਮਲਿਆਂ ਦੇ ਮਿਸਟਰ ਰੁਪੇਸ਼ ਬਘੇਲ ਉਹਨਾਂ ਦਾ ਜਿਹੜਾ ਹੁਣ ਬਿਆਨ ਆਉਂਦਾ ਤੇ ਕਿ ਕੋਈ ਫੇਰ ਬਦਲ ਜਿਹੜਾ ਨਹੀਂ ਕੀਤਾ ਜਾਏਗਾ। ਹੁਣ ਪਹਿਲਾਂ ਇਹ ਖਬਰ ਚੱਲ ਰਹੀ ਸੀ ਤੇ ਭਾਵੇਂ ਓਫੀਸ਼ੀਅਲੀ ਕਿਤੇ ਨਹੀਂ ਸੀ ਉਹਨੂੰ ਕਿਸੇ ਨੇ ਪੁਸ਼ਟੀ ਨਹੀਂ ਸੀ ਕੀਤੀ ਪਰ ਇਹ ਚੱਲ ਰਹੀ ਸੀ ਕਿ ਅੰਦਰ ਖਾਤੇ ਹੋ ਰਿਹਾ ਕਿ ਵਿਜੇਂਦਰ ਸਿੰਘ ਦਾ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਜਾਏਗਾ ਤੇ ਚਰਨਜੀਤ ਚੰਨੀ ਨੂੰ ਜਿਹੜਾ ਹੈਗਾ ਉਹ ਬਣਾਇਆ ਜਾਊਗਾ ਜਿਹੜਾ ਹੈਗਾ ਕੰਪੇਨ ਕਮੇਟੀ 2027 ਦੀਆਂ ਚੋਣਾਂ ਦੀ ਉਹਦਾ ਇੰਚਾਰਜ ਜਾਂ ਉਹਦਾ ਮੁਖੀ ਬਣਾਇਆ ਜਾਊਗਾ ਤੇ ਇਸ ਤਰੀਕੇ ਨਾਲ ਸੀ। ਪਰ ਹੁਣ ਜਿਹੜਾ ਹੈਗਾ ਮਿਸਟਰ ਬਘੇਲ ਦਾ ਜਿਹੜਾ ਬਿਆਨ ਆਉਂਦਾ ਤੇ ਉਹ ਬੜਾ ਉਹਦੇ ਚ ਉਹ ਕਹਿ ਰਿਹਾ ਕਿ ਵੀ ਚੋਣਾਂ ਬਾਰੇ ਜਦੋਂ ਵਿਚਾਰ ਵਟਾਂਦਰਾ ਕੀਤਾ ਤੇ ਸਾਰਾ ਇਹਦੇ ਤੇ ਗੰਭੀਰ ਰੂਪ ਚ ਮੰਥਨ ਕੀਤਾ ਗਿਆ ਪੂਰਾ ਅਨੈਲਿਸਿਸ ਕੀਤਾ ਗਿਆ ਤੇ ਉਹਨਾਂ ਨੇ ਇਹੀ ਗੱਲ ਕੀਤੀ ਜਿਹੜੀ ਪਿੱਛੇ ਜੇ ਬੀਜੇਪੀ ਨੇ ਕੀਤੀ ਸੀ ਕਿ ਪੰਜਾਬ ਦੀਆਂ ਚੋਣਾਂ ਜਿਹੜੀਆਂ ਹੈਗੀਆਂ ਨਰਿੰਦਰ ਮੋਦੀ ਦੀ ਅਗਵਾਈ ਚ ਲੜੀਆਂ ਜਾਣਗੀਆਂ ਤੇ ਹੁਣ ਕਾਂਗਰਸ ਦੇ ਜਿਹੜਾ ਹੈਗਾ ਪੰਜਾਬ ਦੇ ਇੰਚਾਰਜ ਨੇ ਕਹਿਤਾ ਕਿ ਜਿਹੜੀਆਂ ਇਹ ਚੋਣਾਂ ਨੇ ਤੇ ਉਹ ਜਿਹੜੇ ਹੈਗੇ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਨੈਸ਼ਨਲ ਮਿਸਟਰ ਮਲਕਰਜਨ ਖੜਗੇ ਤੇ ਰਾਹੁਲ ਗਾਂਧੀ ਦੀ ਅਗਵਾਈ ਚ ਲੜੀਆਂ ਜਾਣਗੀਆਂ ਤੇ ਫਿਲਹਾਲ ਜਿਹੜਾ ਹੈਗਾ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਜਿਹੜਾ ਨਹੀਂ ਛੇੜਿਆ ਜਾਏਗਾ। ਇਹਦੇ ਨਾਲ ਚਲੋ ਇੱਕ ਵਾਰੀ ਇਹ ਚਰਚਾ ਤਾਂ ਜਿਹੜੀ ਆ ਉਹ ਰੁਕ ਗਈ ਹੈ ਕਾਫੀ ਹੱਦ ਤੱਕ ਤੇ ਕਿਉਂਕਿ ਇਹ ਚਰਚਾ ਇਸ ਕਰਕੇ ਵੀ ਸ਼ੁਰੂ ਹੋਈ ਸੀ ਕਿਉਂਕਿ ਬੀਜੇਪੀ ਨੇ ਇਮੀਡੀਏਟ ਜਿਹੜਾ ਹੈ ਆਪਣਾ ਪ੍ਰਧਾਨ ਬਦਲਤਾ ਜੋ ਪਿਛਲੇ ਸਮੇਂ ਦੇ ਦੌਰਾਨ ਬੀਜੇਪੀ ਚਰਚੇ ਚੱਲ ਰਹੇ ਸੀ ਕਿ ਜਾਖੜ ਸਾਹਿਬ ਨੂੰ ਜਿਹੜਾ ਹੈਗਾ ਉਹਨਾਂ ਦੀ ਥਾਂ ਤੇ ਕਿਸੇ ਹੋਰ ਨੂੰ ਲਿਆਂਦਾ ਜਾ ਰਿਹਾ ਜਾਂ ਇਹ ਵੀ ਚਰਚੇ ਸੀ ਕਿਸੇ ਦਲਿਤ ਆਗੂ ਨੂੰ ਜਿਹੜਾ ਹੈਗਾ ਉਹ ਪ੍ਰਧਾਨ ਬਣਾਇਆ ਜਾ ਰਿਹਾ ਪਰ ਹੁਣ ਉਹ ਸਾਰੀ ਜਿਹੜੀ ਉਹ ਗੱਲਬਾਤ ਕੇਵਲ ਢਿੱਲੋਂ ਨੂੰ ਤੇ ਇੱਕ ਸਿੱਖ ਨੂੰ ਪ੍ਰਧਾਨ ਬਣਾ ਕੇ ਬੀਜੇਪੀ ਨੇ ਜਿਹੜੀ ਹੈ ਇਹ ਇੱਕ ਨਵੀਂ ਜਿਹੜੀ ਚਰਚਾ ਉਹ ਛੇੜੀ ਤੇ ਨਾਲ ਹੀ ਕਾਂਗਰਸ ਦੇ ਵਿੱਚ ਇਹ ਸ਼ੁਰੂ ਹੋ ਗਿਆ ਸੀ ਕਿ ਕਾਂਗਰਸ ਸ਼ਾਇਦ ਹੁਣ ਇੱਕ ਹਿੰਦੂ ਮਹਾਜਨ ਨੂੰ ਜਿਹੜਾ ਹੈਗਾ ਉਹ ਆਪਣਾ ਪ੍ਰਧਾਨ ਬਣਾਏਗੀ। ਪਹਿਲਾਂ ਵੀ ਖੈਰ ਇੱਥੇ ਪ੍ਰਧਾਨ ਹਿੰਦੂ ਕਮਿਊਨਿਟੀ ਦੇ ਵਿੱਚੋਂ ਰਹੇ ਨੇ ਐਸੀ ਗੱਲ ਨੀ ਤੇ ਮਿਸਟਰ ਵਿਜੇਂਦਰ ਸਿੰਗਲਾ ਦਾ ਨਾਂ ਕਾਫੀ ਚਰਚਾ ਦੇ ਵਿੱਚ ਸੀ ਪਰ ਕੱਲ ਜਿਹੜਾ ਉੱਥੇ ਬਰੀਫ ਕੀਤਾ ਮਿਸਟਰ ਜਿਹੜਾ ਹੈਗਾ ਭੁਪੇਸ਼ ਬਘੇਲ ਨੇ ਤੇ ਉੱਥੋਂ ਜਿਹੜਾ ਹੈਗਾ ਉਹ ਹੁਣ ਗੱਲ ਜਿਹੜੀ ਆ ਕਾਫੀ ਇੱਕ ਵਾਰ ਤਾਂ ਗੱਲ ਹੁਣ ਰੁਕ ਜਾਏਗੀ ਚਰਚਾ ਕਿਉਂਕਿ ਜਦੋਂ ਉਹਨਾਂ ਨੇ ਕਿਹਾ ਕਿ ਕੋਈ ਅਜੇ ਫੇਰ ਬਦਲ ਨਹੀਂ ਅਮਰਿੰਦਰ ਸਿੰਘ ਰਾਜਾ ਵੜਿੰਗੀ ਹੀ ਜਿਹੜਾ ਉਹ ਪ੍ਰਧਾਨ ਰਹਿਣਗੇ ਤੇ ਪਰ ਆਉਣ ਵਾਲੇ ਸਮੇਂ ਦੇ ਵਿੱਚ 2027 ਤੱਕ ਕਾਂਗਰਸ ਦੀ ਜਿਹੜੀ ਧੜੇਬੰਦੀ ਹੈ ਸੂਬੇ ਦੇ ਵਿੱਚ ਜਾਂ ਅੱਡ ਅੱਡ ਖੇਮੇ ਚ ਵੰਡੀ ਹੋਈ ਹੈ, ਉਹ ਇਕੱਠੀ ਕਿਵੇਂ ਹੋਏਗੀ? ਕੀ ਅਮਰਿੰਦਰ ਰਾਜਾ ਵੜਿੰਗ ਨੂੰ ਹੀ ਇਹ ਹਦਾਇਤ ਕੀਤੀ ਜਾਏਗੀ, ਜਾਂ ਕੀ ਕਾਂਗਰਸ ਹਾਈਕਮਾਨ ਬਾਕੀ ਜਿਹੜੇ ਲੀਡਰ ਨੇ ਜਿਵੇਂ ਪ੍ਰਤਾਪ ਸਿੰਘ ਬਾਜਵਾ ਨੇ, ਸੁਖਜਿੰਦਰ ਸਿੰਘ ਰੰਧਾਵਾ ਨੇ, ਜਾਂ ਚਰਨਜੀਤ ਚੰਨੀ ਨੇ,
0: ਬੜੇ ਜੋ ਅਸੀਂ ਵੀ ਰੈਲੀਆਂ ਦੇਖੀਆਂ, ਤੁਸੀਂ ਵੀ ਅਬਜ਼ਰਵ ਕੀਤਾ ਹੋਏਗਾ ਕਿ ਜੇ ਕਾਂਗਰਸ ਦੀ ਕੋਈ ਰੈਲੀ ਆ, ਜੇ ਰਾਹੁਲ ਗਾਂਧੀ ਜਾਂ ਹੋਰ ਸੀਨੀਅਰ ਲੀਡਰਸ਼ਿਪ ਦਿੱਲੀ ਤੋਂ ਆ ਰਹੀ ਆ, ਤਾਂ ਚੰਨੀ ਦੇ ਨਾਮ ਤੇ ਨਾਰੇ ਲੱਗ ਜਾਂਦੇ ਆ, ਚੰਨੀ ਦੇ ਆਉਣ ਦੇ ਉੱਤੇ ਮਾਹੌਲ ਬਦਲ ਜਾਂਦਾ। ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਵਿਦੇਸ਼ੀ ਦੌਰੇ ਆ, ਤੇ ਉਹਨਾਂ ਨੇ ਬੜਾ ਇੱਕ ਪੰਚ ਲਾਈਨ ਦਿੱਤੀ ਕਿ ਪੰਜਾਬ ਨੂੰ ਇੱਕ ਹੋਰ ਪ੍ਰਤਾਪ ਦੀ ਜ਼ਰੂਰਤ ਹੈ, ਹੈ ਨਾ। ਦੂਸਰੇ ਪਾਸੇ ਜਿਸ ਤਰੀਕੇ ਦੇ ਨਾਲ ਸੁਖਪਾਲ ਖਹਿਰਾ ਅਤੇ ਪ੍ਰਗਟ ਸਿੰਘ ਹੋਣਾਂ ਦੀ ਜਿਹੜੀ ਠੰਡੀ ਮੱਠੀ ਸਿਆਸਤ ਹੈ ਕਿ ਬੜੀ ਸਾਈਡ 'ਤੇ ਬੈਠ ਕੇ ਅਬਜ਼ਰਵ ਕਰਨ ਵਾਲੀ ਸਿਆਸਤ ਹੈ, ਕੀ ਲੱਗਦਾ ਹੈ ਕਿ ਇਹਨਾਂ ਸਾਰਿਆਂ ਦੇ ਉੱਤੇ ਅਮਰਿੰਦਰ ਰਾਜਾ ਵੜਿੰਗ ਨੇ ਜਿਹੜੇ ਉਹ ਭਾਰੀ ਪਏ ਨੇ?
1: ਨਹੀਂ ਦੇਖੋ, ਮੈਨੂੰ ਇਹ ਲੱਗਦਾ ਜਿਹੜੀ ਗੱਲ ਕਿ ਜਿਹੜੀ ਕਾਂਗਰਸ ਦੀ ਜਿਹੜੀ ਕੇਂਦਰੀ ਲੀਡਰਸ਼ਿਪ ਹੈ ਜਾਂ ਸੈਂਟਰਲ ਲੀਡਰਸ਼ਿਪ ਹੈ ਜਾਂ ਨੈਸ਼ਨਲ ਲੀਡਰਸ਼ਿਪ ਹੈ, ਉਹ ਇਸ ਜਿਹੜਾ ਪੰਡੋਰਾ ਬਾਕਸ ਹੈ ਉਹਨੂੰ ਖੋਲਣਾ ਨਹੀਂ ਚਾਹੁੰਦੀ। ਇਸ ਜਿਹੜਾ ਉਹਨਾਂ ਨੂੰ ਇਹ ਲੱਗਦਾ ਕਿ ਜੇ ਹੁਣ ਇੱਕ ਨੂੰ ਲਿਆਂਦਾ ਦੂਜੇ, ਤਾਂ ਫਿਰ ਦੂਜੇ ਹੋਰ ਪਾਸੇ ਨੂੰ ਤੁਰਨਗੇ, ਵੀ ਫਿਲਹਾਲ ਏਦਾਂ ਹੀ ਜਿਹੜਾ ਹੈਗਾ ਇਹਨੂੰ ਚੱਲੀ ਜਾਣ ਦਿਓ, ਤੇ ਨੇੜੇ ਆ ਕੇ ਕੋਈ ਨਾ ਕੋਈ ਜਿਹੜਾ ਫੈਸਲਾ ਲਿਆ ਜਾ ਸਕਦਾ। ਇੱਕ ਤਾਂ ਜਿਹੜਾ ਅਮਰਿੰਦਰ ਜੀ, ਸਭ ਤੋਂ ਵੱਡੀ ਸਮੱਸਿਆ ਹੁਣ ਕਾਂਗਰਸ ਦੀ ਇਹ ਬਣ ਗਈ ਕਿ ਕਾਂਗਰਸ ਦੇ ਵਿੱਚ ਕੋਈ ਇੱਕ ਲੀਡਰ ਏਦਾਂ ਦਾ ਉਹ ਰਿਹਾ ਨੀ ਜਿਹਨੂੰ ਦੂਜੇ ਬਾਕੀ ਦੇ ਲੀਡਰ ਨੇ ਜਿਹੜੇ ਉਹ ਆਪਣੇ ਤੋਂ ਥੋੜਾ ਜਿਹਾ ਸੀਨੀਅਰ ਮੰਨ ਲੈਣ, ਜਾਂ ਇਹ ਮੰਨ ਲੈਣ ਕਿ ਸਾਡੇ ਤੋਂ ਵੱਧ ਇਹ ਸਿਆਣਾ ਜਾਂ ਇਹਨੂੰ ਸਮਝ ਵੱਧ ਹੈ, ਇਹ ਅਗਵਾਈ ਦੇ ਸਕਦੇ। ਜਿਵੇਂ ਪਹਿਲਾਂ ਕਿਸੇ ਵੇਲੇ ਰਿਹਾ ਇੱਥੇ ਬੇਅੰਤ ਸਿੰਘ, ਤਾਂ ਖੈਰ ਜਿਹੜੇ ਹੈਗੇ ਅੱਤਵਾਦ ਦੇ ਦੌਰ ਚੋਂ ਉਭਰਿਆ ਹੋਇਆ ਲੀਡਰ ਸੀਗਾ, ਤੇ ਉਸ ਤੋਂ ਪਹਿਲਾਂ ਦਰਬਾਰਾ ਸਿੰਘ, ਗਿਆਨੀ ਜੈਲ ਸਿੰਘ, ਪ੍ਰਤਾਪ ਸਿੰਘ ਕੈਰੋਂ, ਵੱਡੇ ਕੱਦ ਵਾਲੇ ਜਿਹੜੇ ਲੀਡਰ ਉਹ ਰਹੇ ਆ ਜਿਹਨਾਂ ਦੀ ਵੈਸੇ ਐਕਸੈਪਟੈਂਸ ਸੀਗੀ, ਈਵਨ ਕੈਪਟਨ ਅਮਰਿੰਦਰ ਸਿੰਘ ਵੀ, ਤੇ ਇੱਥੋਂ ਤੱਕ ਕਿ ਉਸ ਤੋਂ ਬਾਅਦ ਭਾਵੇਂ ਬਾਅਦ ਚ ਬੀਜੇਪੀ ਚਲੇ ਗਏ ਮਿਸਟਰ ਜਾਖੜ, ਉਹਨਾਂ ਦੀ ਵੀ ਜਿਹੜੀ ਸੀ ਉਹ ਮਕਬੂਲੀਅਤ ਹੈਗੀ ਸੀ ਲੋਕਾਂ ਦੇ ਵਿੱਚ ਜਾਂ ਕਾਂਗਰਸੀ ਵਰਕਰਾਂ ਦੇ ਵਿੱਚ। ਹੁਣ ਇਹਨਾਂ ਚੋਂ ਇਹ ਨੀ ਗੇ ਕਿਸੇ ਇੱਕ ਦੀ ਇਹਦੇ ਨਾਲ ਇਹਨੂੰ ਚੰਗਾ ਜਾਂ ਇਹਨੂੰ ਸਮਝ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਪ੍ਰਗਟ ਸਿੰਘ ਵੀ ਕਈ ਵਾਰੀ ਸੁਰਖੀਆਂ ਚ ਰਹਿੰਦੇ ਨੇ, ਭਾਵੇਂ ਜਦੋਂ ਸੈਸ਼ਨ ਚੱਲਦਾ ਉਦੋਂ ਉਹਨਾਂ ਨੂੰ ਬੋਲਣ ਦਾ ਮੌਕਾ ਦਿੱਤਾ ਜਾਂਦਾ, ਤੇ ਸੁਖਪਾਲ ਸਿੰਘ ਖਹਿਰਾ ਵੀ ਸੁਰਖੀਆਂ ਚ ਰਹਿੰਦੇ ਨੇ, ਸੁਖਪਾਲ ਸਿੰਘ ਖਹਿਰਾ ਫੈਕਟ ਵਗੈਰਾ ਜਟਾਉਣ ਚ ਕਾਮਯਾਬ ਹੋ ਰਹਿੰਦੇ ਨੇ, ਪਰ ਇਹ ਹੈ ਕਿ ਉਹ ਉਹਨਾਂ ਦੀ ਉਵੇਂ ਕਾਂਗਰਸ ਦੇ ਵਿੱਚ ਉਹ ਗੱਲ ਹੈ ਨੀ, ਕਿਉਂਕਿ ਉਹਨਾਂ ਦੇ ਕਈ ਵਾਰੀ ਉਹ ਜਾਤੀ ਮੁੱਦੇ ਇਸ ਲੈਵਲ ਤੱਕ ਉਹ ਉਹਨਾਂ ਦਾ ਪਾ ਲੈਂਦੇ ਵਖੇੜਾ ਕਿ ਫਿਰ ਉਹ ਭਾਰੂ ਹੋ ਜਾਂਦੇ ਨੇ। ਤੇ ਇਸੇ ਤਰ੍ਹਾਂ ਹੀ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦੇ ਨੇਤਾ ਜਿਹੜੇ ਆ ਉਹ ਚੁਣੇਗੇ, ਤੇ ਪਰ ਉਹ ਵੀ ਜਿਹੜੀ ਆਪਣੇ ਮਾਝੇ ਦੀ ਸਿਆਸਤ ਹੈ ਜਾਂ ਇੱਕ ਖਿੱਤੇ ਦੀ ਸਿਆਸਤ ਵੱਲ ਜਿਹੜਾ ਹੈ ਉਹਨਾਂ ਦਾ ਜ਼ਿਆਦਾ ਧਿਆਨ ਹੁੰਦਾ, ਕਿਉਂਕਿ ਉੱਥੇ ਵੀ ਉਹਨਾਂ ਦੇ ਨਾਲ ਬਰਾਬਰ ਤੇ ਸੁਖੀ ਰੰਧਾਵਾ, ਤ੍ਰਿਪਤ ਰਜਿੰਦਰ ਬਾਜਵਾ ਉਹ ਬੈਠੇ ਨੇ, ਤੇ ਸੋ ਇਸ ਤਰ੍ਹਾਂ ਦੀ ਜਿਹੜੀ ਹੈ ਉਹ ਇੱਕ ਸਿਆਸਤ ਹੈ। ਤੇ ਅਮਰਿੰਦਰ ਰਾਜਾ ਵੜਿੰਗ ਬਾਰੇ ਤਾਂ ਖੈਰ ਬੜਾ ਕੁਛ ਖਬਰਾਂ ਚ ਜਾਂ ਆਉਂਦਾ, ਜਿਹੜੇ ਉਹਨਾਂ ਦੇ ਜਿਹੜੇ ਗੈਰ ਜ਼ਿੰਮੇਵਾਰਾਨਾ ਜਾਂ ਬਚਕਾਨਾ ਜਿਹੜੇ ਉਹਨਾਂ ਦੇ ਬਿਆਨ ਕਈ ਵਾਰੀ ਪ੍ਰੈਸ ਚ ਵੀ ਆਉਂਦੇ ਆ, ਉਹ ਸਾਡੇ ਸਾਹਮਣੇ ਨੇ। ਤੇ ਸੋ ਇਸ ਤਰ੍ਹਾਂ ਦਾ ਜਿਹੜਾ ਹੈਗਾ ਅਜੇ ਕਾਂਗਰਸ ਦਾ ਬਣਿਆ ਹੋਇਆ, ਜਿੱਥੇ ਕਿਤੇ ਨਾ ਕਿਤੇ ਅਜੇ ਕਾਂਗਰਸ ਸੀਨੀਅਰ ਲੀਡਰਸ਼ਿਪ ਦੇ ਕਹਿਣ ਦੇ ਬਾਵਜੂਦ ਵੀ ਅਜੇ ਕੰਸੋਲੀਡੇਟ ਹੋ ਨਹੀਂ ਰਹੀ।
0: ਮਤਲਬ ਇਹ ਕਿਹਾ ਜਾ ਸਕਦਾ ਪ੍ਰੀਤਮ ਜੀ ਕਿ ਨਗਰ ਕੌਂਸਲ ਦੇ ਵਿੱਚ ਰੇੜੇ ਦੀ ਸਵਾਰੀ ਭਾਵੇਂ ਕੰਮ ਨਹੀਂ ਆਈ, ਪਰ ਪ੍ਰਧਾਨਗੀ ਚ ਕੰਮ ਆ ਗਈ ਹੈ ਕਿਤੇ ਨਾ ਕਿਤੇ?
1: ਨਹੀਂ ਬਿਲਕੁਲ ਇਹ ਠੀਕ ਹੈ, ਕਿਉਂਕਿ ਇੱਕ ਤਾਂ ਇਹ ਵੀ ਇਹਨਾਂ ਚ ਮਿਊਂਸੀਪਲ ਚੋਣਾਂ ਦੇ ਵਿੱਚ ਭਾਵੇਂ ਉਹ ਕੁਛ ਕਾਰਪੋਰੇਸ਼ਨਾਂ ਸੀ ਜਾਂ ਵੱਡੀ ਲੈਵਲ ਤੇ ਸਭ ਤੋਂ ਵੱਧ ਕੌਂਸਲਾਂ ਦੀਆਂ ਚੋਣਾਂ ਸੀ, 74 ਕੌਂਸਲਾਂ ਸੀ, ਉੱਥੇ ਵੀ ਕਾਂਗਰਸ ਦੂਜੇ ਨੰਬਰ ਤੇ ਭਾਵੇਂ ਜ਼ਰੂਰ ਰਹੀ, ਪਰ ਕੋਈ ਵੱਡੀ ਜਿਹੜੀ ਸੀ ਉਹ ਕਾਰਗੁਜ਼ਾਰੀ ਦਿਖਾ ਨਹੀਂ ਸਕੀ। ਜਿਵੇਂ ਮੈਂ ਤੁਹਾਨੂੰ ਦੱਸਦਾ ਕਿ ਕਾਂਗਰਸ ਜਿਹੜੀ ਇੱਕੋਦਮ ਕਿਵੇਂ 2022 ਦੇ ਵਿੱਚ ਆਮ ਆਦਮੀ ਪਾਰਟੀ ਬੜੀ ਥੰਪਿੰਗ ਮੈਜੋਰਟੀ ਨਾਲ ਜਿੱਤਦੀ, ਇਹਨਾਂ ਦੇ 22 MLA ਜਿੱਤਦੇ ਆ, ਤੇ ਉਸ ਤੋਂ ਬਾਅਦ ਸਿਰਫ 2 ਸਾਲ ਬਾਅਦ ਜਿਹੜੀ ਹੈ ਜਿਹੜੀ ਲੋਕ ਸਭਾ ਦੀ ਚੋਣ ਹੁੰਦੀ ਹੈ, ਲੋਕ ਸਭਾ ਦੀਆਂ ਜਿਹੜੀਆਂ 13 ਸੀਟਾਂ ਨੇ ਉਹਦੇ ਚੋਂ 7 ਸੀਟਾਂ ਕਾਂਗਰਸ ਜਿੱਤੀ, ਤੇ ਉਦੋਂ ਕਾਂਗਰਸ ਜਿਵੇਂ ਕੰਸੋਲੀਡੇਟ ਹੁੰਦੀ ਹੈ ਜਾਂ ਹੋਰ ਇਹ ਉਦੋਂ ਬਾਅਦ ਜਿਹੜਾ ਹੈ ਇੱਥੇ ਉਦੋਂ ਦੀ ਕਾਰਗੁਜ਼ਾਰੀ ਕਾਂਗਰਸ ਜਿਹੜੀ ਹੈ ਉਸ ਤੋਂ ਬਾਅਦ ਜਿਹੜਾ ਉਹਦਾ ਗ੍ਰਾਫ ਹੇਠਾਂ ਵੱਲ ਹੀ ਆਇਆ ਉੱਪਰ ਵੱਲ ਹੀ ਹੈ
0: ਜੀ। ਅੱਛਾ, ਆਖਰੀ ਖਬਰ ਦੀ ਚਰਚਾ ਕਰਦੇ ਹਾਂ, ਕੇਵਲ ਸਿੰਘ ਢਿੱਲੋਂ ਹੋਣਾ ਨੂੰ ਉਹਨਾਂ ਨੇ ਅਯੋਧਿਆ ਦਾ ਜਿਹੜਾ ਚਾਰਜ ਆ ਉਹ ਸੰਭਾਲਣਾ ਹੈ, ਸਾਰਿਆਂ ਨਾਲੋਂ ਜ਼ਿਆਦਾ ਉਹਨਾਂ ਦੇ ਨਾਲੋਂ ਪ੍ਰਧਾਨ ਬਣਨ ਦੀ ਚਰਚਾ ਜਿਹੜੀ ਹੈ ਉਹ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਦੀ ਹੈ ਕਿ ਉਹਨਾਂ ਨੂੰ ਭਰੋਸਾ ਨਹੀਂ ਹੈ ਕਿ ਉਹ ਸਹੀ ਰਸਤੇ ਲੈ ਕੇ ਜਾ ਸਕਣਗੇ। ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਚਲੋ ਇਸ ਖਬਰ ਦੇ ਉੱਤੇ ਵੀ ਜ਼ਰੂਰ ਚਰਚਾ ਸਾਡੇ ਨਾਲ ਸਾਂਝੀ ਕਰਿਓ ਕਿ ਬੀਜੇਪੀ ਕੀ ਅਚੀਵ ਕਰਨਾ ਚਾਹੁੰਦੀ ਹੈ ਕੇਵਲ ਸਿੰਘ ਢਿੱਲੋਂ ਦੇ ਜ਼ਰੂਰ ਦੇ ਜ਼ਰੀਏ, ਪਰ ਨਾਲ ਦੀ ਨਾਲ ਕਿ ਕਾਂਗਰਸ ਦਾ ਕਾਟੋਕਲੇਸ਼ ਭਾਜਪਾ ਦੇ ਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਤੰਗ ਤਾਂ ਨਹੀਂ ਕਰੇਗਾ ਜਿਸ ਤਰੀਕੇ ਦੇ ਨਾਲ ਨੰਬਰ ਆਫ ਕਾਂਗਰਸੀ ਉੱਧਰ ਗਏ ਨੇ?
1: ਨਹੀਂ ਦੇਖੋ, ਇੱਕ ਗੱਲ ਤਾਂ ਹੈ ਜਿਹੜੇ ਹੁਣ ਜਿੱਦਾਂ ਤੁਸੀਂ ਗੱਲ ਕੀਤੀ ਹੈ, ਬਿਲਕੁਲ ਇਹ ਗੱਲ ਬੜੀ ਮਹੱਤਵਪੂਰਨ ਹੈ, ਬੜੀ ਅਹਿਮ ਹੈ ਕਿ ਕਾਂਗਰਸ ਦੀ ਲੀਡਰਸ਼ਿਪ ਤੇ ਬੀਜੇਪੀ ਦੀ ਲੀਡਰਸ਼ਿਪ ਜਿਹੜੀ ਹੈ ਉਹ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਜਿਹੜੀ ਚੱਲ ਰਹੀ ਹੈ। ਵੈਸੇ ਤਾਂ ਬੀਜੇਪੀ ਜਿਹੜੀ ਹਮੇਸ਼ਾ ਹੀ, ਹਾਲਾਂਕਿ

0: ਕਹਿੰਦੇ ਰਹੇ ਨੇ
1: ਜੀ,
0: ਤੇ ਜਾਂ ਇਹ ਕਹਿੰਦੇ ਰਹੇ ਨੇ ਕਿ ਇਹ ਇੱਕ ਤਰ੍ਹਾਂ ਦੇ ਪੈਰਾਸਾਈਟ ਨੇ ਜਿਹੜੇ ਦੂਸਰਿਆਂ ਦੇ ਸਹਾਰੇ ਤੇ ਜਿਉਂਦੇ ਨੇ। ਪਰ ਪੰਜਾਬ ਦੇ ਵਿੱਚ ਇਹ ਤਸਵੀਰ ਦੇਖੋ ਬਿਲਕੁਲ ਉਲਟ ਹੈ। ਪੰਜਾਬ ਦੇ ਵਿੱਚ ਬੀਜੇਪੀ ਨੇ ਆਪਣੇ ਕੇਡਰ ਚੋਂ ਆਪਣੇ ਅਹੁਦੇਦਾਰ ਬਣਾਉਣ ਦੀ ਥਾਂ ਪ੍ਰਧਾਨ ਬਣਾਉਣ ਦੀ ਥਾਂ ਜਿਹੜੇ ਸਾਰੇ ਹੀ ਦੂਜੀਆਂ ਪਾਰਟੀਆਂ ਚੋਂ ਆਏ ਨੇ ਉਹਨਾਂ ਨੂੰ ਜਿਹੜਾ ਹੈ ਉਹ ਮੂਹਰੇ ਲਾ ਕੇ ਬਣਾਇਆ ਜਾ ਰਿਹਾ। ਭਾਵੇਂ ਕੈਪਟਨ ਅਮਰਿੰਦਰ ਸਿੰਘ ਨੂੰ ਪਹਿਲਾਂ ਬਣਾਇਆ ਗਿਆ ਇੰਚਾਰਜ ਇਲੈਕਸ਼ਨ ਦਾ, ਫਿਰ ਜਿਹੜੇ ਉਹ ਕਾਂਗਰਸ ਚੋਂ ਆਏ ਹੋਏ ਸੀ ਸੁਨੀਲ ਜਾਖੜ ਕਾਂਗਰਸ ਚੋਂ ਆਏ ਸੀ ਉਹਨਾਂ ਨੂੰ ਪ੍ਰਧਾਨ ਬਣਾਤਾ, ਤੇ ਹੁਣ ਕੇਵਲ ਸਿੰਘ ਢਿੱਲੋਂ ਇਹ ਵੀ ਕਾਂਗਰਸ ਚੋਂ ਆਏ ਹੋਏ ਸੀ ਇਹਨਾਂ ਨੂੰ ਪ੍ਰਧਾਨ ਬਣਾਤਾ। ਇੱਥੋਂ ਤੱਕ ਕਿ ਇਹ ਹੁਣ ਲੱਗਦਾ ਕਿ ਬੀਜੇਪੀ ਕੋਲੇ ਆਪਣੇ ਕੋਲੇ ਕੋਈ ਏਦਾਂ ਦਾ ਉਹ ਲੀਡਰ ਤਿਆਰ ਹੀ ਨਹੀਂ ਕਰ ਸਕੇ ਇੰਨੇ ਸਾਲਾਂ ਦੇ ਵਿੱਚ ਜਿਹਨੂੰ ਉਹ ਇਹ ਪ੍ਰਧਾਨਗੀ ਦੇ ਸਕਣ। ਹਾਲਾਂਕਿ ਪਹਿਲਾਂ ਜਿਹੜੇ ਇਦੋਂ ਜਿਹੜੇ ਲੀਡਰ ਵੱਧ ਪ੍ਰਭਾਵ ਵਾਲੇ ਰਹੇ ਨੇ ਜਿਹੜੇ ਬੀਜੇਪੀ ਦੇ ਸੂਬੇ ਦੇ ਪ੍ਰਧਾਨ ਰਹੇ ਨੇ, ਭਾਵੇਂ ਅਸ਼ਵਨੀ ਸ਼ਰਮਾ ਹੋਣ ਤੇ ਭਾਵੇਂ ਹੋਰ ਜਿਹੜੇ ਮਨੋਰੰਜਨ ਕਾਲੀਆ ਵੀ ਰਹੇ ਨੇ ਤੇ ਜੋ ਮਿਸਟਰ ਖੰਨਾ ਨੇ ਜਿਹੜੇ ਉਹ ਵੀ ਰਹੇ ਨੇ ਤੇ ਹੋਰ ਵੀ ਰਹੇ ਨੇ, ਪਰ ਗੱਲ ਇਹ ਹੈ ਕਿ ਉਹਨਾਂ ਦਾ ਪ੍ਰਭਾਵ ਆਪਣੇ ਕੇਡਰ ਦੇ ਵਿੱਚ ਇਦੋਂ ਵੱਧ ਰਿਹਾ ਤੇ ਹੁਣ ਇਹਨਾਂ ਦਾ ਜਿਹੜੇ ਜਿਹਨਾਂ ਨੂੰ ਹੁਣ ਬਣਾ ਰਹੇ ਨੇ ਉਹਨਾਂ ਦਾ ਕੇਡਰ ਚ ਕੋਈ ਅਸਰ ਨਹੀਂ ਹੈ। ਤੇ ਜਿਹੜੇ ਇਹਨਾਂ ਦੇ ਨਾਲ ਵੀ ਉਹ ਜ਼ਿਆਦਾ ਉੱਚੀ ਬੋਲਦੇ ਆ ਜਾਂ ਉੱਚੀ ਆਵਾਜ਼ ਚ ਨਾਅਰੇ ਬੁਲੰਦ ਕਰਦੇ ਜਿਹੜੇ ਨਵੇਂ ਨਵੇਂ ਆਏ ਨੇ, ਭਾਵੇਂ ਉਹ ਅਕਾਲੀਆਂ ਚੋਂ ਆਏ ਨੇ, ਭਾਵੇਂ ਕਾਂਗਰਸ ਚੋਂ ਆਏ ਨੇ, ਭਾਵੇਂ ਆਮ ਆਦਮੀ ਪਾਰਟੀ ਚੋਂ ਆਏ ਨੇ।
1: ਤੇ
0: ਸੋ ਹੁਣ ਇਹ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਬੀਜੇਪੀ ਜਿੱਥੇ ਦਾਅਵੇ ਕਰਦੀ ਹੈ ਲਗਾਤਾਰ ਕਿ ਅਸੀਂ ਸਾਰੀਆਂ ਸੀਟਾਂ ਤੇ ਚੋਣ ਲੜਾਂਗੇ ਤੇ ਸਰਕਾਰ ਬਣਾਵਾਂਗੇ, ਇਹ ਵੀ ਲਗਾਤਾਰ ਕਹਿ ਰਹੀ ਹੈ 2027 ਦੇ ਵਿੱਚ। ਤੇ ਪਰ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਵਰਗੇ ਸੀਜ਼ਨਡ ਲੀਡਰ ਜਿਹੜੇ ਐਮ ਪੀ ਰਹੇ, ਫਿਰ ਖੇਤੀ ਮੰਤਰੀ ਰਹੇ, ਦੋ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ, ਉਹ ਕੇਵਲ ਢਿੱਲੋਂ ਬਾਰੇ ਇਹ ਕਹਿ ਰਹੇ ਨੇ ਕਿ ਇਹ ਜਿਹੜੇ ਹੈ ਉਹ ਕਾਬਲ ਨਹੀਂ ਹੈ, ਇਹ ਨਹੀਂ ਜਿਹੜਾ ਹੈ ਉਹ ਚਲਾ ਸਕਣਗੇ। ਤੇ ਇੱਥੋਂ ਇਹ ਗੱਲ ਇੱਕ ਸਪਸ਼ਟ ਕਲੀਅਰ ਉਹਨਾਂ ਦਾ ਇੱਕ ਮੈਸੇਜ ਆਉਂਦਾ ਹੈ ਕਿ ਉਹ ਜਿਹੜੀ ਉਹ ਬੀਜੇਪੀ ਦੀ ਜਿਹੜੀ ਸੈਂਟਰਲ ਲੀਡਰਸ਼ਿਪ ਹੈ ਤੇ ਉਹਦੀ ਜਿਹੜੀ ਕਾਰਗੁਜ਼ਾਰੀ ਹੈ ਜਾਂ ਜੋ ਕੁਛ ਵੀ ਉਹਨਾਂ ਨੇ ਕੀਤਾ ਉਹ ਉਹਦੇ ਨਾਲ ਕਿਸੇ ਲੈਵਲ ਤੇ ਕੈਪਟਨ ਅਮਰਿੰਦਰ ਸਿੰਘ ਸਹਿਮਤ ਨਹੀਂ ਹੈ। ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦਾ ਆਪਣਾ ਪਟਿਆਲੇ ਦੇ ਵਿੱਚ ਜਾਂ ਜਿਸ ਤਰ੍ਹਾਂ ਦਾ ਇੱਕ ਪ੍ਰਭਾਵ ਰਿਹਾ ਜਾਂ ਕਿਸੇ ਵੇਲੇ ਉਹਨਾਂ ਦੇ ਖੂੰਡੇ ਦੀ ਸਿਆਸਤ ਦਾ ਪ੍ਰਭਾਵ ਰਿਹਾ, ਉਹ ਇਕੱਲੇ ਕੈਪਟਨ ਅਮਰਿੰਦਰ ਸਿੰਘ ਨਹੀਂ, ਉਹਦੇ ਨਾਲ ਪ੍ਰਨੀਤ ਕੌਰ ਵੀ ਹੈ ਜੋ ਕੇਂਦਰ ਚ ਮੰਤਰੀ ਵੀ ਰਹੇ ਨੇ, ਐਮ ਪੀ ਰਹੇ ਨੇ ਦੋ ਵਾਰੀ, ਤੇ ਫਿਰ ਉਹਨਾਂ ਦੀ ਬੇਟੀ ਜਿਹੜੀ ਸਿਆਸਤ ਕਰ ਰਹੀ ਹੈ ਨਾਲ ਬੀਜੇਪੀ ਚ ਉਹ ਵੀ ਹੈ। ਕੈਪਟਨ ਅਮਰਿੰਦਰ ਸਿੰਘ ਦਾ ਇਹ ਬਿਆਨ ਹੈ ਫਿਰ ਸਾਰਾ ਇੱਕ ਤਰ੍ਹਾਂ ਦੀ ਜਿਹੜੀ ਉਹ ਰਾਇਲ ਫੈਮਿਲੀ ਹੈ ਤੇ ਉਹਦੀ ਜਿਹੜੀ ਇੱਕ ਗੱਲ ਹੈ ਜਾਂ ਉਹਦੀ ਭਾਵਨਾ ਨੂੰ ਜਿਹੜਾ ਹੈਗਾ ਉਹ ਪੇਸ਼ ਕਰਦਾ, ਤੇ ਹੁਣ ਉਹਨੂੰ ਬੀਜੇਪੀ ਕਿੱਦਾਂ ਲੈਂਦੀ ਹੈ ਤੇ ਜਾਂ ਜਿਹੜਾ ਇਮੀਡੀਏਟ ਜਿਹੜਾ ਰਿਐਕਸ਼ਨ ਕੇਵਲ ਢਿੱਲੋਂ ਦਾ ਆਇਆ ਕਿ ਉਹ ਮਹਾਰਾਜਾ ਆਪ ਫੇਲ ਚੁੱਕਿਆ ਹਰ ਫਰੰਟ ਤੇ, ਇਸ ਕਰਕੇ ਜਿਹੜੀ ਉਹਦੀ ਨਿਰਾਸ਼ਾ ਚੋਂ ਜਿਹੜੀ ਏਦਾਂ ਦੀ ਗੱਲਬਾਤ ਉਹ ਝਲਕ ਰਹੀ ਹੈ। ਤੇ ਪਰ ਇਹ ਵੀ ਹੁਣ ਚਲੋ ਕਿਸ ਲੈਵਲ ਤੱਕ ਦੇਖੋ, ਸੋਚ ਕੇ ਤਾਂ ਬੀਜੇਪੀ ਨੇ ਇਹੀ ਬਣਾਇਆ ਅਲਟੀਮੇਟਲੀ। ਪਹਿਲਾਂ ਇੱਥੇ ਕੋਸ਼ਿਸ਼ ਕੀਤੀ ਗਈ ਕੋਈ ਏਦਾਂ ਦਾ ਬਲੋਗ ਜਿਵੇਂ ਹਰਿਆਣਾ ਚ ਬਣਾਇਆ ਕਿ ਐਂਟੀ ਜਾਟ ਜਿਵੇਂ ਉੱਥੇ ਸਾਰੇ ਉਹਨਾਂ ਨੂੰ ਇਕੱਠੇ ਕਰ ਲਓ, ਇੱਥੇ ਵੀ ਜਿਹੜਾ ਐਂਟੀ ਜੱਟ ਸਿੱਖ ਕੋਈ ਏਦਾਂ ਦੀ ਗੱਲ ਬਣਾ ਲਈ ਜਾਵੇ, ਦਲਿਤਾਂ ਦੇ ਵਿੱਚ ਵੀ ਉਹਨਾਂ ਨੇ ਜ਼ੋਰ ਲਾਉਣ ਦੀ ਕੋਸ਼ਿਸ਼ ਕੀਤੀ ਤੇ ਅਖੀਰ ਦੇ ਵਿੱਚ ਫਿਰ ਮੁੜ ਕੇ ਆ ਕੇ ਉੱਥੇ ਜੱਟ ਸਿੱਖ ਤੇ ਆ ਕੇ ਖੜੇ ਆ। ਤੇ ਉਹ ਵੀ ਹੁਣ ਇਹ ਜਿਹੜਾ ਹੈਗਾ ਬਾਕੀ ਜਿਹੜੀਆਂ ਪੋਲੀਟੀਕਲ ਪਾਰਟੀਆਂ ਦੀ ਜਿਹੜੀ ਟ੍ਰੈਡੀਸ਼ਨਲ ਇੱਕ ਸਟਾਈਲ ਆ ਉਹ ਸਟਾਈਲ ਉਹਨੂੰ ਸੂਤ ਬੈਠੂਗਾ ਜਾਂ ਨਹੀਂ ਬੈਠੂਗਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ।
1: ਬਹੁਤ ਬਹੁਤ ਸ਼ੁਕਰੀਆ ਪ੍ਰੀਤਮ ਜੀ, ਤੁਹਾਡਾ ਵਿਸਥਾਰ ਸਹਿਤ ਖਬਰਾਂ ਦੇ ਉੱਤੇ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਦੇ ਲਈ ਧੰਨਵਾਦ।
0: ਹਾਂਜੀ ਧੰਨਵਾਦ,
1: ਸ਼ੁਕਰੀਆ।
2: Ready, set, go! Chadston Ford. Dandenong Road te tuhanu udik reha hai. Ford Ranger, Ranger Super Duty, Everest te Sadabahar Mustang. Brand new demo te quality pre-owned vehicles. Trade-in ate finance options be available. Aao te apni navi Ford da test drive karo. Business fleet lai gal karo. Vehicle experts, Tim Forbes ya Corey Nal. Radio Hanji reha wale nal pao. 10 saal di free service. Chadston Ford. Ready, set, go! Ford.
3: Roz roz shopping hundiyan ne pata nahi kehda devta razi kita inna ne
4: suraj devta
3: ki matlab
4: oh kamliye sun current walyan ton jadda inna ne solar panel lagwaya ta inna di savings vadh gayi
3: mainu nahi pata aapan vi solar panel lagwana hai hune
4: tusi vi karo bachat te lagwao solar panel call sun current 0448 066 494 te saala to best service layi ek hi naam sun current deo radio hanji da hawala te pao $200 da discount।
5: ਕਿੱਥੇ ਵੱਜ ਗਈ ਤੇਰੀ ਗੱਡੀ?
6: ਗੱਡੀ ਤਾਂ ਠੀਕ ਹੋਜੂ।
5: ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
6: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
7: ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ

0: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
1: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
0: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
1: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
0: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au। ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
2: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।

ਵਰਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਸ਼ਰਤਾਂ ਲਾਗੂ।

0: ਸੋਨਾ ਚਾਹੀਦਾ,
1: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
2: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰਸ ਚਲੀਏ?
3: ਯਾਰ, ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
2: ਓ, ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰਸ ਸਟੋਰ ਖੁੱਲ ਗਿਆ। ਓਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058608 or visit bansallawyers.com.au।

0: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਖਬਰਾਂ ਤੇ ਝਾਤੀ ਮਾਰਨ ਦਾ। ਅੱਜ 3 ਤਰੀਕ ਆ ਜੂਨ ਦਾ ਮਹੀਨਾ, ਵੇਖਦੇ ਹਾਂ ਕਿਹੜੀਆਂ ਨੇ ਖਾਸ ਅਪਡੇਟ ਸਾਡੇ ਨਾਲ ਇਸ ਟਾਈਮ। ਗੌਤਮ ਕਪਿਲ ਨੇ, ਉਹ ਜਾਣਦੇ ਆ ਕਿਹੜੀਆਂ ਨੇ ਖਾਸ ਖਬਰਾਂ। ਗੌਤਮ ਜੀ ਤੁਸੀਂ ਆਉਂਦੇ ਰਹੋ
1: ਜੀ। ਬਹੁਤ ਧੰਨਵਾਦ ਰਣਜੋਤ ਜੀ, ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਓ ਕੌਮਾਂਤਰੀ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਔਰ ਵੱਡੀ ਖਬਰ ਰੂਸ ਦੇ ਨਾਲ ਜੁੜੀ ਹੋਈ, ਜਿੱਥੇ ਰੂਸ ਦੇ ਮਿਜ਼ਾਈਲ ਅਤੇ ਡਰੋਨ ਹਮਲਿਆਂ ਦੇ ਵਿੱਚ ਯੂਕਰੇਨ ਦੇ ਅੰਦਰ ਘੱਟੋ ਘੱਟ 16 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਇਹਨਾਂ ਦੇ ਵਿੱਚ 11 ਲੋਕ ਨਿਪਰੋ ਸ਼ਹਿਰ ਦੇ ਵਿੱਚ ਅਤੇ 5 ਲੋਕ ਯੂਕਰੇਨ ਦੇ ਰਾਜਧਾਨੀ ਸ਼ਹਿਰ ਕੀਵ ਦੇ ਵਿੱਚ ਮਾਰੇ ਗਏ ਨੇ। ਮਾਰੇ ਗਏ ਲੋਕਾਂ ਦੇ ਵਿੱਚ 2 ਬੱਚੇ ਵੀ ਸ਼ਾਮਲ ਨੇ। ਇਹ ਹਮਲਾ ਹਾਲ ਹੀ ਦੇ ਮਹੀਨਿਆਂ ਦੇ ਵਿੱਚ ਹੋਏ ਰੂਸ ਦੀ ਤਰਫ ਤੋਂ ਕੀਤੇ ਗਏ ਸਭ ਤੋਂ ਵੱਡੇ ਹਮਲਿਆਂ ਦੇ ਵਿੱਚੋਂ ਇੱਕ ਮੰਨਿਆ ਜਾ ਰਿਹਾ ਜਿਹੜੇ ਯੂਕਰੇਨ 'ਤੇ ਕੀਤੇ ਗਏ ਨੇ। ਰਾਤ ਭਰ ਚੱਲੇ ਹਵਾਈ ਹਮਲਿਆਂ ਦੇ ਵਿੱਚ ਰਿਹਾਇਸ਼ੀ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿਨ੍ਹਾਂ ਦੇ ਵਿੱਚ ਕਈ ਬੱਚਿਆਂ ਸਣੇ ਦਰਜਨਾਂ ਲੋਕ ਜ਼ਖਮੀ ਵੀ ਹੋ ਗਏ। ਰਾਜਧਾਨੀ ਸ਼ਹਿਰ ਕੀਵ ਦੇ ਮਲਬੇ ਦੇ ਵਿੱਚ ਥੱਲੇ ਦਬੇ ਲੋਕਾਂ ਦੇ ਫਸੇ ਹੋਣ ਦੀ ਆਸ਼ੰਕਾ ਵੀ ਸਾਹਮਣੇ ਆ ਰਹੀ ਹੈ। ਬਚਾਅ ਦਲਾਂ ਦੀ ਤਰਫ ਤੋਂ ਉਹਨਾਂ ਨੂੰ ਤਲਾਸ਼ਣ ਦੀ ਮੁਹਿੰਮ ਜਾਰੀ ਹੈ। ਮੰਗਲਵਾਰ ਤੜਕੇ ਯੂਕਰੇਨ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਹਵਾਈ ਹਮਲਿਆਂ ਦੀਆਂ ਚੇਤਾਵਨੀਆਂ ਜਾਰੀ ਕਰ ਦਿੱਤੀਆਂ ਗਈਆਂ ਸੀ। ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਇਹ ਹਮਲੇ ਯੂਕਰੇਨ ਦੀ ਪਿਛਲੀ ਕਾਰਵਾਈਆਂ ਦੇ ਜਵਾਬ ਦੇ ਵਿੱਚ ਕੀਤੇ ਗਏ ਨੇ। ਮੰਤਰਾਲੇ ਨੇ ਇੱਕ ਬਿਆਨ ਦੇ ਵਿੱਚ ਇਹ ਵੀ ਕਿਹਾ ਕਿ ਇਹਨਾਂ ਸਾਰੇ ਹਮਲਿਆਂ ਦੇ ਤਹਿਤ ਟੀਚੇ ਹਾਸਲ ਕਰ ਲਏ ਗਏ ਨੇ। ਹਾਲਾਂਕਿ ਟੀਚੇ ਕੀ ਨੇ ਰੂਸ ਦੀ ਤਰਫ ਤੋਂ ਉਹਨਾਂ ਨੂੰ ਸਪਸ਼ਟ ਨਹੀਂ ਕੀਤਾ ਗਿਆ, ਪਰ ਰੂਸ ਨੇ ਪਿਛਲੇ ਹਫ਼ਤੇ ਚੇਤਾਵਨੀ ਦਿੱਤੀ ਸੀ ਕਿ ਉਹ ਇੱਕ ਨੀਤੀਬੱਧ ਤਰੀਕੇ ਦੇ ਨਾਲ ਹਮਲੇ ਕਰੇਗਾ। ਰੂਸ ਨੇ ਦੋਸ਼ ਮੜਿਆ ਸੀ ਕਿ ਕੀਵ ਨੇ ਪੂਰਬੀ ਯੂਕਰੇਨ ਦੇ ਉਸ ਕਬਜ਼ੇ ਵਾਲੇ ਹਿੱਸੇ ਦੇ ਉੱਤੇ ਇੱਕ ਵਿਦਿਆਰਥੀਆਂ ਦੇ ਹੋਸਟਲ ਦੇ ਉੱਤੇ ਘਾਤਕ ਹਮਲਾ ਕੀਤਾ। ਯੂਕਰੇਨ ਦਾ ਕਹਿਣਾ ਸੀ ਕਿ ਉਹਨਾਂ ਨੇ ਰੂਸ ਦੀ ਇੱਕ ਫੌਜੀ ਇਕਾਈ ਨੂੰ ਨਿਸ਼ਾਨਾ ਬਣਾਇਆ ਸੀ। ਯੂਕਰੇਨ ਦੇ ਰਾਸ਼ਟਰਪਤੀ ਵੋਲਦਿਮੀਰ ਜ਼ੇਲੈਂਸਕੀ ਨੇ ਸੋਮਵਾਰ ਦੀ ਰਾਤ ਆਪਣੇ ਵੀਡੀਓ ਸੁਨੇਹੇ 'ਚ ਚੇਤਾਵਨੀ ਵੀ ਦਿੱਤੀ ਸੀ ਕਿ ਵੱਡਾ ਹਮਲਾ ਹੋ ਸਕਦਾ। ਇਸ ਤੋਂ ਪਹਿਲਾਂ ਯੂਕਰੇਨ ਦੇ ਉੱਤੇ ਹੀ ਹਮਲਾ ਹੋ ਗਿਆ, ਵੱਡਾ ਉਹ ਵੀ। ਮੰਗਲਵਾਰ ਸਵੇਰ ਵੇਲੇ ਜ਼ੇਲੈਂਸਕੀ ਨੇ ਕਿਹਾ ਕਿ ਰਾਤ ਭਰ ਚੱਲੇ ਹਮਲਿਆਂ ਦੇ ਵਿੱਚ ਰੂਸ ਨੇ 656 ਸਟ੍ਰਾਈਕ ਡਰੋਨ, 73 ਮਿਜ਼ਾਈਲਾਂ ਦਾਗੀਆਂ। ਇਸ ਤੋਂ ਇਲਾਵਾ ਇਹਨਾਂ ਦੇ ਵਿੱਚ ਬੈਲੈਸਟਿਕ ਕਰੂਜ਼ ਅਤੇ ਐਂਟੀਸ਼ਿਪ ਮਿਜ਼ਾਈਲਾਂ ਤੱਕ ਸ਼ਾਮਲ ਸਨ। ਉੱਥੇ ਹੀ ਅਗਲੀ ਖਬਰ ਦੀ ਸਾਂਝ, ਅਤੇ ਇਹ ਯੂਰਪੀ ਮੁਲਕ ਤੋਂ ਹੀ ਹੈ, ਡੈਨਮਾਰਕ ਤੋਂ, ਜਿੱਥੇ ਡੈਨਮਾਰਕ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਉਲਟ ਫੇਰ ਦੇਖਣ ਨੂੰ ਮਿਲਿਆ, ਜਿੱਥੇ ਲਗਭਗ 10 ਹਫ਼ਤਿਆਂ ਦੀਆਂ ਲੰਮੀਆਂ ਕੋਸ਼ਿਸ਼ਾਂ ਤੋਂ ਬਾਅਦ ਹੁਣ ਨਵੀਂ ਸਰਕਾਰ ਦਾ ਗਠਨ ਹੋ ਗਿਆ। ਸੋਸ਼ਲ ਡੈਮੋਕਰੇਟ ਨੇਤਾ ਮੈਟੇ ਫਰੈਡਰਿਕਸਨ ਨੇ ਤੀਸਰੀ ਵਾਰ ਡੈਨਮਾਰਕ ਦੀ ਪ੍ਰਧਾਨ ਮੰਤਰੀ ਵਜੋਂ ਆਪਣਾ ਅਹੁਦਾ ਸੁਰੱਖਿਅਤ ਕਰ ਲਿਆ। ਫਰੈਡਰਿਕਸਨ ਹੁਣ 4 ਵੱਖ-ਵੱਖ ਵਿਚਾਰਧਾਰਾਵਾਂ ਵਾਲੀਆਂ ਪਾਰਟੀਆਂ ਦੇ ਗਠਜੋੜ ਵਾਲੀ ਇੱਕ ਨਵੀਂ ਮੱਧ ਖੱਬੇ ਪੱਖੀ ਯਾਨੀ ਸੈਂਟਰਲ ਲੈਫਟਿਸਟ ਪਾਰਟੀ ਦੀ ਅਗਵਾਈ ਕਰਨ ਜਾ ਰਹੇ ਨੇ। ਸੋਮਵਾਰ ਦੇਰ ਰਾਤ ਇੱਕ ਅਹਿਮ ਘਟਨਾਕ੍ਰਮ ਦੇ ਵਿੱਚ ਫਰੈਡਰਿਕਸਨ ਨੇ ਰਾਜਾ ਫਰੈਡਰਿਕ 10ਵੇਂ ਦੇ ਨਾਲ ਮੁਲਾਕਾਤ ਵੀ ਕੀਤੀ, ਉਹਨਾਂ ਨੂੰ ਆਪਣੇ ਨਵੇਂ ਗਠਜੋੜ ਦੇ ਬਾਰੇ ਜਾਣਕਾਰੀ ਵੀ ਦਿੱਤੀ। ਇਸ ਦੇ ਵਿੱਚ ਸਰਕਾਰ ਦੇ ਅੰਦਰ ਫਰੈਡਰਿਕਸਨ ਦੀ ਆਪਣੀ ਪਾਰਟੀ ਸੋਸ਼ਲ ਡੈਮੋਕਰੇਟ ਤੋਂ ਇਲਾਵਾ ਸੋਸ਼ਲਿਸਟ ਪੀਪਲਸ ਪਾਰਟੀ ਔਰ ਇੱਕ ਰਾਈਟ ਵਿੰਗਰ ਪਾਰਟੀ ਲਿਬਰਲ ਵੈਂਟਰੇ ਪਾਰਟੀ, ਇਸ ਤੋਂ ਇਲਾਵਾ ਮੱਧ ਮਾਰਗੀ ਪਾਰਟੀ ਮਾਡਰੇਟਸ ਵੀ ਸ਼ਾਮਲ ਹੈ। ਡੈਨਿਸ਼ ਰਾਇਲ ਹਾਊਸ ਵੱਲੋਂ ਜਾਰੀ ਬਿਆਨ ਦੇ ਵਿੱਚ ਰਾਜਾ ਦੇ ਕਾਰਜਕਾਰੀ ਨੇ ਪ੍ਰਧਾਨ ਮੰਤਰੀ ਮੈਟੇ ਫਰੈਡਰਿਕਸਨ ਨੂੰ ਰਸਮੀ ਤੌਰ ਦੇ ਉੱਤੇ ਸਰਕਾਰ ਬਣਾਉਣ ਦੇ ਲਈ ਸੱਦਾ ਦੇ ਦਿੱਤਾ। ਪ੍ਰਾਪਤ ਜਾਣਕਾਰੀ ਦੇ ਮੁਤਾਬਕ ਫਰੈਡਰਿਕਸਨ ਮੰਗਲਵਾਰ ਦੇ ਦਿਨ ਆਪਣੀ ਨਵੀਂ ਸਰਕਾਰ ਦੀਆਂ ਮੁੱਖ ਤਰਜੀਹਾਂ ਨੂੰ ਏਜੰਡੇ ਦੇ ਤੌਰ ਦੇ ਉੱਤੇ ਪੇਸ਼ ਕਰ ਗਏ। ਇਸ ਤੋਂ ਬਾਅਦ ਹੁਣ ਬੁੱਧਵਾਰ ਦੇ ਦਿਨ ਨਵੇਂ ਚੁਣੇ ਗਏ ਮੰਤਰੀਆਂ ਨੂੰ ਰਾਇਲ ਹਾਊਸ ਦੇ ਵਿੱਚ ਰਾਜਾ ਦੇ ਸਾਹਮਣੇ ਪੇਸ਼ ਕੀਤੇ ਜਾਣ ਦੀ ਉਮੀਦ ਹੈ। ਇਸ ਨਵੇਂ ਗਠਜੋੜ ਨੂੰ ਡੈਨਮਾਰਕ ਦੀ ਸਿਆਸਤ ਦੇ ਵਿੱਚ ਇੱਕ ਨਵੀਂ ਸ਼ੁਰੂਆਤ ਦੇ ਵਜੋਂ ਵੀ ਦੇਖਿਆ ਜਾ ਰਿਹਾ, ਕਿਉਂਕਿ ਇਸ ਦੇ ਵਿੱਚ ਵੱਖ-ਵੱਖ ਸਿਆਸੀ ਵਿਚਾਰਧਾਰਾਵਾਂ ਵਾਲੀਆਂ ਯਾਨੀ ਲੈਫਟ ਅਤੇ ਰਾਈਟ ਵਿੰਗਰ ਵਾਲੀਆਂ ਦੋਵੇਂ ਪਾਰਟੀਆਂ ਸ਼ਾਮਲ ਨੇ। ਉੱਥੇ ਅਗਲੀ ਖਬਰ, ਅਤੇ ਇਹ ਸੋਸ਼ਲ ਮੀਡੀਆ ਦੇ ਨਾਲ ਜੁੜੀ ਹੋਈ, ਜਿੱਥੇ ਬੱਚਿਆਂ ਦੀ ਸਿਹਤ ਦੇ ਉੱਤੇ ਸੋਸ਼ਲ ਮੀਡੀਆ ਦਾ ਕਿੰਨਾ ਨੁਕਸਾਨ ਹੁੰਦਾ, ਕਿੰਨਾ ਸਿਹਤ ਦੇ ਉੱਤੇ ਮਾੜੇ ਪ੍ਰਭਾਵ ਪੈਂਦੇ ਨੇ, ਇਸ ਦੀਆਂ ਤਾਂ ਹੁਣ ਕੀ ਉਹ ਖਬਰਾਂ ਕਰੀਏ, ਵਾਰ ਵਾਰ ਇਸ ਦੇ ਉੱਤੇ ਚਰਚਾ ਕਰ ਚੁੱਕੇ ਹਾਂ। ਪਰ ਸਵਾਲ ਇਹ ਉੱਠ ਰਿਹਾ ਹੈ ਕਿ ਜੇਕਰ ਇੰਨੀ ਹੀ ਇਹ ਨੁਕਸਾਨਦੇਹ ਚੀਜ਼ ਹੈ ਤਾਂ ਕਾਨੂੰਨੀ ਕਾਰਵਾਈ ਕਿਉਂ ਨਹੀਂ ਹੁੰਦੀ। ਅਮਰੀਕਾ ਦੇ ਇੱਕ ਸਕੂਲ ਵਿਭਾਗ ਨੇ ਦੋਸ਼ ਮੜਿਆ ਹੈ ਕਿ ਫੇਸਬੁੱਕ, ਇੰਸਟਾਗ੍ਰਾਮ, ਟਿਕਟੌਕ, ਯੂਟਿਊਬ, ਸਨੈਪਚੈਟ ਵਰਗੇ ਸੋਸ਼ਲ ਮੀਡੀਆ ਪਲੈਟਫਾਰਮ ਬੱਚਿਆਂ ਦੇ ਵਿੱਚ ਤਣਾਅ ਤੋਂ ਲੈ ਕੇ ਨੀਂਦ ਦੀ ਕਮੀ, ਭਾਵਨਾਤਮਕ ਪਰੇਸ਼ਾਨੀਆਂ ਤੋਂ ਲੈ ਕੇ ਦੂਸਰੀਆਂ ਮਾਨਸਿਕ ਸਮੱਸਿਆਵਾਂ ਨੂੰ ਵਧਾਉਣ ਦੇ ਲਈ ਜ਼ਿੰਮੇਦਾਰ ਨੇ। ਸੋਮਵਾਰ ਦੇ ਦਿਨ ਸਾਹਮਣੇ ਆਇਆ ਅਦਾਲਤ ਦੇ ਇੱਕ ਡਾਕੂਮੈਂਟ ਦੇ ਮੁਤਾਬਕ ਇੱਕ ਸੋਸ਼ਲ ਮੀਡੀਆ ਕੰਪਨੀਆਂ ਦੇ ਉੱਤੇ ਅਮਰੀਕਾ ਦੇ ਵਿੱਚ ਕੈਂਟਕੀ ਸੂਬੇ ਦੇ ਅੰਦਰ ਇੱਕ ਡਿਸਟ੍ਰਿਕਟ ਸਕੂਲ ਦੀ ਤਰਫ ਤੋਂ ਕਰੀਬ $2,07,00,000 ਦੇਣ ਦੇ ਉੱਤੇ ਜਿਹੜਾ ਇੱਕ ਜੁਰਮਾਨਾ ਲਗਾਇਆ ਗਿਆ ਸੀ ਔਰ ਇਸ ਦੀ ਸਹਿਮਤੀ ਵੀ ਹੋ ਗਈ ਹੈ। ਇਹ ਸਮਝੌਤਾ ਉਸ ਮੁਕੱਦਮੇ ਨੂੰ ਖਤਮ ਕਰਨ ਦੇ ਲਈ ਕੀਤਾ ਗਿਆ ਜਿਸ ਦੇ ਵਿੱਚ ਇਹ ਕੰਪਨੀਆਂ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਦੇ ਸੰਕਟ ਨੂੰ ਜ਼ਿੰਮੇਦਾਰ ਹੋਣ ਦੇ ਲਈ ਦੋਸ਼ ਮੜਨਗੀਆਂ। ਯਾਨੀ ਕਿ ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਇਹ ਜਿਹੜੀਆਂ ਸੋਸ਼ਲ ਮੀਡੀਆ ਕੰਪਨੀਆਂ ਨੇ ਇਹਨਾਂ ਦੇ ਨਾਲ ਕੋਈ ਵੀ ਫਰਕ ਨਹੀਂ ਪੈਣ ਲੱਗਿਆ ਕਿਹੜੀ ਕੰਪਨੀ ਕੀ ਰੇਟ ਦਿੰਦੀ ਹੈ। ਸੋਸ਼ਲ ਮੀਡੀਆ ਨੇ ਸਕੂਲੀ ਬੱਚਿਆਂ ਦੀ ਮੈਂਟਲ ਹੈਲਥ ਖਰਾਬ ਕਰਕੇ ਰੱਖ ਦਿੱਤੀ ਹੈ। 250 ਕਰੋੜ ਦੇ ਕੇ ਵੀ ਕੇਸ ਸੈਟਲ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ। ਦੱਸ ਦਈਏ ਕਿ ਇਸ ਰਕਮ ਦੇ ਵਿੱਚ ਇੰਸਟਾਗ੍ਰਾਮ ਅਤੇ ਫੇਸਬੁੱਕ ਦੀ ਮੂਲ ਕੰਪਨੀ ਮੇਟਾ $90 ਲੱਖ ਦੇਵੇਗੀ। ਸਨੈਪਚੈਟ ਮੂਲ ਕੰਪਨੀ ਸਨੈਪ ਅਤੇ ਟਿਕਟੋਕ ਦੀ ਬਾਈਟ ਡੈਂਸ $80-80 ਲੱਖ ਦੇਣਗੀਆਂ। ਉੱਥੇ ਯੂਟਿਊਬ ਦੀ ਮਾਲਕ ਕੰਪਨੀ ਗੂਗਲ ਕਰੀਬ $20 ਲੱਖ ਨਕਦੀ ਦੇਵੇਗੀ ਅਤੇ $9 ਲੱਖ ਦੀ ਮੁੱਲ ਦੀ ਟ੍ਰੇਨਿੰਗ ਅਤੇ ਸੋਫਟਵੇਅਰ ਲਾਇਸੈਂਸ ਵੀ ਉਪਲਬਧ ਕਰਵਾਏ ਜਾਣਗੇ। ਉੱਥੇ ਹੀ ਅਮਰੀਕਾ ਦੇ ਐਰੀਜ਼ੋਨਾ ਸੂਬੇ ਦੇ ਵਿੱਚ ਬਾਰਡਰ ਪੈਟਰੋਲ ਏਜੰਟਸ ਨੇ ਆਪਰੇਸ਼ਨ ਚੈੱਕਮੇਟ ਦੇ ਤਹਿਤ ਵੱਡੀ ਕਾਰਵਾਈ ਕਰਦਿਆਂ ਹੋਇਆ 30 ਭਾਰਤੀ ਟਰੱਕ ਡਰਾਈਵਰਾਂ ਸਣੇ ਕੁੱਲ 52 ਲੋਕਾਂ ਨੂੰ ਗ੍ਰਿਫਤਾਰ ਕੀਤਾ। ਯਾਦ ਕਰ ਲਓ ਇੱਕ ਵਾਰ ਫਿਰ ਤੋਂ ਇਹ ਅੰਕੜਾ, ਕੁੱਲ 52 ਲੋਕ ਗ੍ਰਿਫਤਾਰ ਕੀਤੇ ਗਏ ਨੇ, ਉਸ ਦੇ ਵਿੱਚੋਂ 30 ਤਾਂ ਸਿਰਫ ਭਾਰਤੀ ਮੂਲ ਦੇ ਨੇ। ਕਾਰਵਾਈ ਯੂਮਾ ਸੈਕਟਰ ਦੇ ਵਿੱਚ 11 ਤੋਂ 15 ਮਈ ਦੇ ਦਰਮਿਆਨ ਕੀਤੀ ਗਈ ਸੀ। ਅਮਰੀਕੀ ਪ੍ਰਸ਼ਾਸਨ ਹੁਣ ਦੇਸ਼ ਦੇ ਵਿੱਚ ਗੈਰ ਕਾਨੂੰਨੀ ਤੌਰ ਦੇ ਉੱਤੇ ਰਹਿ ਰਹੇ ਅਤੇ ਕਮਰਸ਼ੀਅਲ ਵਾਹਨ ਚਲਾਉਣ ਵਾਲੇ ਪ੍ਰਵਾਸੀਆਂ ਦੇ ਵਿਰੁੱਧ ਸਖ਼ਤ ਕਾਰਵਾਈ ਕਰਨ ਲੱਗਿਆ ਹੋਇਆ। ਇਸ ਕਾਰਵਾਈ ਦੇ ਵਿੱਚ ਫੜੇ ਗਏ 52 ਵਿਅਕਤੀਆਂ ਦੀ ਤਰਫ ਤੋਂ 30 ਭਾਰਤੀ ਨਾਗਰਿਕ ਨੇ, ਜਦਕਿ ਬਾਕੀ ਮੈਕਸੀਕੋ, ਅਲ ਸਲਵਾਡੋਰ, ਰੂਸ, ਪਾਕਿਸਤਾਨ ਅਲੱਗ ਅਲੱਗ ਦੇਸ਼ਾਂ ਦੇ ਨਾਲ ਜੁੜੇ ਹੋਏ ਨੇ। ਜਾਂਚ ਦੇ ਦਰਮਿਆਨ ਇਹ ਵੀ ਸਾਹਮਣੇ ਆਇਆ ਕਿ 3 ਵਿਅਕਤੀਆਂ ਦੇ ਕੋਲੋਂ ਕੋਈ ਵੀ ਡਰਾਈਵਿੰਗ ਲਾਇਸੈਂਸ ਨਹੀਂ ਸੀ। ਇਸ ਤੋਂ ਇਲਾਵਾ ਜ਼ਿਆਦਾਤਰ ਡਰਾਈਵਰਸ ਦੇ ਕੋਲ ਅਜਿਹੇ ਰੁਜ਼ਗਾਰ ਅਧਿਐਨ ਦਸਤਾਵੇਜ਼ ਯਾਨੀ EAD ਸਨ ਜੋ ਕਿ ਪਿਛਲੇ ਜੋ ਬਾਈਡਨ ਦੇ ਪ੍ਰਸ਼ਾਸਨ ਦੇ ਦੌਰਾਨ ਮਿਲੇ ਸੀ, ਪਰ ਹੁਣ ਉਹ ਵੈਧ ਨਹੀਂ ਰਹੇ। ਜਿਹੜੀ ਅਗਲੀ ਖਬਰ ਸਾਂਝੀ ਕਰਨ ਜਾ ਰਹੇ ਹਾਂ ਭਾਰਤ ਦੇ ਨਾਲ ਜੁੜੀ ਹੋਈ, ਉਹ ਕਾਕਰੋਚ ਜਨਤਾ ਪਾਰਟੀ ਯਾਨੀ CJP ਦੇ ਨਾਲ ਜੁੜੀ ਹੋਈ ਹੈ, ਜਿਸ ਪਾਰਟੀ ਨੇ, ਹਾਲਾਂਕਿ ਪੋਲੀਟੀਕਲ ਪਾਰਟੀ ਨਹੀਂ ਹੈ, ਇੱਕ ਸੋਸ਼ਲ ਮੀਡੀਆ ਕੈਂਪੇਨ ਹੈ, ਪਰ ਇਸ ਨੂੰ ਕਾਕਰੋਚ ਜਨਤਾ ਪਾਰਟੀ ਦੇ ਨਾਮ ਦੇ ਨਾਲ ਹੀ ਇਸ ਕੈਂਪੇਨ ਨੂੰ ਜਾਣਿਆ ਜਾਏਗਾ। ਕਾਕਰੋਚ ਜਨਤਾ ਪਾਰਟੀ ਦਾ ਕਹਿਣਾ ਹੈ ਕਿ ਕਾਕਰੋਚ ਅੰਦੋਲਨ ਦੇ ਨਾਲ ਅੱਜ ਵੀ ਦੇਸ਼ ਦੇ ਵਿੱਚ ਬਹੁਤ ਸਾਰੇ ਮਾਣਮੱਤੀਆਂ ਸ਼ਖਸੀਅਤਾਂ ਜੁੜੀਆਂ ਹੋਈਆਂ ਨੇ। ਔਰ CJP ਨੇ ਇਹ ਐਲਾਨ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਕੀਤਾ, ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਹੀ ਇਹ ਗੱਲ ਕਹੀ ਜਾ ਰਹੀ ਸੀ ਕਿ ਅੱਜ ਕੱਲ੍ਹ ਦੇ ਨੌਜਵਾਨ ਜਿਹੜੇ ਨੇ ਉਹ ਕਾਕਰੋਚ ਦੇ ਵਰਗੇ ਨੇ। ਐਕਸ ਦੇ ਉੱਤੇ ਜਾਰੀ ਬਿਆਨ ਦੇ ਵਿੱਚ CJP ਨੇ ਕਿਹਾ ਹੈ ਕਿ ਅੱਜ ਇੱਕ ਪ੍ਰਮੁੱਖ ਵਿਅਕਤੀ ਕਾਕਰੋਚ ਅੰਦੋਲਨ ਦੇ ਵਿੱਚ ਸ਼ਾਮਲ ਹੋਏਗਾ, ਜਾਣਨ ਦੇ ਲਈ ਜੁੜੇ ਰਹੋ। ਇਸ ਤੋਂ ਪਹਿਲਾਂ CJP ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਸੋਮਵਾਰ ਦੇ ਦਿਨ ਐਲਾਨ ਕੀਤਾ ਸੀ ਕਿ ਉਹ 6 ਜੂਨ ਨੂੰ ਭਾਰਤ ਪਰਤ ਰਹੇ ਨੇ। CBSE 12ਵੀਂ ਬੋਰਡ ਦੇ ਜਿਨ੍ਹਾਂ ਸਟੂਡੈਂਟਸ ਨੂੰ ਸਕੈਨ ਅਨਸਰ ਸ਼ੀਟ ਦੇ ਪੇਜ ਧੁੰਦਲੇ ਹੋਣ ਜਾਂ ਗਾਇਬ ਹੋਣ ਦੀ ਸ਼ਿਕਾਇਤ ਕਰ ਰਹੀ ਸੀ, CBSE ਤੱਕ ਉਹ ਪਹੁੰਚ ਰਹੀ ਸੀ। ਹੁਣ ਉਹਨਾਂ ਸ਼ਿਕਾਇਤਾਂ ਦੇ ਵਿੱਚ ਸੁਧਾਰ ਕਰਨ ਦੇ ਲਈ ਉਹ ਵਿਦਿਆਰਥੀ ਜਿਹੜੇ ਨੇ ਪਹਿਲਾਂ ਆਪਣੀ ਅਪੀਲ ਪਾ ਸਕਦੇ ਨੇ। ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਯਾਨੀ CBSE ਨੇ ਮੰਗਲਵਾਰ ਦੇ ਦਿਨ ਦੱਸਿਆ ਕਿ ਪੋਰਟਲ ਦੇ ਵਿੱਚ ਆਵੇਦਨ ਕਰਦੇ ਸਮੇਂ ਆਧਾਰ ਵੈਰੀਫਿਕੇਸ਼ਨ ਦੀ ਸੁਰੱਖਿਆ ਦੀ ਦ੍ਰਿਸ਼ਟੀ ਦੇ ਨਾਲ ਇਸ ਨੂੰ ਜੋੜਿਆ ਜਾ ਰਿਹਾ ਹੈ, ਉਹ ਜ਼ਰੂਰੀ ਹੈ। ਜਿਨ੍ਹਾਂ ਵਿਦਿਆਰਥੀਆਂ ਦੇ ਕੋਲ ਆਪਣਾ ਆਧਾਰ ਕਾਰਡ ਨਹੀਂ ਹੈ, ਉਹ ਆਪਣੇ ਮਾਂ ਪਿਓ ਦਾ, ਗਾਰਜੀਅਨ ਦਾ, ਰਿਸ਼ਤੇਦਾਰ ਦਾ ਆਧਾਰ ਵੀ ਵੈਰੀਫਿਕੇਸ਼ਨ ਕਰਵਾ ਸਕਦੇ ਨੇ। ਨਾਲ ਹੀ ਇਸ ਪ੍ਰਕਿਰਿਆ ਨੂੰ ਸਮਝਾਉਣ ਦੇ ਲਈ ਇੱਕ ਟਿਊਟੋਰੀਅਲ ਵੀਡੀਓ ਵੀ ਜਾਰੀ ਕੀਤਾ ਗਿਆ। 2 ਜੂਨ ਤੋਂ 12ਵੀਂ ਦੀ ਜਮਾਤ ਦੀ ਪ੍ਰੀਖਿਆ ਦੇ ਨਾਲ ਜੁੜੀ ਹੋਈ ਵੈਰੀਫਿਕੇਸ਼ਨ ਅਤੇ ਰੀਵੈਲਿਊਏਸ਼ਨ ਦਾ ਪੋਰਟਲ ਚਾਲੂ ਹੋ ਚੁੱਕਿਆ ਪਹਿਲਾਂ ਤੋਂ ਹੀ, ਔਰ ਜਿਹੜੇ ਵਿਦਿਆਰਥੀ ਅਗਲੀ 6 ਜੂਨ ਤੋਂ, ਬਲਕਿ ਇੱਥੋਂ ਤੱਕ 1 ਜੁਲਾਈ ਤੋਂ ਪੋਰਟਲ ਦੇ ਉੱਤੇ ਆਪਣੀਆਂ ਸ਼ਿਕਾਇਤਾਂ ਕਰਨਾ ਚਾਹੁੰਦੇ ਨੇ ਉਹ ਆਪਣੀ ਕਰ ਸਕਣਗੇ। ਨਾਲ ਹੀ ਇਹ ਵੀ ਸਹੂਲਤ ਦੇ ਦਿੱਤੀ ਗਈ ਹੈ ਕਿ ਉਹ ਆਪਣੀ ਆਪਣੀ ਅਰਜ਼ੀ ਦੇ ਵਿੱਚ 1 ਤੋਂ ਵਧੇਰੇ ਸਮੱਸਿਆਵਾਂ ਅਤੇ ਵਿਸ਼ਿਆਂ ਨੂੰ ਚੁਣ ਸਕਦੇ ਨੇ। ਉੱਤਰ ਪ੍ਰਦੇਸ਼ ਤੋਂ ਅਗਲੀ ਖਬਰ ਦੀ ਸਾਂਝ ਪਾਉਂਦੇ ਹਾਂ, ਜਿੱਥੇ ਬੜਾ ਸਾਰਾ ਚਰਚਾ ਦੇ ਵਿੱਚ ਬਿਆਨ ਆ ਰਿਹਾ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦਾ ਤਾਜ਼ਾ ਤਰੀਨ ਦਿੱਤਾ ਗਿਆ ਬਿਆਨ, ਜਿਸ ਦੇ ਵਿੱਚ ਗਾਂ ਨੂੰ ਮਾਤਾ ਅਤੇ ਉਹਨਾਂ ਲੋਕਾਂ ਨੂੰ ਜਾਨਵਰ ਤੋਂ ਵੀ ਬੱਤਰ ਦੱਸ ਦਿੱਤਾ ਗਿਆ ਜਿਹੜੇ ਗਾਂ ਨੂੰ ਮਾਤਾ ਨਹੀਂ ਮੰਨਦੇ। ਮੁਸਲਿਮ ਧਰਮ ਗੁਰੂਆਂ ਦੀ ਗਾਂ ਨੂੰ ਕੌਮੀ ਪਸ਼ੂ ਐਲਾਨਣ ਦੀ ਮੰਗ ਤੋਂ ਬਾਅਦ ਇਸ ਦੇ ਉੱਤੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਕਈ ਨੇਤਾ ਟਿੱਪਣੀ ਕਰ ਚੁੱਕੇ ਨੇ। ਹਾਲਾਂਕਿ ਹੁਣ ਤੱਕ ਇਸ ਮੰਗ ਦੀ ਕਿਸੇ ਨੇ ਹਮਾਇਤ ਨਹੀਂ ਕੀਤੀ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸੋਮਵਾਰ ਦੇ ਦਿਨ ਕਿਹਾ ਸੀ ਕਿ ਗਾਂ ਸਾਡੀ ਮਾਤਾ ਹੈ ਅਤੇ ਕੀ ਮਾਤਾ ਅਤੇ ਪੁੱਤਰ ਦੇ ਦਰਮਿਆਨ ਕਿਸੇ ਫਰਕ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਉੱਥੇ ਹੀ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਗਾਂ ਨੂੰ ਕੌਮੀ ਜਾਨਵਰ ਦਾ ਦਰਜਾ ਦੇਣ ਦੇ ਕਿਸੇ ਵੀ ਪ੍ਰਸਤਾਵ ਦੇ ਉੱਤੇ ਹਾਲ ਫਿਲਹਾਲ ਵਿਚਾਰ ਨਹੀਂ ਕਰ ਰਹੀ ਹੈ। ਦੱਸਦੀ ਹੈ ਕਿ ਯੋਗੀ ਦੀ ਤਰਫ ਤੋਂ ਫਿਲਹਾਲ ਕੱਟੜਪੰਥੀ ਹਿੰਦੂ ਜਥੇਬੰਦੀਆਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਜਾ ਰਿਹਾ ਹੈ। ਉੱਥੇ ਅਗਲੀ ਭਾਰਤ ਦੇ ਨਾਲ ਜੁੜੀ ਹੋਈ ਖਬਰ, ਵੈਸੇ ਇਹ ਕੌਮਾਂਤਰੀ ਖਿੱਤੇ ਦੇ ਵਿੱਚੋਂ ਹੈ, ਜਿੱਥੇ ਯੂਕੇ ਦੇ ਵਿੱਚ ਸਿੱਖ ਨੌਜਵਾਨ ਵੱਲੋਂ ਕਿਰਪਾਨ ਨਾਲ ਇੱਕ 21 ਸਾਲ ਨੌਜਵਾਨ ਦਾ ਕਤਲ ਕਰ ਦੇਣ ਦਾ ਮੁੱਦਾ ਹੁਣ ਹਾਊਸ ਆਫ ਕਾਮਨਸ 'ਚ ਵੀ ਚੁੱਕਿਆ ਗਿਆ। ਇਸ ਬਾਰੇ ਹੋਮ ਸਕੱਤਰ ਬਣੇ ਸਿੱਖ MPs ਨੇ ਆਪਣੀ ਪ੍ਰਤੀਕਿਰਿਆਵਾਂ ਦਿੱਤੀਆਂ ਨੇ। ਇਸ ਦੇ ਨਾਲ ਹੀ ਇਸ ਮਾਮਲੇ ਦੇ ਵਿੱਚ ਦੋਸ਼ੀ ਵਿਕਰਮ ਡਿਗਵਾ ਦੇ ਉੱਤੇ ਵੀ ਹੋਰ ਵਾਧੂ ਇਲਜ਼ਾਮ ਲਗਾਏ ਗਏ ਨੇ। ਸੋਮਵਾਰ ਦੇ ਦਿਨ 23 ਸਾਲਾ ਵਿਕਰਮ ਡਿਗਵਾ ਨੂੰ ਦਸੰਬਰ 2025 ਦੇ ਵਿੱਚ ਸਾਊਥਹੈਂਪਟਨ ਦੇ 18 ਸਾਲਾ ਹੈਨਰੀ ਨੋਵਾਕ ਦੇ ਕਤਲ ਦੇ ਦੋਸ਼ ਦੇ ਵਿੱਚ ਘੱਟੋ ਘੱਟ 21 ਸਾਲ ਦੀ ਉਮਰ ਕੈਦ ਸਜ਼ਾ ਜਿਹੜੀ ਉਹ ਹੋਲਡ ਕਰ ਰੱਖੀ ਸੀ। ਸੋਮਵਾਰ ਦੇ ਦਿਨ ਇਸ ਮਾਮਲੇ 'ਚ 23 ਸਾਲਾ ਵਿਕਰਮ ਡਿਗਵਾ ਨੂੰ ਦਸੰਬਰ 2025 'ਚ ਜਿਹੜਾ ਸਾਊਥਹੈਂਪਟਨ 'ਚ 18 ਸਾਲ ਦੇ ਹੈਨਰੀ ਨੋਵਾਕ ਦੇ ਕਤਲ ਦੋਸ਼ ਦੇ ਵਿੱਚ ਘੱਟੋ ਘੱਟ 21 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ। ਉਹ ਅੱਜ ਹੁਣ ਹਥਿਆਰ ਰੱਖਣ ਸੰਬੰਧੀ ਵਾਧੂ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਨੇ ਅਤੇ ਅਦਾਲਤ ਦੇ ਵਿੱਚ ਮੁੜ ਪੇਸ਼ ਹੋਣ ਵਾਲੇ ਨੇ। ਇਸ ਮਾਮਲੇ ਦੇ ਵਿੱਚ ਉਹਨਾਂ ਦੇ ਭਰਾ ਅਤੇ ਪਿਤਾ ਵੀ ਸਹਿ ਕਰਮਚਾਰੀ ਮੌਜੂਦ ਸਨ। ਆਸਟ੍ਰੇਲੀਆ ਦੀਆਂ ਖਬਰਾਂ ਦੇ ਉੱਤੇ ਆਓ ਸਾਂਝ ਪਾਉਂਦੇ ਹਾਂ। ਸਭ ਤੋਂ ਪਹਿਲਾਂ ਆਸਟ੍ਰੇਲੀਆ ਦੀ ਖਬਰ ਇੰਟਰਨੈਸ਼ਨਲ ਖੇਮੇ ਦੇ ਵਿੱਚੋਂ ਜੁੜੀ ਹੋਈ, ਜਿੱਥੇ ਆਸਟ੍ਰੇਲੀਆ ਨੇ ਇਜ਼ਰਾਈਲ ਦੀ ਤਰਫ ਤੋਂ ਜਿਹੜੀਆਂ ਆਪਹੁਦਰੀਆਂ ਵਰਤੀਆਂ ਜਾ ਰਹੀਆਂ ਨੇ ਆਖਿਰਕਾਰ ਉਸ ਦੇ ਖਿਲਾਫ ਆਵਾਜ਼ ਚੁੱਕੀ ਹੈ। ਇਸ ਗੱਲ ਦਾ ਯਕੀਨ ਨਹੀਂ ਸੀ, ਪਰ ਫਿਰ ਵੀ ਆਸਟ੍ਰੇਲੀਆ ਦੀ ਸਰਕਾਰ ਦੀ ਤਰਫ ਤੋਂ ਜਿਹੜੇ ਵੈਸਟ ਬੈਂਕ ਦੇ ਵਿੱਚ ਜਿਨ੍ਹਾਂ ਲੋਕਾਂ ਦੀ ਤਰਫ ਤੋਂ ਹਿੰਸਾ ਨੂੰ ਅੰਜਾਮ ਦਿੱਤਾ ਗਿਆ, ਉਹਨਾਂ ਕੁਝ ਇੰਡੀਵਿਜੁਅਲਸ ਅਤੇ ਕੁਝ ਅਦਾਰਿਆਂ ਨੂੰ ਜਿਹੜਾ ਉਹ ਨਿਸ਼ਾਨੇ ਦੇ ਉੱਤੇ ਲਿਆ ਗਿਆ। ਦੱਸ ਦਈਏ ਕਿ ਫੈਡਰਲ ਸਰਕਾਰ ਪਹਿਲਾਂ ਹੀ ਇਜ਼ਰਾਈਲ ਦੇ ਨੈਸ਼ਨਲ ਸਿਕਿਉਰਿਟੀ ਮਿਨਿਸਟਰ ਇੰਤਮਾਰ ਬੈਨ ਗਵੇਰ ਦੇ ਉੱਤੇ ਮੁਕੱਦਮਾ ਚਲਾਉਣ ਦੇ ਲਈ ਤਿਆਰ ਨੇ। ਹਾਲਾਂਕਿ ਇਜ਼ਰਾਈਲ ਦੇ ਨੈਸ਼ਨਲ ਸਿਕਿਉਰਿਟੀ ਮਿਨਿਸਟਰ ਇੰਤਮਾਰ ਬੈਨ ਗਵੇਰ ਜਿਹੜੇ ਨੇ ਉਹ ਇਸ ਬਾਬਤ ਇੱਕ ਵੀਡੀਓ ਵੀ ਪ੍ਰੋ ਫਲਸਤੀਨੀ ਵੀਡੀਓ ਜਿਹੜੀ ਇਸ ਬਾਬਤ ਇੱਕ ਪੋਸਟ ਕਰ ਚੁੱਕੇ ਨੇ। ਆਸਟ੍ਰੇਲੀਆ ਦੇ ਵਿੱਚ ਪ੍ਰੋ ਫਲਸਤੀਨੀ ਮਟੀਰੀਅਲ ਚੱਲਦਾ ਨਹੀਂ ਹੈ। ਇੱਥੋਂ ਦੀ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਇਜ਼ਰਾਈਲ ਦੇ ਨਾਲ ਹਾਲਾਂਕਿ ਕੂਟਨੀਤਿਕ ਸੰਬੰਧਾਂ ਨੂੰ ਮਜ਼ਬੂਤੀ ਦਿੱਤੀ ਹੈ, ਪਰ ਨਾਲ ਇਹ ਵੀ ਕਿਹਾ ਹੈ ਕਿ ਉਹਨਾਂ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ, ਉਹਦੇ 'ਚੋਂ 4 ਇੰਡੀਵਿਜੁਅਲ ਸ਼ਾਮਲ ਨੇ ਅਤੇ ਇੱਕ ਅਦਾਰਾ ਜਿਨ੍ਹਾਂ ਦੀ ਤਰਫ ਤੋਂ ਇਜ਼ਰਾਈਲ ਦੇ ਵਿੱਚ ਰਹਿ ਕੇ ਫਲਸਤੀਨੀ ਇਲਾਕਿਆਂ ਦੇ ਵਿੱਚ ਕਤਲੇਆਮ ਬੋਲਿਆ ਜਾ ਰਿਹਾ ਹੈ। ਆਸਟ੍ਰੇਲੀਆ ਦੇ ਵਿੱਚ ਜਿਹੜਾ ਵਿਗਿਆਨ ਹੈ ਅਤੇ ਖੋਜ ਹੈ ਉਸ ਦਾ ਸਭ ਤੋਂ ਵੱਡਾ ਅਦਾਰਾ ਮੰਨਿਆ ਜਾਂਦਾ ਹੈ, CSIRO। ਹੁਣ ਆਸਟ੍ਰੇਲੀਆ ਦੇ ਵਿੱਚ ਨੈਸ਼ਨਲ ਸਾਇੰਸ ਏਜੰਸੀ ਨੇ ਆਪਣੇ ਉਸ ਦਾਅਵੇ ਦਾ ਬਚਾਅ ਕੀਤਾ ਜਿਸ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਰਿਸਰਚ ਅਤੇ ਟੈਕਨੋਲੋਜੀ ਦੇ ਉੱਤੇ ਲੱਖਾਂ ਕਰੋੜਾਂ ਰੁਪਏ ਖਰਚ ਕਰ ਦਿੱਤੇ ਗਏ ਨੇ। ਇਹ ਨਵੰਬਰ ਮਹੀਨੇ ਦੇ ਵਿੱਚ CSIRO ਲਗਭਗ 350 ਰਿਸਰਚ ਪੋਜੀਸ਼ਨਸ ਖਤਮ ਕਰਨ ਦੇ ਬਾਰੇ ਵਿਚਾਰ ਕਰ ਸਕਦੀ ਹੈ। ਹਾਲਾਂਕਿ ਇਸ ਦਰਮਿਆਨ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ CSIRO ਦੇ ਵਿੱਚ ਕੰਮ ਕਰਨ ਵਾਲੇ ਵਿਗਿਆਨੀ ਜਿਹੜੇ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਵਿਹਲੇ ਹੋ ਜਾਣਗੇ। ਇਸ ਤੋਂ ਬਾਅਦ ਤਾਂ ਫਿਰ ਉਹ ਮੁੜ ਕੇ ਕਦੇ CSIRO ਦੇ ਵਿੱਚ ਸ਼ਾਮਲ ਕਿਉਂ ਹੀ ਹੋਣਗੇ। ਅਜੇ ਇਹਦੇ ਵਿੱਚ 92 ਦੇ ਕਰੀਬ ਸਟਾਫ, ਜਿਨ੍ਹਾਂ 'ਚੋਂ 86 ਨੂੰ ਪੋਜ਼ੀਟਿਵ ਪਾਇਆ ਗਿਆ, ਉਹਨਾਂ ਦੇ ਨਾਲ ਹੀ ਜੁੜੀ ਹੋਈ ਇਹ ਇੱਕ ਰਿਪੋਰਟ ਹੈ। ਉੱਧਰ ਇਹ ਵੀ ਪਤਾ ਚੱਲ ਰਿਹਾ ਹੈ ਕਿ CSIRO ਆਪਣਾ ਸਾਲਾਨਾ ਖਰਚ ਵੀ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਹੈ। ਸਾਲ 2036 ਤੱਕ ਹਰ ਸਾਲ CSIRO ਟੀਚਾ ਮਿਥ ਕੇ ਚੱਲ ਰਿਹਾ ਕਿ $135 million ਬਚਾਉਣੇ ਨੇ। ਇਹ ਆਖਿਰਕਾਰ ਕਿਵੇਂ ਪੂਰੇ ਹੋ ਸਕਣਗੇ ਆਉਣ ਵਾਲੇ ਸਮੇਂ ਦੇ ਵਿੱਚ, ਤੁਹਾਡੇ ਨਾਲ ਇਹ ਖਬਰਾਂ ਦੀ ਸਾਂਝ ਪਾਵਾਂਗੇ। ਪਰ ਇੱਧਰ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਉਹਨਾਂ ਕੁਝ ਨੁਕਤਿਆਂ ਦੇ ਉੱਤੇ ਜਿਹੜੇ ਤੁਹਾਨੂੰ ਸਮਝ ਨਹੀਂ ਆ ਰਹੇ ਉਹਨਾਂ ਦੇ ਉੱਤੇ ਵੀ ਜਵਾਬ ਦੇਣ ਨੂੰ ਤਿਆਰ ਨੇ।
2: ਜਦ ਤੋਂ ਇਹ ਬੁਸ਼ ਸਮਿਟ ਸ਼ੁਰੂ ਹੋਇਆ, ਜਿਹੜੇ ਸਾਲ ਤੋਂ ਵੀ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਹਰ ਵਾਰ ਇਸ ਦੇ ਵਿੱਚ ਪਾਰਟੀਸਪੇਟ ਕਰਦੇ ਨੇ, ਇੱਥੇ ਪਹੁੰਚਦੇ ਨੇ। ਇਸ ਵਾਰ ਡੱਬੋ ਦੇ ਵਿੱਚ ਹੋ ਰਿਹਾ, 2 ਦਿਨ ਦੀ ਇਹ ਗੈਦਰਿੰਗ 26 ਅਤੇ 27 ਅਗਸਤ ਨੂੰ ਹੋ ਰਹੀ ਹੈ। ਔਰ ਇਸ ਦਰਮਿਆਨ ਫਿਊਲ ਸਿਕਿਉਰਿਟੀ ਇੱਕ ਜ਼ਾਹਰੀ ਗੱਲ ਹੈ ਕਿ ਬਹੁਤ ਵੱਡਾ ਮਸਲਾ ਬਣਿਆ ਰਹੇਗਾ। ਪੁੱਛਿਆ ਜਾਏਗਾ ਕਿ ਅਮਰੀਕਾ ਦੇ ਉੱਤੇ ਕਿੰਨੀ ਕੁ ਨਿਰਭਰਤਾ ਹੈ, ਈਰਾਨ ਦੇ ਆਖਿਰਕਾਰ ਦਰਵਾਜ਼ੇ ਖੋਲ੍ਹ ਦੇਣ ਦੇ ਨਾਲ, ਸਟੇਟ ਆਫ ਹੋਰਮੋਜ਼ ਖੋਲ੍ਹ ਦੇਣ ਦੇ ਨਾਲ ਕਿੰਨੀ ਕੁ ਰਾਹਤ ਮਿਲ ਸਕੇਗੀ। ਸਿਹਤ ਨੂੰ ਲੈ ਕੇ ਜਿਹੜੀਆਂ ਅਲੱਗ ਅਲੱਗ ਅਪਡੇਟਸ ਵੀ ਸਾਹਮਣੇ ਨੇ। ਲੇਬਰ ਪਾਰਟੀ ਨੇ ਫਿਊਲ ਐਕਸਾਈਜ਼ ਦੇ ਵਿੱਚ ਰਿਡਕਸ਼ਨ ਕਰਨ ਦਾ ਦਾਅਵਾ ਕੀਤਾ ਹੈ। 20% ਪ੍ਰਤੀ ਲੀਟਰ ਦੇ ਪਿੱਛੇ ਜਿਹੜੀ ਇਹ ਗਿਰਾਵਟ ਕੀਤੀ ਗਈ ਹੈ। ਇਸ ਤੋਂ ਇਲਾਵਾ ਐਂਥਨੀ ਐਲਬਨੀਜ਼ ਆਪਣੇ ਇਸ ਬੁਸ਼ ਟੂ ਬੁਸ਼ ਵਿਦ ਪਾਵਰਿੰਗ ਆਸਟ੍ਰੇਲੀਆ ਨਾਮ ਦੇ ਸੰਬੋਧਨ ਵਿੱਚ ਇਹ ਵੀ ਦੱਸਣਗੇ ਕਿ ਖੇਤਰੀ ਇਲਾਕਿਆਂ ਤੋਂ ਆਉਣ ਵਾਲੇ ਲੋਕ ਕਿਸ ਤਰੀਕੇ ਦੇ ਨਾਲ ਆਸਟ੍ਰੇਲੀਆ ਦੀ ਆਰਥਿਕਤਾ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਨੇ। ਪਰ ਉਹਨਾਂ ਇਹ ਵੀ ਕਿਹਾ ਕਿ ਆਸਟ੍ਰੇਲੀਆ ਦੀ ਸਰਕਾਰ ਇਸ ਮਾਇਨੇ ਦੇ ਵੱਲ ਇਸ ਕਦਮ ਦੇ ਵੱਲ ਖਾਸ ਤੌਰ ਦੇ ਉੱਤੇ ਧਿਆਨ ਦਿੰਦੀ ਹੈ ਜਿੱਥੇ ਆਸਟ੍ਰੇਲੀਅਨ ਲੋਕ ਰਲ ਕੇ ਇਸ ਦੇਸ਼ ਦੀ ਤਰੱਕੀ ਦੇ ਲਈ ਅੱਗੇ ਵੱਧ ਰਹੇ ਹੋਣ। ਉੱਥੇ ਆਸਟ੍ਰੇਲੀਆ ਦੀ ਤਰਫ ਤੋਂ ਹਰ ਇੱਕ ਨਵਾਂ ਵਿਅਕਤੀ ਜੁੜ ਰਿਹਾ ਹਰ 75 ਸੈਕਿੰਡ ਦੇ ਬਾਅਦ, ਔਰ ਮਾਈਗ੍ਰੇਸ਼ਨ ਇਸ ਦੀ ਕੋਈ ਬਹੁਤ ਵੱਡੀ ਵਜ੍ਹਾ ਨਹੀਂ ਹੈ। ਬਾਵਜੂਦ ਇਸ ਦੇ ਆਸਟ੍ਰੇਲੀਆ ਦੇ ਵਿੱਚ ਜਿਹੜਾ ਨਵਾਂ ਇੱਕ ਪਾਪੂਲੇਸ਼ਨ ਕਲੋਕ, ਨਵਾਂ ਤਾਂ ਨਹੀਂ ਕਹਿ ਸਕਦੇ ਪਰ ਉਸ ਪਾਪੂਲੇਸ਼ਨ ਕਲੋਕ ਦੇ ਆਧਾਰ ਦੇ ਉੱਤੇ ਇੱਕ ਨਵੀਂ ਖਬਰ ਸਾਹਮਣੇ ਆਈ ਹੈ, ਪ੍ਰਕਾਸ਼ਿਤ ਹੋਈ ਹੈ, ਜਿਸ 'ਚ ਦੱਸਿਆ ਗਿਆ ਕਿ 2,80,00,000 ਦੀ ਆਬਾਦੀ ਨੂੰ ਅਸੀਂ ਛੋਹ ਗਏ ਹਾਂ। ਇਹ ਅੰਦਾਜ਼ੇ ਦੇ ਤੌਰ ਦੇ ਉੱਤੇ ਦੱਸਿਆ ਜਾਂਦਾ ਕਿਉਂਕਿ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੇ ਪਾਪੂਲੇਸ਼ਨ ਕਲੋਕ, ਇਸ ਤੋਂ ਇਲਾਵਾ ਹਸਪਤਾਲਾਂ ਦੇ ਨਾਲ ਜੁੜੇ ਹੋਏ ਅਲੱਗ ਅਲੱਗ ਅੰਕੜੇ ਇਕੱਠੇ ਕਰਨ, ਇਹਨਾਂ ਸਭ ਦੇ ਉੱਤੇ ਸਮਾਂ ਜ਼ਰੂਰ ਲੱਗਦਾ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਮੀਗ੍ਰੇਸ਼ਨ ਨੂੰ ਟਰਬੋਚਾਰਜ ਕਰਨ ਦੇ ਲਈ ਹਰ ਇੱਕ ਵਿਅਕਤੀ ਨੂੰ 59 ਸੈਕਿੰਡ ਦੇ ਵਿੱਚ ਜਿਹੜੀ ਉਹ ਗੱਲਬਾਤ ਉਸਦੇ ਨਾਲ ਕੀਤੀ ਜਾਏਗੀ। ABS ਦੀ ਤਰਫ ਤੋਂ ਆਸਟ੍ਰੇਲੀਆ ਦੀ ਆਬਾਦੀ ਵਾਧੇ ਦੇ ਉੱਤੇ ਇੱਕ ਟਿੱਪਣੀ ਵੀ ਦਿੱਤੀ ਗਈ ਹੈ। ਕਿਹਾ ਗਿਆ ਹੈ ਕਿ ਪਿਛਲੇ ਸਾਲ ਦੇ ਨਾਲੋਂ ਆਸਟ੍ਰੇਲੀਆ ਦੀ ਆਬਾਦੀ 'ਚ 500,000 ਵਿਅਕਤੀਆਂ ਦਾ ਹੋਰ ਇਜ਼ਾਫਾ ਹੋਇਆ, ਪਰ 2023 ਦੇ ਨਾਲ ਇਸ ਦੀ ਤੁਲਨਾ ਕਰੀਏ ਤਾਂ ਇਹ ਲਗਭਗ ਦੁੱਗਣੀ ਹੋ ਗਈ ਹੈ। ਯਾਨੀ 2023 'ਚ ਜਿੰਨੀ ਆਬਾਦੀ ਸੀ ਉਹ ਲਗਭਗ ਦੁੱਗਣੀ ਹੋ ਗਈ ਹੈ 2026 ਦੇ ਵਿੱਚ। ਆਬਾਦੀ ਵਾਧੇ ਨੂੰ ਲੈ ਕੇ ਜੁੜੀ ਹੋਈ ਇੱਕ ਅਪਡੇਟ ਅਸੀਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਵੀ ਸਾਂਝੀ ਕੀਤੀ ਹੈ। ਉੱਥੇ ਅਗਲੀ ਖਬਰ ਦੀ ਸਾਂਝ ਪਈਏ ਤਾਂ NSW ਦੇ ਵਿੱਚ ਹਾਲੇ ਬਰਬਾਦੀ ਸ਼ੁਰੂ ਨਹੀਂ ਹੋਈ ਹੈ, ਬਲਕਿ ਇਸ ਦੇ ਥੋੜ੍ਹੇ ਜਿਹੇ ਨਤੀਜੇ ਜਿਹੜੇ ਨੇ ਉਹ ਤੁਹਾਨੂੰ ਪ੍ਰਭਾਵਿਤ ਕਰ ਰਹੇ ਹੋਣਗੇ। ਮੰਨਿਆ ਜਾ ਰਿਹਾ ਹੈ ਕਿ NSW ਦੇ ਵਿੱਚ ਵੱਧ ਤੋਂ ਵੱਧ ਘਰਾਂ ਦੀ ਪਰਮਿਸ਼ਨ ਦੇ ਲਈ ਅਰਜ਼ੀਆਂ ਜਿਹੜੀਆਂ ਦਾਇਰ ਕੀਤੀਆਂ ਗਈਆਂ ਨੇ। ਦੱਸ ਦਈਏ ਕਿ NSW ਨੂੰ ਵਧੇਰੇ ਘਰਾਂ ਦੀ ਲੋੜ ਹੈ, ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ, ਔਰ ਸਰਕਾਰ ਵੀ ਇਹ ਭਲੀ ਭਾਂਤੇ ਇਸ ਗੱਲ ਨੂੰ ਜਾਣਦੀ ਹੈ। ਪਰ ਘਰ ਤਾਂ ਹੀ ਹੋਣਗੇ ਜੇ ਘਰਾਂ ਦੀ ਉਸਾਰੀ ਨੂੰ ਲੈ ਕੇ ਅਪਰੂਵਲ ਦਿੱਤੀਆਂ ਜਾਣਗੀਆਂ। ਇੱਕ ਅੰਦਾਜ਼ਾ ਹੀ ਹੈ ਸਿਰਫ ਜੋ ਕਿ ਡੇਲੀ ਟੈਲੀਗ੍ਰਾਫ ਦੀ ਤਰਫ ਤੋਂ ਪ੍ਰਕਾਸ਼ਿਤ ਕੀਤਾ ਗਿਆ ਕਿ ਪਿਛਲੇ 12 ਮਹੀਨਿਆਂ ਦੇ ਵਿੱਚ ਅਪ੍ਰੈਲ ਮਹੀਨੇ ਤੱਕ 52,382 ਘਰਾਂ ਦੀ ਕੰਸਟਰਕਸ਼ਨ ਨੂੰ ਲੈ ਕੇ ਹਰੀ ਝੰਡੀ ਦਿੱਤੀ ਗਈ ਹੈ। ਯਾਨੀ ਕਿ ਉਸ ਤੋਂ ਪਿਛਲੇ 12 ਮਹੀਨਿਆਂ ਦੇ ਨਾਲ ਜੇਕਰ ਤੁਲਨਾ ਕਰੀਏ ਤਾਂ ਜਦੋਂ 47,740 ਘਰਾਂ ਨੂੰ ਪਰਮਿਸ਼ਨ ਦਿੱਤੀ ਗਈ ਸੀ ਉਸ ਤੋਂ ਜ਼ਿਆਦਾ ਇਹ ਨੰਬਰ ਵਧੇ ਨੇ। ਪਰ ਅਰਬਨ ਟਾਸਕ ਫੋਰਸ ਆਸਟ੍ਰੇਲੀਆ ਦਾ ਇਹ ਕਹਿਣਾ ਹੈ ਕਿ ਇਸ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਪਿੱਛੇ ਨੂੰ ਜਾ ਰਹੀਆਂ ਨੇ। ਜਿਵੇਂ ਉਦਾਹਰਣ ਦੇ ਤੌਰ ਦੇ ਉੱਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ NSW ਨੂੰ ਤਾਂ ਹਰ ਸਾਲ ਘੱਟੋ ਘੱਟ 75,000 ਘਰ ਬਣਾ ਦੇਣੇ ਚਾਹੀਦੇ ਸੀ, ਜਦਕਿ ਅਪਰੂਵਲ ਰੇਟ ਬਹੁਤ ਜ਼ਿਆਦਾ ਸੁਸਤ ਚੱਲ ਰਹੀ ਹੈ। Kmart ਆਸਟ੍ਰੇਲੀਆ ਦੇ ਸਭ ਤੋਂ ਜ਼ਿਆਦਾ ਪਸੰਦੀਦਾ ਰਿਟੇਲ ਸਟੋਰਸ ਜਿਹੜੇ ਨੇ, ਚੇਨ ਸਟੋਰਸ, ਉਹਨਾਂ ਦੇ ਵਿੱਚੋਂ ਇੱਕ। ਪਰ ਹੁਣ ਇਹਨਾਂ ਦੀ ਤਰਫ ਤੋਂ IKEA ਨੂੰ ਚੁਣੌਤੀ ਦਿੱਤੀ ਜਾ ਰਹੀ ਹੈ। ਆਸਟ੍ਰੇਲੀਆ ਦੇ ਵਿੱਚ ਪਹਿਲਾ ਇਸ ਕਿਸਮ ਦਾ ਤਜਰਬਾ Kmart ਕਰਨ ਜਾ ਰਿਹਾ, ਜਿੱਥੇ ਮੈਲਬਰਨ ਦੇ ਈਸਟ ਦੇ ਵਿੱਚ ਇੱਕ ਐਸਾ Kmart ਸਟੋਰ ਬਣਾਇਆ ਜਾਏਗਾ ਜਿਹੜੇ ਕਿ ਸਵੀਡਿਸ਼ ਬ੍ਰਾਂਡ ਜਿਹੜਾ IKEA ਉਸਨੂੰ ਇੱਕ ਤਗੜੀ ਚੁਣੌਤੀ ਦੇ ਸਕਣਗੇ, ਕਿਉਂਕਿ Kmart ਦਾ ਆਪਣਾ ਇੱਕ ਹੋਮ ਬ੍ਰਾਂਡ ਹੈ ਐਕਨ, ਸੋ ਐਕਨ ਦੇ ਹੀ ਫਰਨੀਚਰ ਹੋਣਗੇ। ਔਰ ਇਹ ਸਾਰਾ ਜਿਹੜਾ ਇਹ ਸ਼ੋਰੂਮ ਹੈ Kmart ਦਾ, ਇਹ ਕਿੱਥੇ ਬਣ ਰਿਹਾ? ਇਹ ਬੋਕਸਿਲ ਸਾਊਥ ਦੇ ਵਿੱਚ ਬਣ ਰਿਹਾ, ਜਿੱਥੇ ਪਹਿਲਾਂ ਡੈਕਲਨ ਦਾ ਸਟੋਰ ਹੁੰਦਾ ਸੀ। ਸੋ ਲਗਭਗ 3800 ਸਕੁਅਰ ਮੀਟਰ ਦੀ ਇਹ ਸਪੇਸ ਦੱਸੀ ਗਈ ਹੈ, ਜਿੱਥੇ Kmart ਸਾਰਾ ਉਸੇ ਤਰੀਕੇ ਦੇ ਨਾਲ ਜਿਵੇਂ IKEA ਦੇ ਵਿੱਚ ਤੁਸੀਂ ਦਾਖਲ ਹੁੰਦੇ ਹੋ ਅਤੇ ਉਸੇ ਤਰੀਕੇ ਦੇ ਨਾਲ ਕੰਸਟਰਕਸ਼ਨ ਦਾ ਸਮਾਨ ਵੇਚਦਾ, Kmart ਵੀ ਠੀਕ ਉਸੇ ਤਰੀਕੇ ਦੇ ਨਾਲ ਵੇਚੇਗਾ। ਮੰਨਿਆ ਇਹ ਜਾ ਰਿਹਾ ਹੈ ਕਿ ਇਹ $27 billion ਦੀ ਇੰਡਸਟਰੀ ਹੈ ਫਰਨੀਚਰ ਦੇ ਇੰਟੀਰੀਅਰ ਮਾਰਕੀਟ ਦੀ ਜੇ ਗੱਲ ਕਰੀਏ ਤਾਂ। ਪਰ Kmart ਸਿਰਫ IKEA ਦੇ ਉੱਤੇ ਹੀ ਸੱਟ ਨਹੀਂ ਮਾਰੇਗਾ, ਬਲਕਿ ਇਸ ਦੇ ਨਾਲ ਜਿਹੜੇ ਲੋਕਲ ਬਾਜ਼ਾਰ ਦੇ ਵਿੱਚ ਹੋਰ ਦੂਸਰੇ ਬ੍ਰਾਂਡ ਨੇ ਜਿਵੇਂ Amart ਜਾਂ ਹੋਰ ਇਸ ਕਿਸਮ ਦੇ ਬ੍ਰਾਂਡ, ਉਹਨਾਂ ਦੇ ਉੱਤੇ ਵੀ ਇਸ ਦਾ ਅਸਰ ਪਏਗਾ। ਸਾਊਥ ਆਸਟ੍ਰੇਲੀਆ ਦੇ ਵਿੱਚ ਇੱਕ ਵੱਖਰੀ ਕਿਸਮ ਦੀ ਘਟਨਾ ਵਾਪਰੀ ਹੈ। ਇੱਕ ਕੈਦਨ ਜਿਹੜੀ ਕਿ ਸਾਊਥ ਆਸਟ੍ਰੇਲੀਆ ਦੀ ਇੱਕ ਜੇਲ੍ਹ ਦੇ ਵਿੱਚ ਬੰਦ ਸੀ, ਉਹ ਸ਼ਰਾਬ ਦੀ ਬੋਤਲ ਦੇ ਨਾਲ ਪਹਿਲਾਂ ਤਾਂ ਇੱਥੋਂ ਫਰਾਰ ਹੁੰਦੀ ਹੈ ਇਸ ਜੇਲ੍ਹ ਦੇ ਵਿੱਚੋਂ, ਫਿਰ ਵਾਪਸ ਇਸੇ ਜੇਲ੍ਹ ਦੇ ਵਿੱਚ ਆ ਕੇ ਰਹਿਣ ਲੱਗ ਪੈਂਦੀ ਹੈ। ਐਡੀਲੈਡ ਪ੍ਰੀ ਰਿਲੀਜ਼ ਸੈਂਟਰ ਦੇ ਵਿੱਚ ਸ਼ੁੱਕਰਵਾਰ ਦੀ ਰਾਤ ਇਹ ਵਾਕਿਆ ਵਾਪਰਿਆ। ਹਾਲਾਂਕਿ ਮਹਿਕਮੇ ਦੀ ਤਰਫ ਤੋਂ ਇਸ ਦੀ ਬਹੁਤੀ ਜਾਣਕਾਰੀ ਨਸ਼ਰ ਨਹੀਂ ਕੀਤੀ ਜਾ ਰਹੀ ਹੈ। ਕਰੈਕਸ਼ਨ ਸਰਵਿਸਿਜ਼ ਦੀ ਤਰਫ ਤੋਂ ਦੱਸਿਆ ਗਿਆ ਹੈ ਕਿ ਇਹ ਮਹਿਲਾ ਜਿਹੜੀ ਹੈ ਕੁਛ ਕੁ ਸਮੇਂ ਦੇ ਲਈ ਫਰਾਰ ਜ਼ਰੂਰ ਹੋਈ ਹੋਏਗੀ, ਪਰ ਇਸ ਮੁਤਾਬਕ ਜਿਹੜੀ ਹੈ ਉਸਦੇ ਉੱਤੇ ਕਾਰਵਾਈ ਕੀਤੀ ਜਾਏਗੀ। ਪਬਲਿਕ ਸਰਵਿਸ ਐਸੋਸੀਏਸ਼ਨ ਦੇ ਮੁਤਾਬਕ ਕਰੈਕਸ਼ਨਲ ਆਫਿਸਰ ਜਿਹੜੇ ਨੇ ਉਹ ਲਾਈਜ਼ਨਿੰਗ ਆਫਿਸਰ ਹੁੰਦੇ ਨੇ, ਯਾਨੀ ਕਿ ਆਮ ਲੋਕਾਂ ਦੇ ਨਾਲ ਜਵਾਬਦੇਹ ਹੁੰਦੇ ਨੇ, ਪਰ ਜੇਕਰ ਉਹਨਾਂ ਦੇ ਨਾਲ ਇਸ ਕਿਸਮ ਦਾ ਵਰਤਾਰਾ ਹੁੰਦਾ ਤਾਂ ਜ਼ਾਹਰ ਜੀ ਗੱਲ ਹੈ ਕਿ ਇਸ ਦੇ ਉੱਤੇ ਸਵਾਲ ਇਤਰਾਜ਼ ਉੱਠਣਗੇ। ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ। ਸੁਣਦੇ ਰਹੋ ਰੇਡੀਓ ਹਾਂਜੀ 1674 ਐਮ। ਬਾਕੀ ਦੀ ਅਪਡੇਟਸ ਦੇ ਲਈ ਵਾਪਸ ਚੱਲਦੇ ਹਾਂ ਮੈਲਬਰਨ ਸਟੂਡੀਓ।
0: ਜੀ ਧੰਨਵਾਦ ਗੌਤਮ ਜੀ। ਇੱਧਰ ਕੁਛ ਹੋਰ ਖਬਰਾਂ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਇਸ ਟਾਈਮ ਦੇ ਉੱਤੇ ਸਿਡਨੀ ਤੋਂ ਇੱਕ ਖਬਰ ਜਿੱਥੇ ਕਿ ਸੜਕਾਂ ਦੇ ਉੱਤੇ ਡਰਾਈਵਰਲੈਸ ਟੈਕਸੀਆਂ ਚਲਾਉਣ ਦੀ ਯੋਜਨਾ ਦੇ ਉੱਤੇ ਕੰਮ ਚੱਲ ਰਿਹਾ। ਬਿਲਕੁਲ ਸਹੀ ਸੁਣ ਰਹੇ ਤੁਸੀਂ, ਪਰ ਹਾਲੇ ਇਹ ਦੂਰ ਲੱਗਦਾ ਹੈ ਸੁਪਨਾ। ਇਸ ਨੂੰ ਅਸਲੀਅਤ ਦੇ ਵਿੱਚ ਬਦਲਣ ਦੇ ਲਈ ਹਲੇ ਕਈ ਸਾਲ ਲੱਗ ਸਕਦੇ ਨੇ। ਫਿਲਹਾਲ ਗੂਗਲ ਦੀ ਮਾਲਕੀ ਵਾਲੀ ਇੱਕ ਕੰਪਨੀ ਆ ਵੇਮੋ, ਵੇਮੋ ਸਿਡਨੀ ਦੇ ਵਿੱਚ ਆਪਣੀਆਂ ਰੋਬਟ ਟੈਕਸੀਆਂ ਜਿਹੜੀਆਂ ਨੇ ਉਹ ਟ੍ਰਾਇਲ ਕਰ ਰਹੀ ਆ, ਚਲਾਉਣਾ ਚਾਹੁੰਦੀ ਆ, ਪਰ ਇਹਦੇ ਵਿੱਚ ਕਈ ਤਰ੍ਹਾਂ ਦੇ ਬਦਲਾਅ ਕਰਨ ਦੀ ਜ਼ਰੂਰਤ ਹੈ ਇਸ ਟਾਈਮ ਦੇ ਉੱਤੇ, ਯਾਨੀ ਕਿ ਇੱਥੋਂ ਦੇ ਨਿਯਮਾਂ ਦੇ ਵਿੱਚ ਬਦਲਾਅ ਕਰਨੇ ਪੈਣਗੇ। ਨਿਊ ਸਾਊਥ ਵੇਲ ਦੇ ਟਰਾਂਸਪੋਰਟ ਮੰਤਰੀ ਨੇ ਜੌਨ ਗ੍ਰਾਹਮ, ਸੋ ਇਹਨਾਂ ਨੇ ਟ੍ਰਾਇਲ ਦੇ ਹੱਕ ਦੇ ਵਿੱਚ ਇਹਨਾਂ ਨੇ ਹਾਮੀ ਭਰੀ ਆ, ਪਰ ਫਿਲਹਾਲ ਉਹਨਾਂ ਦੀਆਂ ਮੁੱਖ ਤਰਜੀਹਾਂ ਦੇ ਵਿੱਚ ਇਹ ਸ਼ਾਮਲ ਨਹੀਂ ਆ, ਯਾਨੀ ਕਿ ਹੋਰ ਬਹੁਤ ਜ਼ਰੂਰੀ ਕੰਮ ਨੇ ਇਸ ਤੋਂ ਪਹਿਲਾਂ ਹਲੇ ਕਰਨ ਵਾਲੇ। ਵਿਮੋ ਦੀਆਂ ਗੱਡੀਆਂ ਦੇ ਵਿੱਚ ਸਭ ਤੋਂ ਵੱਡੀ ਰੁਕਾਵਟ ਇਹ ਆ ਰਹੀ ਆ ਕਿ ਉਹ ਖੱਬੇ ਪਾਸੇ ਦੇ ਸਟੇਅਰਿੰਗ ਵਾਲੀਆਂ ਗੱਡੀਆਂ ਨੇ, ਜਦਕਿ ਆਸਟ੍ਰੇਲੀਆ ਦੇ ਵਿੱਚ ਨਿਯਮ ਆ ਕਿ ਗੱਡੀ ਜਿਹੜੀ ਆ ਉਹ ਸੱਜੇ ਪਾਸੇ ਸਟੇਅਰਿੰਗ ਵਾਲੀ ਆ, ਇਸ ਕਰਕੇ ਉਹਨਾਂ ਨੂੰ ਸੜਕਾਂ 'ਤੇ ਚਲਾਉਣ ਦੀ ਇਜਾਜ਼ਤ ਫਿਲਹਾਲ ਨਹੀਂ ਆ। ਰੋਬੋ ਟੈਕਸੀਆਂ ਨੂੰ ਸੜਕ 'ਤੇ ਲਿਆਉਣ ਦੇ ਲਈ ਲਗਭਗ 50 ਵੱਖ ਵੱਖ ਕਾਨੂੰਨ ਨੇ ਆਸਟ੍ਰੇਲੀਆ ਦੇ ਹਿਸਾਬ ਦੇ ਨਾਲ ਜਾਂ ਫਿਰ ਨਿਯਮ ਨੇ ਜਿਨ੍ਹਾਂ ਦੇ ਵਿੱਚ ਬਦਲਾਅ ਦੀ ਲੋੜ ਹੋਊਗੀ। ਇਸੇ ਦੇ ਵਿੱਚ ਪੈਸੰਜਰ ਟਰਾਂਸਪੋਰਟ ਐਕਟ ਤੋਂ ਲੈ ਕੇ ਕਈ ਪਾਰਕਾਂ ਅਤੇ ਖੇਡ ਸਥਾਨਾਂ ਦੇ ਨਾਲ ਜੁੜੇ ਨਿਯਮ ਨੇ ਜਿਹੜੇ ਕਿ ਤੋੜ ਭੰਨ ਜਿਨ੍ਹਾਂ ਦੇ ਵਿੱਚ ਕਰਨ ਦੀ ਜ਼ਰੂਰਤ ਹੋਊਗੀ। ਆਸਟ੍ਰੇਲੀਆ ਭਰ ਦੇ ਵਿੱਚ ਜੇਕਰ ਆਪਾਂ ਆਟੋਮੈਟਿਕ ਵਾਹਨਾਂ ਦੀ ਗੱਲ ਕਰੀਏ ਤਾਂ ਇੱਕ ਨਵਾਂ ਕਾਨੂੰਨੀ ਢਾਂਚਾ ਤਿਆਰ ਕੀਤਾ ਜਾ ਰਿਹਾ ਵਾ, ਕਿਉਂਕਿ ਸਮੇਂ ਦੇ ਨਾਲ ਬਹੁਤ ਕੁਛ ਹੁਣ ਬਦਲ ਗਿਆ। ਸੋ ਅੰਦਰੂਨੀ ਦਸਤਾਵੇਜ਼ਾਂ ਤੋਂ ਇਹ ਵੀ ਪਤਾ ਲੱਗਾ ਕਿ ਇਸ ਦੇ ਵਿੱਚ 2 ਸਾਲ ਤੱਕ ਦੀ ਦੇਰੀ ਹੋ ਸਕਦੀ ਹੈ। ਟਰਾਂਸਪੋਰਟ ਅਧਿਕਾਰੀਆਂ ਨੇ ਵੇਮੋ ਦੀ ਸੁਰੱਖਿਆ ਯੋਜਨਾਵਾਂ ਦੇ ਉੱਤੇ ਸ਼ੱਕ ਵੀ ਪ੍ਰਗਟਾਇਆ। ਸਰਕਾਰ ਦਾ ਮੰਨਣਾ ਕਿ ਹਾਲਾਂਕਿ ਗੱਡੀਆਂ ਸਮਾਰਟ ਹੋ ਰਹੀਆਂ ਨੇ ਪਹਿਲਾਂ ਦੇ ਨਾਲੋਂ ਬਹੁਤ ਫਰਕ ਪੈ ਚੁੱਕਾ, ਪਰ ਇਹ ਯਕੀਨੀ ਬਣਾਉਣਾ ਬਹੁਤ ਜ਼ਰੂਰੀ ਹੈ ਕਿ ਲੋਕਾਂ ਦੀ ਸੁਰੱਖਿਅਤਾ ਇਹਦੇ ਵਿੱਚ ਵਾਜਬ ਹੋਵੇ। ਮੰਤਰੀ ਜੌਨ ਗ੍ਰਾਹਮ ਨੇ ਸਪਸ਼ਟ ਇਹ ਕੀਤਾ ਹੈ ਕਿ ਅਜੇ ਇਸ ਦੇ ਬਾਰੇ ਕੋਈ ਵੀ ਅੰਤਿਮ ਫੈਸਲਾ ਨਹੀਂ ਲਿਆ ਗਿਆ। ਵੇਮੋ ਪਹਿਲਾਂ ਹੀ ਦੁਨੀਆ ਦੀਆਂ 10 ਅਮਰੀਕੀ ਸ਼ਹਿਰਾਂ ਦੇ ਵਿੱਚ ਆਪਣੀਆਂ ਰੋਬੋ ਟੈਕਸੀਆਂ ਚਲਾ ਰਹੀ ਹੈ। ਜਪਾਨ ਦੇ ਵਿੱਚ ਵੀ ਇਹਦੇ ਟ੍ਰਾਇਲ ਸੁਣਿਆ ਵੀ ਕਰ ਰਹੀ, ਪਰ ਆਸਟ੍ਰੇਲੀਆ ਦੇ ਵਿੱਚ ਸਖ਼ਤ ਨਿਯਮਾਂ ਦੇ ਕਾਰਨ ਇੱਥੇ ਇਸ ਟੈਕਨੋਲੋਜੀ ਨੂੰ ਲਾਗੂ ਕਰਨ ਦੇ ਵਿੱਚ ਹਾਲੇ ਸਮਾਂ ਲੱਗੂਗਾ। ਫਿਲਹਾਲ ਜੇਕਰ ਆਪਾਂ ਅਗਲੀ ਖਬਰ ਵੱਲ ਵਧੀਏ ਤਾਂ ਅਗਲੀ ਖਬਰ ਆਸਟ੍ਰੇਲੀਆ ਦੇ ਸਿੱਖਿਆ ਪ੍ਰਣਾਲੀ ਦੇ ਨਾਲ ਸੰਬੰਧਿਤ ਹੈ। ਇੱਕ ਵੱਡਾ ਬਦਲਾਅ ਜਾਂ ਫਿਰ ਵੱਡਾ ਫੇਰਬਦਲ ਵੇਖਣ ਨੂੰ ਮਿਲ ਰਿਹਾ ਆਸਟ੍ਰੇਲੀਆ ਦੀ ਸਿੱਖਿਆ ਪ੍ਰਣਾਲੀ ਦੇ ਵਿੱਚ। ਜਿੱਥੇ ਪਹਿਲਾਂ ਤੱਕ ਇੱਕ ਰੁਝਾਨ ਇੱਕ ਸਮੇਂ ਵੇਖਿਆ ਗਿਆ ਸੀ ਕਿ ਜਿਹੜੇ ਸਿੰਗਲ ਸੈਕਸ ਸਕੂਲ ਨੇ, ਯਾਨੀ ਕਿ ਸਿਰਫ ਮੁੰਡਿਆਂ ਦੇ ਜਾਂ ਸਿਰਫ ਕੁੜੀਆਂ ਦੇ ਜਿਹੜੇ ਸਕੂਲ ਨੇ ਉਹਨਾਂ ਦੇ ਵਿੱਚ ਵਾਧਾ ਹੋਇਆ ਸੀ, ਪਰ ਹੁਣ ਪਿਛਲੇ ਸਮੇਂ ਦੇ ਵਿੱਚ ਵੇਖਿਆ ਗਿਆ ਕਿ ਲਗਾਤਾਰ ਜਿਹੜੇ ਕੋਐਡ ਸਕੂਲ ਨੇ ਉਹ ਵਧੇ ਨੇ ਅਤੇ ਸਿੰਗਲ ਸੈਕਸ ਸਕੂਲਾਂ ਦੇ ਵਿੱਚ ਉਹਨਾਂ ਦੀ ਗਿਣਤੀ ਦੇ ਵਿੱਚ ਕਮੀ ਆਈ ਆ। ਮਾਪੇ ਵੀ ਇਸ ਟਾਈਮ ਦੇ ਉੱਤੇ ਕੋਐਡ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਣ ਦੇ ਵਿੱਚ ਜ਼ਿਆਦਾ ਇੰਟਰਸਟਿਡ ਲੱਗ ਰਹੇ ਨੇ, ਜ਼ਿਆਦਾ ਤਰਜੀਹ ਦੇ ਰਹੇ ਨੇ। ਇਸ ਰਿਪੋਰਟ ਦੇ ਆਧਾਰ 'ਤੇ ਗੱਲ ਕਰੀਏ ਤੇ ਇਸ ਟਾਈਮ ਦੇ ਉੱਤੇ ਸਪੈਕਟ੍ਰਮ ਅਨਾਲਿਸਿਸ ਦੇ ਜੋ ਅੰਕੜੇ ਆਏ ਨੇ 2010 ਤੋਂ 2025, ਯਾਨੀ ਕਿ ਇਹਨਾਂ 15 ਸਾਲਾਂ ਦੇ ਵਿਚਕਾਰ ਆਸਟ੍ਰੇਲੀਆ ਦੇ ਵਿੱਚ ਪ੍ਰਾਈਵੇਟ ਸਕੂਲਾਂ ਦੇ ਜਿਹੜੇ ਮੁੰਡਿਆਂ ਦੇ ਪ੍ਰਾਈਵੇਟ ਸਕੂਲ ਨੇ ਉਹਨਾਂ ਦੀ ਗਿਣਤੀ ਦੇ ਵਿੱਚ 116 ਤੋਂ 94 ਤੱਕ ਦੀ ਗਿਰਾਵਟ ਵੇਖੀ ਗਈ ਹੈ, ਯਾਨੀ ਕਿ 116 ਤੋਂ ਘੱਟ ਕੇ ਇਹ 94 ਰਹਿ ਗਏ ਨੇ। ਇਸ ਦੇ ਉਲਟ ਜੇਕਰ ਕੁੜੀਆਂ ਦੇ ਸਕੂਲਾਂ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਵੀ ਕਮੀ ਆਈ ਹੈ, ਪਰ ਘੱਟ, ਯਾਨੀ ਕਿ 5% ਦੀ ਕਮੀ ਆਈ ਹੈ। ਯਾਨੀ ਕਿ ਲੋਕ ਕੁੜੀਆਂ ਦੇ ਸਿੰਗਲ ਸਕੂਲਾਂ ਦੇ ਵਿੱਚ ਤਾਂ ਹਾਲੇ ਵੀ ਇੰਟਰਸਟ ਵੱਧ ਵਿਖਾ ਰਹੇ ਨੇ, ਪਰ ਮੁੰਡਿਆਂ ਦੇ ਸਿੰਗਲ ਸਕੂਲਾਂ ਦੇ ਵਿੱਚ ਇੰਟਰਸਟ ਮਾਪੇ ਬਹੁਤ ਘੱਟ ਵਿਖਾ ਰਹੇ ਨੇ। ਜੇਕਰ ਆਪਾਂ ਕੋਐਡ ਦੀ ਗੱਲ ਕਰੀਏ ਤਾਂ ਵਾਧਾ ਹੋਇਆ ਵਾ ਆਸਟ੍ਰੇਲੀਆ ਦੇ ਵਿੱਚ, ਪ੍ਰਾਈਵੇਟ ਕੋ ਐਜੂਕੇਸ਼ਨ ਸਕੂਲ 12% ਦਾ ਵਾਧਾ ਦਰਸਾਉਂਦੇ ਨੇ। 2010 ਤੋਂ ਜੇਕਰ ਝਾਤੀ ਮਾਰੀਏ ਤਾਂ ਇਸ ਦੇ ਵਿੱਚ ਕੁੱਲ ਵਿਦਿਆਰਥੀਆਂ ਦੇ ਵਿੱਚੋਂ ਲਗਭਗ 99.7% ਯਾਨੀ ਕਿ 80% ਲਾ ਲਓ ਕੋਐਡ ਸਕੂਲਾਂ ਦੇ ਵਿੱਚ ਸੀ। 2025 ਤੱਕ ਜਾਂਦਿਆਂ ਜਾਂਦਿਆਂ 83.3% ਹੋ ਗਏ ਨੇ, ਯਾਨੀ ਕਿ ਇਹ ਗਿਣਤੀ ਦੇ ਵਿੱਚ ਵਾਧਾ ਵੇਖਿਆ ਜਾ ਰਿਹਾ। ਮੁੰਡਿਆਂ ਦੇ ਸਕੂਲਾਂ ਦੇ ਜਿਹੜੇ ਕੋਐਡ ਵਿੱਚ ਬਦਲਣ ਦੀ ਰਫ਼ਤਾਰ ਫਿਲਹਾਲ ਕੈਥੋਲਿਕ ਸਕੂਲਾਂ ਦੇ ਵਿੱਚ ਸਭ ਤੋਂ ਵਧੇਰੇ ਦਿਖਾਈ ਦਿੱਤੀ ਹੈ। 2025 ਦੇ ਨੈਪਲਨ ਨਤੀਜਿਆਂ ਦੇ ਵਿੱਚ ਵੀ ਦੇਸ਼ ਦੇ ਚੋਟੀ ਦੇ ਜਿਹੜੇ 10 ਪ੍ਰਦਰਸ਼ਨ ਵਾਲੇ ਸਕੂਲ ਸੀ ਉਹਨਾਂ ਦੇ ਵਿੱਚੋਂ ਵੀ ਕਹਿੰਦੇ ਨੇ ਕਿ 8 ਸਿੰਗਲ ਸੈਕਸ ਸਕੂਲ ਰਹੇ ਨੇ। ਸੋ ਸਿੰਗਲ ਸੈਕਸ ਸਕੂਲਾਂ ਦੇ ਜਿਹੜੇ ਵਿਦਿਆਰਥੀਆਂ ਦੀ ਔਸਤ ਆ ਜਾਂ ਫਿਰ ਔਸਤਨ ਸਕੋਰ ਆ ਉਹ ਸਕੂਲਾਂ ਦੇ ਮੁਕਾਬਲੇ ਉਹਨਾਂ ਸਕੂਲਾਂ ਦੇ ਮੁਕਾਬਲੇ ਇਹ ਜ਼ਿਆਦਾ ਬਿਹਤਰ ਰਹੀ ਹੈ ਜੋ ਪਹਿਲਾਂ ਸਿੰਗਲ ਸੈਕਸ ਸੀ ਅਤੇ ਬਾਅਦ ਵਿੱਚ ਕੋਐਡ ਦੇ ਵਿੱਚ ਤਬਦੀਲ ਕੀਤੇ ਗਏ ਨੇ। ਇੱਥੇ ਧਿਆਨ ਦੇਣ ਵਾਲੀ ਗੱਲ ਇਹ ਆ ਜਾਂ ਫਿਰ ਮਾਹਰਾਂ ਦਾ ਮੰਨਣਾ ਇਹ ਵੀ ਆ ਕਿ ਇਹ ਨਤੀਜੇ ਇਸ ਲਈ ਵੀ ਚੰਗੇ ਹੋ ਸਕਦੇ ਨੇ ਕਿਉਂਕਿ ਕਈ ਜਿਹੜੇ ਅਲੀਟ ਸਕੂਲ ਨੇ, ਮਹਿੰਗੇ ਸਕੂਲ ਨੇ ਜਾਂ ਜਿਹੜੇ ਸਿੰਗਲ ਸੈਕਸ ਨੇ ਜਾਂ ਫਿਰ ਜਿਹੜੇ ਪ੍ਰਾਈਵੇਟ ਸਕੂਲ ਨੇ ਜਾਂ ਫਿਰ ਸਿਲੈਕਟਿਡ ਐਂਟਰੀ ਦੇ ਨਾਲ ਜਿਹੜੇ ਸਕੂਲਾਂ 'ਚ ਐਂਟਰੀ ਮਿਲਦੀ ਆ, ਸੋ ਉਹ ਪਬਲਿਕ ਸਕੂਲ ਵੀ ਇਹਦੇ ਵਿੱਚ ਸ਼ਾਮਲ ਨੇ ਜਿੱਥੇ ਪਹਿਲਾਂ ਹੋਣਹਾਰ ਵਿਦਿਆਰਥੀਆਂ ਦਾ ਦਾਖਲਾ ਲਿਆ ਜਾਂਦਾ ਸੀ। ਸੋ ਅਜਿਹੇ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਕਾਫੀ ਰੁਝਾਨ ਇਸ ਟਾਈਮ ਦੇ ਉੱਤੇ ਚੇਂਜ ਹੋ ਰਿਹਾ। ਮਾਹਰਾਂ ਦੀ ਇੱਕ ਰਾਏ ਆ, ਮਾਹਰਾਂ ਦਾ ਇਹ ਮੰਨਣਾ ਹੈ ਕਿ ਮਾਪੇ ਹੁਣ ਵਧੇਰੇ ਡਿਵਰਸ ਮਾਹੌਲ ਚਾਹੁੰਦੇ ਨੇ, ਸਕੂਲ ਦਾ ਪ੍ਰਬੰਧਨ ਜਿਹੜਾ ਵਾ ਉਹ ਪਹਿਲਾਂ ਦੇ ਨਾਲੋਂ ਮਜ਼ਬੂਤ ਚਾਹੁੰਦੇ ਨੇ, ਯੋਜਨਾਵਾਂ ਪਹਿਲਾਂ ਦੇ ਨਾਲੋਂ ਕਾਫੀ ਹੱਦ ਤੱਕ ਉਹ ਬਦਲੀਆਂ ਚਾਹੁੰਦੇ ਨੇ, ਕਾਫੀ ਹੱਦ ਤੱਕ ਟੈਕਨੋਲੋਜੀ ਦੇ ਕਰਕੇ ਉਹ ਜਾਣ ਚੁੱਕੇ ਨੇ ਬੜਾ ਕੁਛ, ਜਿਹਦੀ ਵਜ੍ਹਾ ਦੇ ਕਰਕੇ ਉਹ ਕੋਐਡ ਵੱਲ ਨੂੰ ਹੁਣ ਵੱਧ ਰਹੇ ਨੇ। ਦੂਜੇ ਪਾਸੇ ਕੁਛ ਪ੍ਰਿੰਸੀਪਲ ਨੇ ਸਕੂਲਾਂ ਦੇ ਜਿਨ੍ਹਾਂ ਦਾ ਮੰਨਣਾ ਹੈ ਕਿ ਮੁੰਡਿਆਂ ਦੇ ਸਕੂਲਾਂ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਇਸ ਤਰ੍ਹਾਂ ਦੇ ਡਿਜ਼ਾਈਨ ਕੀਤੇ ਗਏ ਸਕੂਲ ਨੇ ਜਿਹੜੇ ਕਿ ਮੁੰਡਿਆਂ ਦੇ ਸਿੱਖਣ ਦੇ ਤਰੀਕਿਆਂ, ਵਿਕਾਸ, ਉਹਨਾਂ ਦੀਆਂ ਦਿਲਚਸਪੀਆਂ ਇਹ ਸਭ ਕੁਛ ਦੇ ਵਿੱਚ ਉਹਨਾਂ ਨੂੰ ਬਿਹਤਰ ਬਣਾਉਂਦੇ ਨੇ। ਇਹ ਮਾਹੌਲ ਮੁੰਡਿਆਂ ਨੂੰ ਵਧੇਰੇ ਉਹਨਾਂ ਦੇ ਵਿੱਚ ਇੰਡੀਪੈਂਡੈਂਟ ਉਹਨਾਂ ਨੂੰ ਬਣਾਉਂਦਾ, ਆਤਮ ਵਿਸ਼ਵਾਸ ਭਰਦਾ ਅਤੇ ਉਹਨਾਂ ਦੇ ਵਿੱਚ ਰਿਸਕ ਲੈਣ ਦੀ ਹਿੰਮਤ ਵੀ ਭਰਦਾ ਵਾ। ਸੋ ਇਹ ਪੱਖ ਆ ਇਸ ਟਾਈਮ ਦੇ ਉੱਤੇ ਪ੍ਰਿੰਸੀਪਲਾਂ ਦਾ। ਸੋ ਹੁਣ ਕੁੱਲ ਮਿਲਾ ਕੇ ਜੇ ਆਪਾਂ ਗੱਲ ਕਰੀਏ ਤਾਂ ਜਿੱਥੇ ਸਮਾਜਿਕ ਤਰਜੀਹਾਂ ਦੇ ਵਿੱਚ ਕੋ ਐਜੂਕੇਸ਼ਨ ਦੇ ਵੱਲੋਂ ਫਿਲਹਾਲ ਝੁਕਾਅ ਲੱਗ ਰਿਹਾ ਵਾ ਉੱਥੇ ਸਿੰਗਲ ਸੈਕਸ ਸਕੂਲ ਜਿਹੜੇ ਨੇ ਆਪਣੀ ਵਿਸ਼ੇਸ਼ ਸਿੱਖਿਆ ਸ਼ੈਲੀ ਦੇ ਕਰਕੇ ਆਪਣੇ ਜਿਹੜੇ ਅਕੈਡਮਿਕ ਪੱਖ ਨੇ ਉਹਨਾਂ ਦੇ ਵਿੱਚ ਹਾਲੇ ਵੀ ਆਪਣੀ ਮਹੱਤਤਾ ਬਣਾ ਕੇ ਰੱਖ ਰਹੇ ਨੇ, ਯਾਨੀ ਕਿ ਦੋ ਪਾਸਿਆਂ ਦੇ ਜਿਹੜੇ ਨੇ ਜਮ੍ਹਾਂ ਘਟਾਓ ਵੇਖਣ ਦੀ ਲੋੜ ਹੈ। ਸੋ ਮਾਪਿਆਂ ਦੇ ਉੱਤੇ ਫੈਸਲਾ ਵਾ, ਪਰ ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਬਹੁ ਗਿਣਤੀ ਇਸ ਟਾਈਮ ਦੇ ਉੱਤੇ ਇਸੇ ਹੱਕ ਦੇ ਵਿੱਚ ਹੀ ਆ ਵੀ ਬੱਚੇ ਆਪਣੇ ਜਿਹੜੇ ਨੇ ਕੋਐਡ ਸਕੂਲਾਂ ਦੇ ਵਿੱਚ ਪੜ੍ਹਾਏ ਜਾਣ ਜਿੱਥੇ ਕਿ ਮੁੰਡੇ ਅਤੇ ਕੁੜੀਆਂ ਇਕੱਠੇ ਪੜ੍ਹ ਸਕਣ। ਖੈਰ ਇਹਦੇ ਬਾਰੇ ਹੋਰ ਵਧੇਰੇ ਜਾਣਕਾਰੀ ਅੱਜ ਦੇ ਦਿਨ ਤੁਹਾਡੇ ਨਾਲ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਵੀ ਆਪਾਂ ਜ਼ਰੂਰ ਸਾਂਝੀ ਕਰ ਦਿਆਂਗੇ। ਇਸ ਤੋਂ ਬਲੈਦਾ ਜੇ ਆਪਾਂ ਸਪੋਰਟਸ ਵਾਲੇ ਪਾਸੇ ਨੂੰ ਚੱਲੀਏ ਤਾਂ ਸਪੋਰਟਸ ਦੇ ਵਿੱਚ ਆਸਟ੍ਰੇਲੀਆ 'ਚ ਆਪਾਂ ਰਹਿੰਦੇ ਹਾਂ ਅਤੇ AFL ਇਹਨਾਂ ਦਿਨੀ ਚਰਚਾ ਦੇ ਵਿੱਚ ਇੱਕ ਦੁਖਦ ਖਬਰ ਜਿਹੜੀ AFL ਤੋਂ ਆਉਂਦੀ ਹੈ। AFL ਦੇ ਕਾਫੀ ਵੱਡੇ ਖਿਡਾਰੀ ਰਹੇ ਨੇ ਨੀਲ ਡੈਨੀਹਰ ਜਿਹੜੇ ਕਿ ਇਸ ਟਾਈਮ 65 ਸਾਲ ਦੀ ਉਮਰ ਦੇ ਵਿੱਚ ਸੀ, ਇਹਨਾਂ ਦਾ ਦੇਹਾਂਤ ਹੋ ਗਿਆ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੇ ਵੱਲੋਂ ਵੀ ਇਹਨਾਂ ਦੇ ਦੇਹਾਂਤ ਦੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਪਿਛਲੇ 13 ਸਾਲਾਂ ਤੋਂ ਇਹ ਇੱਕ ਬਿਮਾਰੀ ਦੇ ਨਾਲ ਜੂਝ ਰਹੇ ਸੀ, ਮੋਟਰ ਨਿਊਰੋਨ ਡਿਜ਼ੀਜ਼ ਨਾਂ ਦੀ ਇੱਕ ਭਿਆਨਕ ਬਿਮਾਰੀ ਸੀ ਜਿਹਦੇ ਨਾਲ ਕਾਫੀ ਲੰਮੇ ਸਮੇਂ ਤੋਂ ਇਹ ਜੂਝ ਰਹੇ ਸੀ। ਆਪਣੇ ਸਮੇਂ ਦੇ ਕਾਫੀ ਮਹਾਨ ਇਹ AFL ਦੇ ਖਿਡਾਰੀ ਰਹੇ ਨੇ। ਬਿਮਾਰੀ ਦੇ ਨਾਲ ਜੂਝਦਿਆਂ ਕਈ ਵਾਰ ਤੁਸੀਂ ਸ਼ਾਇਦ ਸੁਣਿਆ ਹੋਵੇ, ਵੇਖਿਆ ਹੋਵੇ ਕਿ ਇਹਨਾਂ ਦੇ ਲਈ ਅਲੱਗ ਅਲੱਗ ਜਗ੍ਹਾ ਤੋਂ ਫੰਡ ਵੀ ਇਕੱਠੇ ਕੀਤੇ ਗਏ ਕਿਉਂਕਿ ਕਾਫੀ ਜ਼ਿਆਦਾ ਖਰਚਾ ਵੀ ਹੁੰਦਾ ਰਿਹਾ ਵਾ ਇਹਨਾਂ ਦੀ ਬਿਮਾਰੀ ਦੇ ਉੱਤੇ। ਸੋ ਆਸਟ੍ਰੇਲੀਆ ਭਰ ਦੇ ਵਿੱਚ ਇਹ ਜਾਣਿਆ ਪਛਾਣਿਆ ਇੱਕ ਨਾਂ। ਸੋ ਫਿਲਹਾਲ ਖੇਡ ਜਗਤ ਦੇ ਵਿੱਚ AFL ਜਗਤ ਦੇ ਵਿੱਚ ਇੱਕ ਸੋਗ ਦੀ ਲਹਿਰ ਇਹਨਾਂ ਦੇ ਚਾਹੁਣ ਵਾਲਿਆਂ ਦੇ ਵਿੱਚ ਤਾਂ ਐਟਲੀਸਟ ਜ਼ਰੂਰ ਦਿਖਾਈ ਦੇ ਰਹੀ ਹੈ। ਇੱਧਰ ਜੇ ਆਪਾਂ ਕ੍ਰਿਕਟ ਵੱਲ ਨੂੰ ਵਧੀਏ ਤਾਂ ਬਿਗ

0: ਇਹਨਾਂ ਦੋਵਾਂ ਟੀਮਾਂ ਨੂੰ ਮਰਜ ਕੀਤਾ ਜਾ ਰਿਹਾ, ਯਾਨੀ ਕਿ ਦੋ ਟੀਮਾਂ ਨਹੀਂ ਹੋਣਗੀਆਂ ਮੈਲਬਨ ਦੀਆਂ। ਹੁਣ ਬਿਗ ਬੈਸ਼ ਦੇ ਵਿੱਚ ਇੱਕ ਹੀ ਟੀਮ ਖੇਡੇਗੀ, ਕਿਹੜੇ ਤਰੀਕੇ ਦੇ ਨਾਲ ਇਹ ਮਰਜਰ ਹੋਊਗਾ, ਕਿਹੜੇ ਕਿਹੜੇ ਖਿਡਾਰੀ ਖੇਡਣਗੇ, ਕੀ ਚੀਜ਼ਾਂ ਸ਼ਾਮਿਲ ਹੋਣਗੀਆਂ, ਸਾਰਾ ਕੁਛ ਜਿਹੜਾ ਫਿਲਹਾਲ ਹੌਲੀ ਹੌਲੀ ਕਰਕੇ ਤੇ ਡਿਟੇਲਸ ਆ ਰਹੀਆਂ ਨੇ। ਇੱਕ ਡਿਟੇਲ ਜਿਹੜੀ ਆ ਉਹ ਜ਼ਰੂਰ ਪੱਕੀ ਆ ਕਿ ਨਾਮ ਹੀ ਬਦਲ ਦਿੱਤਾ ਜਾਊਗਾ ਇਸ ਟੀਮ ਦਾ, ਪਰ ਕੀ ਨਾਂ ਰੱਖਿਆ ਜਾਊਗਾ ਇਹ ਹਲੇ ਵਿਚਾਰ ਚਰਚੇ ਚੱਲ ਰਹੇ ਨੇ। ਅਤੇ ਦੂਸਰੇ ਪਾਸੇ ਰੰਗ ਜਿਹੜਾ ਉਹ ਵੀ ਬਦਲ ਦਿੱਤਾ ਜਾਊਗਾ, ਯਾਨੀ ਕਿ ਟੀਮ ਦੀ ਜਰਸੀ ਜਿਹੜੀ ਆ ਹੁਣ ਨੇਵੀ ਬਲੂ ਕਲਰ ਦੇ ਵਿੱਚ ਆਊਗੀ। ਕ੍ਰਿਕਟ ਵਿਕਟੋਰੀਆ ਨੇ ਆਪਣੇ ਸਟਾਫ ਨੂੰ ਜੋ ਜਾਣਕਾਰੀ ਦਿੱਤੀ ਆ ਉਹਨਾਂ ਦਾ ਉਹਦੇ ਵਿੱਚ ਇਹ ਕਿਹਾ ਕਿ ਦੋਵਾਂ ਟੀਮਾਂ ਨੂੰ ਮਿਲਾ ਕੇ ਇੱਕ ਨਵੀਂ ਟੀਮ ਬਣਾਈ ਜਾਵੇਗੀ। ਸੋ BBL ਦੇ ਨਿਯਮਾਂ ਦੇ ਕਾਰਨ ਜਿਹੜਾ ਮੈਲਬਨ ਦੇ ਨਾਮ ਦੇ ਹੇਠ ਹੀ ਇਹ ਖੇਡਣਗੇ। ਫਿਲਹਾਲ ਇਹਨਾਂ ਨੂੰ MCG ਜਿਹੜਾ ਵਾ ਉਹਨਾਂ ਨੂੰ ਘਰੇਲੂ ਮੈਦਾਨ ਦੇ ਵਜੋਂ ਦੇ ਦਿੱਤਾ ਜਾਊਗਾ। ਸੋ ਨਵੀਂ ਟੀਮ ਦੇ ਜਿਹੜੇ ਨੇ ਉਹ ਰੰਗਾਂ ਦੇ ਉੱਤੇ ਵੀ ਹਾਲੇ ਚਰਚਾ ਚੱਲ ਰਹੀ ਹੈ, ਪਰ ਨੇਵੀ ਬਲੂ ਕਹਿੰਦੇ ਨੇ ਕਿ ਲਗਭਗ ਤੈਅ ਮੰਨਿਆ ਜਾ ਰਿਹਾ ਵਾ। ਅਤੇ ਹਾਲੇ ਵੀ ਜਿਹੜਾ ਨਿਕਨੇਮ ਹੈ ਇਸ ਟੀਮ ਨੂੰ ਦੇਣਾ ਬਾਕੀ ਹੈ, ਜਿਹਦੇ ਵਿੱਚ ਕਿ ਬੁਸ਼ ਰੇਂਜਰਸ ਨਾਂ ਦੇ ਉੱਤੇ ਜ਼ਿਆਦਾ ਵੋਟਾਂ ਪਈਆਂ ਨੇ। ਅਤੇ ਹੁਣ ਵੇਖਣ ਵਾਲੀ ਚੀਜ਼ ਇਹ ਹੈ ਕਿ ਇਸ ਵਾਰੀ ਕੀ ਬਦਲਦਾ ਵਾ। BBL ਦੇ ਵਿੱਚ ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਕਿ ਇਹਨੂੰ ਹੋਰ ਵੀ ਜ਼ਿਆਦਾ ਰੋਮਾਂਚਕ ਬਣਾਇਆ ਜਾਵੇ। IPL ਤੋਂ ਬਾਅਦ ਕਹਿੰਦੇ ਨੇ ਕਿ ਸੋਚ ਵਿਚਾਰਾਂ BBL ਦੀਆਂ ਵੀ ਹੋਰ ਜ਼ਿਆਦਾ ਵੱਧ ਜਾਂਦੀਆਂ ਨੇ ਕਿ ਕਿੱਦਾਂ ਦੁਨੀਆ ਦੇ ਪੱਧਰ ਦੇ ਉੱਤੇ ਇਹਨਾਂ ਟੂਰਨਾਮੈਂਟਸ ਨੂੰ ਲੈ ਕੇ ਜਾਇਆ ਜਾਵੇ, ਜਿੱਥੇ ਕਿ IPL ਨੂੰ ਦੁਨੀਆ ਭਰ ਦੇ ਵਿੱਚ ਸਭ ਤੋਂ ਵੱਧ ਵੇਖਿਆ ਜਾਂਦਾ, BBL ਦੀ ਵੀ ਕਿੱਦਾਂ ਲੋਕਾਂ ਦੇ ਵਿੱਚ ਹੋਰ ਜ਼ਿਆਦਾ ਲੋਕਪ੍ਰਿਯਤਾ ਵਧਾਈ ਜਾਵੇ। ਫਿਲਹਾਲ ਇਹਦੇ ਉੱਤੇ ਚਰਚਾ ਚੱਲ ਰਹੀ ਹੈ, ਕਿਹੜੇ ਖਿਡਾਰੀ ਹੋਣਗੇ, ਕਿਹੜੇ ਕੋਚ ਹੋਣਗੇ, ਇਸ ਟਾਈਮ ਦੇ ਉੱਤੇ ਕਾਫੀ ਸਾਰੀਆਂ ਚਰਚਾਵਾਂ ਅਤੇ ਕਾਫੀ ਸਾਰੀ ਇਨਫੋਰਮੇਸ਼ਨ ਆ ਰਹੀ ਹੈ। ਜਿਹੜੇ ਜਿਹੜੇ ਕ੍ਰਿਕਟ ਪ੍ਰੇਮੀ ਨੇ ਉਹਨਾਂ ਦੇ ਲਈ ਇਹ ਚਰਚਾ ਇਹ ਖਬਰ ਜਿਹੜੀ ਆ ਉਹ ਆਪਾਂ ਹੋਰ ਵਧੇਰੇ ਵਿਸਥਾਰ ਦੇ ਨਾਲ ਆਪਣੀ ਵੈਬਸਾਈਟ ਦੇ ਉੱਤੇ ਵੀ ਸਾਂਝੀ ਕਰ ਦਿਆਂਗੇ, ਜਾਂ ਫਿਰ ਤੁਸੀਂ BBL ਦੀ ਵੈਬਸਾਈਟ ਦੇ ਉੱਤੇ ਵੀ ਜਾ ਕੇ ਸਮੇਂ ਦਰ ਸਮੇਂ ਝਾਤੀ ਮਾਰ ਸਕਦੇ ਹੋ। ਕ੍ਰਿਕਟ ਵਾਲੀ ਜੇ ਚੱਲੇ ਹਾਂ ਤਾਂ ਇਸ ਟਾਈਮ ਦੇ ਉੱਤੇ ਦੋ ਟੂਰਨਾਮੈਂਟ ਚੱਲ ਰਹੇ ਨੇ, ਇੱਕ ਤਾਂ ਆਸਟ੍ਰੇਲੀਆ ਦੀ ਟੀਮ ਪਾਕਿਸਤਾਨ ਖੇਡਣ ਗਈ ਹੈ, ਅਤੇ ਇੱਕ ਦਿਨਾ ਅੰਤਰਰਾਸ਼ਟਰੀ ਇਸ ਟਾਈਮ ਦੇ ਉੱਤੇ ਸੀਰੀਜ਼ ਚੱਲ ਰਹੀ, ਜਿਹਦੇ ਵਿੱਚ ਕਿ ਪਹਿਲਾ ਮੈਚ ਪਾਕਿਸਤਾਨ ਨੇ ਜਿੱਤਿਆ ਸੀ ਅਤੇ ਹੁਣ ਦੂਸਰਾ ਮੈਚ ਆਸਟ੍ਰੇਲੀਆ ਜਿੱਤ ਗਿਆ। ਪਹਿਲੇ ਮੈਚ ਤੋਂ ਬਾਅਦ ਕਾਫੀ ਸਾਰੇ ਸਵਾਲ ਉੱਠੇ ਸੀ ਕਿ ਆਸਟ੍ਰੇਲੀਆ ਦੇ ਖਿਡਾਰੀ ਉੱਥੇ ਸਪਿਨ ਦੇ ਉੱਤੇ ਸਰਵਾਈਵ ਨਹੀਂ ਕਰ ਪਾ ਰਹੇ, ਸਬਰ ਦੇ ਨਾਲ ਨਹੀਂ ਖੇਡਦੇ। ਬੜਿਆਂ ਵੱਲੋਂ ਇਸ ਚੀਜ਼ ਦੇ ਉੱਤੇ ਟੀਕਾ ਟਿੱਪਣੀ ਆਈ ਅਤੇ ਆਖਿਰਕਾਰ ਆਸਟ੍ਰੇਲੀਆ 41 ਦੌੜਾਂ ਦੇ ਨਾਲ ਇਹ ਦੂਸਰਾ ਮੈਚ ਜਿੱਤ ਗਿਆ। ਆਸਟ੍ਰੇਲੀਆ ਨੇ 231 ਦੌੜਾਂ ਬਣਾਈਆਂ ਸੀ 9 ਖਿਡਾਰੀ ਗਵਾ ਕੇ 50 ਓਵਰਾਂ ਦੇ ਵਿੱਚ, ਅਤੇ ਪਾਕਿਸਤਾਨ ਸਿਰਫ 44 ਓਵਰ ਹੀ ਖੇਡ ਸਕਿਆ 190 ਦੌੜਾਂ ਬਣਾ ਕੇ, ਅਤੇ ਸਾਰੇ ਖਿਡਾਰੀ ਜਿਹੜੇ ਨੇ ਆਊਟ ਹੋ ਜਾਂਦੇ ਨੇ। ਵੱਡੀ ਚੀਜ਼ ਇਹ ਰਹੀ ਕਿ ਨੈਥਨ ਐਲਿਸ ਜਿਹੜੇ ਤੇਜ਼ ਗੇਂਦਬਾਜ਼ ਨੇ ਉਹ ਇਸ ਪਿੱਚ ਦੇ ਉੱਤੇ, ਯਾਨੀ ਕਿ ਪਾਕਿਸਤਾਨ ਦੀਆਂ ਪਿੱਚਾਂ ਦੇ ਉੱਤੇ ਸੋਹਣਾ ਪ੍ਰਦਰਸ਼ਨ ਕਰਕੇ ਆਏ ਨੇ, ਜਦਕਿ ਇਹ ਪਿੱਚਾਂ ਸਪਿਨਰਾਂ ਦੇ ਲਈ ਜਾਣੀਆਂ ਜਾਂਦੀਆਂ ਸੀ। ਇੱਧਰ ਦੂਸਰਾ ਮੈਚ ਅਤੇ ਸੀਰੀਜ਼ ਚੱਲ ਰਹੀ ਸੀ 2020 ਇੰਡੀਆ ਅਤੇ ਭਾਰਤ ਦੀਆਂ ਕੁੜੀਆਂ ਦੇ ਦਰਮਿਆਨ, ਜਿਹੜੀ ਕਿ ਸੀਰੀਜ਼ ਹੁਣ ਇੰਗਲੈਂਡ ਨੇ ਜਿੱਤ ਲਈ ਆ। ਪਹਿਲਾ ਮੈਚ ਜ਼ਰੂਰ ਭਾਰਤ ਨੇ ਜਿੱਤਿਆ ਸੀ, ਵੱਡੀਆਂ ਦਾਅਵੇਦਾਰੀਆਂ ਵੀ ਲੱਗ ਰਹੀਆਂ ਸੀ, ਪਰ ਦੂਸਰਾ ਅਤੇ ਤੀਸਰਾ ਮੈਚ ਇੰਗਲੈਂਡ ਨੇ ਜਿੱਤ ਲਿਆ। ਤੀਸਰਾ ਮੈਚ ਹਾਲੇ ਕਾਫੀ ਫਸਵਾਂ ਸੀ, ਇਹ ਮੈਚ 6 ਵਿਕਟਾਂ ਦੇ ਨਾਲ ਇੰਗਲੈਂਡ ਨੇ ਜਿੱਤਿਆ। 180 ਦੌੜਾਂ ਬਣਾਈਆਂ ਸੀ ਭਾਰਤ ਦੀਆਂ ਕੁੜੀਆਂ ਨੇ, ਅਤੇ ਇੰਗਲੈਂਡ ਦੀਆਂ ਕੁੜੀਆਂ ਨੇ ਇਹ ਟੀਚਾ ਜਿਹੜਾ 19 ਓਵਰ ਦੇ ਵਿੱਚ ਸਰ ਕਰ ਲਿਆ। ਸੋ ਫਿਲਹਾਲ ਖਬਰਾਂ ਦੇ ਵਿੱਚ ਇੰਨੇ, ਵਧੇਰੇ ਖਬਰਾਂ ਦੇ ਲਈ ਤੁਸੀਂ ਸਾਡੇ ਪੋਡਕਾਸਟ ਦੇ ਉੱਤੇ ਛਾਤੀ ਮਾਰ ਸਕਦੇ ਹੋ, ਐਪਲੀਕੇਸ਼ਨ ਰੇਡੀਓ ਹਾਂਜੀ ਦੀ ਡਾਊਨਲੋਡ ਕਰ ਸਕਦੇ ਹੋ ਤੁਸੀਂ। ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ, ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।
1: ਆ ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ। ਦਿਲ ਨੂੰ ਛੂਹ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ।
2: ਦੇਖੋ ਸੱਚ ਬਤਾ ਦੋ।
3: ਮੈਂ ਝੂਠ ਨਹੀਂ ਬੋਲ ਰਹੀ, ਮੈਨੂੰ ਸੱਚੀ ਕੁਛ ਨਹੀਂ ਪਤਾ।
1: ਸਟਾਰਿੰਗ ਐਮੀ ਵਿਰਕ, ਰੂਪੀ ਗਿੱਲ ਅਤੇ ਹਿੰਮਤ ਸੰਧੂ। ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
4: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410 045-555 या आज ही विजिट करो 104 कॉलिंस रोड मेल्टन। ओपिट होम्स अपने इरादे वांग सिर्फ इमारत नहीं बल्कि अपने हर एक ग्राहक ले बनाउंदे ने उनां दे सुपने दा एक मजबूत कर। हाउस एंड लैंड एक्सपर्ट्स ओपिट होम्स अपने 44 वर्यां ते तजुर्बे नाल थानू दिंदे ने 100% फिक्स

0: price guarantee with an industry-leading 24-month price lock. Aaj hi pahuncho Orbit Homes Display Centers ya call karo Harpan Chauhan nu 0433-280-252 0433-280-252
1: यार तू इतने नीचे थी आके पक्का भी हो गया की जुगाड़ लाया है
2: जुगाड़ नहीं ये है 8 साल तो भी वद्दा तजुर्बा बंसल इमीग्रेशन दा जिन्ना ने वधिया कोर्स विच एडमिशन कराई अते फिर मेनू पीआर दी राह भी बखाई एना ही नहीं ए स्टूडेंट वीजा एएटी अपील्स स्किल्ड वीजा पीआर यूएस विजिटर वीजा अते होर भी कई माइग्रेशन सर्विसेज प्रोवाइड करदे ने
1: नंबर ता दे बंसल इमीग्रेशन वालियां दा
2: हां जी अपॉइंटमेंट बुक करवाउन लई कॉल करो 0406-660-960 दे या फिर विजिट करो bansalimmigration.com.au
3: अज दा विचार अज दी कहानी हर रोज तुसी सुनदे हो शो हां जी मेलबर्न विच तुहाडी डिमांड उते आओ एक बार फिर सुनदे हां इस हफ्ते दी एक बेहतरीन कहानी
4: रेडियो हां जी 1674 आस करदे हां दिन तुहाडा वधिया जा रहा होएगा समा हो चुका अज दी कहानी दा पूरे पिंड दे विच सब तो महंगी कोठी ਸਾਰਿਆਂ ਨੇ ਅਲੱਗ ਅਲੱਗ ਅੰਦਾਜ਼ੇ ਲਾਉਣੇ ਸ਼ੁਰੂ ਕੀਤੇ ਕਿਸੇ ਨੇ ਕਿਹਾ ਸਭ ਤੋਂ ਵਧੇਰੇ ਜਾਇਦਾਦ ਪਿੰਡ ਦੇ ਵਿੱਚੋਂ ਹੁਣ ਇਹਨੇ ਬਣਾ ਲਈ ਹੈ ਪੈਸੇ ਧੇਲੇ ਦੀ ਕੋਈ ਕਮੀ ਨਹੀਂ ਜ਼ਮੀਨ ਵੀ ਕਾਫੀ ਕਈ ਕਹਿੰਦੇ ਨੇ ਸ਼ਹਿਰ ਦੇ ਵਿੱਚ ਪਲਾਟ ਵੀ ਇਹਨੇ ਲਏ ਨੇ ਸੈਲਰ ਵੀ ਨੇ ਇੰਨੀ ਜਾਇਦਾਦ ਪਹਿਲਾਂ ਤਾਂ ਨਹੀਂ ਸੀ ਕੋਈ ਕਹਿੰਦਾ 2 ਨੰਬਰ 'ਚ ਬਣਾਈ ਹੈ ਕੋਈ ਕਹਿੰਦਾ ਨਹੀਂ ਵਿਰਾਸਤ ਦੇ ਵਿੱਚ ਵੀ ਕਾਫੀ ਕੁਛ ਮਿਲਿਆ ਸੀ ਇਹਨੇ ਤਾਂ ਅੱਗੇ ਵਧਾਈ ਹੈ ਕੋਈ ਕਹਿੰਦਾ ਨਹੀਂ ਇਹਨੇ ਜਿਹੜੇ ਕੰਮ ਨੂੰ ਹੱਥ ਪਾਇਆ ਉਹੀ ਚੀਜ਼ ਸੋਨਾ ਹੋ ਗਈ ਹੈ ਕੋਈ ਕਹਿੰਦਾ ਇਹਨੇ ਉਧਾਰੇ ਪੈਸੇ ਚੁੱਕੇ ਫਿਰ ਇਹ ਸਾਰਾ ਕੁਛ ਛੱਤਿਆ ਕੋਈ ਕਹਿੰਦਾ ਨਹੀਂ ਮਿਹਨਤ ਆ ਕੋਈ ਕਹਿੰਦਾ ਨਹੀਂ ਕਿਸਮਤ ਹੈ ਕੋਈ ਕਹਿੰਦਾ ਇਹਨੇ ਹਿੰਮਤ ਕੀਤੀ ਹੈ ਰੱਬ ਨੇ ਇਹਦੀ ਬਾਂਹ ਫੜੀ ਹੈ ਕਈ ਮਹਿੰਗੀਆਂ ਚੀਜ਼ਾਂ ਨੇ ਉਹਦੇ ਕੋਲ ਜਿਨ੍ਹਾਂ ਬਾਰੇ ਇੱਕ ਆਮ ਆਦਮੀ ਸੋਚ ਵੀ ਨਹੀਂ ਸਕਦਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਪਿੰਡ ਦੇ ਵਿੱਚ ਸਭ ਤੋਂ ਵੱਡੀ ਕੋਠੀ ਸਭ ਤੋਂ ਵੱਧ ਪੈਸਾ ਕੋਈ ਜੋ ਮਰਜ਼ੀ ਕਵੇ 2 ਨੰਬਰ ਨਾਲ ਕਮਾਇਆ ਜਾਂ 1 ਨੰਬਰ ਨਾਲ ਬਸ ਹੈਗਾ ਤਾਂ ਹੈਗਾ 1 ਕਰੋੜਾਂ ਰੁਪਏ ਦਾ ਮਾਲਕ ਅੱਜ ਦੁਨੀਆ ਤੋਂ ਚਲਾ ਗਿਆ ਇੰਨਾ ਪੈਸਾ ਕਮਾ ਕੇ ਵੀ ਖਾਲੀ ਹੱਥ ਚਲਾ ਗਿਆ ਉਹ ਜਿਹਦੇ ਬਾਰੇ ਕਹਿੰਦੇ ਹੁੰਦੇ ਸੀ ਆਸ ਪਾਸ ਜਿਹੜੀ ਵੀ ਚੀਜ਼ ਵੇਖ ਲੈਂਦਾ ਉਹ ਸਭ ਤੋਂ ਪਹਿਲਾਂ ਇਹਦੀ ਹੁੰਦੀ ਹੈ ਇਹ ਤਾਂ ਚੀਜ਼ ਹੀ ਉਹ ਲੈਂਦਾ ਜਿਹੜੀ ਕਦੀ ਕਿਸੇ ਨੇ ਵੇਖੀ ਨਾ ਹੋਵੇ ਜਿਹੜੀ ਵੇਖ ਕੇ ਬੰਦਾ ਕਵੇ ਆਹ ਨਹੀਂ ਸੀ ਪਹਿਲਾਂ ਕਦੀ ਵੇਖੀ ਮਹਿੰਗੇ ਮਹਿੰਗੇ ਕੱਪੜੇ ਪਾਉਣੇ ਬਿਲਕੁਲ ਅੱਜ ਸਧਾਰਨ ਕੱਪੜਿਆਂ ਦੇ ਵਿੱਚ ਚਿੱਟੇ ਕੱਪੜਿਆਂ ਦੇ ਵਿੱਚ ਪਿਆ ਮਹਿੰਗੇ ਬਿਸਤਰ 'ਤੇ ਸੌਣ ਵਾਲਾ ਅੱਜ ਛੋਟੇ ਅਤੇ ਸਸਤੇ ਜਿਹੇ ਬਿਸਤਰ ਦੇ ਉੱਤੇ ਪਿਆ ਆਸ ਪਾਸ ਉਹਦੇ ਚਾਹੁਣ ਵਾਲੇ ਉਹਨੂੰ ਯਾਦ ਕਰਕੇ ਰੋ ਰਹੇ ਨੇ ਅਤੇ ਕਈ ਵੇਖੋ ਵੇਖੀ ਰੋ ਰਹੇ ਨੇ ਜਿਨ੍ਹਾਂ ਨੂੰ ਵਿਖਾਉਣ ਦੇ ਲਈ ਰੋਣਾ ਪੈਣਾ ਅੰਦਰੋਂ ਅੰਦਰੀ ਪਹਿਲਾਂ ਹੀ ਸਤੇ ਪਏ ਸੀ ਪਹਿਲਾਂ ਹੀ ਤਪੇ ਪਏ ਸੀ ਇੰਨਾ ਪੈਸਾ ਆ ਕਿੱਥੋਂ ਗਿਆ ਲੋਕਾਂ ਦਾ ਜਿਵੇਂ ਘਰ ਦੇ ਵਿੱਚ ਹਾੜਾ ਆ ਗਿਆ ਹੋਵੇ ਅਮੀਰ ਬੰਦੇ ਦੀ ਮਰਗਤ 'ਤੇ ਵੀ ਲੋਕ ਇੰਨੇ ਜ਼ਿਆਦਾ ਪਹੁੰਚਦੇ ਨੇ ਇਹ ਵੀ ਭੁਲੇਖਾ ਨਿਕਲ ਗਿਆ ਲੋਕਾਂ ਦੀ ਇੰਨੀ ਭੀੜ ਵੇਖ ਕੇ ਇੱਕ ਸਾਧੂ ਆ ਕੇ ਭੀੜ ਦੇ ਵਿੱਚ ਰੁਕ ਗਿਆ ਅਤੇ ਭੀੜ ਨੂੰ ਪੁੱਛਣ ਲੱਗਾ ਬੇਟਾ ਇੱਥੇ ਇੰਨੀ ਭੀੜ ਕਾਹਦੀ ਲਾਈ ਹੈ ਸਾਧੂ ਦੀ ਗੱਲ ਸੁਣ ਕੇ ਭੀੜ ਦੇ ਵਿੱਚੋਂ ਇੱਕ ਆਦਮੀ ਬੋਲਿਆ ਬਾਬਾ ਇੱਥੇ ਇੱਕ ਅਮੀਰ ਆਦਮੀ ਦੀ ਮੌਤ ਹੋਈ ਹੈ ਗੱਲ ਸੁਣ ਕੇ ਸਾਧੂ ਦੁਬਾਰਾ ਕਹਿਣ ਲੱਗਾ ਫਿਰ ਇੰਨੀ ਭੀੜ ਕਾਹਦੇ ਲਈ ਆ ਜ਼ਰੂਰ ਇਹ ਕੋਈ ਨੇਕ ਦਿਲ ਇਨਸਾਨ ਹੋਵੇਗਾ ਸਾਧੂ ਦੀ ਗੱਲ ਸੁਣ ਕੇ ਉਹ ਆਦਮੀ ਫਿਰ ਬੋਲਿਆ ਨੇਕ ਜਾਂ ਇਮਾਨਦਾਰ ਉਹਦਾ ਤਾਂ ਪਤਾ ਨਹੀਂ ਬਾਬਾ ਬਸ ਇੰਨਾ ਪਤਾ ਕਿ ਪਿੰਡ ਦੇ ਵਿੱਚੋਂ ਸਭ ਤੋਂ ਵੱਧ ਪੈਸੇ ਵਾਲਾ ਇਨਸਾਨ ਸੀ ਇਹ ਸਾਧੂ ਫਿਰ ਬੋਲਿਆ ਕਿੰਨਾ ਕੁ ਪੈਸਾ ਸੀ ਭਲਾ ਇਹਦੇ ਕੋਲ ਬਸ ਤੁਸੀਂ ਸੋਚ ਲਓ ਮਹਿੰਗੀ ਚੀਜ਼ ਸਭ ਤੋਂ ਪਹਿਲਾਂ ਇਹਦੇ ਘਰ ਆਉਂਦੀ ਸੀ ਇਹ ਗੱਲ ਸੁਣ ਕੇ ਸਾਧੂ ਨੇ ਹੱਸ ਕੇ ਕਿਹਾ ਅੱਛਾ ਇੰਨੇ ਪੈਸੇ ਸੀ ਇਹਦੇ ਕੋਲ ਆਦਮੀ ਨੇ ਹੈਰਾਨ ਹੋ ਕੇ ਪੁੱਛਿਆ ਸਾਧੂ ਮਹਾਰਾਜ ਜੀ ਇਹਦੇ ਵਿੱਚ ਹੱਸਣ ਵਾਲੀ ਕਿਹੜੀ ਗੱਲ ਹੈ ਇਹ ਗੱਲ ਸੱਚ ਹੈ ਕਿ ਸਭ ਤੋਂ ਮਹਿੰਗੀਆਂ ਚੀਜ਼ਾਂ ਇਹ ਖਰੀਦ ਕੇ ਲੈ ਕੇ ਆਉਂਦਾ ਸੀ ਸਭ ਤੋਂ ਪਹਿਲਾਂ ਇਹ ਚੀਜ਼ ਖਰੀਦਦਾ ਸੀ ਇੰਨਾ ਪੈਸਾ ਵਾਕਈ ਸੀ ਇਹਦੇ ਕੋਲ ਇਹਦੇ 'ਚ ਹੱਸਣ ਵਾਲੀ ਕਿਹੜੀ ਗੱਲ ਹੈ ਸਾਧੂ ਨੇ ਕਿਹਾ ਬੇਟਾ ਮੈਨੂੰ ਨਹੀਂ ਲੱਗਦਾ ਇਹ ਇੰਨਾ ਅਮੀਰ ਸੀ ਇੰਨਾ ਅਮੀਰ ਹੁੰਦਾ, ਇੰਨਾ ਜ਼ਿਆਦਾ ਇਹਦੇ ਕੋਲ ਪੈਸਾ ਹੁੰਦਾ ਤਾਂ ਦਿਖ ਪੈਣਾ ਸੀ। ਸਾਧੂ ਨੇ ਹੈਰਾਨ ਹੁੰਦੇ ਨੇ ਪੁੱਛਿਆ, ਜੇ ਇੰਨਾ ਅਮੀਰ ਸੀ, ਤੂੰ ਕਹਿ ਰਿਹਾ ਇਹਦੇ ਕੋਲ ਇੰਨਾ ਪੈਸਾ ਸੀ, ਹਰ ਇੱਕ ਆਪਣੀ ਮਰਜ਼ੀ ਦੀ ਇਹ ਚੀਜ਼ ਲੈ ਲੈਂਦਾ ਸੀ, ਹਰ ਇੱਕ ਚੀਜ਼ ਪਹਿਲਾਂ ਖਰੀਦ ਲੈਂਦਾ ਸੀ, ਅਤੇ ਮੈਨੂੰ ਇੱਕ ਗੱਲ ਦੱਸ ਖਾਂ, ਇਹ ਮਰਦਾ ਕਿਉਂ? ਮੈਂ ਸਮਝਿਆ ਨਹੀਂ ਮਹਾਰਾਜ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਸਾਧੂ ਨੇ ਕਿਹਾ, ਜੇ ਹਰ ਇੱਕ ਚੀਜ਼ ਖਰੀਦ ਲੈਂਦਾ ਸੀ ਤਾਂ ਇਹਨੇ ਫਿਰ ਉਸ ਰੱਬ ਦੇ ਕੋਲੋਂ, ਅਕਾਲ ਪੁਰਖ ਦੇ ਕੋਲੋਂ, ਪਰਮਾਤਮਾ ਦੇ ਕੋਲੋਂ ਆਪਣੇ ਸਾਹ ਕਿਉਂ ਨਹੀਂ ਖਰੀਦ ਲਏ? ਇਹਨਾਂ ਸਾਰੀਆਂ ਵਸਤਾਂ ਦੇ ਨਾਲੋਂ ਜ਼ਰੂਰੀ ਇਹਦੇ ਸਾਹ ਸੀ। ਦੱਸ ਖਾਂ ਮੈਨੂੰ, ਉਹ ਕੋਈ ਨਹੀਂ ਖਰੀਦੇ ਭਲਾ? ਅਤੇ ਹੱਸਦਾ ਹੱਸਦਾ ਸਾਧੂ ਅੱਗੇ ਚਲਾ ਗਿਆ। ਬੰਦਾ ਸੋਚਣ ਦੇ ਲਈ ਮਜਬੂਰ ਹੈ ਕਿ ਹਾਂ ਵਾਕਈ ਜ਼ਿੰਦਗੀ ਦੀ ਸੱਚਾਈ ਤਾਂ ਇਹੋ ਹੀ ਆ, ਪੈਸਾ ਜ਼ਿੰਦਗੀ ਨਹੀਂ ਖਰੀਦ ਸਕਦਾ, ਆਉਣ ਵਾਲੀ ਮੌਤ ਨੂੰ ਕਿਉਂ ਨਹੀਂ ਖਰੀਦ ਸਕਿਆ, ਆਉਣ ਵਾਲੀ ਮੌਤ ਨੂੰ ਕਿਉਂ ਨਹੀਂ ਰਿਸ਼ਵਤ ਦੇ ਸਕਿਆ? ਅਤੇ ਫਿਰ ਤੁਸੀਂ ਕਿਸੇ ਨੂੰ ਅਮੀਰ ਕਿੱਦਾਂ ਕਹਿ ਸਕਦੇ ਹੋ? ਸਾਧੂ ਦੀ ਇਸ ਗੱਲ ਨੇ ਸਾਰਿਆਂ ਨੂੰ ਸੋਚਣ ਦੇ ਲਈ ਮਜਬੂਰ ਕਰ ਦਿੱਤਾ। ਆਸ ਪਾਸ ਸਾਰੇ ਚੁੱਪ ਚਾਪ ਖੜ੍ਹੇ ਨੇ ਅਤੇ ਜਾਂਦੇ ਹੋਏ ਸਾਧੂ ਨੂੰ ਪਿੱਛੋਂ ਵੇਖ ਰਹੇ ਨੇ, ਸ਼ਾਇਦ ਅੱਜ ਜ਼ਿੰਦਗੀ ਦਾ ਇੱਕ ਸਬਕ ਲੈ ਕੇ ਜਾ ਰਹੇ ਨੇ ਘਰਾਂ ਨੂੰ। ਜ਼ਿੰਦਗੀ ਵਿੱਚ ਚਾਹੇ ਇਨਸਾਨ ਨੇ ਕਿੰਨਾ ਵੀ ਕੁਛ ਖਰੀਦ ਲਿਆ ਹੋਵੇ ਅਤੇ ਬਾਕੀ ਸਾਰਿਆਂ ਦੇ ਨਾਲੋਂ ਪਹਿਲਾਂ ਖਰੀਦ ਲਿਆ ਹੋਵੇ, ਸਭ ਤੋਂ ਮਹਿੰਗੀ ਚੀਜ਼ ਲੈ ਲਈ ਹੋਵੇ, ਪਰ ਦੁਨੀਆਂ ਦੀ ਸਭ ਤੋਂ ਮਹਿੰਗੀ ਚੀਜ਼ ਹੈ ਕਿਹੜੀ ਕਿ ਇਨਸਾਨ ਨੂੰ ਇਹ ਚੇਤੇ ਰਹਿੰਦਾ? ਕਿ ਇਨਸਾਨ ਨੂੰ ਇਹ ਚਿੱਤ ਚੇਤੇ ਆ ਕਿ ਮੇਰੀ ਜ਼ਿੰਦਗੀ ਨਾਲੋਂ ਵਡਮੁੱਲੀ ਹੋਰ ਕੋਈ ਚੀਜ਼ ਨਹੀਂ। ਮੌਤ ਜਿਹੜੀ ਜ਼ਿੰਦਗੀ ਦੀ ਚਾਲ ਨੂੰ ਜਦੋਂ ਚਾਹੇ ਰੋਕ ਦਿੰਦੀ ਆ, ਐਸੇ ਦੇ ਵਿੱਚ ਜੇ ਆਪਣਿਆਂ ਦੇ ਨਾਲ ਥੋੜ੍ਹਾ ਜਿਹਾ ਸਮਾਂ ਹੋਰ, ਥੋੜ੍ਹੇ ਜਿਹੇ ਪਲ ਹੋਰ ਬਿਤਾਉਣ ਨੂੰ ਮਿਲ ਜਾਣ, ਅਤੇ ਜਾਂ ਫਿਰ ਇੱਦਾਂ ਕਹਿ ਲਈਏ ਕਿ ਸੱਚੇ ਦਿਲ ਨੂੰ ਅਰਦਾਸ ਕਰਕੇ ਇਹ ਪਲ ਆਪਾਂ ਉਸ ਰੱਬ ਦੇ ਕੋਲੋਂ ਲੈ ਲਈਏ, ਅਕਾਲ ਪੁਰਖ ਸਾਨੂੰ ਉਹ ਪਲ ਦੇ ਦੇਵੇ, ਅਤੇ ਉਹਦੇ ਤੋਂ ਅਮੀਰ ਆਦਮੀ ਹੋਰ ਕਿਹੜਾ ਹੋ ਸਕਦਾ? ਕਹਿੰਦੇ ਨੇ ਪੈਸਾ ਉਲਟਾ ਤੁਹਾਨੂੰ ਆਪਣਿਆਂ ਤੋਂ ਦੂਰ ਕਰ ਦਿੰਦਾ। ਪੈਸੇ ਦੀ ਦੌੜ ਦੇ ਵਿੱਚ ਆਪਾਂ ਆਪਣਿਆਂ ਨੂੰ ਸਮਾਂ ਹੀ ਨਹੀਂ ਦੇ ਪਾਉਂਦੇ, ਭਾਵੇਂ ਦੁਨੀਆਂ ਦੇ ਵਿੱਚ ਤੁਹਾਡੇ ਕੋਲ ਸਭ ਤੋਂ ਵਧੇਰੇ ਪੈਸਾ ਹੋਵੇ, ਪਰ ਅਮੀਰ ਆਪਾਂ ਕਿਹਨੂੰ ਗਿਣਾਂਗੇ? ਉਹ ਜਿਹੜਾ ਆਪਣਿਆਂ ਦੇ ਵਿੱਚ ਬੈਠਾ, ਆਪਣਿਆਂ ਦੇ ਵਿੱਚ ਬਹਿ ਕੇ ਸੁੱਖ ਦੇ ਸਾਹ ਲੈ ਰਿਹਾ, ਹੱਸ ਰਿਹਾ, ਖੇਡ ਰਿਹਾ, ਆਪਣੇ ਬੱਚਿਆਂ ਦੀ ਖੁਸ਼ੀ ਵੇਖ ਰਿਹਾ, ਉਹਨਾਂ ਦੇ ਚਿਹਰੇ ਦੇ ਉੱਤੇ ਮੁਸਕਰਾਹਟ ਨੂੰ ਵੇਖ ਕੇ ਆਪਣੀ ਜ਼ਿੰਦਗੀ ਦੇ ਪਲ ਵਧਾ ਰਿਹਾ, ਜਾਂ ਫਿਰ ਉਹ ਜਿਹੜਾ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਉਹਨਾਂ ਨੂੰ ਖਰੀਦ ਕੇ ਦੇ ਰਿਹਾ, ਕਿਉਂਕਿ ਉਹਨੇ ਉਹ ਮਹਿੰਗੀਆਂ ਚੀਜ਼ਾਂ ਖਰੀਦਣੀਆਂ ਨੇ, ਇਸ ਕਰਕੇ ਉਹਨੂੰ ਕੰਮ ਕਰਨ ਦੀ ਲੋੜ ਹੈ। ਕੰਮ ਕਰੂਗਾ ਤਾਂ ਫਿਰ ਉਹ ਮਹਿੰਗੇ ਤੋਹਫੇ ਲੈ ਕੇ ਦਊਗਾ। ਕੀ ਇਹ ਮਹਿੰਗੇ ਤੋਹਫਿਆਂ ਦੇ ਨਾਲ ਆਪਾਂ ਅਮੀਰ ਬਣਾਂਗੇ, ਜਾਂ ਫਿਰ ਕੁਛ ਇੱਕ ਫੁਰਸਤ ਦੇ ਪਲਾਂ ਦੇ ਨਾਲ? ਬੜਾ ਵੱਡਾ ਸਵਾਲ। ਆਸ ਕਰਦਾ ਕਿ ਕਦੀ ਕਦਾਈ ਵਿੱਚ ਵਿਚਾਲੇ ਆਪਾਂ ਇਹਨਾਂ ਉਲਝੇ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਜ਼ਰੂਰ ਕਰਦੇ ਹੋਵਾਂਗੇ। ਇਹ ਕਹਾਣੀ ਕੁਲਦੀਪ ਰਾਮ ਜੀ ਦੀ ਲਿਖੀ ਹੋਈ, ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਹੈ, ਤੇ ਸਾਡੇ ਤੱਕ ਪਹੁੰਚਾਈ ਨਰਿੰਦਰ ਸਿੰਘ ਸਹਿਮੀ ਹੋਰਾਂ ਨੇ। ਤਹਿ ਦਿਲੋਂ ਧੰਨਵਾਦ।
3: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇਨਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ YouTube ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ, ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ YouTube ਚੈਨਲ।
0: Ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options we available. Aao te apni navi Ford da test drive karo, business fleet lai gal karo, vehicle experts, Tim Forbes ya Cory naal. Radio Hanji re hawale naal pao, 3 saal di free service. Chadston Ford, ready, set, Ford.

0: ਫ੍ਰੀ ਟੇਪ ਨਾਲ ਆਪਣੇ ਸ਼ੌਂਕ ਨੂੰ ਆਪਣੀ ਨੌਕਰੀ ਵਿੱਚ ਬਦਲੋ। ਹੌਸਪਿਟੈਲਿਟੀ ਤੋਂ ਲੈ ਕੇ ਸਾਈਬਰ ਸੁਰੱਖਿਆ ਤੱਕ, ਬਿਨਾਂ ਕਿਸੇ ਟਿਊਸ਼ਨ ਫੀਸ ਦੇ 80 ਤੋਂ ਵੱਧ ਭਾਰੀ ਮੰਗ ਵਾਲੀ ਯੋਗਤਾਵਾਂ ਅਤੇ ਛੋਟੇ ਕੋਰਸਾਂ ਵਿੱਚੋਂ ਚੁਣੋ। ਉਸ ਨੌਕਰੀ ਲਈ ਹੁਨਰ ਹਾਸਲ ਕਰੋ ਜੋ ਤੁਸੀਂ ਕਰਨੀ ਚਾਹੁੰਦੇ ਹੋ। ਫ੍ਰੀ ਟੇਪ ਸੁਪਨੇ ਨੂੰ ਹਕੀਕਤ ਬਣਾਉਂਦਾ ਹੈ। ਟੇਪ ਵਿਕਟੋਰੀਆ ਨਾਲ ਆਪਣੇ ਸੁਪਨੇ ਨੂੰ ਹਕੀਕਤ ਬਣਾਓ। ਫ੍ਰੀ ਟੇਪ ਲਿਖ ਕੇ ਖੋਜੋ।
1: Authorized by the Victorian Government, Melbourne.
2: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ। ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
4: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
5: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
4: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
5: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਆ ਫਿਰ ਤਾਂ।
4: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au।
6: ਟੈਨਸ਼ਨ ਟੈਨਸ਼ਨ ਨਹੀਂ, ਟੈਨਸ਼ਨ
4: ਕੀ ਹੋਇਆ?
6: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
7: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿੱਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿੱਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
6: ਜਾਂ 90-77-93-33
7: ਜਾਂ ਈਮੇਲ info@vyimmigration.com.au।
6: ਯਾਦ ਰੱਖੋ 9077-9733।
7: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
6: ਹਰ ਕਦਮ ਤੁਹਾਡੇ ਨਾਲ।
8: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ, ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ, 0433-280-252 ਤੇ।
4: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
5: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
4: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
5: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
4: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au।
9: ਬਲਜੀਤ, ਵਿਆਹ ਵਾਸਤੇ ਜੁਐਲਰੀ ਵੇਖਣ ਧੁੰਨਾ ਜੁਐਲਰਸ ਚੱਲੀਏ?
10: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
9: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਐਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਐਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਐਲਰੀ ਵੀ। ਧੁੰਨਾ ਜੁਐਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
11: Ready, set, go! Chadston Ford. Dandenong Road te tuhanu udik reha hai. Ford Ranger, Ranger Super Duty, Everest te Sadabahar Mustang. Brand new demo te quality pre-owned vehicles. Trade-in ate finance options be available. Aao te apni navi Ford da test drive karo. Business fleet lai gal karo. Vehicle experts, Tim Forbes ya Corey Nal. Radio Hanji Reha wale nal pao. 10 saal di free service. Chadston Ford. Ready, set, go! ਫੋਰਡ।
12: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
13: ਸੂਰਜ ਦੇਵਤਾ
12: ਕੀ ਮਤਲਬ?
13: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
12: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
13: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
14: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ। ਮੈਨੂੰ ਵੀ ਦੱਸ ਦੇ ਸੀਕਰੇਟ।
15: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ। ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
14: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
16: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
17: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 04900545596। ਗਰੇਵਾਲ ਵੀਜ਼ਾ ਸੋਲਿਊਸ਼ਨ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਅਤੇ ਸਾਡੇ ਨਾਲ ਬੱਚੇ ਆ ਚੁੱਕੇ ਨੇ ਚੁਟਕਲੇ ਸੁਣਾਉਣ ਦੇ ਲਈ ਅਤੇ ਜਿਨ੍ਹਾਂ ਦੀ ਕੌਲ ਹਾਲੇ ਨਹੀਂ ਲੱਗੀ ਉਹਨਾਂ ਦੇ ਅੱਗੇ ਬੇਨਤੀ ਆ ਕਿ ਤੁਸੀਂ ਜੇ ਸੁਣ ਰਹੇ ਹੋ ਅਤੇ ਵੇਟ ਕਰ ਲਿਓ, ਕੌਲਾਂ ਲਾਈਨ ਹਾਲੇ ਬਿਜ਼ੀ ਇਸ ਕਰਕੇ ਨਹੀਂ ਤੁਹਾਡੀਆਂ ਲੱਗ ਸਕਦੀਆਂ। ਜਿੱਦਾਂ ਲਾਈਨ ਵਿਹਲੀ ਹੁੰਦੀ ਆ ਫਿਰ ਤੁਸੀਂ ਦੁਬਾਰਾ ਕੌਲ ਕਰਿਓ। ਸੋ ਆਪਾਂ ਬੱਚਿਆਂ ਦੇ ਕੋਲੋਂ ਸੁਣਦੇ ਹਾਂ ਚੁਟਕਲੇ ਅਤੇ ਤੁਹਾਡੇ ਅੱਗੇ ਬੇਨਤੀ ਆ ਕੇ ਜ਼ਰੂਰ ਜ਼ਰੂਰ ਜ਼ਰੂਰ ਤੁਸੀਂ ਵੀ ਹੱਸਿਓ ਬੱਚਿਆਂ ਦੇ ਨਾਲ, ਬੱਚਿਆਂ ਦੇ ਚੁਟਕਲਿਆਂ ਦੇ ਉੱਤੇ, ਕਿਉਂਕਿ ਜਦੋਂ ਜੋ ਜਿਹੜਾ ਕਾਰਜ ਕਰਦਾ ਜੇਕਰ ਤੁਸੀਂ ਉਹਦੇ ਉੱਤੇ ਕੋਈ ਤਾੜੀ ਮਾਰਦੇ ਹੋ, ਹੱਸਦੇ ਹੋ, ਉਹਨੂੰ ਕੋਈ ਰਿਸਪੋਂਸ ਦਿੰਦੇ ਹੋ ਅਤੇ ਉਹਨੂੰ ਵਧੀਆ ਲੱਗਦਾ, ਕਿਉਂਕਿ ਇਹੋ ਹੀ ਜ਼ਰੀਆ ਹੁੰਦਾ ਵਾ ਉਹਦੇ ਇਹ ਜਾਣਨ ਦਾ ਕਿ ਉਹ ਕੀ ਕਰ ਰਿਹਾ, ਕਿੱਦਾਂ ਦਾ ਸੁਣਾ ਰਿਹਾ। ਅਤੇ ਮੇਰੇ ਨਾਲ ਪਹੁੰਚ ਚੁੱਕੇ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ।
1: ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਸਾਰਿਆਂ ਵੱਲੋਂ ਵੀ ਤੁਹਾਨੂੰ ਸਤਿ ਸ਼੍ਰੀ ਅਕਾਲ। ਅਤੇ ਆਓ ਫਿਰ ਆਪਾਂ ਤੁਹਾਨੂੰ ਹਸਾਈਏ ਅਤੇ
1: ਹੱਸੀਏ ਸ਼ੁਰੂ ਫਿਰ ਕੰਮ।
0: ਬਿਲਕੁਲ ਜੀ ਬਿਲਕੁਲ, ਆਉਂਦਿਆਂ ਹੀ ਪਟੇ ਅਤੇ ਸਾਡੇ ਨਾਲ ਸਭ ਤੋਂ ਪਹਿਲਾਂ ਹੋ ਗਈ ਆਰਜ਼ਾ ਅਤੇ ਆਰਜ਼ਾ ਤੋਂ ਬਾਅਦ ਫਿਰ ਮੰਨਤ ਅਤੇ ਫਤਿਹ। ਸਤਿ ਸ਼੍ਰੀ ਅਕਾਲ ਆਰਜ਼ਾ, ਤੁਸੀਂ ਆਉਂਦੇ ਰਹੋ।
2: ਸਤਿ ਸ਼੍ਰੀ ਅਕਾਲ ਅੰਕਲ ਜੀ, ਸਤਿ ਸ਼੍ਰੀ ਅਕਾਲ ਅੰਕਲ ਜੀ।
0: ਸਤਿ ਸ਼੍ਰੀ ਅਕਾਲ, ਕੀ ਹਾਲ ਆ?
2: ਮੈਂ ਠੀਕ ਆ, ਤੁਸੀਂ ਠੀਕ ਹੋ?
0: ਹਾਂਜੀ ਮੈਂ ਠੀਕ ਆ ਪੁੱਤ, ਤੁਸੀਂ ਕਿੱਦਾਂ?
2: ਮੈਂ ਵੀ ਠੀਕ ਆ। ਮੈਨੂੰ ਲੱਗਦਾ ਕਿ ਅੱਜ ਠੰਡ ਬਹੁਤ ਜ਼ਿਆਦਾ ਵਾ ਤੇ ਅੱਜ ਮੌਸਮ ਹੈਗਾ ਗਲਵਸ ਤੇ ਸਕਾਰਫ ਪਾਉਣ ਵਾਲਾ।
0: ਓਏ ਹੋਏ ਓਏ ਹੋਏ, ਤੁਸੀਂ ਤੱਤ ਕੱਢਿਆ ਪਰ ਲੇਟ ਕੱਢਿਆ ਵਾ, ਅਸੀਂ ਤੇ ਹੱਥ ਲਵਾ ਬੈਠੇ ਆਂ ਤੇ।
2: ਕੀ ਤਾਂ ਹੁਣ ਮੈਂ ਤੇ ਐਮਬੀ ਨੇ ਜਿਹੜੇ ਉਡੀਜ਼ ਨਹੀਂ ਹੁੰਦੀਆਂ ਸੀ ਹੁਣ ਉਸ ਦਿਨ ਕੱਢੀਆਂ ਨੇ। ਅਸੀਂ ਹੁਣ ਰੋਜ਼ ਸ਼ਾਮ ਨੂੰ ਆਪਣੇ ਕੱਪੜਿਆਂ ਦੇ ਉੱਤੇ ਉਹ ਪਾ ਲੈਂਦੇ ਆ ਤੇ ਸਾਨੂੰ ਬਿਲਕੁਲ ਠੰਡ ਨਹੀਂ ਲੱਗਦੀ।
0: ਓ ਵੈਰੀ ਗੁੱਡ ਵੈਰੀ ਗੁੱਡ।
1: ਮੇਰੇ ਕੋਲ ਵੀ ਮਹਿੰਗੀ ਕਾਰ ਆ, ਉਹਦਾ ਸਟੀਅਰਿੰਗ ਗਰਮ ਹੋ ਜਾਂਦਾ
0: ਹੈ ਤੇ ਬਾਹਰ ਨਿਕਲ ਕੇ
2: ਜੇਬਾਂ
1: ਚ ਹੱਥ।
0: ਤੇ ਮੈਨੂੰ ਲੱਗਦਾ ਵੀ ਇਦਾਂ ਦਾ ਨਾ ਆਰਦਾ, ਵੈਸੇ ਸਕੂਲ ਵੀ ਅਲਾਊਡ ਹੋਣਾ ਚਾਹੀਦਾ ਉਡੀ ਪਾ ਕੇ ਚੱਲ ਜਾਓ, ਹੈਨਾ?
2: ਹਾਂਜੀ, ਮੇਰਾ ਤਾਂ ਸਕੂਲ ਸਟ੍ਰਿਕਟ ਹੀ ਬਹੁਤ ਹੈ ਕਿ ਸਾਨੂੰ ਦੂਜੇ ਲਾਈਕ ਬ੍ਰਾਂਡ ਦੇ ਸਕਾਰਫ ਵੀ ਨਹੀਂ ਅਲਾਊਡ। ਉਸ ਦਿਨ ਮੈਂ ਪਾ ਕੇ ਚੱਲ ਗਈ, ਮੇਰੀ ਟੀਚਰ ਕਹਿੰਦੀ ਇਹ ਤਾਂ ਲਾਣਾ ਪੈਣਾ। ਮੈਂ ਕਿਹਾ ਸਕਾਰਫ ਦਾ ਤਾਂ ਰੂਲ ਨੀ, ਤੇ ਕਹਿੰਦੀ ਇਹ ਤਾਂ ਨਵਾਂ ਰੂਲ ਆਇਆ ਕਿ ਸਕਾਰਫ ਤੁਹਾਨੂੰ ਸਕੂਲ ਦਾ ਹੀ ਪਾਉਣਾ ਪੈਣਾ। ਫਿਰ ਉਸ ਦਿਨ ਮੰਮਾ ਨੇ ਸਕੂਲ ਦਾ ਸਕਾਰਫ ਖਰੀਦ ਕੇ ਦਿੱਤਾ।
0: ਓਹ ਤਾਂ ਠੰਡ ਲਵਾ ਦੋ ਨਿਆਣੇ ਨੂੰ, ਉਹ ਨੀ ਪਾਉਣ ਦੇਣਾ
1: ਪੈਸੇ ਵੀ।
0: ਆਹੋ
2: ਸਾਨੂੰ ਬਾਹਰ ਬਾਰਿਸ਼ ਚ ਉਸ ਦਿਨ ਖੜੇ ਰੱਖਿਆ ਅੱਧੇ ਘੰਟੇ ਲਈ, ਇੰਨੀ ਬਾਰਿਸ਼ ਪੈਂਦੀ ਸੀ, ਸਾਰੇ ਬੱਚੇ ਠਾੜ ਗਏ ਤੇ ਟੀਚਰ ਅੰਦਰ ਬੈਠ ਕੇ ਆਪਣਾ ਖਾਣਾ ਸਟਾਫ ਰੂਮ ਚ ਖਾਂਦੇ ਪਏ ਸੀ।
0: ਓ ਤੁਸੀਂ ਪ੍ਰਿੰਸੀਪਲ ਨੂੰ ਇੱਕ ਐਪਲੀਕੇਸ਼ਨ ਲਿਖਣੀ ਸੀ ਫਿਰ
1: ਧੱਕਾ ਯਾਰ
0: ਟੂ ਦੀ ਪ੍ਰਿੰਸੀਪਲ।
2: ਅਸੀਂ ਤਾਂ ਸਾਰੇ ਬੱਚਿਆਂ ਨੇ ਕਿਹਾ ਤੇ ਫਿਰ ਬਾਅਦ ਸਾਡੇ ਅਸਿਸਟੈਂਟ ਪ੍ਰਿੰਸੀਪਲ ਨੇ ਕਿਹਾ ਕਿ ਆ ਜਾਓ ਅੰਦਰ।
0: ਅੱਛਾ,
1: ਅਸੀਂ ਤੇ ਪ੍ਰਿੰਸੀਪਲ ਠਰ ਠਰ ਠਰ ਠਰ
0: ਅਸੀਂ ਤੇ ਸੁਣਿਆ ਬੈਠੇ ਨਿਆਣੇ ਬੜਾ ਦਬਲ ਕੇ ਰੱਖਦੇ ਟੀਚਰਾਂ ਨੂੰ ਤੇ ਤੁਹਾਡੇ ਨਾਲ ਤੇ ਵੇਖੋ ਸਾਡੇ ਨਾਲ ਉੱਥੇ ਵੀ ਧੱਕਾ ਇੱਥੇ ਵੀ।
2: ਹਾਂਜੀ, ਇੱਥੇ ਕੋਈ ਨੀ ਸਾਨੂੰ ਸੁਣਦਾ ਸੀ, ਟੀਚਰਾਂ ਦਾ ਸੀ ਵੀ ਹਨਾ ਬਾਹਰ ਠੰਡ ਹੈ, ਕਹਿੰਦੇ ਸਾਨੂੰ ਵੀ ਠੰਡ ਲੱਗਦੀ ਪਈ ਤੇ ਡੋਰ ਬੰਦ ਕਰਕੇ ਅੰਦਰ ਚੱਲ ਜਾਂਦੇ ਆ।
0: ਵੈਸੇ ਤੇ ਠੀਕ ਹੈ ਉਦਾਂ, ਚਲੋ ਸਟਰੋਂਗ ਹੁੰਦਾ ਬੰਦਾ, ਪਲੇਅਰਾਂ ਨੂੰ ਕਦੀ ਠੰਡ? ਤੁਸੀਂ ਤੇ ਪਲੇਅਰ ਜੇ ਵੈ,
2: ਅਸੀਂ ਤੇ ਗਿੱਲੇ ਹੀ ਹੋ ਜਾਂਦੇ ਆ।
0: ਹਾਂ ਇਹ ਵੀ ਗੱਲ ਸਹੀ ਆ, ਇਹ ਵੀ ਗੱਲ ਸਹੀ ਆ। ਚਲੋ ਕੋਈ ਗੱਲ ਨਹੀਂ, ਕਰਦੇ ਆ ਆਪਾਂ ਪ੍ਰਿੰਸੀਪਲ ਸਾਹਿਬ ਨਾਲ ਗੱਲ।
2: ਹਾਂਜੀ, ਤੇ ਹੁਣ ਮੈਂ ਚੁਟਕਲੇ ਸੁਣਾਉਣ ਤੋਂ ਪਹਿਲੇ ਮੈਂ ਸਪੋਰਟਸ ਦੀ ਅਪਡੇਟ ਦਵਾਂਗੀ।
0: ਹਾਂਜੀ ਹਾਂਜੀ,
2: ਇਹ ਹੈਗੀ ਕਿ ਵਿੰਬਲਡਨ ਦੀ ਐਂਟਰੀ ਅਨਾਉਂਸ ਹੋ ਗਈ ਆ ਤੇ 13 ਆਸਟ੍ਰੇਲੀਅਨ ਨੂੰ ਡਾਇਰੈਕਟ ਐਂਟਰੀ ਮਿਲੀ ਆ ਮੇਨ ਡਰਾ ਲਈ, ਤੇ ਵਰਲਡ ਨੰਬਰ 7 ਐਲੈਕਸ ਡੀਮਨਰ ਜੋ ਕਿ ਆਸਟ੍ਰੇਲੀਅਨ ਆ ਉਹ ਲੀਡ ਕਰਨਗੇ ਆਜ਼ੀ ਮੈਨਸ ਚਾਰਜ।
0: ਵਾਹ ਵਾਹ, ਵੈਰੀ ਨਾਈਸ
3: ਨਾਈਸ,
0: ਥੈਂਕ ਯੂ ਆਰਜ਼ਾ।
2: ਤੇ ਜੇ ਨਾ ਲੋਕੋ ਥੈਂਕ ਯੂ, ਤੇ ਜਿਹੜੇ ਲੋਕਾਂ ਨੂੰ ਪਤਾ ਨੀ ਵਿੰਬਲਡਨ ਦੇ ਜਿਹੜਾ ਓਪਨ ਆ ਇਹ ਯੂਕੇ ਦੇ ਵਿੱਚ ਚੱਲਦਾ ਵਾ
0: ਜੀ। ਵੈਰੀ ਨਾਈਸ, ਤੇ ਹਰ ਇੱਕ ਖਿਡਾਰੀ ਦਾ, ਟੈਨਿਸ ਖਿਡਾਰੀ ਦਾ ਸੁਪਨਾ ਹੁੰਦਾ ਵੀ ਮੈਂ ਖੇਡਾਂ ਵਿੰਬਲਡਨ। ਹੈ
2: ਹਾਂਜੀ,
0: ਗੁੱਡ। ਤੇ ਕੀ ਸੁਣਾਓਗੇ ਫਿਰ ਹੁਣ?
2: ਅੱਜ ਮੈਂ ਚੁਟਕਲਾ ਸੁਣਾਵਾਂਗੀ। ਇੱਕ ਵਾਰੀ ਪੱਪੂ ਦੀ ਘਰਲੀ ਪੱਪੂ ਨੂੰ ਕਹਿੰਦੀ ਜੀ ਸੁਣੋ ਤੁਹਾਨੂੰ ਕੌਣ ਲੱਗਦਾ ਵਿਆਹ ਤੋਂ ਬਾਅਦ ਜ਼ਿਆਦਾ ਬਦਲਿਆ ਵਾ, ਤੇ ਤੁਸੀਂ ਕਿ ਮੈਂ? ਤੇ ਪੱਪੂ ਕਹਿੰਦਾ ਤੂੰ, ਤੇ ਉਹ ਕਹਿੰਦੀ ਉਹ ਕਿੱਦਾਂ? ਤੇ ਪੱਪੂ ਕਹਿੰਦਾ ਵਿਆਹ ਤੋਂ ਪਹਿਲੇ ਤੂੰ ਕਹਿੰਦੀ ਹੁੰਦੀ ਸੀ ਜੀ ਸੁਣਦੇ ਪਏ ਹੋ, ਤੇ ਹੁਣ ਤੂੰ ਮੈਨੂੰ ਵਿਆਹ ਤੋਂ ਬਾਅਦ ਹੁਣ ਤੂੰ ਮੈਨੂੰ ਕਹਿੰਦੀ ਸੁਣਦੇ ਪਏ ਹੋ? ਮੈਂ ਸੁਣ ਨਹੀਂ ਰਿਹਾ ਸੀ, ਉਦੋਂ ਵੀ ਸੁਣਦਾ ਪਿਆ ਸੀ, ਹੁਣ ਵੀ ਸੁਣਦਾ ਪਿਆ ਵਾ।
0: ਟੈਕਨੀਕਲ ਹੋ ਗਿਆ ਹਨਾ ਥੋੜਾ ਜਿਹਾ। ਥੈਂਕ ਯੂ ਅਰਦਾ,
2: ਥੈਂਕ ਯੂ, ਹੈਵ ਅ ਨਾਈਸ ਡੇ,
0: ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਨੇ ਮਨਤ ਤੇ ਫਤਿਹ, ਉਸ ਤੋਂ ਬਾਅਦ ਫਿਰ ਤੇਗ ਦੀ ਵਾਰੀ ਤੇ ਫਿਰ ਬਾਕੀ ਤੁਸੀਂ ਬਾਅਦ ਚ ਫਿਰ ਕਾਲਾਂ ਕਰਿਓ ਭਾਈ। ਹਾਂਜੀ ਤੇਗ ਸਤਿ ਸ਼੍ਰੀ ਅਕਾਲ, ਓ ਸੋਰੀ ਮਨਤ ਤੇ ਫਤਿਹ ਸਤਿ ਸ਼੍ਰੀ ਅਕਾਲ,
2: ਸਾਡੀ ਸਤਿ ਸ਼੍ਰੀ ਅਕਾਲ ਅੰਕਲ ਜੀ ਨਾਲੇ ਮਾਮਾ ਜੀ,
1: ਸਤਿ ਸ਼੍ਰੀ ਅਕਾਲ ਜੀ। ਮਨਤ ਕੀ ਹਾਲ ਚਾਲ?
2: ਮੈਂ ਠੀਕ ਹਾਂ, ਤੁਸੀਂ ਠੀਕ ਹੋ?
0: ਅਸੀਂ ਵੀ ਵਧੀਆ। ਬਹੁਤ ਵਧੀਆ। ਪ੍ਰਧਾਨ ਸਾਹਿਬ ਕਹਿੰਦੇ ਨਿਆਣਿਆਂ ਨਾਲ ਧੱਕਾ ਹੁੰਦੇ ਆ ਸਕੂਲ 'ਚ,
1: ਠੁਰ ਠੁਰ ਕਰਦੇ।
0: ਹਾਂ
2: ਕੀ ਹੋ ਗਿਆ?
0: ਉਹ ਤੁਸੀਂ ਸੁਣਿਆ ਨਹੀਂ, ਉਹ ਆਰਜ਼ਾ ਕਹਿ ਰਹੀ ਸੀ ਵੀ ਉਹ ਠੰਡ 'ਚ ਬਾਹਰ ਖਿਲਾ ਰਿਹਾ ਉਹਨਾਂ ਨੂੰ। ਮੈਂ ਹਾਂ ਜੀ ਪ੍ਰਧਾਨ ਸਾਹਿਬ ਨਾਲ ਕਰਾਂਗੇ ਗੱਲ।
2: ਸਕੂਲਾਂ 'ਚ ਕਹਿਣਾ ਚਾਹੀਦਾ ਜੇ ਠੰਡ ਹੋਈ ਤਾਂ ਅੰਦਰ ਖਿਡਾਉਣਾ, ਜੇ ਜ਼ਿਆਦਾ ਗਰਮੀ ਹੋਈ ਤਾਂ ਫੇਰ ਵੀ ਅੰਦਰ ਖਿਡਾਉਣਾ ਕਲਾਸਾਂ ਵਿੱਚ।
0: ਆਹੋ ਯਾਰ ਇਹੋ ਹੀ ਮੈਂ ਕਹਿੰਦਾ ਹਾਂ ਵੀ, ਪਰ ਉਹ ਨਾ ਕਹਿੰਦੇ ਵੀ ਪ੍ਰਧਾਨ ਸਾਹਿਬ ਨਾਲ ਗੱਲ ਕਰਿਓ। ਮੈਂ ਚੱਲ ਕਰ ਲਾਂਗੇ,
1: ਕੋਈ ਰੈਪਰੈਜ਼ੈਂਟੇਸ਼ਨ ਕੋਈ ਸਬਮਿਸ਼ਨ ਦਈਏ ਆਪਾਂ ਪ੍ਰਿੰਸੀਪਲ ਨੂੰ,
0: ਤੇ ਕਰੋ ਹਾਂ ਕੋਈ ਹੱਲ, ਕੋਈ ਲਿਖੋ ਕੋਈ ਐਪਲੀਕੇਸ਼ਨ ਵਗੈਰਾ ਕੋਈ।
2: ਠੀਕ ਆ,
0: ਹੈ ਕੋ ਪਾਓ ਕੋ ਮਤਾ, ਕੋਈ ਪਟੀਸ਼ਨ ਪਟੂਸ਼ਨ ਸਾਈਨ ਕਰਾਓ ਤੁਸੀਂ ਵੀ।
1: ਅਸੀਂ ਵੀ ਕਰ ਦਿਆਂਗੇ ਮਾੜੀ ਜੀ ਵਿੱਚ,
0: ਹੈ
2: ਠੀਕ
0: ਹੈ,
1: ਸਿਗਨੇਚਰ ਨਾ ਸੀ ਇਨੀਸ਼ੀਅਲ ਕਰ ਦਿਆਂਗੇ ਮਾੜੇ ਜੀ।
0: ਹੈ ਹੱਸੀ ਜਾਂਦੀ ਹੈ ਹੈ
1: ਇਹਨੂੰ ਲੱਗਦਾ
0: ਪ੍ਰਧਾਨ ਸਾਹਿਬ ਇਹ ਇਹ ਟਿਪੀਕਲ ਪ੍ਰਧਾਨ ਹੈ ਨਾ, ਮੈਂ ਹੱਸ ਕੇ ਗਵਾ ਛੱਡਣਾ ਇਹਨਾਂ। ਕਰੋਗੇ ਕੁਛ ਕਿ ਨਹੀਂ? ਕਰੋਗੇ ਨਾ?
2: ਹਾਂਜੀ
0: ਚਲੋ ਠੀਕ ਹੈ। ਇੱਕ ਨਾ ਸਾਡਾ ਹੈਗਾ ਉਹ 9-10 ਸਾਲ ਦਾ ਗੱਭਰੂ, ਤੇ ਉਹਨੇ ਕੌਂਸਲਰ ਨੂੰ ਈਮੇਲ ਪਾਈ ਹੈ ਜੀ ਉਹਨੇ।
1: ਅੱਛਾ
0: ਹਾਂ, ਕੌਂਸਲਰ ਨੂੰ ਈਮੇਲ ਹੈ
1: ਕਾਹਦੇ ਬਾਰੇ?
0: ਉਹ ਆਪਣੇ ਇਲਾਕੇ ਦਾ ਕੋਈ ਮੁੱਦਾ ਲਿਖਿਆ ਉਹਨੇ ਵੀ ਆਹ ਚੀਜ਼ ਜਿਹੜੀ ਆ ਇਹ ਠੀਕ ਹੋਣ ਵਾਲੀ ਆ।
1: ਸਹੀ ਆ,
0: ਅਤੇ ਉਹਨਾਂ ਨੂੰ ਹੱਥਾਂ ਪੈਰਾਂ ਦੀ ਪਈ ਆ। ਉਹ ਅੱਗੇ ਉਹਨਾਂ ਨੇ ਦੂਸਰੀ ਤੀਸਰੀ ਥਾਂ ਫੋਰਵਰਡ ਕਰਤੀ ਉਹਦੀ ਵੀ ਕਰੋ ਲੁੱਕ ਆਫਟਰ ਬਈ,
1: ਫਰਕ ਤੋਂ ਪੜਤਾ ਹੈ। ਹਾਂ
0: ਅਗਲੇ ਨੂੰ ਸਗੋਂ ਦੇਣਾ ਪੈਂਦਾ ਵਾ ਜਵਾਬ, ਤੁਸੀਂ ਲਿਖੋ ਤਾਂ ਸਹੀ। ਮੈਂ ਤਾਂ ਆਪ ਹੈਰਾਨ ਹੋਇਆ, ਮੈਂ
1: ਜਵਾਬ ਦੇਣਾ ਪੈਣਾ
0: ਹੈ। ਹਾਂ ਕੋਈ ਜੈਨੂਇਨ ਪ੍ਰੋਬਲਮ ਹੋਵੇ ਫੇਰ ਕਰੀਦਾ ਵਾ,
1: ਕਰਦੇ ਆ ਤੂੰ ਸਾਡੇ ਗਾਲਾਂ ਮੰਗਵਾ ਦੇ।
0: ਪਹਿਲਾਂ ਮੰਮੀ ਪਾਪਾ ਤੋਂ ਪ੍ਰੂਵ ਕਰਾਈਦਾ ਵੀ ਆਹ ਚੀਜ਼ ਮੈਂ ਕਰਨਾ ਕਰਨੀ ਆ, ਅਤੇ ਇਹ ਇਹ ਵਾਜਬ ਆ, ਇਹ ਜੈਨੂਇਨ ਹੈ, ਆਪਾਂ ਭੇਜ ਸਕਦੇ ਹਾਂ, ਫਿਰ ਭੇਜਣੀ ਆ। ਠੀਕ ਆ, ਓਕੇ। ਕੀ ਸੁਣਾਓਗੇ ਫਿਰ ਹੁਣ?
2: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
0: ਓਕੇ।
2: ਸਵੇਰੇ ਸਵੇਰੇ ਉੱਠ ਕੇ ਪਤਨੀ ਮੇਕਅਪ ਕਰਨ ਲੱਗ ਜਾਂਦੀ ਆ, ਤੇ ਪੱਪੂ ਦੀ ਅੱਖ ਖੋਲਦੀ ਤੇ ਕਹਿੰਦਾ ਸਵੇਰੇ ਸਵੇਰੇ ਕਿ ਮੇਕਅਪ ਕਰੀ ਜਾਂਦੀ ਆ ਪਤਨੀ, ਮੇਰੇ ਫੋਨ ਨੂੰ ਮੇਰੇ ਫੇਸ ਆਈਡੀ ਨਹੀਂ ਪਛਾਣ ਰਿਹਾ।
1: ਘਰ ਘਰ ਕੀ ਕਹਾਣੀ ਹੈ, ਲੌਕ ਹੀ ਨਹੀਂ ਖੋਲਦਾ।
0: ਥੈਂਕ ਯੂ ਮਨਤ,
1: ਵਧੀਆ ਚੁਟਕਲਾ
2: ਸੁਣਾਇਆ। ਫਤਿਹ ਨਾਲ ਵੀ ਗੱਲ ਕਰ ਲੋ।
0: ਹਾਂਜੀ ਹਾਂਜੀ ਕਰਾਓ ਕਰਾਓ ਕਰਾਓ ਫਤਿਹ ਨਾਲ ਵੀ।
2: ਸਤਿ ਸ੍ਰੀ ਅਕਾਲ ਅੰਕਲ ਜੀ ਤੇ ਮਾਮਾ ਜੀ।
0: ਸਤਿ ਸ੍ਰੀ ਅਕਾਲ
1: ਫਤਿਹ, ਕਿੱਦਾਂ?
2: ਮੈਂ ਵਧੀਆ, ਤੁਸੀਂ ਕਿਵੇਂ ਹੋ?
1: ਠੀਕ ਆ ਜੀ, ਥੋੜਾ ਠੰਡ ਲੱਗੀ ਜਾਂਦੀ ਥੋੜੀ ਜੀ।
2: ਹਾਂਜੀ
0: ਫਤਿਹ ਨੂੰ ਵੀ ਲੱਗ ਗਈ
2: ਫੇਰ ਫੇਰ ਨਿੰਗਾ ਵੀ ਟੀਚਰਾਂ ਆਪ ਦੇ ਗਰਮੀ ਚ ਬਹਿ ਜਾਂਦੀਆਂ, ਬੱਚੇ ਨੂੰ ਬਾਹਰ ਭੇਜ ਦਿੰਦੇ ਆ
1: ਲਾ ਕੇ ਹੀਟਰ ਅੰਦਰ।
0: ਇਹ ਫੇਰ ਥੋੜੀ ਆ ਵੀ, ਤੁਸੀਂ ਤਾਈਓ ਕਿਹਾ ਪਟੀਸ਼ਨ ਪਾਓ ਤੁਸੀਂ।
1: ਟੀਚਰਾਂ ਤਾਂ ਨਿਆਣਿਆਂ ਨੂੰ ਕਹਿੰਦੀਆਂ ਕੋਈ ਬੱਚੇ ਐਸੀ ਗੱਲ ਕਰੋ ਵੀ ਮੇਰੇ ਸੱਤੀ ਕੱਪੜੀ ਅੱਗ ਲੱਗ ਜੇ, ਠੰਡ ਬਹੁਤ ਆ। ਅੱਛਾ ਕੌਂਸਲ ਦਾ ਮੈਟਰ ਹੀ ਹੈ ਨੀ ਫਤਿਹ, ਇਹ ਤਾਂ ਪ੍ਰਿੰਸੀਪਲ ਨਾਲ ਹੀ ਗੱਲ ਹੋਣੀ ਆ।
0: ਆਹੋ
1: ਉਹ ਤਾਂ ਕੋਈ ਸੜਕ ਸੁੜਕ ਚ ਟੋਆ ਕੋਈ ਹੈ ਨਾ ਰਸਤੇ ਚ ਸਾਈਡ ਜੇ ਤੇ।
0: ਪਰ ਇੱਕ ਚੀਜ਼ ਹੋ ਸਕਦੀ ਆ, ਹੋ ਸਕਦਾ ਵੀ ਇਹ ਨਾ ਬੱਚੇ ਅੰਦਰ ਸੌਂਦੇ ਹੋਣ, ਸੁਸਤੀ ਪਈ ਹੋਵੇ, ਤੇ ਟੀਚਰ ਨੂੰ ਇਹ ਹੋਵੇ ਵੀ ਇਹ ਥੋੜੇ ਜਿਹੇ ਐਕਟਿਵ ਹੋਣ, ਬਾਹਰ ਨਿਕਲੋ ਪਈ
1: ਤਾਂ ਬਾਹਰ ਭੇਜ।
2: ਅਤੇ
0: ਉਹ ਬਾਹਰ ਹੀ ਹੋਣਾ ਵਾ ਫਿਰ
1: ਪਲੇ ਟਾਈਮ, ਹੁਣ ਕਲਾਸ ਰੂਮ ਚ ਸੌਕਰ ਖੇਡ ਕੇ ਸ਼ੀਸ਼ੇ ਥੋੜੀ ਭੰਨਣੇ ਆਪਾਂ। ਉਹ ਤਾਂ ਠੀਕ ਆ ਫਤਿਹ, ਹੈ ਨਾ ਕਿਤੇ ਉਹ ਆਰਜ਼ਾ ਮੇਰਾ ਖਿਆਲ ਉਹ ਕੰਪਲੇਨ ਨਹੀਂ ਕਰਦੀ ਵੀ ਪਲੇ ਟਾਈਮ ਚ, ਉਹ ਕਹਿੰਦੀ ਵੈਸੇ ਹੀ
0: ਉਹ ਤਾਂ ਵੱਡੀ ਹੋ ਗਈ ਨਾ, ਉਹਨੂੰ ਤਾਂ ਪਤਾ ਵਾ।
1: ਹਾਂ
0: ਚੁੱਪ ਕਰਦੇ ਮਸਲਾ ਹੱਲ, ਕੀ ਸੁਣਾਓਗੇ ਤੁਸੀਂ?
2: ਅੱਜ ਮੈਂ ਸੁਣਾਉਂਗਾ ਇੱਕ ਚੁਟਕਲਾ।
0: ਹਾਂਜੀ
1: ਬੁਰਝਾਰਤ ਕਹਿਣ ਲੱਗਿਆ ਸੀ ਮੈਨੂੰ ਲੱਗਦਾ।
2: ਨਹੀਂ
0: ਇਹ ਟ੍ਰਿਕ ਕਰਦਾ ਸਾਨੂੰ,
2: ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਗੱਲ ਦਾ ਫਨ ਰਜੋਤ ਅੰਕਲ ਨੂੰ ਕਿਉਂਕਿ ਇਹਨਾਂ ਨੂੰ ਕੱਲ ਨੂੰ ਭੁੱਲ ਗਏ ਦੇਣ ਲਈ।
0: ਕੀ ਭੁੱਲ ਗਏ?
2: ਫਾਈਨ ਦੇਣ ਲਈ।
0: ਫਾਈਨ ਦੇ? ਅੱਛਾ ਕੱਲ ਭੁੱਲ ਗਿਆ ਸੀ, ਤੂੰ ਅੱਜ ਦੇਣ ਰਿਹਾ?
2: ਜਦੋਂ
0: ਸਾਰਿਆਂ ਨੂੰ ਆਏ ਹੋਣ ਨਾ, ਫਿਰ ਵੀ ਬੰਦਾ ਹੌਸਲਾ ਕਰ ਲੈਂਦਾ
1: ਇਹਨਾਂ ਨਾਲ ਵੀ ਹੋ ਗਈ ਠੀਕ ਆ।
0: ਸਾਈਕੋਲੋਜੀਕਲੀ ਇਹ ਚੀਜ਼ ਬਹੁਤ ਆਸਰਾ ਕਰਦੀ ਬੰਦੇ ਨੂੰ। ਕੀ ਸੁਣਾਓਗੇ ਫਿਰ ਕਿ ਫਾਈਨ ਨਹੀਂ ਦੇਣੇ ਅੱਜ?
1: ਜੋਕ,
2: ਚੁਟਕਲਾ।
0: ਅੱਛਾ, ਚੁਟਕਲੇ ਤਾਂ ਅੰਗਰੇਜ਼ੀ ਭਰਾ, ਆਉਣ ਦੋ ਫਿਰ।
2: ਇੱਕ ਵਾਰੀ ਪਤੀ ਪਤਨੀ ਨੂੰ ਫੋਨ ਕਰਦਾ ਤੇ ਪਤਨੀ ਕਹਿੰਦੀ ਇੰਨੇ ਟਾਈਮ ਬਾਅਦ ਫੋਨ ਮੇਰੀ ਯਾਦ ਆ ਗਈ। ਪੱਪੂ ਕਹਿੰਦਾ ਮੱਛਰੀ ਤੇ ਲਹੂ ਪੀ ਜਾਂਦੇ ਆ, ਤੇਰੀ ਨਾਲ ਤੇਰੀ ਯਾਦ ਆ ਗਈ।
0: ਮੱਛਰਾਂ ਨੇ ਲਹੂ ਪੀਤਾ ਤੇ ਤੇਰੀ ਯਾਦ ਆ ਗਈ ਹੈ। ਬੱਲੇ ਫਤਿਹ।
1: ਉਹ ਨੀ ਕਹਿੰਦਾ ਹੇ ਮਹਾਰਾਜ, ਕਹਿੰਦਾ ਮੱਛਰਾਂ ਨੂੰ ਕਹਿੰਦਾ ਕੁੱਤਿਆਂ ਜਿੱਡਾ ਜਿੱਡਾ ਬਣਾ ਦੇ, ਕਹਿੰਦਾ ਹੋਰ ਨੀ ਤਾਂ ਸੰਗਲੀ ਤਾਂ ਪਾ ਲਿਆਂਗੇ। ਲੜਨ ਨੂੰ ਤਾਂ ਇਹਨਾਂ ਨੇ ਹਟਣਾ ਨੀ, ਕਾਬੂ ਚ ਆਉਂਦੇ ਕੋਈ ਨੀ।
0: ਥੈਂਕ ਯੂ ਫਤਿਹ, ਥੈਂਕ ਯੂ, ਹੈਵ ਅ ਨਾਈਸ ਡੇ। ਤੇ ਨੈਕਸਟ ਸਾਡੇ ਨਾਲ ਆ ਤੇਗ, ਤੇ ਤੇਗ ਤੋਂ ਬਾਅਦ ਸਾਡੇ ਨਾਲ ਹੋਊਗੀ ਸ਼੍ਰੇਆ, ਤੇ ਹੁਣ ਬਾਕੀ ਜਣੇ ਕਰ ਲਿਓ ਭਾਈ, ਹੁਣ ਵੇਲ ਵੇਲ ਜਿਹਾ ਹੋ ਹੁੰਦਾ ਜਾਂਦਾ ਜੇ ਥੋੜਾ। ਸਤਿ ਸ਼੍ਰੀ ਅਕਾਲ ਤੇਗ, ਕੀ ਹਾਲ ਹੈ? ਤੁਸੀਂ ਸੁਣਾਓ, ਵੀ ਠੰਡ ਲੱਗਦੀ ਤੁਹਾਨੂੰ ਵੀ?
2: ਹਾਂਜੀ, ਪਰ ਆਵਾਜ਼ ਨਹੀਂ ਆਉਂਦੀ ਥੋੜੀ।
0: ਉਹ ਜਦੋਂ ਠੰਡ ਲੱਗਦੀ ਫਿਰ ਨਹੀਂ ਆਉਂਦੀ ਹੁੰਦੀ, ਜਦੋਂ ਇਦਾਂ ਹੁੰਦਾ ਨਾ
1: ਠੁਰ ਠੁਰ ਦੀ ਆਉਂਦੀ,
0: ਹਾਂ ਜਦੋਂ ਕਰੀਦਾ ਨਾ ਤੇ ਫਿਰ ਇੱਕ ਵਾਰੀ ਠੰਡ ਠੰਡ ਰੁਕ ਜਾਂਦੀ, ਨਹੀਂ ਸੋਰੀ ਆਵਾਜ਼ ਰੁਕ ਜਾਂਦੀ ਹੈ। ਹੁਣ ਦੱਸੋ, ਹੁਣ ਆ ਰਹੀ ਹੈ ਨਾ?
2: ਹਾਂਜੀ ਹੁਣ ਆਇਆ।
0: ਬਸ ਠੀਕ ਆ ਫਿਰ, ਹੁਣ ਦੱਸੋ ਠੰਡ ਲੱਗਦੀ ਤੁਹਾਨੂੰ?
2: ਹਾਂਜੀ।
0: ਜੇ ਤੁਹਾਨੂੰ ਠੰਡ ਲੱਗਦੀ ਕੀ ਕਰਦੇ ਹੁੰਦੇ ਹੋ?
2: ਕੁਛ ਨਹੀਂ, ਆਪਾਂ ਜਾਈ ਜਾਂਦੇ ਆ।
0: ਤੇ ਜੇ ਬਾਹਰ ਹੋ ਤੇ ਫਿਰ?
2: ਜੈਕਟ ਪਾ ਕੇ ਬਾਹਰ ਨਿਕਲਦੇ ਆ, ਹੋਰ ਕਿਵੇਂ ਨਿਕਲਦੇ ਆ ਬਾਹਰ?
0: ਨਹੀਂ ਉਹ ਤੇ ਜੈਕਟ ਪਾ ਕੇ ਨਿਕਲਦੇ ਹੋ ਨਾ, ਕਰਦੇ ਕੀ ਹੁੰਦੇ ਹੋ? ਕਈ ਜਣੇ ਦੌੜ ਲਾਉਣ ਲੱਗ ਪੈਂਦੇ ਆ, ਕਈ ਕਾਲੀ ਕਾਲੀ ਤੁਰਦੇ ਆ, ਕਈ ਹੱਥ ਰੱਬ ਕਰਨ ਲੱਗ ਪੈਂਦੇ ਆ, ਕਈ ਕਰਨ ਲੱਗ ਪੈਂਦੇ। ਤੁਸੀਂ ਕੀ ਕਰਦੇ ਹੁੰਦੇ ਹੋ? ਹੱਥ ਰੱਬ ਕਰਦੇ ਹੋ?
1: ਜਿਵੇਂ ਗਰਮੀ ਗਰਮੀ ਨੂੰ ਘੁੱਟਦੀ ਆ, ਲੋਕ ਚਾਹ ਨੀ ਪੀਂਦੇ, ਉਵੇਂ ਠੰਡ ਠੰਡ ਨੂੰ ਘੁੱਟਦੀ ਆ, ਕਈ ਲੋਕ ਮਾਊਂਟ ਬੁੱਲਰ ਵੀ ਚਲੇ ਜਾਂਦੇ।
0: ਹੌਲੇ ਚੱਜ ਨਾ, ਉੱਥੇ ਕੈਫੇ ਨੀ ਸ਼ੁਰੂ ਹੋਏ, ਬੁਰੇ ਹਾਲ ਹਲੇ ਤੇ ਉਹ ਆਰਟੀਫਿਸ਼ਲ ਬਰਫਾਂ ਪਾਉਣ ਡੇ ਆ,
1: ਹਜੇ ਨੀ ਉੱਥੇ ਕੁਛ ਹੈਗਾ,
0: ਇਹ ਇੱਦਾਂ ਦੇ ਵੱਟੇ ਪਾਈ ਦੇ।
1: ਦੂਜਾ ਪੜਿਆ ਲਿਖਿਆ ਜਾ, ਨਹੀਂ ਮਾਊਂਟ ਬਾਬਾ ਟਰਾਈ ਕਰਨਾ ਜੀ ਤੁਸੀਂ, ਉੱਧਰ ਠੀਕ ਹੈ। ਇਹ ਬੰਦਾ ਉੱਥੋਂ ਵੀ ਇਹੋ ਜਿਹਾ ਕੋਈ ਕਰਦਾ, ਉਹ ਕੱਚੇ ਰਾਹ ਨੇ, ਉੱਧਰ ਤਾਂ ਆਪ ਗਾਰਾ ਹੀ ਗਾਰਾ ਬਣਿਆ ਪਿਆ, ਪਰਸੋਂ ਮੀਂਹ ਪੈ ਕੇ ਹਟਿਆ।
0: ਹੈ ਰਿਸਕੀ ਆ,
1: ਹੈ ਰਿਸਕ, ਕਾਫੀ ਰਿਸਕੀ
0: ਰਿਸਕੀ ਆ। ਤੁਸੀਂ ਗਏ ਹੋ ਕਦੀ?
2: ਨਹੀਂ
0: ਨਹੀਂ ਗਏ।
2: ਮੈਂ ਇੱਕ ਵਾਰੀ ਗਈ ਸੀ ਮਾਊਂਟ ਬੁਲਰ ਤੇ
0: ਕਿਹੜੀ
2: ਚੀਜ਼ ਹੁੰਦੀ ਆ ਜਿਹੜੇ ਖਾਣੇ ਦੇ ਚੱਕਰ ਵਿੱਚ ਵੱਜਦਾ?
1: ਕਿਹੜੀ ਚੀਜ਼ ਹੁੰਦੀ ਆ ਜੋ
0: ਉਂਗਲ ਰੱਖ ਲਿਆ ਕਰਨੀ ਜਿੱਥੇ ਤੇਰੇ ਦੰਦ ਟੁੱਟੇ ਆ,
1: ਆਪਾਂ ਬਾਜ਼ਾਰ ਫਿਰ ਬੁਝਣੀ ਤਾਂ ਹੈ ਮੈਨੂੰ ਲੱਗਦਾ ਜਵਾਬ ਪੁੱਛ ਲਈ ਫਿਰ ਸ਼ਾਇਦ ਬਾਜ਼ਾਰ ਤੇ ਬੁੱਝੀ ਜਾਵੇ
0: ਨਹੀਂ
1: ਹੁਣ ਜੇ ਆ ਜਿਹੜੀ ਤੁਸੀਂ ਆ ਤਸ਼ਬੀਹਾਂ ਦਿੱਤੀਆਂ ਨੇ ਹੁਣ ਕੋਈ ਦੱਸ ਦੂਗਾ
0: ਹੈ ਹੋ ਸਕਦਾ ਲੈ ਦੱਸਿਆ ਏਡੀ ਕਿਹੜੀ ਗੱਲ ਹੈ ਮੈਸੇਜ ਆਇਆ ਤਾਂ ਹੈਗਾ ਵਾ ਹੈ
1: ਕਿਹੜਾ ਜਿਹੜੀਆਂ ਸਲਾਮੀਆਂ ਪੇਸ਼ ਕੀਤੀਆਂ
0: ਤੇ ਇੱਕ ਵਾਰੀ ਫੇਰ ਪੁੱਛੋ
2: ਕਿਹੜੀ ਚੀਜ਼ ਹੁੰਦੀ ਹੈ ਜਿਹੜੇ ਖਾਰੇ ਤੇ ਚੱਕਾ ਵਿੱਚ ਵੱਜਦਾ
0: ਖਾਰੇ ਤੇ ਚੱਕਾ ਵਿੱਚ ਵੱਜਦਾ
2: ਨਹੀਂ ਖਾਰਾ ਤੇ ਚੱਕਾ ਵਿੱਚ ਵੱਜਦਾ
1: ਕਾਰਾਂ ਤੇ ਟਰੱਕਾਂ ਚ ਵੱਜਦਾ
0: ਕਾਰਾਂ ਤੇ ਟਰੱਕਾਂ ਵਿੱਚ ਵੱਜਦਾ
1: ਚੱਟੀ ਰੇਡੀਓ ਆ ਵਜਾਵੇ ਨਾਲੇ ਸੱਚ
0: ਕਰਦੇ ਆ ਰੇਡੀਓ ਹਾਂਜੀ
2: ਵਧੀਆ
0: ਤੁਸੀਂ ਅੰਬਰ ਹੋ ਕਿ ਐਂਬਰ ਹੋ ਅੰਬਰ ਤੁਹਾਨੂੰ ਪਤਾ ਕੀ ਹੁੰਦਾ ਸਭ ਤੋਂ ਵੱਡੇ ਹੋ ਤੁਸੀਂ ਕੀ ਹੋ ਗਈ ਸਟਿਚ ਓਕੇ ਅੱਛਾ ਮਾਮਾ ਨੇ ਕਲੋਥ ਸਟਿਚ ਕੀਤੇ
1: ਕੱਪੜਿਆਂ ਦੀ ਗੱਲ ਹੋ ਰਹੀ ਨਾ
0: ਕੱਪੜਿਆਂ ਦੀ
2: ਹਾਂਜੀ
0: ਓਕੇ ਓਕੇ ਤੇ ਕੀ ਸੁਣਾਓਗੇ ਅੱਜ ਤੁਸੀਂ
2: ਪਾਠ
0: ਓ ਵੈਰੀ ਨਾਈਸ ਸੁਣਾਓ ਫਿਰ
2: ਨਿੱਕੀ ਜੀ ਸਪਾਈ ਉਹਨੇ ਖਿੱਚ ਕੇ ਫਿਰ ਲਾਏ
0: ਅੱਛਾ ਨਿੱਕੀ ਜੀ ਸਪਾਈ
2: ਪੈਂਟ ਲਾਈ
1: ਖਿੱਚ ਕੇ ਪੈਂਟ ਲਾਈ
0: ਉਹਦੀ ਖਿੱਚ ਕੇ ਪੈਂਟ ਲਾਈ
1: ਯਾਰ ਔਖਾ ਕੰਮ
0: ਓਹੋ ਪਰ ਉਹਨੂੰ ਠੰਡ ਲੱਗੀ ਫਿਰ ਭਲਾ
1: ਅੰਬਰ
0: ਇਹ ਬਹੁਤ ਵਧੀਆ ਸੀ ਥੈਂਕ ਯੂ ਥੈਂਕ ਯੂ ਇਹ ਸਨ ਸਾਡੇ ਨਾਲ ਤੇਗ ਤੇ ਅੰਬਰ ਤੇ ਹੁਣ ਸਾਡੇ ਨਾਲ ਆ ਸ਼੍ਰੇਆ ਸ਼੍ਰੇਆ ਤੋਂ ਬਾਅਦ ਫਿਰ ਅਰਨਮ ਤੁਹਾਡੀ ਵਾਰੀ ਸਤਿ ਸ਼੍ਰੀ ਅਕਾਲ ਸ਼੍ਰੇਆ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਮਾਨੂੰ ਬਿੱਲੀ
1: ਅੱਛੀ
0: ਉਹ ਅਸੀਂ ਠੀਕ ਹੈ ਮਾਨੂੰ ਬਿੱਲੀ ਤੁਸੀਂ ਕਿਵੇਂ ਹੋ ਮਾਨੂੰ ਬਿੱਲੀ ਮਿਆਉਂ ਮਿਆਉਂ ਚਾਹ ਪੀ ਲਈ ਚਾਹ ਪੀ ਲਈ ਮਾਨੂੰ ਬਿੱਲੀ
1: ਮਟਰ ਖਾ ਲਈ ਮੱਠੀ ਖਾ
0: ਲਈ
2: ਹੈ
0: ਹਾਂ ਬੇਸਣ ਦੇ ਨਾਲ ਆਪਾਂ ਪੀ ਲਈਏ
1: ਮੇਥੀ ਵਾਲਾ ਪਰੌਂਠਾ ਵੀ ਲਿਆਂਦਾ
0: ਜਵੈਣ ਵਾਲਾ ਬੇਸਣ ਵਾਲਾ ਪਰੌਂਠਾ ਤੇ ਤੁਸੀਂ
1: ਇਹ ਨਿਊਟਰੀ ਗ੍ਰੇਨ
0: ਤੁਸੀਂ ਮਾਨੂੰ ਬਿੱਲੀ ਦੁੱਧ ਪੀ ਲਿਆ ਓ ਗੁੱਡ ਗੁੱਡ ਤੇ ਕੀ ਸੁਣਾਓਗੇ ਫਿਰ ਦੁੱਧ ਪੀ ਕੇ ਮਿਓ ਮਿਓ
2: ਐਲੀਫੈਂਟ
0: ਟਾਈਗਰ
2: ਚੀਤਾ
1: ਹਾਂ ਸਾਰੇ ਹੀ ਹੁੰਦਾ
0: ਤੁਹਾਨੂੰ ਤੇ ਸਾਰੇ ਹੀ ਆਉਂਦੇ ਆ ਯਾਰ, ਤੇ ਸਾਨੂੰ ਤੇ ਅੰਗਰੇਜ਼ੀ ਚ ਆਉਂਦੇ ਹੀ ਇੰਨੇ ਕ ਹੈ।
2: ਫਿਸ਼ ਨੂੰ ਕੀ ਕਹਿੰਦੇ?
0: ਅੱਛਾ ਫਿਸ਼ ਨੂੰ ਕੀ ਕਹਿੰਦੇ ਆ? ਫਿਸ਼ ਨੂੰ ਕਹਿੰਦੇ ਆ ਮੱਛੀ,
1: ਚਿੜੀ ਉੱਡ ਕਾਂ ਉੱਡ ਮੱਛੀ।
0: ਹਾਂ ਤੁਸੀਂ ਮੈਨੂੰ ਦੱਸੋ ਕੈਂਗਰੂ ਨੂੰ ਕੀ ਕਹਿੰਦੇ ਪੰਜਾਬੀ ਚ?
2: ਕੈਂਗਰੂ ਕੈਂਗਰੂ।
0: ਸਾਡਾ ਠੀਕ ਆ ਪੁੱਤ, ਤੁਹਾਡਾ ਕੀ ਹਾਲ ਆ? ਅਸੀਂ ਕੀ ਕਰਦੇ ਪਏ? ਅਸੀਂ ਤੁਹਾਡੇ ਨਾਲ ਗੱਲਾਂ ਕਰਦੇ ਪਏ,
1: ਤੁਹਾਨੂੰ ਯਾਦ ਕਰਨ ਡੇ।
0: ਬੱਲੇ ਬੱਲੇ ਸ਼ਾਵਾ ਸ਼ਾਵਾ। ਸ਼੍ਰੇਆ ਕੀ ਲਿਆਈ ਅੱਜ?
2: ਬੋਲੀ
0: ਬੋਲੀ। ਓਕੇ
1: ਫੁੱਫੂ
0: ਫੁੱਫੂ ਫੁੱਫੂ ਬੋਲੀ। ਹਾਂਜੀ
2: ਜੇ ਭੂਆ ਤੈਨੂੰ ਨੱਚਣਾ ਨਹੀਂ ਆਉਂਦਾ, ਜੇ ਭੂਆ ਤੈਨੂੰ ਨੱਚਣਾ ਕਿਉਂ ਨਹੀਂ ਆਉਂਦਾ? ਕਿਉਂ ਗਿੱਧੇ ਵਿੱਚ ਆਏ, ਕਿਉਂ ਗਿੱਧੇ ਵਿੱਚ ਆਏ ਨਾਲ ਫੁੱਫੂ ਨੂੰ?
0: ਬਣ ਮਣੂ ਬਿੱਲੀ ਬਿੱਲੀ ਆ ਵਧੀਆ ਹੀ ਬੋਲੀ ਹੈ ਨਾ,
1: ਕੋਈ ਜਾਗੋ ਬੋਲੀ ਵਾਲਾ ਗਰੁੱਪ ਬਣਾਈਏ ਹੁਣ।
0: ਹਾਂ ਫੁੱਫੜ ਤੇ ਫੁੱਫੂ ਕਰਨੀ ਆਉਂਦੇ ਆ ਨਾ ਕਰਕੇ ਤੇ ਲਿਆਓ। ਥੈਂਕ ਯੂ ਥੈਂਕ ਯੂ ਸ਼੍ਰੇਆ।
2: ਬਾਏ ਬਾਏ
0: ਬਾਏ ਬਾਏ ਮਾਨੂ ਬਿੱਲੀ ਥੈਂਕ ਯੂ। ਨੈਕਸਟ ਸਾਡੇ ਨਾਲ ਨੇ ਅਰਨਵ ਤੇ ਉਸ ਤੋਂ ਬਾਅਦ ਫਿਰ ਤਵਨੀਤ, ਤੁਸੀਂ ਤਿਆਰ ਰਹੋ? ਸਤਿ ਸ਼੍ਰੀ ਅਕਾਲ ਅਰਨਵ, ਤੁਸੀਂ ਆਉਂਦੇ ਰਹੋ।
3: ਹੈਲੋ ਅੰਕਲ ਜੀ, ਸਤਿ ਸ਼੍ਰੀ ਅਕਾਲ ਅੰਕਲ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਨੇ?
3: ਵਧੀਆ।
0: ਤੁਸੀਂ ਯਾਰ ਅੱਧਾ ਅੰਕਲ ਖਾ ਹੀ ਜਾਂਦੇ ਹੋ ਸਵੇਰੇ ਸਵੇਰੇ ਹੈ
1: ਅੰਕਲ।
0: ਫਿਰ ਠੀਕ ਕਰ ਲੋ। ਕਰ ਲਾਂਗੇ ਕਦੋਂ? ਵੱਡੇ ਹੋ ਗਏ ਹੈ? ਕੱਲ ਕਰ ਲੋਗੇ? ਓਕੇ ਚਲੋ ਠੀਕ ਆ, ਕੱਲ ਆਪਾਂ ਚੈੱਕ ਕਰਨਾ ਫਿਰ।
3: ਠੀਕ
0: ਠੀਕ ਆ ਓਕੇ। ਕੀ ਸੁਣਾਓਗੇ ਫਿਰ?
3: ਅੱਜ ਸੁਣਾਉਂਗੇ ਇੱਕ ਬਜ਼ਾਰ
0: ਬੋਲੀ। ਓਕੇ।
3: ਹਰੇ ਹਰੇ ਕਾ ਉੱਤੇ ਸੱਪ ਫੂਕਾ ਮਾਰਦਾ, ਹਰੇ ਹਰੇ ਕਾ ਉੱਤੇ ਸੱਪ ਫੂਕਾ ਮਾਰਦਾ, ਭਜੋ ਵੇ ਵੀਰੋ ਬਾਪੂ ਕੱਲਾ ਮੱਝਾਂ ਚਾਰਦਾ,
0: ਭਜੋ ਵੀਰੋ ਵੇ ਵੀਰੋ ਬਾਪੂ ਕੱਲਾ ਮੱਝਾਂ ਚਾਰਦਾ, ਭਜੋ ਵੇ ਵੀਰੋ ਬਾਪੂ ਕੱਲਾ ਮੱਝਾਂ। ਥੈਂਕ ਯੂ ਅਰਨਵ, ਤੁਹਾਡਾ ਦਿਨ ਵਧੀਆ ਵਧੀਆ ਰਹੇ। ਥੈਂਕ ਯੂ। ਆ ਵੇਖਿਆ ਹੁਣ ਨਹੀਂ ਖਾਧੀ, ਹੁਣ ਠੀਕ ਸੀ, ਹੁਣ ਠੀਕ ਸੀ। ਤੁਸੀਂ ਤੇ ਅੱਜ ਹੀ ਠੀਕ ਕਰ ਲਈ ਹੈ ਨਾ, ਕੱਲ ਦੀ ਤੇ ਲੋੜ ਹੀ ਨਹੀਂ ਪਈ। ਥੈਂਕ ਯੂ। ਤੇ ਨੈਕਸਟ 263 ਤੁਸੀਂ ਪਹਿਲਾਂ ਲੈ ਲਓ ਪਈ ਵਾਰੀ। 263 ਤੁਸੀਂ ਆਉਂਦੇ ਰਹੋ। 263।
4: ਹੈਲੋ ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਅੰਕਲ ਜੀ।
0: ਸਤਿ ਸ਼੍ਰੀ ਅਕਾਲ, ਕੀ ਹਾਲ ਆ?
4: ਠੀਕ ਆ, ਤੁਸੀਂ ਕਿਵੇਂ ਹੋ?
0: ਠੀਕ ਆ ਪੁੱਤ, ਤੁਹਾਡਾ ਕੀ ਨਾਂ ਆ?
4: ਅਨਾਹਤ ਕੌਰ ਉਬਰਾਏ।
0: ਓ ਅਨਾਹਤ ਕੌਰ ਉਬਰਾਏ, ਉਹ ਮੈਂ ਤੇ ਨਾ ਸੇਵ ਕਰਨਾ ਹੀ ਭੁੱਲ ਗਿਆ। ਮੈਨੂੰ ਕੱਲ ਕਹਿ ਕੇ ਗਈ ਸੀ ਕੁੜੀ ਇਹ ਨਾ।
1: ਅੱਛਾ ਫਿਰ ਅੱਜ ਕਰ ਲੈਂਦੇ ਆ, ਕੋਈ ਨੀ।
0: ਹੋਰ
1: ਦੇਰ ਆਏ ਦਰਸ,
0: ਤੁਸੀਂ ਮੈਨੂੰ ਚੇਤਾ ਕਰਾ ਦਿਓ
1: ਜੀ। ਅਨਾਹਤ ਜੀ ਕੀ ਸੁਣਾਓਗੇ ਅੱਜ?
4: ਬੋਲੀ।
0: ਓਕੇ।
4: ਤੇਰੀ ਮਾਂ ਮੇਰੇ ਨਾਲ ਲੜਦੀ ਸਿੱਧੇ ਮੂੰਹ ਕੀ ਨਾ ਗੱਲ ਕਰਦੀ, ਤੇਰੀ ਮਾਂ ਮੇਰੇ ਨਾਲ ਲੜਦੀ ਸਿੱਧੇ ਮੂੰਹ ਕੀ ਨਾ ਗੱਲ ਕਰਦੀ, ਨਾਲੇ ਨਿੱਕੀ ਤੰਗੀ ਤੇਰੇ ਸਾਰੇ ਟੱਬਰ ਦਾ ਐਸਾ ਨੀ, ਨਾ ਕੱਲੀ ਕੱਲੀ ਜਾਊਂਗੀ ਨੀ
0: ਫੁੱਫੂ ਆਉਂਦਾ ਕਿ ਨੀ ਤੁਹਾਨੂੰ? ਨਹੀਂ ਆਉਂਦਾ।

0: ਸੋਹਣੀਆਂ ਬੋਲੀਆਂ ਪਾਉਂਦੇ ਹੋ ਅਤੇ ਨਿੱਕੇ ਨਿੱਕੇ ਬੱਚੇ ਤੁਸੀਂ ਤਾਂ ਕਮਾਲ ਹੀ ਕਰੀ ਜਾਂਦੇ ਹੋ ਬੋਲੀਆਂ ਵਾਲਾ। ਅਤੇ ਨੈਕਸਟ ਸਾਡੇ ਨਾਲ ਆ ਤਵਨੀਤ ਸਿਬਲਿੰਗਸ। ਸਤਿ ਸ਼੍ਰੀ ਅਕਾਲ ਤਵਨੀਤ ਸਿਬਲਿੰਗਸ।
1: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਅੰਕਲ ਜੀ।
0: ਸਤਿ ਸ਼੍ਰੀ ਅਕਾਲ,
2: ਕੀ ਹਾਲ?
1: ਠੀਕ ਆ, ਸਾਡਾ ਕੀ ਹਾਲ ਹੈ?
0: ਸਾਡਾ ਠੀਕ ਆ। ਇਹ ਕੌਣ ਆ, ਵੀਰ ਜੀ ਆ ਕਿ ਸਰਦਾਰ ਜੀ ਆ?
1: ਤੁਸੀਂ ਬੁੱਝੋ,
0: ਇਹ ਸਰਦਾਰ ਜੀ ਆ ਕਿ ਵੀਰ ਜੀ ਆ ਕਿ ਦੋਵੇਂ ਨਹੀਂ ਆ? ਕੋਈ ਵੀ
1: ਨਹੀਂ
0: ਹੈਗੇ। ਅੱਛਾ, ਇਹ ਫਿਰ ਕੌਣ ਆ? ਇਹ ਫਿਰ ਐਸ਼ਲੀ ਨੇ ਆ, ਅੱਜ ਕੁੜੀ ਐਸ਼ਲੀ ਨੇ ਮੈਨੂੰ ਲੱਗਦਾ ਸੁਸਤੀ ਲਾ ਕੇ ਆਈ ਅੱਜ। ਵੇਖਿਆ ਮੈਂ ਤੁਹਾਡੀ ਇੱਕੋ ਪਛਾਣ ਰੱਖੀ ਸੀ ਹੁਣ, ਵੀ ਜਿਹਨੂੰ ਸੁਸਤੀ ਪਈ ਹੋਵੇ ਉਹ ਐਸ਼ਲੀ ਨੇ, ਤੇ ਜਿਹੜਾ ਐਕਟਿਵ ਹੋਵੇ ਉਹ ਵੀਰ ਜੀ ਆ। ਪਰ ਤੁਸੀਂ ਤੇ ਮੈਨੂੰ ਟ੍ਰਿਕ ਕਰਤਾ ਅੱਜ,
2: ਉਲਟਾ ਪੁਲਟਾ ਹੋ ਗਿਆ।
0: ਅੱਜ ਤੁਸੀਂ ਐਕਟਿਵ ਹੋ ਗਏ ਨਾ ਤੁਸੀਂ, ਤੇ ਕੀ ਲਿਆਇਓ ਫਿਰ ਅੱਜ ਐਕਟਿਵ ਹੋ ਕੇ?
1: ਬੋਲੀ
0: ਓਕੇ
1: ਜੀਜਾ ਸਾਲੀ ਪੌਣ ਬੋਲਿਆ, ਜੀਜਾ ਸਾਲੀ ਪੌਣ ਬੋਲਿਆ, ਪੌਂਦੇ ਪੌਂਦੇ ਲੱਗ ਪਏ, ਪੌਂਦੇ ਪੌਂਦੇ ਲੱਗ ਪਏ, ਜੀਜਾ ਸਾਲੀ ਤੇ ਕੁੱਟਿਆ ਜਿੰਦੋ ਫਲ ਕੇ,
0: ਜੀਜਾ ਸਾਲੀ ਨੂੰ ਪੁੱਟਿਆ
1: ਕੁੱਟਿਆ ਜਿੰਦੋ ਫਲ ਕੇ,
0: ਕੁੱਟਿਆ ਜਿੰਦਾਬਾਦ ਸਾਲੀ, ਜਿੰਦਾਬਾਦ।
2: ਡਿਸਕਲੇਮਰ ਲਾਉਣਾ ਪੈਣਾ ਇੱਥੇ,
0: ਹੈ ਸਾਲੀ ਜਿੰਦਾਬਾਦ, ਜੀਜਾ ਜਿੰਦਾਬਾਦ।
2: ਵਾਹ ਜੀ ਵਾਹ, ਜੀਜੇ ਸਾਲੀ ਨਾਲ ਸੋਹਣੀ, ਸਾਲੀ ਜੀਜੇ ਨਾਲ ਸੋਹਣਾ, ਵਾਹ ਜੀ ਵਾਹ।
0: ਥੈਂਕ ਯੂ ਐਸ਼ਲੀਨ, ਅੱਜ ਤੇ ਬਹੁਤ ਸੋਹਣਾ ਸੁਣਾਇਆ ਤੁਸੀਂ, ਤੇ ਅੱਜ ਨਾਲੇ ਇੰਨੇ ਐਕਟਿਵ ਵੀ ਹੋ ਤੁਸੀਂ, ਅੱਜ ਤੇ ਤੁਸੀਂ ਫਸਟ ਆ ਗਏ।
1: ਵੀਰ ਜੀ ਨਾਲ ਗੱਲ ਕਰ ਲੂ ਤੇ ਅੱਜ ਅਸੀਂ ਬੈਕਵਰਡ ਗਏ ਜਿਵ ਕੱਲ ਹੋਇਆ।
0: ਅੱਛਾ ਅੱਛਾ, ਅੱਜ ਬੈਕਵਰਡ ਕੀਤਾ, ਹਾਂ ਗੁੱਡ ਗੁੱਡ ਕਰ ਲਿਆ ਫਿਰ ਤੁਸੀਂ, ਤੇ ਵੀਰ ਜੀ ਨੂੰ ਤੇ ਫਾਇਦਾ ਨਾ, ਇਹ ਤੇ ਦੋਵੇਂ ਦਿਨ ਵਿੱਚ ਹੀ ਆ ਗਿਆ। ਹੈ ਵੀਰ ਜੀ,
1: ਵੀਰ ਜੀ ਬਿਜ਼ੀ ਹੈਗਾ ਬੁੱਕ ਪੜਨਾ, ਬਟ ਵੀਰ ਜੀ ਦੇ ਸਟਿਲ ਗੱਲ ਕਰਨੀ
0: ਹੈ। ਓਕੇ ਓਕੇ ਓਕੇ, ਫਿਰ ਬੁੱਕ ਪੜ ਕੇ ਗੱਲ ਕਰੂਗਾ, ਆਪਾਂ ਵੇਟ ਕਰੀਏ ਫਿਰ।
1: ਛੋਟੀ
0: ਦੀਦੀ ਚਾਹੋ, ਮੈਨੂੰ ਅੱਜ ਤੁਹਾਡੇ ਚ ਬੜੀ ਲੱਗਦੀ ਸੁਸਤੀ।
1: ਹਾਂਜੀ
0: ਬੜੀ ਆ ਨਾ, ਮੈਨੂੰ ਲੱਗਦਾ ਤੁਹਾਡੇ ਘਰ ਨਾ ਸਵੇਰੇ ਸਵੇਰੇ ਸੁਸਤੀ ਆਉਂਦੀ ਆ, ਤੇ ਉਹ ਕਿਸੇ ਨਾ ਕਿਸੇ ਚ ਵੜ ਜਾਂਦੀ ਆ।
1: ਜਦੋਂ ਤੁਸੀਂ ਗਾਣਾ ਲਾਇਆ ਸੀ ਭੰਗੜਾ ਪਾਈਏ, ਫਿਰ ਜੋ ਛੋਟੀ ਦੀਦੀ ਕਮ
2: ਉਹਨੇ ਪਾਇਆ ਸੀ ਭੰਗੜਾ, ਫਿਰ
1: ਚਾਦਰ ਚ ਲੰਮੀ ਪੈ ਗਈ ਸੀਗੀ, ਛੋਟੀ ਵਾਲ ਖਿੱਲੇ ਗਏ ਸੀਗੇ।
0: ਤੇ ਫਿਰ ਦੁਬਾਰਾ ਵਾਉਣੇ ਪਏ।
1: ਹਾਂਜੀ
0: ਓ ਲੈ, ਹੁਣ
1: ਹੁਣ ਕੱਪੇ ਬਹੁਤ ਡਾਂਸ ਕਰੇ ਸੀਗੇ।
0: ਛੋਟੀ ਦੀਦੀ ਜਿੰਦਾਬਾਦ, ਵੱਡੀ ਦੀਦੀ ਜਿੰਦਾਬਾਦ,
2: ਵਾਹ ਜੀ ਵਾਹ,
0: ਮਮਾ ਜਿੰਦਾਬਾਦ, ਸਰਦਾਰ ਜੀ ਜਿੰਦਾਬਾਦ।
2: ਵਧੀਆ, ਫਿਰ ਕੋਈ ਡਾਂਸ ਵਾਲਾ ਇੱਕ ਅੱਧਾ ਕੋਣਾ ਸੀ ਫੇਰ ਲਾ ਦਿੰਦਾ ਦੁਬਾਰਾ।
1: ਜਿੰਦਾਬਾਦ,
0: ਹਾਂ ਡੈਡਾ ਵੀ ਜਿੰਦਾਬਾਦ, ਦਾਦੀ ਜਿੰਦਾਬਾਦ, ਹੋਰ ਦੱਸੋ
1: ਜਿੰਦਾਬਾਦ।
0: ਥੈਂਕ ਯੂ,
2: ਹਾਂ ਭੋਲੀ ਚੱਲੇ ਸੀਗੇ।
1: ਹਾਂਜੀ ਤੇ ਅੰਕਲ ਜੀ
0: ਜੀ,
1: ਮੈਂ ਕੀ ਖਾਦਾ ਸਪੈਸ਼ਲ ਹੈਗਾ, ਵੀਰ ਬਿਕਸ ਡਲਿਆ ਆਂਦਾ ਤੇ ਐਪਲ।
0: ਐਪਲ ਹੀ ਖਾਦਾ ਲੱਗਦਾ ਮੈਨੂੰ,
2: ਮੈਨੂੰ ਵੀਟ ਬਿਕਸ ਲੱਗਦਾ,
0: ਵੀਟ ਬਿਕਸ ਲੱਗਦੀ ਆ।
1: ਨਹੀਂ
0: ਵੇਖੋ ਭਲਾ, ਇਹਨਾਂ ਦੀ ਕੋਲੀ
2: ਰਹਿ ਗਈ ਬਸ, ਉਹ ਦਲੀਆ ਤੇ,
0: ਹਾਂ ਦਲੀਆ ਦਲੀਆ ਲੱਗਦਾ ਉਹਨਾਂ ਦੀ ਕੋਲੀ, ਵੇਖੋ ਭਲਾ ਸਿੰਕ ਚ ਪਈ ਹੈ ਸਿੰਕ, ਹਾਂ
1: ਦਲੀਆ ਹੈਗੇ,
0: ਦਲੀਆ ਹੀ ਆ ਉਹ।
1: ਵੇਖੋ ਮੈਂ ਇੱਕ ਬੁਝਾਲਤ ਸੁਣਾਣੀ ਹੈ।
0: ਹਾਂਜੀ ਹਾਂਜੀ
1: ਓਕੇ, ਤੇਰੀ ਤੀਜਾ

0: ਭੁੱਖ ਨਹੀਂ ਲੱਗਦੀ।
1: ਅੱਛਾ, ਖਾਈ ਜਾਂਦੀ ਆ ਪਰ ਉਹਨੂੰ ਭੁੱਖ ਨਹੀਂ ਲੱਗਦੀ।
0: ਹਾਂਜੀ,
1: ਚੀਜ਼ ਆ ਕਿ ਬੰਦਾ ਵਾ?
0: ਚੀਜ਼ ਆ।
1: ਅੱਛਾ, ਚੀਜ਼ ਆ।
2: ਕੋਈ ਹੋਰ?
0: ਠੰਡ ਤੇ ਯੂਜ਼ ਹੁੰਦੀ।
1: ਠੰਡ ਚ ਯੂਜ਼ ਹੁੰਦੀ ਆ?
0: ਹਾਂਜੀ।
1: ਓਕੇ, ਕਿਹੜੀ ਚੀਜ਼ ਆ ਭਾਈ ਫਿਰ? ਇਹ ਕਿਹੜੀ ਚੀਜ਼? ਇਹ ਕਿਹੜੀ ਚੀਜ਼ ਆ? ਇਹਦੇ ਆਪਾਂ ਹਾਰ ਹੀ ਗਏ ਫਿਰ।
0: ਉਹਦੇ ਨਿੱਗ ਹੁੰਦਾ।
1: ਅੱਛਾ, ਨਿੱਗ ਹੁੰਦਾ। ਹੀਟਰ
0: ਨਹੀਂ,
1: ਚੁੱਲ੍ਹਾ, ਅੱਗ।
0: ਹਾਂਜੀ।
1: ਓ ਯੈਸ, ਆਪਾਂ ਤੇ ਫਿਰ ਜੇਤੀ ਗਏ ਹੈ।
0: ਤੇ ਮੰਮਾ ਨੇ ਜੁੱਲਾ ਪਾਇਆ।
1: ਚੁੱਲ੍ਹਾ ਜਿੰਦਾ ਵਾ। ਚੱਲਿਓ ਵੱਡੀ ਦੀਦੀ ਨਾਲ ਗੱਲ ਕਰਾ ਦੋ ਫਿਰ।
2: ਮੱਕੀ ਦੀ ਰੋਟੀ, ਸਰੋਂ ਦਾ ਸਾਗ।
1: ਜਿੰਦਾਬਾਦ, ਜਿੰਦਾਬਾਦ, ਸਤਿ ਸ੍ਰੀ ਅਕਾਲ। ਕੀ ਹਾਲ?
0: ਸਤਿ ਸ੍ਰੀ ਅਕਾਲ ਅੰਕਲ ਜੀ ਤੇ ਅੰਕਲ ਜੀ।
1: ਸਤਿ ਸ੍ਰੀ ਅਕਾਲ
2: ਜੀ। ਕੀ ਹਾਲ ਹੈ ਜੀ?
0: ਕੀ ਹਾਲ ਹੈ?
1: ਸਾਡਾ ਠੀਕ ਆ, ਤੁਸੀਂ ਸੁਣਾਓ?
0: ਮੈਂ ਠੀਕ ਆ।
1: ਤੁਸੀਂ ਸਵੇਰੇ ਸਵੇਰੇ ਨਿਆਣਿਆਂ ਨੂੰ ਸੁਸਤੀ ਕਿਉਂ ਪਾ ਦਿੰਦੇ ਜੇ ਤੁਸੀਂ?
0: ਮੈਂ ਨਹੀਂ ਪਾਉਂਦੇ, ਆਪੇ ਪੈ ਜਾਂਦੀ ਉਹਨਾਂ
1: ਨੂੰ। ਆਪੇ ਪੈ ਜਾਂਦੀ ਆ? ਓਹੋ, ਕਿੱਦਾਂ ਪੈ ਜਾਂਦੀ ਆ? ਤੁਹਾਨੂੰ ਤੇ ਪਤਾ ਹੋਣਾ ਸੀਕ੍ਰੇਟ।
0: ਤੁਸੀਂ
1: ਏਦਾਂ ਰੂਲ ਰੱਖੋ, ਜਿਹੜਾ ਪਹਿਲਾਂ ਉੱਠੂਗਾ ਉਹਨੂੰ ਪਹਿਲਾਂ ਵਾਰੀ ਮਿਲੂਗੀ।
0: ਫਿਰ ਸਾਡੀ ਲੜਾਈ ਹੋ ਜਾਊਗੀ।
1: ਕਿਉਂ ਲੜਾਈ ਕਿਉਂ ਹੋ ਜਾਊਗੀ? ਜਿਹੜਾ ਪਹਿਲਾਂ ਉੱਠੂਗਾ ਉਹਨੂੰ ਪਹਿਲਾਂ ਵਾਰੀ ਮਿਲੂਗੀ। ਸਾਰੇ ਬੱਚੇ ਜਿਹੜਾ ਪਹਿਲਾਂ ਉੱਠੂਗਾ ਉਹਨੂੰ ਪਹਿਲਾਂ ਵਾਰੀ ਮਿਲੂਗੀ। ਕੁੱਟਦੇ ਤੇ ਨੀ ਉਹਨਾਂ ਦੋਵੇਂ ਫੜ ਕੇ ਕੁੱਟ ਦੇਣ ਭਲਾ?
2: ਜਦੋਂ
1: ਨੈਕਸਟ ਟਾਈਮ ਲੜਨਗੇ ਨਾ, ਤੁਸੀਂ ਵੀਡੀਓ ਬਣਾ ਕੇ ਭੇਜਿਓ ਮੈਨੂੰ।
2: ਅਸੀਂ ਦੱਸਾਂਗੇ ਵੀ ਕੌਣ ਜਿੱਤਿਆ,
1: ਕੌਣ ਵਧੀਆ ਲੜਦਾ।
2: ਆਇਓ ਨਾ ਘਰਦਿਆਂ ਨੇ ਕਹਿਣਾ,
1: ਅਸੀਂ ਤੁਹਾਨੂੰ ਦਾ ਪੇਚ ਦੱਸਾਂਗੇ ਵੀ ਕਿੱਦਾਂ ਕਿੱਦਾਂ ਵਿਨ ਕਰੀਦਾ,
2: ਰਾਮ ਚੱਜਣੀ
1: ਜੂੰਡਿਆਂ ਚ ਕਿੱਦਾਂ ਵਿਨ ਕਰੀਦਾ। ਕੀ ਸੁਣਾਓਗੇ?
0: ਅੱਜ ਮੈਂ ਐਥਲੈਟਿਕਸ ਜਾ ਰਹੇ।
1: ਓਕੇ, ਗੁੱਡ ਗੁੱਡ ਗੁੱਡ ਗੁੱਡ। ਵਿਨੋ ਕੇ ਆਉਣਾ ਫਿਰ ਅੱਜ?
0: ਹੈ,
1: ਵਿਨੋ ਕੇ ਆਉਣਾ ਅੱਜ ਫਿਰ?
0: ਹਾਂਜੀ।
1: ਓਕੇ,
0: ਤੇ ਮੈਂ ਤਵਨੀਤ ਹੈਗੇ।
1: ਹਾਂਜੀ ਹਾਂਜੀ, ਤੁਸੀਂ ਤਵਨੀਤ ਹੈਗੇ ਹੋ? ਹਾਂਜੀ। ਕਿੰਨੇ ਜਾਣੇ ਹੋ ਤੁਸੀਂ? ਕਿੰਨੇ ਜਾਣੇ ਹੋ ਤੁਸੀਂ?
2: ਤਿੰਨ ਜਾਣੇ।
1: ਨਹੀਂ ਨਹੀਂ, ਤੁਸੀਂ ਕੱਲੇ? ਤਵਨੀਤ ਕਿੰਨੇ ਜਾਣੇ ਆ?
2: ਤਵਨੀਤ ਤੇ ਦੋ ਹੋਰ
1: ਹੈ। ਵਨ ਆ ਨਾ, ਜਿਹੜਾ ਵਨ ਹੋਵੇ ਉਹ ਹੈਗੀ ਹੁੰਦਾ। ਜਿੱਦਾਂ ਤੁਸੀਂ ਕਹੋਗੇ ਤਵਨੀਤ, ਮੈਂ ਤਵਨੀਤ ਆ। ਹਾਂ ਨਹੀਂ, ਉਹ ਅਲੱਗ ਗੱਲ ਆ, ਪਰ ਜਿਹੜੀ ਮੈਂ ਤੁਹਾਨੂੰ ਕਹਿ ਰਿਹਾ ਉਹ ਅਲੱਗ ਗੱਲ ਆ। ਜਦੋਂ ਇੱਕ ਜਾਣਾ ਹੋਵੇ ਫਿਰ ਕਹੀਦਾ ਵਾ ਮੈਂ ਤਵਨੀਤ ਆ, ਤੇ ਜਦੋਂ ਬਹੁਤੇ ਜਾਣੇ ਹੋਣ ਫਿਰ ਕਹੀਦਾ ਵਾ ਵੀ ਅਸੀਂ
0: ਤਵਨੀਤ।
1: ਤਵਨੀਤ ਨਹੀਂ ਕਹੀਦਾ, ਮੈਂ ਤਵਨੀਤ ਆ। ਹਾਂ, ਕੀ ਸੁਣਾਓਗੇ ਫਿਰ?
0: ਬੋਲੀ।
1: ਹਾਂਜੀ।
0: ਜੇ ਮਾਮੀ ਤੇਰੇ ਗੋਡੇ ਰੱਖਦੇ, ਜੇ ਮਾਮੀ ਤੇਰੇ ਗੋਡੇ ਰੱਖਦੇ, ਆ ਜਾ ਇਲਾਜ ਕਰਾਈਏ, ਆ ਜਾ ਇਲਾਜ ਕਰਾਏ, ਸ਼ਹਿਰ ਬਤਾ ਲੇ ਤੋ
1: ਗੋਡੇ ਨਵੇਂ ਪਵਾਈਏ, ਸ਼ਹਿਰ ਬਤਾਲੇ ਤੋਂ
2: ਗੋਡੇ ਨਵੇਂ ਪਵਾਈਏ, ਨੀ ਸ਼ਹਿਰ ਬਤਾਲੇ ਤੋਂ। ਜੇ ਮਾਮੀ ਤੇਰੇ ਗੋਡੇ ਗੋਡੇ ਰੁਕਦੇ, ਸ਼ਾਮ ਨੂੰ ਪੈਗ ਲਵਾ
0: ਲੈ, ਸ਼ਹਿਰ ਬਤਾਲਾ ਹੈਗਾ।
1: ਅੱਛਾ, ਉੱਥੇ
0: ਨਾਨਕਾ।
1: ਓਕੇ, ਤੇ ਉੱਥੇ ਸੱਦਣਾ ਮਾਮੀ ਨੂੰ ਹੈ?
2: ਹਾਂ, ਉੱਥੇ ਗੋਡੇ ਬਦਲਾਉਣੇ।
1: ਅੱਜ ਕੱਲ ਬੜੀਆਂ ਤੁਸੀਂ ਗੋਡਿਆਂ ਵਾਲੀਆਂ ਬੋਲੀਆਂ ਬਣਾਈਆਂ। ਮਾਮੀ ਦੇ ਗੋਡੇ ਵਾਕੇ ਦੁਖਦੇ ਮੈਨੂੰ ਲੱਗਦਾ,
2: ਮਾਮੀ ਦਾ ਢਿੱਡ ਵੀ ਦੁਖਣ ਲੱਗਦੇ ਸਵੇਰੇ ਸਵੇਰੇ, ਜਦੋਂ ਯਾਦ ਕਰੀ ਤਾਂ ਢਿੱਡ ਦੁਖਦਾ ਨਾ ਅਗਲੇ ਦਾ।
1: ਹੈ ਤਵਨੀਤ, ਦੁਖਦੇ ਮਾਮੀ ਜੀ ਦੇ ਗੋਡੇ?
0: ਹਾਂਜੀ।
1: ਓਏ, ਫਿਰ ਫਿਰ ਤੇ ਪੋਣੇ ਹੀ ਪੈਣੇ ਆ ਨਾ।
0: ਬਟ ਮੰਮੀ ਜੀ ਸਿਡਨੀ ਚ ਰਹਿੰਦੇ।
1: ਅੱਛਾ ਮੰਮੀ ਰਹਿੰਦੇ ਸਿਡਨੀ ਚ, ਓਕੇ ਓਕੇ, ਤੇ ਫਿਰ ਤੇ ਛੁੱਟੀ ਲੈ ਕੇ ਜਾਣਾ ਪੈਣਾ ਹਨਾ।
2: ਗੋਡਿਆਂ ਤੇ ਵੀ ਆਪਾਂ ਇੱਕ ਇੰਟਰਵਿਊ ਕਰਨੀ ਆ,
1: ਹਾਂ
2: ਆਪਣੇ ਪੱਲੇ ਜੋ ਹੋਏਗਾ ਆਪਾਂ ਤਾਂ ਕਰੀਏ।
0: ਤੇ ਅੰਕਲ ਜੀ,
1: ਹਾਂਜੀ,
0: ਤੁਹਾਡੇ ਲਈ ਇੱਕ ਸਰਪ੍ਰਾਈਜ਼ ਹੈ।
1: ਓਕੇ ਓਕੇ, ਥੈਂਕ ਯੂ। ਚੰਗਾ ਕਿ ਮਾੜਾ? ਚੰਗਾ, ਚਲੋ ਕਦੋਂ ਮਿਲਣਾ ਫਿਰ?
0: ਵੱਡਾ ਵੱਡਾ ਸਰਪ੍ਰਾਈਜ਼।
1: ਓਏ ਹੋਏ, ਕਦੋਂ ਮਿਲਣਾ ਵਾ?
0: ਨੈਕਸਟ ਵੀਕ।
1: ਨੈਕਸਟ ਵੀਕ, ਚਲੋ ਠੀਕ ਹੈ, ਮੈਂ ਵੇਟ ਕਰੂੰਗਾ ਫਿਰ। ਥੈਂਕ ਯੂ ਪੁੱਤ, ਕਿੱਥੇ
2: ਰਹਿ ਗਏ
1: ਕੁੜੀਏ? ਠੰਡ ਤੇ ਨੀ ਲੱਗਦੀ? ਅੱਜ ਤੇ ਬੜੀ ਢਿੱਲੀ ਢਿੱਲੀ ਬੋਲਦੀ ਆ ਕੁੜੀਏ,
2: ਆਵਾਜ਼ ਦੂਰੋਂ ਆਉਂਦੀ ਲੱਗਦੀ।
1: ਪਿਛਲੀ ਸੀਟ ਤੇ ਬੈਠੀ ਲੱਗਦੀ। ਤੇ ਫੋਨ ਲਾਗੇ ਕਰ ਲਾ ਮੇਰਾ ਪੁੱਤ ਫਿਰ।
2: ਬਾਬੇ ਜਾਣੀ ਜਾਣ ਨੇ।
1: ਤੇ ਫਿਰ ਪੁੱਤ ਆਵਾਜ਼ ਨੀ ਤੁਹਾਡੀ ਆਉਣ ਡਈ ਨਾ, ਤੁਸੀਂ ਫੋਨ ਹੀ ਫੜ ਲਓ ਓਨਾ ਚਿਰ। ਤੁਸੀਂ ਓਨਾ ਚਿਰ ਆਵਾਜ਼ ਠੀਕ ਕਰੋ ਆਪਣੀ, ਤੇ ਫਿਰ ਹੀ ਗੱਲ ਹੋਣੀ ਆ। ਤੁਹਾਡੀ ਆਵਾਜ਼ ਨੀ ਸਾਨੂੰ ਪਤਾ ਲੱਗਣ ਡਈ। ਨਹੀਂ ਹੁਣ ਨੀ ਆਉਂਦੀ ਪੁੱਤ, ਹੋਰ ਖਰਾਬ ਹੋ ਗਈ ਆ। ਥੈਂਕ ਯੂ ਰੁਪਿੰਦਰ ਜੀ, ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ ਕ੍ਰਿਗੀ ਬੰਦ ਤੋਂ, ਧੰਨਵਾਦ ਜੀ ਤੁਹਾਡਾ। ਤੇ ਦਿੱਲੀ ਜੂਲਰ ਵਾਲੇ ਕਹਿੰਦੇ ਵੀ $192 ਪ੍ਰਤੀ ਗ੍ਰਾਮ ਦਾ ਰੇਟ ਹੋ ਗਿਆ 22 ਕੈਰਟ ਦਾ। ਹਾਂਜੀ ਪੁੱਤ ਹੁਣ ਠੀਕ ਆ, ਹੁਣ ਦੱਸੋ। ਅੱਛਾ,
2: ਵੱਡੇ ਹੋ ਕੇ ਬੈਠ ਸਕਦੇ?
1: ਓਕੇ, ਮੂਹਰੇ ਵਾਲੀ ਸੀਟ ਨਿੱਕੀ ਹੋਣੀ ਆ ਨਾ?
0: ਨਹੀਂ ਨਿੱਕੀ ਨੀ, ਮੈਂ ਹਜੇ 6 ਸਾਲ ਦੀ ਆ, ਮੈਂ ਅਲਾਊਡ ਨਹੀਂ।
1: ਅੱਛਾ ਰੂਲ ਆ ਨਾ? ਅੱਛਾ ਤੁਸੀਂ ਨਿੱਕੇ ਹੋ।
0: ਜਦੋਂ ਮੈਂ 7 ਸਾਲ ਦੀ, ਜਦੋਂ ਮੈਂ 7 ਸਾਲ ਦੀ ਹੋ ਗਈ ਉਦੋਂ ਹੀ ਮੈਂ ਮੂਰਲੀ ਸੀਟ ਤੇ ਬੈਠ ਸਕਦੀ।
1: ਹਾਂ ਨਹੀਂ 7 ਦੇ ਨਹੀਂ ਪੁੱਤ, ਤੂੰ ਹਾਈਟ ਵੀ ਚੈੱਕ ਕਰਦੀ ਹੁੰਦੀ ਆ।
0: ਆਈ
2: ਮੋਢੇ ਖਿੜਕੀਆਂ ਤੋਂ ਉੱਤੇ।
1: ਹਾਂਜੀ ਹਾਈਟ ਚੈੱਕ
0: ਵੀ ਛੋਟੀ ਲੰਬੀ ਹੋਣੀ ਚਾਹੀਦੀ ਹੈ।
1: ਹਾਂਜੀ ਉਹ ਤੁਸੀਂ ਪਾਪਾ ਨੂੰ ਕਿਹੋ, ਚੈੱਕ ਕਰਕੇ ਤੁਹਾਨੂੰ ਦੱਸਣਗੇ। ਠੀਕ ਆ,
0: ਚੈੱਕ ਕਰ।
1: ਹਾਂ ਨਹੀਂ ਤੇ ਜਿਹੜੀ ਬੈਲਟ ਹੁੰਦੀ ਆ ਨਾ ਉਹ ਗਲੇ ਚ ਅੜ ਜਾਂਦੀ ਆ।
0: ਓਕੇ,
1: ਉਹ ਕੰਫਰਟੇਬਲ ਨਹੀਂ ਹੁੰਦੀ ਫਿਰ ਉਹ। ਠੀਕ ਆ,
0: ਕੰਫਰਟੇਬਲ ਮੈਂ ਤਾਂ ਜੈਕਟ ਪਾਈ ਹੋਈ ਆ, ਮੇਰੇ ਤਾਂ ਕੰਫਰਟੇਬਲ ਆ।
1: ਉਹ ਬੇਬੇ ਜਿਹੜੀ ਜਿਹੜੀ ਬੈਲਟ ਹੁੰਦੀ ਆ ਉਹ ਗਲੇ ਚ ਫਸ ਜਾਂਦੀ ਆ ਇਦਾਂ ਛੋਟੇ ਬੱਚਿਆਂ ਦੇ। ਫਿਰ ਜਾਇਆ ਕਰਨ
2: ਜਿਵੇਂ ਹੁਣ ਤੁਸੀਂ ਆ।
1: ਤੁਸੀਂ ਸਵੀਟ ਹੋ ਨਾ ਸਭ ਤੋਂ,
0: ਦੂਜੀ ਲੱਤ ਉਹਦੇ ਉੱਪਰ।
1: ਹਾਂ ਇੱਦਾਂ ਟੋਰ ਦੇ ਨਾਲ ਗੱਲ ਕਰਿਆ ਕਰੋ ਤੁਸੀਂ, ਪਿੱਛੇ ਬਹਿ ਕੇ ਐ ਆਰਾਮ ਨਾਲ,
2: ਆਰਾਮ ਨਾਲ ਕਿ ਡਰਾਈਵਰ ਗਾੜੀ ਰਾਈਟ ਨੂੰ ਮੋੜ ਲਓ।
1: ਹੋਰ ਕੀ, ਜਿੱਦਾਂ ਵੇਖਿਆ ਜਿਹੜੇ ਜਿਹੜੇ ਵੱਡੇ ਵੱਡੇ ਕੋਟ ਪੈਂਟ ਪਾ ਕੇ ਲੋਕ ਬਹਿੰਦੇ ਗੱਡੀ ਚ ਤੇ ਉਹ ਪਿੱਛੇ ਬਹਿੰਦੇ ਆ, ਉਹ ਕਹਿੰਦੇ ਚਲੋ ਡਰਾਈਵਰ ਗੱਡੀ ਚਲਾਓ।
2: ਹਾਂ ਨਾਲੇ ਮੇਰੀ ਵਾਟਰ ਬੋਟਲ ਫੜਾਓ ਇੱਥੇ,
1: ਹੈਨਾ। ਉਹ ਅੱਗੇ ਥੋੜੀ ਬਹਿੰਦੇ ਆ,
2: ਟੌਰ ਆ ਪੂਰੀ।
1: ਫਨੀ ਬੋਲ ਰਹੇ ਅਸੀਂ, ਰੀਅਲ ਬੋਲ ਰਹੇ ਤੁਹਾਨੂੰ,
2: ਮਤਲਬ ਬੋਲ ਭਾਵੇਂ ਫਨੀ ਰਹੇ ਕਿ ਨਹੀਂ ਪਰ ਅਸੀਂ ਫਨੀ ਹੈ ਨਹੀਂ ਗੇ।
1: ਹਾਂ ਤੁਸੀਂ ਤੁਸੀਂ ਫਿਲਮਾਂ ਚ ਵੇਖਿਓ ਨਾ, ਟੀਵੀ ਚ ਵੇਖਿਆ ਨੀ
2: ਜਿਹੜੇ ਬੜੇ ਬਿਜ਼ਨਸਮੈਨ ਬੈਠੇ ਹੁੰਦੇ ਪਿੱਛੇ ਸੀਟ ਤੇ,
1: ਰਿਚ ਪੀਪਲ ਜਿਹੜੇ ਹੁੰਦੇ ਆ ਉਹ ਪਿੱਛੇ ਬਹਿੰਦੇ ਆ।
0: ਮੈਂ ਕੋਈ ਇੱਕ ਫਿਲਮ ਦੇਖੀ ਸੀ ਨਾ, ਉਹ ਚ ਗੱਡੀ ਜਾ ਰਹੀ ਸੀ ਤੇ ਬੰਦਾ ਕੋਈ ਡਰਾਈਵ ਕਰ ਰਿਹਾ ਸੀ ਤੇ ਜਿਹੜਾ ਰਿਚ ਪਰਸਨ ਸੀ ਉਹ ਪਿੱਛੇ ਆਰਾਮ ਨਾਲ ਆਏ ਬਹਿ ਰਿਹਾ ਸੀ।
1: ਹਾਂ ਵੇਖਿਆ ਪਿੱਛੇ ਬੈਠਾ ਸੀ ਨਾ। ਜੇ ਤੁਸੀਂ ਅੱਗੇ ਬਹਿ ਗਏ ਤੇ ਫਿਰ ਤੁਹਾਨੂੰ ਚੁਟਕਲੇ ਨਹੀਂ ਆਉਣੇ, ਫਿਰ ਤੁਹਾਨੂੰ ਬੋਲੀ ਨਹੀਂ ਆਉਣੀ, ਤੁਹਾਡਾ ਧਿਆਨ ਰਹਿਣਾ ਵਾ ਉਹ ਗੱਡੀ ਲੰਘ ਗਈ, ਆਹ ਗੱਡੀ ਲੰਘ ਗਈ, ਇੱਥੇ ਲੰਘ ਗਈ, ਹੈਨਾ। ਪਿੱਛੇ ਬਹਿ ਕੇ
0: ਗੱਡੀਆਂ ਦਾ ਨੀ ਧਿਆਨ ਹੁੰਦਾ, ਮੇਰੇ ਬੱਚਿਆਂ ਚ ਧਿਆਨ ਹੁੰਦਾ।
1: ਅੱਛਾ ਬੱਚਿਆਂ ਚ ਧਿਆਨ ਹੁੰਦਾ ਵਾ। ਹਾਂ ਤੁਸੀਂ ਤੇ ਫਿਰ ਹੋਰ ਜ਼ਿਆਦਾ ਸਿਆਣੇ ਹੋ ਨਾ।
0: ਮੈਂ ਹੁਣ ਦੇਖ ਰਹੀ ਨਹੀਂ ਬਾਹਰ।
1: ਹਾਂ ਗੁੱਡ, ਚੰਗੀ ਗੱਲ ਆ। ਤੇ ਕੀ ਸੁਣਾਓਗੇ ਅੱਜ ਫਿਰ ਲੱਤ ਤੇ ਲੱਤ ਧਰ ਕੇ? ਗਾਣਾ ਓਕੇ।
0: ਚੰਦਾ ਨੇ ਪੁੱਛਾ ਤਾਰੋ ਸੇ, ਤਾਰੋ ਨੇ ਪੁੱਛਾ ਹਜ਼ਾਰੋ ਸੇ, ਸਬਸੇ ਪਿਆਰਾ ਕੌਣ ਹੈ? ਪਾਪਾ,
1: ਮੇਰੇ ਪਾਪਾ। ਮੰਮਾ ਨੇ ਕਹਿ ਕੇ ਵਿੱਚ ਮੰਮਾ ਪਵਾਇਆ ਕਿ ਤੁਸੀਂ ਆਪੇ ਪਾਤਾ ਵਾ?
2: ਨਹੀਂ, ਗਾਣੇ ਚ ਵੀ ਏਦਾਂ ਹੀ ਹੈ, ਸਭ ਸੇ ਪਿਆਰਾ ਕੌਣ, ਮੈਂ ਹੁਣ ਡਾਉਨ। ਤੇ ਨਾਰੇ ਨਾਰੇ ਨਾਰੇ ਨਾਰੇ ਨਾਲ ਸਾਡੇ ਨਾਲ।
1: ਥੈਂਕ ਯੂ ਸੀਸ ਕੌਰ, ਬਾਏ ਬਾਏ, ਥੈਂਕ ਯੂ। ਉਹ ਵਾਰੀ ਨੀ ਆਉਂਦੀ, ਕਿੰਨੇ ਬੱਚੇ ਵੇਖ ਹੁੰਦੇ ਆ, ਤੇ ਫਿਰ ਹੌਲੀ ਹੌਲੀ ਹੌਲੀ ਹੌਲੀ ਵਾਰੀ ਫਿਰ ਸਿੱਧਾ ਹੀ ਆਉਂਦੀ ਹੈ ਸਾਰਿਆਂ ਦੀ। ਬਾਏ ਬਾਏ ਬਾਏ ਬਾਏ ਬਾਏ, ਥੈਂਕ ਯੂ ਥੈਂਕ ਯੂ ਥੈਂਕ ਯੂ। ਸਮਰ ਤੁਸੀਂ ਆਉਂਦੇ ਰਹੋ। ਸਤਿ ਸ਼੍ਰੀ ਅਕਾਲ ਸਮਰ ਜੀ, ਕੀ ਹਾਲ ਨੇ?
3: ਮੈਂ ਤੇ ਜੀ ਘੈਂਟ, ਤੁਸੀਂ ਸੁਣਾਓ?
1: ਵਧੀਆ
2: ਜੀ, ਵੀ ਤੁਹਾਡਾ ਆਵਾਜ਼ ਸੁਣ ਕੇ ਘੈਂਟ ਹੋ ਗਏ।
1: ਹੋਰ ਅੱਜ ਛੁੱਟੀ ਆ?
3: ਨਹੀਂ ਜੀ ਨਹੀਂ, ਅੱਜ ਸਕੂਲ ਜਾਣਾ ਹੈ, ਪਰ ਅੱਜ ਥੋੜਾ ਫਿਰ ਮੈਂ ਸੋਚਿਆ ਕਿ ਫੋਨ ਕਰ ਲਿਆ, ਕਿਉਂਕਿ ਅੱਜ ਠੰਡ ਬਹੁਤ ਹੈ, ਫਿਰ ਮੈਂ ਮੰਮਾ ਨੂੰ ਕਿਹਾ ਕਿ ਮੰਮਾ ਤੁਸੀਂ ਛੱਡ ਦੋ।
1: ਅੱਛਾ,
3: ਤੁਰ ਕੇ ਨਹੀਂ ਜਾਣਾ ਪਏਗਾ।
1: ਅੱਛਾ, ਅੱਜ ਗੱਡੀ ਤੇ ਜਾਣਾ ਹੈ?
3: ਹਾਂ ਜੀ।
2: ਉਹਦਾ ਬਚ ਗਿਆ ਫਿਰ ਤਾਂ।
1: ਹਾਂ, ਉਹਦਾ ਸਾਈਕਲ ਤੇ ਜਾਂਦੇ ਹੋ?
3: ਆ ਉਹਦਾ ਜੀ ਤੁਰ ਕੇ ਜਾਣਾ, ਜੇ ਸਪੋਜ਼ ਜ਼ਿਆਦਾ ਲੇਟ ਹੋ ਰਿਹਾ ਮੈਂ ਫਿਰ ਸਾਈਕਲ ਤੇ ਜਾਣਾ, ਪਰ ਹੁਣ ਕਾਫੀ ਦਿਨ ਦਾ ਨਹੀਂ ਗਿਆ।
1: ਗੁੱਡ ਗੁੱਡ ਗੁੱਡ, ਅੱਜ ਤਾਂ ਫਿਰ ਐਕਸਰਸਾਈਜ਼ ਰਹਿ ਜਾਣੀ ਹੈ।
3: ਮੇਰੇ ਕਜ਼ਨ ਸਿਸਟਰ ਦਾ ਬਰਥਡੇ ਹੈ,
1: ਮੈਂ ਸੋਚ ਰਿਹਾ
2: ਹਾਰਮੋਨੀਅਮ ਦੀ ਕਸਰਤ ਹੋਊਗੀ ਅੱਜ।
1: ਸੀਨੀਅਰ ਸੈਨੇਟਰ ਆਉਂਦੇ ਉਦੋਂ ਆ। ਅੱਛਾ, ਕਿਹਦਾ ਬਰਥਡੇ ਆ?
3: ਮੇਰੀ ਕਜ਼ਨ ਸਿਸਟਰ ਜੀ ਜੈਸਲੀਨ ਕੌਰ।
1: ਅੱਛਾ ਜੈਸਲੀਨ।
3: ਹਾਂਜੀ, ਸਾਡੇ ਦੋਨੋਂ ਦੇ ਕੋਈ ਸਿਬਲਿੰਗ ਨਹੀਂ, ਸੋ ਸਾਡਾ ਭੈਣ ਭਰਾ ਵਾਲਾ ਹੀ ਰਿਸ਼ਤਾ ਹੈ, ਬਹੁਤ ਜ਼ਿਆਦਾ ਕਲੋਜ਼ ਆਪਾਂ ਤੇ ਬਹੁਤ ਪਿਆਰ ਕਰਦੇ ਆ।
1: ਓਕੇ, ਉਹ ਹੱਲੇ ਵੀ ਉਦਾਂ ਦੀਆਂ ਗੱਲਾਂ ਕਰਦੀ ਹੈ ਬੇਬੇ ਟਾਈਪ ਕੇ ਹਟ ਗਈ ਹੁਣ?
3: ਹਾਂਜੀ, ਨਹੀਂ ਨਹੀਂ, ਹੱਲੇ ਵੀ ਓਹੋ ਜੀ ਬਿਲਕੁਲ ਚਲਾਉਂਦੀ ਹੈ।
1: ਬੜੀ ਸਿਆਣੀ ਸਿਆਣੀ
3: ਜਿਆਦਾ ਰੋਗ ਚਲਾਉਂਦੀ ਹੈ।
1: ਅੱਛਾ,
3: ਗਲਤੀ ਦੂਜੇ ਦੀ ਕੱਢਦੀ ਹੈ।
1: ਉਹ ਤੇ ਚਲੋ
3: ਉਹ
1: ਡਿਫਾਲਟ ਫੰਕਸ਼ਨ ਹੁੰਦਾ,
2: ਥੋੜਾ ਜੈਂਡਰ ਬੇਸਡ ਹੋ ਜਾਂਦਾ, ਜੈਂਡਰ ਬਾਇਸਡ, ਮਾਫ ਕਰਨਾ।
1: ਹਾਂਜੀ
3: ਹਾਂਜੀ, ਹੈਪੀ

0: Hip-hip.
1: Hooray!
0: Hooray!
1: Hooray!
0: Hooray!
1: Hooray! Hooray! Hooray!
0: Jazz, ਸਾਡੇ ਦੋਨਾਂ ਦਾ ਪਿਆਰ ਹਮੇਸ਼ਾ ਬਣਿਆ ਰਹੇ, ਹਮੇਸ਼ਾ ਖੁਸ਼ ਰਹੇ ਤੂੰ।
2: ਸਾਨੂੰ ਸਿਆਣੀਆਂ ਸਿਆਣੀਆਂ ਗੱਲਾਂ ਇਦਾਂ ਦੱਸਦੀ ਰਵੇ। ਤੇ ਅਸੀਂ ਉਹ ਮੰਨੀਏ ਵੀ।
1: ਸੋਹਣੀਆਂ ਸੋਹਣੀਆਂ ਸਿਆਣੀਆਂ ਸਿਆਣੀਆਂ ਗੱਲਾਂ ਸਾਨੂੰ ਇਸੇ ਤਰ੍ਹਾਂ ਸੁਣਾਉਂਦੀ ਰਵੇ। ਤੇ
2: ਅਸੀਂ ਤੇਰੀ ਇੱਕ ਅੱਧੀ ਮੰਨ ਵੀ ਲਈਏ।
1: ਥੈਂਕ ਯੂ ਜੈਸ, ਸਾਡੇ ਵੱਲੋਂ ਸਾਰਿਆਂ ਵੱਲੋਂ ਤੁਹਾਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ। ਮੰਮੀ ਪਾਪਾ ਨੂੰ ਵੀ ਤੇ ਵੀਰੇ ਨੂੰ ਵੀ ਵਧਾਈਆਂ। ਤੇ ਕੀ ਲੱਗੇ ਤੁਹਾਡੇ ਮਾਮਾ ਮਾਮੀ? ਭੂਆ ਫੁੱਫੜ ਨੂੰ ਵੀ ਬਹੁਤ ਬਹੁਤ ਵਧਾਈਆਂ,
2: ਬਹੁਤ ਬਹੁਤ ਪਿਆਰ ਦੁਆਵਾਂ, ਲਵ ਬਲੈਸਿੰਗਸ
1: ਜੀ। ਥੈਂਕ ਯੂ, ਥੈਂਕ ਯੂ ਸਮਰ।
0: ਮੈਂ ਜੀ ਚੁਟਕਲਾ ਵੀ ਹੈਗਾ ਅੱਜ।
1: ਅੱਛਾ, ਹਾਂਜੀ
0: ਹਾਂਜੀ। ਮੈਂ ਨਾ ਸਕੂਲੋਂ ਘਰੇ ਆਇਆ ਤੇ ਪਾਪਾ ਕਹਿੰਦੇ ਸਮਰ ਐਗਜ਼ਾਮ ਕਿੱਦਾਂ ਰਿਹਾ? ਮੈਂ ਕਿਹਾ ਪਾਪਾ ਜਿਦਾਂ ਸਾਡਾ ਘਰ ਦਾ ਵਾਈਫਾਈ ਨਾ ਓਦਾਂ ਸੀ। ਪਾਪਾ ਕਹਿੰਦੇ ਹੈ? ਮੈਂ ਕਿਹਾ ਪਾਪਾ ਕਨੈਕਸ਼ਨ ਥੋੜਾ ਕਮਜ਼ੋਰ ਹੀ ਸੀ।
2: ਪਾਪਾ ਨੇ ਫਿਰ ਦੋ ਤਿੰਨ ਵਾਈਫਾਈ ਦੇ ਛੱਡੀਆਂ ਤੇ ਦੁਬਾਰਾ ਰੀਸੈਟ ਕੀਤਾ।
1: ਥੈਂਕ ਯੂ, ਥੈਂਕ ਯੂ, ਥੈਂਕ ਯੂ ਜੀ। ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਚ ਰਹੋ। ਦੇਸ਼ਬੰਧ ਭਾਰਦਵਾਜ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਪ੍ਰੀਤਿੰਦਰ ਜੀ ਸਤਿ ਸ਼੍ਰੀ ਅਕਾਲ, ਰਣਜੋਤ ਜੀ ਸਤਿ ਸ਼੍ਰੀ ਅਕਾਲ ਤੇ ਸਾਰੇ ਹਾਂਜੀ ਪਰਿਵਾਰ ਨੂੰ ਤੇ ਆਪ ਸਭ ਕਾ ਦਿਨ ਅਤਿ ਉੱਤਮ ਹੋ। ਥੈਂਕ ਯੂ ਜੀ, ਧੰਨਵਾਦ। ਅਮਨਦੀਪ ਢਿੱਲੋਂ ਜੀ ਕਹਿੰਦੇ ਕਿ ਗੁੱਡ ਮੋਰਨਿੰਗ। ਪਰਮਪ੍ਰੀਤ ਸਿੰਘ ਰਾਜਪੂਤ ਜੀ ਕਹਿੰਦੇ ਕਿ ਗੁੱਡ ਮੋਰਨਿੰਗ। ਹਰਮਨ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੇ ਤੰਦਰੁਸਤੀ ਬਖਸ਼ਣ। ਸੰਦੀਪ ਸਿੰਘ ਰੱਖੜਾ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਮਾਮਾ ਜੀ, ਇਟਸ ਡ੍ਰਿਜ਼ਲਿੰਗ ਸੋ ਡਰਾਈਵ ਕੇਅਰਫੁਲੀ ਟੂ ਇੰਜੋਏ ਰੇਡੀਓ। ਤੇ ਬਿੰਨ ਚੁੱਕੀ ਜਾਂਦੇ ਹਾਂ ਤੇ ਬਿੰਨ ਚੁੱਕੀ ਜਾਂਦੇ ਹਾਂ।
2: ਇਹਨਾਂ ਨੇ ਵੀ ਮਾਰਨਿੰਗ ਵਾਕ ਚੇਤੇ ਕੀਤਾ ਲੱਗਦਾ ਨਾ, ਡਿਊ ਡ੍ਰੌਪਸ ਵੱਲੋਂ ਕਿ ਲਾਈਕ ਪਰਲਸ।
1: ਥੈਂਕ ਯੂ। ਕਹਿੰਦੇ ਕਿ ਮੈਲਬਨ ਸ਼ਹਿਰ ਵਿੱਚ ਵਗਣ ਠੰਡੀਆਂ ਤੇ ਤੇਜ਼ ਹਵਾਵਾਂ, ਇੱਕ ਚਿੱਤ ਕਰੇ ਕਿ ਕੰਮ ਤੇ ਜਾਵਾਂ
2: ਕਿ ਨਾ ਜਾਵਾਂ,
1: ਨਾ ਜਾਵਾਂ। ਦੂਜਾ ਚਿੱਤ ਕਰੇ ਕਿ ਬਿਜਲੀ ਚਿੱਠੀ ਦੁਆਰਾ ਸਿਕ ਲੀਵ ਦਾ ਫਾਰਮ ਪਹੁੰਚਾਵਾਂ ਕਿ ਨਾ ਪਹੁੰਚਾਵਾਂ। ਫਿਰ ਪਾਣੀ ਦਾ ਘੁੱਟ ਪੀ ਆਪਣੇ ਮਨ ਨੂੰ ਸਮਝਾਵਾਂ। ਫਿਰ ਚਿੱਤ ਕਰੇ ਮੈਂ ਹੁਣ ਪਹਿਲੇ ਪੈਰ ਨਾ ਹੀ ਨਾਵਾਂ।
2: ਮੈਂ ਕਹਿੰਦੇ ਇਹ ਨਾ ਦੇਖੋ ਲਿਖਿਆ ਨਾਵਾਂ ਜਾਂ ਨਾ ਨਾਵਾਂ ਹੈ ਨਾ।
1: ਸੌਖੀਆਂ ਨਹੀਂ ਉਹ ਨਾਪ ਹੁੰਦੀਆਂ ਡਰਾਈਵਰਾਂ ਦੀਆਂ ਲੰਮੀਆਂ ਲੰਮੀਆਂ ਰਾਹਾਂ। ਜਦੋਂ ਮੈਲਬਨ ਸ਼ਹਿਰ ਵਿੱਚ ਵਗਦੀਆਂ ਠੰਡੀਆਂ ਤੇਜ਼ ਹਵਾਵਾਂ, ਰੱਜ ਰੱਜ ਕਰੋ ਮਿਹਨਤਾਂ ਤੇ ਕਮਾਈਆਂ, ਲੱਗਣ ਨਾ ਕਿਸੇ ਵੀਰ ਭੈਣ ਨੂੰ ਤੱਤੀਆਂ ਹਵਾਵਾਂ। ਮਾਝੇ ਵਾਲੇ ਨੇ ਸਿਚੁਏਸ਼ਨ ਤੇ ਲਿਖਦੇ ਰਹਿਣਾ, ਪਿੰਡ ਡੇਰਾ ਬਾਬਾ ਨਾਨਕ ਤੇ ਘੁੰਮਣ ਹੈ ਜਿਸ ਦਾ ਸਰਨਾਵਾਂ, ਚੜ੍ਹਦੀਆਂ ਕਲਾ ਵਿੱਚ ਰਹਿਣ ਸਾਰੇ, ਘੁੰਮਣ ਮੰਗੇ ਰੱਬ ਕੋਲੋਂ ਇਹੀ ਦਵਾਵਾਂ, ਘੁੰਮਣ ਮੰਗੇ ਰੱਬ ਕੋਲੋਂ ਇਹੀ ਦਵਾਵਾਂ। ਧੰਨਵਾਦ ਜੀ ਤੁਹਾਡਾ। ਮਿਹਰਬਾਨੀ ਜੀ ਗੁਰਜੀਤ ਕੌਰ ਗਿੱਲ ਜੀ, ਧੰਨਵਾਦ ਤੁਹਾਡਾ। ਤੇ ਸੁਖਵਿੰਦਰ ਭੈਣ ਜੀ ਕਹਿੰਦੇ ਕਿ ਇੱਕ ਹੋਰ ਬਰਥਡੇ ਆ ਅੱਜ ਮੇਰੇ ਤੇ ਗੁਰਜੀਤ ਸਿੰਘ ਦੇ ਲਾਡਲੇ ਪੁੱਤਰ ਹਰਕੀਰਤ ਸਿੰਘ ਦਾ 19ਵਾਂ ਜਨਮ ਦਿਨ ਆ, ਪਲੀਜ਼ ਵਿਸ਼ ਕਰਿਓ ਸਾਡੇ ਦੋਵਾਂ ਵੱਲੋਂ ਸਾਰੇ ਪਰਿਵਾਰ ਨੂੰ। ਬਹੁਤ ਬਹੁਤ ਵਧਾਈਆਂ ਭੈਣ ਜੀ ਬੇਟੇ ਦੇ ਜਨਮ ਦਿਨ ਦੀਆਂ। ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਡੀਅਰ ਹਰਕੀਰਤ ਸਿੰਘ, ਹੈਪੀ ਬਰਥਡੇ ਟੂ ਯੂ। ਬਹੁਤ ਬਹੁਤ ਵਧਾਈਆਂ ਜੀ ਹਰਕੀਰਤ ਜੀ, ਜਵਾਨੀਆਂ ਮਾਣੋ, ਸੁੱਖ ਤੇ ਨਾਲ ਜਵਾਨ ਹੋ ਗਿਆ ਮੁੰਡਾ। ਕੱਲ੍ਹ ਦੀਆਂ ਗੱਲਾਂ ਲੱਗਦੀਆਂ ਹਲੇ। ਮੰਮੀ ਪਾਪਾ ਨੂੰ, ਮਾਸੀ ਮਾਸੜ ਨੂੰ ਬਹੁਤ ਬਹੁਤ ਵਧਾਈਆਂ, ਸਾਰੇ ਪਰਿਵਾਰ ਨੂੰ। ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਤੁਹਾਡੇ ਸੁਣੇ ਸੁਣੇ ਇਸੇ ਤਰ੍ਹਾਂ ਦੇ ਨਾਲ
2: ਕਾਰ ਵਿਹਾਰ ਬਣੇ ਰਹਿਣ ਦਾ। ਕਹਿੰਦੇ ਆ ਵੀ ਵਿਆਹਣ ਯੋਗ ਹੋ ਜਾਂਦਾ
1: ਇੱਥੇ,
2: ਜਾਂ ਵੈਸੇ ਵਿਆਹਣ ਯੋਗ ਤਾਂ ਬੰਦਾ ਕਦੇ ਵੀ ਨਹੀਂ ਹੁੰਦਾ, ਪਰ ਮਤਲਬ ਜਾਣੀ
1: ਯੋਗ ਜੀ ਤੇ
2: ਵਿਆਹ ਕਰਾ ਸਕਦਾ,
1: ਕਰਾ ਸਕਦਾ, ਵੋਟ ਤੇ ਪਾਈ ਸਕਦਾ ਨਾ। ਵੇਖੋ ਵੋਟ ਤੇ ਵਿਆਹ ਦਾ ਕਿੰਨਾ ਤਾਲਮੇਲ ਆਪਸ ਵਿੱਚ ਹੈ ਨਾ।
2: ਹਾਂ, ਦੋਨਾਂ 'ਚ ਬਹੁਤ ਕੁਝ ਡਿਸਾਈਡ ਕਰਕੇ ਪਾਉਣਾ ਪੈਂਦਾ।
1: ਬਹੁਤ ਬਹੁਤ ਵਧਾਈ।
2: ਪਾਰਟੀ ਚੰਗੀ ਆ ਤਾਂ ਲੀਡਰ ਮਾੜਾ, ਮਤਲਬ ਸਾਰੇ ਗੁਣ ਬੜੇ ਤੇ ਔਖਾ।
1: ਤੰਦਰੁਸਤੀਆਂ ਮਾਣੋ ਵੀ, ਜਵਾਨੀਆਂ ਮਾਣੋ, ਚੜ੍ਹਦੀ ਕਲਾ ਦੇ ਵਿੱਚ ਰਹੋ। ਤੇ ਹਰਿੰਦਰ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ 12 ਸਾਲ ਬਾਅਦ ਮਾਮੇ ਬਣੇ ਆ ਜੀ ਅੱਜ, ਤੇ ਦੋ ਧੀਆਂ ਦੀ ਦਾਤ ਬਖਸ਼ੀ ਆ ਵਾਹਿਗੁਰੂ ਨੇ।
2: ਬਹੁਤ ਬਹੁਤ ਮੁਬਾਰਕ,
1: ਬਹੁਤ ਬਹੁਤ ਵਧਾਈਆਂ ਜੀ। ਲਕਸ਼ਮੀ ਆਈ ਆ ਘਰ ਦੇ ਵਿੱਚ, ਵਾਹਿਗੁਰੂ
2: ਚਾਨਣ ਹੋਵੇ, ਨਵੇਂ ਜੀ ਹੈ ਨਾ, ਨਵੀਆਂ ਰੌਣਕਾਂ
1: ਜੀ,
2: ਤੇ ਚਾਮਲਾਰ
1: ਹੋਰ ਬਹੁਤ ਖੁਸ਼ੀਆਂ ਮਿਲਣ, ਤੇ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਸਾਂਝੀਆਂ ਕਰਦੇ ਰਹੋ। ਬਹੁਤ ਬਹੁਤ ਵਧਾਈਆਂ ਸਾਡੇ ਸਾਰੇ ਹਾਂਜੀ ਪਰਿਵਾਰ ਦੇ ਵੱਲੋਂ। ਰਜਿੰਦਰ ਬਾਬਾ ਜੀ ਕਹਿੰਦੇ ਕਿ ਬੁੱਧਵਾਰ ਦੇ ਦਿਨ ਦੀਆਂ ਸ਼ੁਭਕਾਮਨਾਵਾਂ, ਸਭ ਖੁਸ਼ ਰਹਿਣ, ਤੰਦਰੁਸਤ ਰਹਿਣ, ਚੜ੍ਹਦੀ ਕਲਾ 'ਚ ਰਹਿਣ। ਸੰਜੇ ਪਹੂਜਾ ਜੀ ਕਹਿੰਦੇ ਨੇ ਕਿ ਅੱਜ ਦੀ ਕਹਾਣੀ ਵਧੀਆ ਲੱਗੀ ਇਹਨਾਂ ਨੂੰ। ਬਲਜੀਤ ਵਾਲੀਆ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਗ੍ਰੇਟ ਵੈਨਸਡੇ। ਸੁੱਖ ਸਰਾਂ ਜੀ ਕਹਿੰਦੇ ਕਿ ਰੇਡੀਓ ਹਾਂਜੀ ਦੇ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ। ਪਰਮਜੋਤ ਸਿੰਘ ਜੀ, ਕਮਲ ਕੌਰ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸੁਪ੍ਰਭਾਤ ਸਾਡੇ ਵੱਲੋਂ ਵੀ। ਮਨਦੀਪ ਜੀ ਧੰਨਵਾਦ। ਕੁਲਬੀਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਦੇ ਲਈ, ਅਤੇ ਕਰਮਜੀਤ ਕੌਰ ਜੀ ਵੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਕਹਾਣੀ ਵਧੀਆ ਸੀ, ਦਿਨ ਵਧੀਆ ਵਧੀਆ ਰਹੇ। ਬਲਵਿੰਦਰ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਇਹ ਵਿਟ ਸੰਡੇ ਬੀਚ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਕਾਫੀ ਦਿਨਾਂ ਬਾਅਦ ਮੈਸੇਜ ਆਇਆ ਜੀ, ਠੀਕ ਠਾਕ ਉਹ ਆਸ ਕਰਦੇ ਹਾਂ, ਰਾਜੀ ਖੁਸ਼ੀ ਹੋ ਗਏ, ਚੜ੍ਹਦੀ ਕਲਾ ਦੇ ਵਿੱਚ ਹੋ ਗਏ, ਅਤੇ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ। ਅੱਛਾ, ਇਹ ਤੁਸੀਂ ਦੋਹੀਂ ਪਾਸੇ ਕਰਤਾ ਮੈਸੇਜ, ਅਤੇ ਕੁੜੀਆਂ ਦਾ ਨਾਂ ਰੱਖਿਆ ਬੇਟੀਆਂ ਦਾ ਇਹਨਾਂ ਨੇ, ਰਬਾਬ ਅਤੇ ਰੂਬੀਨ।
2: ਕਿਆ ਬਾਤ ਹੈ, ਬਹੁਤ ਸੋਹਣੇ ਨਾਂ,
1: ਬਹੁਤ ਸੋਹਣੇ ਜੀ, ਧੰਨਵਾਦ। ਅਤੇ ਸਤਿ ਸ਼੍ਰੀ ਅਕਾਲ ਜੀ, ਅਤੇ ਵਾਹਿਗੁਰੂ ਕਹਿੰਦੇ ਕਿ ਚੜ੍ਹਦੀ ਕਲਾ ਦੇ ਵਿੱਚ ਰੱਖਣ, ਬਹੁਤ ਮਿਹਰਬਾਨੀ ਤੁਹਾਡੀ ਜੀ, ਸਤਿ ਸ਼੍ਰੀ ਅਕਾਲ। ਅਤੇ ਬਹੁਤ ਵਧੀਆ ਕਹਿੰਦੇ ਨੇ ਕਿ ਅੱਜ ਦੀ ਕਹਾਣੀ, ਗੁਰਦੀਪ ਗੁਰਪ੍ਰੀਤ ਜੀ ਧੰਨਵਾਦ। ਅਤੇ ਅੰਮ੍ਰਿਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਵੀਰ ਜੀ, ਵਿਸ਼ ਕਰਦੇ ਹੋ ਹਰਕੀਰਤ ਸਿੰਘ ਨੂੰ 19ਵੇਂ ਜਨਮ ਦਿਨ ਦੀਆਂ। ਹਾਂਜੀ ਜ਼ਰੂਰ ਜੀ, ਆਪਾਂ ਵਿਸ਼ ਕਰਤਾ ਤੁਹਾਡੇ ਭਾਣਜੇ ਨੂੰ, ਅਤੇ ਮਾਸੀ ਦੇ ਵੱਲੋਂ, ਬ੍ਰਦਰ ਕ੍ਰਿਸ਼ਪ੍ਰੀਤ ਦੇ ਵੱਲੋਂ ਵੀ, ਅਰਮਾਨ ਦੇ ਵੱਲੋਂ ਵੀ, ਬਹੁਤ ਬਹੁਤ ਵਧਾਈਆਂ। ਇਸੇ ਤਰ੍ਹਾਂ ਭੈਣਾਂ ਭਰਾਵਾਂ ਦਾ ਪਿਆਰ ਆਪਸ ਵਿੱਚ ਬਣਿਆ ਰਹੇ, ਭਰਾਵਾਂ ਭਰਾਵਾਂ ਦਾ ਪਿਆਰ ਬਣਿਆ ਰਹੇ। ਮਨਜੀਤ ਸਿੰਘ ਬਟਾਲਾ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਬਹੁਤ ਮਿਹਰਬਾਨੀ। ਅਤੇ ਇਸ ਚੁਟਕਲੇ ਕੇ ਸਾਥ ਹਮ ਇਜਾਜ਼ਤ ਲੇਤੇ ਹੈ। ਕਹਿੰਦੇ ਕਿ ਚਿੰਟੂ ਕੋ ਭੋਜਪੁਰੀ ਬੋਲਨੇ ਕਾ ਬੂਤ ਸਵਾਰ ਹੁਆ, ਉਸਨੇ ਆਪਣੀ ਗਰਲਫ੍ਰੈਂਡ ਕੋ ਭੋਜਪੁਰੀ ਮੇਂ ਇੱਕ ਸ਼ਾਇਰੀ ਸੁਣਾਈ, ਜਿਸਕੇ ਬਾਅਦ ਗਰਲਫ੍ਰੈਂਡ ਨੇ ਉਸੇ ਬਹੁਤ ਪੀਟਾ। ਅਰਜ਼ ਹੈ, ਤਾਜ ਮਹਿਲ ਕੌਣ ਚੀਜ਼ ਬਾ,
2: ਤਾਜ ਮਹਿਲ
1: ਕੌਣ ਚੀਜ਼ ਬਾ, ਹਮ ਇੱਕਰੋ ਸੇ ਵੀ ਬੜਾ ਇਮਾਰਤ ਬਨਵਾ ਦੇਬ, ਮੁਮਤਾਜ ਤਾਂ ਮਰ ਕੇ ਦਫਨ ਬਹਿਨ ਬਯਲ ਰੇ, ਤੋ ਕੇ ਸੋਚ ਰਹੀ ਹਮ ਜਿੰਦਾ ਦਫਨਾ ਦੇਬ।
2: ਰਣਜੋਤ ਚਿੰਟੂ,
1: ਧੰਨਵਾਦ ਮਨਦੀਪ ਜੀ, ਇਹ ਤਾਂ ਕੋਈ ਗੁੱਸਾ ਹੀ ਕੱਢਿਆ ਤੁਸੀਂ ਲੱਗਦਾ। ਥੈਂਕ ਯੂ ਜੀ, ਧੰਨਵਾਦ, ਮਿਹਰਬਾਨੀ। ਅਤੇ ਹੁਣ ਆਪਾਂ ਲੈਂਦੇ ਤੁਹਾਡੇ ਕੋਲ
2: ਪਰਿਵਾਰ ਛੁਟਕਾ ਛਣਾ ਕਰੋ, ਪਰਿਵਾਰ
1: ਕੋਈ ਹਿੰਸਾ ਵਾਲਾ ਨਹੀਂ, ਕੋਈ ਚੜ੍ਹਦੀ ਕਲਾ ਚਲਾਓ।
2: ਇਹ ਮਤਲਬ ਫੇਸਬੁੱਕ ਵਾਲਾ ਤਾਂ ਹੈਗਾ, ਅੱਗੇ ਉਹ ਪੁੱਛੇ ਕਹਿੰਦਾ ਭਾਜੀ ਕਵਿਤਾ ਕਿਵੇਂ ਲੱਗੀ, ਕਹਿੰਦਾ ਫੇਸਬੁੱਕ ਵਾਲੀ ਆ। ਇਹਨੂੰ ਦੋਨੇ ਪਾਸੇ ਲਿਜਾਇਆ ਜਾਂਦਾ ਵੀ ਫੇਸਬੁੱਕ ਤੇ ਸ਼ੇਅਰ ਕਰੋ ਵਾਈਡਰ ਕਮਿਊਨਿਟੀ ਚ, ਉਹਨਾਂ ਨੂੰ ਵੀ ਪਤਾ ਲੱਗੇ
1: ਤੁਸੀਂ ਕੀ ਕਰ ਰਹੇ ਹੋ। ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਚ ਰਹੋ, ਤੇ ਸੁਣਦੇ ਰਹੋ ਰੇਡੀਓ ਹਾਂਜੀ 1674।

ਸਤਿ ਸ਼੍ਰੀ ਅਕਾਲ, ਆਦਾਬ, ਸਲਾਮ, ਨਮਸਤੇ। ਮੈਂ ਤੁਹਾਡੀ ਦੋਸਤ ਜਾਸਮਨ। ਅੱਜ ਮੈਂ ਤੁਹਾਨੂੰ ਕਿਸੇ ਕਵੀ ਦੀਆਂ ਕਵਿਤਾਵਾਂ ਨਹੀਂ, ਬਲਕਿ ਇੱਕ ਕਹਾਣੀਕਾਰਾਂ ਦੀਆਂ ਕਹਾਣੀਆਂ ਸੁਣਾਵਾਂਗੀ। ਦਲੀਪ ਕੌਰ ਟਿਵਾਣਾ ਜੀ। ਅੱਜ ਮੈਂ ਤੁਹਾਨੂੰ ਦਲੀਪ ਕੌਰ ਟਿਵਾਣਾ ਜੀ ਦੀਆਂ ਲਿਖੀਆਂ ਹੋਈਆਂ ਕਹਾਣੀਆਂ ਸੁਣਾਵਾਂਗੀ, ਪਰ ਉਸ ਤੋਂ ਪਹਿਲਾਂ ਤੁਹਾਨੂੰ ਉਹਨਾਂ ਦੀ ਕਥਾ ਯਾਤਰਾ ਸੁਣਾਵਾਂਗੀ। ਕਥਾ ਯਾਤਰਾ ਜੋ ਕਿ ਦਲੀਪ ਕੌਰ ਟਿਵਾਣਾ ਜੀ ਨੇ ਖੁਦ ਲਿਖੀ ਹੋਈ ਹੈ। ਉਹ ਲਿਖਦੇ ਨੇ, ਬਚਪਨ ਵਿੱਚ ਗੁੱਡੀਆਂ ਪਟੋਲਿਆਂ ਨਾਲ ਖੇਡਦੀਆਂ ਕੁੜੀਆਂ ਆਪੇ ਉਹਨਾਂ ਦੀ ਗੁੱਡੀਆਂ ਦੇ ਕਾਜਰ ਚਾ ਲੈਂਦੀਆਂ ਨੇ। ਸੁਹਾਗ ਗਾਉਂਦੀਆਂ, ਡੋਲੀ ਬਿਠਾਉਂਦੀਆਂ ਉਹਨਾਂ ਦੀਆਂ ਸਾਰੀਆਂ ਰਸਮਾਂ ਵਿੱਚੋਂ ਲੰਘ ਜਾਂਦੀਆਂ ਹਨ, ਜਿਨ੍ਹਾਂ ਵਿੱਚੋਂ ਦੀ ਉਹਨਾਂ ਨੇ ਆਪ ਸੱਚੀ ਮੁੱਚੀ ਲੰਘਣਾ ਹੁੰਦਾ ਹੈ। ਫਿਰ ਉਹਨਾਂ ਗੁੱਡੀਆਂ ਵਿੱਚੋਂ ਕੋਈ ਗੁੱਡੀ ਮਰ ਜਾਂਦੀ ਹੈ। ਰੋਂਦੀਆਂ, ਗੁਰਲਾਉਂਦੀਆਂ, ਸਿਆਪਾ ਕਰਦੀਆਂ ਉਹ ਗੁੱਡੀ ਫੂਕਣ ਤੁਰ ਪੈਂਦੀਆਂ ਨੇ ਤੇ ਵੈਣ ਪਾਉਂਦੀਆਂ ਨੇ, ਹੈ ਹੈ ਧੀਏ ਮੋਰਨੀਏ, ਤੇਰੇ ਗੱਜ ਗੱਜ ਲੰਬੇ ਵਾਲ ਨੀ ਧੀਏ ਮੋਰਨੀਏ। ਕੁਛ ਇਹੋ ਜਿਹਾ ਹੀ ਮੇਰਾ ਰਿਸ਼ਤਾ ਮੇਰੀਆਂ ਕਹਾਣੀਆਂ ਨਾਲ ਸੀ, ਤੇਰੇ ਗੱਜ ਗੱਜ ਲੰਮੇ ਵਾਲ ਨੀ ਧੀਏ ਮੋਰਨੀਏ। ਆਖਦਿਆਂ ਮੈਨੂੰ ਲੱਗਦਾ ਹੈ ਜਿਵੇਂ ਉਹ ਸਭ ਗੁੱਡੇ ਗੁੱਡੀਆਂ ਦੀ ਖੇਡ ਹੀ ਸੀ। ਨਹੀਂ ਤਾਂ ਜਦੋਂ ਮੈਂ ਜ਼ਰਾ ਕੁ ਵੱਡੀ ਹੋਈ ਉਸ ਖੇਡ ਤੋਂ ਦੂਰ ਕਿਉਂ ਚਲੀ ਗਈ। ਉਸ ਉਮਰੇ ਸੱਚ ਤੇ ਛਲ, ਸੱਚ ਤੇ ਸੁਪਨੇ ਵਿਚਕਾਰਲੀ ਲਕੀਰ ਦੀ ਏਡੀ ਪਹਿਚਾਣ ਨਹੀਂ ਹੁੰਦੀ। ਪ੍ਰਿੰਸੀਪਲ ਤੇਜਾ ਸਿੰਘ ਨੇ ਜਦੋਂ ਇੱਕ ਕਹਾਣੀ ਬਾਰੇ ਆਖਿਆ, ਇਹ ਏਡੀ ਵਧੀਆ ਨਹੀਂ, ਤਾਂ ਮੇਰਾ ਜਵਾਬ ਸੀ, ਕਹਾਣੀ ਤਾਂ ਵਧੀਆ ਹੀ ਹੈ ਪਰ ਤੁਹਾਨੂੰ ਸਮਝ ਨਹੀਂ ਲੱਗੀ। ਅਜਿਹੇ ਬੇਬੁਨਿਆਦ ਜਿਹੇ ਵਿਸ਼ਵਾਸ ਸਦਕਾ ਹੀ ਮੈਂ ਕਹਾਣੀਆਂ ਲਿਖਦੀ ਵੀ ਰਹੀ, ਕਹਾਣੀਆਂ ਛਪਦੀਆਂ ਵੀ ਰਹੀਆਂ ਤੇ ਲੋਕ ਪੜ੍ਹਦੇ ਵੀ ਰਹੇ। ਝੂਠੀਆਂ, ਸੱਚੀਆਂ, ਮਾੜੀਆਂ ਮੋਟੀਆਂ ਤਾਰੀਫਾਂ ਜਿਹੀਆਂ ਵੀ ਹੋਣ ਲੱਗ ਪਈਆਂ, ਪਰ ਇਹਨਾਂ ਗੱਲਾਂ ਦਾ ਮੈਨੂੰ ਤਰਵਾਸ ਕੋਈ ਨਹੀਂ ਸੀ। ਇਸ ਲਈ ਨਾ ਕਿਸੇ ਨੂੰ ਕਦੀ ਕਿਸੇ ਕਿਤਾਬ ਦੀ ਭੂਮਿਕਾ ਲਿਖਣ ਲਈ ਆਖਿਆ ਤੇ ਨਾ ਕੋਈ ਕਿਤਾਬ ਕਿਧਰੇ ਰਿਵਿਊ ਲਈ ਭੇਜੀ। ਸਾਧਨਾ ਕਹਾਣੀ ਸੰਗ੍ਰਹਿ ਨੂੰ ਜਦੋਂ ਇਨਾਮ ਲਈ ਚੁਣ ਲਿਆ ਗਿਆ ਤਾਂ ਮੈਨੂੰ ਲੱਗਿਆ ਕਹਾਣੀਆਂ ਇੰਨੀਆਂ ਵਧੀਆ ਨਹੀਂ, ਪਰ ਚੋਣ ਕਰਨ ਵਾਲਿਆਂ ਨੂੰ ਸ਼ਾਇਦ ਸਮਝ ਨਹੀਂ ਲੱਗੀਆਂ। ਇਸ ਮੌਕੇ ਉੱਪਰ ਲੋਕਾਂ ਨੇ ਪੁੱਛਣਾ ਸ਼ੁਰੂ ਕਰ ਦਿੱਤਾ, ਮੈਂ ਕਹਾਣੀ ਕਿਵੇਂ ਲਿਖਦੀ ਹਾਂ, ਕਿਉਂ ਲਿਖਦੀ ਹਾਂ। ਲੱਗਿਆ ਕਾਗਜ਼ ਕਲਮ ਲੈਂਦੀ ਹਾਂ ਤੇ ਲਿਖ ਲੈਂਦੀ ਹਾਂ, ਹੋਰ ਕੀ। ਕਿਉਂ ਲਿਖਦੀ ਹਾਂ? ਲੱਗਿਆ ਮੈਂ ਕਿੱਥੇ ਲਿਖਦੀ ਹਾਂ, ਕਹਾਣੀ ਮੇਰੇ ਕੋਲੋਂ ਲਿਖਵਾ ਲੈਂਦੀ ਏ। ਇਸੇ ਸਮੇਂ ਮੈਂ PhD ਲਈ ਕਹਾਣੀ ਉੱਤੇ ਹੀ ਵਿਸ਼ਾ ਚੁਣ ਲਿਆ। ਸੰਸਾਰ ਦੀਆਂ ਕੁਝ ਚੰਗੀਆਂ ਕਹਾਣੀਆਂ ਪੜ੍ਹੀਆਂ ਤੇ ਸਮਝਣ ਦੀ ਕੋਸ਼ਿਸ਼ ਕੀਤੀ ਕਿ ਲੋਕ ਕਹਾਣੀਆਂ ਕਿਉਂ ਲਿਖਦੇ ਹਨ। ਪਤਾ ਲੱਗਿਆ ਕਿ ਚੈਕਫ ਬਾਰੇ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਆਪਣੀਆਂ ਲਿਖਤਾਂ ਰਾਹੀਂ ਰੂਸੀ ਲੋਕਾਂ ਨੂੰ ਉਹਨਾਂ ਦਾ ਆਪਣਾ ਆਪ ਲੱਭ ਕੇ ਦਿੱਤਾ। ਮੈਂ ਸੋਚਿਆ ਮੈਂ ਆਪਣੀਆਂ ਕਹਾਣੀਆਂ ਰਾਹੀਂ ਕੀ ਲੱਭਣ ਦੀ ਕੋਸ਼ਿਸ਼ ਕਰਦੀ ਹਾਂ, ਆਪਣਾ ਆਪਾ। ਕਿਹੜਾ ਆਪਾ? ਇਹ ਭੁਲੇਖਾ ਨਾ ਮੈਨੂੰ ਸਿਰਫ ਮੈਨੂੰ ਸਗੋਂ ਦੂਜਿਆਂ ਨੂੰ ਲੱਗਿਆ। ਇਸੇ ਕਾਰਨ ਇੱਕ ਵਾਰੀ ਲੇਖਕ ਕਿਸਮ ਦੇ ਦੋ ਬੰਦੇ ਸਾਡੇ ਘਰੇ ਆਏ ਤੇ ਆਖਣ ਲੱਗੇ, ਅਸੀਂ ਤੁਹਾਡੀ ਮਾਸੀ ਕਹਾਣੀ ਪੜ੍ਹੀਏ, ਸਾਨੂੰ ਤੁਹਾਡੇ ਨਾਲ ਹਮਦਰਦੀ ਹੋ ਗਈ ਏ। ਮੈਂ ਪੁੱਛਿਆ, ਜਿਸ ਦੀ ਆਪਣੀ ਮਾਂ ਨਾ ਮਰੀ ਹੋਵੇ ਉਹ ਨਹੀਂ ਇਹੋ ਜਿਹੀ ਕਹਾਣੀ ਲਿਖ ਸਕਦਾ। ਰੱਬ ਦੇ ਵਾਸਤੇ ਕਹਾਣੀ ਦੀ ਖਾਤਰ ਮੇਰੀ ਮਾਂ ਨੂੰ ਨਾ ਮਾਰੋ, ਮੇਰੀਆਂ ਤਾਂ ਦੋ ਦੋ ਮਾਵਾਂ ਜਿਉਂਦੀਆਂ ਨੇ।
ਸਵਾਲ ਸੀ, ਜੇ ਮੈਂ ਆਪਣੀ ਨਹੀਂ ਤਾਂ ਫਿਰ ਕਿਹਦੀ ਗੱਲ ਕਰਦੀ ਏ? ਕਿਹੜੀਆਂ ਗੱਲਾਂ ਕਰਦੀਆਂ ਨੇ ਮੇਰੀਆਂ ਕਹਾਣੀਆਂ? ਉਹਨਾਂ ਹੀ ਦਿਨਾਂ ਵਿੱਚ ਮੈਂ ਕਿੱਧਰੇ ਪੜ੍ਹਿਆ ਸੀ, ਐਵਰੀ ਹਿਊਮਨ ਬੀਂਗ ਇਜ਼ ਅ ਲਿਮਿਟਿਡ ਮੈਨੀਫੈਸਟੇਸ਼ਨ ਆਫ ਦ ਅਨਲਿਮਿਟਿਡ ਸੈਲਫ। ਇਸੇ ਲਈ ਇਹ ਕਹਾਣੀਆਂ ਮੇਰੀਆਂ ਹੋ ਕੇ ਵੀ ਮੇਰੀਆਂ ਨਹੀਂ ਸਨ ਤੇ ਮੇਰੀਆਂ ਨਾ ਹੋ ਕੇ ਵੀ ਮੇਰੀਆਂ ਸਨ। ਗੱਲ ਸਪਸ਼ਟ ਕਰੋਗੇ? ਕਿਸੇ ਨੇ ਪੁੱਛਿਆ। ਸੁਣੋ, ਜਦੋਂ ਕੋਈ ਮਰਦਾ ਹੈ, ਮਰਨ ਵਾਲੇ ਦੇ ਨਾਲ ਜਿੰਨਾ ਜਿੰਨਾ ਕਿਸੇ ਦਾ ਰਿਸ਼ਤਾ ਹੁੰਦਾ ਹੈ, ਉਹਨਾਂ ਉਹਨਾਂ ਉਹਦੇ ਨਾਲ ਮਰਦਾ ਵੀ ਹੈ ਤੇ ਉਹਨਾਂ ਉਹਨਾਂ ਉਹਦੇ ਨਾਲ ਸਿਵੇ ਵਿੱਚ ਜਲਦਾ ਵੀ ਹੈ। ਮਰਨ ਵਾਲਾ ਤਾਂ ਸਿਵੇ ਤੱਕ ਪਹੁੰਚ ਕੇ ਆਪਣੀ ਕਹਾਣੀ ਮੁਕਾ ਜਾਂਦਾ ਏ, ਪਰ ਪਿੱਛੇ ਰਹਿਣ ਵਾਲਿਆਂ ਲਈ ਜਿਉਂਦੇ ਰਹਿਣ ਅਤੇ ਜਿਉਣ ਦੀ ਰੁਟੀਨ ਨਿਭਾਉਣ ਦੀ ਵੀ ਮਜਬੂਰੀ ਹੁੰਦੀ ਏ। ਸੋ ਗੱਲ ਸਵੈ ਜਾਂ ਪਰ ਦੀ ਨਹੀਂ ਹੁੰਦੀ, ਗੱਲ ਸਵੈ ਜਾਂ ਪਰ ਨਾਲ ਰਿਸ਼ਤੇ ਦੀ ਹੁੰਦੀ ਏ। ਆਖਦੇ ਨੇ ਦੂਸਰੇ ਵਿਸ਼ਵ ਯੁੱਧ ਵੇਲੇ ਵਰਜੀਨੀਆ ਵੁਲਫ ਇੰਨੇ ਡਿਪਰੈਸ਼ਨ ਵਿੱਚ ਚਲੀ ਗਈ ਕਿ ਉਸਨੇ ਸਮੁੰਦਰ ਵਿੱਚ ਡੁੱਬ ਕੇ ਆਤਮਘਾਤ ਕਰ ਲਿਆ। ਯੁੱਧ ਤਾਂ ਸਭ ਲਈ ਸੀ, ਪਰ ਯੁੱਧ ਨਾਲ ਰਿਸ਼ਤਾ ਸਭ ਦਾ ਇੱਕੋ ਜਿਹਾ ਨਹੀਂ ਸੀ। ਕਈ ਵਾਰੀ ਪੁੱਛਿਆ ਗਿਆ ਕਿ ਮੈਂ ਆਪਣੀਆਂ ਕਹਾਣੀਆਂ ਵਿੱਚ ਕੀ ਆਖਣਾ ਚਾਹਿਆ ਏ। ਮੇਰੇ ਲਈ ਸਮੱਸਿਆ ਇਹੀ ਹੈ ਕਿ ਸਵੈ ਦਾ ਸਵੈ ਨਾਲ ਤੇ ਸਵੈ ਦਾ ਦ੍ਰਿਸ਼ਟੀ ਨਾਲ ਰਿਸ਼ਤਾ ਮੋਹ ਪਿੱਛਿਆ ਤੰਦਰੁਸਤ ਤੇ ਖੂਬਸੂਰਤ ਹੋਵੇ, ਪਰ ਨੇਵਾ ਚਾਹੁਣ ਨਾਲ ਤਾਂ ਸਭ ਕੁਛ ਨਹੀਂ ਹੋ ਜਾਂਦਾ। ਡਾਕਟਰ ਰੋਸ਼ਨ ਲਾਲ ਅਹੂਜਾ ਨੇ ਇਸੇ ਸੰਬੰਧ ਵਿੱਚ ਇੱਕ ਵਾਰੀ ਆਖਿਆ ਸੀ, ਬੀਬੀ ਦੁਨੀਆ ਤੈਂ ਤਾਂ ਨਹੀਂ ਬਣਾਈ ਕਿ ਤੇਰੀ ਮਰਜ਼ੀ ਦੀ ਹੋਵੇ। ਜਦੋਂ ਮੈਂ ਇਹ ਕਹਾਣੀਆਂ ਰਚੀਆਂ ਸਨ ਉਦੋਂ ਸਵੈ ਤੇ ਦ੍ਰਿਸ਼ਟੀ ਦੇ ਮੂਲ ਤੱਤਾਂ ਤੋਂ ਮੂਲ ਵਿਰੋਧਾਂ ਦੀ ਪਹਿਚਾਣ ਸਿਰਫ ਦੁਮੇਲ ਤੱਕ ਦੀ ਹੀ ਸੀ। ਇਸੇ ਕਾਰਨ ਉਸ ਦੁਮੇਲ ਨੂੰ ਹੀ ਆਖਰੀ ਮੰਜ਼ਿਲ ਮਿਥ ਲਿਆ ਸੀ। ਇਸੇ ਕਾਰਨ ਇਹ ਕਹਾਣੀਆਂ ਸਿਰਫ ਸਫ਼ਰ ਦੀਆਂ ਕਹਾਣੀਆਂ ਨੇ। ਮਾਂ ਨੂੰ ਕਿਸੇ ਨੇ ਆਖਿਆ, ਕਿੱਡੀ ਕਮਾਲ ਦੀ ਗੱਲ ਏ ਬੀਜੀ, ਤੁਹਾਡੀ ਧੀ ਕਹਾਣੀਆਂ ਲਿਖ ਲੈਂਦੀ ਏ। ਅਕਲ ਤਾਂ ਬਥੇਰੀ ਸੀ ਜੇ ਕਿਸੇ ਚੱਜ ਦੇ ਪਾਸੇ ਲਾਉਂਦੀ, ਬੇਜੀ ਨੇ ਸਹਿਜ ਸਵਾਈ ਆਖਿਆ ਸੀ। ਉਦੋਂ ਮੈਨੂੰ ਬੇਜੀ ਦੀ ਗੱਲ ਸਮਝ ਨਹੀਂ ਸੀ ਲੱਗੀ, ਪਰ ਹੁਣ ਲੱਗਦਾ ਏ ਕਿ ਸ਼ਾਇਦ ਉਹ ਠੀਕ ਹੀ ਆਖਦੇ ਸਨ। ਮੇਰੇ ਕੋਲੋਂ ਕਈ ਵਾਰੀ ਪੁੱਛਿਆ ਜਾਂਦਾ ਹੈ ਕਿ ਮੇਰੀ ਸਭ ਤੋਂ ਚੰਗੀ ਕਹਾਣੀ ਕਿਹੜੀ ਹੈ, ਤੇ ਮੈਨੂੰ ਲੱਗਦਾ ਏ ਉਹ ਮੈਂ ਅਜੇ ਲਿਖਣੀ ਹੈ। ਕਦੋਂ ਲਿਖਣੀ ਏ? ਕਹਾਣੀਆਂ ਲਿਖਣੀਆਂ ਤਾਂ ਤਕਰੀਬਨ ਤੁਸੀਂ ਛੱਡ ਹੀ ਦਿੱਤੀਆਂ ਹਨ। ਇੱਕ ਹੋਰ ਸਵਾਲ ਜੋ ਮੇਰੇ ਕੋਲੋਂ ਅਕਸਰ ਪੁੱਛਿਆ ਜਾਂਦਾ ਹੈ ਕਿ ਮੈਂ ਕਹਾਣੀਆਂ ਛੱਡ ਕੇ ਨਾਵਲ ਕਿਉਂ ਲਿਖਣ ਲੱਗ ਪਈ। ਕਹਾਣੀ ਲਿਖ ਕੇ ਲੱਗਦਾ ਸੀ ਜੋ ਆਖਣਾ ਸੀ ਅਜੇ ਆਖਿਆ ਨਹੀਂ ਗਿਆ। ਲੇਖਕਾ ਹੋਣਾ ਕਿਵੇਂ ਦਾ ਲੱਗਦਾ ਹੈ ਤੁਹਾਨੂੰ, ਮੈਨੂੰ ਅਕਸਰ ਲੋਕ ਪੁੱਛਦੇ ਨੇ। ਸੱਚ ਦੱਸਾਂ, ਮੈਨੂੰ ਕਦੇ ਯਾਦ ਹੀ ਨਹੀਂ ਰਹਿੰਦਾ ਕਿ ਮੈਂ ਲੇਖਕਾ ਹਾਂ। ਉਂਝ ਵੀ ਲੇਖਕਾ ਮੈਂ ਸਿਰਫ ਉਹਨਾਂ ਪਲਾਂ ਵਿੱਚ ਹੁੰਦੀ ਹਾਂ ਜਦੋਂ ਕੁਝ ਲਿਖ ਰਹੀ ਹੋਵਾਂ। ਅੱਗੋਂ ਪਿੱਛੋਂ ਤਾਂ ਮੈਂ ਆਪਣੀ ਰਚਨਾ ਪੜ੍ਹ ਕੇ ਕਈ ਵਾਰ ਹੈਰਾਨ ਹੁੰਦੀ ਹਾਂ ਕਿ ਇਹ ਮੈਂ ਹੀ ਲਿਖਿਆ ਹੈ। ਇੱਕ ਸਵਾਲ ਤੁਸੀਂ ਪੁੱਛਣਾ ਚਾਹੋਗੇ ਕਿ ਫਿਰ ਗੁੱਡੀਆਂ ਪਟੋਲਿਆਂ ਦੀਆਂ ਇਹ ਕਹਾਣੀਆਂ ਸਾਂਭਣ ਦੀ ਕੀ ਲੋੜ ਸੀ? ਲੋੜ ਹੈ, ਕਿਉਂਕਿ ਗੁੱਡੀਆਂ ਪਟੋਲਿਆਂ ਨਾਲ ਕੁੜੀਆਂ ਹੁਣ ਵੀ ਖੇਡਦੀਆਂ ਨੇ ਤੇ ਮੇਰੀ ਕਥਾ ਯਾਤਰਾ ਦਾ ਇਹ ਇੱਕ ਪੜਾਅ ਹੈ। ਦੂਸਰਾ ਸਵਾਲ ਹੈ ਕਿ ਸਾਰੀਆਂ ਕਹਾਣੀਆਂ ਇਕੱਠੀਆਂ ਕਿਉਂ ਛਾਪ ਦਿੱਤੀਆਂ? ਕਿ ਹੁਣ ਕਦੀ ਕੋਈ ਹੋਰ ਕਹਾਣੀ ਨਹੀਂ ਲਿਖੀ ਜਾਵੇਗੀ? ਗੱਲ ਇਹ ਹੈ ਕਿ ਮੈਂ ਕਿੱਧਰੇ ਇੱਕ ਸ਼ੇਅਰ ਪੜਿਆ ਸੀ, ਉਜਾਲੇ ਆਪਣੀ ਯਾਦੋਂ ਕੇ ਸਾਥ ਹਮਾਰੇ ਰਹਿਣੇ ਦੋ, ਨਾ ਜਾਣੇ ਕਿਸ ਗਲੀ ਮੇ ਜ਼ਿੰਦਗੀ ਕੀ ਸ਼ਾਮ ਹੋ ਜਾਏ। ਤੇ ਮੇਰਾ ਆਖਣ ਨੂੰ ਮਨ ਕੀਤਾ ਹੈ, ਹਮਾਰੀ ਯਾਦ ਕਾ ਸੂਰਜ ਆਪਣੇ ਪਾਸ ਰੱਖ ਲੋ, ਨਾ ਜਾਣੇ ਜ਼ਿੰਦਗੀ ਕੀ ਕਬ ਸ਼ਾਮ ਹੋ ਜਾਏ।

ਗੱਲ ਕਰ ਰਹੇ ਸੀ ਅਸੀਂ ਦਲੀਪ ਕੌਰ ਟਿਵਾਣਾ ਜੀ ਦੀ ਕਥਾ ਯਾਤਰਾ ਦੀ, ਤੇ ਹੁਣ ਉਹਨਾਂ ਦੀ ਇੱਕ ਕਹਾਣੀ ਇੱਕ ਰਾਤ। ਤੂੰ ਮੇਰੇ ਕੋਲੋਂ ਕਿਹੜੇ ਜਨਮਾਂ ਦਾ ਬਦਲਾ ਲਿਆ ਏ ਪਾਪੀਆ, ਮੈਨੂੰ ਇਹਨਾਂ ਕਸਾਈਆਂ ਦੇ ਵੱਸ ਪਾ ਕੇ ਆਪ ਰਾਹੀ ਹੋ ਗਿਆ ਏ। ਕਿਉਂ ਤੈਨੂੰ ਖਿਆਲ ਨਹੀਂ ਆਇਆ ਕਿ ਮੈਂ ਤਾਂ ਅਜੇ ਤੈਨੂੰ ਰੱਜ ਕੇ ਵੇਖਿਆ ਵੀ ਨਹੀਂ ਸੀ। ਮੇਰੀ ਪਹਿਲੀ ਰਾਤ ਹੀ ਆਖਰੀ ਰਾਤ ਕਿਉਂ ਬਣ ਗਈ? ਤੇਰੀ ਮਾਂ ਕਹਿੰਦੀ ਏ ਮੈਂ ਡੈਣ ਆ, ਮੈਂ ਕੁਲੱਖਣੀ ਪੁੱਠ ਪੈਰੀ ਹਾਂ ਜਿਸਨੇ ਆਉਂਦਿਆਂ ਹੀ ਉਸਦਾ ਪੁੱਤਰ ਖਾ ਲਿਆ। ਮੈਨੂੰ ਦੱਸ ਤਾਂ ਜਾ, ਉਹਨੂੰ ਕੀ ਜਵਾਬ ਦਿਆਂ? ਬੁੱਢੀਆਂ ਅੱਖਾਂ ਵਿੱਚ ਗਿਲਾ ਮੈਥੋਂ ਤੱਕਿਆ ਨਹੀਂ ਜਾਂਦਾ, ਬੁੱਢੀਆਂ ਅੱਖਾਂ ਵਿੱਚ ਨਫ਼ਰਤ ਮੈਥੋਂ ਸਹਾਰੀ ਨਹੀਂ ਜਾਂਦੀ। ਤੇ ਮੈਂ ਚਾਹੁੰਦੀ ਹਾਂ ਹੁਣੇ ਧਰਤੀ ਵੇਲ ਦੇ ਦੇਵੇ ਤੇ ਮੈਂ ਨਿੱਗਰ ਜਾਵਾਂ। ਤੇਰੇ ਥਾਂ ਮੈਂ ਕਿਉਂ ਨਹੀਂ ਮਰ ਗਈ? ਸਭ ਸੁਖੀ ਰਹਿੰਦੇ, ਮੇਰੇ ਮਾਪੇ ਵੀ ਕਹਿੰਦੇ ਕਿ ਇਦੂ ਤਾਂ ਸਾਡੀ ਧੀ ਮਰ ਜਾਂਦੀ, ਆਪਣੀ ਨੂੰ ਰੋ ਧੋ ਕੇ ਘਰ ਤਾਂ ਬਹਿ ਜਾਂਦੇ। ਮੈਨੂੰ ਰਹਿ ਰਹਿ ਕੇ ਖਿਆਲ ਪਿਆ ਆਉਂਦਾ ਏ ਕਿ ਮਰਨ ਵੇਲੇ ਜ਼ਰੂਰ ਤੈਨੂੰ ਮੇਰਾ ਖਿਆਲ ਆਇਆ ਹੋਵੇਗਾ, ਤੂੰ ਜ਼ਰੂਰ ਮੈਨੂੰ ਯਾਦ ਕੀਤਾ ਹੋਵੇਗਾ, ਤੈਨੂੰ ਜ਼ਰੂਰ ਮੇਰਾ ਫਿਕਰ ਲੱਗਿਆ ਹੋਵੇਗਾ। ਤਦੇ ਤਾਂ ਤੂੰ ਆਪਣੇ ਛੋਟੇ ਭਾਈ ਨੂੰ ਕੋਲ ਸੱਦ ਕੇ ਆਖਿਆ ਸੀ ਨਾ, ਵੀਰ ਸੰਮੀ ਨੂੰ ਚੰਗੀ ਤਰ੍ਹਾਂ ਰੱਖੀ। ਖਬਰੇ ਤੈਂ ਹੋਰ ਕੀ ਆਖਣਾ ਸੀ, ਜਿਹੜਾ ਨਿਗੂਣੀ ਸ਼ਰਮ ਦੇ ਮਾਰੇ ਤੇਰੀਆਂ ਅੱਖਾਂ ਵਿੱਚ ਡੁਲਕਦਾ ਰਿਹਾ। ਪਰ ਮੈਂ ਤੈਨੂੰ ਦੱਸਦੀ ਹਾਂ ਕਿ ਤੇਰਾ ਭਾਈ ਤੇਰਾ ਕਹਿਣਾ ਕਦੋਂ ਦਾ ਭੁੱਲ ਚੁੱਕਾ ਏ। ਉਹ ਮੈਨੂੰ ਬੜੀ ਵਾਰੀ ਕੁੱਟਦਾ ਰਹਿੰਦਾ ਏ, ਸ਼ਾਇਦ ਇਸ ਕਰਕੇ ਕਿ ਮੈਂ ਉਸਨੂੰ ਆਪਣੇ ਪਿਆਰ ਨਾਲ ਮੋਹ ਨਹੀਂ ਸਕੀ। ਮੇਰਾ ਪਿਆਰ ਤਾਂ ਸਾਰਾ ਤੂੰ ਲੈ ਕੇ ਰਾਹੀ ਹੋ ਗਿਆ ਏ, ਭਲਾ ਮੈਂ ਉਸਨੂੰ ਕੀ ਦਿੰਦੀ? ਮੇਰੇ ਪ੍ਰੀਤਮ, ਔਰਤ ਜ਼ਿੰਦਗੀ ਵਿੱਚ ਸਿਰਫ ਇੱਕੋ ਵਾਰੀ ਪਿਆਰ ਕਰਦੀ ਹੈ ਤੇ ਉਸੇ ਵਾਰ ਆਪਣਾ ਸਭ ਕੁਝ ਤੇ ਛੱਡਦੀ ਏ। ਮੇਰੇ ਪ੍ਰੀਤਮ, ਔਰਤ ਜ਼ਿੰਦਗੀ ਵਿੱਚ ਸਿਰਫ ਇੱਕੋ ਵਾਰੀ ਪਿਆਰ ਕਰਦੀ ਹੈ ਤੇ ਉਸੇ ਵਾਰ ਆਪਣਾ ਸਭ ਕੁਝ ਤੇ ਛੱਡਦੀ ਏ। ਜਦੋਂ ਵੀ ਤੇਰਾ ਭਾਈ ਮੈਨੂੰ ਮਾਰਦਾ ਏ, ਮੈਨੂੰ ਇਹ ਲਫ਼ਜ਼ ਤੇਰੇ ਯਾਦ ਕਰਕੇ ਕਿ ਵੀਰ ਸੰਮੀ ਨੂੰ ਚੰਗੀ ਤਰ੍ਹਾਂ ਰੱਖੀ, ਬੜਾ ਹੀ ਰੋਣਾ ਆਉਂਦਾ ਏ। ਤੇ ਫਿਰ ਮੇਰਾ ਦਿਲ ਕਰਦਾ ਏ ਕਿ ਤੂੰ ਕਿਤੇ ਹੁਣੇ ਕਿੱਧਰੋਂ ਆ ਜਾਵੇਂ ਤੇ ਆ ਕੇ ਪੁੱਛੇ, ਸੰਮੀ ਤੂੰ ਰੋਂਦੀ ਕਿਉਂ ਏ, ਆ ਕੇ ਮੈਨੂੰ ਵੀ ਨਾਲ ਲੈ ਚੱਲੇ ਜਿੱਥੇ ਤੂੰ ਰਹਿੰਦਾ ਏ। ਪਰ ਲੱਖ ਕੋਸ਼ਿਸ਼ ਕਰਨ ਤੇ ਵੀ ਚੰਗੀ ਤਰ੍ਹਾਂ ਯਾਦ ਨਹੀਂ ਆਉਂਦਾ, ਤੂੰ ਕਿਹੋ ਜਿਹਾ ਸੈਂ, ਤੇਰੇ ਨੈਣ ਨਕਸ਼ ਕਿਹਦੇ ਵਰਗੇ ਸਨ? ਬਸ ਇੰਨਾ ਹੀ ਯਾਦ ਏ ਕਿ ਇੱਕ ਰਾਤ ਤੂੰ ਮੇਰੇ ਕੋਲ ਆਇਆ ਸੈਂ, ਤੂੰ ਮੇਰੇ ਵੱਲ ਤੱਕਿਆ ਸੀ ਤੇ ਮੈਨੂੰ ਬੜਾ ਹੀ ਮਿੱਠਾ ਮਿੱਠਾ ਜਿਹਾ ਕੁਝ ਆਖਿਆ ਸੀ। ਉਦੋਂ ਮੈਨੂੰ ਬੜੀ ਸ਼ਰਮ ਆਈ ਸੀ, ਮੈਂ ਬੜਾ ਘਬਰਾਈ ਸੀ, ਬਸ ਮਾੜਾ ਜਿਹਾ ਤੈਨੂੰ ਦੇਖਿਆ ਸੀ। ਮੈਨੂੰ ਯਾਦ ਏ ਤੂੰ ਮੈਨੂੰ ਬੜਾ ਹੀ ਸੋਹਣਾ ਲੱਗਿਆ ਸੈਂ, ਪਰ ਅੱਜ ਬਾਰ ਬਾਰ ਸੋਚਣ ਤੇ ਵੀ ਯਾਦ ਨਹੀਂ ਆ ਰਿਹਾ ਕਿ ਤੂੰ ਮੈਨੂੰ ਕੀ ਆਖਿਆ ਸੀ ਤੇ ਤੂੰ ਮੈਨੂੰ ਕਿਹਦੇ ਵਰਗਾ ਲੱਗਿਆ ਸੈਂ। ਬਸ ਇੰਨਾ ਕੁ ਯਾਦ ਏ ਕਿ ਉਸ ਵੇਲੇ ਮੈਂ ਬਹੁਤ ਖੁਸ਼ ਸਾਂ ਤੇ ਇਸੇ ਕਰਕੇ ਅੱਜ ਜਦੋਂ ਤੇਰੀ ਸ਼ਕਲ ਭੁੱਲ ਗਈ ਏ, ਤੇਰੇ ਨਕਸ਼ ਭੁੱਲ ਗਏ ਨੇ, ਫਿਰ ਵੀ ਮੈਨੂੰ ਯਾਦ ਏ ਉਹ ਰਾਤ ਤੇ ਉਸ ਰਾਤ ਦੇ ਹਨੇਰੇ ਵਿੱਚ ਖੜੋਤਾ ਤੇਰਾ ਧੁੰਦਲਾ ਆਕਾਰ। ਮੈਂ ਨੇੜੇ ਰਹਿ ਕੇ ਤੈਨੂੰ ਤੱਕਿਆ ਨਹੀਂ ਸੀ, ਜਾਣਿਆ ਨਹੀਂ ਸੀ, ਇਸੇ ਕਰਕੇ ਤਾਂ ਕਈ ਵਾਰੀ ਆਖ ਲੈਂਦੀ ਹਾਂ ਖਬਰੇ ਤੂੰ ਵੀ ਆਪਣੇ ਭਾਈ ਵਰਗਾ ਹੀ ਹੁੰਦਾ, ਜਿਹੜਾ ਸ਼ਰਾਬ ਪੀ ਕੇ ਸਭ ਦੇ ਸਾਹਮਣੇ ਮੈਨੂੰ ਗੰਦੀਆਂ

ਕਦੀਆਂ ਗਾਲਾਂ ਕੱਢਣ ਲੱਗ ਜਾਂਦਾ ਏ, ਕੁੱਟਣ ਲੱਗ ਜਾਂਦਾ ਏ, ਜਿਵੇਂ ਮੈਂ ਕੋਈ ਡੰਗਰ ਪਸ਼ੂ ਹੋਵਾਂ। ਫਿਰ ਸੋਚਦੀ ਹਾਂ, ਸ਼ਾਇਦ ਤੂੰ ਵੀ ਆਪਣੇ ਭਾਈ ਵਾਂਗ ਹੀ ਆਖਿਆ ਕਰਦਾ ਕਿ ਜਨਾਨੀ ਤਾਂ ਰਹਿੰਦੀ ਛਿੱਤਰ ਲੋਟ ਖਾ ਕੇ ਆ। ਸ਼ਾਇਦ ਤੂੰ ਵੀ ਇੰਨਾ ਹੀ ਬੁਰਾ ਹੁੰਦਾ। ਇਹਦਾ ਤਾਂ ਭਰਾ ਸੀ ਨਾ, ਪਰ ਤੈਨੂੰ ਸੱਚ ਦੱਸਾਂ, ਮੈਂ ਤੇਰੀ ਬਾਬਤ ਇਉਂ ਕਦੇ ਨਹੀਂ ਸੋਚਿਆ। ਮੈਨੂੰ ਤਾਂ ਯਾਦ ਏ ਬਸ ਉਹ ਦਿਨ, ਉਹ ਪਲ ਜਦੋਂ ਮੈਂ ਆਪਣੀ ਮਾਮੀ ਦੇ ਪੇਕੀ ਪਹਿਲੀ ਵਾਰ ਤੂੰ ਮੈਨੂੰ ਦੇਖਿਆ ਸੀ ਤੇ ਝੱਟ ਹੀ ਕਹਿ ਦਿੱਤਾ ਸੀ, ਮਾਮੀ ਜੇ ਸਾਕ ਲਿਆਉਣਾ ਹੈ ਤੇ ਇਸੇ ਕੁੜੀ ਦਾ ਲਿਆ ਦੇ, ਤੇ ਮੈਂ ਸ਼ਰਮ ਦੀ ਮਾਰੀ ਉੱਥੋਂ ਨੱਸ ਆਈ ਸਾਂ। ਪਰ ਜਦੋਂ ਤੂੰ ਮੈਨੂੰ ਆਪਣੇ ਪਿੰਡ ਨੂੰ ਆ ਰਿਹਾ ਸੈਂ, ਮੈਂ ਲੁੱਕ ਕੇ ਚੁਬਾਰੇ ਦੀ ਬਾਰੀ ਵਿੱਚ ਕਿੰਨਾ ਚਿਰ ਤੇਰੇ ਜਾਂਦੇ ਦੀ ਪਿੱਠ ਦੇਖਦੀ ਰਹੀ। ਉਦੋਂ ਜ਼ਿੰਦਗੀ ਨੇ ਕੋਈ ਗੀਤ ਗਾਇਆ ਸੀ ਤੇ ਉਸ ਗੀਤ ਦੀਆਂ ਭਟਕਦੀਆਂ ਸੁਰਾਂ ਅਜੇ ਤੀਕ ਮੈਨੂੰ ਖੋ ਪਾਉਂਦੀਆਂ ਨੇ, ਤੇ ਮੈਨੂੰ ਤੂੰ ਅੱਜ ਵੀ ਯਾਦ ਏ, ਇੱਕ ਗੀਤ ਦੀ ਸ਼ਕਲ ਵਾਂਗ, ਇੱਕ ਦਰਦ ਦੀ ਸ਼ਕਲ ਵਿੱਚ। ਇੱਕ ਵਾਰ ਰੋਟੀ ਤੋਂ ਦੇਰ ਹੋ ਜਾਣ ਤੋਂ ਜਦੋਂ ਤੇਰੇ ਭਾਈ ਨੇ ਮੈਨੂੰ ਮਾਰਿਆ ਸੀ, ਉਸ ਦਿਨ ਪਹਿਲਾਂ ਹੀ ਮੇਰੇ ਪੇਟ ਵਿੱਚ ਬਹੁਤ ਦਰਦ ਹੋ ਰਿਹਾ ਸੀ। ਉਸ ਦਿਨ ਪਤਾ ਨਹੀਂ ਮੇਰੇ ਦਿਲ ਵਿੱਚ ਕੀ ਆਈ ਤੇ ਮੈਂ ਤੇਰੇ ਸਿਵੇ ਤੇ ਜਾ ਕੇ ਬੜਾ ਹੀ ਰੋਈ। ਉਸ ਦਿਨ ਤੇਰੀ ਮਾਂ ਨੂੰ ਵੀ ਪਤਾ ਨਹੀਂ ਕਿਉਂ ਤਰਸ ਆ ਗਿਆ ਤੇ ਉਹ ਆਪ ਵੀ ਬੜਾ ਰੋਈ, ਤੇ ਉਸਨੇ ਤੇਰੇ ਭਾਈ ਨੂੰ ਵੀ ਝਿੜਕਿਆ, ਕਿਹਾ ਨਿੱਜ ਹੋਣਿਆ ਗਊ ਤੇ ਤੀਵੀ ਦਾ ਕੀ ਮਾਰਨਾ ਹੋਇਆ, ਜਿੰਨੇ ਅੱਗੋਂ ਹੱਥ ਹੀ ਨਹੀਂ ਚੁੱਕਣਾ। ਦੇਖ ਤਾਂ ਕਿਵੇਂ ਪੁਤਲੀ ਵਰਗੀ ਬਹੂ ਨੂੰ ਤੂੰ ਰੋਲ ਛੱਡਿਆ ਏ, ਕਿੱਥੇ ਤੇਰੇ ਕਸਾਈ ਦੇ ਵੱਸ ਪੈ ਗਈ। ਉਹ ਜਿਉਂਦਾ ਰਹਿੰਦਾ ਤਾਂ ਉਹਨੇ ਕਦੀ ਇਹਨੂੰ ਪੰਗ ਵੀ ਨਹੀਂ ਲੱਗਣੀ ਦੇਣੀ ਸੀ। ਵਿਆਹ ਤੋਂ ਪਹਿਲਾਂ ਹੀ ਆਖਿਆ ਕਰਦਾ ਸੀ ਲੋਕਾਂ ਦੀਆਂ ਬੁੜੀਆਂ ਵਾਂਗ, ਜੇ ਤੂੰ ਮਾਂ ਉਸ ਨਾਲ ਲੜਨ ਲੱਗ ਪਈ ਨਾ ਤੇ ਮੈਂ ਅੱਡ ਹੋ ਜੂੰਗਾ। ਹੁਣ ਵਿਚਾਰੀ ਨਿਕਰਮਣ ਦਾ ਦਿਲ ਹੀ ਪੁੱਛਿਆ ਜਾਣਦਾ ਏ ਵੀ ਚੰਦਰਿਆ ਇਹਨੂੰ ਕੀ ਮਾਰਨਾ ਹੋਇਆ, ਇਹ ਤਾਂ ਰੱਬ ਦੀ ਮਾਰੀ ਹੋਈ ਏ, ਕਿਸੇ ਵੇਲੇ ਦੀ ਆ ਵਿੱਚੋਂ ਨਿਕਲ ਜੂਗੀ। ਇਹਦੇ ਵਰਗੀ ਨਿਦਰੀ ਨੂੰ ਤਾਂ ਸਗੋਂ ਹੋਰ ਵੀ ਚੰਗੂ ਰੱਖਣਾ ਚਾਹੀਦਾ ਏ। ਤੇ ਉਸ ਦਿਨ ਤੇਰਾ ਭਰਾ ਵੀ ਰੋ ਪਿਆ ਤੇ ਮੇਰਾ ਰੋਣਾ ਵੀ ਉਦਣ ਠੱਲੇ ਹੀ ਨਾ। ਤੇਰੀ ਮਾਂ ਨੇ ਮੁੜ ਸਿਵੇ ਤੇ ਜਾਣੋ ਮੈਨੂੰ ਰੋਕਿਆ ਤੇ ਸਮਝਾਇਆ, ਧੀਏ ਮਰੇ ਕਿਸੇ ਦੇ ਮਿੱਤ ਨਹੀਂ ਹੁੰਦੇ, ਸਿਵਿਆਂ ਵਿੱਚ ਕੀ ਪਿਆ ਏ, ਉਹ ਤਾਂ ਸਗੋਂ ਸਾਡਾ ਵੈਰੀ ਸੀ ਜੋ ਕਿਸੇ ਪਿਛਲੇ ਜਨਮ ਦਾ ਵੈਰ ਲੈ ਕੇ ਤੁਰ ਗਿਆ। ਕਿ ਸੱਚ ਕਹਿੰਦੀ ਸੀ ਤੇਰੀ ਮਾਂ, ਕਿ ਤੂੰ ਸੱਚਮੁੱਚ ਮੇਰਾ ਵੈਰੀ ਸੈ, ਕਿ ਤੈਨੂੰ ਮੈਂ ਕਦੀ ਯਾਦ ਨਹੀਂ ਆਉਂਦੀ, ਕਿ ਸੱਚਮੁੱਚ ਤੂੰ ਮੈਨੂੰ ਭੁੱਲ ਗਿਆ ਏ। ਹਾਂ, ਯਾਦ ਰੱਖਣ ਦਾ ਭਲਾ ਫਾਇਦਾ ਵੀ ਕੀ ਏ, ਜ਼ਿੰਦਗੀ ਦੇ ਕਿਸੇ ਮੋੜ ਤੇ ਅਸੀਂ ਅਚਾਨਕ ਮਿਲੇ ਸਾਂ ਤੇ ਉਸੇ ਮੋੜ ਤੇ ਅਸੀਂ ਅਚਾਨਕ ਵਿਛੜ ਗਏ ਸਾਂ। ਫਿਰ ਮੈਂ ਸੋਚਦੀ ਹਾਂ, ਨਾਲ ਤੁਰਦੇ ਸਾਥੀ ਨੂੰ ਭੁੱਲ ਕੇ ਵਿਛੜੇ ਰਾਹੀ ਲਈ ਭਟਕਣਾ ਭਲਾ ਕਿੱਧਰ ਦੀ ਸਿਆਣਪ ਏ। ਪਰ ਫਿਰ ਵੀ ਪਤਾ ਨਹੀਂ ਕਿਉਂ ਤੇਰੀਆਂ ਗੱਲਾਂ ਕਰਨੀਆਂ, ਤੇਰੇ ਬਾਬਤ ਸੋਚਣਾ ਮੈਨੂੰ ਚੰਗਾ ਚੰਗਾ ਲੱਗਦਾ ਏ ਤੇ ਹਰ ਵੇਲੇ ਦਿਲ ਕਰਦਾ ਰਹਿੰਦਾ ਏ ਕਿ ਕੋਈ ਤੇਰੇ ਕੋਲੋਂ ਆ ਕੇ ਦੱਸੇ, ਸੰਮੀ ਤੂੰ ਉਸਨੂੰ ਯਾਦ ਏ, ਉਹ ਕਹਿੰਦਾ ਸੀ। ਕੀ ਕਹਿੰਦਾ ਸੈ ਤੂੰ, ਇਹ ਮੈਂ ਨਹੀਂ ਸੁਣਨਾ ਚਾਹੁੰਦੀ। ਸ਼ਾਇਦ ਤੂੰ ਕਹਿੰਦਾ ਹੋਵੇਗਾ ਮੈਂ ਇੱਥੇ ਸੁਖੀ ਹਾਂ, ਸੰਮੀ ਨੂੰ ਕਹੀਂ ਬੇਵਕੂਫ ਨਾ ਬਣੀ, ਮੈਨੂੰ ਭੁੱਲ ਕੇ ਸੁਖੀ ਰਹੇ। ਨਹੀਂ ਨਹੀਂ, ਬਸ ਮੈਂ ਇਹ ਨਹੀਂ ਸੁਣਨਾ ਚਾਹੁੰਦੀ, ਮੈਥੋਂ ਬਗੈਰ ਤੂੰ ਸੁਖੀ ਏ। ਮੈਂ ਤਾਂ ਬਸ ਇਹੀ ਸੁਣਨਾ ਚਾਹੁੰਦੀ ਹਾਂ ਕਿ ਕੋਈ ਆ ਕੇ ਦੱਸੇ, ਸੰਮੀ ਉਹ ਤੈਨੂੰ ਬਹੁਤ ਯਾਦ ਕਰਦਾ ਏ।
ਜਦੋਂ ਤੇਰਾ ਭਾਈ ਮੈਨੂੰ ਮਾਰਦਾ ਹੈ ਨਾ, ਕਿ ਤੂੰ ਤੜਫ ਨਹੀਂ ਉੱਠਦਾ? ਕਿ ਤੇਰਾ ਦਿਲ ਨਹੀਂ ਕਰਦਾ ਕਿ ਤੂੰ ਮੈਨੂੰ ਬਚਾ ਲਈ? ਮੇਰੀਆਂ ਸੱਟਾਂ ਨੂੰ ਪਲੋਸ ਪਲੋਸ ਕੇ ਸਾਰੀ ਪੀੜ ਹਟਾ ਦੇਵੇਂ, ਮੇਰੀਆਂ ਅੱਖਾਂ ਵਿੱਚ ਤੱਕ ਕੇ ਸਾਰਾ ਗਮ ਭੁਲਾ ਦੇਵੇਂ? ਫਿਰ ਸੋਚਦੀ ਹਾਂ, ਸ਼ਾਇਦ ਤੂੰ ਵੀ ਮੈਨੂੰ ਇਉਂ ਹੀ ਕੁੱਟਿਆ ਕਰਦਾ। ਔਰਤ ਨੂੰ ਕੁੱਟਣਾ ਆਦਮੀ ਲਈ ਮਾਮੂਲੀ ਗੱਲ ਹੈ ਨਾ। ਮੇਰਾ ਬਾਪ ਵੀ ਮੇਰੀ ਮਾਂ ਨੂੰ ਇਵੇਂ ਹੀ ਮਾਰਦਾ ਹੁੰਦਾ ਸੀ ਤੇ ਮੇਰੀਆਂ ਉਦੋਂ ਡਾਢਾਂ ਨਿਕਲ ਜਾਂਦੀਆਂ ਸਨ। ਸ਼ਾਇਦ ਮੇਰੀ ਮਾਂ ਦੀ ਮਾਂ ਨੂੰ ਵੀ ਇਉਂ ਹੀ ਕੁੱਟ ਪੈਂਦੀ ਹੋਵੇ। ਮੈਂ ਬਥੇਰਾ ਸੋਚਦੀ ਹਾਂ ਕਿ ਤੈਨੂੰ ਨਾ ਯਾਦ ਕਰਾਂ, ਪਰ ਤੂੰ ਮੈਨੂੰ ਭੁੱਲਦਾ ਹੀ ਨਹੀਂ। ਦਿਲ ਹਰ ਵੇਲੇ ਪੁੱਛਿਆ ਬੁੱਝਿਆ ਰਹਿੰਦਾ ਏ। ਤੇਰੀ ਮਾਂ ਨੇ ਬਥੇਰੀ ਵਾਰੀ ਆਖਣਾ, ਕੁੜੇ ਬਹੂ ਜਿਹੜੀ ਹੋ ਗਈ ਹੁਣ ਹੋ ਗਈ, ਹੁਣ ਤਾਂ ਮੇਰੇ ਪੁੱਤ ਦੇ ਸ਼ਗਨ ਮਨਾਇਆ ਕਰ ਤੇ ਰੰਗਦਾਰ ਲੀੜੇ ਪਾਇਆ ਕਰ। ਪਰ ਮੇਰੀ ਤਾਂ ਕਦੇ ਵੱਡੀ ਰੂਹ ਨਹੀਂ ਕਰਦੀ। ਇੱਕ ਦਿਨ ਦੀ ਗੱਲ ਏ, ਖਬਰ ਨਹੀਂ ਮੇਰੇ ਦਿਲ ਵਿੱਚ ਕੀ ਆਈ ਕਿ ਮੇਰਾ ਪਿਆਜੀ ਸੂਟ ਪਾਉਣ ਨੂੰ ਜੀ ਕੀਤਾ। ਸ਼ਾਇਦ ਇਸ ਕਰਕੇ ਕਿ ਜਦੋਂ ਤੂੰ ਪਹਿਲੀ ਵਾਰੀ ਸਾਡੇ ਪਿੰਡ ਆਇਆ ਸੈਂ ਤਾਂ ਤੇਰੇ ਪਿਆਜੀ ਸਾਫਾ ਬੰਨਿਆ ਹੋਇਆ ਸੀ। ਮੈਂ ਡਰਦੀ ਡਰਦੀ ਨੇ ਤੇਰੇ ਭਾਈ ਨੂੰ ਪਿਆਜੀ ਸੂਟ ਲਿਆ ਕੇ ਦੇਣ ਲਈ ਗਿਆ, ਪਰ ਉਹ ਝਿੜਕ ਕੇ ਬੋਲਿਆ, ਪੈਸੇ ਤੇਰੇ ਪਿਓ ਕੋਲੋਂ ਆਉਣਗੇ? ਜਿੱਦਣ ਦਾ ਜੀਤ ਮਰਿਆ ਏ, ਇੱਥੇ ਮਾਮਲਾ ਭਰਨ ਦਾ ਫਿਕਰ ਪਿਆ ਰਹਿੰਦਾ ਏ ਤੇ ਤੈਨੂੰ ਸੂਟਾਂ ਦੀ ਪਈ ਹੋਈ ਏ। ਤੀਵੀਆਂ ਨੂੰ ਤਾਂ ਬਸ ਟੂਮਾਂ ਕੱਪੜਿਆਂ ਤੋਂ ਬਿਨਾਂ ਤੇ ਕੋਈ ਹੋਰ ਗੱਲ ਹੀ ਨਹੀਂ ਹੈਗੀ। ਤੁਸੀਂ ਸਾਰੇ ਆਦਮੀ ਕਿਉਂ ਇਹੋ ਜਿਹੇ ਹੁੰਦੇ ਹੋ? ਮੇਰਾ ਬਾਪ ਵੀ ਮੇਰੀ ਮਾਂ ਨੂੰ ਇਉਂ ਹੀ ਕਿਹਾ ਕਰਦਾ ਸੀ ਤੇ ਸ਼ਾਇਦ ਮੇਰੀ ਮਾਂ ਦਾ ਬਾਪ ਵੀ ਇਉਂ ਹੀ ਕਹਿੰਦਾ ਹੋਵੇ, ਪਤਾ ਨਹੀਂ। ਫਿਰ ਵੀ ਮੈਨੂੰ ਕਿਉਂ ਲੱਗਿਆ ਕਿ ਜੇ ਤੂੰ ਜਿਉਂਦਾ ਹੁੰਦਾ, ਭਾਵੇਂ ਕਿੰਨਾ ਹੀ ਗਰੀਬ ਕਿਉਂ ਨਾ ਹੁੰਦਾ, ਤੂੰ ਸ਼ਹਿਰ ਜਾਂਦਿਆਂ ਜ਼ਰੂਰ ਮੈਥੋਂ ਪੁੱਛਿਆ ਕਰਨਾ ਸੀ, ਸੰਮੀ ਦੱਸ ਤੇਰੇ ਲਈ ਕੀ ਲਿਆਵਾਂ। ਪਰ ਖਬਰੇ ਤੂੰ ਵੀ ਆਪਣੇ ਭਾਈ ਵਰਗਾ ਹੀ ਹੁੰਦਾ। ਭਾਵੇਂ ਉਸ ਸ਼ਗਨਾ ਭਰੀ ਰਾਤ ਵਿੱਚ ਖੜਾ ਤੇਰਾ ਧੁੰਦਲਾ ਆਕਾਰ ਭੈੜਾ ਮੈਨੂੰ ਕਦੇ ਨਹੀਂ ਲੱਗਦਾ। ਸੱਚ ਤੈਨੂੰ ਦੱਸਾਂ, ਥੋੜੇ ਦਿਨ ਹੋਏ ਮੈਂ ਨਿੱਕੀ ਦੇ ਵਿਆਹ ਤੇ ਉਹੀ ਆਪਣੇ ਵਿਆਹ ਵਾਲਾ ਸੂਟ ਪਾਇਆ ਸੀ। ਸਵਾਰ ਕੇ ਵਾਲ ਵਾਹੇ ਤੇ ਜਦੋਂ ਮੈਂ ਆਪਣਾ ਮੂੰਹ ਸ਼ੀਸ਼ੇ ਵਿੱਚ ਦੇਖਿਆ ਤਾਂ ਇੱਕ ਸਰੂਰ ਜਿਹਾ ਆ ਗਿਆ। ਮੇਰਾ ਦਿਲ ਕੀਤਾ ਕਿ ਕਿੱਧਰੋਂ ਤੂੰ ਆ ਜਾਵੇਂ ਤੇ ਅੱਜ ਦੇਖੇ ਕਿ ਮੈਂ ਕਿੱਡੀ ਸੋਹਣੀ ਆ ਤੇ ਤੂੰ ਜ਼ਰੂਰ ਜ਼ਰੂਰ। ਪਰ ਕੀ ਪਤਾ ਏ, ਤੂੰ ਵੀ ਤਾਂ ਉਸੇ ਭਰਾ ਦਾ ਸੈਂ ਜਿਹੜਾ ਕਹਿੰਦਾ ਸੀ ਐਵੇਂ ਨਹੀਂ ਪਣ ਥਣ ਕੇ ਲੋਕਾਂ ਦੀਆਂ ਨਜ਼ਰਾਂ ਵਿੱਚ ਚੜੀਦਾ। ਫਿਰ ਵੀ ਮੈਨੂੰ ਤੂੰ ਬਹੁਤ ਯਾਦ ਆਇਆ। ਕਿੱਡੀ ਬੇਵਕੂਫਾ ਨਾ ਮੈਂ। ਠੀਕ ਆ, ਠੀਕ ਹੀ ਤਾਂ ਕਹਿੰਦੀ ਸੀ ਤੇਰੀ ਮਾਂ ਕਿ ਤੂੰ ਤਾਂ ਮੇਰਾ ਕੋਈ ਪਿਛਲੇ ਜਨਮ ਦਾ ਵੈਰੀ ਸੀ ਜਿਹੜਾ ਸਾਰੀ ਉਮਰ ਦਾ ਝੋਰਾ ਲਾ ਕੇ ਕਿਧਰੇ ਤੁਰ ਗਿਆ ਏ। ਖਬਰੇ ਉੱਥੇ ਤੂੰ ਸੁਖੀ ਵੱਸ ਰਿਹਾ ਹੋਏ। ਖਬਰੇ ਤੂੰ ਕੌਣ ਸੈਂ, ਕਿਹੋ ਜਿਹਾ ਸੈਂ? ਖਬਰੇ ਤੂੰ ਕਿੱਧਰ ਚਲਾ ਗਿਆ ਏ? ਬਸ ਇਹੀ ਮੈਨੂੰ ਪਤਾ ਏ ਕਿ ਤੂੰ ਕਦੇ ਨਹੀਂ ਆਉਣਾ, ਤੇਰੇ ਬੋਲ ਮੈਂ ਕਦੇ ਨਹੀਂ ਸੁਣਨੇ। ਪਰ ਫਿਰ ਵੀ ਮੈਂ ਤੈਨੂੰ ਉਡੀਕਦੀ ਰਹਿੰਦੀ ਹਾਂ, ਭਾਲਦੀ ਰਹਿੰਦੀ ਹਾਂ। ਤੇਰੇ ਵਿੱਚੋਂ ਮੈਂ ਕਿਸੇ ਖੁਸ਼ੀ ਦੀ ਰੇਖਾ ਉੱਗੜਦੀ ਤੱਕੀ ਸੀ, ਜ਼ਿੰਦਗੀ ਦਾ ਕੋਈ ਗੀਤ ਗੂੰਜਦਾ ਸੁਣਿਆ ਸੀ ਤੇ ਅੱਜ ਦੀਆਂ ਛੋਪਾਂ ਭਰੀ ਜ਼ਿੰਦਗੀ ਤੋਂ ਦੂਰ ਨੱਸ ਜਾਣ ਲਈ ਮੈਂ ਤੇਰਾ ਸਾਥ ਭਾਲਦੀ ਹਾਂ। ਪਰ ਨਹੀਂ, ਜੇ ਮੈਂ ਬਹੁਤ ਸੁਖੀ ਵੀ ਹੁੰਦੀ ਤੂੰ ਤਾਂ ਮੈਨੂੰ ਫਿਰ ਵੀ ਯਾਦ ਆਇਆ ਕਰਨਾ ਸੀ, ਕਿਉਂਕਿ ਇੱਕ ਰਾਤ ਮੈਂ ਤੈਨੂੰ ਕਿਵੇਂ ਦੱਸਾਂ ਕਿ ਤੇਰੇ ਨਾਲ ਮੇਰੀ ਇੱਕੋ ਰਾਤ ਦੀ ਸਾਂਝ ਨੇ ਮੇਰੀਆਂ ਸਭ ਰਾਤਾਂ ਵੀਰਾਨ ਕਰ ਦਿੱਤੀਆਂ ਨੇ ਤੇ ਅੱਜ ਵੀ ਜਦੋਂ ਮੈਨੂੰ ਯਾਦ ਨਹੀਂ ਕਿ ਤੂੰ ਕਿਹੋ ਜਿਹਾ ਸੈਂ,
तेरे नक्श केहो जे सन, ते ए भी याद नहीं कि उस रात तू मैनू की आख्या सी, तू मैनू किवें बुलाया सी। तू मैनू याद है ते मैनू याद है ओ रात। काड़ करके वज्जी चपेड़ ने सम्मी नू चुकन्नी कर दिता। उसने देखा कि सूरज ढल के आथण ते आथण तो मुड़ रात हो गई है। चुल्ले ते पई दाल सड़ चुकी सी। चौण्यों आई गऊ वच्छे नू चुंगा के सन्नी खाण जा लगी सी। आटे वाली परात कुत्तियां ने चट चट के साफ कर दिती सी, पर ओ अपने मर चुके पति दा सोनी महीवाल दा किस्सा हाथ च फड़ी उंदी पई पता नहीं कदों दी बैठी सोची जा रही सी। इस साली सारा दिन अखां सुजाई रख दिए, कोई आमदा हो इनू पिछला याद, निकल जा मेरे घरों। डिडरिया वांग झाक दी सम्मी नू दो चार धक्के धौले मार के उसके हुण वाले पति ने बूहों बार कढ के पार अड़ा लिया। ओ भी एक रात सी ते ए भी एक रात सी। बंद बूहे अगे गोडियां विच सिर दई रोंदी सम्मी ने सोचिया।

ਦਲੀਪ ਕੌਰ ਟਿਵਾਣਾ ਜੀ ਦੀ ਇੱਕ ਹੋਰ ਕਹਾਣੀ ਦੀ ਸਾਂਝ ਪਾਵਾਂਗੀ। ਇਸ ਕਹਾਣੀ ਦਾ ਨਾਮ ਹੈ ਕੌਣ ਦਿਲਾਂ ਦੀਆਂ ਜਾਣੀ। ਵੀਰਾ 2 ਸਾਲ ਵਿੱਚ ਇਸੇ ਦਫ਼ਤਰ ਵਿੱਚ ਕੰਮ ਕਰ ਰਹੀ ਸੀ। ਖਾਮੋਸ਼ ਗੰਭੀਰ ਵੀਰਾਂ ਦੇ ਵਕਤ ਸਿਰ ਦਫ਼ਤਰ ਆਉਂਦੀ ਅਤੇ ਸਾਰਾ ਦਿਨ ਕੰਮ ਲੱਗੀ ਰਹਿੰਦੀ, ਕਦੇ ਨਿਗਾਹ ਚੁੱਕ ਕੇ ਆਲੇ ਦੁਆਲੇ ਨਾ ਤੱਕਦੀ। ਲੋਕ ਉਸਦਾ ਧਿਆਨ ਖਿੱਚਣ ਲਈ ਕਈ ਵਾਰੀ ਉੱਚੀ ਉੱਚੀ ਹੱਸਦੇ ਗੱਲਾਂ ਕਰਦੇ, ਪਰ ਉਹ ਅਹਿਲ ਅਡੋਲ ਆਪਣੇ ਕੰਮ ਲੱਗੀ ਰਹਿੰਦੀ। ਆਥਣ ਨੂੰ ਘਰ ਜਾਣ ਤੋਂ ਪਿੱਛੋਂ ਕਦੇ ਕਿਸੇ ਨੇ ਉਸਨੂੰ ਬਾਹਰ ਨਹੀਂ ਦੇਖਿਆ ਸੀ, ਕਦੇ ਕਿਸੇ ਨੇ ਉਸਨੂੰ ਬਾਜ਼ਾਰ ਸਿਨੇਮਾ ਵਿੱਚ ਨਹੀਂ ਦੇਖਿਆ। ਕਿਸੇ ਦੇ ਘਰ ਜਾਂਦੀ ਉਹ ਨਹੀਂ ਸੀ, ਉਹਦੇ ਘਰ ਵੀ ਕਦੇ ਕੋਈ ਜਾਂਦਾ ਨਹੀਂ ਤੱਕਿਆ ਸੀ। ਇਕੱਲੀ ਬੈਠੀ ਉਹ ਢੇਰਾਂ ਦੇ ਢੇਰ ਕਿਤਾਬਾਂ ਪੜ੍ਹਦੀ ਰਹਿੰਦੀ, ਕਦੇ ਤਸਵੀਰਾਂ ਬਣਾਉਣ ਲੱਗ ਜਾਂਦੀ, ਜਾਂ ਧਾਗਿਆਂ ਨਾਲ ਸਿਰਹਾਣਿਆਂ ਮੇਜ਼ਪੋਸ਼ਾਂ ਅਤੇ ਬੇਲ ਬੂਟੇ ਕੱਢਦੀ ਰਹਿੰਦੀ। ਦਫ਼ਤਰ ਉਹ ਜਦੋਂ ਜਾਂਦੀ ਸਾਦੇ ਜਿਹੇ ਕੱਪੜਿਆਂ ਵਿੱਚ, ਸਾਊ ਜਿਹਾ ਉਹਦਾ ਮੂੰਹ ਗੁਸਤਾਖ ਤੋਂ ਗੁਸਤਾਖ ਨਜ਼ਰਾਂ ਨੂੰ ਵੀ ਖਾਮੋਸ਼ ਕਰ ਦਿੰਦਾ। ਕਦੇ ਹੱਸਦੀ ਉਹ ਕਿਸੇ ਨੇ ਤੱਕੀ ਨਹੀਂ ਸੀ, ਕਦੇ ਰੋਈ ਉਹ ਹੈ ਹੀ ਨਹੀਂ ਸੀ। ਉਸਦੇ ਜਾਣੂ ਪਹਿਚਾਣੂ ਦੱਸਦੇ, ਬੜੀ ਸਲੀਕੇ ਵਾਲੀ ਕੁੜੀਏ, ਬੜੀ ਸੱਭਿਅ ਕੁੜੀਏ। ਉਹਦੀ ਸੰਨਿਆਸਣਾ ਵਾਲੀ ਜ਼ਿੰਦਗੀ ਦਾ ਇੱਕ ਰਾਤ ਸੀ। ਬਚਪਨ ਵਿੱਚ ਉਹਦਾ ਵਿਆਹ ਹੋਇਆ, ਬਰਾਤ ਵਾਪਸ ਜਾ ਰਹੀ ਸੀ ਕਿ ਮੋਟਰ ਟਰੱਕ ਨਾਲ ਟਕਰਾ ਗਈ, ਦੁਲਹਾ ਮਰ ਗਿਆ, ਪਰ ਵੀਰਾਂ ਨੂੰ ਕੋਈ ਬਹੁਤੀਆਂ ਸੱਟਾਂ ਨਹੀਂ ਲੱਗੀਆਂ। ਚੰਦਰੀ ਨਹਿਸ਼ ਅਤੇ ਕੁਲੱਖਣੀ ਆਖ ਡੋਲੀ ਰਾਹ ਚੋਂ ਹੀ ਮੋੜ ਦਿੱਤੀ ਗਈ, ਰੰਗਲੇ ਕੱਪੜੇ ਉੱਤਰ ਗਏ, ਮਹਿੰਦੀ ਰੰਗੇ ਹੱਥਾਂ ਉੱਤੇ ਘੋਰ ਕਾਲਖ ਪਸਰ ਗਈ। ਪਮੱਤਰੀ ਉਹ ਤੱਕਦੀ, ਇਹ ਕੀ ਹੋ ਗਿਆ। ਹੌਲੀ ਹੌਲੀ ਉਸਨੂੰ ਆਪਣੀ ਜ਼ਿੰਦਗੀ ਦੀ ਦਸ਼ਾ ਦਾ ਅਨੁਭਵ ਹੋਣ ਲੱਗਿਆ। ਬਚਪਨ ਵਿਸਰ ਗਿਆ ਅਤੇ ਉਸਨੇ ਕਿਤਾਬਾਂ ਚੁੱਕ ਲਈਆਂ, ਮੁੜ ਸਕੂਲ ਜਾਣ ਲੱਗ ਪਈ, ਸਕੂਲ ਤੋਂ ਕਾਲਜ ਆ ਗਿਆ ਅਤੇ ਪੜ੍ਹ ਕੇ ਉਹ ਨੌਕਰ ਹੋ ਗਈ। ਜ਼ਿੰਦਗੀ ਦੀ ਕੋਈ ਖੁਸ਼ੀ ਉਸਨੇ ਤੱਕੀ ਨਹੀਂ ਸੀ, ਜ਼ਿੰਦਗੀ ਦੀ ਕੋਈ ਆਸ ਉਸ ਲਈ ਬਚੀ ਨਹੀਂ ਸੀ, ਫਿਰ ਵੀ ਉਹ ਜੀ ਰਹੀ ਸੀ। ਕਈ ਵਾਰ ਉਹ ਸੋਚਦੀ, ਮੈਂ ਕਾਹਦੇ ਲਈ ਜੀ ਰਹੀ ਸੀ। ਪਰ ਫਿਰ ਉਸਨੂੰ ਯਾਦ ਆ ਜਾਂਦਾ, ਜਿਵਤੂ ਰਾਖੇ ਤੈ ਰਹਿਣਾ। ਇਸ ਤੁਕ ਨੂੰ ਉਹ ਮਨ ਵਿੱਚ ਕਈ ਵਾਰ ਦੁਹਰਾਉਂਦੀ ਤੇ ਸ਼ਾਂਤੀ ਜਿਹੀ ਅਨੁਭਵ ਕਰਦੀ। ਉਮਰ ਭਾਵੇਂ ਅਜੇ ਛੋਟੀ ਸੀ, ਪਰ ਇੱਕ ਠਰੰਮਾ ਉਹਦੇ ਸੁਭਾਅ, ਉਹਦੀਆਂ ਆਦਤਾਂ ਅਤੇ ਉਹਦੀ ਬੋਲਚਾਲ ਵਿੱਚ ਆ ਗਿਆ ਸੀ। ਜ਼ਿੰਦਗੀ ਦਾ ਰੋਮਾਂਸ ਉਸ ਲਈ ਇੱਕ ਹਾਸੋ ਹੁਣੀ ਗੱਲ ਬਣ ਕੇ ਰਹਿ ਗਿਆ ਸੀ। ਫਿਰ ਇੱਕ ਦਿਨ ਆਇਆ, ਦਫ਼ਤਰ ਵਿੱਚ ਕੁਝ ਬਦਲੀਆਂ ਹੋਈਆਂ, ਕੁਝ ਬੰਦੇ ਗਏ ਅਤੇ ਕੁਝ ਆਏ। ਆਉਣ ਵਾਲਿਆਂ ਵਿੱਚ ਇੱਕ ਮੂੰਹ ਅਜਿਹਾ ਸੀ ਜਿਸ ਨੂੰ ਉਹਨੇ ਤੱਕਿਆ ਅਤੇ ਬਸ ਤੱਕਦੀ ਰਹਿ ਗਈ। ਫਿਰ ਉਸਨੇ ਘਬਰਾ ਕੇ ਨਜ਼ਰਾਂ ਨੀਵੀਆਂ ਪਾ ਲਈਆਂ, ਮੁੜ ਉਸਨੇ ਉਤਾਂਹ ਨਾ ਤੱਕਿਆ। ਪਰ ਝੁਕੀਆਂ ਪਲਕਾਂ ਅੱਗੇ ਵੀ ਹਰਜੀਤ ਦੀ ਮਿੱਠੀ ਜਿਹੀ ਸ਼ਕਲ ਮੁੜ ਮੁੜ ਆੜ ਖਲੋਂਦੀ। ਉਹਦੀ ਆਵਾਜ਼ ਸੁਣ ਕੇ ਟਾਈਪ ਕਰਦੀਆਂ ਉਹਦੀਆਂ ਉਂਗਲਾਂ ਕੰਬ ਜਾਂਦੀਆਂ ਅਤੇ ਲਫ਼ਜ਼ ਭੁੱਲ ਭੁੱਲ ਜਾਂਦੇ। ਜਦੋਂ ਕਦੇ ਉਹ ਕੋਲੋਂ ਦੀ ਲੰਘਦਾ

ਉਹ ਨੀਵੀਂ ਪਾਈ ਰੱਖਦੀ। ਪਰ ਦਿਲ ਉਹਦੇ ਦੀ ਧੜਕਣ ਹਰਜੀਤ ਦੇ ਕਦਮ ਚਾਪ ਨੂੰ ਵੱਲ ਵੱਲ ਜਾਂਦੀ। ਵੀਰਾਂ ਨੂੰ ਲੱਗਿਆ ਜਿਵੇਂ ਹਰਜੀਤ ਦੀਆਂ ਝੀਲਾਂ ਵਰਗੀਆਂ ਮੋਟੀਆਂ ਮੋਟੀਆਂ ਅੱਖਾਂ ਵਿੱਚ ਉਹਦੀ ਸਾਰੀ ਦੀ ਸਾਰੀ ਆਤਮਾ ਡੁੱਬ ਗਈ ਹੁੰਦੀ ਏ। ਤੇ ਉਹਨੂੰ ਖਿਆਲ ਆ ਕੇ ਇਹ ਖਿਆਲ ਕਰਕੇ ਹੀ ਉਸਨੇ ਇੱਕ ਕੰਬਣੀ ਜਿਹੀ ਆ ਜਾਂਦੀ। ਉਹ ਬੜਾ ਹੀ ਘਬਰਾਈ, ਉਹਨੂੰ ਆਪਣੇ ਆਪ ਕੋਲੋਂ ਡਰ ਆਉਣ ਲੱਗਿਆ। ਉਹ ਆਪਣੇ ਆਪ ਨੂੰ ਕੋਸਣ ਲੱਗੀ ਕਿ ਆਖਿਰ ਇਹ ਸਭ ਕਿਉਂ। ਉਹ ਆਪਣੇ ਆਪ ਕੋਲੋਂ ਪੁੱਛਦੀ। ਹੁਣ ਉਹਨੂੰ ਆਪਣੇ ਪਤੀ ਦੇ ਅਣਦੇਖੇ ਮੂੰਹ ਦਾ ਖਿਆਲ ਆਇਆ। ਜੇ ਕਦੇ ਤੂੰ ਜਾਣ ਸਕਦੋ ਕਿ ਔਰਤ ਸਹਾਰਾ ਢੂੰਡਦੀ ਏ, ਮੈਂ ਕਿਵੇਂ ਜੀਵਾਂ, ਉਹ ਸੋਚਦੀ। ਕੋਈ ਹੋਵੇ ਜਿਹਦੇ ਲਈ ਮੈਂ ਘਰ ਸਜਾਵਾਂ, ਰੋਟੀ ਪਕਾਵਾਂ ਤੇ ਪਤਾ ਨਹੀਂ ਕੀ ਕੁਛ। ਬੌਧਿਕ ਸਾਹਿਤ ਅਤੇ ਧਾਰਮਿਕ ਸਾਹਿਤ ਹੁਣ ਉਸਨੂੰ ਵਰਚਾ ਨਹੀਂ ਸੀ ਸਕਦੇ। ਪੂਜਾ ਪਾਠ ਵਿੱਚ ਉਹਦਾ ਮਨ ਉਖੜ ਉਖੜ ਜਾਂਦਾ ਤੇ ਉਹਦਾ ਦਿਲ ਕਰਦਾ ਕਿ ਕਿੱਧਰੇ ਰੋਹੀ ਚੜ ਜਾਵੇ ਜਾਂ ਆਪਣੀ ਕੁਝ ਮਾਰ ਲਈ, ਜਾਂ ਫਿਰ ਉਹੋ ਜਿਹੀਆਂ ਕਿਤਾਬਾਂ ਪੜ੍ਹਦੀ ਰਹੀ ਜਿਨ੍ਹਾਂ ਵਿੱਚ ਦੁੱਖਾਂ ਦਰਦਾਂ ਦੀਆਂ ਹੀ ਗੱਲਾਂ ਕੀਤੀਆਂ ਹੋਣ। ਪਹਿਲਾਂ ਵਰਗੀ ਸ਼ਾਂਤੀ ਵੀ ਹੁਣ ਉਹਦੇ ਚਿਹਰੇ 'ਚ ਨਹੀਂ ਦਿਸਦੀ ਸੀ, ਸਗੋਂ ਇਉਂ ਲੱਗਦਾ ਸੀ ਜਿਵੇਂ ਪੀੜ ਦੀ ਪਹਿਚਾਣ ਨਾਲ ਉਸਦੇ ਨਕਸ਼ ਵੀ ਪੰਗਰ ਗਏ ਹੋਣ। ਫਿਰ ਇੱਕ ਦਿਨ ਨਵਾਂ ਆਇਆ ਉਹ ਬੰਦਾ ਕੋਈ ਕਾਗਜ਼ ਟਾਈਪ ਕਰਾਉਣ ਲਈ ਉਹਦੇ ਕੋਲ ਆਇਆ। ਉਹਦੇ ਮੂੰਹ ਵੱਲ ਤੱਕਦਿਆਂ ਉਸਨੂੰ ਸਾਰੀ ਦੁਨੀਆ ਵਿਸਰ ਗਈ, ਆਲਾ ਦੁਆਲਾ ਵਿਸਰ ਗਿਆ, ਆਪਣਾ ਆਪ ਵਿਸਰ ਗਿਆ ਤੇ ਉਹਨੂੰ ਸੁਣਾਈ ਹੀ ਨਾ ਦਿੱਤਾ ਕਿ ਉਹ ਕੀ ਆਖ ਰਿਹਾ ਏ। ਜਦੋਂ ਉਹ ਚਲਾ ਗਿਆ ਉਹ ਹੈਰਾਨ ਸੋਚ ਰਹੀ ਸੀ ਕਿ ਮੇਰੇ ਕੋਲੋਂ ਕੀ ਕੰਮ ਆਇਆ ਸੀ। ਰੋਣ ਹੋਈ ਉਹ ਬੜੀ ਹੀ ਸੋਹਣੀ ਦਿਖ ਰਹੀ ਸੀ, ਜਿਵੇਂ ਪੱਥਰ ਦੀ ਮੂਰਤੀ ਵਿੱਚ ਕਿਸੇ ਨੇ ਜੀਵਨ ਰੌਂ ਭਰ ਦਿੱਤੀ ਹੋਵੇ। ਦਫ਼ਤਰ ਉਹ ਅੱਗੇ ਵੀ ਵਕਤ ਸਿਰ ਪਹੁੰਚ ਜਾਂਦੀ ਸੀ, ਪਰ ਹੁਣ ਜਿਵੇਂ ਦਫ਼ਤਰ ਜਾਣ ਦੇ ਵਕਤ ਨੂੰ ਉਹ ਉਡੀਕਦੀ ਰਹਿੰਦੀ। ਕਈ ਵਾਰ ਤਾਂ ਕਾਫ਼ੀ ਚਿਰ ਪਹਿਲਾਂ ਹੀ ਦਫ਼ਤਰ ਪਹੁੰਚ ਜਾਂਦੀ। ਕੱਪੜੇ ਅੱਗੇ ਵੀ ਉਹ ਮਾੜੇ ਨਹੀਂ ਸੀ ਪਾਉਂਦੀ, ਪਰ ਹੁਣ ਉਹਨਾਂ ਦੀ ਬਣਤਰ ਅਤੇ ਰੰਗਾਂ ਦਾ ਖਾਸ ਖਿਆਲ ਰੱਖਿਆ ਹੁੰਦਾ ਅਤੇ ਕਈ ਵਾਰ ਤਾਂ ਉਹਦਾ ਦਿਲ ਕਰਦਾ ਕਿ ਵਿਆਹੀਆਂ ਹੋਈਆਂ ਵਰਗੇ ਨਾ ਸਹੀ, ਉਹ ਕੁਆਰੀਆਂ ਕੁੜੀਆਂ ਵਰਗੇ ਹੀ ਗੂੜੇ ਰੰਗਾਂ ਦੇ ਕੱਪੜੇ ਪਾ ਲਏ। ਬਿੰਦੀ ਤਾਂ ਉਹਨੇ ਕਈ ਵਾਰ ਲਾ ਕੇ ਮਿਟਾ ਛੱਡਣੀ। ਲੰਮੇ ਲੰਮੇ ਵਾਲਾਂ ਵਿੱਚ ਹੁਣ ਕਈ ਵਾਰ ਉਹ ਫੁੱਲ ਵੀ ਲਗਾ ਲੈਂਦੀ, ਪਰ ਫਿਰ ਵੀ ਕਿਸੇ ਸ਼ੋਖੀ ਦਾ ਪ੍ਰਭਾਵ ਉਹਦੇ 'ਤੇ ਨਹੀਂ ਪਿਆ। ਚਿਹਰੇ ਉਹਦੇ ਤੋਂ ਅਜੇ ਵੀ ਇੱਕ ਕੁਆਰੀ ਹਯਾ ਟਪਕਦੀ ਰਹਿੰਦੀ। ਇੱਕ ਦਿਨ ਨਾਲ ਦੇ ਕਮਰੇ ਵਿੱਚ ਬੈਠੇ ਦਫ਼ਤਰ ਦੇ ਕੁਝ ਬੰਦੇ ਚਾਹ ਪੀ ਰਹੇ ਸਨ। ਉਹਨੇ ਸੁਣਿਆ ਕਿ ਉਹਦਾ ਨਾਂ ਲੈ ਕੇ ਉਹਨਾਂ ਨੇ ਕੋਈ ਕੋਝਾ ਜਿਹਾ ਮਖੌਲ ਕੀਤਾ। ਉਹ ਵਿਅੰਗ ਨਾਲ ਮੁਸਕੁਰਾਈ ਕਿ ਕੁੱਲੀ ਗੁੱਲੀ ਦੇ ਗਧੀ ਗੇੜੇ ਵਿੱਚ ਫਾਥੇ ਇਹ ਲੋਕ ਜ਼ਿੰਦਗੀ ਦੀਆਂ ਬਰੀਕੀਆਂ, ਕੋਮਲਤਾਵਾਂ, ਡੂੰਘਾਈਆਂ ਤੇ ਧੁਰ ਅੰਤਰ ਆਤਮਾ ਦੇ ਸੋਚਾਂ ਤੋਂ ਅਣਜਾਣ ਭਲਾ ਕੋਚੇ ਲੋਕ ਮਖੌਲ ਨਹੀਂ ਕਰਨਗੇ ਤੇ ਹੋਰ ਕੀ ਕਰਨਗੇ। ਪਰ ਜਦੋਂ ਕਮਰੇ ਤੋਂ ਬਾਹਰ ਆਉਂਦਿਆਂ ਹੀ ਉਹਨਾਂ ਵਿੱਚ ਹਰਜੀਤ ਵੀ ਦੇਖਿਆ ਤੇ ਉਹਦਾ ਮੂੰਹ ਇਕਦਮ ਲੈ ਗਿਆ। ਉਸ ਦਿਨ ਉਹ ਕੰਮ ਨਾ ਕਰ ਸਕੀ ਤੇ ਘਰ ਆ ਗਈ। ਪਤਾ ਨਹੀਂ ਕਿਉਂ ਅੱਜ ਉਸਦਾ ਰੱਜ ਕੇ ਰੋਣ ਨੂੰ ਦਿਲ ਕੀਤਾ। ਭਾਵੇਂ ਦੋ ਬੋਲ ਵੀ ਉਸਨੇ ਕਦੀ ਹਰਜੀਤ ਨਾਲ ਸਾਂਝੇ ਨਹੀਂ ਸਨ ਕੀਤੇ, ਫਿਰ ਵੀ ਉਸਨੂੰ ਵਿਸ਼ਵਾਸ ਸੀ ਕਿ ਉਹ ਉਹਦੇ ਲਈ ਇੰਝ ਨਹੀਂ ਸੋਚ ਸਕਦਾ। ਰਾਤ ਵੀ ਸਾਰੀ ਦੀ ਸਾਰੀ ਉਸਨੇ ਪਾਸੇ ਪਰਤਦਿਆਂ ਅੱਖਾਂ ਥਾਣੀ ਲੰਘਾ ਛੱਡੀ ਤੇ ਉਹਦੇ ਸਾਰੇ ਜਿਸਮ ਵਿੱਚੋਂ ਤਰਾਟਾਂ ਉੱਠ ਰਹੀਆਂ ਸਨ। ਉਸਦਾ ਦਿਲ ਕਰੇ ਕਿ ਸਾਹਮਣੇ ਪਹਾੜ ਦੀ ਬਰਫ਼ ਲੱਦੀ ਕਿਸੇ ਚੋਟੀ ਤੋਂ ਕਿਸੇ ਡੂੰਘੀ ਖੱਡ ਵਿੱਚ ਛਲਾਂਗ ਲਗਾ ਦੇਵੇ। ਜਿਵ ਤੂੰ ਰੱਖੇ ਤਿਵ ਰਹਿਣਾ ਦੇ ਲਫ਼ਜ਼ ਵੀ ਅੱਜ ਸ਼ਾਂਤੀ ਨਹੀਂ ਦੇ ਰਹੇ ਸਨ। ਉਹ ਸੋਚ ਰਹੀ ਸੀ ਕਿ ਜੇ ਤੂੰ ਆਪਣੀ ਮਰਜ਼ੀ ਅਨੁਸਾਰ ਹੀ ਰੱਖਣਾ ਹੈਗਾ ਏ ਤੇ ਸਾਨੂੰ ਆਪਣੀ ਚੋਣ ਪਸੰਦੀ ਲਈ ਦਿਮਾਗ ਤੇ ਦਿਲ ਕਿਉਂ ਦਿੰਦਾ ਏ।
ਸਾਰੀ ਦੀ ਸਾਰੀ ਰਾਤ ਹਰਜੀਤ ਉਸ ਦੀ ਕਲਪਨਾ ਵਿੱਚ ਘੁੰਮਦਾ ਰਿਹਾ, ਜਿਵੇਂ ਕਹਿੰਦਾ ਹੋਵੇ, ਮੈਂ ਤੇਰਾ ਕੌਣ ਆ ਜੋ ਤੂੰ ਮੇਰੇ ਲਈ ਇੰਜ ਸੋਚ ਰਹੀ ਹੈ। ਚੱਲੀਏ, ਪਰ ਸ਼ਾਮਿਆਂ ਨਾਲ ਮੋਹ ਨਹੀਂ ਪਾਈਦਾ, ਇਹ ਸਥਾਈ ਨਹੀਂ ਹੁੰਦੇ। ਤੈਨੂੰ ਉੱਥੇ ਹੀ ਖੜੋਤੀ ਨੂੰ ਛੱਡ ਕੇ ਅਗਾਂਹ ਤੁਰਾ ਜਾਣਾ ਹੋਇਆ। ਵਾਰ ਵਾਰ ਵੀਰਾਂ ਦੀਆਂ ਮੋਟੀਆਂ ਮੋਟੀਆਂ ਅੱਖਾਂ ਕੰਢਿਆਂ 'ਤੇ ਕਿਰਪਾ ਆਉਂਦੀਆਂ ਅਤੇ ਉਹ ਸੋਚਦੀ, ਮੈਂ ਜਾਣਦੀ ਹਾਂ ਜ਼ਿੰਦਗੀ ਦੇ ਹਰ ਖੁਸ਼ੀ ਮੇਰੇ ਲਈ ਵਰਚੇਤੇ ਤੇ ਪਰ ਕੁਝ ਵੀ ਤਾਂ ਮੈਂ ਤੇਰੇ ਕੋਲੋਂ ਨਹੀਂ ਮੰਗਦੀ। ਬਸ ਇੱਕ ਝੂਠੀ ਜਿਹੀ ਤਸੱਲੀ ਢੂੰਡਦੀ ਹਾਂ ਕਿ ਮੈਂ ਅਕਾਰਥ ਹੀ ਨਹੀਂ ਜੀ ਰਹੀ, ਆਪਣੇ ਆਪ ਨੂੰ ਧੋਖਾ ਦੇ ਲੈਣਾ ਚਾਹੁੰਦੀ ਹਾਂ। ਖੈਰ, ਤੇਰੇ ਤੇ ਮੇਰੇ ਮੈਨੂੰ ਕੋਈ ਗਿਲਾ ਨਹੀਂ, ਕਿਉਂਕਿ ਦਫ਼ਤਰ ਵਿੱਚ ਬੈਠੀ ਟਾਈਪ 'ਤੇ ਦਬਾ ਦਬ ਉਂਗਲੀਆਂ ਚਲਾਉਂਦੀ ਇੱਕ ਮਸ਼ੀਨ ਵਰਗੀ ਕੁੜੀ ਤੋਂ ਵੱਧ ਤੂੰ ਮੈਨੂੰ ਨਹੀਂ ਜਾਣਦਾ। ਮੈਂ ਅਨੇਕਾਂ ਰਾਤਾਂ ਦੀ ਇਕਾਂਤ ਵਿੱਚ ਤੇਰਾ ਮੂੰਹ ਚਿੱਤਰਿਆ, ਉਹਨੂੰ ਆਪਣੀਆਂ ਔਖਾਂ ਦੱਸੀਆਂ, ਉਹਨੂੰ ਉਲਾਂਭੇ ਦਿੱਤੇ, ਉਹਦੇ 'ਤੇ ਨਿਹੋਰੇ ਕੀਤੇ, ਉਹਦੇ ਨਾਲ ਨਿੱਕੀਆਂ ਨਿੱਕੀਆਂ ਮਿੱਠੀਆਂ ਮਿੱਠੀਆਂ ਗੱਲਾਂ ਕੀਤੀਆਂ ਤੇ ਡੂੰਘੀਆਂ ਸਾਂਝਾਂ ਪਾ ਲਈਆਂ। ਤੇ ਤੈਨੂੰ ਤਾਂ ਇਸ ਦਾ ਕੋਈ ਚੇਤਾ ਵੀ ਨਹੀਂ ਹੋ ਸਕਦਾ। ਇਸੇ ਕਰਕੇ ਅੱਜ ਮਖੌਲ ਕਰਨ ਵਾਲਿਆਂ ਵਿੱਚ ਤੈਨੂੰ ਵੀ ਦੇਖ ਕੇ ਮੈਨੂੰ ਇਹੋ ਲੱਗਾ ਜਿਵੇਂ ਕੋਈ ਚੀਜ਼ ਮੈਨੂੰ ਲੂੰਦੀ ਲੰਘ ਗਈ ਹੋਵੇ। ਫਿਰ ਉਹਨੂੰ ਖਿਆਲ ਆਇਆ, ਕਹਿੰਦੇ ਨੇ ਨਾ ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ ਨੇ, ਕਿਸੇ ਨੂੰ ਇੱਥੇ ਯਾਦ ਕਰੋ ਤੇ ਕੋਹਾਂ ਦੂਰ ਬੈਠੇ ਨੂੰ ਛਿੱਕਾਂ ਆਉਣ ਲੱਗ ਪੈਂਦੀਆਂ ਨੇ, ਤੇ ਤੂੰ ਤਾਂ ਖੈਰ, ਕੀ ਤੈਨੂੰ ਕਦੇ ਵੀ ਮੇਰਾ ਖਿਆਲ ਨਹੀਂ ਆਉਂਦਾ? ਇੰਜ ਹੀ ਦਿਨ ਮਹੀਨੇ ਲੰਘਦੇ ਗਏ। ਬੇਧਿਆਨੇ ਹੀ ਉਸਦੇ ਬੋਲਾਂ ਵਿੱਚ, ਉਹਦੀ ਚਾਲ ਵਿੱਚ, ਉਸਦੀਆਂ ਹਰਕਤਾਂ ਵਿੱਚ ਤੇ ਉਸਦੀ ਤੱਕਣੀ ਵਿੱਚ ਇੱਕ ਮਿੱਠਾਪਨ ਆ ਗਿਆ ਸੀ। ਫਿਰ ਇੱਕ ਦਿਨ ਕਿਸੇ ਨੇ ਦੱਸਿਆ ਕਿ ਹਰਜੀਤ ਬਿਮਾਰ ਏ। ਉਹ ਡਾਢੀ ਕਲਵਲ ਹੋਈ। ਕੋਈ ਉਸਦੀ ਗੱਲ ਕਰਦਾ, ਉਹ ਉੜ ਉੜ ਕੇ ਸੁਣਦੀ, ਪਰ ਕਿਸੇ ਕੋਲੋਂ ਉਹਦਾ ਹਾਲ ਪੁੱਛੇ ਇੰਨੀ ਹਿੰਮਤ ਨਾ ਪਈ। ਦਿਨ ਢਲਿਆ ਤੇ ਥੋੜੇ ਹਨੇਰੇ ਹੋਏ, ਉਹ ਹਰਜੀਤ ਦੇ ਘਰ ਵੱਲ ਗਈ, ਪਰ ਕੋਲ ਜਾ ਕੇ ਮੁੜ ਮੁੜ ਉਹ ਬੂਹੇ ਵੱਲ ਤੱਕਦੀ। ਰੁਕਦੇ ਰੁਕਦੇ ਕਦਮਾਂ ਨਾਲ ਉੱਪਰ ਤਾਈ ਤੇ ਸਾਰੀ ਰਾਤ ਉਹਨੇ ਤਰਲੋ ਮੱਛੀ ਹੁੰਦਿਆਂ ਆਪਣੇ ਰੱਬ ਨੂੰ ਧਿਆਉਂਦਿਆਂ ਲੰਘਾ ਛੱਡੀ। ਤਿੰਨ ਚਾਰ ਦਿਨਾਂ ਮਗਰੋਂ ਜਦੋਂ ਹਰਜੀਤ ਦਫ਼ਤਰ ਆਇਆ, ਉਹਦੀਆਂ ਅੱਖਾਂ ਝੱਲੀਆਂ ਹੋ ਉੱਠੀਆਂ। ਉਹਦੀ ਖੁਸ਼ੀ ਦਾ ਪਾਰਾਵਾਰ ਨਹੀਂ ਸੀ। ਉਹਦੀਆਂ ਸੋਚਾਂ ਨੂੰ ਹੁਣ ਕੋਈ ਕੰਮ ਲੱਭ ਪਿਆ ਸੀ। ਉਹਦੀ ਜੀਵਨ ਰੌਂ ਪਰਤ ਪਈ ਸੀ। ਇਸ ਕਲਪਨਿਕ ਦੁਨੀਆ ਸਾਹਮਣੇ ਉਹਨੂੰ ਆਪਣੀ ਯਥਾਰਥਕ ਜ਼ਿੰਦਗੀ ਹੇਚ ਲੱਗਦੀ ਸੀ। ਉਹ ਹੁਣ ਰਾਤ ਨੂੰ ਉਡੀਕਦੀ ਰਹਿੰਦੀ, ਜਿਹੜੀ ਮਿੱਠੇ ਸੁਪਨੇ ਉਹਦੀਆਂ ਅੱਖਾਂ ਵਿੱਚ ਬਿਖੇਰ ਜਾਂਦੀ ਤੇ ਉਹਨੇ ਸੁਪਨਿਆਂ ਦਾ ਸਹਾਰਾ ਦਫ਼ਤਰ ਵਾਲਾ ਅਣਜਾਣ ਤੇ ਬੇਵਾਸਤਾ ਮੂੰਹ ਉਹਦਾ ਆਪਣਾ ਬਣ ਕੇ ਉਹਦੀ ਕਲਪਨਾ ਵਿੱਚ ਘੁੰਮਦਾ ਰਹਿੰਦਾ। ਫਿਰ ਇੱਕ ਦਿਨ ਆਇਆ ਕਿ ਦਫ਼ਤਰ ਵਿੱਚ ਅਚਾਨਕ ਸ਼ੋਰ ਮੱਚ ਗਿਆ ਕਿ ਹਰਜੀਤ ਨੂੰ ਪੁਲਿਸ ਫੜ ਕੇ ਲੈ ਗਈਏ। ਕਹਿੰਦੇ ਉਹਨੇ ਇੱਕ ਰਾਤ ਵਿੱਚ ਹੀ 3 ਖੂਨ ਕਰ ਦਿੱਤੇ ਨੇ। ਪਿਸਤੌਲ ਤੇ ਖੂਨ ਨਾਲ ਲਿਬੜੇ ਕੱਪੜੇ ਉਹਦੇ ਕਮਰੇ ਵਿੱਚੋਂ ਮਿਲ ਗਏ ਹਨ। ਵੀਰਾਂ ਨੂੰ ਤਾਂ ਜਿਵੇਂ ਆਪਣੇ ਕੰਨਾਂ 'ਤੇ ਅਤਬਾਰ ਹੀ ਨਾ ਰਿਹਾ ਹੋਵੇ, ਉਹ ਸੋਚਦੀ। ਇੱਡੇ ਕੋਮਲ ਜਿਹੇ ਨਕਸ਼ਾਂ ਵਾਲਾ, ਇੱਡੇ ਨਿੱਘੇ ਨਿੱਘੇ ਬੋਲਾਂ ਵਾਲਾ ਭਲਾ ਕਿਸੇ ਦਾ ਕਾਤਲ ਕਿਵੇਂ ਹੋ ਸਕਦਾ ਏ? ਕਿਸੇ ਦੀ ਮੇਢੀ ਵਿੱਚ ਤਾਰੇ ਗੁੰਦਣ ਵਾਲਾ ਹੱਥ ਭਲਾ ਕਿਸੇ 'ਤੇ ਗੋਲੀਆਂ ਕਿਵੇਂ ਦਾਗ ਸਕੇ ਹੋਣਗੇ? ਨਹੀਂ ਨਹੀਂ, ਹਰਜੀਤ ਕਾਤਲ ਨਹੀਂ ਹੋ ਸਕਦਾ। ਹੇਠਲੀਆਂ ਕਚਹਿਰੀਆਂ ਵਿੱਚ ਮੁਕੱਦਮਾ ਉਸਦੇ ਵਿਰੁੱਧ ਤੁਰਦਾ ਰਿਹਾ ਤੇ 3 ਮਹੀਨਿਆਂ ਪਿੱਛੋਂ ਸੈਸ਼ਨ ਜੱਜ ਪਾਸ ਜਾ ਪੁੱਜਾ। ਇਹ 3 ਮਹੀਨੇ ਵੀਰਾਂ ਲਈ ਜੁਗਾਂ ਚੇਟੇ ਸਨ। ਉਹ ਉਸਦੇ ਮਨ ਚਾਹੇ ਮੂੰਹ ਲਈ ਤਰਸ ਗਈ ਸੀ। ਉਹਦੇ ਸੁਪਨਿਆਂ ਦਾ ਮੂੰਹ ਉਸਨੂੰ ਕਿੱਧਰੇ ਵੀ ਝੋਲਾ ਨਾ ਪੈਂਦਾ।
ਉਹ ਉੱਡ ਕੇ ਉਸਦੇ ਕੋਲ ਪਹੁੰਚਣਾ ਚਾਹੁੰਦੀ। ਚਹਿਲ ਦੀਆਂ ਸਖਤ ਸਿੱਖਾਂ ਨਾਲ ਆਪਣਾ ਮੱਥਾ ਪਟਕ ਲੈਣ ਲਾ ਉਹਦਾ ਦਿਲ ਕਰਦਾ, ਪਰ ਉਹ ਤਾਂ ਉਹਦੇ ਮੁਕਦਮੇ ਦਾ ਫੈਸਲਾ ਵੀ ਲੋਕਾਂ ਤੋਂ ਉੜਦਾ ਉੜਦਾ ਹੀ ਸੁਣਦੀ ਸੀ। ਉਹਦਾ ਹਰਜੀਤ ਦੀ ਮਾਂ ਨੂੰ ਮਿਲਣ ਨੂੰ ਡਾਢਾ ਦਿਲ ਕਰਦਾ। ਕੋਈ ਆ ਕੇ ਕਹੇ ਕਿ ਹਰਜੀਤ ਬੇਕਸੂਰ ਏ, ਉਹ ਬੇਗੁਨਾਹ ਏ, ਉਹ ਸੋਚਦੀ, ਪਰ ਸਿਵਾਏ ਅਰਦਾਸਾਂ ਕਰਨ ਦੇ ਜਾਂ ਰੋ ਲੈਣ ਦੇ ਉਹ ਕੁਝ ਨਾ ਕਰ ਸਕਦੀ। ਆਖਰ ਇੱਕ ਦਿਨ ਉਹ ਹੌਸਲਾ ਕਰਕੇ ਉਸਦੇ ਘਰ ਚਲੀ ਗਈ। ਮਾਂ ਉਸਦੀ ਨੂੰ ਉਸਨੇ ਦੱਸਿਆ ਕਿ ਮੈਂ ਹਰਜੀਤ ਦੇ ਦਫ਼ਤਰ ਵਿੱਚ ਕੰਮ ਕਰਦੀ ਹਾਂ। ਮਾਂ ਉਹਦੀ ਭੁੱਬਾ ਮਾਰ ਕੇ ਰੋ ਪਈ, ਪੁੱਤ ਭਲਾ ਕਿਹਨੂੰ ਪਿਆਰੇ ਨਹੀਂ ਹੁੰਦੇ। ਫਿਰ ਵੀਰਾਂ ਦਾ ਪੰਘਰਿਆ ਮੂੰਹ ਤੱਕ ਕੇ ਉਸਦੇ ਹਮਦਰਦੀ ਭਰੇ ਬੋਲ ਸੁਣ ਕੇ ਮਾਂ ਉਸ ਤੋਂ ਉਹਦੀ ਤੋਂ ਦੱਸਿਆ ਗਿਆ ਕਿ ਅਸਲੀ ਕਾਤਲ ਉਸਦਾ ਜੁਆਈ ਏ, ਪਰ ਭੈਣ ਦਾ ਸੁਹਾਗ ਕਾਇਮ ਰੱਖਣ ਲਈ ਹਰਜੀਤ ਸਭ ਛੁਪਾ ਰਿਹਾ ਏ। ਪਰ ਦੇਖੀ ਧੀਏ, ਗੱਲ ਨਾ ਕਰੀ ਕਿਸੇ ਕੋਲ, ਉਹਦੀ ਮਾਂ ਨੇ ਡਾਢੇ ਤਰਲੇ ਨਾਲ ਆਖਿਆ। ਵੀਰਾਂ ਨੇ ਡੂੰਘਾ ਸਾਹ ਭਰਿਆ। ਹਰਜੀਤ ਦੀਆਂ ਮਿੱਠੀਆਂ ਮਿੱਠੀਆਂ ਸੁਪਨਿਆਂ ਲੱਦੀਆਂ ਤੇ ਧੂਪ ਆਉਂਦੀਆਂ ਨਿਰਸ਼ਲ ਅੱਖਾਂ ਉਸਦੀ ਕਲਪਨਾ ਵਿੱਚ ਸਮਰਥਕ ਹੋ ਕੇ ਸਾਕਾਰ ਹੋ ਗਈਆਂ। ਮੈਂ ਕਹਿੰਦੀ ਸਾਂ ਨਾ ਕਿ ਹਰਜੀਤ ਕਾਤਲ ਨਹੀਂ ਹੋ ਸਕਦਾ। ਇਹ ਸੋਚ ਕੇ ਉਸਨੂੰ ਇੱਕ ਤਸੱਲੀ ਮਹਿਸੂਸ ਹੋਈ। ਸਵੇਰੇ ਆਖਰੀ ਪੇਸ਼ੀ ਏ। ਵਕੀਲ ਤਾਂ ਭਾਵੇਂ 2000 ਰੁਪਈਆ ਲੈ ਕੇ ਦਿੱਲੀ ਤੋਂ ਸੱਦਿਆ ਏ, ਪਰ ਉਹ ਕਹਿੰਦਾ ਏ ਮੁਕੱਦਮੇ ਵਿੱਚ ਤੇਰੇ ਕੋਈ ਤੋਰ ਨਹੀਂ ਏ, ਤੇ ਨਾਲੇ ਦੂਜੇ ਪਾਸੇ ਵਾਲੇ ਵੀ ਬੜੇ ਪੈਸੇ ਵਾਲੇ ਬੰਦੇ ਆ। ਮਾਂ ਉਹਦੀ ਨੇ ਦੱਸਿਆ ਤੇ ਵੀਰਾਂ ਡੂੰਘੀਆਂ ਸੋਚਾਂ ਵਿੱਚ ਡੁੱਬ ਗਈ। ਇਹਨੇ ਨੂੰ ਇੱਕ ਮੰਗਤਾ ਉਹਦੇ ਘਰ ਅੱਗੇ ਆ ਖਲੋਤਾ, ਮਾਈ ਤੇਰੇ ਬੱਚੇ ਜਿਉਂਦੇ ਰਹਿਣ। ਉਹਨੇ ਅਲਖ ਜਗਾਈ ਤੇ ਭਾਵੇਂ ਹਰਜੀਤ ਦੀ ਮਾਂ ਮੰਗਤਿਆਂ ਤੇ ਅੱਗੇ ਬੜਾ ਖਿਜਿਆ ਕਰਦੀ ਸੀ ਕਿ ਚੰਗੇ ਭਲੇ ਇਹ ਹੱਟੇ ਘੱਟੇ ਮੰਗਣ ਤੁਰ ਪੈਂਦੇ ਨੇ, ਪਰ ਅੱਜ ਝੱਟ ਹੀ ਉੱਠ ਕੇ ਆਠਾ ਪਾਉਣ ਚਲੀ ਗਈ। ਮੌਕਾ ਦੇਖ ਵੀਰਾਂ ਨੇ ਸਾਹਮਣੇ ਅਲਮਾਰੀ ਵਿੱਚੋਂ ਹਰਜੀਤ ਦੀ ਇੱਕ ਫੋਟੋ, ਇੱਕ ਟਾਈ ਤੇ ਇੱਕ ਪੈੱਨ ਚੁੱਕ ਕੇ ਕੋਟ ਦੀ ਜੇਬ ਵਿੱਚ ਪਾ ਲਈ। ਫਿਰ ਮਾਂ ਉਹਦੀ ਦੇ ਘੁੱਟ ਕੇ ਗਲੇ ਮਿਲ ਉਹ ਆਪਣੇ ਘਰ ਤੁਰ ਪਈ। ਅਗਲੇ ਦਿਨ ਕਚਹਿਰੀ ਵਿੱਚ ਹਰਜੀਤ ਦਾ ਮੁਕੱਦਮਾ ਪੇਸ਼ ਹੋਇਆ। ਮਾਂ ਉਹਦੀ ਨੇ ਭਾਵੇਂ ਬੜਾ ਨਾਮੇ ਵਕੀਲ ਸੱਦਿਆ ਹੋਇਆ ਸੀ, ਪਰ ਫਿਰ ਵੀ ਇੱਕ ਸਹਿਮ ਸਭ ਦੇ ਦਿਲਾਂ 'ਤੇ ਸੀ। ਮੂੰਹ ਉੱਡੇ ਹੋਏ ਸਨ। ਹਰਜੀਤ ਦੇ ਜਾਣੂ ਪਹਿਚਾਣੂ ਸਭ ਉੱਥੇ ਪਹੁੰਚੇ ਹੋਏ ਸਨ। ਉਹਦਾ ਪੀਲਾ ਮੂੰਹ ਸਭ ਨੂੰ ਧੂਹਾਂ ਪਾ ਰਿਹਾ ਸੀ। ਮਾਂ ਦੇ ਅਥਰੂ ਥੰਮਦੇ ਨਹੀਂ ਸਨ। ਵੀਰਾਂ ਵੀ ਉੱਥੇ ਪਹੁੰਚ ਗਈ। ਉਹਨੂੰ ਦੇਖ ਕੇ ਲੋਕ ਹੈਰਾਨ ਤਾਂ ਹੋਏ, ਪਰ ਉਹਦੇ ਬਾਰੇ ਬਹੁਤਾ ਸੋਚਣ ਦੀ ਅੱਜ ਕਿਸੇ ਨੂੰ ਵੇਲ ਨਹੀਂ ਸੀ। ਮੁਕੱਦਮਾ ਸ਼ੁਰੂ ਹੋਇਆ, ਬਹਿਸ ਹੋਈ, ਵਕੀਲ ਝਪਟੇ, ਪਰ ਕੁਝ ਨਾ ਬਣਿਆ। ਜੱਜ ਨੇ ਮੌਤ ਦਾ ਹੁਕਮ ਸੁਣਾ ਕੇ ਕਲਮ ਤੋੜ ਦਿੱਤੀ, ਪਰ ਉਸੇ ਵੇਲੇ ਵੀਰਾਂ ਭੀੜ ਨੂੰ ਚੀੜਦੀ ਹੋਈ ਅੱਗੇ ਵਧੀ। ਹਰਜੀਤ ਨੇ ਉਹਦੇ ਵੱਲ ਤੱਕਿਆ। ਵੀਰਾਂ ਦਾ ਮੂੰਹ ਪੱਕ ਉੱਠਿਆ। ਉਹ ਗਵਾਹਾਂ ਦੇ ਕਟਹਿਰੇ ਵਿੱਚ ਪਹੁੰਚ ਗਈ, ਬੋਲੀ, ਜੱਜ ਸਾਹਿਬ, ਮੈਂ ਬੜਾ ਕੋਈ ਜ਼ਰੂਰੀ ਕੁਛ ਕਹਿਣਾ ਚਾਹੁੰਦੀ ਹਾਂ। ਮੁਜਰਮ ਹਰਜੀਤ ਬਾਬਤ? ਚਿੱਟੇ ਕੱਪੜਿਆਂ ਵਿੱਚ ਮੂਰਤੀ ਜਹੀ ਦੇ ਲੁਭਾਉਣੇ ਚਿਹਰੇ ਵੱਲ ਤੱਕਦਿਆਂ ਜੱਜ ਨੇ ਪੁੱਛਿਆ। ਹਾਂ, ਉਹ ਠਰੰਮੇ ਨਾਲ ਬੋਲੀ। ਕਹੋ ਕਹੋ, ਜੱਜ ਨੇ ਕਿਹਾ ਤੇ ਸਾਰੀ ਕਚਹਿਰੀ ਵਿੱਚ ਮੌਤ ਵਰਗੀ ਖਾਮੋਸ਼ੀ ਪਸਰ ਗਈ। ਹਰਜੀਤ ਹੈਰਾਨ ਹੋਇਆ ਉਹਦੇ ਮੂੰਹ ਵੱਲ ਤੱਕ ਰਿਹਾ ਸੀ। ਜੱਜ ਸਾਹਿਬ, ਕਾਤਲ ਇਹ ਨਹੀਂ, ਕਾਤਲ ਕੋਈ ਹੋਰ ਏ। ਪਰ ਇਸ ਦਾ ਸਬੂਤ? ਸਬੂਤ ਇਹੀ ਏ ਕਿ ਜਿਸ ਰਾਤ ਤੇ ਕਤਲ ਹੋਏ ਹਰਜੀਤ ਮੇਰੇ ਘਰ ਸੀ। ਇੰਨਾ ਆਖ ਕੇ ਉਸਨੇ ਘਬਰਾ ਕੇ ਨਜ਼ਰਾਂ ਨੀਵੀਆਂ ਪਾ ਲਈਆਂ। ਪਰ ਸਵੇਰੇ ਪੁਲਿਸ ਨੇ ਇਸ ਨੂੰ ਇਸਦੇ ਆਪਣੇ ਬਿਸਤਰੇ ਵਿੱਚੋਂ ਗ੍ਰਿਫਤਾਰ ਕੀਤਾ ਏ। ਖੂਨ ਭਰੇ ਕੱਪੜੇ ਵੀ ਇਸੇ ਕਮਰੇ ਵਿੱਚੋਂ ਮਿਲੇ ਨੇ ਤੇ ਪਿਸਤੌਲ ਵੀ, ਜੱਜ ਨੇ ਦਲੀਲ ਦਿੱਤੀ। ਮੈਂ ਸਵੇਰ ਦੀ ਗੱਲ ਨਹੀਂ ਕਰਦੀ ਜੱਜ ਸਾਹਿਬ,
रात दी गल करदी आ। कतल रात नूं 2 बजे होए ते उस वेले ए मेरे घर सी। कपड़े हाँ ओ इस ते नहीं सन, इस ते कपड़ियां दा मेच देख लो, ओ जरूर वड्डे जां छोटे होणगे। कपड़ियां दी मुड़ शनाखत कीती गई, ओ ठीक ही हरजीत दे मापते नहीं सन। पर ए उस रात तेरे घर की करन गया सी, जज ने पुछया। ए सुन के वीरां दा रंग उड़ गया, पर थिड़क दी जबान नाल उसने कहा, इनू मेरे नाल प्यार रे। असी किवें मन्नीए कि ठीक उस रात तेरे घर सी? झूठ की बदनामी कराउण दा मैनू की शौक है जज साहब, उन्हें तलखी नाल आख्या। कि यह काफी नहीं कि मैं खुद कह रही हाँ कि उस रात मेरे घर सुत्ता सी ते सवेरे मूँह हनेरे ही उठ के चला गया सी। हाँ सच, उस दिन इसका पेन टाई मेरे घर ही पे हुए ने, एक फोटो भी है, पर वो तो इन्हें मैनू बड़ी देर दी दित्ती हुई है। हरजीत नूं इउं लग्या जिवें एक सुपना देख रहा होवे। शायद मैनू फांसी चढ़ा दिता गया है ते ये मौत तो मगरों की दुनिया है। लोकी हैरान होए वीरां दे मूँह वल तक रहे सन। जज शशोपंज विच पै गया। वीरां दे घरों लियांदी टाई ते पेन ठीक ही हरजीत दे ही सन, पर मुजरम ने इस बारे तो कुछ भी नहीं दस्या, वह तो अपना जुर्म कबूल कर चुका है। जज ने वीरां नूं संबोधन करके कहा, इसे गल तो तुसी अंदाजा लगा सकते हो जज साहब कि वह किड्डा वधिया बंदा है। मैनू बदनाम हुंदिया देखण दी थां वह आप मौत कबूल कर लिया है। ते इहो जिहे डूंघे अहसासां वाला भला किसी का कातल किवें बन सकता है? वीरां दे चेहरे दे प्रभाव, उहदे बोलां दी दृढ़ता जज दे फैसले नूं हलूण गई। ओ किन्ना चिर बाकी दे जजां नाल सलाह मशवरा करता रहा ते अखीर फैसला सुना दिता गया कि हरजीत बेकसूर है। हरजीत दे रिश्तेदार भज भज उन्नू मिलन लगे, दोस्त मुबारक देन लगे ते मां मुड़ मुड़ उहदा मत्था चुमे। इसे रौले गौले विच वीरां उत्थों अलोप हो गई। सारियां तों वेला हो जाण ते हरजीत नूं वीरां दा मूँह चेते आया ते सतिकार नाल उहदा मन चुक गया। दफ्तर विच अहल अडोल टाइप कर दी मूर्ति विच अज उहनूं जान पै गई दिसी। ओह उड़दे कदमां नाल उहदे घर वल तुर पिया। रस्ते विच ही उहनूं वीरां दा नौकर मिल पिया। मैं तुहाडे वल ही जा रहा सी, उसने चिट्ठी फड़ाउंदिआं कहा। हरजीत ने चिट्ठी खोली ते लिखिआ सी, मेरे हरी, मैं तेरे किसे काम आ सकी हाँ, मैथों ए चाओ नहीं चुकिआ जांदा। अज मैनू अपने आप ते नाज हो रिहा है, देखना तेरी जिंदगी तां किन्नी कीमती सी ते मैं तां एक फकीर नहीं आ, जिसका ना कोई राय ना रहबर, जिसकी जिंदगी का कोई ना कोई मंजिल है ते ना मकसद। मैं जानती हाँ कि तू मेरे कोल आएगा, बदला चुकाने लई मैं जो भी चाहां तू करन नूं तैयार होएगा, पर किसे अस्थान थले तू मेरे लिए कुछ करे ये मैनू मंजूर नहीं। उंज भी जो कुछ भी मैं अज कीता अपनी संतुष्टता लई कीता है, नहीं तो मैनू केड़ी मजबूरी सी ते नाले कौन कोई किसे लई कुछ करता है। मेरे हरी तू खुश रह, भरपूर जिंदगी जियो, मेरिया शुभ इच्छावां हमेशा तेरे नाल रहणगियां, रब करे तैनू कदी तत्ती वाह ना लगे ते मैं हुण जा रही हाँ। शुभ इच्छावां साहित वीरा। तेरी बीबी कित्थे जा रही है? हरजीत ने घबरा के नौकर नूं पुछया। किते नहीं जी, उन्हें हैरान होके जवाब दिता। अच्छा, हरजीत ने वीरां दे कमरे दे हरे पर्दियां नूं हिलदिआं तकिया।
ਉਹ ਪਰੀਆਂ ਵਰਗੀ ਵੀਰਾਂ ਚਿੱਟੀ ਬਰੀਕ ਜਿਹੀ ਸਾੜੀ ਬੰਨ੍ਹ ਕੇ ਲੰਮੇ ਲੰਮੇ ਵਾਲ ਖਿਲੇਰੀ ਸ਼ਾਇਦ ਉਸਦੀ ਉਡੀਕ ਵਿੱਚ ਬਾਹਰ ਨਿਕਲੀਏ। ਹਰਜੀਤ ਨੇ ਸੋਚਿਆ। ਉਹਦੇ ਕਦਮਾਂ ਵਿੱਚ ਤੇਜ਼ੀ ਆ ਗਈ। ਮੈਂ ਤੈਨੂੰ ਹੁਣ ਕਿੱਧਰ ਹੀ ਨਹੀਂ ਜਾਣ ਦਿਆਂਗਾ, ਉਸਨੇ ਮਨ ਵਿੱਚ ਹੀ ਸੋਚਿਆ। ਹਰੀ ਮੈਂ ਆਈ, ਦੂਰੋਂ ਉਹਨੇ ਵੀਰਾਂ ਦੀ ਆਵਾਜ਼ ਸੁਣੀ। ਉਹ ਸਿੱਧੀ ਉਤਰਾਈ ਤੋਂ ਬੜੀ ਤੇਜ਼ੀ ਨਾਲ ਉਤਰ ਰਹੀ ਸੀ ਅਤੇ ਵੇਂਦਿਆਂ ਵੇਂਦਿਆਂ ਵੀਰਾਂ ਦੇ ਪੈਰ ਲੜਖੜਾ ਗਏ ਅਤੇ ਦੂਜੇ ਹੀ ਪਲ ਟੁੱਟੀ ਭੱਜੀ ਵੀਰਾਂ ਉਹਦੇ ਕਦਮਾਂ ਵਿੱਚ ਪਈ ਸੀ। ਹਰਜੀਤ ਉਹਦੇ ਕੋਲ ਝੁਕਿਆ ਅਤੇ ਉਹਨੂੰ ਆਪਣੀਆਂ ਬਾਹਾਂ ਵਿੱਚ ਚੁੱਕ ਲਿਆ। ਜਾਂ ਛੇਤੀ ਡਾਕਟਰ, ਇੰਨੇ ਨੂੰ ਨੌਕਰ ਰੋਂਦਾ ਰੋਂਦਾ ਨੱਠ ਪਿਆ। ਵੀਰਾਂ ਨੇ ਅੱਖਾਂ ਖੋਲੀਆਂ, ਹਰਜੀਤ ਦੇ ਮੂੰਹ ਵੱਲ ਤੱਕਿਆ ਤੇ ਮੁਸਕੁਰਾਈ। ਫਿਰ ਇੱਕ ਪੀੜ ਉਹਦੇ ਨਕਸ਼ਾਂ ਤੇ ਫੈਲ ਗਈ ਤੇ ਹਰਜੀਤ ਦੇ ਗਲ ਲੱਗ ਕੇ ਉਸਨੇ ਅੱਖਾਂ ਮੀਟ ਲਈਆਂ ਤੇ ਮੁੜ ਕਦੇ ਨਾ ਖੁੱਲੀਆਂ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ 'ਤੇ ਝਾਤੀ ਮਾਰਨ ਦਾ। ਅੱਜ 3 ਤਰੀਕ ਆ ਜੂਨ ਦਾ ਮਹੀਨਾ, ਵੇਖਦੇ ਹਾਂ ਕਿਹੜੀਆਂ ਨੇ ਖਾਸ ਅਪਡੇਟ ਸਾਡੇ ਨਾਲ ਇਸ ਟਾਈਮ। ਗੌਤਮ ਕਪਿਲ ਨੇ, ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਖਬਰਾਂ। ਗੌਤਮ ਜੀ ਤੁਸੀਂ ਆਉਂਦੇ ਰਹੋ
1: ਜੀ। ਬਹੁਤ ਧੰਨਵਾਦ ਰਣਜੋਤ ਜੀ, ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੇ ਸਤਿ ਸ਼੍ਰੀ ਅਕਾਲ। ਆਓ ਕੌਮਾਂਤਰੀ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਔਰ ਵੱਡੀ ਖਬਰ ਰੂਸ ਦੇ ਨਾਲ ਜੁੜੀ ਹੋਈ, ਜਿੱਥੇ ਰੂਸ ਦੇ ਮਿਜ਼ਾਈਲ ਅਤੇ ਡਰੋਨ ਹਮਲਿਆਂ ਦੇ ਵਿੱਚ ਯੂਕਰੇਨ ਦੇ ਅੰਦਰ ਘੱਟੋ ਘੱਟ 16 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਇਹਨਾਂ ਦੇ ਵਿੱਚ 11 ਲੋਕ ਨਿਪਰੋ ਸ਼ਹਿਰ ਦੇ ਵਿੱਚ ਅਤੇ 5 ਲੋਕ ਯੂਕਰੇਨ ਦੇ ਰਾਜਧਾਨੀ ਸ਼ਹਿਰ ਕੀਵ ਦੇ ਵਿੱਚ ਮਾਰੇ ਗਏ ਨੇ। ਮਾਰੇ ਗਏ ਲੋਕਾਂ ਦੇ ਵਿੱਚ 2 ਬੱਚੇ ਵੀ ਸ਼ਾਮਲ ਨੇ। ਇਹ ਹਮਲਾ ਹਾਲ ਹੀ ਦੇ ਮਹੀਨਿਆਂ ਦੇ ਵਿੱਚ ਹੋਏ ਰੂਸ ਦੀ ਤਰਫ ਤੋਂ ਕੀਤੇ ਗਏ ਸਭ ਤੋਂ ਵੱਡੇ ਹਮਲਿਆਂ ਦੇ ਵਿੱਚੋਂ ਇੱਕ ਮੰਨਿਆ ਜਾ ਰਿਹਾ, ਜਿਹੜੇ ਯੂਕਰੇਨ 'ਤੇ ਕੀਤੇ ਗਏ ਨੇ। ਰਾਤ ਭਰ ਚੱਲੇ ਹਵਾਈ ਹਮਲਿਆਂ ਦੇ ਵਿੱਚ ਰਿਹਾਇਸ਼ੀ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿਨ੍ਹਾਂ ਦੇ ਵਿੱਚ ਕਈ ਬੱਚਿਆਂ ਸਣੇ ਦਰਜਨਾਂ ਲੋਕ ਜ਼ਖਮੀ ਵੀ ਹੋ ਗਏ। ਰਾਜਧਾਨੀ ਸ਼ਹਿਰ ਕੀਵ ਦੇ ਮਲਬੇ ਦੇ ਵਿੱਚ ਥੱਲੇ ਦਬੇ ਲੋਕਾਂ ਦੇ ਫਸੇ ਹੋਣ ਦੀ ਆਸ਼ੰਕਾ ਵੀ ਸਾਹਮਣੇ ਆ ਰਹੀ ਹੈ। ਬਚਾਅ ਦਲਾਂ ਦੀ ਤਰਫ ਤੋਂ ਉਹਨਾਂ ਨੂੰ ਤਲਾਸ਼ਣ ਦੀ ਮੁਹਿੰਮ ਜਾਰੀ ਹੈ। ਮੰਗਲਵਾਰ ਤੜਕੇ ਯੂਕਰੇਨ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਹਵਾਈ ਹਮਲਿਆਂ ਦੀਆਂ ਚੇਤਾਵਨੀਆਂ ਜਾਰੀ ਕਰ ਦਿੱਤੀਆਂ ਗਈਆਂ ਸੀ। ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਇਹ ਹਮਲੇ ਯੂਕਰੇਨ ਦੀ ਪਿਛਲੀ ਕਾਰਵਾਈਆਂ ਦੇ ਜਵਾਬ ਦੇ ਵਿੱਚ ਕੀਤੇ ਗਏ ਨੇ। ਮੰਤਰਾਲੇ ਨੇ ਇੱਕ ਬਿਆਨ ਦੇ ਵਿੱਚ ਇਹ ਵੀ ਕਿਹਾ ਕਿ ਇਹਨਾਂ ਸਾਰੇ ਹਮਲਿਆਂ ਦੇ ਤਹਿਤ ਟੀਚੇ ਹਾਸਲ ਕਰ ਲਏ ਗਏ ਨੇ। ਹਾਲਾਂਕਿ ਟੀਚੇ ਕੀ ਨੇ ਰੂਸ ਦੀ ਤਰਫ ਤੋਂ ਉਹਨਾਂ ਨੂੰ ਸਪਸ਼ਟ ਨਹੀਂ ਕੀਤਾ ਗਿਆ, ਪਰ ਰੂਸ ਨੇ ਪਿਛਲੇ ਹਫ਼ਤੇ ਚੇਤਾਵਨੀ ਦਿੱਤੀ ਸੀ ਕਿ ਉਹ ਇੱਕ ਨੀਤੀਬੱਧ ਤਰੀਕੇ ਦੇ ਨਾਲ ਹਮਲੇ ਕਰੇਗਾ। ਰੂਸ ਨੇ ਦੋਸ਼ ਮੜਿਆ ਸੀ ਕਿ ਕੀਵ ਨੇ ਪੂਰਬੀ ਯੂਕਰੇਨ ਦੇ ਉਸ ਕਬਜ਼ੇ ਵਾਲੇ ਹਿੱਸੇ ਦੇ ਉੱਤੇ ਇੱਕ ਵਿਦਿਆਰਥੀਆਂ ਦੇ ਹੋਸਟਲ ਦੇ ਉੱਤੇ ਘਾਤਕ ਹਮਲਾ ਕੀਤਾ। ਯੂਕਰੇਨ ਦਾ ਕਹਿਣਾ ਸੀ ਕਿ ਉਹਨਾਂ ਨੇ ਰੂਸ ਦੀ ਇੱਕ ਫੌਜੀ ਇਕਾਈ ਨੂੰ ਨਿਸ਼ਾਨਾ ਬਣਾਇਆ ਸੀ। ਯੂਕਰੇਨ ਦੇ ਰਾਸ਼ਟਰਪਤੀ ਵੋਲਦਿਮੀਰ ਜ਼ੇਲੈਂਸਕੀ ਨੇ ਸੋਮਵਾਰ ਦੀ ਰਾਤ ਆਪਣੇ ਵੀਡੀਓ ਸੁਨੇਹੇ 'ਚ ਚੇਤਾਵਨੀ ਵੀ ਦਿੱਤੀ ਸੀ ਕਿ ਵੱਡਾ ਹਮਲਾ ਹੋ ਸਕਦਾ। ਇਸ ਤੋਂ ਪਹਿਲਾਂ ਯੂਕਰੇਨ ਦੇ ਉੱਤੇ ਹੀ ਹਮਲਾ ਹੋ ਗਿਆ, ਵੱਡਾ ਉਹ ਵੀ। ਮੰਗਲਵਾਰ ਸਵੇਰ ਵੇਲੇ ਜ਼ੇਲੈਂਸਕੀ ਨੇ ਕਿਹਾ ਕਿ ਰਾਤ ਭਰ ਚੱਲੇ ਹਮਲਿਆਂ ਦੇ ਵਿੱਚ ਰੂਸ ਨੇ 656 ਸਟ੍ਰਾਈਕ ਡਰੋਨ, 73 ਮਿਜ਼ਾਈਲਾਂ ਦਾਗੀਆਂ। ਇਸ ਤੋਂ ਇਲਾਵਾ ਇਹਨਾਂ ਦੇ ਵਿੱਚ ਬੈਲੈਸਟਿਕ ਕਰੂਜ਼ ਅਤੇ ਐਂਟੀਸ਼ਿਪ ਮਿਜ਼ਾਈਲਾਂ ਤੱਕ ਸ਼ਾਮਲ ਸਨ। ਉੱਥੇ ਹੀ ਅਗਲੀ ਖਬਰ ਦੀ ਸਾਂਝ, ਅਤੇ ਇਹ ਯੂਰਪੀ ਮੁਲਕ ਤੋਂ ਹੀ ਹੈ, ਡੈਨਮਾਰਕ ਤੋਂ, ਜਿੱਥੇ ਡੈਨਮਾਰਕ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਉਲਟ ਫੇਰ ਦੇਖਣ ਨੂੰ ਮਿਲਿਆ, ਜਿੱਥੇ ਲਗਭਗ 10 ਹਫ਼ਤਿਆਂ ਦੀਆਂ ਲੰਮੀਆਂ ਕੋਸ਼ਿਸ਼ਾਂ ਤੋਂ ਬਾਅਦ ਹੁਣ ਨਵੀਂ ਸਰਕਾਰ ਦਾ ਗਠਨ ਹੋ ਗਿਆ। ਸੋਸ਼ਲ ਡੈਮੋਕਰੇਟ ਨੇਤਾ ਮੈਟੇ ਫਰੈਡਰਿਕਸਨ ਨੇ ਤੀਸਰੀ ਵਾਰ ਡੈਨਮਾਰਕ ਦੀ ਪ੍ਰਧਾਨ ਮੰਤਰੀ ਵਜੋਂ ਆਪਣਾ ਅਹੁਦਾ ਸੁਰੱਖਿਅਤ ਕਰ ਲਿਆ। ਫਰੈਡਰਿਕਸਨ ਹੁਣ 4 ਵੱਖ-ਵੱਖ ਵਿਚਾਰਧਾਰਾਵਾਂ ਵਾਲੀਆਂ ਪਾਰਟੀਆਂ ਦੇ ਗਠਜੋੜ ਵਾਲੀ ਇੱਕ ਨਵੀਂ ਮੱਧ ਖੱਬੇ ਪੱਖੀ ਯਾਨੀ ਸੈਂਟਰਲ ਲੈਫਟਿਸਟ ਪਾਰਟੀ ਦੀ ਅਗਵਾਈ ਕਰਨ ਜਾ ਰਹੇ ਨੇ। ਸੋਮਵਾਰ ਦੇਰ ਰਾਤ ਇੱਕ ਅਹਿਮ ਘਟਨਾਕ੍ਰਮ ਦੇ ਵਿੱਚ ਫਰੈਡਰਿਕਸਨ ਨੇ ਰਾਜਾ ਫਰੈਡਰਿਕ 10ਵੇਂ ਦੇ ਨਾਲ ਮੁਲਾਕਾਤ ਵੀ ਕੀਤੀ, ਉਹਨਾਂ ਨੂੰ ਆਪਣੇ ਨਵੇਂ ਗਠਜੋੜ ਦੇ ਬਾਰੇ ਜਾਣਕਾਰੀ ਵੀ ਦਿੱਤੀ। ਇਸ ਦੇ ਵਿੱਚ ਸਰਕਾਰ ਦੇ ਅੰਦਰ ਫਰੈਡਰਿਕਸਨ ਦੀ ਆਪਣੀ ਪਾਰਟੀ ਸੋਸ਼ਲ ਡੈਮੋਕਰੇਟ ਤੋਂ ਇਲਾਵਾ ਸੋਸ਼ਲਿਸਟ ਪੀਪਲਸ ਪਾਰਟੀ ਔਰ ਇੱਕ ਰਾਈਟ ਵਿੰਗਰ ਪਾਰਟੀ ਲਿਬਰਲ ਵੈਂਟਰੇ ਪਾਰਟੀ, ਇਸ ਤੋਂ ਇਲਾਵਾ ਮੱਧ ਮਾਰਗੀ ਪਾਰਟੀ ਮਾਡਰੇਟਸ ਵੀ ਸ਼ਾਮਲ ਹੈ। ਡੈਨਿਸ਼ ਰਾਇਲ ਹਾਊਸ ਵੱਲੋਂ ਜਾਰੀ ਬਿਆਨ ਦੇ ਵਿੱਚ ਰਾਜਾ ਦੇ ਕਾਰਜਕਾਰੀ ਨੇ ਪ੍ਰਧਾਨ ਮੰਤਰੀ ਮੈਟੇ ਫਰੈਡਰਿਕਸਨ ਨੂੰ ਰਸਮੀ ਤੌਰ ਦੇ ਉੱਤੇ ਸਰਕਾਰ ਬਣਾਉਣ ਦੇ ਲਈ ਸੱਦਾ ਦੇ ਦਿੱਤਾ। ਪ੍ਰਾਪਤ ਜਾਣਕਾਰੀ ਦੇ ਮੁਤਾਬਕ ਫਰੈਡਰਿਕਸਨ ਮੰਗਲਵਾਰ ਦੇ ਦਿਨ ਆਪਣੀ ਨਵੀਂ ਸਰਕਾਰ ਦੀਆਂ ਮੁੱਖ ਤਰਜੀਹਾਂ ਨੂੰ ਏਜੰਡੇ ਦੇ ਤੌਰ ਦੇ ਉੱਤੇ ਪੇਸ਼ ਕਰ ਗਏ। ਇਸ ਤੋਂ ਬਾਅਦ ਹੁਣ ਬੁੱਧਵਾਰ ਦੇ ਦਿਨ ਨਵੇਂ ਚੁਣੇ ਗਏ ਮੰਤਰੀਆਂ ਨੂੰ ਰਾਇਲ ਹਾਊਸ ਦੇ ਵਿੱਚ ਰਾਜਾ ਦੇ ਸਾਹਮਣੇ ਪੇਸ਼ ਕੀਤੇ ਜਾਣ ਦੀ ਉਮੀਦ ਹੈ। ਇਸ ਨਵੇਂ ਗਠਜੋੜ ਨੂੰ ਡੈਨਮਾਰਕ ਦੀ ਸਿਆਸਤ ਦੇ ਵਿੱਚ ਇੱਕ ਨਵੀਂ ਸ਼ੁਰੂਆਤ ਦੇ ਵਜੋਂ ਵੀ ਦੇਖਿਆ ਜਾ ਰਿਹਾ, ਕਿਉਂਕਿ ਇਸ ਦੇ ਵਿੱਚ ਵੱਖ-ਵੱਖ ਸਿਆਸੀ ਵਿਚਾਰਧਾਰਾਵਾਂ ਵਾਲੀਆਂ ਯਾਨੀ ਲੈਫਟ ਅਤੇ ਰਾਈਟ ਵਿੰਗਰ ਵਾਲੀਆਂ ਦੋਵੇਂ ਪਾਰਟੀਆਂ ਸ਼ਾਮਲ ਨੇ। ਉੱਥੇ ਅਗਲੀ ਖਬਰ, ਅਤੇ ਇਹ ਸੋਸ਼ਲ ਮੀਡੀਆ ਦੇ ਨਾਲ ਜੁੜੀ ਹੋਈ, ਜਿੱਥੇ ਬੱਚਿਆਂ ਦੀ ਸਿਹਤ ਦੇ ਉੱਤੇ ਸੋਸ਼ਲ ਮੀਡੀਆ ਦਾ ਕਿੰਨਾ ਨੁਕਸਾਨ ਹੁੰਦਾ, ਕਿੰਨਾ ਸਿਹਤ ਦੇ ਉੱਤੇ ਮਾੜੇ ਪ੍ਰਭਾਵ ਪੈਂਦੇ ਨੇ, ਇਸ ਦੀਆਂ ਤਾਂ ਹੁਣ ਕੀ ਉਹ ਖਬਰਾਂ ਕਰੀਏ, ਵਾਰ ਵਾਰ ਇਸ ਦੇ ਉੱਤੇ ਚਰਚਾ ਕਰ ਚੁੱਕੇ ਹਾਂ। ਪਰ ਸਵਾਲ ਇਹ ਉੱਠ ਰਿਹਾ ਹੈ ਕਿ ਜੇਕਰ ਇੰਨੀ ਹੀ ਇਹ ਨੁਕਸਾਨਦੇਹ ਚੀਜ਼ ਹੈ ਤਾਂ ਕਾਨੂੰਨੀ ਕਾਰਵਾਈ ਕਿਉਂ ਨਹੀਂ ਹੁੰਦੀ। ਅਮਰੀਕਾ ਦੇ ਇੱਕ ਸਕੂਲ ਵਿਭਾਗ ਨੇ ਦੋਸ਼ ਮੜਿਆ ਹੈ ਕਿ ਫੇਸਬੁੱਕ, ਇੰਸਟਾਗ੍ਰਾਮ, ਟਿਕਟੌਕ, ਯੂਟਿਊਬ, ਸਨੈਪਚੈਟ ਵਰਗੇ ਸੋਸ਼ਲ ਮੀਡੀਆ ਪਲੈਟਫਾਰਮ ਬੱਚਿਆਂ ਦੇ ਵਿੱਚ ਤਣਾਅ ਤੋਂ ਲੈ ਕੇ ਨੀਂਦ ਦੀ ਕਮੀ, ਭਾਵਨਾਤਮਕ ਪਰੇਸ਼ਾਨੀਆਂ ਤੋਂ ਲੈ ਕੇ ਦੂਸਰੀਆਂ ਮਾਨਸਿਕ ਸਮੱਸਿਆਵਾਂ ਨੂੰ ਵਧਾਉਣ ਦੇ ਲਈ ਜ਼ਿੰਮੇਵਾਰ ਨੇ। ਸੋਮਵਾਰ ਦੇ ਦਿਨ ਸਾਹਮਣੇ ਆਇਆ ਅਦਾਲਤ ਦੇ ਇੱਕ ਡਾਕੂਮੈਂਟ ਦੇ ਮੁਤਾਬਕ ਇੱਕ ਸੋਸ਼ਲ ਮੀਡੀਆ ਕੰਪਨੀਆਂ ਦੇ ਉੱਤੇ ਅਮਰੀਕਾ ਦੇ ਵਿੱਚ ਕੈਂਟਕੀ ਸੂਬੇ ਦੇ ਅੰਦਰ ਇੱਕ ਡਿਸਟ੍ਰਿਕਟ ਸਕੂਲ ਦੀ ਤਰਫ ਤੋਂ ਕਰੀਬ $2,07,00,000 ਦੇਣ ਦੇ ਉੱਤੇ ਜਿਹੜਾ ਇੱਕ ਜੁਰਮਾਨਾ ਲਗਾਇਆ ਗਿਆ ਸੀ ਔਰ ਇਸ ਦੀ ਸਹਿਮਤੀ ਵੀ ਹੋ ਗਈ ਹੈ। ਇਹ ਸਮਝੌਤਾ ਉਸ ਮੁਕੱਦਮੇ ਨੂੰ ਖਤਮ ਕਰਨ ਦੇ ਲਈ ਕੀਤਾ ਗਿਆ ਜਿਸ ਦੇ ਵਿੱਚ ਇਹ ਕੰਪਨੀਆਂ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਦੇ ਸੰਕਟ ਨੂੰ ਜ਼ਿੰਮੇਦਾਰ ਹੋਣ ਦੇ ਲਈ ਦੋਸ਼ ਮੜਨਗੀਆਂ। ਯਾਨੀ ਕਿ ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਇਹ ਜਿਹੜੀਆਂ ਸੋਸ਼ਲ ਮੀਡੀਆ ਕੰਪਨੀਆਂ ਨੇ ਇਹਨਾਂ ਦੇ ਨਾਲ ਕੋਈ ਵੀ ਫਰਕ ਨਹੀਂ ਪੈਣ ਲੱਗਿਆ। ਕਿਹੜੀ ਕੰਪਨੀ ਕੀ ਰੇਟ ਦਿੰਦੀ ਹੈ, ਸੋਸ਼ਲ ਮੀਡੀਆ ਨੇ ਸਕੂਲੀ ਬੱਚਿਆਂ ਦੀ ਮੈਂਟਲ ਹੈਲਥ ਖਰਾਬ ਕਰਕੇ ਰੱਖ ਦਿੱਤੀ ਹੈ। 250 ਕਰੋੜ ਦੇ ਕੇ ਵੀ ਕੇਸ ਸੈਟਲ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ। ਦੱਸ ਦਈਏ ਕਿ ਇਸ ਰਕਮ ਦੇ ਵਿੱਚ ਇੰਸਟਾਗ੍ਰਾਮ ਅਤੇ ਫੇਸਬੁੱਕ ਦੀ ਮੂਲ ਕੰਪਨੀ ਮੇਟਾ $90 ਲੱਖ ਦੇਵੇਗੀ। ਸਨੈਪਚੈਟ ਮੂਲ ਕੰਪਨੀ ਸਨੈਪ ਅਤੇ ਟਿਕਟੋਕ ਦੀ ਬਾਈਟ ਡੈਂਸ $80-80 ਲੱਖ ਦੇਣਗੀਆਂ। ਉੱਥੇ ਯੂਟਿਊਬ ਦੀ ਮਾਲਕ ਕੰਪਨੀ ਗੂਗਲ ਕਰੀਬ $20 ਲੱਖ ਨਕਦੀ ਦੇਵੇਗੀ ਅਤੇ $9 ਲੱਖ ਦੀ ਮੁੱਲ ਦੀ ਟ੍ਰੇਨਿੰਗ ਅਤੇ ਸੋਫਟਵੇਅਰ ਲਾਇਸੈਂਸ ਵੀ ਉਪਲਬਧ ਕਰਵਾਏ ਜਾਣਗੇ। ਉੱਥੇ ਹੀ ਅਮਰੀਕਾ ਦੇ ਐਰੀਜ਼ੋਨਾ ਸੂਬੇ ਦੇ ਵਿੱਚ ਬਾਰਡਰ ਪੈਟਰੋਲ ਏਜੰਟਸ ਨੇ ਆਪਰੇਸ਼ਨ ਚੈੱਕਮੇਟ ਦੇ ਤਹਿਤ ਵੱਡੀ ਕਾਰਵਾਈ ਕਰਦਿਆਂ ਹੋਇਆ 30 ਭਾਰਤੀ ਟਰੱਕ ਡਰਾਈਵਰਾਂ ਸਣੇ ਕੁੱਲ 52 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਯਾਦ ਕਰ ਲਓ ਇੱਕ ਵਾਰ ਫਿਰ ਤੋਂ ਇਹ ਅੰਕੜਾ, ਕੁੱਲ 52 ਲੋਕ ਗ੍ਰਿਫਤਾਰ ਕੀਤੇ ਗਏ ਨੇ, ਉਸ ਦੇ ਵਿੱਚੋਂ 30 ਤਾਂ ਸਿਰਫ ਭਾਰਤੀ ਮੂਲ ਦੇ ਨੇ। ਕਾਰਵਾਈ ਯੂਮਾ ਸੈਕਟਰ ਦੇ ਵਿੱਚ 11 ਤੋਂ 15 ਮਈ ਦੇ ਦਰਮਿਆਨ ਕੀਤੀ ਗਈ ਸੀ। ਅਮਰੀਕੀ ਪ੍ਰਸ਼ਾਸਨ ਹੁਣ ਦੇਸ਼ ਦੇ ਵਿੱਚ ਗੈਰ ਕਾਨੂੰਨੀ ਤੌਰ ਦੇ ਉੱਤੇ ਰਹਿ ਰਹੇ ਅਤੇ ਕਮਰਸ਼ੀਅਲ ਵਾਹਨ ਚਲਾਉਣ ਵਾਲੇ ਪ੍ਰਵਾਸੀਆਂ ਦੇ ਵਿਰੁੱਧ ਸਖ਼ਤ ਕਾਰਵਾਈ ਕਰਨ ਲੱਗਿਆ ਹੋਇਆ। ਇਸ ਕਾਰਵਾਈ ਦੇ ਵਿੱਚ ਫੜੇ ਗਏ 52 ਵਿਅਕਤੀਆਂ ਦੀ ਤਰਫ ਤੋਂ 30 ਭਾਰਤੀ ਨਾਗਰਿਕ ਨੇ, ਜਦਕਿ ਬਾਕੀ ਮੈਕਸੀਕੋ, ਅਲ ਸਲਵਾਡੋਰ, ਰੂਸ, ਪਾਕਿਸਤਾਨ ਅਲੱਗ ਅਲੱਗ ਦੇਸ਼ਾਂ ਦੇ ਨਾਲ ਜੁੜੇ ਹੋਏ ਨੇ। ਜਾਂਚ ਦੇ ਦਰਮਿਆਨ ਇਹ ਵੀ ਸਾਹਮਣੇ ਆਇਆ ਕਿ 3 ਵਿਅਕਤੀਆਂ ਦੇ ਕੋਲੋਂ ਕੋਈ ਵੀ ਡਰਾਈਵਿੰਗ ਲਾਇਸੈਂਸ ਨਹੀਂ ਸੀ। ਇਸ ਤੋਂ ਇਲਾਵਾ ਜ਼ਿਆਦਾਤਰ ਡਰਾਈਵਰਸ ਦੇ ਕੋਲ ਅਜਿਹੇ ਰੁਜ਼ਗਾਰ ਅਧਿਐਨ ਦਸਤਾਵੇਜ਼ ਯਾਨੀ EAD ਸਨ ਜੋ ਕਿ ਪਿਛਲੇ ਜੋ ਬਾਈਡਨ ਦੇ ਪ੍ਰਸ਼ਾਸਨ ਦੇ ਦੌਰਾਨ ਮਿਲੇ ਸੀ, ਪਰ ਹੁਣ ਉਹ ਵੈਧ ਨਹੀਂ ਰਹੇ। ਜਿਹੜੀ ਅਗਲੀ ਖਬਰ ਸਾਂਝੀ ਕਰਨ ਜਾ ਰਹੇ ਹਾਂ ਭਾਰਤ ਦੇ ਨਾਲ ਜੁੜੀ ਹੋਈ, ਉਹ ਕਾਕਰੋਚ ਜਨਤਾ ਪਾਰਟੀ ਯਾਨੀ CJP ਦੇ ਨਾਲ ਜੁੜੀ ਹੋਈ ਹੈ, ਜਿਸ ਪਾਰਟੀ ਨੇ, ਹਾਲਾਂਕਿ ਪੋਲੀਟੀਕਲ ਪਾਰਟੀ ਨਹੀਂ ਹੈ, ਇੱਕ ਸੋਸ਼ਲ ਮੀਡੀਆ ਕੈਂਪੇਨ ਹੈ, ਪਰ ਇਸ ਨੂੰ ਕਾਕਰੋਚ ਜਨਤਾ ਪਾਰਟੀ ਦੇ ਨਾਮ ਦੇ ਨਾਲ ਹੀ ਇਸ ਕੈਂਪੇਨ ਨੂੰ ਜਾਣਿਆ ਜਾਏਗਾ। ਕਾਕਰੋਚ ਜਨਤਾ ਪਾਰਟੀ ਦਾ ਕਹਿਣਾ ਹੈ ਕਿ ਕਾਕਰੋਚ ਅੰਦੋਲਨ ਦੇ ਨਾਲ ਅੱਜ ਵੀ ਦੇਸ਼ ਦੇ ਵਿੱਚ ਬਹੁਤ ਸਾਰੇ ਮਾਣਮੱਤੀਆਂ ਸ਼ਖਸੀਅਤਾਂ ਜੁੜੀਆਂ ਹੋਈਆਂ ਨੇ। ਔਰ CJP ਨੇ ਇਹ ਐਲਾਨ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਕੀਤਾ, ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਹੀ ਇਹ ਗੱਲ ਕਹੀ ਜਾ ਰਹੀ ਸੀ ਕਿ ਅੱਜ ਕੱਲ੍ਹ ਦੇ ਨੌਜਵਾਨ ਜਿਹੜੇ ਨੇ ਉਹ ਕਾਕਰੇਜ਼ ਦੇ ਵਰਗੇ ਨੇ। ਐਕਸ ਦੇ ਉੱਤੇ ਜਾਰੀ ਬਿਆਨ ਦੇ ਵਿੱਚ CJP ਨੇ ਕਿਹਾ ਹੈ ਕਿ ਅੱਜ ਇੱਕ ਪ੍ਰਮੁੱਖ ਵਿਅਕਤੀ ਕਾਕਰੇਜ਼ ਅੰਦੋਲਨ ਦੇ ਵਿੱਚ ਸ਼ਾਮਲ ਹੋਏਗਾ, ਜਾਣਨ ਦੇ ਲਈ ਜੁੜੇ ਰਹੋ। ਇਸ ਤੋਂ ਪਹਿਲਾਂ CJP ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਸੋਮਵਾਰ ਦੇ ਦਿਨ ਐਲਾਨ ਕੀਤਾ ਸੀ ਕਿ ਉਹ 6 ਜੂਨ ਨੂੰ ਭਾਰਤ ਪਰਤ ਰਹੇ ਨੇ। CBSE 12ਵੀਂ ਬੋਰਡ ਦੇ ਜਿਨ੍ਹਾਂ ਸਟੂਡੈਂਟਸ ਨੂੰ ਸਕੈਨ ਅਨਸਰ ਸ਼ੀਟ ਦੇ ਪੇਜ ਧੁੰਦਲੇ ਹੋਣ ਜਾਂ ਗਾਇਬ ਹੋਣ ਦੀ ਸ਼ਿਕਾਇਤ ਕਰ ਰਹੀ ਸੀ, CBSE ਤੱਕ ਉਹ ਪਹੁੰਚ ਰਹੀ ਸੀ। ਹੁਣ ਉਹਨਾਂ ਸ਼ਿਕਾਇਤਾਂ ਦੇ ਵਿੱਚ ਸੁਧਾਰ ਕਰਨ ਦੇ ਲਈ ਉਹ ਵਿਦਿਆਰਥੀ ਜਿਹੜੇ ਨੇ ਪਹਿਲਾਂ ਆਪਣੀ ਅਪੀਲ ਪਾ ਸਕਦੇ ਨੇ। ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਯਾਨੀ CBSE ਨੇ ਮੰਗਲਵਾਰ ਦੇ ਦਿਨ ਦੱਸਿਆ ਕਿ ਪੋਰਟਲ ਦੇ ਵਿੱਚ ਆਵੇਦਨ ਕਰਦੇ ਸਮੇਂ ਆਧਾਰ ਵੈਰੀਫਿਕੇਸ਼ਨ ਦੀ ਸੁਰੱਖਿਆ ਦੀ ਦ੍ਰਿਸ਼ਟੀ ਦੇ ਨਾਲ ਇਸ ਨੂੰ ਜੋੜਿਆ ਜਾ ਰਿਹਾ ਹੈ, ਉਹ ਜ਼ਰੂਰੀ ਹੈ। ਜਿਨ੍ਹਾਂ ਵਿਦਿਆਰਥੀਆਂ ਦੇ ਕੋਲ ਆਪਣਾ ਆਧਾਰ ਕਾਰਡ ਨਹੀਂ ਹੈ, ਉਹ ਆਪਣੇ ਮਾਂ ਪਿਓ ਦਾ, ਗਾਰਜੀਅਨ ਦਾ, ਰਿਸ਼ਤੇਦਾਰ ਦਾ ਆਧਾਰ ਵੀ ਵੈਰੀਫਿਕੇਸ਼ਨ ਕਰਵਾ ਸਕਦੇ ਨੇ। ਨਾਲ ਹੀ ਇਸ ਪ੍ਰਕਿਰਿਆ ਨੂੰ ਸਮਝਾਉਣ ਦੇ ਲਈ ਇੱਕ ਟਿਊਟੋਰੀਅਲ ਵੀਡੀਓ ਵੀ ਜਾਰੀ ਕੀਤਾ ਗਿਆ। 2 ਜੂਨ ਤੋਂ 12ਵੀਂ ਦੀ ਜਮਾਤ ਦੀ ਪ੍ਰੀਖਿਆ ਦੇ ਨਾਲ ਜੁੜੀ ਹੋਈ ਵੈਰੀਫਿਕੇਸ਼ਨ ਅਤੇ ਰੀਵੈਲਿਊਏਸ਼ਨ ਦਾ ਪੋਰਟਲ ਚਾਲੂ ਹੋ ਚੁੱਕਿਆ ਪਹਿਲਾਂ ਤੋਂ ਹੀ, ਔਰ ਜਿਹੜੇ ਵਿਦਿਆਰਥੀ ਅਗਲੀ 6 ਜੂਨ ਤੋਂ, ਬਲਕਿ ਇੱਥੋਂ ਤੱਕ 1 ਜੁਲਾਈ ਤੋਂ ਪੋਰਟਲ ਦੇ ਉੱਤੇ ਆਪਣੀਆਂ ਸ਼ਿਕਾਇਤਾਂ ਕਰਨਾ ਚਾਹੁੰਦੇ ਨੇ ਉਹ ਆਪਣੀ ਕਰ ਸਕਣਗੇ। ਨਾਲ ਹੀ ਇਹ ਵੀ ਸਹੂਲਤ ਦੇ ਦਿੱਤੀ ਗਈ ਹੈ ਕਿ ਉਹ ਆਪਣੀ ਆਪਣੀ ਅਰਜ਼ੀ ਦੇ ਵਿੱਚ 1 ਤੋਂ ਵਧੇਰੇ ਸਮੱਸਿਆਵਾਂ ਅਤੇ ਵਿਸ਼ਿਆਂ ਨੂੰ ਚੁਣ ਸਕਦੇ ਨੇ। ਉੱਤਰ ਪ੍ਰਦੇਸ਼ ਤੋਂ ਅਗਲੀ ਖਬਰ ਦੀ ਸਾਂਝ ਪਾਉਂਦੇ ਹਾਂ, ਜਿੱਥੇ ਬੜਾ ਸਾਰਾ ਚਰਚਾ ਦੇ ਵਿੱਚ ਬਿਆਨ ਆ ਰਿਹਾ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦਾ ਤਾਜ਼ਾ ਤਰੀਨ ਦਿੱਤਾ ਗਿਆ ਬਿਆਨ, ਜਿਸ ਦੇ ਵਿੱਚ ਗਾਂ ਨੂੰ ਮਾਤਾ ਅਤੇ ਉਹਨਾਂ ਲੋਕਾਂ ਨੂੰ ਜਾਨਵਰ ਤੋਂ ਵੀ ਬੱਤਰ ਦੱਸ ਦਿੱਤਾ ਗਿਆ ਜਿਹੜੇ ਗਾਂ ਨੂੰ ਮਾਤਾ ਨਹੀਂ ਮੰਨਦੇ। ਮੁਸਲਿਮ ਧਰਮ ਗੁਰੂਆਂ ਦੀ ਗਾਂ ਨੂੰ ਕੌਮੀ ਪਸ਼ੂ ਐਲਾਨਣ ਦੀ ਮੰਗ ਤੋਂ ਬਾਅਦ ਇਸ ਦੇ ਉੱਤੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਕਈ ਨੇਤਾ ਟਿੱਪਣੀ ਕਰ ਚੁੱਕੇ ਨੇ। ਹਾਲਾਂਕਿ ਹੁਣ ਤੱਕ ਇਸ ਮੰਗ ਦੀ ਕਿਸੇ ਨੇ ਹਮਾਇਤ ਨਹੀਂ ਕੀਤੀ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸੋਮਵਾਰ ਦੇ ਦਿਨ ਕਿਹਾ ਸੀ ਕਿ ਗਾਂ ਸਾਡੀ ਮਾਤਾ ਹੈ ਅਤੇ ਕੀ ਮਾਤਾ ਅਤੇ ਪੁੱਤਰ ਦੇ ਦਰਮਿਆਨ ਕਿਸੇ ਫਰਕ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਉੱਥੇ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਗਾਂ ਨੂੰ ਕੌਮੀ ਜਾਨਵਰ ਦਾ ਦਰਜਾ ਦੇਣ ਦੇ ਕਿਸੇ ਵੀ ਪ੍ਰਸਤਾਵ ਦੇ ਉੱਤੇ ਹਾਲ ਫਿਲਹਾਲ ਵਿਚਾਰ ਨਹੀਂ ਕਰ ਰਹੀ ਹੈ। ਦੱਸਦੀ ਹੈ ਕਿ ਯੋਗੀ ਦੀ ਤਰਫ ਤੋਂ ਫਿਲਹਾਲ ਕੱਟੜਪੰਥੀ ਹਿੰਦੂ ਜਥੇਬੰਦੀਆਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਜਾ ਰਿਹਾ ਹੈ। ਉੱਥੇ ਅਗਲੀ ਭਾਰਤ ਦੇ ਨਾਲ ਜੁੜੀ ਹੋਈ ਖਬਰ, ਵੈਸੇ ਇਹ ਕੌਮਾਂਤਰੀ ਖਿੱਤੇ ਦੇ ਵਿੱਚੋਂ ਹੈ, ਜਿੱਥੇ ਯੂਕੇ ਦੇ ਵਿੱਚ ਸਿੱਖ ਨੌਜਵਾਨ ਵੱਲੋਂ ਕਿਰਪਾਨ ਨਾਲ ਇੱਕ 21 ਸਾਲ ਨੌਜਵਾਨ ਦਾ ਕਤਲ ਕਰ ਦੇਣ ਦਾ ਮੁੱਦਾ ਹੁਣ ਹਾਊਸ ਆਫ ਕਾਮਨਸ 'ਚ ਵੀ ਚੁੱਕਿਆ ਗਿਆ। ਇਸ ਬਾਰੇ ਹੋਮ ਸਕੱਤਰ ਬਣੇ ਸਿੱਖ MPs ਨੇ ਆਪਣੀ ਪ੍ਰਤੀਕਿਰਿਆਵਾਂ ਦਿੱਤੀਆਂ ਨੇ। ਇਸ ਦੇ ਨਾਲ ਹੀ ਇਸ ਮਾਮਲੇ ਦੇ ਵਿੱਚ ਦੋਸ਼ੀ ਵਿਕਰਮ ਡਿਗਵਾ ਦੇ ਉੱਤੇ ਵੀ ਹੋਰ ਵਾਧੂ ਇਲਜ਼ਾਮ ਲਗਾਏ ਗਏ ਨੇ। ਸੋਮਵਾਰ ਦੇ ਦਿਨ 23 ਸਾਲਾ ਵਿਕਰਮ ਡਿਗਵਾ ਨੂੰ ਦਸੰਬਰ 2025 ਦੇ ਵਿੱਚ ਸਾਊਥਹੈਂਪਟਨ ਦੇ 18 ਸਾਲਾ ਹੈਨਰੀ ਨੋਵਾਕ ਦੇ ਕਤਲ ਦੇ ਦੋਸ਼ ਦੇ ਵਿੱਚ ਘੱਟੋ ਘੱਟ 21 ਸਾਲ ਦੀ ਉਮਰ ਕੈਦ ਸਜ਼ਾ ਜਿਹੜੀ ਉਹ ਹੋਲਡ ਕਰ ਰੱਖੀ ਸੀ। ਸੋਮਵਾਰ ਦੇ ਦਿਨ ਇਸ ਮਾਮਲੇ 'ਚ 23 ਸਾਲਾ ਵਿਕਰਮ ਡਿਗਵਾ ਨੂੰ ਦਸੰਬਰ 2025 'ਚ ਜਿਹੜਾ ਸਾਊਥਹੈਂਪਟਨ 'ਚ 18 ਸਾਲ ਦੇ ਹੈਨਰੀ ਨੋਵਾਕ ਦੇ ਕਤਲ ਦੋਸ਼ ਦੇ ਵਿੱਚ ਘੱਟੋ ਘੱਟ 21 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ। ਉਹ ਅੱਜ ਹੁਣ ਹਥਿਆਰ ਰੱਖਣ ਸੰਬੰਧੀ ਵਾਧੂ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਨੇ ਅਤੇ ਅਦਾਲਤ ਦੇ ਵਿੱਚ ਮੁੜ ਪੇਸ਼ ਹੋਣ ਵਾਲੇ ਨੇ। ਇਸ ਮਾਮਲੇ ਦੇ ਵਿੱਚ ਉਹਨਾਂ ਦੇ ਭਰਾ ਅਤੇ ਪਿਤਾ ਵੀ ਸਹਿ ਕਰਮਚਾਰੀ ਮੌਜੂਦ ਸਨ। ਆਸਟ੍ਰੇਲੀਆ ਦੀਆਂ ਖਬਰਾਂ ਦੇ ਉੱਤੇ ਆਓ ਸਾਂਝ ਪਾਉਂਦੇ ਹਾਂ। ਸਭ ਤੋਂ ਪਹਿਲਾਂ ਆਸਟ੍ਰੇਲੀਆ ਦੀ ਖਬਰ ਇੰਟਰਨੈਸ਼ਨਲ ਖੇਮੇ ਦੇ ਵਿੱਚੋਂ ਜੁੜੀ ਹੋਈ, ਜਿੱਥੇ ਆਸਟ੍ਰੇਲੀਆ ਨੇ ਇਜ਼ਰਾਈਲ ਦੀ ਤਰਫ ਤੋਂ ਜਿਹੜੀਆਂ ਆਪਹੁਦਰੀਆਂ ਵਰਤੀਆਂ ਜਾ ਰਹੀਆਂ ਨੇ ਆਖਿਰਕਾਰ ਉਸ ਦੇ ਖਿਲਾਫ਼ ਆਵਾਜ਼ ਚੁੱਕੀ ਹੈ। ਇਸ ਗੱਲ ਦਾ ਯਕੀਨ ਨਹੀਂ ਸੀ ਪਰ ਫਿਰ ਵੀ ਆਸਟ੍ਰੇਲੀਆ ਦੀ ਸਰਕਾਰ ਦੀ ਤਰਫ ਤੋਂ ਜਿਹੜੇ ਵੈਸਟ ਬੈਂਕ ਦੇ ਵਿੱਚ ਜਿਨ੍ਹਾਂ ਲੋਕਾਂ ਦੀ ਤਰਫ ਤੋਂ ਹਿੰਸਾ ਨੂੰ ਅੰਜਾਮ ਦਿੱਤਾ ਗਿਆ, ਉਹਨਾਂ ਕੁਝ ਇੰਡੀਵਿਜੁਅਲਸ ਅਤੇ ਕੁਝ ਅਦਾਰਿਆਂ ਨੂੰ ਜਿਹੜਾ ਉਹ ਨਿਸ਼ਾਨੇ ਦੇ ਉੱਤੇ ਲਿਆ ਗਿਆ। ਦੱਸ ਦਈਏ ਕਿ ਫੈਡਰਲ ਸਰਕਾਰ ਪਹਿਲਾਂ ਹੀ ਇਜ਼ਰਾਈਲ ਦੇ ਨੈਸ਼ਨਲ ਸਿਕਿਉਰਿਟੀ ਮਿਨਿਸਟਰ ਇੰਤਮਾਰ ਬੈਨ ਗਵੇਰ ਦੇ ਉੱਤੇ ਮੁਕੱਦਮਾ ਚਲਾਉਣ ਦੇ ਲਈ ਤਿਆਰ ਨੇ। ਹਾਲਾਂਕਿ ਇਜ਼ਰਾਈਲ ਦੇ ਨੈਸ਼ਨਲ ਸਿਕਿਉਰਿਟੀ ਮਿਨਿਸਟਰ ਇੰਤਮਾਰ ਬੈਨ ਗਵੇਰ ਜਿਹੜੇ ਨੇ ਉਹ ਇਸ ਬਾਬਤ ਇੱਕ ਵੀਡੀਓ ਵੀ ਪ੍ਰੋ ਫਲਸਤੀਨੀ ਵੀਡੀਓ ਜਿਹੜੀ ਇਸ ਬਾਬਤ ਇੱਕ ਪੋਸਟ ਕਰ ਚੁੱਕੇ ਨੇ। ਆਸਟ੍ਰੇਲੀਆ ਦੇ ਵਿੱਚ ਪ੍ਰੋ ਫਲਸਤੀਨੀ ਮਟੀਰੀਅਲ ਚੱਲਦਾ ਨਹੀਂ ਹੈ। ਇੱਥੋਂ ਦੀ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਇਜ਼ਰਾਈਲ ਦੇ ਨਾਲ ਹਾਲਾਂਕਿ ਕੂਟਨੀਤਿਕ ਸੰਬੰਧਾਂ ਨੂੰ ਮਜ਼ਬੂਤੀ ਦਿੱਤੀ ਹੈ ਪਰ ਨਾਲ ਇਹ ਵੀ ਕਿਹਾ ਹੈ ਕਿ ਉਹਨਾਂ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ, ਉਹਦੇ 'ਚ ਉਹ 4 ਇੰਡੀਵਿਜੁਅਲ ਸ਼ਾਮਲ ਨੇ ਅਤੇ ਇੱਕ ਅਦਾਰਾ ਜਿਨ੍ਹਾਂ ਦੀ ਤਰਫ ਤੋਂ ਇਜ਼ਰਾਈਲ ਦੇ ਵਿੱਚ ਰਹਿ ਕੇ ਫਲਸਤੀਨੀ ਇਲਾਕਿਆਂ ਦੇ ਵਿੱਚ ਕਤਲੇਆਮ ਬੋਲਿਆ ਜਾ ਰਿਹਾ ਹੈ। ਆਸਟ੍ਰੇਲੀਆ ਦੇ ਵਿੱਚ ਜਿਹੜਾ ਵਿਗਿਆਨ ਹੈ ਅਤੇ ਖੋਜ ਹੈ ਉਸਦਾ ਸਭ ਤੋਂ ਵੱਡਾ ਅਦਾਰਾ ਮੰਨਿਆ ਜਾਂਦਾ ਹੈ CSIRO। ਹੁਣ ਆਸਟ੍ਰੇਲੀਆ ਦੇ ਵਿੱਚ ਨੈਸ਼ਨਲ ਸਾਇੰਸ ਏਜੰਸੀ ਨੇ ਆਪਣੇ ਉਸ ਦਾਅਵੇ ਦਾ ਬਚਾਅ ਕੀਤਾ ਜਿਸ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਰਿਸਰਚ ਅਤੇ ਟੈਕਨੋਲੋਜੀ ਦੇ ਉੱਤੇ ਲੱਖਾਂ ਕਰੋੜਾਂ ਰੁਪਏ ਖਰਚ ਕਰ ਦਿੱਤੇ ਗਏ ਨੇ। ਇਹ ਨਵੰਬਰ ਮਹੀਨੇ ਦੇ ਵਿੱਚ CSIRO ਲਗਭਗ 350 ਰਿਸਰਚ ਪੋਜੀਸ਼ਨਸ ਖਤਮ ਕਰਨ ਦੇ ਬਾਰੇ ਵਿਚਾਰ ਕਰ ਸਕਦੀ ਹੈ। ਹਾਲਾਂਕਿ ਇਸ ਦਰਮਿਆਨ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ CSIRO ਦੇ ਵਿੱਚ ਕੰਮ ਕਰਨ ਵਾਲੇ ਵਿਗਿਆਨੀ ਜਿਹੜੇ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਵਿਹਲੇ ਹੋ ਜਾਣਗੇ। ਇਸ ਤੋਂ ਬਾਅਦ ਤਾਂ ਫਿਰ ਉਹ ਮੁੜ ਕੇ ਕਦੇ CSIRO ਦੇ ਵਿੱਚ ਸ਼ਾਮਲ ਕਿਉਂ ਹੀ ਹੋਣਗੇ। ਅਜੇ ਇਹਦੇ ਵਿੱਚ 92 ਦੇ ਕਰੀਬ ਸਟਾਫ, ਜਿਨ੍ਹਾਂ 'ਚੋਂ 86 ਨੂੰ ਪੋਜ਼ੀਟਿਵ ਪਾਇਆ ਗਿਆ, ਉਹਨਾਂ ਦੇ ਨਾਲ ਹੀ ਜੁੜੀ ਹੋਈ ਇਹ ਇੱਕ ਰਿਪੋਰਟ ਹੈ। ਉੱਧਰ ਇਹ ਵੀ ਪਤਾ ਚੱਲ ਰਿਹਾ ਹੈ ਕਿ CSIRO ਆਪਣਾ ਸਾਲਾਨਾ ਖਰਚ ਵੀ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਹੈ। ਸਾਲ 2036 ਤੱਕ ਹਰ ਸਾਲ CSIRO ਟੀਚਾ ਮਿੱਥ ਕੇ ਚੱਲ ਰਿਹਾ ਕਿ $135 million ਬਚਾਉਣੇ ਨੇ। ਇਹ ਆਖਿਰਕਾਰ ਕਿਵੇਂ ਪੂਰੇ ਹੋ ਸਕਣਗੇ ਆਉਣ ਵਾਲੇ ਸਮੇਂ ਦੇ ਵਿੱਚ, ਤੁਹਾਡੇ ਨਾਲ ਇਹ ਖਬਰਾਂ ਦੀ ਸਾਂਝ ਪਾਵਾਂਗੇ। ਪਰ ਇੱਧਰ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਉਹਨਾਂ ਕੁਝ ਨੁਕਤਿਆਂ ਦੇ ਉੱਤੇ ਜਿਹੜੇ ਤੁਹਾਨੂੰ ਸਮਝ ਨਹੀਂ ਆ ਰਹੇ ਉਹਨਾਂ ਦੇ ਉੱਤੇ ਵੀ ਜਵਾਬ ਦੇਣ ਨੂੰ ਤਿਆਰ ਨੇ।
2: ਜਦ ਤੋਂ ਇਹ ਬੁਸ਼ ਸਮਿਟ ਸ਼ੁਰੂ ਹੋਇਆ, ਜਿਹੜੇ ਸਾਲ ਤੋਂ ਵੀ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਹਰ ਵਾਰ ਇਸ ਦੇ ਵਿੱਚ ਪਾਰਟੀਸਪੇਟ ਕਰਦੇ ਨੇ, ਇੱਥੇ ਪਹੁੰਚਦੇ ਨੇ। ਇਸ ਵਾਰ ਡੱਬੋ ਦੇ ਵਿੱਚ ਹੋ ਰਿਹਾ, 2 ਦਿਨ ਦੀ ਇਹ ਗੈਦਰਿੰਗ 26 ਅਤੇ 27 ਅਗਸਤ ਨੂੰ ਹੋ ਰਹੀ ਹੈ। ਔਰ ਇਸ ਦਰਮਿਆਨ ਫਿਊਲ ਸਿਕਿਉਰਿਟੀ ਇੱਕ ਜ਼ਾਹਰ ਜੀ ਗੱਲ ਹੈ ਕਿ ਬਹੁਤ ਵੱਡਾ ਮਸਲਾ ਬਣਿਆ ਰਹੇਗਾ। ਪੁੱਛਿਆ ਜਾਏਗਾ ਕਿ ਅਮਰੀਕਾ ਦੇ ਉੱਤੇ ਕਿੰਨੀ ਕੁ ਨਿਰਭਰਤਾ ਹੈ, ਈਰਾਨ ਦੇ ਆਖਿਰਕਾਰ ਦਰਵਾਜ਼ੇ ਖੋਲ੍ਹ ਦੇਣ ਦੇ ਨਾਲ, ਸਟੇਟ ਆਫ ਹੋਰਮੋਜ਼ ਖੋਲ੍ਹ ਦੇਣ ਦੇ ਨਾਲ ਕਿੰਨੀ ਕੁ ਰਾਹਤ ਮਿਲ ਸਕੇਗੀ। ਸਿਹਤ ਨੂੰ ਲੈ ਕੇ ਜਿਹੜੀਆਂ ਅਲੱਗ ਅਲੱਗ ਅਪਡੇਟਸ ਵੀ ਸਾਹਮਣੇ ਨੇ। ਲੇਬਰ ਪਾਰਟੀ ਨੇ ਫਿਊਲ ਐਕਸਾਈਜ਼ ਦੇ ਵਿੱਚ ਰਿਡਕਸ਼ਨ ਕਰਨ ਦਾ ਦਾਅਵਾ ਕੀਤਾ ਹੈ। 20% ਪ੍ਰਤੀ ਲੀਟਰ ਦੇ ਪਿੱਛੇ ਜਿਹੜੀ ਇਹ ਗਿਰਾਵਟ ਕੀਤੀ ਗਈ ਹੈ। ਇਸ ਤੋਂ ਇਲਾਵਾ ਐਂਥਨੀ ਐਲਬਨੀਜ਼ ਆਪਣੇ ਇਸ ਬੁਸ਼ ਟੂ ਬੁਸ਼ ਵਿਦ ਪਾਵਰਿੰਗ ਆਸਟ੍ਰੇਲੀਆ ਨਾਮ ਦੇ ਸੰਬੋਧਨ ਵਿੱਚ ਇਹ ਵੀ ਦੱਸਣਗੇ ਕਿ ਖੇਤਰੀ ਇਲਾਕਿਆਂ ਤੋਂ ਆਉਣ ਵਾਲੇ ਲੋਕ ਕਿਸ ਤਰੀਕੇ ਦੇ ਨਾਲ ਆਸਟ੍ਰੇਲੀਆ ਦੀ ਆਰਥਿਕਤਾ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਨੇ। ਪਰ ਉਹਨਾਂ ਇਹ ਵੀ ਕਿਹਾ ਕਿ ਆਸਟ੍ਰੇਲੀਆ ਦੀ ਸਰਕਾਰ ਇਸ ਮਾਇਨੇ ਦੇ ਵੱਲ ਇਸ ਕਦਮ ਦੇ ਵੱਲ ਖਾਸ ਤੌਰ ਦੇ ਉੱਤੇ ਧਿਆਨ ਦਿੰਦੀ ਹੈ ਜਿੱਥੇ ਆਸਟ੍ਰੇਲੀਅਨ ਲੋਕ ਰਲ ਕੇ ਇਸ ਦੇਸ਼ ਦੀ ਤਰੱਕੀ ਦੇ ਲਈ ਅੱਗੇ ਵੱਧ ਰਹੇ ਹੋਣ। ਉੱਥੇ ਆਸਟ੍ਰੇਲੀਆ ਦੀ ਤਰਫ ਤੋਂ ਹਰ ਇੱਕ ਨਵਾਂ ਵਿਅਕਤੀ ਜੁੜ ਰਿਹਾ ਹਰ 75 ਸੈਕਿੰਡ ਦੇ ਬਾਅਦ, ਔਰ ਮਾਈਗ੍ਰੇਸ਼ਨ ਇਸ ਦੀ ਕੋਈ ਬਹੁਤ ਵੱਡੀ ਵਜ੍ਹਾ ਨਹੀਂ ਹੈ। ਬਾਵਜੂਦ ਇਸ ਦੇ ਆਸਟ੍ਰੇਲੀਆ ਦੇ ਵਿੱਚ ਜਿਹੜਾ ਨਵਾਂ ਇੱਕ ਪਾਪੂਲੇਸ਼ਨ ਕਲੋਕ, ਨਵਾਂ ਤਾਂ ਨਹੀਂ ਕਹਿ ਸਕਦੇ ਪਰ ਉਸ ਪਾਪੂਲੇਸ਼ਨ ਕਲੋਕ ਦੇ ਆਧਾਰ ਦੇ ਉੱਤੇ ਇੱਕ ਨਵੀਂ ਖਬਰ ਸਾਹਮਣੇ ਆਈ ਹੈ, ਪ੍ਰਕਾਸ਼ਿਤ ਹੋਈ ਹੈ, ਜਿਸ 'ਚ ਦੱਸਿਆ ਗਿਆ ਕਿ 2,80,00,000 ਦੀ ਆਬਾਦੀ ਨੂੰ ਅਸੀਂ ਛੋਹ ਗਏ ਹਾਂ। ਇਹ ਅੰਦਾਜ਼ੇ ਦੇ ਤੌਰ ਦੇ ਉੱਤੇ ਦੱਸਿਆ ਜਾਂਦਾ ਕਿਉਂਕਿ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੇ ਪਾਪੂਲੇਸ਼ਨ ਕਲੋਕ, ਇਸ ਤੋਂ ਇਲਾਵਾ ਹਸਪਤਾਲਾਂ ਦੇ ਨਾਲ ਜੁੜੇ ਹੋਏ ਅਲੱਗ ਅਲੱਗ ਅੰਕੜੇ ਇਕੱਠੇ ਕਰਨ, ਇਹਨਾਂ ਸਭ ਦੇ ਉੱਤੇ ਸਮਾਂ ਜ਼ਰੂਰ ਲੱਗਦਾ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਮੀਗ੍ਰੇਸ਼ਨ ਨੂੰ ਟਰਬੋਚਾਰਜ ਕਰਨ ਦੇ ਲਈ ਹਰ ਇੱਕ ਵਿਅਕਤੀ ਨੂੰ 59 ਸੈਕਿੰਡ ਦੇ ਵਿੱਚ ਜਿਹੜੀ ਉਹ ਗੱਲਬਾਤ ਉਸਦੇ ਨਾਲ ਕੀਤੀ ਜਾਏਗੀ। ABS ਦੀ ਤਰਫ ਤੋਂ ਆਸਟ੍ਰੇਲੀਆ ਦੀ ਆਬਾਦੀ ਵਾਧੇ ਦੇ ਉੱਤੇ ਇੱਕ ਟਿੱਪਣੀ ਵੀ ਦਿੱਤੀ ਗਈ ਹੈ। ਕਿਹਾ ਗਿਆ ਹੈ ਕਿ ਪਿਛਲੇ ਸਾਲ ਦੇ ਨਾਲੋਂ ਆਸਟ੍ਰੇਲੀਆ ਦੀ ਆਬਾਦੀ 'ਚ 500,000 ਵਿਅਕਤੀਆਂ ਦਾ ਹੋਰ ਇਜ਼ਾਫਾ ਹੋਇਆ, ਪਰ 2023 ਦੇ ਨਾਲ ਇਸ ਦੀ ਤੁਲਨਾ ਕਰੀਏ ਤਾਂ ਇਹ ਲਗਭਗ ਦੁੱਗਣੀ ਹੋ ਗਈ ਹੈ। ਯਾਨੀ 2023 'ਚ ਜਿੰਨੀ ਆਬਾਦੀ ਸੀ ਉਹ ਲਗਭਗ ਦੁੱਗਣੀ ਹੋ ਗਈ ਹੈ 2026 ਦੇ ਵਿੱਚ। ਆਬਾਦੀ ਵਾਧੇ ਨੂੰ ਲੈ ਕੇ ਜੁੜੀ ਹੋਈ ਇੱਕ ਅਪਡੇਟ ਅਸੀਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਵੀ ਸਾਂਝੀ ਕੀਤੀ ਹੈ। ਉੱਥੇ ਅਗਲੀ ਖਬਰ ਦੀ ਸਾਂਝ ਪਈ ਹੈ ਅਤੇ NSW ਦੇ ਵਿੱਚ ਹਾਲੇ ਬਰਬਾਦੀ ਸ਼ੁਰੂ ਨਹੀਂ ਹੋਈ ਹੈ ਬਲਕਿ ਇਸ ਦੇ ਥੋੜ੍ਹੇ ਜਿਹੇ ਨਤੀਜੇ ਜਿਹੜੇ ਨੇ ਉਹ ਤੁਹਾਨੂੰ ਪ੍ਰਭਾਵਿਤ ਕਰ ਰਹੇ ਹੋਣਗੇ। ਮੰਨਿਆ ਜਾ ਰਿਹਾ ਹੈ ਕਿ NSW ਦੇ ਵਿੱਚ ਵੱਧ ਤੋਂ ਵੱਧ ਘਰਾਂ ਦੀ ਪਰਮਿਸ਼ਨ ਦੇ ਲਈ ਅਰਜ਼ੀਆਂ ਜਿਹੜੀਆਂ ਦਾਇਰ ਕੀਤੀਆਂ ਗਈਆਂ ਨੇ। ਦੱਸ ਦਈਏ ਕਿ NSW ਨੂੰ ਵਧੇਰੇ ਘਰਾਂ ਦੀ ਲੋੜ ਹੈ, ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ, ਔਰ ਸਰਕਾਰ ਵੀ ਇਹ ਭਲੀ ਭਾਂਤੇ ਇਸ ਗੱਲ ਨੂੰ ਜਾਣਦੀ ਹੈ। ਪਰ ਘਰ ਤਾਂ ਹੀ ਹੋਣਗੇ ਜੇ ਘਰਾਂ ਦੀ ਉਸਾਰੀ ਨੂੰ ਲੈ ਕੇ ਅਪਰੂਵਲ ਦਿੱਤੀਆਂ ਜਾਣਗੀਆਂ। ਇੱਕ ਅੰਦਾਜ਼ਾ ਹੀ ਹੈ ਸਿਰਫ ਜੋ ਕਿ ਡੇਲੀ ਟੈਲੀਗ੍ਰਾਫ ਦੀ ਤਰਫ ਤੋਂ ਪ੍ਰਕਾਸ਼ਿਤ ਕੀਤਾ ਗਿਆ ਕਿ ਪਿਛਲੇ 12 ਮਹੀਨਿਆਂ ਦੇ ਵਿੱਚ ਅਪ੍ਰੈਲ ਮਹੀਨੇ ਤੱਕ 52,382 ਘਰਾਂ ਦੀ ਕੰਸਟਰਕਸ਼ਨ ਨੂੰ ਲੈ ਕੇ ਹਰੀ ਝੰਡੀ ਦਿੱਤੀ ਗਈ ਹੈ। ਯਾਨੀ ਕਿ ਉਸ ਤੋਂ ਪਿਛਲੇ 12 ਮਹੀਨਿਆਂ ਦੇ ਨਾਲ ਜੇਕਰ ਤੁਲਨਾ ਕਰੀਏ ਤਾਂ ਜਦੋਂ 47,740 ਘਰਾਂ ਨੂੰ ਪਰਮਿਸ਼ਨ ਦਿੱਤੀ ਗਈ ਸੀ ਉਸ ਤੋਂ ਜ਼ਿਆਦਾ ਇਹ ਨੰਬਰ ਵਧੇ ਨੇ। ਪਰ ਅਰਬਨ ਟਾਸਕ ਫੋਰਸ ਆਸਟ੍ਰੇਲੀਆ ਦਾ ਇਹ ਕਹਿਣਾ ਹੈ ਕਿ ਇਸ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਪਿੱਛੇ ਨੂੰ ਜਾ ਰਹੀਆਂ ਨੇ। ਜਿਵੇਂ ਉਦਾਹਰਣ ਦੇ ਤੌਰ ਦੇ ਉੱਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ NSW ਨੂੰ ਤਾਂ ਹਰ ਸਾਲ ਘੱਟੋ ਘੱਟ 75,000 ਘਰ ਬਣਾ ਦੇਣੇ ਚਾਹੀਦੇ ਸੀ, ਜਦਕਿ ਅਪਰੂਵਲ ਰੇਟ ਬਹੁਤ ਜ਼ਿਆਦਾ ਸੁਸਤ ਚੱਲ ਰਹੀ ਹੈ। Kmart ਆਸਟ੍ਰੇਲੀਆ ਦੇ ਸਭ ਤੋਂ ਜ਼ਿਆਦਾ ਪਸੰਦੀਦਾ ਰਿਟੇਲ ਸਟੋਰਸ ਜਿਹੜੇ ਨੇ, ਚੇਨ ਸਟੋਰਸ, ਉਹਨਾਂ ਦੇ ਵਿੱਚੋਂ ਇੱਕ। ਪਰ ਹੁਣ ਇਹਨਾਂ ਦੀ ਤਰਫ ਤੋਂ IKEA ਨੂੰ ਚੁਣੌਤੀ ਦਿੱਤੀ ਜਾ ਰਹੀ ਹੈ। ਆਸਟ੍ਰੇਲੀਆ ਦੇ ਵਿੱਚ ਪਹਿਲਾ ਇਸ ਕਿਸਮ ਦਾ ਤਜਰਬਾ Kmart ਕਰਨ ਜਾ ਰਿਹਾ, ਜਿੱਥੇ ਮੈਲਬਨ ਦੇ ਈਸਟ ਦੇ ਵਿੱਚ ਇੱਕ ਐਸਾ Kmart ਸਟੋਰ ਬਣਾਇਆ ਜਾਏਗਾ ਜਿਹੜੇ ਕਿ ਸਵੀਡਿਸ਼ ਬ੍ਰੈਂਡ ਜਿਹੜਾ IKEA ਉਸਨੂੰ ਇੱਕ ਤਗੜੀ ਚੁਣੌਤੀ ਦੇ ਸਕਣਗੇ, ਕਿਉਂਕਿ Kmart ਦਾ ਆਪਣਾ ਇੱਕ ਹੋਮ ਬ੍ਰੈਂਡ ਹੈ ਐਕਨ, ਸੋ ਐਕਨ ਦੇ ਹੀ ਫਰਨੀਚਰ ਹੋਣਗੇ। ਔਰ ਇਹ ਸਾਰਾ ਜਿਹੜਾ ਇਹ ਸ਼ੋਰੂਮ ਹੈ Kmart ਦਾ, ਇਹ ਕਿੱਥੇ ਬਣ ਰਿਹਾ? ਇਹ ਬੋਕਸ ਹਿਲ ਸਾਊਥ ਦੇ ਵਿੱਚ ਬਣ ਰਿਹਾ, ਜਿੱਥੇ ਪਹਿਲਾਂ ਡੈਕਲਨ ਦਾ ਸਟੋਰ ਹੁੰਦਾ ਸੀ। ਸੋ ਲਗਭਗ 3800 ਸਕੁਅਰ ਮੀਟਰ ਦੀ ਇਹ ਸਪੇਸ ਦੱਸੀ ਗਈ ਹੈ, ਜਿੱਥੇ Kmart ਸਾਰਾ ਉਸੇ ਤਰੀਕੇ ਦੇ ਨਾਲ ਜਿਵੇਂ IKEA ਦੇ ਵਿੱਚ ਤੁਸੀਂ ਦਾਖਲ ਹੁੰਦੇ ਹੋ ਅਤੇ ਉਸੇ ਤਰੀਕੇ ਦੇ ਨਾਲ ਕੰਸਟਰਕਸ਼ਨ ਦਾ ਸਮਾਨ ਵੇਚਦਾ, Kmart ਵੀ ਠੀਕ ਉਸੇ ਤਰੀਕੇ ਦੇ ਨਾਲ ਵੇਚੇਗਾ। ਮੰਨਿਆ ਇਹ ਜਾ ਰਿਹਾ ਹੈ ਕਿ ਇਹ $27 billion ਦੀ ਇੰਡਸਟਰੀ ਹੈ ਫਰਨੀਚਰ ਅਤੇ ਇੰਟੀਰੀਅਰ ਮਾਰਕੀਟ ਦੀ ਜੇ ਗੱਲ ਕਰੀਏ ਤਾਂ। ਪਰ Kmart ਸਿਰਫ IKEA ਦੇ ਉੱਤੇ ਹੀ ਸੱਟ ਨਹੀਂ ਮਾਰੇਗਾ ਬਲਕਿ ਇਸ ਦੇ ਨਾਲ ਜਿਹੜੇ ਲੋਕਲ ਬਾਜ਼ਾਰ ਦੇ ਵਿੱਚ ਹੋਰ ਦੂਸਰੇ ਬ੍ਰਾਂਡ ਨੇ ਜਿਵੇਂ Amart ਜਾਂ ਹੋਰ ਇਸ ਕਿਸਮ ਦੇ ਬ੍ਰਾਂਡ, ਉਹਨਾਂ ਦੇ ਉੱਤੇ ਵੀ ਇਸ ਦਾ ਅਸਰ ਪਏਗਾ। ਸਾਊਥ ਆਸਟ੍ਰੇਲੀਆ ਦੇ ਵਿੱਚ ਇੱਕ ਵੱਖਰੀ ਕਿਸਮ ਦੀ ਘਟਨਾ ਵਾਪਰੀ ਹੈ। ਇੱਕ ਕੈਦਨ ਜਿਹੜੀ ਕਿ ਸਾਊਥ ਆਸਟ੍ਰੇਲੀਆ ਦੀ ਇੱਕ ਜੇਲ੍ਹ ਦੇ ਵਿੱਚ ਬੰਦ ਸੀ, ਉਹ ਸ਼ਰਾਬ ਦੀ ਬੋਤਲ ਦੇ ਨਾਲ ਪਹਿਲਾਂ ਤਾਂ ਇੱਥੋਂ ਫਰਾਰ ਹੁੰਦੀ ਹੈ ਇਸ ਜੇਲ੍ਹ ਦੇ ਵਿੱਚੋਂ, ਫਿਰ ਵਾਪਸ ਇਸੇ ਜੇਲ੍ਹ ਦੇ ਵਿੱਚ ਆ ਕੇ ਰਹਿਣ ਲੱਗ ਪੈਂਦੀ ਹੈ। ਐਡੀਲੈਡ ਪ੍ਰੀ ਰਿਲੀਜ਼ ਸੈਂਟਰ ਦੇ ਵਿੱਚ ਸ਼ੁੱਕਰਵਾਰ ਦੀ ਰਾਤ ਇਹ ਵਾਕਿਆ ਵਾਪਰਿਆ। ਹਾਲਾਂਕਿ ਮਹਿਕਮੇ ਦੀ ਤਰਫ ਤੋਂ ਇਸ ਦੀ ਬਹੁਤੀ ਜਾਣਕਾਰੀ ਨਸ਼ਰ ਨਹੀਂ ਕੀਤੀ ਜਾ ਰਹੀ ਹੈ। ਕਰੈਕਸ਼ਨ ਸਰਵਿਸਿਜ ਦੀ ਤਰਫ ਤੋਂ ਦੱਸਿਆ ਗਿਆ ਹੈ ਕਿ ਇਹ ਮਹਿਲਾ ਜਿਹੜੀ ਹੈ ਕੁਛ ਕੁ ਸਮੇਂ ਦੇ ਲਈ ਫਰਾਰ ਜ਼ਰੂਰ ਹੋਈ ਹੋਏਗੀ, ਪਰ ਇਸ ਮੁਤਾਬਕ ਜਿਹੜੀ ਹੈ ਉਸਦੇ ਉੱਤੇ ਕਾਰਵਾਈ ਕੀਤੀ ਜਾਏਗੀ। ਪਬਲਿਕ ਸਰਵਿਸ ਐਸੋਸੀਏਸ਼ਨ ਦੇ ਮੁਤਾਬਕ ਕਰੈਕਸ਼ਨਲ ਆਫਿਸਰ ਜਿਹੜੇ ਨੇ ਉਹ ਲਾਈਜ਼ਨਿੰਗ ਆਫਿਸਰ ਹੁੰਦੇ ਨੇ, ਯਾਨੀ ਕਿ ਆਮ ਲੋਕਾਂ ਦੇ ਨਾਲ ਜਵਾਬਦੇਹ ਹੁੰਦੇ ਨੇ, ਪਰ ਜੇਕਰ ਉਹਨਾਂ ਦੇ ਨਾਲ ਇਸ ਕਿਸਮ ਦਾ ਵਰਤਾਰਾ ਹੁੰਦਾ ਤਾਂ ਜ਼ਾਹਰ ਜੀ ਗੱਲ ਹੈ ਕਿ ਇਸ ਦੇ ਉੱਤੇ ਸਵਾਲ ਇਤਰਾਜ਼ ਉੱਠਣਗੇ। ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ। ਸੁਣਦੇ ਰਹੋ ਰੇਡੀਓ ਹਾਂਜੀ 1674। ਬਾਕੀ ਦੀ ਅਪਡੇਟਸ ਦੇ ਲਈ ਵਾਪਸ ਚੱਲਦੇ ਹਾਂ ਮੈਲਬਰਨ ਸਟੂਡੀਓ।
0: ਜੀ ਧੰਨਵਾਦ ਗੌਤਮ ਜੀ। ਇੱਧਰ ਕੁਛ ਹੋਰ ਖਬਰਾਂ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਇਸ ਟਾਈਮ ਦੇ ਉੱਤੇ ਸਿਡਨੀ ਤੋਂ ਇੱਕ ਖਬਰ ਜਿੱਥੇ ਕਿ ਸੜਕਾਂ ਦੇ ਉੱਤੇ ਡਰਾਈਵਰਲੈਸ ਟੈਕਸੀਆਂ ਚਲਾਉਣ ਦੀ ਯੋਜਨਾ ਦੇ ਉੱਤੇ ਕੰਮ ਚੱਲ ਰਿਹਾ। ਬਿਲਕੁਲ ਸਹੀ ਸੁਣ ਰਹੇ ਤੁਸੀਂ, ਪਰ ਹਾਲੇ ਇਹ ਦੂਰ ਲੱਗਦਾ ਹੈ ਸੁਪਨਾ। ਇਸ ਨੂੰ ਅਸਲੀਅਤ ਦੇ ਵਿੱਚ ਬਦਲਣ ਦੇ ਲਈ ਹਲੇ ਕਈ ਸਾਲ ਲੱਗ ਸਕਦੇ ਨੇ। ਫਿਲਹਾਲ ਗੂਗਲ ਦੀ ਮਾਲਕੀ ਵਾਲੀ ਇੱਕ ਕੰਪਨੀ ਆ ਵੇਮੋ, ਵੇਮੋ ਸਿਡਨੀ ਦੇ ਵਿੱਚ ਆਪਣੀਆਂ ਰੋਬਟ ਟੈਕਸੀਆਂ ਜਿਹੜੀਆਂ ਨੇ ਉਹ ਟ੍ਰਾਇਲ ਕਰ ਰਹੀ ਆ, ਚਲਾਉਣਾ ਚਾਹੁੰਦੀ ਆ, ਪਰ ਇਹਦੇ ਵਿੱਚ ਕਈ ਤਰ੍ਹਾਂ ਦੇ ਬਦਲਾਅ ਕਰਨ ਦੀ ਜ਼ਰੂਰਤ ਹੈ ਇਸ ਟਾਈਮ ਦੇ ਉੱਤੇ, ਯਾਨੀ ਕਿ ਇੱਥੋਂ ਦੇ ਨਿਯਮਾਂ ਦੇ ਵਿੱਚ ਬਦਲਾਅ ਕਰਨੇ ਪੈਣਗੇ। ਨਿਊ ਸਾਊਥ ਵੇਲ ਦੇ ਟਰਾਂਸਪੋਰਟ ਮੰਤਰੀ ਨੇ ਜੌਨ ਗ੍ਰਾਹਮ, ਸੋ ਇਹਨਾਂ ਨੇ ਟ੍ਰਾਇਲ ਦੇ ਹੱਕ ਦੇ ਵਿੱਚ ਇਹਨਾਂ ਨੇ ਹਾਮੀ ਭਰੀ ਆ, ਪਰ ਫਿਲਹਾਲ ਉਹਨਾਂ ਦੀਆਂ ਮੁੱਖ ਤਰਜੀਹਾਂ ਦੇ ਵਿੱਚ ਇਹ ਸ਼ਾਮਲ ਨਹੀਂ ਆ, ਯਾਨੀ ਕਿ ਹੋਰ ਬਹੁਤ ਜ਼ਰੂਰੀ ਕੰਮ ਨੇ ਇਸ ਤੋਂ ਪਹਿਲਾਂ ਹਲੇ ਕਰਨ ਵਾਲੇ। ਵਿਮੋ ਦੀਆਂ ਗੱਡੀਆਂ ਦੇ ਵਿੱਚ ਸਭ ਤੋਂ ਵੱਡੀ ਰੁਕਾਵਟ ਇਹ ਆ ਰਹੀ ਆ ਕਿ ਉਹ ਖੱਬੇ ਪਾਸੇ ਦੇ ਸਟੇਅਰਿੰਗ ਵਾਲੀਆਂ ਗੱਡੀਆਂ ਨੇ, ਜਦਕਿ ਆਸਟ੍ਰੇਲੀਆ ਦੇ ਵਿੱਚ ਨਿਯਮ ਹੈ ਕਿ ਗੱਡੀ ਜਿਹੜੀ ਆ ਉਹ ਸੱਜੇ ਪਾਸੇ ਸਟੇਅਰਿੰਗ ਵਾਲੀ ਆ, ਇਸ ਕਰਕੇ ਉਹਨਾਂ ਨੂੰ ਸੜਕਾਂ 'ਤੇ ਚਲਾਉਣ ਦੀ ਇਜਾਜ਼ਤ ਫਿਲਹਾਲ ਨਹੀਂ ਆ। ਰੋਬੋ ਟੈਕਸੀਆਂ ਨੂੰ ਸੜਕ 'ਤੇ ਲਿਆਉਣ ਦੇ ਲਈ ਲਗਭਗ 50 ਵੱਖ ਵੱਖ ਕਾਨੂੰਨ ਨੇ ਆਸਟ੍ਰੇਲੀਆ ਦੇ ਹਿਸਾਬ ਦੇ ਨਾਲ ਜਾਂ ਫਿਰ ਨਿਯਮ ਨੇ ਜਿਨ੍ਹਾਂ ਦੇ ਵਿੱਚ ਬਦਲਾਅ ਦੀ ਲੋੜ ਹੋਊਗੀ। ਇਸੇ ਦੇ ਵਿੱਚ ਪੈਸੰਜਰ ਟਰਾਂਸਪੋਰਟ ਐਕਟ ਤੋਂ ਲੈ ਕੇ ਕਈ ਪਾਰਕਾਂ ਅਤੇ ਖੇਡ ਸਥਾਨਾਂ ਦੇ ਨਾਲ ਜੁੜੇ ਨਿਯਮ ਨੇ ਜਿਹੜੇ ਕਿ ਤੋੜ ਭੰਨ ਜਿਨ੍ਹਾਂ ਦੇ ਵਿੱਚ ਕਰਨ ਦੀ ਜ਼ਰੂਰਤ ਹੋਊਗੀ। ਆਸਟ੍ਰੇਲੀਆ ਭਰ ਦੇ ਵਿੱਚ ਜੇਕਰ ਆਪਾਂ ਆਟੋਮੈਟਿਕ ਵਾਹਨਾਂ ਦੀ ਗੱਲ ਕਰੀਏ ਤਾਂ ਇੱਕ ਨਵਾਂ ਕਾਨੂੰਨੀ ਢਾਂਚਾ ਤਿਆਰ ਕੀਤਾ ਜਾ ਰਿਹਾ ਵਾ, ਕਿਉਂਕਿ ਸਮੇਂ ਦੇ ਨਾਲ ਬਹੁਤ ਕੁਛ ਹੁਣ ਬਦਲ ਗਿਆ। ਸੋ ਅੰਦਰੂਨੀ ਦਸਤਾਵੇਜ਼ਾਂ ਤੋਂ ਇਹ ਵੀ ਪਤਾ ਲੱਗਾ ਕਿ ਇਸ ਦੇ ਵਿੱਚ 2 ਸਾਲ ਤੱਕ ਦੀ ਦੇਰੀ ਹੋ ਸਕਦੀ ਹੈ। ਟਰਾਂਸਪੋਰਟ ਅਧਿਕਾਰੀਆਂ ਨੇ ਵੇਮੋ ਦੀ ਸੁਰੱਖਿਆ ਯੋਜਨਾਵਾਂ ਦੇ ਉੱਤੇ ਸ਼ੱਕ ਵੀ ਪ੍ਰਗਟਾਇਆ। ਸਰਕਾਰ ਦਾ ਮੰਨਣਾ ਕਿ ਹਾਲਾਂਕਿ ਗੱਡੀਆਂ ਸਮਾਰਟ ਹੋ ਰਹੀਆਂ ਨੇ, ਪਹਿਲਾਂ ਦੇ ਨਾਲੋਂ ਬਹੁਤ ਫਰਕ ਪੈ ਚੁੱਕਾ, ਪਰ ਇਹ ਯਕੀਨੀ ਬਣਾਉਣਾ ਬਹੁਤ ਜ਼ਰੂਰੀ ਹੈ ਕਿ ਲੋਕਾਂ ਦੀ ਸੁਰੱਖਿਅਤਾ ਇਹਦੇ ਵਿੱਚ ਵਾਜਬ ਹੋਵੇ। ਮੰਤਰੀ ਜੌਨ ਗ੍ਰਾਹਮ ਨੇ ਸਪਸ਼ਟ ਇਹ ਕੀਤਾ ਕਿ ਅਜੇ ਇਸ ਦੇ ਬਾਰੇ ਕੋਈ ਵੀ ਅੰਤਿਮ ਫੈਸਲਾ ਨਹੀਂ ਲਿਆ ਗਿਆ। ਵੇਮੋ ਪਹਿਲਾਂ ਹੀ ਦੁਨੀਆ ਦੀਆਂ 10 ਅਮਰੀਕੀ ਸ਼ਹਿਰਾਂ ਦੇ ਵਿੱਚ ਆਪਣੀਆਂ ਰੋਬੋ ਟੈਕਸੀਆਂ ਚਲਾ ਰਹੀ ਹੈ। ਜਪਾਨ ਦੇ ਵਿੱਚ ਵੀ ਇਹਦੇ ਟ੍ਰਾਇਲ ਸੁਣਿਆ ਵੀ ਕਰ ਰਹੀ, ਪਰ ਆਸਟ੍ਰੇਲੀਆ ਦੇ ਵਿੱਚ ਸਖ਼ਤ ਨਿਯਮਾਂ ਦੇ ਕਾਰਨ ਇੱਥੇ ਇਸ ਟੈਕਨੋਲੋਜੀ ਨੂੰ ਲਾਗੂ ਕਰਨ ਦੇ ਵਿੱਚ ਹਾਲੇ ਸਮਾਂ ਲੱਗੂਗਾ। ਫਿਲਹਾਲ ਜੇਕਰ ਆਪਾਂ ਅਗਲੀ ਖਬਰ ਵੱਲ ਵਧੀਏ ਤਾਂ ਅਗਲੀ ਖਬਰ ਆਸਟ੍ਰੇਲੀਆ ਦੇ ਸਿੱਖਿਆ ਪ੍ਰਣਾਲੀ ਦੇ ਨਾਲ ਸੰਬੰਧਿਤ ਹੈ। ਇੱਕ ਵੱਡਾ ਬਦਲਾਅ ਜਾਂ ਫਿਰ ਵੱਡਾ ਫੇਰਬਦਲ ਵੇਖਣ ਨੂੰ ਮਿਲ ਰਿਹਾ ਆਸਟ੍ਰੇਲੀਆ ਦੀ ਸਿੱਖਿਆ ਪ੍ਰਣਾਲੀ ਦੇ ਵਿੱਚ। ਜਿੱਥੇ ਪਹਿਲਾਂ ਤੱਕ ਇੱਕ ਰੁਝਾਨ ਇੱਕ ਸਮੇਂ ਵੇਖਿਆ ਗਿਆ ਸੀ ਕਿ ਜਿਹੜੇ ਸਿੰਗਲ ਸੈਕਸ ਸਕੂਲ ਨੇ, ਯਾਨੀ ਕਿ ਸਿਰਫ ਮੁੰਡਿਆਂ ਦੇ ਜਾਂ ਸਿਰਫ ਕੁੜੀਆਂ ਦੇ ਜਿਹੜੇ ਸਕੂਲ ਨੇ, ਉਹਨਾਂ ਦੇ ਵਿੱਚ ਵਾਧਾ ਹੋਇਆ ਸੀ, ਪਰ ਹੁਣ ਪਿਛਲੇ ਸਮੇਂ ਦੇ ਵਿੱਚ ਵੇਖਿਆ ਗਿਆ ਕਿ ਲਗਾਤਾਰ ਜਿਹੜੇ ਕੋਐਡ ਸਕੂਲ ਨੇ ਉਹ ਵਧੇ ਨੇ ਅਤੇ ਸਿੰਗਲ ਸੈਕਸ ਸਕੂਲਾਂ ਦੇ ਵਿੱਚ ਉਹਨਾਂ ਦੀ ਗਿਣਤੀ ਦੇ ਵਿੱਚ ਕਮੀ ਆਈ ਆ। ਮਾਪੇ ਵੀ ਇਸ ਟਾਈਮ ਦੇ ਉੱਤੇ ਕੋਐਡ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਣ ਦੇ ਵਿੱਚ ਜ਼ਿਆਦਾ ਇੰਟਰਸਟਿਡ ਲੱਗ ਰਹੇ ਨੇ, ਜ਼ਿਆਦਾ ਤਰਜੀਹ ਦੇ ਰਹੇ ਨੇ। ਇਸ ਰਿਪੋਰਟ ਦੇ ਆਧਾਰ 'ਤੇ ਗੱਲ ਕਰੀਏ ਤੇ ਇਸ ਟਾਈਮ ਦੇ ਉੱਤੇ ਸਪੈਕਟ੍ਰਮ ਅਨਾਲਿਸਿਸ ਦੇ ਜੋ ਅੰਕੜੇ ਆਏ ਨੇ 2010 ਤੋਂ 2025, ਯਾਨੀ ਕਿ ਇਹਨਾਂ 15 ਸਾਲਾਂ ਦੇ ਵਿਚਕਾਰ ਆਸਟ੍ਰੇਲੀਆ ਦੇ ਵਿੱਚ ਪ੍ਰਾਈਵੇਟ ਸਕੂਲਾਂ ਦੇ ਜਿਹੜੇ ਮੁੰਡਿਆਂ ਦੇ ਪ੍ਰਾਈਵੇਟ ਸਕੂਲ ਨੇ ਉਹਨਾਂ ਦੀ ਗਿਣਤੀ ਦੇ ਵਿੱਚ 116 ਤੋਂ 94 ਤੱਕ ਦੀ ਗਿਰਾਵਟ ਵੇਖੀ ਗਈ ਹੈ, ਯਾਨੀ ਕਿ 116 ਤੋਂ ਘੱਟ ਕੇ ਇਹ 94 ਰਹਿ ਗਏ ਨੇ। ਇਸ ਦੇ ਉਲਟ ਜੇਕਰ ਕੁੜੀਆਂ ਦੇ ਸਕੂਲਾਂ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਵੀ ਕਮੀ ਆਈ ਹੈ, ਪਰ ਘੱਟ, ਯਾਨੀ ਕਿ 5% ਦੀ ਕਮੀ ਆਈ ਹੈ, ਯਾਨੀ ਕਿ ਲੋਕ ਕੁੜੀਆਂ ਦੇ ਸਿੰਗਲ ਸਕੂਲਾਂ ਦੇ ਵਿੱਚ ਤਾਂ ਹਾਲੇ ਵੀ ਇੰਟਰਸਟ ਵੱਧ ਵਿਖਾ ਰਹੇ ਨੇ, ਪਰ ਮੁੰਡਿਆਂ ਦੇ ਸਿੰਗਲ ਸਕੂਲਾਂ ਦੇ ਵਿੱਚ ਇੰਟਰਸਟ ਮਾਪੇ ਬਹੁਤ ਘੱਟ ਵਿਖਾ ਰਹੇ ਨੇ। ਜੇਕਰ ਆਪਾਂ ਕੋਐਡ ਦੀ ਗੱਲ ਕਰੀਏ ਤਾਂ ਵਾਧਾ ਹੋਇਆ ਵਾ ਆਸਟ੍ਰੇਲੀਆ ਦੇ ਵਿੱਚ, ਪ੍ਰਾਈਵੇਟ ਕੋ ਐਜੂਕੇਸ਼ਨ ਸਕੂਲ 12% ਦਾ ਵਾਧਾ ਦਰਸਾਉਂਦੇ ਨੇ। 2010 ਤੋਂ ਜੇਕਰ ਝਾਤੀ ਮਾਰੀਏ ਤਾਂ ਇਸ ਦੇ ਵਿੱਚ ਕੁੱਲ ਵਿਦਿਆਰਥੀਆਂ ਦੇ ਵਿੱਚੋਂ ਲਗਭਗ 99.7% ਯਾਨੀ ਕਿ 80% ਲਾ ਲਓ ਕੋਐਡ ਸਕੂਲਾਂ ਦੇ ਵਿੱਚ ਸੀ, 2025 ਤੱਕ ਜਾਂਦਿਆਂ ਜਾਂਦਿਆਂ 83.3% ਹੋ ਗਏ ਨੇ, ਯਾਨੀ ਕਿ ਇਹ ਗਿਣਤੀ ਦੇ ਵਿੱਚ ਵਾਧਾ ਵੇਖਿਆ ਜਾ ਰਿਹਾ। ਮੁੰਡਿਆਂ ਦੇ ਸਕੂਲਾਂ ਦੇ ਜਿਹੜੇ ਕੋਐਡ ਵਿੱਚ ਬਦਲਣ ਦੀ ਰਫ਼ਤਾਰ ਫਿਲਹਾਲ ਕੈਥੋਲਿਕ ਸਕੂਲਾਂ ਦੇ ਵਿੱਚ ਸਭ ਤੋਂ ਵਧੇਰੇ ਦਿਖਾਈ ਦਿੱਤੀ ਹੈ। 2025 ਦੇ ਨੈਪਲਨ ਨਤੀਜਿਆਂ ਦੇ ਵਿੱਚ ਵੀ ਦੇਸ਼ ਦੇ ਚੋਟੀ ਦੇ ਜਿਹੜੇ 10 ਪ੍ਰਦਰਸ਼ਨ ਵਾਲੇ ਸਕੂਲ ਸੀ ਉਹਨਾਂ ਦੇ ਵਿੱਚੋਂ ਵੀ ਕਹਿੰਦੇ ਨੇ ਕਿ 8 ਸਿੰਗਲ ਸੈਕਸ ਸਕੂਲ ਰਹੇ ਨੇ। ਸੋ ਸਿੰਗਲ ਸੈਕਸ ਸਕੂਲਾਂ ਦੇ ਜਿਹੜੇ ਵਿਦਿਆਰਥੀਆਂ ਦੀ ਔਸਤ ਆ ਜਾਂ ਫਿਰ ਔਸਤਨ ਸਕੋਰ ਆ ਉਹ ਸਕੂਲਾਂ ਦੇ ਮੁਕਾਬਲੇ ਇਹ ਜ਼ਿਆਦਾ ਬਿਹਤਰ ਰਹੀ ਹੈ ਜੋ ਪਹਿਲਾਂ ਸਿੰਗਲ ਸੈਕਸ ਸੀ ਅਤੇ ਬਾਅਦ ਵਿੱਚ ਕੋਐਡ ਦੇ ਵਿੱਚ ਤਬਦੀਲ ਕੀਤੇ ਗਏ ਨੇ। ਇੱਥੇ ਧਿਆਨ ਦੇਣ ਵਾਲੀ ਗੱਲ ਇਹ ਆ ਜਾਂ ਫਿਰ ਮਾਹਰਾਂ ਦਾ ਮੰਨਣਾ ਇਹ ਵੀ ਆ ਕਿ ਇਹ ਨਤੀਜੇ ਇਸ ਲਈ ਵੀ ਚੰਗੇ ਹੋ ਸਕਦੇ ਨੇ ਕਿਉਂਕਿ ਕਈ ਜਿਹੜੇ ਲੀਟ ਸਕੂਲ ਨੇ, ਮਹਿੰਗੇ ਸਕੂਲ ਨੇ ਜਾਂ ਜਿਹੜੇ ਸਿੰਗਲ ਸੈਕਸ ਨੇ ਜਾਂ ਫਿਰ ਜਿਹੜੇ ਪ੍ਰਾਈਵੇਟ ਸਕੂਲ ਨੇ ਜਾਂ ਫਿਰ ਸਿਲੈਕਟਿਡ ਐਂਟਰੀ ਦੇ ਨਾਲ ਜਿਹੜੇ ਸਕੂਲਾਂ 'ਚ ਐਂਟਰੀ ਮਿਲਦੀ ਆ, ਸੋ ਉਹ ਪਬਲਿਕ ਸਕੂਲ ਵੀ ਇਹਦੇ ਵਿੱਚ ਸ਼ਾਮਲ ਨੇ ਜਿੱਥੇ ਪਹਿਲਾਂ ਹੋਣਹਾਰ ਵਿਦਿਆਰਥੀਆਂ ਦਾ ਦਾਖਲਾ ਲਿਆ ਜਾਂਦਾ ਸੀ। ਸੋ ਅਜਿਹੇ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਕਾਫੀ ਰੁਝਾਨ ਇਸ ਟਾਈਮ ਦੇ ਉੱਤੇ ਚੇਂਜ ਹੋ ਰਿਹਾ। ਮਾਹਰਾਂ ਦੀ ਇੱਕ ਰਾਏ ਆ, ਮਾਹਰਾਂ ਦਾ ਇਹ ਮੰਨਣਾ ਹੈ ਕਿ ਮਾਪੇ ਹੁਣ ਵਧੇਰੇ ਡਿਵਰਸ ਮਾਹੌਲ ਚਾਹੁੰਦੇ ਨੇ, ਸਕੂਲ ਦਾ ਪ੍ਰਬੰਧਨ ਜਿਹੜਾ ਵਾ ਉਹ ਪਹਿਲਾਂ ਦੇ ਨਾਲੋਂ ਮਜ਼ਬੂਤ ਚਾਹੁੰਦੇ ਨੇ, ਯੋਜਨਾਵਾਂ ਪਹਿਲਾਂ ਦੇ ਨਾਲੋਂ ਕਾਫੀ ਹੱਦ ਤੱਕ ਉਹ ਬਦਲੀਆਂ ਚਾਹੁੰਦੇ ਨੇ, ਕਾਫੀ ਹੱਦ ਤੱਕ ਟੈਕਨੋਲੋਜੀ ਦੇ ਕਰਕੇ ਉਹ ਜਾਣ ਚੁੱਕੇ ਨੇ ਬੜਾ ਕੁਛ, ਜਿਹਦੀ ਵਜ੍ਹਾ ਦੇ ਕਰਕੇ ਉਹ ਕੋਐਡ ਵੱਲ ਨੂੰ ਹੁਣ ਵੱਧ ਰਹੇ ਨੇ। ਦੂਜੇ ਪਾਸੇ ਕੁਛ ਪ੍ਰਿੰਸੀਪਲ ਨੇ ਸਕੂਲਾਂ ਦੇ ਜਿਨ੍ਹਾਂ ਦਾ ਮੰਨਣਾ ਹੈ ਕਿ ਮੁੰਡਿਆਂ ਦੇ ਸਕੂਲਾਂ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਇਸ ਤਰ੍ਹਾਂ ਦੇ ਡਿਜ਼ਾਈਨ ਕੀਤੇ ਗਏ ਸਕੂਲ ਨੇ ਜਿਹੜੇ ਕਿ ਮੁੰਡਿਆਂ ਦੇ ਸਿੱਖਣ ਦੇ ਤਰੀਕਿਆਂ, ਵਿਕਾਸ, ਉਹਨਾਂ ਦੀਆਂ ਦਿਲਚਸਪੀਆਂ, ਇਹ ਸਭ ਕੁਛ ਦੇ ਵਿੱਚ ਉਹਨਾਂ ਨੂੰ ਬਿਹਤਰ ਬਣਾਉਂਦੇ ਨੇ। ਇਹ ਮਾਹੌਲ ਮੁੰਡਿਆਂ ਨੂੰ ਵਧੇਰੇ ਉਹਨਾਂ ਦੇ ਵਿੱਚ ਇੰਡੀਪੈਂਡੈਂਟ ਉਹਨਾਂ ਨੂੰ ਬਣਾਉਂਦਾ, ਆਤਮ ਵਿਸ਼ਵਾਸ ਭਰਦਾ ਅਤੇ ਉਹਨਾਂ ਦੇ ਵਿੱਚ ਰਿਸਕ ਲੈਣ ਦੀ ਹਿੰਮਤ ਵੀ ਭਰਦਾ ਵਾ। ਸੋ ਇਹ ਪੱਖ ਆ ਇਸ ਟਾਈਮ ਦੇ ਉੱਤੇ ਪ੍ਰਿੰਸੀਪਲਾਂ ਦਾ। ਸੋ ਹੁਣ ਕੁੱਲ ਮਿਲਾ ਕੇ ਜੇ ਆਪਾਂ ਗੱਲ ਕਰੀਏ ਤਾਂ ਜਿੱਥੇ ਸਮਾਜਿਕ ਤਰਜੀਹਾਂ ਦੇ ਵਿੱਚ ਕੋ ਐਜੂਕੇਸ਼ਨ ਦੇ ਵੱਲ ਨੂੰ ਫਿਲਹਾਲ ਝੁਕਾਅ ਲੱਗ ਰਿਹਾ ਵਾ, ਉੱਥੇ ਸਿੰਗਲ ਸੈਕਸ ਸਕੂਲ ਜਿਹੜੇ ਨੇ ਆਪਣੀ ਵਿਸ਼ੇਸ਼ ਸਿੱਖਿਆ ਸ਼ੈਲੀ ਦੇ ਕਰਕੇ ਆਪਣੇ ਜਿਹੜੇ ਅਕੈਡਮਿਕ ਪੱਖ ਨੇ ਉਹਨਾਂ ਦੇ ਵਿੱਚ ਹਾਲੇ ਵੀ ਆਪਣੀ ਮਹੱਤਤਾ ਬਣਾ ਕੇ ਰੱਖ ਰਹੇ ਨੇ, ਯਾਨੀ ਕਿ ਦੋ ਪਾਸਿਆਂ ਦੇ ਜਿਹੜੇ ਨੇ ਜਮ੍ਹਾਂ ਘਟਾਓ ਵੇਖਣ ਦੀ ਲੋੜ ਹੈ। ਸੋ ਮਾਪਿਆਂ ਦੇ ਉੱਤੇ ਫੈਸਲਾ ਵਾ, ਪਰ ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਬਹੁਤ ਗਿਣਤੀ ਇਸ ਟਾਈਮ ਦੇ ਉੱਤੇ ਇਸੇ ਹੱਕ ਦੇ ਵਿੱਚ ਹੀ ਆ ਵੀ ਬੱਚੇ ਆਪਣੇ ਜਿਹੜੇ ਨੇ ਕੋਐਡ ਸਕੂਲਾਂ ਦੇ ਵਿੱਚ ਪੜ੍ਹਾਏ ਜਾਣ ਜਿੱਥੇ ਕਿ ਮੁੰਡੇ ਅਤੇ ਕੁੜੀਆਂ ਇਕੱਠੇ ਪੜ੍ਹ ਸਕਣ। ਖੈਰ ਇਹਦੇ ਬਾਰੇ ਹੋਰ ਵਧੇਰੇ ਜਾਣਕਾਰੀ ਅੱਜ ਦੇ ਦਿਨ ਤੁਹਾਡੇ ਨਾਲ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਵੀ ਆਪਾਂ ਜ਼ਰੂਰ ਸਾਂਝੀ ਕਰ ਦਿਆਂਗੇ। ਇਸ ਤੋਂ ਬਲੈਦਾ ਜੇ ਆਪਾਂ ਸਪੋਰਟਸ ਵਾਲੇ ਪਾਸੇ ਨੂੰ ਚੱਲੀਏ ਤਾਂ ਸਪੋਰਟਸ ਦੇ ਵਿੱਚ ਆਸਟ੍ਰੇਲੀਆ 'ਚ ਆਪਾਂ ਰਹਿੰਦੇ ਹਾਂ ਅਤੇ AFL ਇਹਨਾਂ ਦਿਨੀ ਚਰਚਾ ਦੇ ਵਿੱਚ ਇੱਕ ਦੁਖਦ ਖਬਰ ਜਿਹੜੀ AFL ਤੋਂ ਆਉਂਦੀ ਆ। AFL ਦੇ ਕਾਫੀ ਵੱਡੇ ਖਿਡਾਰੀ ਰਹੇ ਨੇ ਨੀਲ ਡੈਨੀਹਰ, ਜਿਹੜੇ ਕਿ ਇਸ ਟਾਈਮ 65 ਸਾਲ ਦੀ ਉਮਰ ਦੇ ਵਿੱਚ ਸੀ, ਇਹਨਾਂ ਦਾ ਦੇਹਾਂਤ ਹੋ ਗਿਆ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੇ ਵੱਲੋਂ ਵੀ ਇਹਨਾਂ ਦੇ ਦੇਹਾਂਤ ਦੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਪਿਛਲੇ 13 ਸਾਲਾਂ ਤੋਂ ਇਹ ਇੱਕ ਬਿਮਾਰੀ ਦੇ ਨਾਲ ਜੂਝ ਰਹੇ ਸੀ, ਮੋਟਰ ਨਿਊਰੋਨ ਡਿਜ਼ੀਜ਼ ਨਾਂ ਦੀ ਇੱਕ ਭਿਆਨਕ ਬਿਮਾਰੀ ਸੀ ਜਿਹਦੇ ਨਾਲ ਕਾਫੀ ਲੰਮੇ ਸਮੇਂ ਤੋਂ ਇਹ ਜੂਝ ਰਹੇ ਸੀ। ਆਪਣੇ ਸਮੇਂ ਦੇ ਕਾਫੀ ਮਹਾਨ ਇਹ AFL ਦੇ ਖਿਡਾਰੀ ਰਹੇ ਨੇ। ਬਿਮਾਰੀ ਦੇ ਨਾਲ ਜੂਝਦਿਆਂ ਕਈ ਵਾਰ ਤੁਸੀਂ ਸ਼ਾਇਦ ਸੁਣਿਆ ਹੋਵੇ, ਵੇਖਿਆ ਹੋਵੇ ਕਿ ਇਹਨਾਂ ਦੇ ਲਈ ਅਲੱਗ ਅਲੱਗ ਜਗ੍ਹਾ ਤੋਂ ਫੰਡ ਵੀ ਇਕੱਠੇ ਕੀਤੇ ਗਏ ਕਿਉਂਕਿ ਕਾਫੀ ਜ਼ਿਆਦਾ ਖਰਚਾ ਵੀ ਹੁੰਦਾ ਰਿਹਾ ਵਾ ਇਹਨਾਂ ਦੀ ਬਿਮਾਰੀ ਦੇ ਉੱਤੇ। ਸੋ ਆਸਟ੍ਰੇਲੀਆ ਭਰ ਦੇ ਵਿੱਚ ਇਹ ਜਾਣਿਆ ਪਛਾਣਿਆ ਇੱਕ ਨਾਂ। ਸੋ ਫਿਲਹਾਲ ਖੇਡ ਜਗਤ ਦੇ ਵਿੱਚ AFL ਜਗਤ ਦੇ ਵਿੱਚ ਇੱਕ ਸੋਗ ਦੀ ਲਹਿਰ ਇਹਨਾਂ ਦੇ ਚਾਹੁਣ ਵਾਲਿਆਂ ਦੇ ਵਿੱਚ ਤਾਂ ਐਟਲੀਸਟ ਜ਼ਰੂਰ ਦਿਖਾਈ ਦੇ ਰਹੀ ਹੈ। ਇੱਧਰ ਜੇ ਆਪਾਂ ਕ੍ਰਿਕਟ ਵੱਲ ਨੂੰ ਵਧੀਏ ਤਾਂ ਬਿਗ ਬੈਸ਼ ਲੀਗ ਤੋਂ ਇੱਕ ਖਬਰ ਆ, ਖਬਰ ਇਹ ਆ ਰਹੀ ਹੈ ਬਿਗ ਬੈਸ਼ ਲੀਗ ਦੇ ਵਿੱਚ ਇੱਕ ਵੱਡਾ ਬਦਲਾਅ ਹੋਣ ਜਾ ਰਿਹਾ, ਖਾਸ ਤੌਰ ਦੇ ਉੱਤੇ ਮੈਲਬਨ ਦੀਆਂ ਟੀਮਾਂ ਨੂੰ ਲੈ ਕੇ। ਮੈਲਬਨ ਦੀਆਂ ਦੋ ਟੀਮਾਂ ਖੇਡਦੀਆਂ ਨੇ, ਮੈਲਬਨ ਸਟਾਰਸ ਅਤੇ ਮੈਲਬਨ ਰੈਨੇਗੇਟਸ। ਹੁਣ ਖਬਰ ਇਹ ਕਹਿੰਦੀ ਆ ਕਿ ਇਹਨਾਂ ਦੋਵਾਂ ਟੀਮਾਂ ਨੂੰ ਮਰਜ ਕੀਤਾ ਜਾ ਰਿਹਾ, ਯਾਨੀ ਕਿ ਦੋ ਟੀਮਾਂ ਨਹੀਂ ਹੋਣਗੀਆਂ ਮੈਲਬਨ ਦੀਆਂ, ਹੁਣ ਬਿਗ ਬੈਸ਼ ਦੇ ਵਿੱਚ ਇੱਕ ਹੀ ਟੀਮ ਖੇਡੇਗੀ। ਕਿਹੜੇ ਤਰੀਕੇ ਦੇ ਨਾਲ ਇਹ ਮਰਜਰ ਹੋਊਗਾ, ਕਿਹੜੇ ਕਿਹੜੇ ਖਿਡਾਰੀ ਖੇਡਣਗੇ, ਕੀ ਚੀਜ਼ਾਂ ਸ਼ਾਮਲ ਹੋਣਗੀਆਂ, ਇਹ ਸਾਰਾ ਕੁਛ ਜਿਹੜਾ ਫਿਲਹਾਲ ਹੌਲੀ ਹੌਲੀ ਕਰਕੇ ਤੇ ਡਿਟੇਲਸ ਆ ਰਹੀਆਂ ਨੇ। ਇੱਕ ਡਿਟੇਲ ਜਿਹੜੀ ਆ ਉਹ ਜ਼ਰੂਰ ਪੱਕੀ ਆ ਕਿ ਨਾਮ ਹੀ ਬਦਲ ਦਿੱਤਾ ਜਾਊਗਾ ਇਸ ਟੀਮ ਦਾ, ਪਰ ਕੀ ਨਾਂ ਰੱਖਿਆ ਜਾਊਗਾ ਇਹ ਹਲੇ ਵਿਚਾਰ ਚਰਚੇ ਚੱਲ ਰਹੇ ਨੇ। ਅਤੇ ਦੂਸਰੇ ਪਾਸੇ ਰੰਗ ਜਿਹੜਾ ਉਹ ਵੀ ਬਦਲ ਦਿੱਤਾ ਜਾਊਗਾ, ਯਾਨੀ ਕਿ ਟੀਮ ਦੀ ਜਰਸੀ ਜਿਹੜੀ ਆ ਹੁਣ ਨੇਵੀ ਬਲੂ ਕਲਰ ਦੇ ਵਿੱਚ ਆਊਗੀ। ਕ੍ਰਿਕਟ ਵਿਕਟੋਰੀਆ ਨੇ ਆਪਣੇ ਸਟਾਫ ਨੂੰ ਜੋ ਜਾਣਕਾਰੀ ਦਿੱਤੀ ਆ ਉਹਨਾਂ ਦਾ ਉਹਦੇ ਵਿੱਚ ਇਹ ਕਿਹਾ ਕਿ ਦੋਵਾਂ ਟੀਮਾਂ ਨੂੰ ਮਿਲਾ ਕੇ ਇੱਕ ਨਵੀਂ ਟੀਮ ਬਣਾਈ ਜਾਵੇਗੀ। ਸੋ BBL ਦੇ ਨਿਯਮਾਂ ਦੇ ਕਾਰਨ ਜਿਹੜਾ ਮੈਲਬਨ ਦੇ ਨਾਮ ਦੇ ਹੇਠ ਹੀ ਇਹ ਖੇਡਣਗੇ। ਫਿਲਹਾਲ ਇਹਨਾਂ ਨੂੰ MCG ਜਿਹੜਾ ਵਾ ਉਹਨਾਂ ਨੂੰ ਘਰੇਲੂ ਮੈਦਾਨ ਦੇ ਵਜੋਂ ਦੇ ਦਿੱਤਾ ਜਾਊਗਾ। ਸੋ ਨਵੀਂ ਟੀਮ ਦੇ ਜਿਹੜੇ ਨੇ ਉਹ ਰੰਗਾਂ ਦੇ ਉੱਤੇ ਵੀ ਹਾਲੇ ਚਰਚਾ ਚੱਲ ਰਹੀ ਹੈ, ਪਰ ਨੇਵੀ ਬਲੂ ਕਹਿੰਦੇ ਨੇ ਕਿ ਲਗਭਗ ਤੈਅ ਮੰਨਿਆ ਜਾ ਰਿਹਾ ਵਾ। ਅਤੇ ਹਾਲੇ ਵੀ ਜਿਹੜਾ ਨਿਕਨੇਮ ਹੈ ਇਸ ਟੀਮ ਨੂੰ ਦੇਣਾ ਬਾਕੀ ਹੈ, ਜਿਹਦੇ ਵਿੱਚ ਕਿ ਬੁਸ਼ ਰੇਂਜਰਸ ਨਾਂ ਦੇ ਉੱਤੇ ਜ਼ਿਆਦਾ ਵੋਟਾਂ ਪਈਆਂ ਨੇ। ਅਤੇ ਹੁਣ ਵੇਖਣ ਵਾਲੀ ਚੀਜ਼ ਇਹ ਹੈ ਕਿ ਇਸ ਵਾਰੀ ਕੀ ਬਦਲਦਾ ਵਾ BBL ਦੇ ਵਿੱਚ। ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਕਿ ਇਹਨੂੰ ਹੋਰ ਵੀ ਜ਼ਿਆਦਾ ਰੋਮਾਂਚਕ ਬਣਾਇਆ ਜਾਵੇ। IPL ਤੋਂ ਬਾਅਦ ਕਹਿੰਦੇ ਨੇ ਕਿ ਸੋਚ ਵਿਚਾਰਾਂ BBL ਦੀਆਂ ਵੀ ਹੋਰ ਜ਼ਿਆਦਾ ਵੱਧ ਜਾਂਦੀਆਂ ਨੇ ਕਿ ਕਿੱਦਾਂ ਦੁਨੀਆ ਦੇ ਪੱਧਰ ਦੇ ਉੱਤੇ ਇਹਨਾਂ ਟੂਰਨਾਮੈਂਟਸ ਨੂੰ ਲੈ ਕੇ ਜਾਇਆ ਜਾਵੇ, ਜਿੱਥੇ ਕਿ IPL ਨੂੰ ਦੁਨੀਆ ਭਰ ਦੇ ਵਿੱਚ ਸਭ ਤੋਂ ਵੱਧ ਵੇਖਿਆ ਜਾਂਦਾ, BBL ਦੀ ਵੀ ਕਿੱਦਾਂ ਲੋਕਾਂ ਦੇ ਵਿੱਚ ਹੋਰ ਜ਼ਿਆਦਾ ਲੋਕਪ੍ਰਿਯਤਾ ਵਧਾਈ ਜਾਵੇ। ਫਿਲਹਾਲ ਇਹਦੇ ਉੱਤੇ ਚਰਚਾ ਚੱਲ ਰਹੀ ਹੈ। ਕਿਹੜੇ ਖਿਡਾਰੀ ਹੋਣਗੇ, ਕਿਹੜੇ ਕੋਚ ਹੋਣਗੇ, ਇਸ ਟਾਈਮ ਦੇ ਉੱਤੇ ਕਾਫੀ ਸਾਰੀਆਂ ਚਰਚਾਵਾਂ ਅਤੇ ਕਾਫੀ ਸਾਰੀ ਇਨਫੋਰਮੇਸ਼ਨ ਆ ਰਹੀ ਹੈ। ਜਿਹੜੇ ਕ੍ਰਿਕਟ ਪ੍ਰੇਮੀ ਨੇ ਉਹਨਾਂ ਦੇ ਲਈ ਇਹ ਚਰਚਾ, ਇਹ ਖਬਰ ਜਿਹੜੀ ਆ ਉਹ ਆਪਾਂ ਹੋਰ ਵਧੇਰੇ ਵਿਸਥਾਰ ਦੇ ਨਾਲ ਆਪਣੀ ਵੈਬਸਾਈਟ ਦੇ ਉੱਤੇ ਵੀ ਸਾਂਝੀ ਕਰ ਦਿਆਂਗੇ, ਜਾਂ ਫਿਰ ਤੁਸੀਂ BBL ਦੀ ਵੈਬਸਾਈਟ ਦੇ ਉੱਤੇ ਵੀ ਜਾ ਕੇ ਸਮੇਂ ਦਰ ਸਮੇਂ ਝਾਤੀ ਮਾਰ ਸਕਦੇ ਹੋ। ਕ੍ਰਿਕਟ ਵਾਲੀ ਜੇ ਚੱਲਿਆ ਤਾਂ ਇਸ ਟਾਈਮ ਦੇ ਉੱਤੇ ਦੋ ਟੂਰਨਾਮੈਂਟ ਚੱਲ ਰਹੇ ਨੇ। ਇੱਕ ਤਾਂ ਆਸਟ੍ਰੇਲੀਆ ਦੀ ਟੀਮ ਪਾਕਿਸਤਾਨ ਖੇਡਣ ਗਈ ਹੈ, ਅਤੇ

0: ਸਰਵਾਈਵ ਨਹੀਂ ਕਰ ਪਾ ਰਹੇ, ਸਬਰ ਦੇ ਨਾਲ ਨਹੀਂ ਖੇਡਦੇ। ਬੜਿਆਂ ਵੱਲੋਂ ਇਸ ਚੀਜ਼ ਦੇ ਉੱਤੇ ਟੀਕਾ ਟਿੱਪਣੀ ਆਈ ਅਤੇ ਆਖਿਰਕਾਰ ਆਸਟ੍ਰੇਲੀਆ 41 ਦੌੜਾਂ ਦੇ ਨਾਲ ਇਹ ਦੂਸਰਾ ਮੈਚ ਜਿੱਤ ਗਿਆ। ਆਸਟ੍ਰੇਲੀਆ ਨੇ 231 ਦੌੜਾਂ ਬਣਾਈਆਂ ਸੀ 9 ਖਿਡਾਰੀ ਗਵਾ ਕੇ 50 ਓਵਰਾਂ ਦੇ ਵਿੱਚ, ਅਤੇ ਪਾਕਿਸਤਾਨ ਸਿਰਫ 44 ਓਵਰ ਹੀ ਖੇਡ ਸਕਿਆ 190 ਦੌੜਾਂ ਬਣਾ ਕੇ, ਅਤੇ ਸਾਰੇ ਖਿਡਾਰੀ ਜਿਹੜੇ ਨੇ ਆਊਟ ਹੋ ਜਾਂਦੇ ਨੇ। ਵੱਡੀ ਚੀਜ਼ ਇਹ ਰਹੀ ਕਿ ਨੈਥਨ ਐਲਿਸ ਜਿਹੜੇ ਤੇਜ਼ ਗੇਂਦਬਾਜ਼ ਨੇ ਉਹ ਇਸ ਪਿੱਚ ਦੇ ਉੱਤੇ, ਯਾਨੀ ਕਿ ਪਾਕਿਸਤਾਨ ਦੀਆਂ ਪਿੱਚਾਂ ਦੇ ਉੱਤੇ ਸੋਹਣਾ ਪ੍ਰਦਰਸ਼ਨ ਕਰਕੇ ਆਏ ਨੇ, ਜਦਕਿ ਇਹ ਪਿੱਚਾਂ ਸਪਿਨਰਾਂ ਦੇ ਲਈ ਜਾਣੀਆਂ ਜਾਂਦੀਆਂ ਸੀ। ਇੱਧਰ ਦੂਸਰਾ ਮੈਚ ਅਤੇ ਸੀਰੀਜ਼ ਚੱਲ ਰਹੀ ਸੀ 2020 ਇੰਡੀਆ ਅਤੇ ਭਾਰਤ ਦੀਆਂ ਕੁੜੀਆਂ ਦੇ ਦਰਮਿਆਨ, ਜਿਹੜੀ ਕਿ ਸੀਰੀਜ਼ ਹੁਣ ਇੰਗਲੈਂਡ ਨੇ ਜਿੱਤ ਲਈ ਆ। ਪਹਿਲਾ ਮੈਚ ਜ਼ਰੂਰ ਭਾਰਤ ਨੇ ਜਿੱਤਿਆ ਸੀ, ਵੱਡੀਆਂ ਦਾਅਵੇਦਾਰੀਆਂ ਵੀ ਲੱਗ ਰਹੀਆਂ ਸੀ, ਪਰ ਦੂਸਰਾ ਅਤੇ ਤੀਸਰਾ ਮੈਚ ਇੰਗਲੈਂਡ ਨੇ ਜਿੱਤ ਲਿਆ। ਤੀਸਰਾ ਮੈਚ ਹਾਲੇ ਕਾਫ਼ੀ ਫਸਵਾਂ ਸੀ, ਇਹ ਮੈਚ 6 ਵਿਕਟਾਂ ਦੇ ਨਾਲ ਇੰਗਲੈਂਡ ਨੇ ਜਿੱਤਿਆ। 180 ਦੌੜਾਂ ਬਣਾਈਆਂ ਸੀ ਭਾਰਤ ਦੀਆਂ ਕੁੜੀਆਂ ਨੇ, ਅਤੇ ਇੰਗਲੈਂਡ ਦੀਆਂ ਕੁੜੀਆਂ ਨੇ ਇਹ ਟੀਚਾ ਜਿਹੜਾ 19 ਓਵਰ ਦੇ ਵਿੱਚ ਸਰ ਕਰ ਲਿਆ। ਸੋ ਫਿਲਹਾਲ ਖਬਰਾਂ ਦੇ ਵਿੱਚ ਇੰਨੇ, ਵਧੇਰੇ ਖਬਰਾਂ ਦੇ ਲਈ ਤੁਸੀਂ ਸਾਡੇ ਪੋਡਕਾਸਟ ਉੱਤੇ ਛਾਤੀ ਮਾਰ ਸਕਦੇ ਹੋ, ਐਪਲੀਕੇਸ਼ਨ ਰੇਡੀਓ ਹਾਂਜੀ ਦੀ ਡਾਊਨਲੋਡ ਕਰ ਸਕਦੇ ਹੋ ਤੁਸੀਂ। ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ, ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।
1: Homes ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
2: ਹਰਪਾਲ ਸਿੰਘ ਬਾਜਵਾ ਇੰਪਲੋਈ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
3: ਜਾਂ 90-77-97-33
2: ਜਾਂ ਈਮੇਲ info@vyimmigration.com.au।
3: ਯਾਦ ਰੱਖੋ 9077-9733।
2: ਵੀਵਾ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
3: ਹਰ ਕਦਮ ਤੁਹਾਡੇ ਨਾਲ।
4: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲਿੱਤੀ ਹੋਈ ਹੈ
5: ਯਾਰ? ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
4: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
5: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
4: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਉਸ ਰੱਬ ਦਾ ਕਰ ਰਹੇ ਹੋਵੋਗੇ, ਸ਼ੁਕਰਾਨਾ ਇਸ ਚੜ੍ਹਦੀ ਕਲਾ ਦੇ ਲਈ, ਚਿਹਰੇ 'ਤੇ ਹੋਵੇਗੀ ਮੁਸਕਰਾਹਟ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈਏ, ਖੁਸ਼ੀ ਲੈ ਕੇ ਆਈਏ। ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਆ ਚੁੱਕਾ ਅੱਜ ਦੀ ਕਹਾਣੀ ਦਾ। ਨੌਂ ਫੋਨ ਦੇ ਉੱਤੇ ਗੱਲ ਕਰ ਰਹੀ, ਸ਼ਾਇਦ ਆਪਣੀ ਵੱਡੀ ਭੈਣ ਦੇ ਨਾਲ, ਕਿਉਂਕਿ ਸ਼ਾਇਦ ਭੈਣ ਆਪਣੇ ਪੇਕੇ ਰਹਿਣ ਆਈ ਹੈ, ਉਹ ਵੀ ਆਪਣੇ ਦੋ ਨਿੱਕੇ ਨਿੱਕੇ ਬੱਚਿਆਂ ਦੇ ਨਾਲ। ਨਵਾਂ ਨਵਾਂ ਵਿਆਹ ਹੋਇਆ, ਇਸ ਕਰਕੇ ਉਹਨੂੰ ਵੀ ਖਿੱਚ ਆ ਕਿ ਉਹ ਆਪਣੀ ਭੈਣ ਨੂੰ ਮਿਲਣ ਜਾਵੇ, ਆਪਣੇ ਭਾਣਜੇ ਭਾਣਜੀ ਨੂੰ ਮਿਲਣ ਆਵੇ। ਫੋਨ ਦੇ ਉੱਤੇ ਗੱਲ ਚੱਲ ਰਹੀ ਹੈ ਕਿ ਜਦੋਂ ਵਿਆਹ ਦੇ ਸਮੇਂ ਉਹ ਆਈ ਸੀ, ਕੁਛ ਐਸੀ ਸਮੱਸਿਆ, ਬਹੁਤਾ ਸਮਾਂ ਨਹੀਂ ਸੀ ਆ ਸਕੀ, ਅਤੇ ਹੁਣ ਉਹ ਦੋਵੇਂ ਭੈਣਾਂ ਆਪਸ ਦੇ ਵਿੱਚ ਕੁਛ ਇੱਦਾਂ ਦੇ ਪਲਾਨ ਬਣਾ ਰਹੀਆਂ ਨੇ ਕਿ ਥੋੜ੍ਹਾ ਸਮਾਂ ਉਹ ਆਪਣੇ ਪੇਕੇ ਘਰ ਇਕੱਠੀਆਂ ਬਿਤਾ ਸਕਣ।

ਆਪਣੇ ਪੁਰਾਣੇ ਦਿਨਾਂ ਦੀਆਂ ਗੱਲਾਂ ਯਾਦ ਕਰ ਰਹੀਆਂ ਨੇ, ਬੱਚਿਆਂ ਦੀਆਂ ਨਿੱਕੀਆਂ ਨਿੱਕੀਆਂ ਖੁਸ਼ੀਆਂ ਯਾਦ ਕਰ ਰਹੀਆਂ ਨੇ। ਸ਼ਾਇਦ ਵੱਡੀ ਨੇ ਕਿਹਾ, ਬੱਚੇ ਤੈਨੂੰ ਬਹੁਤ ਯਾਦ ਕਰਦੇ ਨੇ, ਉਹ ਮਾਸੀ ਮਾਸੀ ਕਰਦੇ ਰਹਿੰਦੇ ਨੇ। ਨਿੱਕੀ ਕਹਿੰਦੀ ਸੀ, ਹੁਣ ਮਾਸੀ ਇਸ ਕਰਕੇ ਉਹ ਨਹੀਂ ਰਹਿੰਦੀ? ਅਤੇ ਮੈਂ ਉਹਨੂੰ ਦੱਸਿਆ ਹੁਣ ਉਹਦਾ ਵਿਆਹ ਹੋ ਗਿਆ। ਅਤੇ ਫਿਰ ਮੈਨੂੰ ਪੁੱਛਦੀ ਸੀ, ਜਦੋਂ ਮੈਂ ਵੱਡੀ ਹੋਈ ਮੇਰਾ ਵੀ ਵਿਆਹ ਹੋਜੂਗਾ ਕਿ ਮੈਂ ਵੀ ਕਿਸੇ ਹੋਰ ਘਰ ਚਲ ਜੂੰਗੀ? ਤੈਨੂੰ ਤਾਂ ਪਤਾ ਹੀ ਹੈ ਬੱਚੇ ਅੱਜ ਕੱਲ੍ਹ ਦੇ ਪਤਾ ਨਹੀਂ ਕਿੱਦਾਂ ਕਿੱਦਾਂ ਦੇ ਸਵਾਲ ਪੁੱਛਦੇ ਨੇ। ਮੈਂ ਤਾਂ ਭੈਣੇ ਆਪ ਬੜੀ ਬੇਤਾਬ ਹਾਂ, ਮੈਨੂੰ ਕਿੰਨਾ ਚਿਰ ਹੋ ਗਿਆ ਇਹਦੇ ਨਾਲ ਗੱਲ ਕੀਤਿਆਂ, ਕਿੰਨਾ ਚਿਰ ਹੋ ਗਿਆ ਵੇਖਿਆ। ਮੈਂ ਕੱਲ੍ਹ ਹੀ ਆਉਂਦੀ ਹਾਂ, ਇਹ ਅੱਜ ਸ਼ਾਮੀ ਆਉਂਦੇ ਆ ਅਤੇ ਇਹਨਾਂ ਦੇ ਨਾਲ ਮੈਂ ਗੱਲ ਕਰੂੰਗੀ। ਹਾਂ ਹਾਂ ਬਿਲਕੁਲ, ਘੱਟੋ ਘੱਟ ਇੱਕ ਹਫ਼ਤੇ ਦਿੱਲੀ 'ਤੇ ਆਊਂਗੀ, ਇੰਨੀਆਂ ਜ਼ਿਆਦੀਆਂ ਗੱਲਾਂ ਪਈਆਂ ਨੇ, ਕੋਈ ਇੱਕ ਦੋ ਦਿਨ 'ਚ ਥੋੜ੍ਹੀ ਹੋਣ ਵਾਲੀਆਂ, ਅਤੇ ਹੋਰ ਵੀ ਬੜੇ ਕੰਮ ਕਰਨ ਵਾਲੇ, ਨਾਲੇ ਕੋਈ ਦੋ ਚਾਰ ਸੂਟ ਸਵਾ ਲਾਂਗੀ। ਹਾਂ ਇਹ ਸਾਰੀ ਫੋਨ ਦੇ ਉੱਤੇ ਵਾਰਤਾਲਾਪ ਨਵੀਂ ਨਵੀਂ ਸੱਸ ਵੀ ਸੁਣ ਰਹੀ ਹੈ। ਹੁਣ ਸੱਸ ਨੂੰ ਆਪਣੀ ਪੈ ਗਈ, ਉਹਨੂੰ ਇਹ ਲੱਗਦਾ ਕਿ ਸ਼ਾਇਦ ਇਹ ਚਲੀ ਜਾਊਗੀ ਅਤੇ ਮਗਰੋਂ ਮੈਂ ਕੰਮ ਕਾਰ ਕਿੱਦਾਂ ਕਰਨਾ। ਇਹ ਤਾਂ ਨੌ ਰਾਣੀ ਆਪਣੇ ਮਨਸੂਬੇ ਬਣਾ ਕੇ ਬਹਿ ਗਈ, ਨਾ ਦੱਸਿਆ ਨਾ ਪੁੱਛਿਆ, ਪਰ ਉਹ ਮਨ ਪੱਕਿਆਂ ਕਰ ਚੁੱਕੀ ਹੈ। ਜੇ ਇਹਨੇ ਮੈਨੂੰ ਪੁੱਛਿਆ ਤਾਂ ਮੈਂ ਮਨਾ ਕਰ ਦੇਣਾ, ਉਹੀ ਹੋਇਆ। ਨੌਂ ਨੇ ਬੜੀ ਖੁਸ਼ੀ ਖੁਸ਼ੀ ਦੱਸਿਆ, ਮੰਮੀ ਜੀ ਮੇਰੇ ਵੱਡੀ ਭੈਣ ਦਾ ਫੋਨ ਸੀ, ਉਹ ਪੇਕੇ ਰਹਿਣ ਦੇ ਲਈ ਆਏ ਨੇ, ਤੁਹਾਨੂੰ ਤਾਂ ਪਤਾ ਕਾਫੀ ਚਿਰ ਹੋ ਗਿਆ ਉਹਨਾਂ ਦੇ ਨਾਲ ਕੋਈ ਸਮਾਂ ਬਿਤਾਉਣ ਨੂੰ ਨਹੀਂ ਮਿਲਿਆ। ਮਾਫ਼ੀ ਚਾਹੁੰਦੀ, ਤੁਹਾਡੀ ਚਾਹ ਲੇਟ ਹੋ ਗਈ, ਮੈਂ ਹੁਣੇ ਚਾਹ ਬਣਾ ਕੇ ਲਿਆਉਂਦੀ ਹਾਂ। ਇੱਕ ਕੱਪ ਆਪ ਫੜ ਲਿਆ, ਇੱਕ ਸੱਸ ਦੇ ਹੱਥ 'ਚ ਦਿੱਤਾ। ਅੱਜ ਉਹ ਬੜੀ ਖੁਸ਼ ਸੀ, ਉਹਨੂੰ ਲੱਗਦਾ ਸੀ ਕਿ ਉਹ ਪੇਕੇ ਜਾ ਰਹੀ ਆ, ਉਹ ਸੱਸ ਕੋਲੋਂ ਇਜਾਜ਼ਤ ਮੰਗੇਗੀ ਅਤੇ ਉਹ ਖੁਸ਼ ਹੋ ਜਾਊਗੀ, ਖੁਸ਼ੀ ਖੁਸ਼ੀ ਉਹਨੂੰ ਜਾਣ ਦਊਗੀ। ਉਹ ਔਰਤ ਆ, ਉਹ ਵੀ ਸਮਝੂਗੀ ਉਹਦੇ ਮਨ ਦੇ ਵਿੱਚ ਕੀ ਚੱਲ ਰਿਹਾ। ਹੌਲੀ ਜਿੰਨੀ ਕਰਕੇ ਉਹਨੇ ਸੱਸ ਦੇ ਨਾਲ ਗੱਲ ਸ਼ੁਰੂ ਕੀਤੀ, ਕਹਿਣ ਲੱਗੀ, ਮੈਂ ਹਫ਼ਤੇ ਕੁ ਦੇ ਲਈ ਜਾ ਸਕਦੀ ਹਾਂ ਵੀ ਜੀ? ਸੱਸ ਜਿਹੜੀ ਪਹਿਲਾਂ ਹੀ ਮਨ ਬਣਾ ਕੇ ਬੈਠੀ ਸੀ, ਸਾਫ ਮਨਾ ਕਰ ਦਿੱਤਾ, ਨਾ ਵਿਆਹ ਤੋਂ ਬਾਅਦ ਕੁਝ ਚੰਗਾ ਲੱਗਦਾ, ਵਿਆਹ ਤੋਂ ਬਾਅਦ ਸਹੁਰਾ ਘਰ ਹੀ ਆਪਣਾ ਘਰ ਹੁੰਦਾ, ਮੈਨੂੰ ਤਾਂ ਯਾਦ ਵੀ ਨਹੀਂ ਮੈਂ ਕਦੋਂ ਕਦੀ ਗਈ। ਵਰਾ ਵਰਾ ਲੰਘ ਜਾਂਦਾ, ਕੋਈ ਘੰਟਾ ਖੰਡ ਦੋ ਘੰਟੇ ਬਹਿ ਕੇ ਵਾਪਸ ਆ ਜਾਈਦਾ, ਬਹੁਤਾ ਜਾਇਆ ਰਿਹਾ ਬਾਅਦ 'ਚ ਪੇਕਿਆਂ 'ਚ ਉਹ ਇੱਜ਼ਤ ਥੋੜ੍ਹੀ ਹੁੰਦੀ ਹੈ। ਜਾਣਾ ਹੋਊ ਤਾਂ ਦਿਨੇ ਦਿਨੇ ਜਾ ਕੇ ਵਾਪਸ ਆ ਜੀ। ਆਹ ਜਿਹੜੀ ਹਫ਼ਤਾ ਰਹਿਣ ਵਾਲੀ ਗੱਲ ਆ, ਇਹ ਤਾਂ ਹੁਣ ਤੈਨੂੰ ਛੱਡਣੀ ਪੈਣੀ, ਹੁਣ ਤੂੰ ਵਿਆਹੀ ਗਈ ਹੈ ਕੁੜੀਏ, ਚੱਲ ਉੱਠ ਰੋਟੀ ਪਾਣੀ ਦਾ ਕੁਆਰ ਪਾਰ ਕਰੀਏ। ਖੁਸ਼ੀ ਇੱਕਦਮ ਜਿਵੇਂ ਖੰਭ ਲਾ ਕੇ ਉੱਡ ਗਈ ਹੋਵੇ। ਉਹਨੂੰ ਲੱਗਦਾ ਸੀ ਕਿ ਮੇਰੀ ਸੱਸ ਖੁਸ਼ੀ ਖੁਸ਼ੀ ਮੈਨੂੰ ਇਜਾਜ਼ਤ ਦੇ ਦੇਊਗੀ, ਪਰ ਨਹੀਂ, ਹੁਣ ਉਹ ਸਹੁਰੇ ਘਰ ਆ ਚੁੱਕੀ ਸੀ। ਗੱਲ ਨਿਬੜੀ ਕਿ ਸਵੇਰੇ ਜਾਊਂਗੀ ਅਤੇ ਸ਼ਾਮੀ ਆ ਜਾਊਂਗੀ। ਅੱਜ ਸਾਰਾ ਦਿਨ ਉਹਨੇ ਉਦਾਸੀ ਦੇ ਵਿੱਚ ਕੱਟਿਆ, ਕੋਸ਼ਿਸ਼ ਕੀਤੀ ਘਰ ਵਾਲੇ ਦੇ ਨਾਲ ਗੱਲ ਕਰਨ ਦੀ, ਪਰ ਕੋਈ ਫਾਇਦਾ ਨਹੀਂ, ਕਿਉਂਕਿ ਜੋ ਮਾਂ ਨੇ ਕਹਿ ਦਿੱਤਾ ਪੁੱਤ ਉਹਨੂੰ ਟਾਲ ਨਹੀਂ ਸਕਦਾ। ਖੈਰ ਕਹਿੰਦੇ ਨੇ ਧੀਆਂ ਦੇ ਵਿੱਚ ਬੜਾ ਸਬਰ ਹੁੰਦਾ, ਅਤੇ ਜਦੋਂ ਨੌਵਾਂ ਬਣ ਜਾਂਦੀਆਂ ਨੇ ਉਹਨਾਂ ਦੇ ਵਿੱਚ ਉਹ ਸਬਰ ਹੋਰ ਵੀ ਜ਼ਿਆਦਾ ਵੱਧ ਜਾਂਦਾ, ਬੜਾ ਕੁਛ ਉਹ ਅੰਦਰੋਂ ਅੰਦਰੀ ਪੀ ਜਾਂਦੀਆਂ। ਬੜੇ ਵਿਚਾਰ ਮਨ ਦੇ ਵਿੱਚ ਆਉਂਦੇ ਨੇ ਜਿਹੜੇ ਸ਼ਾਇਦ ਕਦੀ ਉਹ ਬਾਹਰ ਹੀ ਨਹੀਂ ਕੱਢਦੀਆਂ। ਇੰਨਾ ਵੱਡਾ ਜੇਰਾ ਹੁੰਦਾ, ਇੰਨਾ ਵੱਡਾ ਹੌਂਸਲਾ, ਇੰਨਾ ਵੱਡਾ ਸਿਦਕ, ਉਹਨੂੰ ਆਪਣੇ ਆਪ ਦੇ ਉੱਤੇ ਵੀ ਹੈਰਾਨੀ ਹੋ ਰਹੀ ਸੀ ਕਿ ਮੇਰੇ ਵਿੱਚ ਇੰਨਾ ਸਿਦਕ ਕਿੱਦਾਂ, ਮੈਂ ਇਹ ਸਾਰਾ ਕੁਛ ਜਰ ਬਰਦਾਸ਼ਤ ਕਿੱਦਾਂ ਕਰ ਲਿਆ, ਮੈਂ ਅੱਗੋਂ ਕੋਈ ਜਵਾਬ ਕਿਉਂ ਨਹੀਂ ਦਿੱਤਾ, ਮੈਂ ਇੱਦਾਂ ਦੀ ਤਾਂ ਨਹੀਂ ਸੀ ਹੁੰਦੀ।
ਮੇਰੇ ਆਪਣੇ ਘਰ ਦੇ ਵਿੱਚ ਚਾਹੇ ਮੇਰੀ ਆਪਣੀ ਮਾਂ ਹੀ ਮੈਨੂੰ ਕਿਸੇ ਗੱਲੋਂ ਮਨਾ ਕਰਦੀ, ਮੈਂ ਤਾਂ ਅੱਗੋਂ ਝੱਟ ਜਵਾਬ ਦੇਣਾ ਸੀ। ਮੈਂ ਤਾਂ ਆਪਣਾ ਹੱਕ ਖੋਹ ਕੇ ਲੈਣ ਵਾਲਿਆਂ 'ਚੋਂ ਹਾਂ। ਅੱਜ ਪਤਾ ਨਹੀਂ ਕਿਉਂ ਮੈਂ ਚੁੱਪ ਰਹੀ ਹਾਂ। ਕਦੀ ਸੋਚਦੀ ਹੈ ਸਵੇਰੇ ਮੈਂ ਫੇਰ ਗੱਲ ਕਰੂੰਗੀ, ਪਰ ਸਵੇਰ ਤੱਕ ਇਹ ਫੈਸਲਾ ਹੋਇਆ ਕਿ ਹਾਂ ਮੈਂ ਦਿਨੇ ਦਿਨੇ ਜਾਊਂਗੀ ਅਤੇ ਸ਼ਾਮੀ ਮਿਲ ਕੇ ਵਾਪਸ ਆ ਜਾਊਂਗੀ। ਖੈਰ ਇੰਨੇ ਕਹਿੰਦੇ ਨਾਲ ਮਨ ਕਿੱਥੇ ਭਰਨਾ ਸੀ। ਸਵੇਰੇ ਜਾ ਕੇ ਆਪਣੀ ਭੈਣ ਦੇ ਨਾਲ ਆਪਣੇ ਪੇਕੇ ਘਰ, ਅੱਜ ਉਹਨੇ ਖੂਬ ਵਧੀਆ ਸਮਾਂ ਬਿਤਾਇਆ ਅਤੇ ਕਿਸੇ ਨੂੰ ਮਲੂਮ ਵੀ ਨਹੀਂ ਹੋਣ ਦਿੱਤਾ ਉਹਦੇ ਮਨ ਦੇ ਵਿੱਚ ਕੀ ਚੱਲ ਰਿਹਾ, ਕੱਲ੍ਹ ਕੀ ਗੱਲਾਂ ਹੋਈਆਂ ਬੀਤੀਆਂ ਸੀ। ਆਪਣੀ ਭੈਣ ਨੂੰ ਵੀ ਬੜਾ ਸੋਹਣਾ ਬਹਾਨਾ ਮਾਰ ਦਿੱਤਾ, ਨਹੀਂ ਸਰਦਾ ਨਹੀਂ, ਮੇਰੀ ਸੱਸ ਬਿਮਾਰ ਹੈ, ਘਰ ਰੋਟੀ ਇਹਨਾਂ ਦੀ ਬਣਾਉਣ ਵਾਲਾ ਕੋਈ ਨਹੀਂ। ਬੱਚਿਆਂ ਨੇ ਬਥੇਰੀ ਜਿੱਦ ਕੀਤੀ, ਸ਼ਾਇਦ ਭੈਣ ਵੀ ਸਮਝ ਗਈ ਸੀ ਕਿ ਨਹੀਂ ਸੀ ਸਰਦਾ ਅਤੇ ਕੱਲ੍ਹ ਇਹਨੂੰ ਫੋਨ 'ਤੇ ਵੀ ਪਤਾ ਹੁੰਦਾ। ਮੁੱਕਦੀ ਗੱਲ ਉਹਨੇ ਸ਼ਾਮੀ ਵਾਪਸ ਆਉਣ ਦੀ ਤਿਆਰੀ ਕਰ ਲਈ। ਬੱਚਿਆਂ ਨੇ ਬਥੇਰੀ ਜਿੱਦ ਕੀਤੀ ਪਰ ਨਹੀਂ, ਉਹਨੇ ਤਾਂ ਵਾਪਸ ਆਉਣਾ ਸੀ ਕਿਉਂਕਿ ਉਹਨੂੰ ਇਹੋ ਘਰ ਦੇ ਵਿੱਚੋਂ ਸੰਸਕਾਰ ਮਿਲੇ ਸੀ। ਸ਼ਾਮੀ ਵਾਪਸ ਘਰ ਆਈ ਤਾਂ ਜਿੱਦਾਂ ਕਿਸੇ ਨੂੰ ਕੋਈ ਫਰਕ ਹੀ ਨਾ ਪਿਆ ਹੋਵੇ। ਸੱਸ ਖੁਸ਼ ਸੀ ਕਿ ਮੈਨੂੰ ਘਰ ਦਾ ਕੋਈ ਬਹੁਤਾ ਕੰਮ ਕਾਰ ਨਹੀਂ ਕਰਨਾ ਪਿਆ, ਸਵੇਰੇ ਕਰਕੇ ਚਲ ਗਈ ਸੀ, ਹੁਣ ਆ ਕੇ ਰੋਟੀ ਪਾਣੀ ਕਰ ਲੂਗੀ। ਪਰ ਹੁਣ ਉਹਦਾ ਮੂਡ ਕੋਈ ਬਹੁਤਾ ਠੀਕ ਨਹੀਂ ਸੀ, ਉਦਾਸ ਉਦਾਸ ਜੀ ਤੁਰੀ ਫਿਰੇ। ਗੋਂਗਲਾਂ ਤੋਂ ਮਿੱਟੀ ਝਾੜਨ ਦੇ ਲਈ ਸੱਸ ਨੇ ਕਹਿ ਛੱਡਿਆ, ਚੱਲ ਫਿਰ ਕਿਸੇ ਦਿਨ ਚਲੇ ਜੀ, ਕੋਈ ਘੰਟਾ ਦੋ ਘੰਟੇ ਬਹਿ ਕੇ ਆ ਜਾਓ। ਪਰ ਉਹਦਾ ਇੰਨੇ ਨਾਲ ਦਿਲ ਕਿੱਥੇ ਭਰਦਾ ਸੀ। ਹਾਂਜੀ ਬੀਜੀ ਕਹਿ ਕੇ ਰਸੋਈ 'ਚ ਕੰਮੇ ਲੱਗੀ ਰਹੀ। ਅਗਲੇ ਦਿਨ ਸਬੱਬੀ ਜਦੋਂ ਨਨਾਣ ਘਰ ਮਿਲਣ ਦੇ ਲਈ ਆਈ ਤਾਂ ਜਿੱਦਾਂ ਸਾਰਾ ਕੁਛ ਭੁੱਲ ਗਈ ਹੋਵੇ। ਹੁਣ ਉਹ ਆਪਣੀ ਨਨਾਣ ਦੀ ਸੇਵਾ ਦੇ ਵਿੱਚ ਲੱਗ ਗਈ ਕਿਉਂਕਿ ਉਹਨੂੰ ਵੀ ਉਹ ਭੈਣਾਂ ਵਾਂਗੂ ਸਮਝਦੀ, ਕਿਉਂਕਿ ਆਪਣੇ ਘਰੋਂ ਉਹ ਇਹੋ ਸਿੱਖ ਕੇ ਆਈ ਆ ਕਿ ਹੁਣ ਨਨਾਣ ਤੇਰੀ ਭੈਣ ਹੈ। ਨਨਾਣ ਦੇ ਬੱਚਿਆਂ ਦੇ ਨਾਲ ਖੇਡਦਿਆਂ ਉਹਨੂੰ ਇੱਦਾਂ ਲੱਗਦਾ ਜਿਵੇਂ ਮੈਂ ਆਪਣੀ ਭੈਣ ਦੇ ਬੱਚਿਆਂ ਨਾਲ ਹੀ ਖੇਡ ਲਿਆ ਹੋਵੇ। ਸ਼ਾਇਦ ਇਹੋ ਹੀ ਦੁਨੀਆਦਾਰੀ ਆ, ਸ਼ਾਇਦ ਇਹੋ ਹੀ ਪਰਿਵਾਰ ਹੈ, ਸ਼ਾਇਦ ਇਹੀ ਸਮਾਜ ਆ ਕਿ ਆਪਾਂ ਇੱਕ ਜੀ ਛੱਡਦੇ ਹਾਂ ਅਤੇ ਦੂਸਰਾ ਸਾਨੂੰ ਮਿਲ ਜਾਂਦਾ। ਜੇ ਉਹਨਾਂ ਨਾਲ ਨਹੀਂ ਤਾਂ ਅੱਜ ਮੈਂ ਇਹਨਾਂ ਬੱਚਿਆਂ ਦੇ ਨਾਲ ਸਮਾਂ ਬਿਤਾ ਰਹੀ ਹਾਂ। ਉਹਨੂੰ ਜਿੱਦਾਂ ਸਾਰਾ ਕੁਛ ਭੁੱਲ ਗਿਆ ਹੋਵੇ ਅਤੇ ਬਿਲਕੁਲ ਉਸੇ ਤਰ੍ਹਾਂ ਜਿੱਦਾਂ ਸ਼ਾਮੀ ਉਹ ਵਾਪਸ ਜਾਣ ਲੱਗੀ ਸੀ ਨਨਾਣ ਨੇ ਵੀ ਤਿਆਰੀਆਂ ਕਸ ਲਈਆਂ। ਪਰ ਇੱਧਰੋਂ ਸੱਸ ਨੇ ਰੋਕ ਲਿਆ, ਕਹਿਣ ਲੱਗੀ ਹੁਣ ਆਈ ਹੈ ਤਾਂ ਇੱਡੀ ਕਾਹਲੀ ਕਾਹਦੀ, ਕੋਈ ਦੋ ਚਾਰ ਦਿਨ ਰਹਿ ਕੇ ਕਿਉਂ ਨਹੀਂ ਜਾਂਦੀ, ਆਖਰ ਬੱਚਿਆਂ ਨੂੰ ਛੁੱਟੀਆਂ ਹੀ ਨੇ, ਛੁੱਟੀਆਂ ਦੇ ਵਿੱਚ ਸਾਰੇ ਬੱਚੇ ਆਪਣੇ ਪੇਕੇ ਆਉਂਦੇ ਹੀ ਆ, ਆਪਣੀ ਮਾਂ ਦੇ ਨਾਲ ਆਪਣੇ ਨਾਨਕੇ ਆਉਂਦੇ ਹੀ ਆ, ਐਡੀ ਕਾਹਦੀ ਕਾਹਲੀ ਹੁੰਦੀ ਤੈਨੂੰ ਹਰ ਵਾਰ। ਨੌ ਹੈਰਾਨ ਸੀ, ਇਹੀ ਗੱਲ ਕੱਲ੍ਹ ਮੈਂ ਕਹਿ ਰਹੀ, ਪਰ ਉਦੋਂ ਉਹਦਾ ਜਵਾਬ ਕੁਛ ਹੋਰ ਸੀ। ਅੱਜ ਆਪਣੀ ਧੀ ਆ ਅਤੇ ਉਹਨੂੰ ਉਹ ਚਾਰ ਦਿਨ ਰਹਿਣ ਦੇ ਲਈ ਕਹਿ ਰਹੀ, ਇਹ ਦੋਗਲੀ ਨੀਤੀ ਉਹਨੂੰ ਪਚਣ ਨਹੀਂ ਸੀ ਵਾਲੀ। ਨਨਾਣ ਨੇ ਕਿਹਾ, ਨਹੀਂ ਸਾਡੇ ਵੀ ਘਰ ਦਾ ਕਿੱਥੇ ਸਰਦਾ, ਮਾਂ ਜੇ ਤੁਹਾਡੇ ਘਰ ਦਾ ਨਹੀਂ ਸਰਦਾ ਤਾਂ ਸਾਡੇ ਘਰ ਦਾ ਵੀ ਕਿੱਥੇ ਸਰਦਾ। ਮਾਂ ਨੇ ਹੈਰਾਨ ਹੋ ਕੇ ਪੁੱਛਿਆ, ਕੀ ਮਤਲਬ ਤੇਰਾ? ਮੇਰੀ ਦਿਨੇ ਰੰਜਨਾ ਦੇ ਨਾਲ ਗੱਲ ਹੋਈ ਸੀ, ਕੀ ਗੱਲ ਤੁਸੀਂ ਉਹਨੂੰ ਪੇਕੇ ਰਹਿਣ ਨਹੀਂ ਦਿੱਤਾ? ਅੱਛਾ ਹੁਣ ਇਹ ਤੈਨੂੰ ਲੂਤੀਆਂ ਲਾਉਂਦੀ ਹੈ? ਨਹੀਂ ਮਾਂ, ਲੂਤੀਆਂ ਨਹੀਂ ਲਾਉਂਦੀ।
ਉਹਨੇ ਤਾਂ ਬੜੇ ਚਾਅ ਦੇ ਨਾਲ ਉੱਥੇ ਕੱਲ੍ਹ ਬਿਤਾਏ ਦਿਨ ਦੀਆਂ ਕੁਛ ਗੱਲਾਂ ਦੱਸੀਆਂ ਸੀ। ਇਹ ਤਾਂ ਮੈਂ ਹੀ ਉਹਨੂੰ ਕਿਹਾ ਕਿ ਤੂੰ ਇੰਨੀ ਛੇਤੀ ਕਿਉਂ ਆ ਗਈ, ਤੈਨੂੰ ਚਾਰ ਦਿਨ ਰਹਿਣਾ ਚਾਹੀਦਾ ਸੀ। ਤਾਂ ਕਹਿਣ ਲੱਗੀ ਤੁਸੀਂ ਇਜਾਜ਼ਤ ਨਹੀਂ ਦਿੱਤੀ ਘਰ ਦਾ ਸਰਦਾ ਨਹੀਂ। ਮਾਂ, ਜੇ ਤੇਰੇ ਘਰ ਦਾ ਨਹੀਂ ਸਰਦਾ ਤੇ ਸਰਨਾ ਤੇ ਮੇਰੇ ਘਰ ਵੀ ਨਹੀਂ। ਚੱਲ ਇੱਕ ਸ਼ਰਤ ਤੇ ਰਹਿੰਦੀ ਹਾਂ ਮੈਂ, ਕਿੱਦਾਂ ਵੀ ਕਰਕੇ ਮੈਂ ਆਪਣੀ ਸੱਸ ਨੂੰ ਮਨਾ ਲੂੰ। ਤੂੰ ਮੇਰੀ ਇਸ ਭੈਣ ਨੂੰ ਇਜਾਜ਼ਤ ਦੇ, ਇਹ ਆਪਣੇ ਘਰ ਉਹ ਆਵੇ ਤੇ ਮੈਂ ਚਾਰ ਦਿਨ ਇੱਥੇ ਰਹਿ ਲੈਂਦੀ। ਜੇ ਸ਼ਰਤ ਮਨਜ਼ੂਰ ਤੇ ਮੈਂ ਬੈਗ ਵਾਪਸ ਅੰਦਰ ਰੱਖਾਂ। ਸ਼ਾਇਦ ਸੱਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਹੋਵੇ ਜਾਂ ਫਿਰ ਨਾ ਵੀ ਹੋਇਆ ਹੋਵੇ। ਕਈ ਵਾਰੀ ਇੱਦਾਂ ਦੀਆਂ ਗੱਲਾਂ ਈਗੋ ਵੀ ਹਰਟ ਕਰ ਜਾਂਦੀਆਂ। ਕਈ ਵਾਰੀ ਸਿਆਣੇ ਬਹੁਤੇ ਹੀ ਸਿਆਣੇ ਬਣ ਕੇ ਪੈ ਜਾਂਦੇ। ਬਹੁਤੇ ਲੋਕ ਆਪਾਂ ਵੇਖਦੇ ਹਾਂ ਆਪਣੇ ਆਪ ਦੇ ਲਈ ਸਿਆਣੇ ਹੁੰਦੇ ਆ, ਪਰ ਜਦੋਂ ਉਹ ਕਿਸੇ ਲਈ ਗੱਲ ਕਰਦੇ ਆ ਤਾਂ ਉੱਥੇ ਉਹਨਾਂ ਦੀ ਉਹ ਸਿਆਣਪ ਰਫੂ ਚੱਕਰ ਹੋਈ ਨਜ਼ਰ ਆਉਂਦੀ ਹੈ। ਬਹੁਤੇ ਘਰਾਂ ਦੇ ਵਿੱਚ ਆਪਾਂ ਵੇਖਦੇ ਹਾਂ ਆਪਣੀ ਧੀ ਤਾਂ ਧੀ ਲੱਗਦੀ ਹੈ, ਪਰ ਜਦੋਂ ਗੱਲ ਨੌਂ 'ਤੇ ਆਉਂਦੀ ਹੈ ਤਾਂ ਫਿਰ ਘਰ ਦਾ ਕਈ ਕੁਛ ਬਦਲ ਜਾਂਦਾ। ਚੰਗੀਆਂ ਸੱਸਾਂ ਉਹੀ ਜਿਹੜੀਆਂ ਆਪਣੀਆਂ ਧੀਆਂ ਨੂੰ ਅਤੇ ਆਪਣੀਆਂ ਨੌਂਹਾਂ ਨੂੰ ਇੱਕ ਬਰਾਬਰ ਸਮਝਣ, ਅਤੇ ਫਿਰ ਘਰ ਸੋਹਣੇ ਵੱਸਦੇ ਨੇ, ਫਿਰ ਘਰ ਪਿਆਰ ਦੇ ਨਾਲ ਵੱਸਦੇ ਨੇ। ਨਹੀਂ ਤਾਂ ਫਿਰ ਕਹਿੰਦੇ ਨੇ ਇੱਕ ਦਿਨ ਉਹ ਜ਼ਰੂਰ ਆਉਂਦਾ ਜਦੋਂ ਉਹ ਨੌਂਹ ਫਿਰ ਆਪਣੇ ਸੱਸ ਵਾਲੇ ਰੂਪ ਦੇ ਵਿੱਚ ਆਉਂਦੀ। ਇੱਕ ਸਮਾਂ ਆਉਂਦਾ ਜਦੋਂ ਸੱਸ ਇੰਨੀ ਕੁ ਕਮਜ਼ੋਰ ਹੋ ਜਾਂਦੀ ਹੈ, ਬਜ਼ੁਰਗ ਹੋ ਜਾਂਦੀ, ਉਹਦੀਆਂ ਫਿਰ ਕੋਈ ਨਹੀਂ ਮੰਨਦਾ, ਪਰ ਉਹ ਪਈਆਂ ਸਾਰੀਆਂ ਦਿਮਾਗ 'ਚ ਹੀ ਹੁੰਦੀਆਂ। ਕੋਸ਼ਿਸ਼ ਕਰੀਏ ਹਰ ਇੱਕ ਰਿਸ਼ਤੇ ਨੂੰ ਆਪੋ ਆਪਣੀ ਥਾਂ ਰੱਖੀਏ। ਕੋਸ਼ਿਸ਼ ਕਰੀਏ ਜੋ ਅਸੀਂ ਆਪਣੇ ਲਈ ਚਾਹੁੰਦੇ ਹਾਂ ਉਹ ਕਿਸੇ ਲਈ ਵੀ ਕਰੀਏ, ਅਤੇ ਸ਼ਾਇਦ ਇਹੋ ਹੀ ਉਹ ਮੰਤਰ ਹੈ ਜਿਹਦੇ ਨਾਲ ਘਰਾਂ ਦੇ ਵਿੱਚ ਪਿਆਰ ਬਣਿਆ ਰਹਿੰਦਾ, ਇੱਕ ਦੂਸਰੇ ਪ੍ਰਤੀ ਸਤਿਕਾਰ ਬਣਿਆ ਰਹਿੰਦਾ। ਅਤੇ ਇਹੀ ਅਰਦਾਸ ਕਰਦੇ ਹਾਂ ਕਿ ਹਰ ਘਰ ਦੇ ਵਿੱਚ ਪਿਆਰ ਸਤਿਕਾਰ ਇੱਕ ਦੂਸਰੇ ਦੇ ਪ੍ਰਤੀ ਭਾਵਨਾ ਸੋਹਣੇ ਤਰੀਕੇ ਦੇ ਨਾਲ ਬਣੀ ਰਹੇ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ। ਕਹਾਣੀ ਲਿਖੀ ਸੀ ਲਕਸ਼ਮੀ ਕੁਮਾਵਤ ਨੇ ਅਤੇ ਸਾਡੇ ਤੱਕ ਸਾਂਝੀ ਕੀਤੀ ਸੀ ਸੁਖਵਿੰਦਰ ਭੈਣ ਜੀ ਨੇ। ਆਸ ਕਰਦੇ ਹਾਂ ਤੁਸੀਂ ਪਸੰਦ ਕੀਤੀ ਹੋਵੇਗੀ।

0: ਰੇਡੀਓ ਹਾਂਜੀ 1674 ਐਮ ਆਸ ਕਰਦੇ ਹਾਂ ਕਿ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਏਗਾ। ਗਾਣਾ ਤੁਸੀਂ ਇੰਜੋਏ ਕਰ ਰਹੇ ਸੀ ਬੀਰ ਸਿੰਘ ਦੀ ਆਵਾਜ਼ ਦੇ ਵਿੱਚ, ਅਤੇ ਉਸ ਤੋਂ ਪਹਿਲਾਂ ਗਾਣਾ ਤੁਸੀਂ ਇੰਜੋਏ ਕੀਤਾ ਸ਼ੈਰੀ ਮਾਨ ਦੀ ਆਵਾਜ਼ ਦੇ ਵਿੱਚ, ਅਤੇ ਉਸ ਤੋਂ ਪਹਿਲਾਂ ਤੁਸੀਂ ਗਾਣਾ ਇੰਜੋਏ ਕੀਤਾ ਸੀ ਨਵੀਂ ਬਾਵਾ ਦੀ ਆਵਾਜ਼ ਦੇ ਵਿੱਚ, ਜਿਹੜੇ ਕਿ ਸਾਡੇ ਮੈਲਬਰਨ ਦੇ ਹੀ ਲੋਕਲ ਸਟਾਰ ਨੇ, ਅਤੇ ਕਿਆ ਸੋਹਣੇ ਅਰਥ ਭਰਪੂਰ ਗਾਣੇ ਇਹਨਾਂ ਨੇ ਬੋਲੇ ਨੇ, ਅਤੇ ਜਿਹੜੇ ਲਿਖਣ ਵਾਲੇ ਨੇ ਉਹਨਾਂ ਨੂੰ ਵੀ ਦੁਆਵਾਂ, ਉਹਨਾਂ ਨੂੰ ਵੀ ਸਲਾਮ, ਅਤੇ ਆਸ ਕਰਦੇ ਹਾਂ ਕਿ ਤੁਸੀਂ ਵੀ ਇੰਜੋਏ ਕੀਤੇ ਹੋਣਗੇ, ਤੁਹਾਨੂੰ ਵੀ ਵਧੀਆ ਲੱਗੇ ਹੋਣਗੇ। ਜੇ ਵਧੀਆ ਲੱਗੇ ਤਾਂ ਤੁਸੀਂ ਮੈਸੇਜ ਕਰਕੇ ਜ਼ਰੂਰ ਦੱਸ ਦਿਆ ਕਰੋ, ਕੋਈ ਕਹਾਣੀ, ਕੋਈ ਬੋਲ ਸਾਡੇ ਵਧੀਆ ਲੱਗੇ, ਕੋਈ ਪ੍ਰੋਗਰਾਮ ਵਧੀਆ ਲੱਗੇ, ਅਤੇ ਆਪਣੀ ਫੀਡਬੈਕ ਮੈਸੇਜ ਦੇ ਜ਼ਰੀਏ ਤੁਸੀਂ ਭਾਵੇਂ ਅੰਗੂਠਾ ਹੀ ਭੇਜ ਦਿਆ ਕਰੋ, ਭੱਜੇ ਭੱਜੇ ਮੋਜੀ 'ਤੇ, ਕਿਉਂਕਿ ਸਾਨੂੰ ਪਤਾ ਲੱਗਣਾ ਬਹੁਤ ਜ਼ਰੂਰੀ ਆ ਕਿ ਕਿਹੜੇ ਟਾਈਮ ਦੇ ਉੱਤੇ ਕੀ ਤੁਸੀਂ ਸੁਣਨਾ ਜ਼ਿਆਦਾ ਵਧੀਆ ਤੁਸੀਂ ਪਸੰਦ ਕਰ ਰਹੇ ਹੋ ਪ੍ਰੋਗਰਾਮ। ਹਾਂਜੀ, ਮੈਲਬਰਨ ਦੀ ਹੁਣ ਅਗਲੀ ਅਗਲੇ ਹਿੱਸੇ ਦੀ, ਅਗਲੇ ਪੜਾਅ ਦੀ ਸ਼ੁਰੂਆਤ ਹੋ ਚੁੱਕੀ ਹੈ। ਮੈਂ ਰਣਜੋਤ ਸਿੰਘ, ਅਤੇ ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ।
1: ਜੀ ਰਣਜੋਤ, ਤੁਹਾਨੂੰ ਅਤੇ ਸਾਡੇ ਸਾਰੇ ਸੁਣਨ ਵਾਲਿਆਂ ਨੂੰ, ਹਾਂਜੀ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਆਖਦੇ ਹਾਂ, ਅਤੇ ਪ੍ਰੋਗਰਾਮ ਦੇ ਇਸ ਹਿੱਸੇ 'ਚ ਗੱਲਾਂ ਬਾਤਾਂ ਤੁਹਾਡੇ ਨਾਲ ਹੋਣਗੀਆਂ। ਮੈਨੂੰ ਸਾਰਾ ਹਫ਼ਤਾ ਹੀ ਇੰਤਜ਼ਾਰ ਰਹਿੰਦਾ ਕਿ ਕਾਦੋ ਦਿਨ ਆਵੇ ਕਿ ਆਪਾਂ ਦੁਤਰਫਾ ਗੱਲਬਾਤ ਨੂੰ ਸ਼ੁਰੂ ਕਰੀਏ, ਇੱਕ ਦੂਜੇ ਨੂੰ ਵਿਚਾਰ ਜਾਣੀਏ, ਕੁਛ ਕਹੀਏ, ਕੁਛ ਸੁਣੀਏ। ਅਤੇ ਪ੍ਰੋਗਰਾਮ ਦੇ ਸ਼ੁਰੂ 'ਚ ਮੈਂ ਦੱਸਦਾ, ਜਿਹੜੀ ਗੱਲ ਹੁਣੇ ਰਣਜੋਤ ਹੁਣਾਂ ਨੇ ਕਹੀ, ਤਿੰਨ ਗੀਤ ਸੀਗੇ, ਤਿੰਨੇ ਹੀ ਹੈ ਨਾ ਬੜੇ ਰੂਹ ਦੇ ਕਰੀਬ, ਕਿਉਂਕਿ ਕਈ ਲੋਕਾਂ ਦੀ ਕਲਮ 'ਚ ਹੀ ਜਾਦੂ ਆ, ਅਤੇ ਗਾਉਣ ਵਾਲਾ ਫਿਰ ਸੋਨੇ 'ਤੇ ਸੁਹਾਗਾ ਹੋ ਜਾਂਦਾ, ਬਾਕੀ ਗੂਠਾ ਅਤੇ ਠੇਂਗਾ ਨਾਲ ਨਾਲ ਚੱਲਦੇ ਆ, ਕੁਛ ਸੁਣੀਏ ਕੁਛ ਕਹੀਏ। ਅਤੇ ਮੈਂ ਇੱਥੇ ਰਣਜੋਤ ਹੁਣਾਂ ਨੂੰ ਵੀ ਵਧਾਈ ਦਿੰਦਾ ਕਿ ਰੇਡੀਓ ਹਾਂਜੀ ਦਾ ਮਾਧਿਅਮ ਸਦਾ ਹੀ ਅਰਥ ਭਰਪੂਰ ਗਾਣਿਆਂ ਨੂੰ ਐਨ ਖੱਬੇ ਹੱਥ ਦਾ ਸਲੂਟ ਮਾਰਦਾ ਰਿਹਾ, ਅਤੇ ਅੱਜ ਵੀ ਕੁਛ ਉਸ ਕਿਸਮ ਦਾ ਰੰਗ। ਮੈਂ ਸੋਚਿਆ ਸੀ ਕੁਛ ਟੌਪਿਕ 'ਤੇ ਪੜੂੰਗਾ, ਪਰ ਮੈਂ ਗਾਣਿਆਂ 'ਚ ਹੀ ਇੰਨਾ ਮਸਤ ਹੋ ਗਿਆ, ਮੈਂ ਕਿਹਾ ਯਾਰ ਪਹਿਲਾਂ ਗਾਣੇ ਸੁਣੀਏ, ਬਾਕੀ ਗੱਲਾਂ ਬਾਅਦ 'ਚੋਂ।
0: ਨਹੀਂ, ਸਹੀ ਗੱਲ ਹੈ, ਮੈਂ ਖੁਦ ਜਿਹੜੀ ਚੀਜ਼ ਤੁਸੀਂ ਸਫ਼ਰ ਕੀਤੀ ਆ, ਸਫ਼ਰ 'ਤੇ ਨਹੀਂ ਲਾਹਾ ਹੀ ਲੈਣਾ ਹੁੰਦਾ ਆਪਾਂ ਸਮੇਂ ਦਾ, ਜਾਂ ਕੁਛ ਆਸ ਪਾਸ ਹੋ ਰਿਹਾ ਉਹਨੂੰ ਸੁਣਨ ਦਾ ਜਾਂ ਵੇਖਣ ਦਾ, ਅਤੇ ਉਹ ਲਾਹਾ ਮੈਂ ਵੀ ਲਿਆ, ਅਤੇ ਆਸ ਕਰਦੇ ਕਿ ਤੁਸੀਂ ਵੀ ਜ਼ਰੂਰ ਲਿਆ ਹੋਊਗਾ। ਕਈ ਵਾਰੀ ਇਹ ਹੁੰਦਾ ਕਿ ਜਿੱਦਾਂ ਇਹਦੇ ਤੋਂ ਨਾ ਇੱਕ ਚੀਜ਼ ਹੋਰ ਪੱਕੀ ਹੋ ਜਾਂਦੀ ਆ ਕਿ ਜਦੋਂ ਆਪਾਂ ਇੱਕ ਕੋਈ ਚੰਗੀ ਚੀਜ਼ ਵੱਲ ਵੇਖਦੇ ਹਾਂ, ਲੱਭਦੇ ਹਾਂ, ਸੁਣਦੇ ਹਾਂ, ਸਰਚ ਕਰਦੇ ਹਾਂ, ਅਤੇ ਉਹ ਜਦੋਂ ਤੁਸੀਂ ਚਲਾਉਂਦੇ ਹੋ ਤਾਂ ਉਹਦੇ ਨਾਲ ਲੱਗਦੀਆਂ ਮਿਲਦੀਆਂ, ਫਿਰ ਐਲਗੋਰਿਦਮ ਤੁਹਾਨੂੰ ਸੁਝਾਉਂਦਾ,
1: ਔਰਾ ਪੇਸ਼ ਕਰਨ ਲੱਗ ਜਾਂਦਾ,
0: ਪੇਸ਼ ਕਰਨ ਲੱਗ ਜਾਂਦਾ। ਸੋ ਇਹੋ ਹੀ ਲਗਭਗ ਜ਼ਿੰਦਗੀ ਦਾ ਵੀ ਇਹੋ ਹੀ ਆ, ਅਤੇ ਕਿਸੇ ਚੰਗੇ ਬੰਦੇ ਨੂੰ ਤੁਸੀਂ ਆਵਾਜ਼ ਮਾਰੋ ਅਤੇ ਉਹਦੇ ਨਾਲ ਜਿਹੜਾ ਕੋਈ ਆਇਆ ਹੋਊਗਾ ਉਹ ਵੀ ਚੰਗਾ ਹੀ ਹੋਊਗਾ। ਇਹ ਨਹੀਂ ਹੋ ਸਕਦਾ ਵੀ ਕੋਈ ਤੁਸੀਂ ਚੰਗੇ ਬੰਦੇ ਨੂੰ ਆਵਾਜ਼ ਮਾਰੀ ਕਿਸੇ ਵਧੀਆ ਵਿਚਾਰਾਂ ਵਾਲੇ ਬੰਦੇ ਨੂੰ ਅਤੇ ਉਹਦੇ ਨਾਲ ਕੋਈ ਐਵੇਂ ਹੀ ਉੱਠ ਕੇ ਆ ਗਿਆ ਹੋਊਗਾ ਉਹਦੇ ਸਾਹਮਣੇ। ਆਪਾਂ ਕਈ ਵਾਰੀ ਤੁਸੀਂ ਨੋਟ ਕੀਤਾ ਨਾ, ਆਪਾਂ ਕਿਸੇ ਬੰਦੇ ਨੂੰ ਇੱਕ ਨੂੰ ਜਾਣਦੇ ਹੁੰਦੇ ਹਾਂ, ਮੰਨ ਲਓ ਮੈਂ ਤੁਹਾਨੂੰ ਜਾਣਦਾ ਅਤੇ ਤੁਹਾਡੇ ਨਾਲ ਅੱਜ ਉੱਦਾਂ ਹੀ ਕੋਈ ਆ ਜਾਵੇ, ਅਤੇ ਮੈਂ ਤੁਹਾਡੇ ਨਾਲ ਉਸੇ ਰਵੱਈਏ 'ਚ ਹੀ ਗੱਲ ਕਰੂੰਗਾ ਜਿਹਦੇ ਨਾਲ ਆਪਾਂ ਪਹਿਲਾਂ ਜਿੱਦਾਂ ਕਰ ਰਹੇ ਹੁੰਦੇ ਹਾਂ, ਇਹ ਚੀਜ਼ ਦੀ ਫਿਕਰ ਕੀਤੇ ਬਿਨਾਂ ਵੀ ਲਾਗੇ ਉਹ ਦੂਸਰਾ ਵੀ ਸੁਣ ਲਿਆ, ਭਾਵੇਂ ਕੋਈ ਸੀਕ੍ਰੇਟ ਵੀ ਗੱਲ, ਮੰਨ ਲਓ ਕੋਈ ਭਾਵੇਂ ਕੋਈ ਹੋਵੇ ਵੀ ਕੰਟਰੋਵਰਸ਼ੀਅਲ ਉੱਦਾਂ ਦੀ, ਸਾਡਾ ਦਿਮਾਗ ਆਪਣੇ ਆਪ ਆਟੋਮੈਟਿਕਲੀ ਇਹ ਚੀਜ਼ ਮੰਨ ਲੈਂਦਾ ਵਾ ਵੀ ਇਹਦੇ ਨਾਲ ਜਿਹੜਾ ਆਇਆ ਵਾ ਉਹਦੇ ਨਾਲ ਵੀ ਗੱਲ ਸਾਡੀ ਸੁਰੱਖਿਅਤ ਆ, ਜਦਕਿ ਕਈ ਵਾਰੀ ਨਹੀਂ ਵੀ ਹੁੰਦੀ, ਪਰ ਫਿਰ ਵੀ ਆਪਾਂ ਇਸੇ ਤਰੀਕੇ ਦੇ ਨਾਲ ਹੀ ਚੱਲਦੇ ਹਾਂ। ਇੱਦਾਂ ਹੀ ਗਾਣੇ ਆ, ਆਪਾਂ ਇੱਕ ਪਾਸੇ ਨੂੰ ਚੰਗੇ ਪਾਸੇ ਨੂੰ ਆਪਾਂ ਹੱਥ ਮਾਰ ਲਈਏ ਅਤੇ ਉੱਧਰ ਨੂੰ ਤੁਰੀ ਜਾਂਦੀ ਆ ਗੱਲ,
1: ਕੋਈ ਸ਼ੱਕ ਨਹੀਂ।
0: ਇਸ ਕਰਕੇ ਚੰਗੀਆਂ ਚੰਗੀਆਂ ਗੱਲਾਂ, ਚੰਗਾ ਚੰਗਾ ਸੁਣਨਾ, ਚੰਗਾ ਚੰਗਾ ਵੇਖਣਾ, ਚੰਗਾ ਚੰਗਾ ਸਾਥ, ਚੰਗੇ ਚੰਗੇ ਕੰਮ, ਇਹ ਸਾਰਾ ਕੁਛ ਆਪਣੀ ਜ਼ਿੰਦਗੀ ਦੇ ਵਿੱਚ ਸਾਨੂੰ ਹੁਣ ਇਸ ਟਾਈਮ ਦੇ ਉੱਤੇ ਜਾਂ ਫਿਰ ਤੁਹਾਨੂੰ ਕਿਸੇ ਨਾ ਕਿਸੇ ਮੋੜ ਦੇ ਉੱਤੇ ਜਾ ਕੇ ਜ਼ਰੂਰ ਇਹਦੇ ਉੱਤੇ ਸੋਚ ਵਿਚਾਰ ਕਰਨਾ ਪਊਗਾ। ਜੇ ਤੁਹਾਨੂੰ ਹਾਲੇ ਇਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਮਹਿਸੂਸ ਹੁੰਦੀ ਤਾਂ ਤੁਸੀਂ ਬੜੇ ਕਰਮ ਵਾਲੇ ਹੋ, ਪਰ ਜਿੱਦਾਂ ਜਿੱਦਾਂ ਤੁਸੀਂ ਹੌਲੀ ਹੌਲੀ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਅੱਗੇ ਵਧੋਗੇ ਉੱਦਾਂ ਉੱਦਾਂ ਤੁਹਾਨੂੰ ਇਹਨਾਂ ਚੀਜ਼ਾਂ ਦੀ ਲੋੜ ਪਊਗੀ।
1: ਜੀ, ਰੇਡੀਓ ਤੋਂ ਮੈਨੂੰ ਇੱਕ ਰਣਜੋਤ ਇਹ ਚੀਜ਼ ਜ਼ਰੂਰ ਸਿੱਖਣ ਨੂੰ ਮਿਲੀ ਆ, ਕਈ ਵਾਰ ਜਦ ਤੁਸੀਂ ਦੂਜਿਆਂ ਨਾਲ ਗੱਲਾਂ ਕਰਦੇ ਹੁੰਦੇ ਹੋ, ਅਸਲ 'ਚ ਆਪਣੇ ਆਪ ਨਾਲ ਹੀ ਗੱਲਾਂ ਕਰ ਰਹੇ ਹੁੰਦੇ ਹੋ।
0: ਉਹ ਹੁੰਦੀਆਂ ਹੀ ਆਪਣੀਆਂ ਗੱਲਾਂ ਵੈਸੇ।
1: ਅਤੇ ਮੈਂ ਉਹ ਕੱਲ੍ਹ ਦੱਸਦਾ ਸੀ ਨਾ, ਤਾਹਿਰਾ ਸਰਾ ਦਾ ਇੱਕ ਬੜਾ ਖੂਬਸੂਰਤ ਕਵਿਤਾ ਅਤੇ ਗਜ਼ਲ ਸੀਗੀ, ਉਹਦੇ ਚੰਦ ਕੁ ਬੋਲ ਸਾਂਝੇ ਕਰਦਾ, ਉਹਦੇ ਤੁਹਾਨੂੰ ਥੋੜ੍ਹਾ ਜਿਹਾ ਆਈਡੀਆ ਹੋ ਜਾਣਾ ਮੈਂ ਕਿੱਥੋਂ ਬੋਲਦਾ। ਉਹ ਲਿਖਦੀ, ਸ਼ੀਸ਼ੇ ਅੱਗੇ ਬੈਠੀ ਹਾਂ, ਆਪਣੇ ਅੱਗੇ ਬੈਠੀ ਹਾਂ, ਅੰਦਰੋਂ ਕੁੰਡੀ ਵੱਜੀ ਏ, ਬੂਹੇ ਅੱਗੇ ਬੈਠੀ ਹਾਂ, ਖਲਕਤ ਵੇਖੀ ਜਾਂਦੀ ਏ, ਤੇਰੇ ਅੱਗੇ ਬੈਠੀ ਹਾਂ, ਰਾਂਝੇ ਚੂਰੀ ਮੰਗੀ ਏ, ਬੇਬੇ ਅੱਗੇ ਬੈਠੀ ਹਾਂ, ਵੇਖੋ ਕਿੰਨੀ ਸੋਹਣੀ ਆ, ਸੋਹਣੇ ਅੱਗੇ ਬੈਠੀ ਹਾਂ, ਕਦੀ ਕਪਾਹਾਂ ਖਿੜਨਗੀਆਂ, ਮੈਂ ਚਰਖੇ ਅੱਗੇ ਬੈਠੀ।
0: ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ।
1: ਹੈ ਤਾਂ ਇਹੀ, ਬੈਠੇ ਤਾਂ ਸ਼ੀਸ਼ੇ ਮੂਹਰੇ ਹੀ ਆ,
0: ਕਿੱਥੋਂ ਕਿੱਥੋਂ ਕਿੱਥੇ ਜੋੜ ਕੇ ਚੁੱਕ ਕੇ, ਤੇ ਕਿੱਥੇ ਵੇਖ ਲਓ ਇੱਕ ਸ਼ਾਇਰ ਕਿੱਥੇ ਜਾ ਕੇ ਗੱਲ ਜੋੜ ਦਿੰਦਾ।
1: ਕੋਈ ਸ਼ੱਕ ਨਹੀਂ, ਕਮਾਲ ਹੀ ਆ ਜੀ ਇਹ
0: ਨਾ। ਮੈਂ ਮਤਲਬ ਕਈ ਵਾਰੀ ਵੇਖਦਾ ਕਿ ਜਿਹੜੀਆਂ ਚੀਜ਼ਾਂ ਆਪਾਂ ਪੜ੍ਹਦੇ ਹਾਂ ਉਹਦੇ ਵਿੱਚੋਂ ਤੁਸੀਂ ਇੱਕ ਵਾਰੀ ਪੜ੍ਹਦੇ ਹੋ ਤਾਂ ਕੋਈ ਹੋਰ ਅਰਥ ਤੁਹਾਨੂੰ ਲੱਭਦਾ, ਦੂਸਰੀ ਵਾਰੀ ਪੜ੍ਹਦੇ ਹੋ ਤਾਂ ਹੋਰ, ਸੁਣਦੇ ਹੋ ਅਤੇ ਹੋਰ ਅਤੇ ਮੈਨੂੰ ਤਾਂ ਕਈ ਵਾਰੀ ਇੱਦਾਂ ਵੀ ਮਹਿਸੂਸ ਹੁੰਦਾ ਵੀ ਜਿਹੜਾ ਲਿਖਣ ਵਾਲਾ ਵੀ ਆ ਨਾ ਉਹ ਵੀ ਮੁੜ ਕੇ ਹਾਂਜੀ ਹਾਂਜੀ ਕਰ ਦਿੰਦਾ ਵਿਆਖਿਆ ਦੇ ਉੱਤੇ, ਪਰ ਮੈਨੂੰ ਲੱਗਦਾ ਵਾ ਵੀ ਉਹਨੇ ਵੀ ਸ਼ਾਇਦ ਇੰਨਾ ਨਹੀਂ ਸੋਚਿਆ ਹੁੰਦਾ ਵੀ ਇਹਦੇ ਇੱਧਰ ਇੱਧਰ ਇੱਧਰ ਅਤੇ ਆਹ ਵੀ ਅਰਥ ਇਹਦੇ ਨਿਕਲਣੇ, ਕਿਉਂਕਿ ਕਈ ਵਾਰੀ ਆਪਾਂ ਜਦੋਂ ਕਈ ਰਾਈਟਰਾਂ ਨਾਲ ਗੱਲ ਕਰਦੇ ਹਾਂ ਨਾ ਅਤੇ ਉਹ ਆਫ ਦਾ ਟਰੈਕ ਸਾਨੂੰ ਇਹ ਚੀਜ਼ ਦੱਸ ਵੀ ਦਿੰਦੇ, ਜਾਂ ਮਾੜੇ ਮੋਟੇ ਚਲੋ ਆਪਾਂ ਵੀ ਜਦੋਂ ਕਿਤੇ ਸਮਾਂ ਮਿਲੇ ਜਦੋਂ ਝਰੀਟਾਂ ਮਾਰਦੇ ਹਾਂ ਅਤੇ ਕੋਈ ਉਹਦੀ ਜਦੋਂ ਵਿਆਖਿਆ ਕਰਕੇ ਦੱਸਦਾ ਤਾਂ ਪਤਾ ਹੁੰਦਾ ਵਾ ਤੁਹਾਡੇ ਮਨ ਨੂੰ ਵੀ ਮੈਂ ਇਸ ਮਕਸਦ ਨਾਲ ਜਾਂ ਆਹ ਵਿਚਾਰ ਨਹੀਂ ਜਦੋਂ ਮੈਂ ਲਿਖੀ, ਫਿਰ ਵੀ ਵੇਖ ਲਓ ਉਹਦੇ ਕਿੰਨੇ ਸਾਰੇ ਰੂਪ ਨਿਕਲਦੇ।
1: ਜਿਹੜੀਆਂ ਕੋਮਲ ਕਲਾਵਾਂ ਨੇ, ਆਰਟ ਐਂਡ ਕਲਚਰ ਆ, ਇੱਦਾਂ ਦੀਆਂ ਗੱਲਾਂ ਤੁਸੀਂ ਜਿਹੜੇ ਫੋਟੋ ਬਣਾਉਣ ਵਾਲੇ ਤਸਵੀਰ ਸਾਜ਼ ਨੇ ਉਹਨਾਂ ਤੋਂ ਵੀ ਸੁਣੋਗੇ ਕਿ ਮੈਂ ਇਹ ਸੋਚ ਕੇ ਨਹੀਂ ਸੀ ਬਣਾਈ, ਪਰ ਹੁਣ ਜਦ ਮੈਂ ਇਹਨੂੰ ਡੂੰਘਾਈ 'ਚ ਜਾ ਕੇ ਸੋਚਿਆ, ਕਿਉਂਕਿ ਜਿਸ ਫਰੇਮ 'ਚ ਬੈਠੇ ਹੁੰਦੇ ਹੋ, ਜਿਸ ਅਵਸਥਾ 'ਚ ਬੈਠੇ ਹੁੰਦੇ ਹੋ, ਬੰਦਾ ਉਸ ਕਿਸਮ ਦੀ ਗੱਲ ਕਰਦਾ, ਪਰ ਜਦ ਕਿਸੇ ਹੋਰ ਅਵਸਥਾ 'ਚ ਹੁੰਦਾ ਫਿਰ ਉਹ ਹੋਰ ਢੰਗ ਨਾਲ ਸੋਚਦਾ, ਬੰਦਾ ਕਹਿੰਦਾ ਹਾਂ ਗੱਲ ਤਾਂ ਆਹ ਵੀ ਸਹੀ ਹੈ, ਜਾਂ ਮੈਂ ਉਦੋਂ ਜਿਹੜੀ ਇਹ ਚੀਜ਼ ਬਣਾਈ ਇਹ ਉਹਦੇ 'ਤੇ ਜ਼ਿਆਦਾ ਨਹੀਂ ਢੁਕਦੀ, ਇਹ ਅਸਲ 'ਚ ਆਹ ਚੀਜ਼ 'ਤੇ ਜ਼ਿਆਦਾ ਢੁਕਦੀ ਆ, ਇਹ ਮੇਰਾ ਖਿਆਲ ਆ, ਉਲਝਣ ਹੈ ਇਹ ਮਨੁੱਖੀ ਦਿਮਾਗ ਦੀ।
0: ਹਾਂ, ਜਾਂ ਫਿਰ ਇੱਦਾਂ ਵੀ ਹੁੰਦਾ ਕਿ ਤੁਸੀਂ ਮੰਨ ਲਓ ਜਿੱਦਾਂ ਦੀ ਤੁਸੀਂ ਅਵਸਥਾ 'ਚ ਹੋ, ਤੁਸੀਂ ਕੁਛ ਵੀ ਸੁਣਦੇ ਹੋ, ਕੁਛ ਵੀ ਵਹਿੰਦੇ ਹੋ, ਤੁਸੀਂ ਉਸ ਪਾਸੇ ਨੂੰ ਉਹਨੂੰ ਜੋੜ ਕੇ ਵੇਖ ਲੈਂਦੇ ਹੋ।
1: ਇਹ ਵੀ ਆ ਮੈਨੀਫੈਸਟੇਸ਼ਨ ਦੀਆਂ ਗੱਲਾਂ ਨੇ ਜਿਹੜੀਆਂ, ਹੈ ਨਾ, ਤੁਸੀਂ ਸੁਣਦੇ ਸਮਝਦੇ ਕੀ ਹੋ, ਕੀ ਗੱਲ ਕਰਦੇ ਹੋ। ਹੁਣ ਇੱਕ ਦਰਖਤ ਥੱਲੇ ਉਹ ਹੈ ਨਹੀਂ ਸੀ ਸਾਧੂ ਬੈਠਾ ਸੀ, ਅਤੇ ਇੱਕ ਹੈਗਾ ਸੀ ਅਤੇ ਬੰਦਾ ਦੂਜਾ ਜਿਹੜਾ ਘਰੋਂ ਲੜ ਕੇ ਆਇਆ, ਅਤੇ ਉਹ ਹਵਾ ਚੱਲੀ ਅਤੇ ਹੈ ਨਾ ਇੱਕ ਮਿਊਜ਼ੀਸ਼ੀਅਨ ਉਹ ਸੋਚਦਾ ਵੀ ਸਾਧੂ ਰੂਪੀ, ਹੈ ਨਾ, ਅਤੇ ਉਹ ਕਹਿੰਦਾ ਯਾਰ ਕਿਆ ਸੋਹਣੀ ਕਾਦਰ ਦੀ ਕੁਦਰਤ ਦੀ ਕਿਆ ਸੋਹਣੀ ਆਵਾਜ਼ ਆ, ਹੈ ਨਾ, ਐਡੀ ਤਾਂ ਕੋਈ ਸਾਜ਼ ਵੀ ਨਹੀਂ ਵਜਾ ਸਕਦਾ, ਜਿਹੜੀ ਆ ਪੱਤਿਆਂ ਦੀ ਖੜਖੜਾ, ਨਦੀ ਦਾ ਕਲਕਲਾ, ਪਾਣੀ ਦਾ ਵਗਣਾ, ਝਰਨੇ ਦਾ ਡਿੱਗਣਾ। ਅਤੇ ਜਿਹੜਾ ਹੁਣ ਘਰੋਂ ਘਰ ਵਾਲੀ ਨਾਲ ਲੜ ਕੇ ਆਇਆ ਉਹ ਰੌਲਾ ਪਾਉਂਦਾ, ਉਹ ਕਹਿੰਦਾ ਯਾਰ ਦੱਸ ਸਾਲੇ ਪੱਤੇ ਵੀ ਲੜੀ ਜਾਂਦੇ, ਦਰਖਤ ਵੀ ਲੜੀ ਜਾਂਦੇ, ਟਾਣੀਆਂ ਟਾਣੀਆਂ 'ਚ ਵੱਜੀ ਜਾਂਦੀਆਂ, ਪਾਣੀ ਪੱਥਰਾਂ 'ਤੇ ਵੱਜੀ ਜਾਂਦਾ, ਸਾਰੀ ਖਲਕਤ ਦਾ ਹੀ ਬੇੜਾ ਗਰਕ ਹੋਇਆ।
0: ਕੀ ਸੁੱਜਦਾ ਇਹਦੇ 'ਚ, ਨਹੀਂ ਹੁੰਦਾ ਇੱਦਾਂ।
1: ਇੱਕ ਤਰਖਾਣਾ ਦਾ ਮੁੰਡਾ ਬੈਠਾ, ਉਹ ਕਹਿੰਦਾ ਯਾਰ ਤਣਾ ਕਿੱਡਾ ਮੋਟਾ, ਇਹਦੀ ਕੁਰਸੀ ਬਣਾਈਏ ਤੇ ਕਿਆ ਬਾਤ ਹੈ। ਇੱਕ ਮਿਊਜ਼ੀਸ਼ੀਅਨ ਬੈਠਾ ਕਹਿੰਦਾ ਯਾਰ ਇਹਦੀ ਰਬਾਬ ਬਣੇ ਤਾਂ ਕਿਆ ਬਾਤ ਹੈ। ਤੇ ਇੱਕ ਸਾਧੂ ਬੈਠਾ ਪੱਤਾ ਡਿੱਗਿਆ, ਕਹਿੰਦਾ ਬਸ ਆਹੀ ਜ਼ਿੰਦਗੀ ਹੈ, ਮੁੜਕੁੜ ਮਿੱਟੀ ਹੋ ਜਾਣਾ। ਸੋ ਕਿਸ ਫਰੇਮ 'ਚ ਬੈਠੇ ਹੋ, ਕਿਸ ਅਵਸਥਾ 'ਚ ਬੈਠੇ ਹੋ, ਉਸ ਕਿਸਮ ਦੀਆਂ ਗੱਲਾਂ ਉਸ ਕਿਸਮ ਦੇ ਫੁਰਨੇ ਫੁਰਨ ਲੱਗ ਜਾਂਦੇ।
0: ਹਰ ਇੱਕ ਦਾ ਆਪਣਾ ਆਪਣਾ ਨਜ਼ਰੀਆ, ਸ਼ਾਇਦ ਇਹੋ ਹੀ ਇੱਕ ਨਜ਼ਰੀਆ ਜਿਹਦੇ ਕਰਕੇ ਨਾ ਜਿਹੜਾ ਪੀੜ੍ਹੀ ਦਾ ਪਾੜਾ ਵਾ, ਜਿਹੜਾ ਸਾਡੇ ਬਜ਼ੁਰਗਾਂ ਦੇ ਨਾਲ ਸਾਡਾ ਤਾਲਮੇਲ ਆ, ਜਾਂ ਫਿਰ ਬੱਚਿਆਂ ਦਾ ਮਾਂ ਪਿਓ ਦੇ ਨਾਲ, ਉਹਨਾਂ ਦਾ ਆਪਣੇ ਮਾਂ ਪਿਓ ਦੇ ਨਾਲ, ਦਾਦੇ ਦਾ ਪੋਤੇ ਦੇ ਨਾਲ, ਸ਼ਾਇਦ ਇਹੋ ਹੀ ਆ, ਕਿਉਂਕਿ ਉਹ ਅਲੱਗ ਜਗ੍ਹਾ ਤੋਂ ਬਹਿ ਕੇ ਦੁਨੀਆ ਵੇਖ ਰਹੇ ਆ, ਉਸੇ ਸਿਚੁਏਸ਼ਨ ਨੂੰ ਕਿਸੇ ਅਲੱਗ ਨਜ਼ਰੀਏ ਨਾਲ ਵੇਖ ਰਹੇ ਆ, ਬੱਚਾ ਜਾਂ ਫਿਰ ਨੌਜਵਾਨ ਕਿਸੇ ਹੋਰ ਐਂਗਲ ਤੋਂ ਵੇਖ ਰਿਹਾ, ਉਹ ਆਪਣੀ ਉਸ ਭਜਨ ਅੱਠ ਦੇ ਵਿੱਚ ਆ ਜਿੱਦਾਂ ਤੁਸੀਂ ਕਿਹਾ, ਅਤੇ ਦੂਸਰਾ ਇਸ ਟਾਈਮ ਠਹਿਰਾਅ ਦੇ ਵਿੱਚ ਆ। ਹੋ ਸਕਦਾ ਕਿਸੇ ਇੱਕ ਸਮੇਂ ਉਹਨੂੰ ਵੀ ਉਹ ਖੜਖੜ ਸੁਣੀ ਹੋਵੇ, ਉਹਨੂੰ ਵੀ ਉਹ ਖਲਾਰਾ ਜਿਹਾ ਰੌਲਾ ਰੱਪਾ ਜਿਹਾ ਲੱਗਾ ਹੋਵੇ, ਅਤੇ ਉਹ ਇਹ ਚੀਜ਼ ਦੱਸਣਾ ਚਾਹੁੰਦਾ ਹੋਵੇ ਵੀ ਕਾਕਾ ਇਹ ਗਾਂਹ ਜਾ ਕੇ ਤੈਨੂੰ ਸਮਝ ਲੱਗ ਜਾਣੀ ਹੈ, ਹੈਗਾ ਇਹ ਰੌਲਾ ਰੱਪਾ ਹੀ ਆ। ਪਰ ਇਹ ਆ ਕਿ ਜਦੋਂ ਜੋ ਜਿਹਦੇ ਉੱਤੇ ਬੀਤ ਰਿਹਾ ਨਾ ਉਦੋਂ ਉਹਨੇ ਸਮਝਿਆ ਸੀ ਨਾ ਅੱਜ ਉਹਨੇ ਸਮਝਣਾ,
1: ਉਹ ਹੈ ਨਾ ਕਵੀ ਸਾਸ ਵੀ ਬਹੂ ਵਾਲਾ ਹੀ ਕੋਨਸੈਪਟ ਆ ਜਾਂਦਾ। ਪਰ ਦੂਜੀ ਗੱਲ ਇਹ ਆ, ਉਹ ਮੁੰਡਾ ਦਰਖਤ ਵੱਢਦਾ ਸੀ, ਹੈ ਨਾ, ਕੁਹਾੜਾ ਖੁੰਡਾ ਸੀ, ਸਵੇਰ ਦਾ ਲੱਗਿਆ ਹੋਇਆ ਸੀ, ਅਤੇ ਕੋਲ ਦੀ ਬਜ਼ੁਰਗ ਲੰਘਿਆ, ਕਹਿੰਦਾ ਕਾਕਾ ਕੁਹਾੜਾ ਤਿੱਖਾ ਕਰ ਲਾ, ਇਹ ਤਾਂ ਦੋ ਮਾਰੀਆਂ ਤੇ ਦਰਖਤ ਨੇ ਹੋ ਜਾਣਾ। ਬਾਪੂ ਕਹਿੰਦਾ ਇੰਨਾ ਟਾਈਮ ਕਿਹਦੇ ਕੋਲ, ਉਹ ਕਹਿੰਦਾ ਜਵਾਨੀ 'ਚ ਪੁੱਤ ਮੈਂ ਵੀ ਤੂੰ ਹੀ ਸੀ,
0: ਤੈਨੂੰ ਕੀ ਪਤਾ,
1: ਅਸੀਂ ਵੀ ਤੁਸੀਂ ਹੋਈ ਹਾਂ। ਅੱਗੇ ਬਾਬਾ ਕੁੱਬ ਪਿਆ, ਬਾਬਾ ਕਮਾਣ ਕਿੱਥੋਂ ਮਿਲੀ, ਕਹਿੰਦਾ 20 ਸਾਲ ਖੜ ਤੈਨੂੰ ਵੀ ਫ੍ਰੀ 'ਚ ਹੀ ਮਿਲਣੀ,
0: ਤੈਨੂੰ ਵੀ ਮਿਲਣੀ, ਵੇਖੀ ਤੈਨੂੰ ਹੋਰ ਵਧੀਆ ਮਿਲੂਗੀ।
1: ਇਸ ਲਈ ਕਿਸ ਫਰੇਮ 'ਚੋਂ, ਕਿਸ ਅਵਸਥਾ 'ਚੋਂ, ਹੈ ਨਾ, ਉਹ ਡਿਪੈਂਡ ਕਰਦਾ।
0: ਮੈਂ ਨਾ ਅੱਜ ਸਵੇਰੇ ਜਿੱਦਾਂ ਤੁਸੀਂ ਸ਼ਾਇਦ ਆਉਂਦਿਆਂ ਸੁਣੀ ਹੋਵੇ ਕਹਾਣੀ, ਜਾਂ ਜਿਹੜੇ ਸਰੋਤਿਆਂ ਨੇ ਸੁਣੀ ਆ, ਅਤੇ ਮੈਂ ਸਵੇਰੇ ਉਹ ਕਹਾਣੀ ਸੁਣਾ ਕੇ ਅਤੇ ਮੈਂ ਗੱਲ ਵੀ ਕਰ ਰਿਹਾ ਸੀ। ਮੈਂ ਉਹ ਕਹਾਣੀ ਮੈਂ ਪਹਿਲਾਂ ਵੀ ਪੜ੍ਹੀ ਆ 2-3 ਵਾਰੀ, ਮੈਨੂੰ ਵੈਸੇ ਹੀ ਵਧੀਆ ਲੱਗਦੀ ਉਸ ਮੁੰਡੇ ਦੀ ਮਾਸੂਮੀਅਤ, ਉਹਦੀ ਜਿਹੜੀ ਉਹ ਲਵ ਸਟੋਰੀ ਆ, ਛੋਟੀ ਜਿਹੀ ਲਵ ਸਟੋਰੀ ਆ, ਪਰ ਉਹ ਚਲੋ ਐਨੀਵੇ, ਮੈਂ ਉਹ ਪਹਿਲਾਂ ਤੱਕ ਉਹਨੂੰ ਲਵ ਸਟੋਰੀ ਵਜੋਂ ਹੀ ਪੜ੍ਹਿਆ ਮੈਂ, ਵੀ ਇੱਕ ਨਿੱਕੀ ਜਿਹੀ ਲਵ ਸਟੋਰੀ ਆ, ਕਿੱਡੀ ਵਧੀਆ ਲਿਖੀ ਆ ਟੋਲਸਟੋਏ ਨੇ, ਹੈ ਨਾ, ਕਿ ਆਮ ਆਮ ਆਮ ਬੰਦੇ ਦੀ ਅਤੇ ਹਰ ਇੱਕ ਬੰਦੇ ਦੀ ਉਹ ਕਹਾਣੀ ਹੋਊਗੀ। ਗਰੀਬ ਬੰਦੇ ਦੀਆਂ ਕਦੀ ਕਹਾਣੀਆਂ ਐਵੇਂ ਥੋੜ੍ਹੀ ਮਸ਼ਹੂਰ ਹੋ ਜਾਂਦੀਆਂ, ਉਹ ਤਾਂ ਕਹਾਣੀਆਂ ਦੇ ਵਿੱਚ ਕਹਾਣੀਆਂ ਆਉਣ ਅਤੇ ਫਿਰ ਕਿਤੇ ਜਾ ਕੇ ਉਹ ਵੀ ਕਿਤੇ ਫੈਂਟਾ ਫੁੰਟਾ ਲਾ
1: ਕੇ ਸੁਪਨਾ ਵੇਖ
0: ਸੁਪਨੇ 'ਚ। ਪਰ ਮੈਨੂੰ ਕਦੀ ਇੱਦਾਂ ਦਾ ਮਹਿਸੂਸ ਨਹੀਂ ਹੋਇਆ ਕਿ, ਕਿਉਂਕਿ ਉਹਦੇ ਵਿੱਚ ਉਹ ਕਹਾਣੀਆਂ ਪੜ੍ਹ ਪੜ੍ਹ ਕੇ ਅਤੇ ਫਿਰ ਉਹ ਸਵੇਰ ਦੇ ਜਿਹੜੇ ਸਮੇਂ 'ਚ ਫਿੱਟ ਬਹਿੰਦੀਆਂ ਨਾ, ਅਤੇ ਉਹ ਵਾਲੀਆਂ ਸੁਣਾਉਣੀਆਂ ਹੁੰਦੀਆਂ, ਅਤੇ ਮੈਂ ਬੜੀ ਵਾਰੀ ਜਿਹੜਾ ਉਹ ਇੱਕ ਦੋ ਵਾਰੀ ਜਦੋਂ ਪੜ੍ਹੀ ਤਾਂ ਮੈਨੂੰ ਇੱਦਾਂ ਮਹਿਸੂਸ ਨਹੀਂ ਹੋਇਆ ਕਦੀ ਵੀ ਇਹ ਸਵੇਰੇ ਫਿੱਟ ਹੋ ਸਕਦੀ ਆ ਨਾ, ਸਵੇਰ ਦੇ ਸਮੇਂ ਦੇ ਵਿੱਚ, ਕਿਉਂਕਿ ਲਵ ਸਟੋਰੀ ਆ। ਪਰ ਪਤਾ ਨਹੀਂ ਕਿਉਂ ਮੈਂ ਜਦੋਂ ਹੁਣ ਜਦੋਂ ਮੈਂ ਪੜ੍ਹੀ ਮੈਂ ਇੱਕ ਦੋ ਦਿਨ ਪਹਿਲਾਂ ਅਤੇ ਮੈਨੂੰ ਉਹਦਾ ਲਾਸਟ ਜਿਹੜਾ ਵਾ ਉਹ ਮੈਨੂੰ ਪਹਿਲਾਂ ਮੈਂ ਕਦੀ ਧਿਆਨ ਹੀ ਨਹੀਂ ਦਿੱਤਾ ਮੈਂ ਪਹਿਲਾਂ ਉਹਦੀ ਹੋਰ ਚੀਜ਼ਾਂ ਮੈਂ ਵੇਂਦਾ ਰਿਹਾ ਸੋ ਜਿਨ੍ਹਾਂ ਨੇ ਕਹਾਣੀ ਸੁਣੀ ਆ ਜੇ ਨਹੀਂ ਸੁਣੀ ਤਾਂ ਤੁਸੀਂ ਸੁਣ ਲਿਓ ਅਤੇ ਉਹਦੇ ਵਿੱਚ ਜਿਹੜਾ ਉਹਦਾ ਲਾਸਟ ਸੀਗਾ ਉਹ ਸ਼ਾਇਦ ਮੈਂ ਬੜਾ ਸਧਾਰਨ ਜਿਹਾ ਮੈਂ ਹਰ ਵਾਰੀ ਉਹਨੂੰ ਪੜ੍ਹਦਾ ਰਿਹਾ ਮੈਂ ਸਮਝਦਾ ਰਿਹਾ ਪਰ ਜਦੋਂ ਮੈਂ ਹੁਣ ਉਹਨੂੰ ਪੜ੍ਹਿਆ ਤਾਂ ਮੈਨੂੰ ਇਹ ਤਾਂ ਲੱਗਾ ਵੀ ਯਾਰ ਕਿੱਡੀ ਕਿੱਡੀ ਸ਼ਾਨਦਾਰ ਮੌਤ ਹੈ ਉਸ ਬੰਦੇ ਦੀ ਮਤਲਬ ਉਹ ਡਿੱਗਦਾ ਵਾ ਹੱਸੂ ਹੱਸੂ ਕਰਦਾ ਚਿਹਰਾ ਵਾ ਅਤੇ ਉਹਨੂੰ ਇਸ ਤਰੀਕੇ ਦੇ ਨਾਲ ਉਹ ਬਿਆਨ ਕਰਦਾ ਵੀ ਉਹਦੇ ਚਿਹਰੇ 'ਤੇ ਕੋਈ ਕਿਸੇ ਪ੍ਰਤੀ ਕੋਈ ਸ਼ਿਕਾਇਤ ਹੀ ਨਹੀਂ ਆ ਅਤੇ ਉਹ ਸ਼ਿਕਾਇਤ ਸ਼ਾਇਦ ਇਸ ਕਰਕੇ ਨਹੀਂ ਆ ਕਿਉਂਕਿ ਉਹਨੇ ਜਿਉਂਦੇ ਜੀ ਵੀ ਆਪਣੀ ਜ਼ਿੰਦਗੀ 'ਚ ਕਦੀ ਕਿਸੇ ਦੇ ਨਾਲ ਕੋਈ ਸ਼ਿਕਾਇਤ ਕੀਤੀ ਨਹੀਂ ਇਹ ਆਖਰੀ ਮੌਕੇ 'ਤੇ ਥੋੜ੍ਹੀ ਸਾਡੇ ਸੁਭਾਅ 'ਚ ਆ ਸਕਦੀ ਚੀਜ਼ ਇਹ ਤਾਂ ਆਪਾਂ ਸ਼ੁਰੂ 'ਚ ਲਿਆਵਾਂਗੇ ਫਿਰ ਹੀ ਉਦੋਂ ਆਊਗੀ ਨਾ ਜਿਹੜੀ ਚੀਜ਼ ਆਪਾਂ ਸਿੱਖੀ ਨਹੀਂ ਜਿਹੜੀ ਆਪਾਂ ਪੜ੍ਹੀ ਨਹੀਂ ਆਪਾਂ ਇੱਦਾਂ ਥੋੜ੍ਹੀ ਕਹਿ ਸਕਦੇ ਹਾਂ ਹੁਣ ਆਪਾਂ ਇਹ ਤਾਂ ਸੁਣ ਲੈਂਦੇ ਹਾਂ ਵੀ ਆਖਰੀ ਸਮੇਂ 'ਚ ਰੱਬ ਰੱਬ ਕਰੋ ਰੱਬ ਦਾ ਨਾਂ ਲਓ
1: ਹੱਡ ਗੋਡੇ ਦੁਖਦੇ ਆ
0: ਹੈਨਾ ਪਰ ਜੇ ਉਹ ਸਾਡੇ ਪਹਿਲਾਂ ਹੀ ਅਭਿਆਸ ਨਹੀਂ ਆ ਤਾਂ ਫਿਰ ਉਹ ਆਖਰੀ ਸਮੇਂ ਥੋੜ੍ਹੀ ਆਜੂਗਾ
1: ਨਾਲੇ ਫਿਰ ਮੂੰਹ ਤੋਂ ਜਜਣੀਓ ਹੀ ਨਹੀਂ
0: ਉਹ ਤੈਨੂੰ ਚਾਜੀ ਨਹੀਂ ਨਾ
1: ਉਹੀ ਹੈ ਨਾ ਉਹ ਮੈਂ ਉਹ ਇਰਫਾਨ ਵਾਰਸ ਦਾ ਇੱਕ ਜਿਹੜਾ ਸ਼ੇਅਰ ਨਹੀਂ ਹੈ ਅੱਖ ਦੇ ਗਮ ਦਾ ਕੀ ਕੀਤਾ ਈ ਏਸ ਛਮ ਛਮ ਦਾ ਕੀ ਕੀਤਾ ਈ ਰੱਬਾ ਇੱਕ ਦੁਆ ਕੀਤੀ ਸੀ ਮੇਰੇ ਕੰਮ ਦਾ ਕੀ ਕੀਤਾ
0: ਹੁਣ
1: ਜਿਹਦੀ ਤਾਂ ਰੱਬ ਨਾ ਆੜੀ ਆ ਉਹ ਇਹ ਕਹਿ ਸਕਦਾ ਤੇ ਜਿਹੜਾ ਪ੍ਰਟੈਂਡ ਕਰ ਰਿਹਾ ਹਨਾ ਬੁੱਢੇ ਬਾਰੇ ਆ ਕੇ ਕਹਿ ਲਓ ਜਾਂ ਕਹਿ ਲਓ ਆਖਰੀ ਸਮੇਂ ਆ ਕੇ ਕਹਿ ਲਓ ਉਹ ਗੱਲ ਜਚਣੀ ਨਹੀਂ
0: ਉਹ ਨਹੀਂ ਜਚਣੀ ਜੇ ਜਚਣੀ ਅਗਲੇ ਨੂੰ ਸੁਣ ਕੇ ਨਹੀਂ ਮਜਾ ਆਉਣਾ ਤੁਸੀਂ ਭਾਵੇਂ ਅੰਦਰੋਂ ਹੀ ਕਹਿ ਰਹੇ ਹੋ ਪਰ ਉਹਨੂੰ ਇਹ ਲੱਗਣਾ ਵੀ ਇਹ ਤਾਂ ਸਾਰੀ ਉਮਰ ਇੱਦਾਂ ਦਾ ਹੀ ਇਹਦੀ ਨਹੀਂ
1: ਜਵਾਨੀ ਵੇਲੇ ਲੁੱਟੇ ਬਾਣੀਏ ਤੇ ਬੁੱਢੇ ਬਾਰੇ ਰੱਬ ਦੀ ਭਗਤਣੀ ਹੋਈ ਉਹ ਜਿਹੜੀਆਂ ਚੀਜ਼ਾਂ ਬਣੀਆਂ ਹੋਈਆਂ ਨਾ ਉਹ ਕਿਤੇ ਰੱਬ ਕਿਤੇ ਜਾਣਦਾ
0: ਰੱਬ ਨੂੰ ਵੀ ਪਤਾ ਜਾਣਾ ਰੱਬ ਸਭ ਜਾਣਦਾ ਚੋ ਖੈਰ ਜਦੋਂ ਆਪਾਂ ਵੇਖ ਲਓ ਇਹ ਅਸਰ ਹੁੰਦਾ ਵਾ ਜਦੋਂ ਆਪਾਂ ਸੋਹਣੀਆਂ ਚੀਜ਼ਾਂ ਸੁਣਦੇ ਹਾਂ ਆਪਾਂ ਗਾਣੇ ਸੋਹਣੇ ਸੋਹਣੇ ਸੁਣੇ ਹਾਂ ਤੇ ਫਿਰ ਗੱਲਬਾਤ ਜਿਹੜੀ ਆ ਉਹ ਇਸ ਪਾਸੇ ਨੂੰ ਤੁਰੀ ਹੈ ਅਤੇ ਇਹ ਗੱਲਬਾਤ ਸ਼ਾਇਦ ਹਰ ਇੱਕ ਦੀ ਇਹ ਮੈਂ ਕਈ ਵਾਰੀ ਇਹ ਵੀ ਵੇਖਦਾ ਵੀ ਇਹ ਗੱਲਾਂ ਬਾਤਾਂ ਇੱਦਾਂ ਦੀਆਂ ਨੇ ਵੀ ਕੋਈ 10 ਜਣੇ ਬੈਠੇ ਹੋਣ ਅਤੇ ਭਾਵੇਂ ਉਹ 10 ਦਿਨ ਗੱਲਾਂ ਕਰਦੇ ਰਹਿਣ
1: ਸਹੀ ਆ ਅਤੇ ਕਈ ਲੋਕ ਕਹਿੰਦੇ ਹੁੰਦੇ ਆ ਯਾਰ ਆਹ ਹੈ ਤਾਂ ਮੇਰੇ ਦਿਲ ਦੀ ਵੇਦਨਾ ਭਾਵਨਾ ਇਹੀ ਆ ਪਰ ਮੈਨੂੰ ਤੁਹਾਡੇ ਵਾਂਗੂ ਕਹਿਣੀ ਨਹੀਂ ਆਉਂਦੀ ਹੈ ਨਾ ਕਈ ਲੋਕ ਇਹ ਕਹਿ ਕੇ ਚੁੱਪ ਕਰ ਜਾਂਦੇ
0: ਅਤੇ ਕਈ ਫਿਰ ਜਿਹੜੇ ਰਾਈਟਰ ਨੇ ਉਹ ਉਹਦੇ ਵਿੱਚੋਂ ਉਹਨੂੰ ਇਸ ਤਰੀਕੇ ਦੇ ਨਾਲ ਉਹਨੂੰ ਉਹਦੀ ਛੰਦਬੰਦੀ ਉਹਦੀ ਤੁਕਬੰਦੀ ਕਰ ਦਿੰਦੇ ਆ ਵੀ ਉਹ ਬੰਦਾ ਸੋਚਦਾ ਵੀ ਯਾਰ ਕਹਿ ਤਾਂ ਅਸੀਂ ਦਿੱਤੀ ਸੀ ਮਨ 'ਚ ਵੀ ਆਈ ਪਰ
1: ਇਹਨੂੰ ਕਿਵੇਂ ਪਤਾ ਲੱਗਿਆ
0: ਹੈ ਨਾ ਇਸ ਤਰੀਕੇ ਫਿਰ ਜਿਹੜਾ ਪੇਂਟਰ ਆ ਉਹ ਉਹਨੂੰ ਹੋ ਸਕਦਾ ਪੇਂਟਿੰਗ ਦੇ ਵਿੱਚ ਉਸ ਚੀਜ਼ ਨੂੰ ਵਿਖਾ ਦੇ ਅਤੇ ਬਾਕੀ ਇਹ ਸੋਚਣ ਵੀ ਯਾਰ ਇਹ ਮਤਲਬ ਇਹ ਅਸੀਂ ਨਹੀਂ ਹਾਂ ਇਹ ਕਰ ਸਕਦੇ ਸੋ ਜਿਹਦੀ ਜਿਹਦੀ ਜੋ ਜੋ ਵਿਸ਼ੇਸ਼ਤਾ ਆ ਉਹ ਉਸ ਸਾਡੇ ਇਸ ਸਮਾਜ ਦੇ ਵਿੱਚ ਆਪਣਾ ਆਪਣਾ ਉਸ ਤਰੀਕੇ ਦੇ ਨਾਲ ਯੋਗਦਾਨ ਪਾ ਰਿਹਾ ਅਤੇ ਉਹਨੂੰ ਵੇਖ ਕੇ ਜੇ ਆਪਾਂ ਉਹਦੀ ਸਰਾਹਨਾ ਕਰਦੇ ਹਾਂ ਜਿਹਨੂੰ ਚੰਗਾ ਲੱਗਦਾ ਵਾ ਉਸ ਚੀਜ਼ ਨੂੰ ਚੰਗਾ ਕਹਿੰਦੇ ਹਾਂ ਕੋਈ ਹੁਣ ਤਾਂ ਹੀ ਦੇਖੇ ਤਾਂ ਆਪਾਂ ਕਹਿ ਦਿੰਦੇ ਹਾਂ ਵੀ ਹਾਂ ਇਹਦੇ ਵਿੱਚ ਇੱਥੇ ਜੇ ਆਹ ਇੱਦਾਂ ਦਾ ਫਰਕ ਆ ਪਰ ਅੱਜ ਕੱਲ੍ਹ ਆਪਾਂ ਵੇਖਦੇ ਹਾਂ ਵੀ ਮਾਹੌਲ ਚਾਲ ਇੱਦਾਂ ਦਾ ਜੇ ਕਿਸੇ ਨੂੰ ਨਹੀਂ ਵੀ ਪਤਾ ਤਾਂ ਉਹ ਸਿਰਫ ਐਵੇਂ ਨੁਕਸ ਕੱਢਣ ਦੇ ਲਈ ਵੀ ਨੁਕਸ ਕੱਢ ਦਿੰਦਾ
1: ਸਹੀ ਆ
0: ਸੋ ਇੱਦਾਂ ਦਾ ਬਹੁਤ ਕੁਛ ਆਪਾਂ ਆਸ ਪਾਸ ਆਪਣੇ ਵੇਖਦੇ ਹਾਂ ਜਿਹੜਾ ਸਾਨੂੰ ਥੋੜ੍ਹਾ ਥੋੜ੍ਹਾ ਵਿਚਲਿਤ ਕਰਦਾ ਥੋੜ੍ਹਾ ਜਿਹਾ ਸਾਨੂੰ ਲੱਗਦਾ ਵਾ ਵੀ ਆਹ ਇੱਦਾਂ ਨਹੀਂ ਸੀ ਹੋਣਾ ਚਾਹੀਦਾ ਪਰ ਜੋ ਹੋਣਾ ਉਹ ਤਾਂ ਹੋਣਾ
1: ਕਈ ਗੱਲਾਂ ਕਹਿਣ ਲਈ ਕਹੀਆਂ ਜਾਂਦੀਆਂ ਜਿਵੇਂ ਆਪਾਂ ਕਿਸੇ ਕਲਾਕਾਰ ਦੀ ਰੇਡੀਓ ਟੀ ਵੀ ਆਰਟਿਸਟ ਦੀ ਇੰਟਰਵਿਊ ਕਰਦੇ ਹਾਂ ਤਾਂ ਹਨਾ ਕਈ ਗੱਲਾਂ ਪੁੱਛਣ ਲਈ ਪੁੱਛੀਆਂ ਜਾਂਦੀਆਂ ਅਸਲ 'ਚ ਉਹ ਇੱਕ ਗਿਣਤੀ ਮਿਣਤੀ ਖਾਕਾ ਜਿਹਾ ਹੀ ਬਣਾਇਆ ਹੁੰਦਾ ਹੁਣ ਊੜੇ ਦੀ ਜਗ੍ਹਾ ਓਮਕਾਰ ਲਿਖਣਾ ਹੁੰਦਾ ਹੈਨਾ ਪਰ ਉਹ ਜਿਹੜਾ ਕੱਚੀ ਪੈਨਸਲ ਨਾਲ ਘਾੜ ਕੇ ਜੇ ਊੜਾ ਲਿਖਿਆ ਹੁੰਦਾ ਉਹ 'ਚ ਕੁਛ ਕ੍ਰੀਏਟ ਕਰਨਾ ਹੁੰਦਾ ਕੁਛ ਤਾਂ ਕਿ ਉਹ ਗੁਣੀਏ ਜੇ 'ਚ ਰਹਿ ਕੇ ਸਹਿੰਦੇ ਸਹਿੰਦੇ ਇਹਨੂੰ ਗੱਲਾਂ 'ਚ ਲਾ ਕੇ ਇਹਨੂੰ ਉਸ ਫਰੇਮ 'ਚ ਲੈ ਆਵਾਂ ਅਤੇ ਹੌਲੀ ਕੁ ਦੇਣੇ ਫਿਰ ਉਹ ਪੁੱਛ ਲਾਂ ਜੋ ਮੈਂ ਪੁੱਛਣਾ ਪਰ ਜਿਹੜੇ ਇੱਦਾਂ ਨਹੀਂ ਕਰਦੇ ਉਹਨਾਂ ਦੀਆਂ ਇੰਟਰਵਿਊਜ਼ ਪਰ ਤੁਹਾਨੂੰ ਸੋਹਣੀਆਂ ਨਹੀਂ ਲੱਗਦੀਆਂ ਕਿਉਂਕਿ ਬੰਦਾ ਕਹਿੰਦਾ ਆਹ ਫਲਾਣੇ ਨੇ ਪੁੱਛੀ ਸੀ ਆਉਣ ਵਾਲੀ ਦੱਸੋ ਜੀ ਨਾ ਕੋਈ ਨਵਾਂ ਟਰੈਕ ਕੋਈ ਨਵੀਂ ਕਿਹੜੀ ਟੀ ਵੀ ਫਿਲਮ ਆ ਰਹੀ ਹੈ ਫਲਾਨਾ ਆ ਰਿਹਾ ਧਮਕਾਨਾ ਆ ਰਿਹਾ ਅੱਜ ਫਿਲਮ ਬਾਰੇ ਫਿਲਮ ਵਿੱਚ ਕੀ ਨਵਾਂ ਹੈ ਹਨਾ ਉਹ ਮਤਲਬ ਜਿਹੜਾ ਸੁਣਨ ਵਾਲਾ ਉਹ ਕਹਿੰਦਾ ਇਹ ਤਾਂ ਚੱਲ ਪਤਾ ਹੀ ਆ ਵੀ ਇਹਨਾਂ ਨੇ ਪੁੱਛਣਾ ਹੀ ਇਹਨਾਂ ਦਾ ਕੰਮ ਆ ਪਰ ਅਸਲ 'ਚ ਕ੍ਰੀਏਟਿਵਿਟੀ ਕ੍ਰੀਏਟਿਵ ਕੰਮ ਜਿਹੜਾ ਵਿੱਚ ਹਨਾ ਆਪਾਂ ਕੁਛ ਕੱਢਦੇ ਹਾਂ ਉਹ ਉਦੋਂ ਨਿਕਲਣਾ ਜਦ ਉਹ ਤੋਂ ਹਟ ਕੇ ਕੁਛ ਪੁੱਛਿਆ ਜਾਣਾ ਜਿਹੜੀ ਚੀਜ਼ ਸਾਡੇ ਸੁਣਨ ਵਾਲੇ ਸੁਣਨਾ ਚਾਹੁੰਦੇ ਆ
0: ਸਹੀ ਗੱਲ ਹੈ ਸੋ ਉੱਥੇ ਸੁਣਨ ਵਾਲਿਆਂ ਦਾ ਵੀ ਇੱਦਾਂ ਹੀ ਆ ਜਿੱਦਾਂ ਆਪਾਂ ਸ਼ੁਰੂ 'ਚ ਗੱਲ ਕੀਤੀ ਸੀ ਉਹ ਵੀ ਸ਼ਾਇਦ ਇੱਦਾਂ ਹੀ ਆ ਵੀ ਜਿਹਨੂੰ ਜਿਹੜਾ ਜਿੱਥੇ ਜੋ ਚੰਗਾ ਲੱਗਦਾ ਉਹ ਉੱਥੇ ਵੇਖ ਲੈਂਦਾ ਉਹ ਉੱਥੇ ਸੁਣ ਲੈਂਦਾ ਉਸ ਪਰਿਵਾਰ ਦਾ ਉਹ ਹਿੱਸਾ ਬਣ ਜਾਂਦਾ ਅਤੇ ਜਿਹੜੀਆਂ ਚੀਜ਼ਾਂ ਜਿਹੜੇ ਜਿਹਦੇ ਮਤਲਬ ਦੀਆਂ ਨਹੀਂ ਆ ਇਹਦਾ ਮਤਲਬ ਇਹ ਥੋੜ੍ਹੀ ਆ ਵੀ ਉਹ ਚੰਗਾ ਇਨਸਾਨ ਨਹੀਂ ਆ ਜਾਂ ਦੁਨੀਆਂ 'ਤੇ ਉਹਦੀ ਥਾਂ ਹੀ ਨਹੀਂ ਆ
1: ਉਹਦੀ ਕੋਈ ਹੋਰ ਥਾਂ ਹੈ ਚੋਰ ਡਾਕੂ ਚਾਰ ਇਕੱਠੇ ਹੋ ਗਏ, ਕਹਿੰਦਾ ਦੇਖਿਆ ਲਾਈਕ ਮਾਈਂਡਡ ਬੰਦੇ ਇਕੱਠੇ ਹੋ ਗਏ ਕੁਛ
0: ਕ੍ਰੀਏਟ ਕਰਨਗੇ ਕੁਛ।
1: ਸੋ ਦੁਪਹਿਰ ਮਤਲਬ ਹਨਾ ਉਹ ਜਿਹਾ ਨੂੰ ਉਹ ਜਿਹਾ ਹੀ ਹਨਾ, ਉਹ ਉੱਠਦੇ ਗੱਲ ਟੱਲੀ ਨਹੀਂ ਸੀ, ਮੁੰਡਾ ਪੁੱਤ ਮਾਂ ਮਾਂ ਆ ਕੇ ਜਾਂਦਾ, ਕਹਿੰਦੀ ਪੁੱਤ ਇਹ ਜਾਂਦੇ ਗੱਲ 'ਚ ਇਹ ਜਿਹਾ ਕੁਛ ਹੀ ਹੁੰਦਾ। ਸੋ ਇਹਨੂੰ ਭਾਵਾਂ ਚੰਗੇ ਪਾਸੇ ਲਾ ਕੇ ਦੇਖ ਲਓ, ਭਾਵਾਂ ਦੂਜੇ ਪਾਸੇ ਲਾ ਕੇ ਦੇਖ ਲਓ, ਹਨਾ ਪੜ੍ਹਿਆਂ ਲਿਖਿਆਂ ਦੀਆਂ ਸੰਗਤਾਂ, ਪੜ੍ਹਿਆਂ ਲਿਖਿਆਂ ਦੀਆਂ ਡਾਕਟਰਾਂ ਦੀਆਂ ਡਾਕਟਰਾਂ ਨਾੜੀਆਂ। ਸੋ ਜਿਹੜਾ ਮਨੁੱਖੀ ਸੁਭਾਅ ਆ, ਮਨੁੱਖੀ ਦਿਮਾਗ ਆ, ਜਾਂ ਮਨੁੱਖੀ ਦਿਮਾਗ ਦੀ ਬਣਤਰ ਅਤੇ ਵਿਕਾਸ ਆ, ਆਪਣੇ ਵਰਗਿਆਂ ਨੂੰ ਇਹ ਲੱਭ ਲੈਂਦਾ ਅਤੇ ਆਪਣੇ ਵਰਗੀਆਂ ਗੱਲਾਂ ਕਰਨ ਵਾਲੇ ਇਹਨੂੰ ਚੰਗੇ ਲੱਗਣ ਲੱਗ ਜਾਂਦੇ ਆ, ਜਾਂ ਉਹ ਗੱਲਾਂ ਜੋ ਚੰਗੀਆਂ ਲੱਗਦੀਆਂ ਹੁੰਦੀਆਂ ਪਰ ਆਪਣੇ ਨਹੀਂ ਕਰ ਰਹੇ ਹੁੰਦੇ ਅਤੇ ਕੋਈ ਹੋਰ ਕਰ ਰਿਹਾ ਹੁੰਦਾ ਤਾਂ ਇਹ ਉਹਦਾ ਆਪਣਾ ਬਣ ਜਾਂਦਾ, ਹੈ ਨਾ। ਇਹ ਮਨੁੱਖੀ ਸੁਭਾਅ ਤੁਹਾਨੂੰ ਉੱਧਰ ਨੂੰ ਲੈ ਕੇ ਜਾਂਦਾ। ਇਹ ਸੋਸ਼ੋਲੋਜੀ ਦੇ ਕਦੇ ਕਿਸੇ ਪ੍ਰੋਫੈਸਰ ਨਾਲ ਵੀ ਇੰਟਰਵਿਊ ਕਰੀਏ, ਕਿਤੇ ਆਪਾਂ ਇਹਨਾਂ ਦੇਦੇ ਗੇੜਾ ਕਰੀ ਜਾਈਏ।
0: ਸਹੀ ਗੱਲ ਹੈ ਵੈਸੇ, ਹੈ ਨਾ। ਫਿਰ ਹੋਰ ਵਧੀਆ ਜਾਣਾ,
1: ਪ੍ਰੋਫੈਸਰ ਭੱਟੀ ਆ, ਉਹ ਉਹਨਾਂ ਦੀਆਂ ਇੰਟਰਵਿਊਜ਼ ਅੱਜ ਕੱਲ੍ਹ ਕਾਫੀ ਨੇ ਇਸ ਟੋਪਿਕ 'ਤੇ ਨਾ, ਉਹ ਕਾਫੀ ਖੁੱਲ੍ਹ ਕੇ ਬੋਲਦੇ।
0: ਓਕੇ,
1: ਪਟਿਆਲਾ ਯੂਨੀਵਰਸਿਟੀ ਵਾਲੇ।
0: ਗੱਲ ਇਹੋ ਹੀ ਆ ਵੀ ਬਹੁਤੇ ਬੰਦੇ ਨਾ ਖੁੱਲ੍ਹ ਕੇ ਬੋਲਦੇ ਨਹੀਂ ਆ, ਕਿਉਂਕਿ ਖੁੱਲ੍ਹ ਕੇ ਬੋਲਣਾ ਸਾਨੂੰ ਅਲਾਊਡ ਹੀ ਨਹੀਂ ਆ। ਖੁੱਲ੍ਹ ਕੇ ਬੋਲਣ ਦਾ ਮਤਲਬ ਇਹ ਆ ਕਿ ਤੁਸੀਂ ਆਪਾਂ ਵੇਖਿਆ ਬਹੁਤ ਸੱਜਣੇ ਜਿਹੜੇ ਨੇ ਉਹ ਰਿਟਾਇਰਮੈਂਟ ਤੋਂ ਬਾਅਦ ਖੁੱਲ੍ਹ ਕੇ ਬੋਲਦੇ ਨੇ, ਉਦੋਂ ਕਿਤਾਬ ਲਿਖ ਦਿੰਦੇ ਆ। ਇਹਦਾ ਮਤਲਬ ਇਹ ਕਿ ਆਪਾਂ ਹੁਣ ਜਿਹੜੀ ਆਪਾਂ ਜਰਨੀ ਦੇ ਵਿੱਚ ਹਾਂ, ਜਦੋਂ ਕਹਿੰਦੇ ਨੇ ਕਿ ਇਨਸਾਨ ਦੇ ਵਿੱਚ ਸਭ ਤੋਂ ਵੱਧ ਐਨਰਜੀ ਹੁੰਦੀ ਆ, ਜਾਂ ਫਿਰ ਉਹ ਸਭ ਤੋਂ ਵੱਧ ਕ੍ਰੀਏਟਿਵ ਹੁੰਦਾ ਵਾ, ਉਹਦੇ ਹੱਡਾਂ ਪੈਰਾਂ ਦੇ ਵਿੱਚ ਜਿੰਨਾ ਚਿਰ ਜਾਨ ਹੁੰਦੀ ਆ, ਜਾਂ ਜਿੰਨਾ ਚਿਰ ਉਹ ਕੰਮ ਦੇ ਵਿੱਚ ਆ, ਨੌਕਰੀ ਦੇ ਵਿੱਚ ਆ, ਉਹ ਵਰਕਿੰਗ ਜਿਹੜਾ ਉਹਦਾ ਸਪੈਮ ਹੈ ਉਹਦੇ ਵਿੱਚ ਆ, ਅਤੇ ਉਹਨਾਂ ਚਿਰ ਤੱਕ ਇਹਦਾ ਮਤਲਬ ਉਹ ਡਰ ਡਰ ਕੇ ਕੱਢ ਦਿੰਦਾ। ਫਿਰ
1: ਡਰ ਕੇ ਵੀ ਉਹਦੇ ਆਲੇ ਦੁਆਲੇ ਗ੍ਰਸਤ ਦਾ ਖਲਾਰਾ ਬਹੁਤ ਆ। ਬੱਚੇ ਥੋੜ੍ਹੇ ਵੱਡੇ ਹੋ ਜਾਣ, ਥੋੜ੍ਹਾ ਐਂ ਹੋ ਜੇ, ਥੋੜ੍ਹਾ ਜਿਹਾ ਫਾਈਨੈਂਸ਼ਲੀ ਸਟੇਬਲ ਹੋ ਜਾਈਏ, ਇਹ ਜਿਹੜੀਆਂ ਚੀਜ਼ਾਂ ਨੇ ਨਾ, ਇਹ ਤਕਰੀਬਨ 18 ਸਾਲ ਤੋਂ ਲੈ ਕੇ 48 50 52 ਸਾਲ ਤੱਕ ਚੱਲਦੀਆਂ ਰਹਿੰਦੀਆਂ। ਫਿਰ ਬੰਦੇ ਨੂੰ ਲੱਗਦਾ ਯਾਰ ਹੁਣ ਮਾੜੇ ਜਿਹੇ ਸੌਖੇ ਹੋਏ ਆ, ਹੁਣ ਦਿਲ ਦੇ ਵਲਵਲੇ, ਦਿਲ ਦੇ ਹਾਵ ਭਾਵ ਕਿਸੇ ਕਿਤਾਬ ਰੂਪੀ ਕੱਢੇ ਜਾਣ, ਜਾਂ ਇਹ ਜਿਹੜੀ ਮੈਂ ਗੱਲ ਕੀਤੀ ਹੈ ਤਾਂ ਯਾਰ ਮੇਰੇ ਟੱਬਰ ਦੇ ਤਾਂ ਸਮਝਦੇ ਹੀ ਨਹੀਂ, ਇਹਨਾਂ ਨੂੰ ਤਾਂ ਉਸ ਗੱਲ ਦੀ ਸਮਝ ਹੀ ਹੈ ਨਹੀਂ, ਤਾਂ ਇਹ ਗੱਲ ਮੈਂ ਕਿਸੇ ਹੋਰ ਨੂੰ ਸੁਣਾਵਾਂ। ਅਤੇ ਪਾਤਰ ਸਾਹਿਬ ਨਹੀਂ ਸੀ ਲਿਖਦੇ ਵੀ, ਹੈ ਨਾ, ਵੀ ਮੁੰਡਾ ਮੇਰਾ ਕਿੱਡਾ ਭੋਲਾ, ਮਾਂ ਮੇਰੀ ਕਹਿੰਦੀ ਆ ਬਈ ਮਾਂ ਦੇ ਹੁੰਦੇ ਆ ਦੁੱਖ ਕਾਗਜ਼ਾਂ ਨੂੰ ਦੱਸਦਾ। ਪਾਤਰ ਸਾਹਿਬ ਦੀ ਇੱਕ ਕਵਿਤਾ 'ਚ ਇਹ ਲਿਖਿਆ ਹੋਇਆ ਵੀ ਜਦੋਂ ਬੰਦਾ ਆਪਣਾ ਦਿਲ ਰੋਂਦਾ ਨਾ ਵੀ ਮੈਨੂੰ ਹੋਰ ਕੋਈ ਸੁਣਨ ਵਾਲਾ ਹੁਣ ਬਚਿਆ ਹੀ ਨਹੀਂ, ਤਾਂ ਮੈਂ ਕਿਉਂ ਨਾ ਕਿਤਾਬ ਲਿਖਾਂ। ਇਸ ਲਈ ਜਾਂ ਕਹਿ ਲਓ ਆਪਣੀ ਜ਼ਿੰਦਗੀ ਦੇ ਤਜ਼ਰਬੇ ਜੋ ਹੁੰਦੇ ਆ ਉਹ ਬਹੁਤ ਸਮਾਂ ਲੈ ਕੇ ਹੁੰਦੇ ਆ, ਫਿਰ ਉਹ ਬੰਦਾ ਪਕਿਆਈ 'ਚ ਚਲਿਆ ਜਾਂਦਾ ਵੀ ਹਾਂ ਯਾਰ ਮਨੁੱਖੀ ਸੁਭਾਅ ਇੱਦਾਂ, ਹਾਂ ਯਾਰ ਇਹ ਇੱਦਾਂ ਹੋਇਆ, ਹੋ ਸਕਦਾ ਇਹ ਮੇਰੀ ਆਪਣੀ ਸੋਚ ਦੀ ਜ਼ਲਤ ਹੋਵੇ ਕਿ ਮੈਂ ਹੈ ਨਾ ਸ਼ੀਸ਼ੇ 'ਤੇ ਮੈਲ ਹੋਵੇ ਅਤੇ ਮੈਂ ਦੁਨੀਆ 'ਚ ਨੁਕਸ ਕੱਢੀ ਗਿਆ ਤਮਾਮ ਉਮਰ, ਅਸਲ 'ਚ ਮੈਨੂੰ ਆਪਣਾ ਸੁਭਾਅ ਬਦਲਣ ਦੀ ਲੋੜ ਸੀ। ਇਹ ਚੀਜ਼ਾਂ ਫਿਰ ਮੁੜ ਕੇ 50-55-60 ਸਾਲ ਜਦ ਬੰਦੇ ਨੂੰ ਆਉਂਦੀਆਂ, ਇਸੇ ਕਰਕੇ ਜ਼ਿਆਦਾ ਜਿਹੜੇ ਕਵੀ ਸ਼ਾਇਰ ਆਰਟਿਸਟ ਨੇ ਤੁਸੀਂ ਦੇਖੋਗੇ ਉਸ ਉਮਰੇ ਜ਼ਿਆਦਾ, ਕਿਉਂਕਿ ਬੰਦੇ ਨੂੰ ਲੱਗਦਾ ਵੀ ਮੈਂ ਤਾਂ ਉਈ ਯਾਰ ਹੋਰ ਹੀ ਪਾਸੇ ਭੱਜਿਆ ਫਿਰਦਾ ਰਿਹਾ, ਤਮਾਮ ਪੈਸੇ ਪੂਹੇ ਜੋੜਦਾ ਰਿਹਾ, ਅਸਲ 'ਚ ਖੁਸ਼ੀ ਤਾਂ ਪੈਸੇ ਨਾਲ ਨਹੀਂ ਸੀ, ਜਾਂ ਖੁਸ਼ੀ ਇਸ ਚੀਜ਼ ਨਾਲ ਸੀ, ਖੁਸ਼ੀ ਪ੍ਰੋਫੈਸ਼ਨਲ ਲੈਵਲ 'ਤੇ ਮੈਂ ਹੁਣ ਡਾਇਰੈਕਟਰ ਵੀ ਬਣ ਗਿਆ ਤਾਂ ਵੀ ਫਿਟੇ ਮੂਈ ਹਾਂ, ਘਰ ਵਾਲੀ ਤਾਂ ਮੈਨੂੰ ਫੇਰ ਨਹੀਂ ਪੁੱਛਦੀ, ਹੈ ਨਾ, ਬਾਪੂ ਕਹਿੰਦਾ ਨਿਆਣੇ ਤਾਂ ਫੇਰ ਨਹੀਂ ਰੋਟੀ ਦਿੰਦੇ, ਦਾਲ 'ਚ ਫੇਰ ਨਹੀਂ ਘਿਓ ਪਾਉਂਦੇ, ਹੁਣ ਡਾਕਟਰ ਨੇ ਮਨਾ ਕਰਤਾ। ਜਿਉਂ ਜਿਉਂ ਜ਼ਿੰਦਗੀ ਦਾ ਸੱਚ ਪਤਾ ਲੱਗਦਾ, ਜਾਨੂੰ ਕਈ ਇਹ ਕਹਿੰਦੇ ਆ ਹੁਣ ਟੂ ਲੇਟ ਆ, ਕਈ ਕਹਿੰਦੇ ਆ ਨਹੀਂ ਯਾਰ ਹੁਣ ਸਮਾਂ, ਹੁਣ ਲਿਖਿਆ ਜਾਵੇ, ਹੁਣ ਬੋਲਿਆ ਜਾਏ। ਇਸੇ ਲਈ ਜਿੱਡੇ ਸਿਆਣੇ ਲੋਕ ਆ ਜਾਂ ਜਿਹੜੇ ਲੋਕਾਂ ਦੇ ਤੁਸੀਂ ਤਜ਼ਰਬੇ ਸੁਣੋਗੇ, ਹਰਪਾਲ ਪੰਨੂ ਹੁਣੀ ਹੋ ਗਏ, ਉਹ ਗੱਲ ਇੰਨੀ ਟਿਕਾ ਕੇ ਸਹਿਜ ਮਤੇ ਨਾਲ ਰੱਖਦੇ ਆ ਵੀ ਐਨ ਪਾਰੇ ਵਾਂਗੂ ਘੁਲ ਘੁਲ ਪੈਂਦੀਆਂ ਚੀਜ਼ਾਂ। ਇਹੀ ਕੋਈ ਯੰਗ ਬੰਦਾ, ਯੰਗ ਬੰਦੇ ਦੀ ਵਾਈਬ੍ਰੈਂਟ ਐਨਰਜੀ, ਉਹ ਯਾਰ ਐਂ ਕਿਉਂ ਨਹੀਂ ਕਰਦੇ, ਓਂ ਕਿਉਂ ਨਹੀਂ ਹੁੰਦਾ, ਇਹ ਦੇਸ਼ ਨੂੰ ਬਦਲਣ ਦੀ ਲੋੜ ਆ, ਉਹ ਯੰਗ ਬੰਦੇ ਦੇ ਮੂੰਹ ਸੋਹਣੀਆਂ ਲੱਗਦੀਆਂ। ਕੋਈ ਇੱਦਾਂ ਬਜ਼ੁਰਗ ਕਹੇ ਤਾਂ ਉਹਦੇ ਮੂੰਹ ਜਚਣੀ ਨਹੀਂ।
0: ਸੋ ਹਰ ਇੱਕ ਉਮਰ ਦੇ ਪੜਾਅ ਦੇ ਵਿੱਚ ਅਲੱਗ ਅਲੱਗ ਸਮੇਂ ਦੇ ਉੱਤੇ ਅਲੱਗ ਅਲੱਗ ਚੀਜ਼ਾਂ ਹੀ ਸੋਭਦੀਆਂ ਨੇ, ਅਤੇ ਸਮੇਂ ਨਾਲ ਜੇ ਨਹੀਂ ਬੰਦਾ ਬਦਲਦਾ ਤਾਂ ਉਹ ਵੀ ਬੁਰਾ ਲੱਗਦਾ।
1: ਐਕਸਪੀਰੀਅੰਸਡ ਡਾਕਟਰ ਅਤੇ ਹੈ ਨਾ ਯੰਗ ਵਕੀਲ, ਇਹ ਦੋਨੋਂ
0: ਕਾਮਯਾਬ,
1: ਦੋਨਾਂ ਨੂੰ ਉਹਨਾਂ ਉਹਨਾਂ ਚੀਜ਼ਾਂ ਦੀ ਅਹਿਮੀਅਤ ਆ ਨਾ।
0: ਜੀ, ਸੋ ਧੰਨਵਾਦ ਜੀ ਤੁਹਾਡਾ, ਮਿਹਰਬਾਨੀ, ਆਸ ਕਰਦੇ ਕਿ ਤੁਸੀਂ ਗੱਲਾਂ ਬਾਤਾਂ ਸਾਡੀਆਂ ਸਹਿਮਤੀ ਜਿਤਾ ਰਹੇ ਹੋਗੇ, ਨਹੀਂ ਵੀ ਜਿਤਾ ਰਹੇ ਤਾਂ ਤੁਸੀਂ ਲਿਖ ਸਕਦੇ ਹੋ, ਤੁਸੀਂ ਭੇਜ ਸਕਦੇ ਹੋ। ਅਤੇ ਸਿਮਰਨ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਡਿਫੀਕਲਟ ਡਰਾਈਵਿੰਗ ਕੰਡੀਸ਼ਨ, ਇਹ ਤਾਂ ਮੈਨੂੰ ਲੱਗਦਾ ਸਵੇਰ ਦਾ ਹੀ ਮੈਸੇਜ, ਪਰ ਹੁਣ ਇਹ ਕਹਿੰਦੇ ਨੇ ਕਿ ਥੈਂਕ ਯੂ ਫੋਰ ਪਲੇਇੰਗ ਬੀਰ ਸਿੰਘ ਸੌਂਗ, ਅਤੇ ਬੜੀ ਵੱਖਰੀ ਐਨਰਜੀ ਅੱਜ ਦੇ ਸੌਂਗ ਦੀ, ਥੈਂਕ ਯੂ ਜੀ, ਅਤੇ ਘੈਂਟ ਸੌਂਗ ਅਤੇ ਘੈਂਟ ਸ਼ੋਅ 'ਤੇ ਮੈਸੇਜ ਕਰਦੇ ਨੇ ਸਾਨੂੰ ਸੰਧੂ ਸਿੰਘ ਜੀ। ਜੱਸੋਵਾਲ ਸਾਹਿਬ ਕਹਿੰਦੇ ਨੇ ਕਿ ਓਕੇ ਰਿਪੋਰਟ ਹੋ ਗਿਆ, ਅੰਗੂਠਾ ਵੀ ਹੋ ਗਿਆ, ਸਤਿ ਸ਼੍ਰੀ ਅਕਾਲ ਵੀ ਹੋ ਗਈ, ਅਤੇ
1: ਠੇਂਗਾ ਤਾਂ ਨਹੀਂ,
0: ਐਂ ਵੀ ਹੋ ਗਿਆ, ਹੈ
1: ਠੇਂਗਾ ਨਾ ਹੋਵੇ, ਕਈ ਵਾਰ ਅੰਗੂਠਾ ਠੇਂਗੇ ਵਰਗਾ ਵੀ ਹੁੰਦਾ,
0: ਠੇਂਗਾ ਨਹੀਂ ਆ
1: ਜਸਵਾ ਸਾਹਿਬ ਇਹ ਬਹੁਤ ਪਿਆਰ ਭੇਜਦੇ
0: ਤੇ ਬਲਜੀਤ ਫਰਵਾਲੀ ਜੀ ਕਹਿੰਦੇ ਕਿ ਦੋਵੇਂ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਹਮੇਸ਼ਾ ਵਾਂਗ ਅੱਜ ਦੀ ਗੱਲਬਾਤ ਵੀ ਘੈਂਟ ਹੀ ਆ ਤੇ ਨਾਲੇ
1: ਕਿਸੇ ਦਿਨ ਬਲਜੀਤ ਉਹਨਾਂ ਨੂੰ ਵੀ ਔਨ ਏਅਰ ਕਰਨਾ ਆਪਾਂ ਇਹ ਵੀ ਬਹੁਤ ਸੋਹਣੀ ਆ ਮਿੰਨੀ ਕਹਾਣੀਆਂ ਛੋਟੀਆਂ ਛੋਟੀਆਂ ਇਹਨਾਂ ਨੇ ਕਿਤਾਬ ਵੀ ਛਪਾਈ ਆ ਤੇ
0: ਮਿੰਨੀ ਮਿੰਨੀ ਜਿਹਾ
1: ਹੈ
0: ਮਿੰਨੀ ਮਿੰਨੀ ਸਾਰਾ ਕੁਝ ਵਧੀਆ ਹੁੰਦਾ
1: ਦਿਲ ਕਰਵਾ ਲਿਆ ਚੋਰੀ ਨਿੰਮ ਨਿੰਮ ਹੱਸਦੀ ਨੇ ਕਈ ਕਹਾਣੀਆਂ ਵੀ ਇੱਦਾਂ ਹੀ ਹੁੰਦੀਆਂ ਨਿੰਮੀਆਂ ਨਿੰਮੀਆਂ ਮਿੰਨੀਆਂ ਮਿੰਨੀਆਂ
0: ਮਿੰਨੀ ਕਹਾਣੀ ਲਿਖਣੀ ਇਹ ਸਗੋਂ ਹੋਰ ਵੀ ਔਖਾ ਆ ਇੱਕ ਹੋਰ ਔਖੀ ਕਲਾ ਵਾ ਸਿਮਰਨ ਜੀ ਸੋਰੀ ਸਿਮਰਨ ਜੀ ਕਹਿੰਦੇ ਨੇ ਕਿ ਜਿੰਨਾ ਤੁਸੀਂ ਆਪਣੀ ਮਾਂ ਅੱਛਾ ਇਹ ਪੁਰਾਣਾ ਮੈਸੇਜ ਸੋਰੀ ਮੈਂ ਪੁਰਾਣੇ ਕਿਉਂ ਆਈ ਜਾਂਦੇ ਅੱਜ ਕਹਿੰਦੇ ਕਿ ਤੁਸੀਂ ਜਿਹੜੀ ਪਹਿਲਾਂ ਕਵਿਤਾ ਪੜ੍ਹੀ ਸੀ ਉਹਦੇ ਰਾਈਟਰ ਦਾ ਨਾਂ ਦੱਸ ਦਿਓ ਤਾਹਿਰਾ ਸਰਾਂ ਦੀ ਪੜ੍ਹੀ ਸੀ ਮੇਰੇ ਖਿਆਲ
1: ਹਾਂਜੀ ਤਾਹਿਰਾ ਸਰਾਂ
0: ਤਾਹਿਰਾ ਸਰਾਂ ਇਹ ਪਾਕਿਸਤਾਨੀ ਪੰਜਾਬ ਦੇ ਪੰਜਾਬੀ ਦੇ ਬੜੇ ਪਿਆਰੇ
1: ਇਹ
0: ਲੇਖਿਕਾ ਨੇ
1: ਛੱਤਾਂ ਬਦਲੀ ਜਾਂਦੇ ਹੋ ਦਿਲ ਬਦਲਣ ਦਾ ਵਾਅਦਾ ਸੀ ਨਜ਼ਰਾਂ ਬਦਲੀ ਜਾਂਦੇ ਹੋ ਇਹ ਕਿਹੜੀ ਤਬਦੀਲੀ ਏ ਸ਼ਕਲਾਂ ਬਦਲੀ ਜਾਂਦੇ ਹੋ ਹੱਦ ਦੇ ਬੇਤਬਾਰੀ ਦੀ ਉਹ ਭਾਈ ਪੱਗਾਂ ਬਦਲੀ ਜਾਂਦੇ ਹੋ ਮੇਰੇ ਜੇਠ ਦੀਆਂ ਦਸਤਾਰਾਂ ਦੇ ਰੰਗ ਬਦਲਦੇ
0: ਹਾਂ ਨਹੀਂ ਬਹੁਤ ਸੋਹਣਾ ਜੀ ਬੜੇ ਵਧੀਆ ਇੱਕ ਇਹਨਾਂ ਦਾ ਹਸਬੈਂਡ ਵਾਈਫ ਦੇ ਉੱਤੇ ਵੀ ਬੜਾ ਘੈਂਟ ਜਿਹਾ ਅਤੇ ਸਭ ਤੋਂ ਪਹਿਲਾਂ ਉਹੀ ਮਸ਼ਹੂਰ ਹੋਇਆ ਸੀ ਅਤੇ ਉਹੀ ਤੁਸੀਂ ਸੁਣਿਆ ਹੋਊਗਾ ਅਤੇ ਜੇਕਰ ਤੁਸੀਂ ਇਹਨਾਂ ਦੀ ਕਿਤਾਬ ਤੁਸੀਂ ਪੰਜਾਬੀ ਦੇ ਵਿੱਚ ਪੰਜਾਬੀ ਤਾਂ ਮਤਲਬ ਚਲੋ ਇਹ ਲਿਖਦੇ ਹੀ ਨੇ ਗੁਰਮੁਖੀ ਦੇ ਵਿੱਚ ਅਨੁਵਾਦਿਤ ਵੀ ਇਹਨਾਂ ਦੀਆਂ ਕਿਤਾਬਾਂ ਨੇ ਵੈਸੇ ਤਾਂ ਸ਼ਾਹਮੁਖੀ ਦੇ ਵਿੱਚ ਲਿਖਦੇ ਨੇ ਅਤੇ ਉਹ ਤੁਸੀਂ kitabwala.com.au ਦੇ ਉੱਤੇ ਤੁਸੀਂ ਸੰਪਰਕ ਕਰਿਓ ਅਤੇ ਇਹਨਾਂ ਦੀ ਕਿਤਾਬ ਤੁਹਾਨੂੰ ਮਿਲ ਜੂਗੀ ਅਤੇ ਉਹਦੇ ਵਿੱਚ ਇੱਦਾਂ
1: ਇੰਗਲਿਸ਼ ਵਿੱਚ ਲੱਲੇ ਦੇ ਪੈਰ 'ਚ ਬਿੰਦੀ ਹੈ ਨਹੀਂ ਤਾਂ ਤੁਹਾਨੂੰ kitabwala.com ਕਿਹਾ ਅਸਲ 'ਚ kitabwala.com
0: ਹਾਂ
1: ਫਿਰ ਅੰਗਰੇਜ਼ੀ ਸਪੈਲਿੰਗ ਗਲਤ ਨਾ ਲਿਖਦਾ ਐਲ ਐਚ ਪਾ ਦੇ
0: ਅੰਗਰੇਜ਼ੀ 'ਚ ਵਿੱਚ ਇੱਦਾਂ ਹਾਂਜੀ ਸੋ kitabwala.com.au ਦੇ ਉੱਤੇ ਤੁਸੀਂ ਜਾ ਕੇ ਅਤੇ ਤਾਹਿਰਾ ਸਰਾਂ ਦੀ ਕਿਤਾਬ ਲੈ ਲਓ ਉਹਦੇ ਵਿੱਚ ਤੁਹਾਨੂੰ ਬੜੀਆਂ ਸੋਹਣੀਆਂ ਸੋਹਣੀਆਂ ਤੁਹਾਨੂੰ ਹੋਰ ਵੀ ਮਿਲ ਜਾਣਗੀਆਂ ਤੁਹਾਨੂੰ
1: ਵਿਸ਼ਾਲ ਵਿਜੇ ਬਾਬ
0: ਵਿਸ਼ਾਲ ਵਿਜੇ ਸਿੰਘ ਖਹਿਰਾ ਅਤੇ ਥੈਂਕ ਯੂ ਅਤੇ ਮਨ ਸਾਹਿਬ ਬਹੁਤ ਮਿਹਰਬਾਨੀ ਅਤੇ ਹਰਸ਼ਪ੍ਰੀਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਅੱਜ ਦਾ ਪ੍ਰੋਗਰਾਮ ਕਹਿੰਦੇ ਕਿ ਵਧੀਆ ਜਾ ਰਿਹਾ ਹੈ ਅਤੇ ਹਰਸ਼ਪ੍ਰੀਤ ਸਿੰਘ ਜੀ ਬ੍ਰਿਸਬੇਨ ਤੋਂ ਮੈਸੇਜ ਕਰਦੇ ਨੇ ਕਹਿੰਦੇ ਖੁਦ ਨੂੰ ਆਪਣੇ ਹੱਥੀਂ ਹੀ ਵੱਢ ਬੈਠੇ ਹਾਂ ਖੁਦ ਆਪਣੇ ਹੱਥੀਂ ਹੀ ਵੱਢ ਬੈਠੇ ਹਾਂ ਫੰਗ ਪਰਦੇਸ ਜਾਂ ਪੰਜਾਬ ਹੁਣ ਕੋਈ ਸਾਥ ਨਾ ਨਿਭਾਏ ਸਾਡੇ ਸੰਗ ਹਰ ਘਰ ਹਰ ਦੇਸ਼ ਵਿੱਚ ਛਿੜੀ ਹੋਈ ਹੈ ਥੋੜ੍ਹੀ ਬਹੁਤੀ ਜੰਗ ਪਰਦੇਸਾਂ ਵਿੱਚ ਬੰਦਾ ਆਪਣਿਆਂ ਦੇ ਵਿਛੋੜੇ ਪੱਖੋਂ ਹਮੇਸ਼ਾ ਹੀ ਰਹਿੰਦਾ ਏ ਤੰਗ ਨਾ ਤਾਂ ਖੁੱਲ੍ਹ ਜੀਏ ਨਾ ਕੀਤੀ ਗੱਲਬਾਤ ਸਾਰੀ ਉਮਰ ਇਕੱਲਿਆਂ ਹੀ ਕੱਢ ਦਿੱਤੀ ਉਤਰੀ ਨਾ ਸਾਰੀ ਉਮਰ ਲੋਕਾਂ ਦੀ ਸੰਗ ਕਾਲੇ ਤੋਂ ਚਿੱਟੇ ਹੋ ਗਏ ਕੇਸ ਦਾੜੇ ਵੀ ਚਾਰ ਗਏ ਹੁਣ ਲੰਘ ਅਤੇ ਆਪਣਿਆਂ ਦਾ ਮਿਲ ਜਾਵੇ ਪਿਆਰ ਹੋਰ ਨਾ ਹੋਵੇ ਘੁੰਮਣ ਦੀ ਕੋਈ ਵੀ ਮੰਗ ਧੰਨਵਾਦ ਘੁੰਮਣ ਸਾਹਿਬ ਬਹੁਤ ਮਿਹਰਬਾਨੀ ਅਤੇ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਨੇ ਕਿ ਦੋਵਾਂ ਨੂੰ ਅਤੇ ਜਸਵੰਤ ਜੀ ਕਹਿੰਦੇ ਨੇ ਕਿ ਭਾਅ ਜੀ ਸਾਰੀ ਮਨ ਦਾ ਸੌਂਗ ਸੁਣ ਕੇ ਅੱਛਾ ਸ਼ਹਿਰੀ ਮਾਨ ਦਾ ਸੌਂਗ ਸੁਣ ਕੇ ਕਹਿੰਦੇ ਕਿ ਰੂਹ ਸਕੂਨ ਮਿਲਿਆ ਰੂਹ ਨੂੰ ਵੈਰੀ ਬਿਊਟੀਫੁੱਲ ਕਨਵਰਸੇਸ਼ਨ ਥੈਂਕ ਯੂ ਜੀ ਬਹੁਤ ਮਿਹਰਬਾਨੀ ਕਹਿੰਦੇ ਕਿ ਮੈਂ ਚੁੱਪ ਰਹਿਣੇ ਲਗਾ ਹੂੰ ਤਬ ਸੇ ਜਬ ਸੇ ਮੇਰੀ ਖਾਮੋਸ਼ੀ ਨੇ ਬੋਲਣਾ ਸਿੱਖ ਲਿਆ
1: ਮੈਂ ਚੁੱਪ ਰਹਾ ਤੋ ਗਲਤ ਫਹਿਮੀਆਂ ਔਰ ਬੜੀ ਵੋ ਵੀ ਸੁਣਾ ਹੈ ਉਸਨੇ ਜੋ ਹਮਨੇ ਕਹਾ
0: ਆਹਾ
1: ਸ਼ੁੱਕਰਵਾਰ
0: ਸ਼ੁਰੂ ਸ਼ਰੀ ਹੋ ਗਿਆ ਕੰਮ ਅੱਜ ਤੇ ਗੁਰਜੀਤ ਜੀ ਕਹਿੰਦੇ ਨੇ ਕਿ ਬਹੁਤ ਵਧੀਆ ਇਹ ਗਾਣੇ ਵੀਰ ਸਿੰਘ ਆਲਵੇਜ਼ ਬੈਸਟ ਅਤੇ ਥੈਂਕ ਯੂ ਪ੍ਰਵੀਨ ਖੁਰਾਣਾ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਸੁਖਰਾਜ ਬਾਠ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਕਹਿੰਦੇ ਕਿ ਵੈਰੀ ਨਾਈਸ ਸੌਂਗ ਅਤੇ ਹੁਣ ਮੈਂ ਬਾਕੀ ਦੇ ਮੈਸੇਜ ਤੁਹਾਡੇ ਬਾਅਦ 'ਚ ਪੜ੍ਹਦਾ ਜੀ ਹੁਣ ਆਪਾਂ ਪ੍ਰੋਗਰਾਮ ਦਾ ਗੇਅਰ ਥੋੜ੍ਹਾ ਜਿਹਾ ਚੇਂਜ ਕਰੀਏ ਅਤੇ ਮਾਫੀ ਚਾਹੁੰਦਾ ਆਪਾਂ ਕਾਲਰ ਜਿਹੜੇ ਨੇ ਉਹ ਆ ਕੇ ਅਤੇ ਅਗਲੇ ਹਿੱਸੇ ਦੇ ਵਿੱਚ ਆਪਾਂ ਲਵਾਂਗੇ ਅਤੇ ਅਗਲੇ ਹਿੱਸੇ ਦੇ ਵਿੱਚ ਗੱਲਾਂ ਬਾਤਾਂ ਦੇ ਗੇਅਰ ਥੋੜ੍ਹੇ ਜਿਹੇ ਚੇਂਜ ਹੋਣਗੇ ਵੈਸੇ ਤੁਸੀਂ ਜ਼ਿੰਦਗੀ ਦੇ ਰੰਗਾਂ ਅਤੇ ਫਲਸਫਿਆਂ 'ਤੇ ਗੱਲਬਾਤ ਤੁਸੀਂ ਕਰਨੀ ਹੋਵੇ ਤਾਂ ਤੁਸੀਂ ਕਰ ਸਕਦੇ ਹੋ ਆਲਵੇਜ਼ ਵੈਲਕਮ ਕੁਝ 'ਚ ਸਮੁੰਦਰ ਬੰਦ ਕਰਨਾ ਹੋਵੇ ਤਾਂ ਠੀਕ ਹੈ ਅਤੇ ਜੇ ਸਾਡੇ ਵਾਂਗੂ ਦਸ ਦਸ ਪੰਦਰਾਂ ਪੰਦਰਾਂ ਮਿੰਟਾਂ ਵਾਲਾ ਹੋਇਆ ਕੰਮ ਤਾਂ ਫਿਰ ਤਾਂ ਆਪਾਂ ਔਖਾ ਹੋ ਜੂਗਾ ਸਮਾਂ ਮੇਨਟੇਨ ਕਰਨਾ ਬੇਸਿਕਲੀ ਸਿਆਣੀ ਗੱਲ ਦਾ ਤਾਂ ਰਸ ਹੀ ਇਹੋ ਆ ਵੀ ਜੇ ਕੋਈ ਬੜੇ ਥੋੜ੍ਹੇ ਜਿਹੇ ਸੰਖੇਪ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਦੱਸ ਸਕੇ ਕਰ ਸਕੇ ਅਤੇ ਕਿਸੇ ਦੇ ਕੰਮ ਆ ਸਕਣ ਧੰਨਵਾਦ ਤੁਹਾਡਾ ਇੱਕ ਆਪਾਂ ਬ੍ਰੇਕ ਲਵਾਂਗੇ ਅਤੇ ਬ੍ਰੇਕ ਤੋਂ ਬਾਅਦ ਆ ਕੇ ਗੱਲਾਂ ਬਾਤਾਂ ਹੋਣਗੀਆਂ ਅਗਲੇ ਹਿੱਸੇ ਦੇ ਵਿੱਚ ਗੱਲਾਂ ਬਾਤਾਂ ਇਸ ਟਾਈਮ ਦੇ ਉੱਤੇ ਚੱਲ ਰਹੇ ਇੱਕ ਸੋਸ਼ਲ ਮੀਡੀਆ ਦੇ ਉੱਤੇ ਔਨਲਾਈਨ ਯੂਟਿਊਬ ਦੇ ਉੱਤੇ ਜਾਂ ਫਿਰ ਨਵਾਂ ਜਿਹੜਾ ਇੱਕ ਚੱਲਿਆ ਰੁਝਾਨ ਵੀ ਕਹਿ ਸਕਦੇ ਹਾਂ, ਜਾਂ ਫਿਰ ਪੁਰਾਣਾ ਬਦਲਿਆ ਰੂਪ, ਇੱਕ ਮੀਡੀਆ ਦਾ ਵੀ ਨਹੀਂ ਕਹਾਂਗੇ, ਸਿੱਖਿਆ ਦਾ ਬਦਲਿਆ ਰੂਪ, ਜਿਹੜੇ ਤਰੀਕੇ ਦੇ ਨਾਲ ਹੁਣ ਕੋਵਿਡ ਤੋਂ ਪਹਿਲਾਂ ਜਾਂ ਕੋਵਿਡ ਦੇ ਦਰਮਿਆਨ ਇਹਦੀ ਬਹੁਤ ਜ਼ਿਆਦਾ ਇਹਦੇ ਵਿੱਚ ਉਭਾਰ ਮਿਲਿਆ ਅਤੇ ਹੁਣ ਇਹ ਕੰਟੀਨਿਊ ਰਿਹਾ ਕਿਉਂਕਿ ਇਹਨਾਂ ਨੂੰ ਲੋਕ ਪਸੰਦ ਬਹੁਤ

0: ਟਾਈਮ ਦੇ ਉੱਤੇ ਬਾਕੀ ਥਾਵਾਂ ਦੇ ਉੱਤੇ ਸਿੱਖਿਆ ਦਾ ਮਿਆਰ ਡਿੱਗ ਪਿਆ ਅਤੇ ਇੱਕ ਸਪੇਸ ਕ੍ਰੀਏਟ ਹੋਈ ਅਤੇ ਇੱਕ ਨਵਾਂ ਵਿਵਾਦ ਪੈਦਾ ਹੋਇਆ ਵਾ। ਜੇਕਰ ਤੁਹਾਨੂੰ ਨਹੀਂ ਪਤਾ ਤਾਂ ਇੱਕ ਮਸ਼ਹੂਰ ਇੱਕ ਟੀ ਵੀ ਐਂਕਰ ਨੇ, ਖਬਰਾਂ ਪੜ੍ਹਦੇ ਨੇ, ਓਮ ਅੰਜਨਾ ਓਮ ਕਸ਼ਯਪ। ਸੋ ਓਮ ਕਸ਼ਯਪ ਦੇ ਵੱਲੋਂ ਇੱਕ ਵਿਵਾਦਿਤ ਬਿਆਨ ਦਿੱਤਾ ਗਿਆ ਇਹਨਾਂ ਹੀ ਯੂਟਿਊਬ ਦੇ ਉੱਤੇ ਪੜ੍ਹਾਉਣ ਵਾਲੇ ਟੀਚਰਸ ਦੇ ਖਿਲਾਫ, ਜਿਹਨੂੰ ਲੈ ਕੇ ਹੁਣ ਚਰਚੇ ਛਿੜ ਰਹੇ ਨੇ ਉੱਧਰੋਂ ਟੀਚਰ ਅਤੇ ਉੱਧਰੋਂ ਉਹਨਾਂ ਦੇ ਚਾਹੁਣ ਵਾਲੇ ਸਟੂਡੈਂਟ ਜਿਹੜੇ ਕਿ ਉਹਨਾਂ ਨੂੰ ਬਹੁਤ ਪਿਆਰ ਕਰਦੇ ਨੇ, ਉਹਨਾਂ ਨੇ ਵੀ ਹੁਣ ਝੰਡਾ ਚੁੱਕ ਲਿਆ ਵੀ ਇਹ ਹੁੰਦੇ ਕੌਣ ਨੇ, ਇੱਦਾਂ ਦੀਆਂ ਗੱਲਾਂ ਕਰਨ ਵਾਲੇ, ਦੋ ਕੌੜੀ ਦਾ ਕਹਿਣ ਵਾਲੇ ਹੁੰਦੇ ਕੌਣ ਨੇ, ਉਹ ਸਾਡੇ ਅਧਿਆਪਕ ਨੇ, ਉਹ ਸਾਡੇ ਗੁਰੂ ਨੇ। ਇਸ ਤਰੀਕੇ ਦੇ ਨਾਲ ਇੱਕ ਐਂਕਰ ਇੱਦਾਂ ਕਿੱਦਾਂ ਕਹਿ ਸਕਦੀ ਹੈ ਵੀ ਉਹਨਾਂ ਨੂੰ ਕੁਛ ਪਤਾ ਹੀ ਨਹੀਂ ਹੈ। ਸੋ ਖੈਰ, ਬਹੁਤ ਸਾਰਾ ਕੁਛ ਇਸ ਟਾਈਮ ਦੇ ਉੱਤੇ ਇਹਦੇ ਆਲੇ ਦੁਆਲੇ ਚੱਲ ਰਿਹਾ ਅਤੇ ਹੋਰ ਵਧੇਰੇ ਆਪਾਂ ਆ ਕੇ ਤੁਹਾਡੇ ਨਾਲ ਸਾਂਝ ਪਾਵਾਂਗੇ ਇਸ ਵਿਸ਼ੇ ਦੇ ਉੱਤੇ, ਅਤੇ ਜੇ ਤੁਹਾਡੇ ਕੋਲ ਹੋਵੇ ਕੁਛ ਤਾਂ ਤੁਸੀਂ ਵੀ ਸਾਂਝ ਪਾ ਸਕਦੇ ਹੋ। ਪਰ ਇੱਕ ਆਪਾਂ ਬ੍ਰੇਕ ਲੈ ਕੇ ਅਤੇ ਫਿਰ ਵਾਪਸੀ ਕਰਦੇ ਹਾਂ।
1: ਅਤੇ ਸੁਣਦੇ ਰਹੋ
0: ਰੇਡੀਓ, ਹਾਂਜੀ 1674 ਏ ਐਮ।
2: Set, go! Chadston Ford. Dandenong Road te tuhanu udik reha hai. Ford Ranger, Ranger Super Duty. Everest te Sadabahar Mustang. Brand new demo te quality pre-owned vehicles. Trade-in ate finance options be available. Aho te apni navi Ford da test drive karo. Business fleet lai gal karo. Vehicle experts, Tim Forbes ya Corey Nal. Radio Hanji reha wale nal pao. 3 saal di free service. Chadston Ford. Ready, set, go!
3: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ ਕੀ ਹੋਇਆ ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ ਵੀ ਵਾਈ ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ
2: ਕੰਸਲਟੈਂਟ
1: ਹਰ ਕਦਮ ਤੁਹਾਡੇ ਨਾਲ
3: ਆ ਕਿੱਥੇ ਵੱਜ ਗਈ ਤੇਰੀ ਗੱਡੀ
4: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
5: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ ਸਿੰਘ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ
2: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 0390866655 ਔਰ ਵਿਜ਼ਿਟ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ
6: ਕੀ ਹੋਇਆ ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
7: ਯਾਰ ਕੀ ਦੱਸਾਂ ਮਾਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ
6: ਅੱਜ ਸਿੰਮੀ ਭੈਣ ਜੀ ਆਏ ਸੀ ਉਹਨਾਂ ਨੇ ਆਪਣਾ ਮਾਰਗੇਜ ਯੂਵੀ ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ
7: ਅੱਛਾ ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ
6: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ ਰੀਫਾਈਨਾਂਸ ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ ਯੂਵੀ ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-83-30-11 ਔਰ ਵਿਜ਼ਿਟ uvfinancial.com.au ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au
0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ

0: ਰੇਡੀਓ ਹਾਂ ਜੀ 1674 ਆਸ ਕਰਦੇ ਹਾਂ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਏਗਾ। ਅੱਜ 3 ਤਰੀਕ ਆ ਜੂਨ ਦਾ ਮਹੀਨਾ, ਅੱਜ ਦਿਨ ਬੁੱਧਵਾਰ ਦਾ, ਅਤੇ ਗੱਲਾਂ ਬਾਤਾਂ ਦੇ ਇਸ ਸਫ਼ਰ ਨੂੰ ਆਪਾਂ ਅੱਗੇ ਤੋਰਦੇ। ਮੈਂ ਰਣਜੋਤ ਸਿੰਘ, ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ
1: ਜੀ। ਹੁਣੇ ਹੁਣੇ ਜਿਹੜੇ ਸਰੋਤਿਆਂ ਨੂੰ ਜੀ ਇਹਨੂੰ ਆਖਦੇ ਹਾਂ ਜੀ, ਪ੍ਰੋਗਰਾਮ ਆਪਾਂ ਰਮਤੇ ਰਮਤੇ ਰਾਹੇ ਪਾ ਲਿਆ, ਅਤੇ ਹੁਣ ਗੱਲ ਹੋਣੀ ਆ ਉਸ ਗੱਲ ਦੀ। ਬਹੁਤ ਚਿਰੋਂ ਬਹੁਤ ਕੁਝ ਕਹਿੰਦਾ ਰਿਹਾ ਹੈ, ਗੱਲ ਜੋ ਕਹਿਣੀ ਹੈ ਜੇ ਨਾ ਕਹੀ ਹੈ, ਇੱਕ ਵਿਸ਼ਾ ਇੱਕ ਟੋਪਿਕ ਜਿਹਦੇ 'ਤੇ ਗੱਲ ਕਰਨੀ ਅਸੀਂ ਜ਼ਰੂਰੀ ਸਮਝਦੇ ਹਾਂ, ਅਤੇ ਸਾਨੂੰ ਇਹ ਲੱਗਦਾ ਕਿ ਹੋ ਸਕਦਾ ਤੁਹਾਡੇ ਲਈ ਵੀ ਉਹ ਗੱਲ ਓਨੀ ਹੀ ਜ਼ਰੂਰੀ ਹੋਵੇ, ਓਨੀ ਹੀ ਅਹਿਮੀਅਤ ਰੱਖਦੀ ਹੋਵੇ।
0: ਬਿਲਕੁਲ, ਦੋ ਪੱਖ ਇਸ ਖਬਰ ਕਹਾਂਗੇ ਆਪਾਂ, ਇਹ ਖਬਰ ਜਿਹੜੀ ਇਸ ਟਾਈਮ ਦੇ ਉੱਤੇ ਚਰਚਾ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਹੀ ਹੈ, ਇਹਦੇ ਦੋ ਪੱਖ ਨੇ। ਇੱਕ ਵਾਰੀ ਫਿਰ ਤੋਂ ਆਪਣੇ ਸਰੋਤਿਆਂ ਨੂੰ ਦੱਸ ਦੇ ਕਿ ਅੰਜਨਾ ਓਮ ਕਸ਼ਯਪ ਇਹ ਵੱਡੇ ਟੀ ਵੀ ਚੈਨਲ ਦੇ ਵੱਡੇ ਐਂਕਰ ਨੇ, ਉਹਨਾਂ ਐਂਕਰਾਂ ਦੇ ਵਿੱਚੋਂ ਇੱਕ ਨੇ ਜਿਹੜੇ ਲਗਾਤਾਰ ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ ਵਿਵਾਦਾਂ ਦੇ ਵਿੱਚ, ਚਰਚਾ ਦੇ ਵਿੱਚ ਰਹਿੰਦੇ ਨੇ, ਜਿਨ੍ਹਾਂ ਦੇ ਉੱਤੇ ਕਈ ਚੀਜ਼ਾਂ ਨੂੰ ਲੈ ਕੇ ਵਿਵਾਦਿਤ ਬਿਆਨ ਜਾਂ ਫਿਰ ਪੱਖਪਾਤ ਨੂੰ ਲੈ ਕੇ ਪਹਿਲਾਂ ਵੀ ਇੱਕ ਦੋ ਵਾਰੀ ਦੋਸ਼ ਲੱਗਦੇ ਰਹੇ ਨੇ। ਮੇਰੇ ਖਿਆਲ ਪਿਛਲੇ ਸਾਲ ਵੀ ਇੱਦਾਂ ਦਾ ਇੱਕ ਹੋਇਆ ਸੀ, ਇੱਦਾਂ ਦਾ ਘਟਨਾਕ੍ਰਮ। ਖੈਰ ਉਸ ਪਾਸੇ ਨੂੰ ਨਾ ਜਾਂਦੇ ਹਾਂ, ਜੇ ਹੁਣ ਦੇ ਤਾਜ਼ਾ ਘਟਨਾਕ੍ਰਮ ਦੀ ਆਪਾਂ ਗੱਲ ਕਰੀਏ, ਤਾਂ ਇਹਨਾਂ ਦੇ ਵੱਲੋਂ ਇੱਕ ਟੀ ਵੀ ਸ਼ੋਅ ਦੇ ਦਰਮਿਆਨ ਇੱਕ ਬਿਆਨ ਦਿੱਤਾ ਗਿਆ ਵਾ, ਜਿਹੜੇ ਡਿਜੀਟਲ ਯਾਨੀ ਕਿ ਔਨਲਾਈਨ ਯੂਟਿਊਬ ਦੇ ਉੱਤੇ ਆਪਾਂ ਵੇਖਦੇ ਹਾਂ ਜਾਂ ਫਿਰ ਫੇਸਬੁੱਕ ਜਾਂ ਜਿੰਨੇ ਵੀ ਔਨਲਾਈਨ ਸੋਰਸਿਸ ਨੇ, ਉਹਨਾਂ ਦੇ ਉੱਤੇ ਆ ਕੇ ਜਿਹੜੇ ਕਈ ਐਜੂਕੇਟਰ ਸਿੱਖਿਆ ਦਿੰਦੇ ਨੇ, ਅਧਿਆਪਕ ਪੜ੍ਹਾਉਂਦੇ ਨੇ, ਇਹਨਾਂ ਦੇ ਵਿੱਚੋਂ ਜ਼ਿਆਦਾਤਰ ਉਹ ਨੇ ਜਿਹੜੇ ਤਿਆਰੀ ਕਰਾਉਂਦੇ ਨੇ ਅਲੱਗ ਅਲੱਗ ਵੱਡੇ ਵੱਡੇ ਟੈਸਟਾਂ ਦੀ। ਸੋ ਉਹ ਟੀਚਰ ਜਿਹੜੇ ਅਕੈਡਮੀਆਂ ਰਨ ਕਰਦੇ ਨੇ, ਅਤੇ ਉਹਨਾਂ ਨੇ ਆਪਣੀ ਸ਼ਾਇਦ ਮੰਨਦੇ ਆ ਕਿ ਆਪਣੀ ਪ੍ਰਮੋਸ਼ਨ ਦੇ ਲਈ ਉਦੋਂ ਇਹ ਚੈਨਲ ਬਣਾਏ, ਪਰ ਉਸ ਤੋਂ ਬਾਅਦ ਉਹ ਚੀਜ਼ ਜਿਹੜੀ ਆ ਉਹ ਇੰਨੀ ਕੁ ਜ਼ਿਆਦਾ ਪਾਪੂਲਰ ਹੋ ਗਈ ਕਿ ਉਹਨਾਂ ਦੇ ਬਿਲੀਅਨਸ ਬਿਲੀਅਨ ਤਾਂ ਨਹੀਂ ਮਿਲੀਅਨਸ ਦੇ ਵਿੱਚ ਉਹਨਾਂ ਦੇ ਵਿਊ ਨੇ, ਅਤੇ ਹੁਣ ਤਾਂ ਕਈ ਮੈਂ ਨਾ ਇੱਦਾਂ ਦੇ ਨੇ, ਉਹਨਾਂ ਦਾ ਇੱਕ ਚੈਨਲ ਨਹੀਂ ਆ, ਇੱਦਾਂ ਦੇ ਮਿਲੀਅਨ ਮਿਲੀਅਨ ਵਾਲੇ ਉਹਨਾਂ ਦੇ ਕਈ ਕਈ ਚੈਨਲ ਨੇ, ਅਤੇ ਸਾਰਿਆਂ ਦੇ ਉੱਤੇ ਹੀ ਉਹ ਸਕਸੈਸਫੁੱਲ ਨੇ। ਕਿਤੇ ਉਹ ਕੈਮਿਸਟਰੀ ਪੜ੍ਹਾਈ ਜਾਂਦੇ ਆ, ਕਿਤੇ ਉਹ ਮੈਥ ਪੜ੍ਹਾਈ ਜਾਂਦੇ ਆ, ਪਰ ਇਸ ਸਭ ਕੁਛ ਦੇ ਨਾਲ ਨਾਲ ਜਿਹੜੀ ਆਪਾਂ ਵੱਡੀ ਚੀਜ਼ ਵੇਖਦੇ ਜਿਹਦੇ ਕਰਕੇ ਵਿਵਾਦ ਆ, ਉਹ ਆ ਕਿ ਉਹ ਜਿਹੜੇ ਕਰੰਟ ਇਸ਼ੂਜ਼ ਜਿਹੜੇ ਨੇ ਉਹ ਬੜੇ ਸੋਹਣੇ ਤਰੀਕੇ ਨਾਲ ਪੜ੍ਹਾਉਂਦੇ ਆ
1: ਜੀ। ਦੇਖੋ, ਸਮੱਸਿਆ ਹੈ ਉਦੋਂ ਆਉਂਦੀ ਆ ਜਦ ਕੋਈ ਜਿਹੜੇ ਲੋਕ ਨੇ, ਸਥਾਪਿਤ ਲੋਕ ਨੇ, ਉਹਨਾਂ ਦੀ ਜਿਹੜੀ ਅਥਾਰਟੀ ਆ ਉਹਨੂੰ ਕੋਈ ਚੈਲੇਂਜ ਕਰਦਾ। ਜਿਵੇਂ ਹੁਣ ਮੰਨ ਲਓ ਕੋਈ ਨਵਾਂ ਕੰਟੈਂਟ ਕ੍ਰੀਏਟਰ ਆਵੇ, ਉਹਨੂੰ ਲੱਗੇ ਵੀ ਮਿਲੀਅਨਸ ਮੇਰੇ ਫੋਲੋਅਰ ਹੈਗੇ, ਮੇਰੀ ਕਹੀ ਗੱਲ ਕਿਤੇ ਨਾ ਕਿਤੇ ਪਹੁੰਚਦੀ ਆ, ਤਾਂ ਉਹ ਕੈਮਿਸਟਰੀ ਫਿਜ਼ਿਕਸ ਮੈਥ ਪੜ੍ਹਾਉਣ ਦੇ ਨਾਲ ਨਾਲ ਸੋਸ਼ਲ ਜਾਂ ਪੋਲੀਟੀਕਲ ਇਸ਼ੂਜ਼ 'ਤੇ ਵੀ ਬੋਲਣਾ ਸ਼ੁਰੂ ਕਰ ਦੇਣ, ਤਾਂ ਫਿਰ ਇਹਨਾਂ ਦੇ ਮਿਰਚਾਂ ਲੱਗਦੀਆਂ।
0: ਨਹੀਂ, ਪਰ ਉਹ
1: ਸੱਚਾ ਵੀ ਹੋ ਸਕਦਾ, ਸਹੀ ਵੀ ਹੋ ਸਕਦਾ, ਬਹੁਤ ਸਾਰੇ ਲੋਕ ਉਹਨੂੰ ਭੜਕਾਹਟ ਵੀ ਦੇ ਸਕਦੇ ਆ ਕਿਉਂਕਿ ਉਹ ਸੀਜ਼ਨਡ ਨਹੀਂ ਹੈਗੇ। ਹੁਣ ਮੰਨ ਲਓ ਆਪਾਂ ਦੋਨਾਂ ਨੇ ਕੋਈ ਗੱਲ ਕਰਨੀ ਆ, ਆਪਣਾ 8-10 ਸਾਲ ਦਾ ਰੇਡੀਓ ਦਾ ਸਫ਼ਰ ਆ, ਆਪਾਂ ਉਹਨੂੰ ਉਸ ਢੰਗ ਨਾਲ ਸੋਚਦੇ ਹਾਂ ਵੀ ਵਾਈਡਰ ਕਮਿਊਨਿਟੀ, ਬਹੁਤੇ ਲੋਕਾਂ ਦੇ ਇਹ ਸੁਣਨ ਨਾਲ ਇਹਦਾ ਕੀ ਮੈਸੇਜ ਆਊ। ਇੱਕ ਬੰਦਾ ਉਹ ਆ ਜਿਹੜਾ ਕਹਿੰਦਾ ਬਸ ਤੜਕ ਭੜਕ ਵਾਲੀ ਚੀਜ਼ ਕੋਈ ਇਹੋ ਜਿਹੀ ਕਹੀਏ ਜਿਹਦੇ ਨਾਲ ਸਾਰੀ ਦੁਨੀਆ ਸੁਣੇ ਗੱਲ, ਉਹ ਦੋ ਅਲੱਗ ਅਲੱਗ ਚੀਜ਼ਾਂ, ਦੋ ਅਲੱਗ ਅਲੱਗ ਪੱਖ ਹੋ ਜਾਂਦੇ।
0: ਹਾਂ, ਡਿਪੈਂਡ ਆ ਕੀ ਅਸਲ 'ਚ ਇਹਦਾ ਕਹਿਣ ਦਾ ਮਤਲਬ ਵੀ ਇਹੋ ਹੀ, ਆਪਾਂ ਨੂੰ ਥੋੜ੍ਹੇ ਥੋੜ੍ਹੇ ਜਿਹੇ ਹਰ ਇੱਕ ਪੱਖ ਜਿਹੜਾ ਵਾ ਉਹਨੂੰ ਆਪਾਂ ਖੋਲ੍ਹ ਕੇ ਰੱਖ ਲੈਂਦੇ ਹਾਂ, ਅਤੇ ਫਿਰ ਆਪਾਂ ਉਸ ਪਾਸੇ ਨੂੰ ਚੱਲਾਂਗੇ ਜਿੱਥੇ ਕਿ ਆਪਾਂ ਆਪਣੇ ਤੁਸੀਂ ਵੀ ਆਪਣੇ ਵਿਚਾਰ ਦੇ ਸਕਦੇ ਹੋ। ਸੋ ਇਹਦੇ ਜਿੱਦਾਂ ਮੈਂ ਪਹਿਲਾਂ ਕਹਿ ਰਿਹਾ ਹਾਂ, ਇਹਦੇ ਦੋ ਪੱਖਾਂ ਨੂੰ ਇਹ ਜਾਂਦੀ ਹੈ ਚੀਜ਼, ਪਰ ਉਹ ਸਮਝਣ ਤੋਂ ਪਹਿਲਾਂ ਸਾਨੂੰ ਇਹਦਾ ਥੋੜ੍ਹਾ ਜਿਹਾ ਹੋਰ ਡਿਟੇਲ 'ਚ ਸਮਝਣਾ ਪਊਗਾ। ਜਿਹੜਾ ਆਪਾਂ ਇਹ ਇਹਨਾਂ ਦਾ ਵੇਖਦੇ ਹਾਂ ਨਾ, ਜਿਹੜਾ ਕਰੰਟ ਇਸ਼ੂਜ਼ ਵਾਲਾ ਜਿਹੜਾ ਆਸ ਪਾਸ ਕੁਛ ਉਹ ਵਾਪਰ ਰਿਹਾ ਵਾ ਦੇਸ਼ ਦੁਨੀਆ ਦੇ ਵਿੱਚ, ਇੰਟਰਨੈਸ਼ਨਲ ਲੈਵਲ ਦੇ ਉੱਤੇ ਜਾਂ ਫਿਰ ਭਾਰਤ ਦੇ ਪੱਧਰ ਦੇ ਉੱਤੇ ਜਾਂ ਫਿਰ ਲੋਕਲ ਕੋਈ ਵੀ ਕੋਈ ਨਿੱਕੀ ਮੋਟੀ ਕੋਈ ਗੱਲਬਾਤ ਹੈ, ਖਬਰ ਹੈ, ਜਾਂ ਪਿਛਲੇ ਦਿਨਾਂ ਦੇ ਵਿੱਚ ਮੰਨ ਲਓ ਪੇਪਰ ਹੀ ਲੀਕ ਹੋ ਗਿਆ, ਅਤੇ ਉਹ ਤਾਂ ਸਿੱਧਾ ਹੀ ਉਹਨਾਂ ਦੇ ਨਾਲ ਰਿਲੇਟਿਡ ਹੈ ਨਾ ਮਸਲਾ। ਸੋ ਇਸ ਕਰਕੇ ਵੀ ਉਹ ਕਰੰਟ ਇਸ਼ੂ ਪੜ੍ਹਾਉਂਦੇ ਨੇ, ਕਿਉਂਕਿ ਆ ਜਿੰਨੇ ਵੀ ਟੈਸਟ ਨੇ ਉਹਨਾਂ ਦੇ ਵਿੱਚ ਜ਼ਿਆਦਾਤਰ ਜਿਹੜਾ ਜਨਰਲ ਨੌਲੇਜ ਅਤੇ ਕਰੰਟ ਇਸ਼ੂਜ਼ ਵਾਲਾ ਜਿਹੜਾ ਉਹ ਟੋਪਿਕ ਹੁੰਦਾ ਹੀ ਆ। ਸੋ ਇਸ ਕਰਕੇ ਉਹ ਪੜ੍ਹਾਉਂਦੇ ਨੇ, ਚਾਹੇ ਉਹ
1: ਜੋ ਪੋਲੀਟੀਕਲ ਸਾਇੰਸ ਹੋਣ, ਯੂਨੀਵਰਸਿਟੀ ਲੈਵਲ ਦਾ ਵਿਸ਼ਾ, ਸੋਸ਼ੋਲੋਜੀ, ਸੋਸ਼ਲ ਹੈ ਨਾ, ਉਹ ਇੱਕ ਵੱਡਾ ਵਿਸ਼ਾ
0: ਹੁੰਦੇ। ਤੋ ਉਹਦੇ ਵਿੱਚ ਅਸਲ ਦੇ ਵਿੱਚ ਹੁਣ ਦੋਵਾਂ ਦੇ ਪੱਖ ਜੇ ਆਪਾਂ ਵੇਖੀਏ, ਪਹਿਲਾਂ ਆਪਾਂ ਇੱਕ ਵਾਰੀ ਫਿਰ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਵੱਲੋਂ ਇਹ ਕਿਹਾ ਗਿਆ ਵਾ, ਜਿਹੜੇ ਅੰਜਨਾ ਓਮ ਕਸ਼ਯਪ ਹੈ ਇਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਜਿਹੜੇ ਟੀਚਰ ਔਨਲਾਈਨ ਆ ਕੇ ਪੜ੍ਹਾ ਰਹੇ ਨੇ, ਡਿਜੀਟਲ ਟੀਚਰ ਇਹਨਾਂ ਨੂੰ ਕਹਿ ਦਿੰਦੇ ਆ, ਅਤੇ ਇਹ ਇਹਨਾਂ ਨੂੰ ਕੋਈ ਨੌਲੇਜ ਨਹੀਂ ਆ, ਨਾ ਇਹਨਾਂ ਦੇ ਕੋਲ ਕੋਈ ਸਰਟੀਫਿਕੇਟ ਆ, ਅਤੇ ਇਹ ਪੜ੍ਹਾਉਂਦੇ ਨਹੀਂ ਗੇ, ਇਹ ਵਿਸ਼ਲੇਸ਼ਣ ਕਰਦੇ ਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਦਾ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਜਿਹੜਾ ਚੀਰ ਫਾੜ ਜਾਂ ਕਰੀ ਜਾਂਦੇ ਆ। ਇਹਨਾਂ ਦੇ ਕੋਲ ਡਿਗਰੀਆਂ ਨਹੀਂ ਗੀਆਂ, ਇੱਕ ਕੋਈ ਜਿੱਦਾਂ
1: ਤਬਸਰਾਕਾਰ ਕਹਿ ਲਓ, ਮਤਲਬ ਇਹ ਆਪਣਾ ਐਕਸਪਰਟ ਓਪੀਨੀਅਨ ਦਿੰਦੇ ਤਾਂ ਹੈ ਪਰ ਇਹਨਾਂ ਦੀ ਐਕਸਪਰਟੀਜ਼ ਹੈ ਨਹੀਂ ਉਹਦੇ 'ਚ। ਹਾਂ,
0: ਸੋ ਐਕਸਪਰਟ ਓਪੀਨੀਅਨ ਇਸ ਕਰਕੇ ਸ਼ਾਇਦ ਉਹਦਾ ਕਹਿਣ ਦਾ ਮਤਲਬ ਕਿਉਂਕਿ ਉਹ ਕਿਸੇ ਯੂਨੀਵਰਸਿਟੀ 'ਚ ਪੜ੍ਹਾਉਣ ਵਾਲੇ ਨੂੰ ਹੀ ਉਹ ਰਸਮੀ ਟੀਚਰ ਜਾਂ ਫਿਰ ਇੱਕ ਪ੍ਰਮਾਣਿਤ ਟੀਚਰ ਮੰਨਦੇ ਨੇ ਜਾਂ ਫਿਰ ਕਾਲਜ ਯੂਨੀਵਰਸਿਟੀ ਸਕੂਲ, ਸੋ ਇੱਦਾਂ ਦਾ ਉਹਨਾਂ ਦਾ ਚਾਹੇ ਨਹੀਂ ਆ ਜਾਂ ਫਿਰ ਕਈਆਂ ਦਾ ਮੈਂ ਤਾਂ ਇਹ ਇਹ ਹੁਣ ਵੇਖਿਆ ਵੀ ਕਈਆਂ ਦੇ ਤਾਂ ਹੈਗੇ ਵੀ ਆ ਆਧਾਰ ਇੱਦਾਂ ਦੇ, ਕਈਆਂ ਨੇ ਚਲੋ ਉਦੋਂ ਇੱਧਰ ਉਹਨਾਂ ਦਾ ਸੂਤਰ ਬਹਿ ਗਿਆ ਉਹਨਾਂ ਨੇ ਹੁਣ ਉੱਧਰੋਂ ਜੋਬ ਛੱਡਤੀ, ਪਰ ਬਹੁਤਿਆਂ ਦਾ ਪਿਛੋਕੜ ਜਿਹੜਾ ਉਹ ਹੈਗਾ ਤਾਂ ਪੜ੍ਹਾਈ ਦੇ ਨਾਲ ਹੀ ਰਿਲੇਟਿਡ, ਜਾਂ ਫਿਰ ਉਹਨਾਂ ਦੇ ਵਿੱਚੋਂ ਬਹੁਤੇ ਉਹ ਨੇ ਜਿਨ੍ਹਾਂ ਨੇ ਵੱਖ ਵੱਖ ਜਿਹੜੇ ਵੱਡੇ ਵੱਡੇ ਟੈਸਟ ਨੇ ਜਿੱਦਾਂ ਐਨ ਡੀ ਐਸ ਵਗੈਰਾ ਜਾਂ ਫਿਰ ਨੀਟ ਹੋ ਗਿਆ ਜਾਂ ਫਿਰ ਹੋਰ ਜਿਹੜੇ ਭਰਤੀਆਂ ਹੁੰਦੀਆਂ ਨੇ ਉਹਨਾਂ ਸਾਰੀਆਂ ਦੇ ਜਿਹੜੇ ਵੱਡੇ ਵੱਡੇ ਟੈਸਟ ਨੇ ਬਹੁਤਿਆਂ ਦੇ ਤਾਂ ਆਪਾਂ ਨੂੰ ਨਾਮ ਹੀ ਨਹੀਂ ਪਤਾ, ਉਹਨਾਂ ਦੀ ਉਹ ਤਿਆਰੀ ਕਰਾਉਂਦੇ ਨੇ ਅਦਾਰੇ ਅਤੇ ਉਹਨਾਂ ਦੇ ਹੀ ਉਹ ਟੀਚਰ ਨੇ। ਹੁਣ ਵੇਖਿਆ ਜਾਵੇ ਤਾਂ ਇੱਦਾਂ ਦੀ ਕੋਈ ਗੱਲ ਇਹਨਾਂ ਦੇ ਲਿਹਾਜ਼ ਦੇ ਨਾਲ ਤਾਂ ਲੱਗਦੀ ਨਹੀਂ ਵੀ ਉਹਨਾਂ ਨੂੰ ਕੋਈ ਨੌਲੇਜ ਨਾ ਹੋਵੇ ਜਾਂ ਉਹ ਕੋਈ ਨੌਲੇਜ ਰੱਖਦੇ ਨਾ ਹੋਣ, ਕਿਉਂਕਿ ਜਦੋਂ ਆਪਾਂ ਉਹਨਾਂ ਦੀਆਂ ਗੱਲਾਂ ਹੁਣ ਖਾਨਸਰ ਆ ਅਤੇ ਇਹੋ ਜਿਹੇ ਬੰਦਿਆਂ ਦੀਆਂ ਜਦੋਂ ਤੁਸੀਂ ਗੱਲਾਂ ਸੁਣਦੇ ਹੋ ਕਿਸੇ ਟੀ ਵੀ 'ਤੇ ਵੀ ਤੁਹਾਨੂੰ ਇੱਦਾਂ ਦਾ ਕੋਈ ਆ ਕੇ ਸਪੈਸ਼ਲਿਸਟ ਉਹ ਗੱਲ ਤੁਹਾਨੂੰ ਦੱਸ ਦਿੰਦਾ ਵਾ, ਪਰ ਜਿਹੜਾ ਉਹਦਾ ਤਰੀਕਾ ਵਾ ਬੰਦੇ ਦਾ ਜਿਹੜੀ ਉਹ ਸਿੱਧੀ ਸਿੱਧੀ ਤੁਹਾਨੂੰ ਇਹ ਮਤਲਬ ਪੁਣ ਕੇ ਹੀ ਚਾਹ ਤੁਹਾਨੂੰ ਦੇ ਦਿੰਦਾ, ਉਹਦਾ ਤਰੀਕਾ ਬੜਾ ਵਧੀਆ ਵਾ। ਇੱਕ ਤਾਂ ਉਹਦੇ ਵਿੱਚ ਲਾਈਟ ਵੀ ਵੱਡੇ ਤੋਂ ਵੱਡੇ ਮੁੱਦੇ ਨੂੰ ਜਿੱਦਾਂ ਮੈਂ ਜੇ ਆਪਣੀ ਵੀ ਗੱਲ ਕਰਾਂ ਤਾਂ ਬੜੇ ਸਬਜੈਕਟ ਜਿਹੜਾ ਆਪਾਂ ਨਹੀਂ ਪੜ੍ਹੇ ਤਾਂ ਸਾਡੇ ਖਾਨੇ 'ਚ ਉਹ ਨਹੀਂ ਪੈਂਦੇ, ਪਰ ਉਹਨਾਂ ਬੰਦਿਆਂ ਦੇ ਕਈਆਂ ਦੇ ਪੜ੍ਹਾਉਣ ਦੇ ਤਰੀਕੇ ਇੱਦਾਂ ਦੇ ਨੇ ਵੀ ਉਹ ਬੜੇ ਔਖੇ ਔਖੇ ਸਬਜੈਕਟ ਵੀ ਤੁਹਾਨੂੰ ਬੜੀ ਆਸਾਨੀ ਦੇ ਨਾਲ ਐਵੇਂ ਹਾਸੇ ਠੱਠੇ ਦੇ ਵਿੱਚ ਹੀ ਸਮਝਾ ਦਿੰਦੇ ਆ। ਇਹ ਉਹਨਾਂ ਦੀ ਸਪੈਸ਼ਲਿਟੀ ਸੀ, ਅਤੇ ਜਿੰਨਾ ਚਿਰ ਇਹ ਯੂਟਿਊਬ ਜਾਂ ਸੋਸ਼ਲ ਮੀਡੀਆ ਨਹੀਂ ਸੀ ਹੋਣ ਦੇ ਵਿੱਚ ਆਇਆ ਉਹਨਾਂ ਦੀ ਸਪੈਸ਼ਲਿਟੀ ਇੱਕ ਇੱਕ ਦਾਇਰੇ ਤੱਕ, ਇੱਕ ਅਦਾਰੇ ਤੱਕ, ਇੱਕ ਔਰਗਨਾਈਜੇਸ਼ਨ ਤੱਕ, ਇੱਕ ਅਕੈਡਮੀ ਤੱਕ ਹੀ ਸੀਮਿਤ ਸੀ, ਪਰ ਹੁਣ ਉਹ ਵੱਧ ਕੇ ਅਤੇ ਇੰਨੇ ਲੋਕਾਂ ਤੱਕ ਪਹੁੰਚ ਗਈ ਆ। ਅਤੇ ਵਿਵਾਦ ਵੀ ਜੇ ਵੇਖਿਆ ਜਾਵੇ ਤਾਂ ਬੈਕਐਂਡ 'ਤੇ ਤਾਂ ਇਸੇ ਚੀਜ਼ ਦਾ ਹੀ ਆ, ਰੌਲਾ ਵੀ ਇਸੇ ਚੀਜ਼ ਦਾ ਹੀ ਆ ਕਿ ਉਹਨਾਂ ਨੂੰ ਜਿਹੜੇ ਨਿਊਜ਼ ਚੈਨਲ ਵਾਲੇ ਆ ਉਹਨਾਂ ਨੂੰ ਇਹੋ ਹੀ ਚੀਜ਼ ਚੁੱਭ ਰਹੀ ਆ ਕਿਉਂਕਿ ਉਹਨਾਂ ਦੀ ਟੀ ਆਰ ਪੀ ਘੱਟ ਰਹੀ ਆ,
1: ਉੱਧਰ ਸੌਦਾ ਵਿਕਣ ਲੱਗ ਗਿਆ,
0: ਇੱਧਰ ਇਹਨਾਂ ਦੇ ਵਿਊ ਵੱਧ ਰਹੇ ਨੇ। ਹੁਣ ਮੈਂ ਕੱਲ੍ਹ ਹੀ ਅੰਕੜੇ ਮੈਂ ਵੇਖ ਰਿਹਾ ਸੀ ਅਤੇ ਜਿਹੜੇ ਆਪਣਾ ਇਹ ਵਾਲੇ ਜਿਹੜੇ ਜ਼ਿਆਦਾਤਰ ਜਿਨ੍ਹਾਂ ਦੀ ਗੱਲ ਕੀਤੀ ਜਾ ਰਹੀ ਹੈ ਜਿਹੜੇ ਮਸ਼ਹੂਰ ਨੇ ਜ਼ਿਆਦਾ ਉਹਨਾਂ ਦੇ ਜਿਹੜੇ ਜ਼ਿਆਦਾਤਰ ਵੇਖਣ ਵਾਲੇ ਨੇ ਉਹਨਾਂ ਨੇ ਹੁਣ ਆਪਣੇ ਆਪਣੇ ਕੱਲ੍ਹ ਅੰਕੜੇ ਵੀ ਸ਼ੇਅਰ ਕੀਤੇ ਸੀ ਉਹਨਾਂ ਨੇ, ਜਿਹੜੇ ਟੌਪ ਦੇ 4-5 ਨੇ ਉਹਨਾਂ ਦਾ ਮੈਂ ਵੇਖਿਆ, ਉਹ ਕਹਿੰਦੇ ਨੇ ਵੀ ਸਾਡੇ ਕੋਲ 65% ਉਹ ਲੋਕ ਨੇ ਜਿਨ੍ਹਾਂ ਦੀ ਉਮਰ 30 ਸਾਲ ਤੋਂ ਉੱਤੇ ਆ। ਇਹਦਾ ਮਤਲਬ ਇਹ ਹੋਇਆ ਵੀ ਉਹਨਾਂ ਨੇ ਤਾਂ ਟੈਸਟ ਦੀ ਕੋਈ ਤਿਆਰੀ ਨਹੀਂ ਕਰਨੀ, ਮੰਨ ਲਓ ਕੋਈ 30 ਸਾਲ ਤੋਂ ਉੱਤੇ ਆ ਅਤੇ ਉਹ ਇਹਨਾਂ ਦੇ ਕੋਲ ਪੜ੍ਹਨ ਨਹੀਂ ਆਊਗਾ। ਇਹਦਾ ਮਤਲਬ ਇਹ ਹੋਇਆ ਕਿ ਉਹ ਇੰਟਰਸਟ ਵੈਸੇ ਹੀ ਲੈ ਰਹੇ ਨੇ, ਉਹਨਾਂ ਨੂੰ ਇਹਨਾਂ ਦੀ ਇਨਫੋਰਮੇਸ਼ਨ ਜ਼ਿਆਦਾ ਵਧੀਆ ਲੱਗ ਰਹੀ ਆ, ਉਹਨਾਂ ਦੇ ਸਮਝਾਉਣ ਦਾ ਤਰੀਕਾ ਵਧੀਆ ਲੱਗ ਰਿਹਾ, ਉਹਨਾਂ ਦੀ ਇੰਟਰਨੈਸ਼ਨਲ ਮੁੱਦਿਆਂ ਦੇ ਉੱਤੇ, ਜੀਓਗ੍ਰਾਫੀਕਲ ਮੁੱਦਿਆਂ ਦੇ ਉੱਤੇ, ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਉਹਨਾਂ ਦੀ ਪਕੜ ਜ਼ਿਆਦਾ ਵਧੀਆ ਲੱਗ ਰਹੀ ਆ। ਉਹ ਟੀ ਵੀ ਇਹਦਾ ਮਤਲਬ ਵੀ ਘੱਟ ਸੁਣ ਕੇ ਅਤੇ ਇਹਨਾਂ ਨੂੰ ਜ਼ਿਆਦਾ ਪ੍ਰੈਫਰ ਕਰ ਰਿਹਾ। ਇਹਨਾਂ ਦੀਆਂ ਉਹ ਕਹਿੰਦੇ ਨੇ ਕਿ ਨੌਕਰੀਆਂ ਖਤਰੇ 'ਚ ਆਏ ਤਾਂ ਸਾਡੇ ਖਿਲਾਫ਼ ਬੋਲਦੇ ਆ।
1: ਇਹਦੇ ਵਿੱਚ ਇੱਕ ਫੈਕਟਰ ਗੋਦੀ ਮੀਡੀਆ ਵਾਲਾ ਵੀ ਆ ਜਾਂਦਾ, ਕੋਈ ਮੌਕੇ ਦੀ ਸਿਆਸਤ, ਮੌਕੇ ਦੀ ਸਰਕਾਰ, ਜਾਂ ਤੁਹਾਨੂੰ ਕਾਰਪੋਰੇਟ ਘਰਾਣਿਆਂ ਤੋਂ ਫੰਡਿੰਗ ਆਉਂਦੀ ਹੈ ਜਾਂ ਕੀ ਹੁੰਦਾ, ਅਤੇ ਜਦ ਜਿਹੜੇ ਉਹ ਸਟਾਰ ਇਨਫਲੂਐਂਸਰ ਕਹਿ ਲਓ, ਸਟਾਰ ਟੀਚਰ ਕਹਿ ਲਓ, ਜੇ ਹਲਕਾ ਜਿਹਾ ਵੀ ਸਰਕਾਰਾਂ ਦੇ ਖਿਲਾਫ਼ ਕੁਛ ਉਹ ਜਿਹੜਾ ਨੈਰੇਟਿਵ ਜਿਹੜਾ ਮੀਡੀਆ ਸਿਰਜਣ ਦੀ ਕੋਸ਼ਿਸ਼ ਕਰ ਰਿਹਾ ਉਹ ਉਸ ਮੀਡੀਏ ਦੇ ਵਿੱਚ ਉਹਨਾਂ ਦੇ ਪੈਮਾਨੇ 'ਤੇ ਸਹੀ ਨਹੀਂ ਉਤਰਦੀ ਤਾਂ ਉਹਨਾਂ ਨੂੰ ਚੁਭਣ ਲੱਗ ਜਾਂਦੇ, ਰੜਕਣ ਲੱਗ ਜਾਂਦੇ। ਜਦਕਿ ਉਹ ਕਹਿੰਦੇ ਆ ਵੀ ਅਸੀਂ ਇੰਡੀਪੈਂਡੈਂਟ ਹੋ ਕੇ ਬੋਲਦੇ ਹਾਂ, ਅਸੀਂ ਕਿਹੜਾ ਸਾਨੂੰ ਕਿਹੜਾ ਕਿਤੋਂ ਕਾਰਪੋਰੇਟ ਘਰਾਣਿਆਂ ਤੋਂ ਪੈਸੇ ਆਏ ਹੋਏ ਆ, ਜਾਂ ਅਸੀਂ ਕਿਹੜਾ ਸਰਕਾਰਾਂ ਦਾ ਪੱਖ ਪੂਰਨ, ਸਾਡੀ ਲੋਕ ਗੱਲ ਸੁਣਦੇ ਆ ਅਤੇ ਸਾਡੀ ਕਦਰ ਕਰਦੇ ਆ ਅਤੇ ਅਸੀਂ ਸੱਚ ਬੋਲਾਂਗੇ। ਸੋ ਜਿਸ ਕਿਸਮ ਦੀ ਤਰਕ ਜਾਂ ਦਲੀਲ ਦੇ ਦਿੱਤੀ ਜਾਊਗੀ ਉਸ ਕਿਸਮ ਨਾਲ ਉਸ ਪਾਸੇ ਨੂੰ ਉਸ ਪਲੜਾ ਭਾਰੀ ਹੋ ਜਾਣਾ ਗੱਲਬਾਤ।
0: ਇਹ ਤਾਂ ਪਹਿਲੀ ਗੱਲ ਤਾਂ ਆ, ਚਲੋ ਆਪਾਂ ਉਸ ਆਪਣੇ ਸੁਣਨ ਵਾਲੇ ਨੂੰ ਦੱਸ ਦਈਏ ਕਿ ਅਸੀਂ ਉਸ ਪਾਸੇ ਨੂੰ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਤਾਂ ਬਹੁਤ ਤੁਸੀਂ ਸੁਣ ਲਈਆਂ ਹੋਣਗੀਆਂ ਹੁਣ ਤੱਕ, ਅਤੇ ਜਿਹੜੇ ਮੀਡੀਆ ਦੇ ਉੱਤੇ ਦੋਸ਼ ਲੱਗ ਰਹੇ, ਇਲਜ਼ਾਮ ਲੱਗ ਰਹੇ ਨੇ, ਇਹ ਹੁਣ ਬੜੇ ਦਿਨਾਂ ਦੀ ਚਰਚਾ ਵਾ, ਜਿੱਦਣ ਦਾ ਉਹ ਆਇਆ ਵਾ ਫਿਰ ਆਪਣਾ ਸਰਵੇ ਆਇਆ ਵਾ ਕਿ ਕਿਹੜੇ ਮੀਡੀਆ ਦੀ ਕਿੰਨੀ ਆਜ਼ਾਦੀ 90ਵੇਂ ਨੰਬਰ ਦੇ ਉੱਤੇ ਆ, ਅਤੇ ਭਾਰਤ ਦਾ ਗ੍ਰਾਫ ਹੋਰ ਡਿੱਗ ਪਿਆ, ਉੱਦਾਂ ਦਾ ਇਹ ਰੌਲਾ ਤਾਂ ਪੈ ਹੀ ਰਿਹਾ। ਪਰ ਜਿਹੜਾ ਵੇਖਿਆ ਜਾਵੇ ਨਾ, ਇਹਦਾ ਮੈਂ ਇੱਕ ਹੋਰ ਐਂਗਲ ਵੇਖਦਾ ਕਿ ਜਿਹੜਾ ਹੁਣ ਦਾ ਜਿਹੜਾ ਸਮਾਂ ਆ ਅਤੇ ਜਿਹੜਾ ਪੁਰਾਣਾ ਸਮਾਂ ਆ ਇਹ ਉਹਦੇ ਦਰਮਿਆਨ ਵੀ ਕਲੈਸ਼ ਆ। ਬੇਸਿਕਲੀ ਪੁਰਾਣਾ ਸਮਾਂ ਕੀ ਆ ਕਿ ਜਦੋਂ ਆਪਾਂ ਚਲੋ ਬਾਕੀ ਉਹਨਾਂ ਦੀ ਐਜੂਕੇਸ਼ਨ ਨੂੰ ਆਪਾਂ ਇੱਕ ਪਾਸੇ ਰੱਖਦੇ ਹਾਂ, ਥੋੜ੍ਹਾ ਜਿਹਾ ਇਹਨੂੰ ਸਮਝਣ ਦੇ ਲਈ ਜਿਹੜੇ ਕਰੰਟ ਇਸ਼ੂਜ਼ ਨੇ ਯਾਨੀ ਕਿ ਖਬਰਾਂ ਨੇ, ਉਹ ਖਬਰਾਂ ਪਹਿਲਾਂ ਤੱਕ ਸਿਰਫ ਮੀਡੀਆ ਦਿੰਦਾ ਸੀ, ਇੰਡੀਆ ਦੇ ਵਿੱਚ ਅਖਬਾਰਾਂ ਦਿੰਦੀਆਂ ਸੀ ਜਾਂ ਫਿਰ ਟੀ ਵੀ ਦਿੰਦਾ ਸੀ ਖਬਰਾਂ ਬਹੁਤ ਘੱਟ ਬਹੁਤ ਡਿਟੇਲ ਚ ਵਿਸ਼ਲੇਸ਼ਣ ਨਹੀਂ ਦਿੰਦਾ ਤੁਹਾਨੂੰ ਡਿਟੇਲਡ ਖਬਰਾਂ ਨਹੀਂ ਤੁਹਾਨੂੰ ਦਿੰਦਾ ਹੋ ਸਕਦਾ ਕੋਈ ਦਿੰਦਾ ਵੀ ਹੋਵੇ ਕੋਈ ਅਦਾਰੇ ਪਰ ਸੋ ਮੋਟਾ ਮੋਟਾ ਜਿਹਾ ਸਾਡੇ ਕੋਲ ਬਚਦੀਆਂ ਅਖਬਾਰਾਂ ਅਤੇ ਜਾਂ ਫਿਰ ਸਾਡੇ ਕੋਲ ਬਚਦਾ ਟੀ ਵੀ ਜੋ ਕਿ ਟ੍ਰੈਡੀਸ਼ਨਲ ਸਾਡਾ ਚੱਲਦਾ ਆ ਰਿਹਾ ਸੀ ਹੁਣ ਕੋਵਿਡ ਦੇ ਇਰਦ ਗਿਰਦ ਉਸ ਤੋਂ ਪਹਿਲਾਂ ਜਾਂ ਫਿਰ ਉਸ ਤੋਂ ਬਾਅਦ ਇੱਕ ਵੱਡਾ ਉਭਾਰ ਆਇਆ
1: ਵਿਦ ਦ ਰਾਈਜ਼ ਆਫ ਇੰਟਰਨੈਟ ਵੀ ਕਹਿ ਦਿੱਤਾ ਹਾਂ ਮੋਬਾਈਲ ਫੋਨ
0: ਬਿਲਕੁਲ ਜਦੋਂ ਸਾਨੂੰ ਇਹ ਸਟਰੈਂਥ ਪਤਾ ਲੱਗ ਗਈ ਕਿ ਉਹਨਾਂ ਨੂੰ ਵੀ ਪਤਾ ਲੱਗ ਗਈ ਵੀ ਅਸੀਂ ਇੱਥੇ ਸਰਵਾਈਵ ਕਰ ਸਕਦੇ ਹਾਂ ਇੱਥੇ ਆਪਾਂ ਵੱਧ ਪੈਸੇ ਕਮਾ ਸਕਦੇ ਹਾਂ ਕਿਉਂਕਿ ਉਹ ਕਮਾ ਵੀ ਸੋਹਣੇ ਰਹੇ ਨੇ ਉੱਥੇ ਉਹਨਾਂ ਦੇ ਵੇਖੀਦਾ ਜਿੱਡੇ ਜਿੱਡੇ ਉਹਨਾਂ ਦੇ ਵਿਊ ਆ ਉਹ ਕਿਤੇ ਵੱਧ ਇਹਨਾਂ ਅਦਾਰਿਆਂ ਤੋਂ ਵੀ ਸ਼ਾਇਦ ਵੱਧ ਪੈਸੇ ਕਮਾਉਂਦੇ ਹੋਣ
1: ਪੋਡਕਾਸਟ ਵਾਲੀ ਹੋਡਕਾਸਟ ਫਿਰ ਸ਼ੁਰੂ ਹੋਈ ਹੈ ਨਾ ਜਦ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਤਾਂ ਕੰਮ ਹੋਰੇ ਪਾਸੇ ਨੂੰ ਜਾ ਨਿਕਲਿਆ
0: ਜੀ ਸੋ ਉਹ ਉਹਨਾਂ ਆਪਣੇ ਤੌਰ ਦੇ ਉੱਤੇ ਜਿਹੜੀ ਉਹਨਾਂ ਦੇ ਵੱਲੋਂ ਇਹ ਸਿੱਖਿਆ ਦਿੱਤੀ ਜਾਂਦੀ ਆ ਸ਼ੁਰੂ ਤਾਂ ਇੱਦਾਂ ਹੀ ਹੋਈ ਸੀ ਕਿ ਉਹਨਾਂ ਦੇ ਸਟੂਡੈਂਟ ਔਨਲਾਈਨ ਉਹਨਾਂ ਕੋਲ ਆ ਕੇ ਪੜ੍ਹ ਲੈਣ ਜਿੱਦਾਂ ਖਾਨ ਸਰ ਵਰਗਿਆਂ ਦਾ ਇਹੋ ਹੀ ਨਾਰਾ ਸੀ ਕਿ ਜਿਹੜੇ ਲੱਖਾਂ ਸਟੂਡੈਂਟ ਪਹਿਲੀ ਗੱਲ 'ਤੇ ਆ ਮੈਂ ਵੋਲੀਅਮ ਵੱਧ ਦੇ ਵਿੱਚ ਪੜ੍ਹਾ ਸਕਦਾ ਦੂਸਰੀ ਗੱਲ ਮੈਂ ਉਹਨਾਂ ਨੂੰ ਬਹੁਤ ਸਸਤੇ ਦੇ ਵਿੱਚ ਪੜ੍ਹਾ ਰਿਹਾ ਔਨਲਾਈਨ ਮੇਰੇ ਖਿਆਲ ਉਹਦਾ ਰਿਕਾਰਡ ਵੀ ਹੈ ਕਿੰਨੇ 60,000 ਕਿ ਕਿੰਨੇ ਬੱਚੇ ਇੱਕ ਟਾਈਮ ਦੇ ਉੱਤੇ ਪੜ੍ਹਦੇ ਸੀ ਉਹਦੇ ਕੋਲ ਅਤੇ ਉਹਨੇ ਇੱਕ ਬੜੀ ਸੀਮਿਤ ਜਿਹੀ ਫੀਸ ਰੱਖੀ ਆ ਜਿੱਥੇ ਹਜ਼ਾਰਾਂ ਦੇ ਵਿੱਚ ਫੀਸਾਂ ਲਈਆਂ ਜਾਂਦੀਆਂ ਲੱਖਾਂ ਦੇ ਵਿੱਚ ਫੀਸਾਂ ਲਈਆਂ ਜਾਂਦੀਆਂ ਉਹਨੇ ਕੁਛ 100 ਰੱਖੇ ਸੀ ਅਤੇ ਬਾਕੀਆਂ ਦਾ ਵੀ ਜੇ ਆਪਾਂ ਵੇਖੀਏ ਤਾਂ ਉਹ ਯੂਟਿਊਬ ਦੇ ਉੱਤੇ ਤਾਂ ਬੜੇ ਲੈਸਨ ਜਿਹੜੇ ਆ ਇੱਦਾਂ ਦੇ ਤੁਸੀਂ ਫ੍ਰੀ ਵੀ ਸ਼ਾਇਦ ਸੁਣ ਸਕਦੇ ਹੋ ਹੈ ਨਾ ਸੋ ਹੁਣ ਇਹ ਆਪਾਂ ਉਹਨਾਂ ਜਿਹੜੇ ਤਿਆਰੀਆਂ ਨੂੰ ਤਾਂ ਆਪਾਂ ਇੱਕ ਪਾਸੇ ਰੱਖ ਦਈਏ ਹੁਣ ਸਿਰਫ ਗੱਲ ਆ ਵੀ ਜਿਹੜੇ ਕਰੰਟ ਇਸ਼ੂਜ਼ ਜਾਂ ਫਿਰ ਖਬਰਾਂ ਦਾ ਕਲੈਸ਼ ਉਹ ਜਿਹੜਾ ਟ੍ਰੈਡੀਸ਼ਨਲ ਇੱਕ ਸਟਾਈਲ ਹੀ ਸਾਡਾ ਖਬਰਾਂ ਨੂੰ ਜਾਣਨ ਦਾ ਉਹ ਇਹਨਾਂ ਨੇ ਟੇਕ ਓਵਰ ਕਰ ਲਿਆ ਜਿਹੜੀ ਇੱਕ ਮਚਿਓਰ ਆਡੀਅੰਸ ਆ ਜਾਂ ਫਿਰ ਹੋਰ ਡਿਟੇਲ 'ਚ ਜਿਹੜੇ ਜਾਣਨਾ ਚਾਹੁੰਦੇ ਆ ਉਹ ਬੰਦੇ ਆ ਗਏ ਹੁਣ ਇਹਨਾਂ ਦੇ ਉਹਦੇ ਵਿੱਚ
1: ਤੁਸੀਂ ਪੋਰਟਫੋਲੀਓ 'ਚ ਨੋਟ ਕਰੋਗੇ ਲੋਕਾਂ ਦਾ ਹੁਣ ਇੰਟਰਸਟ ਇਕੱਲਾ ਖਬਰਾਂ ਸੁਣਨ 'ਚ ਨਹੀਂ ਰਿਹਾ ਇੰਨੇ ਮਰ ਗਏ ਬੰਬ ਡਿੱਗ ਪਿਆ ਆਹ ਹੋ ਗਿਆ ਲੋਕ ਖਬਰ ਦੀ ਖਬਰ ਲੈਣੀ ਚਾਹੁੰਦੇ ਆ ਉਹ ਸਪੇਸ ਖਾਲੀ ਪਈ ਸੀ ਜਿਹੜੀ ਉਹਨਾਂ ਨੇ ਹੁਣ ਤੁਸੀਂ ਦੇਖੋ ਆਪਣਾ ਇੱਕ ਨਿਊਜ਼ ਬੁਲੇਟਿਨ ਤਾਂ 5 ਮਿੰਟ 'ਚ ਖਤਮ ਹੋ ਜੇ ਪਰ ਜੇ ਤੁਸੀਂ ਉਹਨਾਂ ਖਬਰਾਂ ਨੂੰ ਐਕਸਪਲੇਨ ਕਰੋ ਵੀ ਇਰਾਨ ਦਾ ਅਸਲ ਮਨਸ਼ਾ ਇਹਦੇ ਪਿੱਛੇ ਆਹ ਵਾ ਅਮਰੀਕਾ ਦੀ ਅਸਲ ਮਨਸ਼ਾ ਆਹ ਵਾ ਇਹ ਕਾਰਪੋਰੇਟ ਘਰਾਣਿਆਂ ਦੀ ਲੌਬੀ ਆ ਇਹ ਫਲਾਨਾ ਵਾ ਇਹਦੇ ਪਿੱਛੇ ਤੇਲ ਵਧਣੇ ਆ ਇਹਦੇ ਨਾਲ ਵਾਲ ਸਟਰੀਟ 'ਤੇ ਅਸਰ ਪੈਣਾ ਉਹ ਜਿਹੜਾ ਖਬਰ ਦਾ ਤਬਸਰਾ ਉਹ ਸਪੇਸ ਬਿਲਕੁਲ ਖਾਲੀ ਪਈ ਸੀ ਟੈਲੀਵਿਜ਼ਨ ਰੇਡੀਓ ਕੋਲ ਇੰਨਾ ਟਾਈਮ ਨਹੀਂ ਸੀ ਜਾਂ ਕਹਿ ਲਓ ਉਹਨਾਂ ਦਾ ਧਿਆਨ ਹੀ ਹੈ ਨਹੀਂ ਸੀ ਅਤੇ ਇਹ ਲੋਕਾਂ ਨੇ ਫਿਰ ਉਹਨੂੰ ਐਕਸਪਲੇਨ ਕਰਨਾ ਸ਼ੁਰੂ ਕੀਤਾ ਜਿੱਥੋਂ ਕੰਟੈਂਟ ਕ੍ਰੀਏਸ਼ਨ ਦੀ ਗੱਲ ਹੋਣੀ ਸ਼ੁਰੂ ਹੋਈ
0: ਨਾਲ ਇੰਟਰਸਟਿੰਗ ਵੇ ਦੇ ਨਾਲ ਇਹਨਾਂ ਨੇ ਕੀਤਾ ਨਾ ਹੁਣ ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਊਗੀ ਹੁਣ ਤਾਂ ਚਲੋ ਆਪਾਂ ਉੱਥੇ ਰਹਿੰਦੇ ਨਹੀਂ ਹਾਂ ਅਤੇ ਬਹੁਤਾ ਧਿਆਨ ਨਹੀਂ ਆ ਪਰ ਬਾਕੀ ਸ਼ਾਇਦ ਜੇ ਕਿਸੇ ਨੂੰ ਪਤਾ ਹੋਵੇ ਜਿਹੜੇ ਆਪਣੇ ਉੱਥੇ ਚੈਨਲ ਨੇ 24 ਆਵਰ ਨਿਊਜ਼ ਚੈਨਲ ਈਵਨ ਉਹਨਾਂ ਕੋਲ 24 ਘੰਟੇ ਦਾ ਸਮਾਂ ਹੁੰਦਾ ਵਾ ਅਤੇ ਉਹ ਇੰਨੀ ਡਿਟੇਲ ਦੇ ਵਿੱਚ ਮੰਨ ਲਓ ਕੋਈ ਨਿਊਜ਼ ਆਉਂਦੀ ਆ ਅਤੇ ਉਸ ਪਾਸੇ ਨੂੰ ਨਹੀਂ ਜਾਂਦੇ ਉਹ ਸਿਰਫ ਉਹ ਹੀ ਵਾਰ ਵਾਰ ਘੁਮਾਈ ਜਾਂਦੇ ਆ ਹੈ ਨਾ ਇੱਕ ਮਿੰਟ ਮੈਂ 100 ਖਬਰੇ ਇੱਕ ਮਿੰਟ ਮੈਂ 5 ਖਬਰੇ
1: ਮੈਂ ਬਰਫ਼ ਗਿਰੀ ਬਠਿੰਡਾ ਮੈਂ ਬਰਫ਼ ਗਿਰੀ ਆਹ ਖਬਰੇ ਵਿਸਥਾਰ ਮੈਂ ਇੱਕ ਆਦਮੀ ਸਾਈਕਲ ਪੇ ਬਰਫ਼ ਲੈ ਕੇ ਜਾ ਰਿਹਾ ਔਰ ਬਰਫ਼ ਗਿਰ ਗਈ
0: ਔਰ ਬਰਫ਼ ਟੂਟ ਗਈ ਔਰ ਬਰਫ਼ ਇਤਨੇ ਕਿਲੋ ਕੀ ਥੀ
1: ਟੂਟੀ ਬਰਫ਼ ਬਰਫ਼ ਟੂਟ ਗਈ ਟੂਟੀ ਬਰਫ਼ ਬਰਫ਼ ਕੇ ਟੁਕੜੇ ਦੂਰ ਦੂਰ ਤੱਕ ਬਿਖਰੇ
0: ਸੋ ਉਹਨਾਂ ਬੰਦਿਆਂ ਦਾ ਇਹ ਕੰਮ ਹੈ ਉਹਨਾਂ ਨੇ ਇਹ ਦੱਸਣਾ ਵੀ ਇਸ ਰਾਹ ਤੋਂ ਬਰਫ਼ 1995 'ਚ ਲੰਘਣੀ ਸ਼ੁਰੂ ਹੋਈ ਸੀ ਉਦੋਂ ਉਸ ਤੋਂ ਪਹਿਲਾਂ ਇੱਥੇ ਕਾਰਖਾਨਾ ਨਹੀਂ ਹੁੰਦਾ
1: ਬਰਫ਼ ਕਹਿੰਦੇ ਨਹੀਂ ਸੀ
0: ਬਰਫ਼ ਨੂੰ ਬਰਫ਼ ਕਹਿੰਦੇ ਨਹੀਂ ਉਹਨਾਂ ਨੇ ਇੱਥੋਂ ਤੱਕ ਚੱਲ ਜਾਣਾ ਉਹਨਾਂ ਨੇ ਇਹ ਵੀ ਦੱਸਣਾ ਵੀ ਇਹ ਬਰਫ਼ ਪਹਿਲਾਂ ਬੰਦੇ ਸਿਰ 'ਤੇ ਚੁੱਕ ਕੇ ਖੜਦੇ ਹੁੰਦੇ ਸੀ ਫਿਰ ਸਾਈਕਲ 'ਤੇ ਖੜਦੇ ਹੁੰਦੇ ਸੀ ਅੱਜ ਜਿਹੜੀ ਡਿੱਗੀ ਆ ਇਹ ਠੇਲੇ ਤੋਂ ਡਿੱਗੀ ਆ ਸੋ ਲੋਕੀ ਉਸ ਹਿਸਾਬ ਦੇ ਨਾਲ ਉਹਦੇ 'ਚ ਇੰਟਰਸਟ ਬਣਾਉਂਦੇ ਫਿਰ ਆਪਣਾ
1: ਪੁਰਾਣੇ ਟਾਈਮ ਆਏ ਬੋਰੀ 'ਚ ਲਪੇਟ ਕੇ ਲਿਆਉਂਦੇ ਸੀ ਤੂੜੀ ਵਾਲੇ ਰੱਖਦੇ ਹੁੰਦੇ ਸੀ
0: ਤੂੜੀ ਵਾਲੇ 'ਚ ਰੱਖਦੇ ਸੀ
1: ਐਂ ਸੂਹਾ ਹੁੰਦਾ ਸੀ ਮਾਰ ਮਾਰ ਕੇ ਉਹਨੂੰ ਬੱਖੀਆਂ ਪਾੜ ਦੇਈਦੀਆਂ ਸੀ ਬਰਫ਼ ਦੀਆਂ ਅਤੇ ਫਿਰ ਬੋਤਲਾਂ 'ਚ ਪੈਂਦੀ ਸੀ
0: ਹਾਂ 1975 ਦੇ ਵਿੱਚ ਇੱਕ ਬੰਦੇ ਦੇ ਪੈਰ 'ਤੇ ਡਿੱਗੀ ਸੀ ਬਰਫ਼ ਪਰ ਉਦੋਂ ਪੈਰ ਸਖਤੇ ਹੁੰਦੇ ਸੀ ਲੋਕਾਂ ਦੇ
1: ਉਦੋਂ ਸਿੱਲੀ ਵੀ ਕਹਿੰਦੇ ਸੀ ਬਰਫ਼ ਦੀ ਸਿੱਲੀ ਡਿੱਗੀ ਸੀ ਇਕੱਲੀ ਬਰਫ਼ ਨਹੀਂ ਸੀ ਡਿੱਗੀ ਉਦੋਂ ਬਾਅਦ ਮੁੜ ਕੇ ਸ਼੍ਰੀਨਗਰ 'ਚ ਡਿੱਗੀ ਸੀ ਮਾਊਂਟ ਐਵਰੈਸਟ ਡਿੱਗੀ ਸੀ ਹੁਣ ਆਹ ਦੇਖੋ ਹੁਣ ਆਹ ਲੋਕਾਂ ਦਾ ਵਿੱਚ ਹਾਸਾ ਨਿਕਲਦਾ ਬੰਦਾ ਕਹਿੰਦਾ ਯਾਰ
0: ਉਹ ਤਾਂ ਸਹੀ ਹੈ ਸੋ ਇਹ ਮਤਲਬ ਇਹ ਨਹੀਂ ਆ ਵੀ ਉਹ ਇੰਨਾ ਉਹ
1: ਮਤਲਬ ਇੰਟਰਸਟ ਕਿੱਦਾਂ ਕਿਸੇ ਖਬਰ 'ਚ ਕਿਸੇ ਦਾ ਬਣਦਾ
0: ਇੰਟਰਸਟ
1: ਸੁਣਨ ਵਾਲੀ ਗੱਲ ਨੂੰ ਸੁਣਾਉਣ ਯੋਗ ਕਿੱਦਾਂ ਬਣਾਇਆ ਜਾਂਦਾ
0: ਡਿਟੇਲ ਸੋ ਮੁੱਖ ਦੀ ਗੱਲ ਇਹ ਵੀ ਇਹ ਇੱਕ ਬਦਲਦੇ ਸਮੇਂ ਦੇ ਜਿਹੜੇ ਖਬਰਾਂ ਦੇ ਬਦਲਦੇ ਮਾਧਿਅਮ ਨੇ ਇਹ ਉਹਨਾਂ ਦਾ ਵੀ ਕਲੈਸ਼ ਹੈ ਆਪਸ ਦੇ ਵਿੱਚ ਜਿੱਦਾਂ ਮੰਨ ਲਓ ਇੱਕ ਟਾਂਗੇ ਵਾਲੇ ਦਾ ਮਿੰਨੀ ਬੱਸ ਵਾਲੇ ਦੇ ਨਾਲ ਕਲੇਸ਼ ਰਿਹਾ ਵਾ ਇੱਕ ਸਮੇਂ ਦੇ ਉੱਤੇ ਹੈਨਾ, ਇੱਕ
1: ਊਬਰ ਦਾ ਟੈਕਸੀ ਵਾਲਿਆਂ ਨਾਲ ਰਿਹਾ,
0: ਹਾਂ
1: ਸਮਾਂ ਕਿਵੇਂ ਬਦਲਦਾ,
0: ਜਦੋਂ ਸਮਾਂ ਬਦਲਦਾ ਤੇ ਉਦੋਂ ਨਵੇਂ ਬੰਦੇ ਨਵੀਂ ਤਕਨੀਕ ਜਦੋਂ ਉਹ ਮਾਰਕੀਟ ਖਿੱਚਦੇ ਨੇ ਤੇ ਫਿਰ ਉਹਨਾਂ ਦੇ ਅੰਦਰ ਦੀ ਪੜਾਸ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਜਾਗਰ ਹੁੰਦੀ ਆ, ਦੋਵੇਂ ਪਾਸੇ ਉਹਨਾਂ ਨੂੰ ਅੰਦਰੋਂ ਅੰਦਰੀ ਘੁੱਟ ਕੇ ਬੈਠੇ ਹੁੰਦੇ ਆ। ਇਸ ਟਾਈਮ ਦੇ ਉੱਤੇ ਅਨਲੀਸ਼ ਹੋ ਚੁੱਕੀ ਆ ਚੀਜ਼,
1: ਤੇ ਉਹ ਚੀਜ਼ ਚਿਰ ਸਥਾਈ ਨਹੀਂ ਹੁੰਦੀ ਆ। ਹੁਣ ਊਬਰ ਵਾਲੇ ਕਹਿਣ ਲੱਗ ਗਏ ਕੁਛ ਨਹੀਂ ਬਚਦਾ, ਉਹ ਬਸ ਸਮਾਂ ਕਿਸੇ ਦਾ ਹਾਣੀ ਤਾਂ ਬਣਿਆ ਨਹੀਂ ਨਾ। ਹੁਣ ਮੁੜ ਕੇ ਕੰਟੈਂਟ ਕ੍ਰੀਏਸ਼ਨ ਦਾ ਦੌਰ ਆ, ਹੌਲੀ ਹੌਲੀ ਇਹ ਵੀ ਹੈ ਨਾ ਡਾਇਲਿਊਟ ਹੋ ਜਾਣਾ। ਪਰ ਪ੍ਰਸ਼ਨ ਇਹ ਆ ਕਿ ਜੋ ਅੰਜਨਾ ਓਮ ਕਸ਼ਯਪ ਜਿਹੜੀ ਹੈਗੀ ਆ, ਉਹਨੇ ਜੋ ਭਾਸ਼ਾ ਜਾਂ ਸ਼ਬਦਾਂ ਦੀ ਮਰਿਆਦਾ, ਹੁਣ ਉਹ ਕੋਕਰੋਚ ਪਾਰਟੀ ਦਾ ਰਾਈਜ਼ ਕਿੱਦਾਂ ਹੋਇਆ, ਅਸਲ 'ਚ ਉਹ ਕਈ ਵਾਰ ਸ਼ਬਦਾਂ ਦੀ ਮਰਿਆਦਾ ਤੋਂ ਬੰਦਾ ਹਲਕਾ ਜਿਹਾ ਕਹਿ ਲਓ ਖੁੰਝ ਜਾਂਦਾ, ਜਾਂ ਜਿਹੜੇ ਉਹ ਕਹਿੰਦੇ ਅੱਛਾ ਤੁਸੀਂ ਇਹਨੂੰ ਹਲਕਾ ਜਿਹਾ ਕਹਿੰਦੇ ਹੋ, ਅਤੇ ਉਹ ਮਤਲਬ ਗੱਲ ਨੂੰ ਕਿਸ ਪਾਸੇ ਨੂੰ ਲੈ ਕੇ ਜਾਣਾ, ਅਤੇ ਉਹ 'ਚੋਂ ਕਈ ਵਾਰ ਫਰਸਟ੍ਰੇਸ਼ਨਸ ਹੁੰਦੀਆਂ ਯੰਗ ਜਨਰੇਸ਼ਨ ਦੀਆਂ। ਇੱਕ 84 ਦੀ ਨੌਕਰੀ ਲਈ 1000 ਬੰਦਾ ਖੜਾ, ਉਹ ਕਹਿੰਦਾ ਅੱਛਾ 999 ਨੂੰ ਕਾਕਰੋਚ ਕਹਿ ਨੇ, ਮਤਲਬ ਉਹ ਗੱਲ ਨੂੰ ਉੱਦਾਂ ਤਰਕ ਦਲੀਲ ਤਬਸਰਾ ਉੱਦਾਂ ਦਾ ਕੀਤਾ ਜਾਂਦਾ। ਅਤੇ ਇਹ ਜਿਹੜਾ ਸਥਾਪਿਤ ਮੀਡੀਆ, ਇਹਨਾਂ ਦੀ ਤਕਲੀਫ ਇਹ ਆ ਵੀ ਇਹ ਹੁਣ ਬਹੁਤ ਸੋਹਣੇ ਢੰਗ ਨਾਲ ਯੂਟਿਊਬ 'ਤੇ ਜਿਹੜੇ ਕੰਟੈਂਟ ਕ੍ਰੀਏਟਰ ਨੇ ਨੈਰੇਟਿਵ ਸਿਰਜ ਦਿੰਦੇ ਆ, ਅਤੇ ਸਭ ਤੋਂ ਉਹ ਕੰਮ ਕੀਤਾ ਨਹੀਂ ਜਾ ਰਿਹਾ, ਅਤੇ ਉਹਦੇ ਨਾਲ ਇਹਨਾਂ ਦੀ ਉਹ ਸਪੇਸ ਆਕੂਪਾਈ ਹੋ ਗਈ, ਤਾਂ ਜਿਹੜਾ ਟ੍ਰੈਡੀਸ਼ਨਲ ਸਥਾਪਿਤ ਮੀਡੀਆ ਉਹਨੂੰ ਤਕਲੀਫ ਤਾਂ ਹੋਣੀ ਹੋਈ।
0: ਵੇਖੋ ਉਹ ਤਾਂ ਇੱਥੋਂ ਤੱਕ ਵੀ ਰੌਲਾ ਪਾ ਰਹੇ ਨੇ ਵੀ ਇਹਨਾਂ ਦੇ ਵਿੱਚੋਂ ਬੜਿਆਂ ਨੂੰ, ਕਈਆਂ ਨੂੰ ਨੋਟਿਸ ਵੀ ਮਿਲ ਗਏ ਨੇ ਅਤੇ ਕਈਆਂ ਦੀ ਡਿਮੋਸ਼ਨ ਵੀ ਹੋਈ ਹੈ ਵੀ ਉਹਨਾਂ ਕੋ ਚੈਨਲ ਇੰਨਾ ਪੈਸਾ ਇਹਨਾਂ ਨੂੰ ਭਰ ਨਹੀਂ ਪਾ ਰਹੇ। ਤੋ ਇਸ ਵਜ੍ਹਾ ਕਰਕੇ ਉਹਨਾਂ ਨੂੰ ਇਹੋ ਜਿਹੇ ਢੰਗ ਤਰੀਕੇ, ਹੁਣ ਜਿਹੜਾ ਆਪਾਂ ਕਹਿ ਦਿੰਦੇ ਹਾਂ ਵੀ ਉਹਨੇ ਗਲਤ ਬੋਲਿਆ ਜਾਂ ਉਹਨੇ ਉਸ ਉਹਦਾ ਹੀ ਸਰਕਾਰ ਦੇ ਹੱਕ 'ਚ ਬੋਲ ਗਿਆ ਜਾਂ ਕਿੱਦਾਂ, ਅਤੇ ਉਹਦੇ ਪਿੱਛੇ ਹੁਣ ਇਹ ਵੀ ਕਈ ਰੌਲਾ ਪਾਉਣ ਲੱਗ ਪਏ ਨੇ ਕਿ ਜੇ ਉਹਨਾਂ ਨੂੰ ਪੈਸੇ ਹੀ ਤਾਂ ਮਿਲਦੇ ਆ, ਨਹੀਂ ਤਾਂ ਉਹਨਾਂ ਦੀ ਬਾਕੀਆਂ ਦੀ ਛੁੱਟੀ ਹੋ ਚੁੱਕੀ ਆ। ਸੋ ਆਪਣੀ ਇੱਕ ਤਰ੍ਹਾਂ ਨਾਲ ਰੋਟੀ ਸੇਕਣ ਦੇ ਲਈ ਵੀ, ਜਦ ਕਿ ਚਲੋ ਵਾਜਬ ਨਹੀਂ ਆ ਕਿਸੇ ਵੀ ਕਿੱਤੇ ਦੇ ਵਿੱਚ, ਪਰ ਇਹ ਆ ਕਿ ਉਹਨਾਂ ਦੀ ਸਪੇਸ ਦੇ ਵਿੱਚ ਹੋਰ ਬਹੁਤ ਸਾਰੇ ਲੋਕ ਬਦਲਦੇ ਸਮੇਂ ਦੇ ਨਾਲ ਆ ਰਹੇ ਨੇ, ਜਿਹਦੀ ਵਜ੍ਹਾ ਕਰਕੇ ਨਾ ਮਾਹੌਲ ਚਾਲ ਜਿੱਦਾਂ ਕਹਿ ਲਈਏ ਵੀ ਬੰਦਲਾਇਆ ਜਿਹਾ ਪਿਆ ਵਾ ਇਸ ਟਾਈਮ ਦੇ ਉੱਤੇ, ਸਮਝ ਨਹੀਂ ਆ ਰਹੀ। ਸੋ ਇੱਕ ਪੱਖ ਤਾਂ ਹੋ ਗਿਆ ਇਹ ਵਾਲਾ ਬਦਲਦੇ ਸਮੇਂ ਦੇ ਜਿਹੜੇ ਹੁਣ ਤੌਰ ਤਰੀਕੇ ਨੇ, ਜਾਂ ਫਿਰ ਆਪਾਂ ਇਹਨੂੰ ਮੀਡੀਆ ਦਾ ਬਦਲਦਾ ਤਰੀਕਾ ਕਹਿਣ ਦੇ ਨਾਲ ਨਾਲ ਆਪਾਂ ਇਹਨੂੰ ਸਿੱਖਿਆ ਦਾ ਬਦਲਿਆ ਤਰੀਕਾ ਵੀ ਕਹਿ ਸਕਦੇ ਹਾਂ
1: ਜੀ।
0: ਸੋ ਸਿੱਖਿਆ ਦੇ ਜਿਹੜੇ ਸਾਧਨ ਨੇ, ਜਿੱਥੇ ਪਹਿਲਾਂ ਸਕੂਲ, ਕਾਲਜਾਂ, ਯੂਨੀਵਰਸਿਟੀਆਂ ਜਾਂ ਫਿਰ ਅਕੈਡਮੀਆਂ ਤੱਕ ਸੀਮਤ ਸੀ, ਜਾਂ ਫਿਰ ਘਰੀਂ ਜਾ ਕੇ ਆਪਾਂ ਟਿਊਸ਼ਨ ਪੜ੍ਹਦੇ ਹਾਂ, ਉੱਥੇ ਹੁਣ ਔਨਲਾਈਨ ਤੁਸੀਂ ਬਹਿ ਕੇ ਪੜ੍ਹ ਸਕਦੇ ਹੋ। ਇਹ ਇੱਕ ਅਲੱਗ ਤਰੀਕਾ, ਅਤੇ ਔਨਲਾਈਨ ਦੇ ਵਿੱਚ ਵੀ ਬੜੇ ਸਾਰੇ ਜਿਹੜੇ ਰੂਪ ਨੇ। ਔਨਲਾਈਨ ਦੇ ਵਿੱਚ ਇਹ ਆ ਵੀ ਤੁਸੀਂ ਵਨ ਔਨ ਵਨ ਵੀ ਪੜ੍ਹਦੇ ਹੋ, ਹੈ ਨਾ, ਇੱਕ ਛੋਟੀ ਕਲਾਸ ਵੀ ਪੜ੍ਹਦੀ ਆ ਔਨਲਾਈਨ, ਜ਼ੂਮ ਕਲਾਸਾਂ ਹੁੰਦੀਆਂ ਨੇ। ਪਰ ਇਹ ਜਿਹੜਾ ਰੂਪ ਹੈ ਇਹ ਇੱਕ ਅਲੱਗ ਆ ਵੀ ਤੁਸੀਂ ਲੱਖਾਂ ਦੀ ਗਿਣਤੀ 'ਚ ਜਿੰਨੇ ਜਣੇ ਮਰਜ਼ੀ ਵੇਖ ਲਓ, ਅਸੀਂ ਬੇਸਿਕ ਇੱਕ ਤੁਹਾਨੂੰ ਪੜ੍ਹਾ ਦੇਣਾ, ਜੇ ਹੋਰ ਡਿਟੇਲ 'ਚ ਤੁਸੀਂ ਕਿਸੇ ਵਿਸ਼ੇ ਦੇ ਉੱਤੇ ਜਾਣਨਾ ਤਾਂ ਫਿਰ ਤੁਸੀਂ ਸਾਡੀ ਆਹ ਜੁਆਇਨ ਕਰ ਲਓ ਹੈਗਾ। ਤਾਂ ਚਲੋ ਉਹਨਾਂ ਦਾ ਇੱਕ ਬਿਜ਼ਨਸ ਮਾਡਲ ਵੀ ਆ, ਪਰ ਹੁਣ ਇੱਥੇ ਵੇਖਿਆ ਜਾਵੇ ਤਾਂ ਇੱਕ ਤਾਂ ਇਹਦੇ 'ਚ ਮੀਡੀਆ ਆ ਜਾਂਦਾ, ਮੀਡੀਆ ਦਾ ਬਦਲ ਲਿਆ ਰੂਪ ਵੀ ਕਿੰਨਾ ਕੁ ਮੀਡੀਆ ਦਾ ਇਹਦੇ ਵਿੱਚ ਦੋਸ਼ ਆ ਕਿ ਇੱਥੇ ਸਪੇਸ ਬਣ ਰਹੀ ਆ ਜਾਂ ਫਿਰ ਜਿਹੜਾ ਮਿਆਰ ਡਿੱਗ ਰਿਹਾ ਇਸ ਟਾਈਮ ਦੇ ਉੱਤੇ। ਦੂਸਰਾ ਫਿਰ ਜਿਹੜਾ ਸਿੱਖਿਆ ਦੇ ਬਦਲਦੇ ਰੂਪ ਨੇ ਉਹਦੇ ਬਾਰੇ ਵੀ ਇਸ ਟਾਈਮ ਦੇ ਉੱਤੇ ਚਰਚਾ ਬੜੇ ਜ਼ੋਰਾਂ ਸ਼ੋਰਾਂ ਦੇ ਨਾਲ ਛਿੜ ਚੁੱਕੀ ਹੈ। ਸੋ ਆਪਾਂ ਇਹ ਵੇਖਣਾ ਕਿ ਆਪਣੇ ਵਾਜਬ ਜਾਂ ਆਪਣੇ ਹੱਕ ਦੇ ਵਿੱਚ ਕਿਹੜੀ ਕਿਹੜੀ ਚੀਜ਼ ਜਾ ਰਹੀ ਹੈ, ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਾਨੂੰ ਲੱਗਦਾ ਵਾ ਵੀ ਹੁਣ ਆਪਣੇ ਮੂੰਹ ਮਹਾਂਦਰੇ ਬਦਲ ਕੇ ਅਤੇ ਆਉਣ ਵਾਲੇ ਦਿਨਾਂ 'ਚ ਸਾਡੇ ਬੱਚਿਆਂ ਦਾ ਨੁਕਸਾਨ ਕਰਨਗੀਆਂ, ਕਿਹੜੇ ਫਾਇਦਾ ਕਰਨਗੇ। ਕਿਉਂਕਿ ਇੱਕ ਚੀਜ਼ ਤਾਂ ਵੇਖੋ ਭਾਈ ਪੱਕੀ ਆ ਵੀ ਸਮੇਂ ਦੇ ਨਾਲ ਸਾਨੂੰ ਤਬਦੀਲੀ ਨੂੰ ਤਾਂ ਵੈਲਕਮ ਕਰਨਾ ਪੈਣਾ।
1: ਹਾਂਜੀ, ਨਹੀਂ ਕਰੋਂਗੇ ਤਾਂ ਵੀ ਤੜਫੋਂਗੇ, ਕਿਉਂਕਿ ਤਬਦੀਲੀ ਨੇ ਤਾਂ ਹੋ ਜਾਣਾ, ਜਿਹੜਾ ਉਹ ਸਮਾਂ 12 ਤੋਂ ਵੱਧ ਜਾਣੇ ਆ, ਤੁਹਾਡੇ ਘੜੀ ਵੱਲ ਵੇਖਣ ਜਾਂ ਨਾ ਵੇਖਣ ਨਾਲ ਕੋਈ ਫਰਕ ਨਹੀਂ ਪੈਣਾ ਘੜੀ ਨੂੰ। ਬਾਕੀ ਜਿਹੜਾ 100 ਹੱਥ ਰਸਾ ਸਿਰੇ 'ਤੇ ਗੰਢ ਮੈਂ ਮਹਿਸੂਸ ਕਰਦਾ, ਕਲਿੱਕਾਂ ਦਾ ਦੇਹ ਵਪਾਰ, ਮੀਡੀਏ ਦਾ ਵਿਕ ਜਾਣਾ, ਹੈ ਨਾ, ਲੋਕਾਂ ਦਾ ਮੀਡੀਏ ਤੋਂ ਭਰੋਸਾ ਉੱਠ ਜਾਣਾ, ਉਹ ਵੀ ਇੱਕ ਤਕਲੀਫ ਦੇ ਸਾਬਤ ਹੋਈ ਆ ਚੀਜ਼। ਹੁਣ ਜਿਵੇਂ ਤੁਸੀਂ ਗੱਲ ਸ਼ੁਰੂ ਕੀਤੀ ਸੀਗੀ ਜਿਹੜਾ ਪ੍ਰੈਸ ਦਾ ਫਰੀਡਮ ਇੰਡੈਕਸ ਆ, ਉਹਦੇ ਵਿੱਚ ਭਾਰਤ ਪਾਕਿਸਤਾਨ ਤੋਂ ਵੀ ਥੱਲੇ ਆ, ਸਾਰੀ ਜਿਹੜੀ ਮੁਲਕਾਂ ਦੀ ਸੂਚੀ ਆ ਉਹਦੇ 'ਚੋਂ 157ਵਾਂ ਨੰਬਰ ਆ। ਜੇ ਆਪਾਂ ਸੰਨ 2026 ਦੀ ਗੱਲ ਕਰਨੀ ਹੋਵੇ, ਪਾਕਿਸਤਾਨ 153ਵੇਂ ਨੰਬਰ 'ਤੇ ਆ, ਨੇਪਾਲ 87ਵੇਂ ਨੰਬਰ 'ਤੇ ਆ। ਅਤੇ ਇਹ ਮਤਲਬ ਜਿਹੜੀ ਪ੍ਰੈਸ ਦੀ ਫਰੀਡਮ ਕਿੰਨੀ ਕਾ, ਮਤਲਬ ਆਪਣੇ ਬੋਲਚਾਲ ਪ੍ਰਗਟਾਵਾ ਆਜ਼ਾਦੀ ਕਿੰਨੀ ਆ ਗੱਲ ਕਹਿਣ ਦੀ, ਅਤੇ ਨਾਰਵੇ ਉਹਦੇ 'ਚੋਂ ਪਹਿਲੇ 'ਤੇ ਆ, ਨੈਦਰਲੈਂਡ ਦੂਜੇ 'ਤੇ ਆ, ਯੂਕੇ ਤੀਜੇ, ਯੂਕੇ 18ਵੇਂ 'ਤੇ ਆ, ਨਿਊਜ਼ੀਲੈਂਡ 22ਵੇਂ 'ਤੇ ਆ। ਸੋ ਇੱਦਾਂ ਇਹਨਾਂ ਦੀ ਹੈਗੀ ਰੈਂਕਿੰਗ, ਪਰ ਭਾਰਤ ਉਹਦੇ 'ਚ 157ਵੇਂ 'ਤੇ ਆ। ਭਾਰਤ ਤੋਂ ਉੱਤੇ ਸ਼੍ਰੀਲੰਕਾ 134ਵੇਂ 'ਤੇ, ਭੂਟਾਨ 150ਵੇਂ 'ਤੇ, ਬੰਗਲਾਦੇਸ਼ 152ਵੇਂ 'ਤੇ, ਪਾਕਿਸਤਾਨ 153 ਅਤੇ ਭਾਰਤ 157। ਤੁਸੀਂ ਹਿਸਾਬ ਲਓ ਜਿਹੜੇ ਏਸ਼ੀਅਨ ਮੁਲਕ ਨੇ, ਜਿਹੜੇ ਜਿਨ੍ਹਾਂ 'ਚ ਅਨਰੈਸਟ ਕਹੂੰਗਾ ਮੈਂ, ਜਿਨ੍ਹਾਂ ਦੇ ਅੰਦਰੂਨੀ ਹਾਲਾਤ ਖਾਨਾ ਚੰਗੀ ਟਾਈਪ ਬਣੇ ਹੋਏ ਆ ਓਨੇ ਚੰਗੇ ਨਹੀਂ, ਜਦਕਿ ਭਾਰਤ ਇੱਕ ਲੋਕਤੰਤਰ ਆ, ਇੱਕ ਡੈਮੋਕ੍ਰੈਸੀ ਆ, ਹੈ ਨਾ। ਉੱਥੇ ਤੁਸੀਂ ਦੇਖੋ ਹਾਲਾਤ ਪ੍ਰੈਸ ਦੀ ਫਰੀਡਮ ਨੂੰ ਲੈ ਕੇ ਕਿੱਦਾਂ ਦੇ ਨੇ ਅਤੇ ਦੂਜੇ ਮੁਲਕਾਂ 'ਚ ਕਿਸ ਕਿਸਮ ਦੇ ਨੇ। ਉੱਥੇ ਫਿਰ ਸਪੇਸ ਦਾ ਹੋਣਾ ਸੁਭਾਵਿਕ ਆ ਕਿ ਲੋਕਾਂ ਨੂੰ ਆਪਣੀ ਗੱਲਬਾਤ ਕਹਿਣ ਦਾ ਆਜ਼ਾਦੀ ਹੈ ਨਹੀਂ ਗੀ, ਅਤੇ ਜਿਹੜੇ ਕੰਟੈਂਟ ਕ੍ਰੀਏਟਰ ਆ ਇਹ ਸਹਿੰਦਾ ਸਹਿੰਦਾ ਬੋਲਦੇ ਆ, ਅਤੇ ਹੁਣ ਆ ਈਵਨ ਜਿਹੜੀ ਆ ਕੋਕਰੋਚ ਪਾਰਟੀ ਵਾਲੇ ਆ ਇਹਨਾਂ ਨੂੰ ਵੀ ਹੁਣ ਨੋਟਿਸ 'ਤੇ ਨੋਟਿਸ ਠਾਹ ਨੋਟਿਸ ਜਾ ਰਿਹਾ। ਪਹਿਲਾਂ ਇਹਨਾਂ ਦਾ ਟਵਿੱਟਰ ਦਾ ਹੈਂਡਲ ਵੀ ਹਟਾ ਤਾ ਸੀ, ਇਹਨਾਂ ਨੂੰ ਵੀ ਉਸ ਲੀਗਲ ਪ੍ਰੋਸੈਸ 'ਚੋਂ ਹੁਣ ਲੰਘਣਾ ਪੈ ਰਿਹਾ। ਸੋ ਕਹਿਣ ਦਾ ਮਤਲਬ ਤੁਸੀਂ ਮੂੰਹ ਚੱਕ ਕੇ ਕੁਛ ਨਹੀਂ ਕਰ ਸਕਦੇ, ਉੱਥੇ ਹਰ ਚੀਜ਼ ਇੱਕ ਕੰਟਰੋਲਡ ਮੈਨਰ 'ਚ ਆ, ਅਤੇ ਕੁਛ ਅਣਦਿਸਦਾ ਬੋਝ ਜਾਂ ਪ੍ਰੈਸ਼ਰ ਹੈ ਭਾਰਤ ਵਿੱਚ।
0: ਕੋਈ ਚੀਜ਼ਾਂ ਅੰਦਰ ਖਾਤੇ 'ਤੇ ਬੜਾ ਕੁਛ ਆ, ਜੇ ਤੁਸੀਂ ਇਹਨੂੰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਅਤੇ ਕਿਹੜੇ ਤਰੀਕੇ ਦੇ ਨਾਲ ਇਹ ਚੀਜ਼ਾਂ ਢਾਪਨ ਹੁੰਦੀ ਆ, ਕਿਉਂਕਿ ਬੜੀ ਤੇਜ਼ੀ ਦੇ ਨਾਲ ਅਤੇ ਬੜਾ ਡਰਾਮੈਟਿਕਲੀ ਬੜੀਆਂ ਚੀਜ਼ਾਂ ਬਦਲ ਰਹੀਆਂ ਨੇ। ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਬੈਕਐਂਡ ਦੇ ਉੱਤੇ ਕਿਹੜੀ ਚੀਜ਼ ਕੁੱਕ ਹੁੰਦੀ ਰਹੀ, ਸਾਨੂੰ ਉਦੋਂ ਪਤਾ ਲੱਗਦਾ ਜਦੋਂ ਸਾਹਮਣੇ ਪਰੋਸੀ ਜਾਂਦੀ ਆ, ਹੈ ਨਾ। ਹੁਣ ਇਹਦੇ ਵਿੱਚ ਤੁਸੀਂ ਇੱਕ ਚੀਜ਼ ਕੋਮਨ ਜ਼ਰੂਰ ਵੇਖ ਸਕਦੇ ਹੋ, ਤੁਸੀਂ ਕੋਕਰੋਚ ਪਾਰਟੀ ਦੀ ਗੱਲ ਕੀਤੀ ਆ, ਅਤੇ ਇਹਨਾਂ ਦੋਵਾਂ ਦੇ ਵਿੱਚ ਇੱਕ ਚੀਜ਼ ਹੋਰ ਤੁਸੀਂ ਕੋਮਨ ਜਾਂ ਇੱਕ ਐਂਗਲ ਹੋਰ ਵੇਖ ਸਕਦੇ ਹੋ ਵੀ ਉਸ ਵਿਸ਼ੇ ਦੇ ਵਿੱਚ ਵੀ ਨੌਜਵਾਨ ਹੀ, ਨੌਜਵਾਨਾਂ ਨੇ ਰੌਲਾ ਪਾਇਆ, ਨੌਜਵਾਨ ਇਕੱਠੇ ਹੋਏ, ਅਤੇ ਇਸ ਵਿਸ਼ੇ ਦੇ ਵਿੱਚ ਵੀ ਨੌਜਵਾਨ ਨੇ, ਕਿਉਂਕਿ ਟੀਚਰ ਕਿਹਨੂੰ ਪੜ੍ਹਾਊਗਾ,
1: ਯੰਗ,
0: ਉਹਨੇ ਯੰਗ ਨੂੰ ਪੜ੍ਹਾਉਣਾ ਵਾ, ਉਹ ਯੰਗਸਟਰ ਨੂੰ ਪੜ੍ਹਾਉਣਾ ਵਾ, ਅਤੇ ਇੱਕ ਟੀਚਰ ਦੇ ਲਈ ਇੱਕ ਬੱਚੇ ਦੇ ਸਟੂਡੈਂਟ ਦੇ ਮਨ ਦੇ ਵਿੱਚ ਕੀ ਆਦਰ ਸਤਿਕਾਰ ਹੁੰਦਾ ਵਾ ਇਹ ਆਪਾਂ ਭਲੀ ਭਾਂਤ ਜਾਣਦੇ
1: ਹਾਂ। ਹੁਣ ਸਾਡੇ ਗੁਰਜਸ ਹੋਣੀ ਆ, ਉਹ ਕਹਿਣਗੇ ਮੇਰੀ ਟੀਚਰ ਥੋੜ੍ਹੀ ਗਲਤ ਪੜ੍ਹਾਊਗੀ ਜਾਂ ਉਹ ਗਲਤ ਥੋੜ੍ਹੀ ਹੋ ਸਕਦੀ ਆ, ਜੋ ਉਹਨਾਂ ਲਈ ਤਾਂ ਉਹ ਪੱਥਰ 'ਤੇ ਲਕੀਰ ਆ, ਬਾਕੀ ਇਹ ਉਮਰ ਉੱਦਾਂ ਦੀ ਆ। ਆਪਾਂ ਹੁਣ ਚਲੋ ਬਾਹਲਾ ਬੱਚਿਆਂ ਵੱਲੋਂ ਨਾ ਜਾਈਏ, ਯੰਗ ਏਜ ਆ, ਇਹਨਾਂ ਨੂੰ ਕਿਸੇ ਪਾਸੇ ਯੂਥ ਦੀ એનર્ਜੀ ਨੂੰ ਕਿਸੇ ਪਾਸੇ ਵੀ ਲਾਇਆ ਜਾ ਸਕਦਾ, ਇਹਨਾਂ ਨੂੰ ਚੈਨਲਾਈਜ਼ ਕੀਤਾ ਜਾ ਸਕਦਾ, ਇਹਨਾਂ ਦੀ ਫਿਰ ਜਿਹੜੀ ਆ ਕਰਾਊਡ ਬਿਰਤੀ ਆ ਇਹਨਾਂ ਦੇ ਵਿੱਚ ਇੱਕ ਬੁਨਿਆਦੀ ਤੌਰ 'ਤੇ ਇੱਕ ਅਨਰੈਸਟ ਹੁੰਦੀ ਆ ਯੂਥ ਦੇ ਮਨ 'ਚ, ਆਪਣੇ ਪਰਿਵਾਰ ਦੇ ਜਾਂ ਸਿੱਖਿਆਵਾਂ ਨੂੰ ਲੈ ਕੇ ਸਿਸਟਮ ਪ੍ਰਤੀ ਇਹਨਾਂ ਦੇ ਮਨ 'ਚ ਨਾਰਾਜ਼ਗੀ ਹੁੰਦੀ ਆ, ਸੋਸ਼ਲ ਸਟਿਗਮਾਸ ਹੁੰਦੇ ਆ, ਬੜਾ ਕੁਛ ਹੁੰਦਾ। ਜਦੋਂ ਬੰਦਾ ਜਵਾਨ ਹੁੰਦਾ ਹਾਰਮੋਨਲ ਚੇਂਜਸ ਹੁੰਦੀਆਂ, ਉਹਨੂੰ ਜਿੱਧਰ ਮਰਜ਼ੀ ਮਗਰ ਲਾ ਲਓ, ਭਾਵਾਂ ਨਸ਼ਿਆਂ ਵਾਲੇ ਪਾਸੇ ਲਾ ਲਓ, ਭਾਵਾਂ ਕਿਸੇ ਚੰਗੇ ਪਾਸੇ ਲਾ ਲਓ, ਉਸ ਲਿਹਾਜ਼ ਨਾਲ ਜਦ ਯੂਟਿਊਬ 'ਤੇ ਉਹਨੇ ਉਹੋ ਜਿਹੀਆਂ ਗੱਲਾਂ ਸੁਣੀ ਜਾਣੀਆਂ ਅਤੇ ਐਲਗੋਰਿਥਮ ਨੇ ਧੱਕੇ ਨਾਲ ਉਹਨੂੰ ਹੋਰ ਪਰੋਸੀ ਜਾਣੀਆਂ, ਤਾਂ ਤੁਹਾਡਾ ਮਨ ਫਿਰ ਉੱਦਾਂ ਦਾ ਹੋ ਜਾਣਾ।
0: ਤੁਸੀਂ ਵੇਖੋ ਅਤੇ ਉਹਨੇ ਰਹਿਣਾ ਯੂਟਿਊਬ 'ਤੇ, ਹੁਣ ਇੱਕ ਨੌਜਵਾਨ ਆ, ਇੱਕ ਯੰਗਸਟਰ ਆ, ਤੁਸੀਂ ਆਪਣੇ ਘਰਾਂ 'ਚ ਆਪਾਂ ਵੇਖ ਲਈਏ, ਭਾਵੇਂ ਕਿ ਚਲੋ ਦੇਸ਼ ਵੱਖਰਾ, ਉੱਥੇ ਵੀ ਸਾਨੂੰ ਪਤਾ ਹੀ ਅਸੀਂ ਜਾਂਦੇ ਹਾਂ, ਉਹ ਟੀਵੀ ਥੋੜ੍ਹੀ ਵਹਿੰਦੇ ਆ।
1: ਜਦੋਂ ਕਹਿੰਦੇ ਮੱਛੀ ਨੂੰ ਉਹ ਨੈੱਟ 'ਚ ਫਸ ਗਈ ਨਾ, ਮੱਛੀ ਨੇ ਸਰਾਪ ਦਿੱਤਾ ਵੀ ਫਸਣਾ ਤੁਸੀਂ ਵੀ ਨੈੱਟ 'ਚ ਹੀ,
0: ਅੱਜ ਨਹੀਂ ਤਾਂ ਕੱਲ੍ਹ ਤੁਹਾਡੇ ਲਈ ਵੀ ਸ਼ਿਕਾਰੀ ਕੋਈ ਆਇਆ ਲੋ। ਸੋ ਇਹ ਕਿਸੇ ਪਾਸੇ ਨੂੰ ਵੀ ਚੀਜ਼ਾਂ ਜਾਣ ਨੂੰ ਤਿਆਰ ਬੈਠੀਆਂ ਨੇ, ਕਿਉਂਕਿ ਬੜਾ ਕੁਛ ਜਿਹੜਾ ਕੰਟਰੋਲ ਹੁੰਦਾ ਹੈ, ਬੜਾ ਕੁਛ ਜਿਹੜਾ ਉਹ ਤੁਹਾਨੂੰ ਲੱਗਦਾ ਹੁੰਦਾ ਵੀ ਕੰਟਰੋਲ 'ਚ ਆ, ਪਰ ਕੰਟਰੋਲ 'ਚ ਹੁੰਦਾ ਨਹੀਂ ਆ। ਖਾਸ ਤੌਰ ਦੇ ਉੱਤੇ ਜਿਹੜਾ ਯੂਥ ਆ, ਵਾਰ ਵਾਰ ਜਿਹੜਾ ਵਾ ਉਸੇ ਪਾਸੇ ਨੂੰ ਸਿੱਧੇ ਸਿੱਧੇ ਤਰੀਕੇ ਦੇ ਨਾਲ ਜਿਹੜੀ ਸਟ੍ਰਾਈਕ ਹੋਣੀ ਜਾਂ ਫਿਰ ਉਹ ਚੀਜ਼ ਜਿਹੜੀ ਉਹਨਾਂ ਦੇ ਦਿਲ ਨੂੰ ਕਿਤੇ ਨਾ ਕਿਤੇ ਚੁੱਭਣੀ, ਭਾਵੇਂ ਉਹ ਆਪਾਂ ਕਹਿ ਦਿੰਦੇ ਹਾਂ, ਕਈ ਵਾਰੀ ਕਈ ਚੀਜ਼ਾਂ ਬਾਅਦ 'ਚ ਹੋਰ ਹਿਸਾਬ ਦੇ ਨਾਲ ਵੀ ਨਿਕਲ ਆਉਂਦੀਆਂ ਨੇ, ਚਲੋ ਉਹ ਵੀ ਸਮਾਂ ਦੱਸ ਦੂਗਾ ਵੀ ਕਿੱਦਾਂ ਅਤੇ ਕਿਵੇਂ ਵੀ ਆਹ ਚੀਜ਼ ਜਿਹੜੀ ਆ ਪਲੈਨਡ ਕੀਤੀ ਗਈ ਸੀ ਜੀ, ਇਸ ਚੀਜ਼ ਦੇ ਪਿੱਛੇ ਆਹ ਸਾਜਿਸ਼ ਸੀ ਜਾਂ ਕਿੱਦਾਂ, ਚਲੋ ਉਹ ਸਮਾਂ ਦੱਸੂਗਾ।
1: ਵੀ ਤੁਸੀਂ ਡਾਟਾ ਨਹੀਂ, ਡਾਟਾ ਤੁਹਾਨੂੰ ਕੰਟਰੋਲ ਕਰ ਰਿਹਾ ਸੀ। ਹੁਣ ਮੰਨ ਲਓ ਇੱਕ ਫੇਸਬੁੱਕ ਦੀ ਉਦਾਹਰਨ ਲੈ ਲੈਂਦੇ ਹਾਂ, ਜੇ ਤਾਂ ਇਰਾਨ ਨੇ ਉਹਨਾਂ ਦਾ ਕੋਈ ਜਹਾਜ਼ ਸੱਟ ਲਿਆ ਤਾਂ ਕਿਤੇ ਤੁਹਾਨੂੰ ਖਬਰ ਨਹੀਂ ਲੱਭਣੀ, ਜੇ ਉਹਨਾਂ ਨੇ ਉਹਨਾਂ ਦਾ ਸੱਟ ਲਿਆ ਤਾਂ ਲਾਲਾ ਲਾਰਾ ਹੋਈ ਪਈ ਆ, ਹੈ ਨਾ। ਹਰ ਪਾਸੇ ਤੁਹਾਨੂੰ ਫੋਟੋਆਂ ਐਂ ਦਿਖਣਗੀਆਂ, ਹੈ ਨਾ। ਉਹਦੇ ਤੋਂ ਪਤਾ ਤਾਂ ਲੱਗ ਜਾਂਦਾ, ਮਤਲਬ ਇਹ ਤਾਂ ਇੱਕ ਸਧਾਰਨ ਜਿਹੀ ਉਦਾਹਰਨ ਆ ਵੀ ਡਾਟੇ ਨੂੰ ਕਿੱਦਾਂ ਕੰਟਰੋਲ ਕੀਤਾ ਜਾਂਦਾ। ਤੁਹਾਡੇ ਤੋਂ ਤੁਹਾਡੀਆਂ ਲਾਈਕਿੰਗਸ ਡਿਸਲਾਈਕਿੰਗ ਪੁੱਛੀਆਂ ਜਾਂਦੀਆਂ ਵੀ ਤੁਹਾਨੂੰ ਉੱਦਾਂ ਦਾ ਅਸੀਂ ਕੰਟੈਂਟ ਭੇਜਾਂਗੇ। ਅੱਗੇ ਆ ਮੈਟਾ ਡਾਟਾ 'ਚ ਫੇਸਬੁੱਕ ਦੀ ਜਵਾਬਦੇਹੀ ਤੈਅ ਕੀਤੀ ਗਈ ਸੀਗੀ, ਕੋਰਟਾਂ 'ਚ ਕੇਸ ਹੋਏ ਨੇ। ਤੁਸੀਂ ਇਹ ਦੇਖੋ ਵੀ ਭਾਰਤ 'ਚ ਤਾਂ ਇਹੋ ਜਿਹੀਆਂ ਗੱਲਾਂ ਹੀ ਨਹੀਂ ਹਜੇ ਹੁੰਦੀਆਂ। ਹੁਣ ਉਹ ਇਲੈਕਟ੍ਰੀਸ਼ੀਅਨ ਪੁੱਛੀ ਜਾਵੇ, ਕਹਿੰਦਾ ਭਾਅ ਜੀ ਆਹ ਟੋਇਲਟ 'ਚ ਪੱਖਾ ਕਾਹਤੇ ਲਵਾਉਣਾ, ਕਹਿੰਦਾ ਤੇਰਾ ਹੋਵੇ ਨਾ ਫੇਸਬੁੱਕ ਅਕਾਊਂਟ ਤਾਂ ਤੂੰ ਆ ਕਰ ਨਾ ਪੁੱਛਦਾ। ਅਸੀਂ ਤਾਂ ਕਹਿੰਦਾ ਉੱਥੇ ਏ ਸੀ ਲਵਾਉਣ ਨੂੰ ਫਿਰਦੇ ਹਾਂ। ਹੁਣ ਜਦ ਸਾਰੀ ਦਿਹਾੜੀ ਦੇਖੀਏ ਜੀ, ਉਹ ਕੁਝ ਜਾਣਾ ਤਾਂ ਅਸਰ ਤਾਂ ਹੋਣਾ ਹੀ ਹੈ ਨਾ।
0: ਸੋ ਇਹ ਇਸ ਟਾਈਮ ਦੇ ਉੱਤੇ ਚੀਜ਼ਾਂ ਜਿਹੜੀਆਂ ਸਾਡੇ ਆਸ ਪਾਸ ਚੱਲ ਰਹੀਆਂ ਨੇ ਅਤੇ ਸਾਡੇ ਲਈ ਜਾਣਨੀਆਂ ਇਸ ਕਰਕੇ ਵੀ ਜ਼ਰੂਰੀ ਨੇ ਕਿਉਂਕਿ ਇਹ ਇਹ ਨਹੀਂ ਵੀ ਉੱਥੇ ਕਿੰਨੇ ਕੀ ਕਹਿ ਦਿੱਤਾ, ਇਹ ਕਿ ਸਮੇਂ ਦੇ ਨਾਲ ਕਿੱਦਾਂ ਚੀਜ਼ਾਂ ਚੇਂਜ ਹੋ ਰਹੀਆਂ, ਮੂੰਹ ਮਹਾਂਦਰੇ ਕਿੱਦਾਂ ਚੇਂਜ ਹੋ ਰਿਹਾ, ਮੀਡੀਆ ਦੇ ਕਿੱਦਾਂ ਹੋ ਰਿਹਾ, ਪੜ੍ਹਾਈ ਲਿਖਾਈ ਦੇ ਕਿੱਦਾਂ ਹੋ ਰਿਹਾ। ਅੱਜ ਆਪਾਂ ਇੱਥੋਂ ਦੀ ਵੀ ਤੁਹਾਡੇ ਨਾਲ ਰਿਪੋਰਟ ਇੱਕ ਸਾਂਝੀ ਕੀਤੀ ਕਿ ਹੁਣ ਫਿਰ ਦੁਬਾਰਾ ਤੋਂ ਜਿਹੜਾ ਕੋਐਡ ਐਜੂਕੇਸ਼ਨ ਆ, ਫਿਰ ਦੁਬਾਰਾ ਤੋਂ ਉਹਦੇ ਵਿੱਚ ਰੁਝਾਨ ਲੋਕਾਂ ਦਾ ਵਧਿਆ ਵਾ, ਮਾਪੇ ਚਾਹ ਰਹੇ ਨੇ ਕਿ ਆਪਾਂ ਕੋਐਡ ਦੇ ਵਿੱਚ ਪੜ੍ਹਾਈਏ, ਜਦਕਿ ਇੱਕ ਸਮਾਂ ਸੀ ਉਦੋਂ ਇਹ ਮੰਨਿਆ ਜਾ ਰਿਹਾ ਸੀ ਕਿ ਨਹੀਂ ਬੱਚੇ ਇਕੱਲੇ ਇਕੱਲੇ ਚੰਗੇ ਨੇ, ਕੁੜੀਆਂ ਕੁੜੀਆਂ ਦੇ ਸਕੂਲਾਂ 'ਚ ਚੰਗੀਆਂ ਨੇ, ਮੁੰਡੇ ਮੁੰਡੇ, ਹਾਲਾਂਕਿ ਸਾਰਿਆਂ ਦੇ ਉਦੋਂ ਵੀ ਵਿਚਾਰ ਇੱਦਾਂ ਨਹੀਂ, ਪਰ ਹਾਂ ਸਕੂਲ ਜਿਹੜੇ ਨੇ ਉਹਨਾਂ ਸਰਵੇਸ ਦੇ ਬਿਹਾਫ ਦੇ ਉੱਤੇ ਵਧਾਏ ਘਟਾਏ ਜਾਂਦੇ ਨੇ, ਅਤੇ ਉਦੋਂ ਇਹ ਚੀਜ਼ ਜਿਹੜੀ ਇਸ ਤਰੀਕੇ ਦੇ ਨਾਲ ਕੀਤੀ ਗਈ, ਹੁਣ ਇਸ ਤਰੀਕੇ ਦੇ ਨਾਲ ਹੋ ਰਹੀ ਹੈ। ਪਹਿਲਾਂ ਜਿੱਥੇ ਦਹਾਕੇ ਲੱਗ ਜਾਂਦੇ ਸੀ ਕਈ ਚੀਜ਼ਾਂ ਹੋਣ ਦੇ ਵਿੱਚ, ਉੱਥੇ ਹੁਣ ਆਪਾਂ ਵੇਖਦੇ ਹਾਂ ਵੀ ਕਈ ਚੀਜ਼ਾਂ ਮਤਲਬ ਰਾਤੋ ਰਾਤ ਚੇਂਜ ਹੋ ਜਾਂਦੀਆਂ। ਖੈਰ ਜੇ ਆਪਾਂ ਥੋੜ੍ਹੇ ਜਿਹੇ ਇਹਦੇ ਪਿੱਛੇ ਬੈਕਗਰਾਊਂਡ ਦੇ ਵਿੱਚ ਵੀ ਆਪਾਂ ਜੇ ਚਲੇ ਜਾਈਏ, ਅਤੇ ਇਹ ਮਸਲਾ ਜਿਹੜਾ ਮੈਂ ਇਹਨਾਂ ਦੇ ਪੱਖ ਤੋਂ ਹਾਂ, ਉਹ ਇਹ ਕਹਿੰਦੇ ਨੇ ਕਿ ਜਦੋਂ ਨੀਟ ਦਾ ਪੇਪਰ ਲੀਕ ਹੋਇਆ ਨਾ, ਅਤੇ ਉਸ ਸਮੇਂ ਇਹ ਗੱਲਾਂ ਬਾਤਾਂ ਖੁੱਲ੍ਹ ਕੇ ਸਾਹਮਣੇ ਆਈਆਂ। ਨੀਟ ਦਾ ਪੇਪਰ ਜਦੋਂ ਲੀਕ ਹੋਇਆ, ਅਤੇ ਕਿਉਂਕਿ ਉਹ ਬੱਚੇ ਇਹਨਾਂ ਦੇ ਕੋਲ ਪੜ੍ਹਦੇ ਸੀ, ਇਹਨਾਂ ਅਕੈਡਮੀਆਂ ਇਹਨਾਂ ਸਰਾਂ ਦੇ ਕੋਲ, ਅਤੇ ਉਹਨਾਂ ਨੇ ਉੱਥੇ ਫਿਰ ਇਸ ਇਹਦੀ ਗੱਲ ਕੀਤੀ, ਉਹਦੀ ਤੈਅ ਤੱਕ ਗਏ, ਉਹਨੂੰ ਉਧੇੜਿਆ। ਅਤੇ ਚਲੋ ਖੈਰ, ਖਬਰਾਂ ਤਾਂ ਸਾਰਿਆਂ ਨੂੰ ਪਤਾ ਹੀ ਹੋਣੀਆਂ, ਇੰਨੀਆਂ ਕਿ ਤਾਂ ਆਪਾਂ ਸੁਣ ਹੀ ਲੈਂਦੇ ਹਾਂ। ਸਰਕਾਰ ਦੇ ਵੱਲੋਂ ਇਹ ਕਿਹਾ ਗਿਆ ਸੀ ਵੀ ਆਪਾਂ ਨਾ ਹੁਣ ਅਗਾਂਹ ਜਹਾਜ਼ 'ਤੇ ਭੇਜਿਆ ਕਰਾਂਗੇ ਪੇਪਰ, ਜਿਹੜਾ ਕੁਐਸਚਨ ਪੇਪਰ ਆ। ਅਤੇ ਖੈਰ ਚਲੋ, ਹੋ ਸਕਦਾ ਵਾ ਵੀ ਜਹਾਜ਼ 'ਤੇ ਭੇਜਿਆ ਉਹ ਮਸਲੇ ਹੱਲ ਹੋ ਜਾਣ, ਮਤਲਬ ਜਿਹੜੇ ਆਨਸਰ ਵੀ ਆ ਉਹ ਵੀ ਇੰਨੇ ਕੁ ਹਾਸੋ ਹੀ ਨੇ ਕਈ ਵਾਰੀ ਹੁੰਦੇ
1: ਜਹਾਜ਼ ਨਾ ਬ੍ਰੈਡ ਵਾਂਗੂ ਪੇਪਰ ਸੈੱਟ ਜੇ।
0: ਹਾਂ, ਅਤੇ ਉਹਨਾਂ ਨੇ ਫਿਰ ਜਿਹੜੇ ਮਤਲਬ ਇਸ ਪਾਸੇ ਨੂੰ ਯੰਗਸਟਰ ਸੀ ਉਹਨਾਂ ਨੇ ਮਖੌਲ ਕਰਨਾ ਸ਼ੁਰੂ ਕਰਤਾ ਵੀ ਮਤਲਬ ਇਹਦਾ ਮਤਲਬ ਵੀ ਉਹ ਜਿਹੜਾ ਧਰਤੀ 'ਤੇ ਲੀਕ ਹੁੰਦਾ ਵਾ ਅਤੇ ਉਹ ਤੁਸੀਂ ਇਹਦਾ ਮਤਲਬ ਵੀ ਟਰੈਵਲ 'ਚ ਹੀ ਲੀਕ ਹੁੰਦਾ ਵਾ, ਤੁਸੀਂ ਜਿਹੜਾ ਕਹਿ ਰਹੇ ਹੋ, ਜਦਕਿ ਸੋਰਸ ਜਿਹੜੇ ਮਿਲੇ ਸੀ ਉਹ ਤਾਂ ਵੀ ਛਪਾਈ 'ਚੋਂ ਮੰਨ ਲਓ ਲੀਕ ਹੋ ਸਕਦਾ ਵਾ, ਜਾਂ ਜਿਹੜੇ ਬੰਦਿਆਂ ਦੀ ਤੁਸੀਂ ਡਿਊਟੀ ਲਾਈ ਆ ਉਹਨਾਂ ਉਹ ਤੁਹਾਨੂੰ ਹਾਲੇ ਵੀ ਸੱਚੇ ਹੀ ਨਜ਼ਰ ਆਉਂਦੇ ਆ, ਇੰਨਾ ਚਿਰ ਹੋ ਗਿਆ ਮੰਤਰੀ ਦੇ
1: ਅਸਤੀਫੇ ਦੀ ਮੰਗ ਕਰ ਰਹੇ ਆ।
0: ਹਾਂ, ਸੋ ਆਹ ਜਿਹੜਾ ਸਾਰਾ ਰੌਲਾ ਸੀ ਨਾ, ਇਹ ਕਿੱਥੇ ਵੱਧ ਤੋਂ ਵੱਧ ਡਿਸਕਸ ਹੋਇਆ? ਉਹ ਇਹਨਾਂ ਦੀਆਂ ਕਲਾਸਾਂ ਦੇ ਵਿੱਚ ਡਿਸਕਸ ਹੋਇਆ। ਉਹ ਇਹ ਕਹਿੰਦੇ ਨੇ ਵੀ ਇਹ ਚੀਜ਼ ਇਹਨਾਂ ਨੂੰ ਚੁਬੀ ਆ,
1: ਪਿੰਡ ਵਾਲੀਆਂ ਬੁੜੀਆਂ ਦੇ ਕਹਿੰਦੇ ਯੂਟਿਊਬ 'ਤੇ ਹੋਇਆ ਭਾਈ,
0: ਸੋ ਮੀਡੀਆ ਨੂੰ ਇਹ ਚੀਜ਼ ਚੁਬੀ ਆ, ਜਾਂ ਇੱਦਾਂ ਕਹਿ ਲਓ ਵੀ ਸਰਕਾਰ ਨੂੰ ਚੁਬੀ ਆ।
1: ਐਕਸਪਰਟ ਅਸੀਂ ਹਾਂ ਵੀ ਤੁਸੀਂ ਕੌਣ ਹੁੰਦੇ ਹੋ,
0: ਅਤੇ ਸਰਕਾਰ ਨੇ ਮੀਡੀਆ ਦੇ ਰਾਹੀਂ ਉਹ ਚੀਜ਼ ਜਿਹੜੀ ਡਿਲੀਵਰ ਕਰਵਾਈ ਉਹਨਾਂ ਨੂੰ, ਉਸ ਚੀਜ਼ ਨੂੰ ਜਿਹੜਾ ਸਨੱਬ ਕਰਵਾਇਆ ਮਤਲਬ ਲੋਕਾਂ ਨੂੰ,
1: ਅਤੇ ਉਹਨਾਂ ਨੂੰ ਇੱਦਾਂ ਕਿਹਾ ਜਾਂਦਾ ਵੀ ਇਹ ਲੋਕਾਂ ਨੂੰ ਭੜਕਾ ਰਹੇ ਆ, ਆਪਾਂ ਨੂੰ ਥੋੜ੍ਹਾ ਠੀਕ ਕਰਨਾ ਪੈਣਾ ਸਿਸਟਮ, ਇੱਦਾਂ ਕਹਿ ਕੇ ਸ਼ੂਗਰ ਕੋਟਡ ਵੇ ਨਾਲ।
0: ਹਾਂ, ਬਸ ਉਹ ਹੀ ਸਾਰਾ ਚੱਲ
1: ਰਿਹਾ, ਅਨਰੈਸਟ ਹੋ ਜਾਣੀ ਹੈ ਮੁਲਕ ਵਿੱਚ। ਹਾਂ, ਅਤੇ ਅਰਾਜਕਤਾ ਫੈਲ ਜਾਣੀ ਹੈ, ਇਹਦੇ ਪਿੱਛੇ ਅਮਰੀਕਾ ਵੱਡੀਆਂ ਵੱਡੇ ਮੁਲਕਾਂ ਦੀਆਂ ਚਾਲਾਂ ਨੇ, ਇਹ ਜਿਵੇਂ ਨੇਪਾਲ 'ਚ ਹੋਇਆ ਨਾ ਉੱਦਾਂ ਕਰਨ ਦੀ ਕੋਸ਼ਿਸ਼ ਕਰ ਰਹੇ ਆ
0: ਜੀ। ਅਤੇ ਪਰ ਹੁਣ ਵੇਖਣ ਵਾਲੀ ਚੀਜ਼ ਇਹ ਅਗਲੀ ਕਿ ਹੁਣ ਕੀ ਇਹਨਾਂ ਦੇ ਉੱਤੇ ਕਾਰਵਾਈ ਕੀ ਕੀਤੀ ਜਾਊਗੀ, ਕਿਹੜੇ ਤਰੀਕੇ ਨਾਲ ਕੀਤੀ ਜਾਊਗੀ, ਕਿ ਕੋਈ ਨਾ ਕੋਈ ਦੋਸ਼, ਕੋਈ ਨਾ ਕੋਈ ਇਲਜ਼ਾਮ ਜਿਹੜਾ ਵਾ, ਜਾਂ ਫਿਰ ਇਹਨੂੰ ਵੀ ਮੈਨੂਪਲੇਟ ਕੀਤਾ ਜਾਊਗਾ ਇਸ ਚੀਜ਼ ਨੂੰ, ਜਾਂ ਫਿਰ ਜਿਹੜਾ ਇਹਨਾਂ ਨੂੰ ਮਤਲਬ ਕਈ ਚੈਨਲ ਜਿੱਦਾਂ ਬੰਦ ਕਰਵਾ ਦਿੱਤੇ ਜਾਂਦੇ ਆ, ਹੋ ਇਹਨਾਂ ਦੇ ਵਿੱਚੋਂ ਕੀ ਬੰਦ ਕਰਵਾਇਆ ਜਾਊਗਾ, ਜੋ ਵੀ ਕਰਵਾਇਆ ਜਾਂਦਾ ਅਤੇ ਉਹਦੇ ਨਾਲ ਵੀ ਇੱਕ ਤਗੜਾ ਰੋਸ ਹੋਊਗਾ। ਸੋ ਅਸਲ ਦੇ ਵਿੱਚ ਕੋਈ ਇੰਨਾ ਸੌਖਾ ਨਹੀਂ ਰਹਿ ਗਿਆ ਪ੍ਰੋਸੈਸ ਹੁਣ, ਜਿੰਨਾ ਕੁ ਸੁਣਨ ਕਰਨ ਦੇ ਵਿੱਚ ਆ ਰਿਹਾ।
1: ਚੱਕਰ ਪਤਾ ਕੀ ਆ, ਇਹਦੇ 'ਚ ਜਿੱਤ ਹਾਰ ਨਹੀਂ ਰਣਜੋਧ, ਮੈਂ ਵੇਖਦਾ ਕੋਈ ਬਾਹਲੀ ਹੁੰਦੀ ਆ, ਬੰਦੇ ਨੂੰ ਜਿਹੜਾ ਲੀਗਲ ਸਿਸਟਮ ਆ ਉਹਦੇ 'ਚ ਇੰਨਾ ਕੁ ਉਲਝਾ ਦਿੱਤਾ ਜਾਂਦਾ, ਉਹਦਾ ਵਿਚਾਰੇ ਦਾ ਦਿਮਾਗ ਇੰਨਾ ਕੁ ਸੁੰਨ ਕਰ ਦਿੱਤਾ ਜਾਂਦਾ ਕਿ ਕੋਰਟ ਕੇਸ ਕਚਹਿਰੀਆਂ 'ਚ ਉਹ ਦੁਬਾਰਾ ਗੱਲ ਕਰਨ ਤੋਂ ਝਿਜਕਦਾ, ਅਤੇ ਫਿਰ ਤੁਹਾਡਾ ਜਿਹੜਾ ਸ਼ਬਦ ਜਾਲ ਆ ਨਾ ਜਿਹੜਾ, ਉਹ ਤੁਸੀਂ ਫਰੀ ਫਲੋਇੰਗ ਲਾਈਕ ਨਮਕ, ਉਹ ਨਹੀਂ ਰਹਿੰਦਾ, ਉਹ ਤੁਹਾਡੇ ਦਿਮਾਗ ਵਿੱਚ ਪਾ ਦਿੱਤੀ ਜਾਂਦੀ ਆ ਵੀ ਯਾਰ ਸੋਚ ਕੇ ਬੋਲੀਏ, ਪਿਛਲੀ ਵਾਰ ਹੈ ਨਾ 3 ਸਾਲ ਮੁਕੱਦਮਾ ਚੱਲਿਆ ਸੀ, ਉਹੀ ਨਹੀਂ ਲੋਟ ਆਇਆ ਵੀ ਇਹ ਲੋਕਾਂ ਨੂੰ ਭੜਕਾਉਂਦੇ ਆ ਜੀ, ਅਨਰੈਸਟ ਆ ਜੀ, ਆਹ ਜੀ, ਉਹ ਜੀ, ਹੈ ਨਾ। ਉਹ ਮਤਲਬ ਭਾਰਤ ਦਾ ਹਾਲ ਲੀਗਲ ਸਿਸਟਮ 'ਚ ਏਡਾ ਕੁ ਮਾੜਾ ਵੀ ਬੰਦਾ ਮਰ ਜਾਂਦਾ, ਮੁਕੱਦਮਾ ਚੱਲਦਾ ਰਹਿੰਦਾ, ਜੱਜਾਂ ਨੂੰ ਵਕੀਲ ਕਰਨੇ ਪੈ ਜਾਂਦੇ ਆਪਾਂ ਕਹਿ ਦਿੰਦੇ ਹਾਂ ਨਾ, ਉਹ ਮਤਲਬ ਉਹਨਾਂ ਚੀਜ਼ਾਂ ਨਾਲ ਫਿਰ ਉਹ ਨੈਰੇਟਿਵ ਜਿਹੜਾ ਸੀਗਾ ਇੱਕ ਤਾਂ ਦੱਬਿਆ ਜਾਂਦਾ ਅਤੇ ਜਿਹੜਾ ਮਕਸਦ ਹੁੰਦਾ ਉਹ ਅਚੀਵ ਕਰ ਲਿਆ ਜਾਂਦਾ।
0: ਪਰ ਇਹੋ ਹੀ ਤਾਂ ਚੀਜ਼ ਵੇਖਣ ਵਾਲੀ ਹੈ ਨਾ ਵੀ ਹੁਣ ਕੀ ਇਹਦੇ ਵਿੱਚ ਵੀ ਇੱਦਾਂ ਹੀ ਹੁੰਦਾ ਜਾਂ ਕੁਛ ਵੱਖਰਾ ਹੁੰਦਾ ਵਾ, ਕਿਉਂਕਿ ਹਰ ਕੇਸ ਵੱਖਰਾ, ਹਰ ਇੱਕ ਮਾਹੌਲ ਚੱਲ ਵੱਖਰਾ, ਉਹਦੇ ਜਿਹੜੇ ਪੀੜਿਤ ਨੇ ਉਹ ਹਰ ਵਾਰ ਅਲੱਗ, ਹਰ ਵਾਰ ਵੱਖਰੇ।
1: ਆਪਾਂ ਇਹ ਕਹਿੰਦੇ ਵੀ ਹੁਣ ਉਹ ਗੱਲਾਂ ਨਹੀਂ ਰਹਿ ਗਈਆਂ, ਹੁਣ ਗੱਲ ਲੋਕਾਂ ਤੱਕ ਪਹੁੰਚ ਰਹੀ ਆ, ਹੁਣ ਮਿਲੀਅਨਸ ਐਂਡ ਮਿਲੀਅਨਸ ਆਫ ਬੰਦੇ ਜੋ ਦੇਖਣਗੇ ਵੀ ਆਹ ਬੰਦੇ ਨਾਲ ਧੱਕਾ ਹੋ ਰਿਹਾ, ਕਾਕਰੋਚ ਪਾਰਟੀ ਵਾਲਾ ਬੰਦਾ ਫੜ ਕੇ ਅੰਦਰ ਕਰਤਾ ਪ੍ਰਧਾਨ ਇਹਨਾਂ ਦਾ, ਤਾਂ ਫਿਰ ਪਤਾ ਲੱਗੂ ਲੋਕਾਂ ਨੂੰ, ਲੋਕ ਸੜਕਾਂ 'ਤੇ ਅੜ ਬੜਾ ਕੁਛ, ਫਿਰ ਇਹਨਾਂ ਨੂੰ ਦੇਖ ਕੇ ਵਾਚ ਕੇ ਵਿਚਾਰ ਕੇ ਕਰਨਾ ਪੈਣਾ,
0: ਕਿਉਂਕਿ ਕਿਤੇ ਨਾ ਕਿਤੇ ਤਾਂ ਵੇਖੋ ਚੀਜ਼ਾਂ ਵੱਖਰੇ ਤਰੀਕੇ ਦੇ ਨਾਲ ਹੁੰਦੀਆਂ ਵਾਪਰਦੀਆਂ। ਇੱਕ ਸਮੇਂ ਆਪਾਂ ਵੀ ਵੇਖਦੇ ਹਾਂ, ਹਰ ਇੱਕ ਬੰਦੇ ਦੀ ਨਾ ਇੱਕ ਚੜ੍ਹਾਈ ਹੁੰਦੀ ਆ, ਆਪਾਂ ਆਪਣੇ ਆਸ ਪਾਸ ਵੀ ਵੇਖਦੇ ਹਾਂ, ਅਤੇ ਆਪਣੇ ਆਪਣੇ ਪੱਧਰ ਦੇ ਉੱਤੇ ਹਰ ਕੋਈ ਆਪਣੇ ਆਪਣੇ ਕਾਰੋਬਾਰ, ਆਪਣੇ ਆਪਣੇ ਕੈਰੀਅਰ ਦੇ ਵਿੱਚ ਵੀ ਇਹ ਚੀਜ਼ ਮਹਿਸੂਸ ਕਰਦਾ ਵੀ ਉਹਦਾ ਪੀਕ ਸੀ ਇੱਕ ਟਾਈਮ 'ਤੇ, ਜਾਂ ਉਹਦਾ ਹੈ ਇਸ ਟਾਈਮ ਦੇ ਉੱਤੇ। ਅਤੇ ਜਦੋਂ ਸਾਡਾ ਪੀਕ ਹੁੰਦਾ ਉਦੋਂ ਸਾਡੇ ਛਿੱਤਰਨਾ ਵੀ ਸਹੇ ਵੱਜਦੇ,
1: ਸਹੀ ਹੈ,
0: ਉਦੋਂ ਤਾਂ ਬੰਦੇ ਨੂੰ ਇੱਦਾਂ ਲੱਗਦਾ ਵੀ ਯਾਰ ਮਤਲਬ ਕਿਸਮਤ ਕੁਸਮਤ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ, ਉਦੋਂ ਤਾਂ ਇੱਦਾਂ ਲੱਗਦਾ ਵੀ ਯਾਰ ਇਹ ਮਤਲਬ ਤੁਸੀਂ ਨਾ ਕੋਈ ਇਹ ਜ਼ਰੂਰੀ ਨਹੀਂ ਹੈ ਵੀ ਅਰਦਾਸਾਂ ਹੀ ਕਰਕੇ ਜਾਓ, ਤੁਸੀਂ ਬਸ ਮਤਲਬ ਸੱਚੇ ਮਨੋ ਲਗਨ ਦੇ ਨਾਲ ਤੁਰ ਪਓ, ਤੁਹਾਡਾ ਜਾਂਦੇ ਹੀ ਕੰਮ ਅੱਗੇ ਪਿਆ ਹੁੰਦਾ। ਉਹ ਵੀ ਸਮਾਂ ਆਉਂਦਾ ਵਾ ਬੰਦੇ ਦੇ ਉੱਤੇ ਵੀ ਤੁਸੀਂ ਅਰਦਾਸਾਂ ਵੀ ਕਰ ਲੈਂਦੇ ਹੋ, ਤੁਹਾਡੀ ਮਿਹਨਤ ਵੀ ਬੜੀ ਹੁੰਦੀ ਆ ਉਸ ਚੀਜ਼ ਪਿੱਛੇ, ਅਤੇ ਤਾਂ ਵੀ ਤੁਹਾਨੂੰ ਅੱਗੋਂ ਨਾ ਸੁਣ ਕੇ ਪਰਤਣਾ ਪੈਂਦਾ, ਅਤੇ ਫਿਰ ਤੁਸੀਂ ਉਹੀ ਬੰਦਾ ਵਾ ਉਸ ਸਮੇਂ ਇਹ ਕਹਿ ਰਿਹਾ ਹੁੰਦਾ ਕਿਸਮਤੀ ਮਾੜੀ ਆ, ਇੱਥੇ ਪੱਖਪਾਤ ਹੁੰਦਾ ਵਾ,
1: ਇੱਥੇ ਸਾਰੇ ਵਿਕੇ ਆ, ਇੱਥੇ ਸੁਣਵਾਈ ਨਹੀਂ।
0: ਬੰਦਾ ਤਾਂ ਸੇਮ ਹੀ ਆ ਨਾ, ਵੇਖ ਲਓ। ਕਹਿਣ ਦਾ ਮਤਲਬ ਕਿ ਹਰ ਇੱਕ ਬੰਦੇ ਦੀ ਜਾਂ ਫਿਰ ਹਰ ਇੱਕ ਔਰਗਨਾਈਜੇਸ਼ਨ ਦੀ, ਹਰ ਇੱਕ ਸਰਕਾਰ ਦੀ ਸੇਮ ਹਵਾ ਤਾਂ ਕਦੀ ਵੀ ਨਹੀਂ ਰਹਿੰਦੀ। ਸੋ ਇਸ ਕਰਕੇ ਇਹ ਡਿਪੈਂਡ ਆ, ਇਹ ਇਤਿਹਾਸ ਗਵਾਹ ਆ ਵੀ ਜਿਨ੍ਹਾਂ ਜਿਨ੍ਹਾਂ ਨੇ ਜੋ ਜੋ ਵੀ ਵੇਖਿਆ ਵਾ, ਅਤੇ ਉਹ ਇਹ ਚੀਜ਼ ਦੱਸਦੇ ਨੇ ਵੀ ਕਿੱਦਾਂ ਕਿਹੜੇ ਕਿਹੜੇ ਪੱਥਰ, ਕਿਹੜੇ ਕਿਹੜੇ ਪਹਾੜ, ਕਿਹੜੇ ਕਿਹੜੇ ਬੋੜ, ਕਿਹੜੇ ਕਿਹੜੇ ਭਾਰ ਡਿੱਗੇ, ਕਿੱਧਰ ਨੂੰ ਡਿੱਗੇ, ਕਿਹੜੀਆਂ ਹਨੇਰੀਆਂ ਵਗੀਆਂ। ਸੋ ਇਹ ਇਹ ਇਹ ਸਮੇਂ ਦਾ ਕੋਈ ਪਤਾ ਨਹੀਂ, ਪਰ ਹਾਂ ਇਹ ਜੋ ਸਾਡੇ ਆਸ ਪਾਸ ਹੋ ਰਿਹਾ, ਵਾਪਰ ਰਿਹਾ, ਇੱਕ ਚੀਜ਼ ਜ਼ਰੂਰ ਆ ਕਿ ਆਪਾਂ ਜਿੰਨੀ ਤੇਜ਼ੀ ਦੇ ਨਾਲ ਚੀਜ਼ਾਂ ਹੁੰਦੀਆਂ ਵਾਪਰਦੀਆਂ ਵੇਖ ਰਹੇ ਹਾਂ, ਸ਼ਾਇਦ ਇੰਨੀ ਤੇਜ਼ੀ ਦੇ ਨਾਲ ਪਹਿਲਾਂ ਨਹੀਂ ਕਦੀ ਚੀਜ਼ਾਂ ਬਦਲਦੀਆਂ।
1: ਡਿਜੀਟਲਾਈਜੇਸ਼ਨ ਆ ਨਾ, ਸਮਾਂ ਬਹੁਤ ਬਦਲਿਆ, ਅਤੇ ਉਹਦੇ ਪਿੱਛੇ ਫਿਰ ਆ ਨੈੱਟ ਕਾ ਜਾਦੂ ਹੈ ਮਿਤਵਾ, ਅਤੇ ਇਹਦੇ ਨਾਲ ਹਰ ਬੰਦੇ ਦੇ ਹੱਥ 'ਚ ਉਹ ਪਾਵਰ ਆ ਗਈ, ਮੋਬਾਈਲ ਫੋਨ ਆ ਗਿਆ। ਤੁਸੀਂ ਵੇਖੋਗੇ ਸੜਕਾਂ 'ਤੇ ਭ੍ਰਿਸ਼ਟਾਚਾਰ ਘੱਟ ਗਿਆ, ਅਤੇ ਕਚਹਿਰੀਆਂ 'ਚ ਵੱਧ ਜਾਂਦਾ ਕਈ ਵਾਰ, ਕਿਉਂਕਿ ਸੜਕ 'ਤੇ ਬੰਦਾ ਝੱਟ ਮੋਬਾਈਲ ਕੱਢ ਕੇ ਖੜ੍ਹ ਜਾਂਦਾ ਵੀ ਆ ਪੁਲਿਸ ਵਾਲੇ ਮੈਨੂੰ ਘੂਰਿਆ ਮਾਰਿਆ ਜਾਂ ਮੇਰੇ ਤੋਂ 100 ਰੁਪਈਆ ਮੰਗਦਾ, ਹੈ ਨਾ। ਉਹ ਮਤਲਬ ਹਰੇਕ ਬੰਦੇ ਦੇ ਹੱਥ 'ਚ ਉਹ ਚੀਜ਼ ਆ, ਪਰ ਇਹਦਾ ਮਤਲਬ ਇਹ ਨਹੀਂ ਉਹ ਚੀਜ਼ ਬੰਦ ਹੋ ਗਈ, ਹੈ ਨਾ। ਜਿਹੜਾ ਉਹ ਆਪਣਾ ਰਿਸ਼ਵਤਖੋਰੀ ਦਾ ਸਿਸਟਮ ਆ ਕਚਹਿਰੀਆਂ ਦਾ, ਉਹ ਅੰਡਰ ਦਾ ਟੇਬਲ ਤਾਂ ਕਈ ਵਾਰ ਚੱਲੀ ਜਾਂਦਾ। ਅਤੇ ਤੁਸੀਂ ਦੇਖੋਗੇ ਜਿਹੜੇ ਮਰਜ਼ੀ ਪਿੰਡ ਚਲੇ ਜਾਓ, ਉਹ ਕਹਿੰਦੇ ਆ ਜਿਹੜਾ ਡੋਡੇ ਚਿੱਟਾ ਵੇਚਣ ਵਾਲੇ, ਇਹ ਜਿੰਨੀ ਵਾਰ ਮਰਜ਼ੀ ਪਿੰਡ ਵਾਲੇ ਫੜਾ ਦੇਣੇ, ਦੂਜੇ ਦਿਨ ਸਾਡੇ ਤੋਂ ਪਹਿਲਾਂ ਤਾਂ ਸਕੂਟਰ 'ਤੇ ਘਰੇ ਹੁੰਦੇ। ਅਤੇ ਕੋਈ ਸਿਸਟਮ ਮਤਲਬ, ਹੈ ਨਾ। ਅਤੇ ਸਰਕਾਰਾਂ ਓਨੀ ਕੁ ਢਿੱਲ ਦਿੰਦੀਆਂ ਸੱਤਾ ਧਿਰ, ਕਈ ਵਾਰ ਮੁੱਦੇ ਨੂੰ ਉਲਝਾ ਦਿੱਤਾ ਜਾਂਦਾ, ਓਨਾ ਕੀ ਉਲਝਾਇਆ ਜਾਂਦਾ ਵੀ ਜਿੰਨੇ ਉਹਨਾਂ ਤੋਂ ਮਤਲਬ ਸੁਲਝਾ ਲਿਆ ਜਾਵੇ ਬਾਅਦ 'ਚੋਂ। ਪੰਜਾਬੀ 'ਚ ਆਪਾਂ ਕਹਿੰਦੇ ਨਾ ਵੀ ਜੇ ਸਾਹਾ ਫੜਨਾ ਤਾਂ ਦੜਾ ਕੇ ਤਾਂ ਫੜੀਏ, ਵੀ ਇਹਨੂੰ
0: ਹਾਂ
1: ਇਹਨੂੰ ਭੱਜ ਭੁੱਜ ਲੈਣ ਦੀ ਮਾੜਾ ਮੋਟਾ, ਅਤੇ ਬਾਅਦ 'ਚ ਹੌਲੀ ਦੇਣੇ ਕਹਿਣਾਗੇ ਤੁਹਾਡੇ 'ਤੇ ਕੇਸ ਹੋ ਗਿਆ, ਤੁਸੀਂ ਲੋਕਾਂ ਨੂੰ ਭੜਕਾ ਰਹੇ ਸੀ, ਅਰਾਜਕਤਾ ਫੈਲਾ ਰਹੇ ਸੀ,
0: ਭਜਾ ਰਹੇ। ਚਲੋ ਖੈਰ, ਇਹ ਸੀਗਾ ਇਹ ਘਟਨਾਕ੍ਰਮ ਜਿਹੜਾ ਇਸ ਟਾਈਮ ਦੇ ਉੱਤੇ ਚਰਚਾ ਬਣਿਆ ਪਿਆ।
1: ਅਤੇ ਮਾਫ਼ੀ, ਸਾਡੇ ਕੋਲ ਫੈਕਟਸ ਘੱਟ ਨੇ, ਕਿਉਂਕਿ ਫੈਕਚੁਅਲ ਇਹ ਇਨਫੋਰਮੇਸ਼ਨ ਨਹੀਂ ਆ, ਇਹ ਵਿਚਾਰ ਚਰਚਾ ਹੀ ਆ। ਇਹ ਜਿਵੇਂ ਤਬਸਰਾਕਾਰ ਹੁੰਦੇ ਆ ਨਾ, ਜਿਵੇਂ ਕੰਟੈਂਟ ਕ੍ਰੀਏਟਰ ਹੁੰਦੇ ਆ, ਉਸ ਚੀਜ਼ ਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਦੇ ਹਾਂ ਆਪਾਂ ਵੀ ਇੱਦਾਂ ਹੋ ਸਕਦਾ, ਹੋਇਆ ਹੋਵੇ ਜਾਂ ਹੋ ਰਿਹਾ ਹੋਵੇ, ਅਤੇ ਹਰ ਬੰਦੇ ਦੇ ਮਨ 'ਚ ਉਸ ਸਿਲਸਿਲੇ 'ਚ ਇੱਕ ਧਾਰਨਾ ਬਣੀ ਹੁੰਦੀ, ਇੱਕ ਆਪਣਾ ਆਧਾਰ ਬਣਿਆ ਹੁੰਦਾ ਬੇਸਡ ਔਨ ਦੀ ਇਨਫੋਰਮੇਸ਼ਨ ਦੇ ਕਲੈਕਟਡ, ਜਿਹੜੀ ਉਹਨਾਂ ਨੇ ਆਲੇ ਦੁਆਲੇ ਤੋਂ, ਸਮਾਜ ਤੋਂ, ਅਖਬਾਰਾਂ ਤੋਂ, ਫੇਸਬੁੱਕਾਂ ਤੋਂ, ਯੂਟਿਊਬ ਤੋਂ, ਹੈ ਨਾ, ਜਲਿਆਂਵਾਲਾ ਬਾਗ ਦਿੱਲੀ ਜਾਂ ਮੈਂ ਦੇਖ ਕੇ ਆਇਆ। ਜਦ ਅਗਲਾ ਦੇਖ ਹੀ ਆਉਂਦਾ ਫਿਰ ਪ੍ਰੋਬਲਮ ਆਉਂਦੀ ਹੈ।
0: ਇਹ ਨਾ ਅਸਲ ਦੇ ਵਿੱਚ ਜਿਹੜੀ ਆਪਾਂ ਇੱਕ ਪਹਿਲਾਂ ਵੀ ਗੱਲ ਕਰ ਰਹੇ ਸੀ, ਸੋ ਉਹਦੇ ਵਿੱਚ ਬੜੀਆਂ ਚੀਜ਼ਾਂ ਉਸ ਤਰੀਕੇ ਦੇ ਨਾਲ ਹੁੰਦੀਆਂ ਨੇ ਜਿਹੜੀਆਂ ਆਪਾਂ ਨਾ ਪਿਛਲੇ ਹੋਏ ਬੀਤੇ ਤੋਂ ਵੀ ਉਹਨਾਂ ਦੀ ਜਿਹੜੀ ਲੜੀ ਆਪਾਂ ਫੜ ਲੈਂਦੇ ਹਾਂ। ਜਿੱਦਾਂ ਮੰਨ ਲਓ ਕੋਈ, ਤੁਸੀਂ ਗੱਲ ਕੀਤੀ ਨਾ ਕਿ ਕੋਈ, ਜਾਂ ਫਿਰ ਬਹੁਤ ਸਾਰੇ ਮੁੱਦਿਆਂ ਦੇ ਵਿੱਚ, ਹੁਣ ਆਪਾਂ ਵੀ ਰੋਜ਼ ਗੱਲ ਕਰਦੇ ਹਾਂ ਅਤੇ ਲਾਈਵ ਦੇ ਵਿੱਚ ਗੱਲ ਕਰਦੇ ਹਾਂ, ਕਿਸੇ ਵੇਲੇ ਵੀ ਸ਼ਬਦ ਉੱਤੇ ਥੱਲੇ ਹੋ ਸਕਦੇ ਨੇ, ਵੱਡੇ ਤੋਂ ਵੱਡੇ ਵੀ ਸ਼ਬਦ ਉੱਤੇ ਥੱਲੇ ਕਿਤੇ ਹੋ ਜਾਣ ਨਾ, ਅਤੇ ਲੋਕ ਜੇ ਪਿਛਲਾ ਟਰੈਕ ਰਿਕਾਰਡ ਸਹੀ ਆ ਅਤੇ ਫਿਰ ਉਹ ਚੀਜ਼ ਉਹ ਨਹੀਂ ਕਰਦੇ, ਹੈ ਨਾ, ਉਹਨੂੰ ਉਹਨਾਂ ਨਹੀਂ ਅੰਡਰਲਾਈਨ ਕਰਦੇ। ਪਰ ਜਦੋਂ ਪਿਛਲਾ ਟਰੈਕ ਰਿਕਾਰਡ ਤੁਹਾਡਾ ਇੱਕ ਟਾਈਪ ਦਾ ਬਣਿਆ ਹੋਵੇ, ਫਿਰ ਉਹ ਨਿੱਕੀ ਜਿਹੀ ਗੱਲ ਵੀ ਜਿਹੜੀ ਆ ਉਹ ਪੁਰਾਣੇ ਦੇ ਨਾਲ ਨੱਥੀ ਹੁੰਦੀ ਆ, ਅਤੇ ਨਾਲ ਦੀ ਨਾਲ ਹੀ ਉਹਦਾ ਅਸਰ ਦੇਖਣ ਨੂੰ ਮਿਲਦਾ।
1: ਇਹ ਚੋਰੀ ਮੈਂ ਨਹੀਂ ਕੀਤੀ, ਮੇਰਾ ਨਾਂ ਲੱਗਦਾ, ਉਹ ਕਹਿੰਦਾ ਅੱਗੇ ਬਹੁਤ ਕੀਤੀਆਂ ਤਾਂ
0: ਪਹਿਲੀਆਂ ਬੜੀਆਂ ਕੀਤੀਆਂ, ਹਾਂ ਪਹਿਲਾਂ ਵੀ ਮਤਲਬ ਹਰ ਸਾਲ ਥੋੜ੍ਹੀ ਤੁਸੀਂ ਕੁਛ ਨਾ ਕੁਛ ਕਰੀ ਜਾਓਗੇ,
1: ਭਕਾਈ ਮਾਰੀ ਹੋਈ ਆ ਪਹਿਲਾਂ,
0: ਹਰ ਦੂਜੇ ਚੌਥੇ ਦਿਨ ਤੁਸੀਂ ਕੁਛ ਨਾ ਕੁਛ ਕਰਕੇ ਤੇ ਤੁਸੀਂ ਕਹੋਗੇ ਵੀ ਨਹੀਂ ਇਹ ਇੱਦਾਂ ਹੀ ਆ, ਜਾਂ ਫਿਰ ਤੁਸੀਂ ਕਹੋਗੇ ਵੀ ਮਾਫ਼ੀ ਹੋ ਗਈ,
1: ਮੂੰਹੋਂ ਨਿਕਲ ਗਈ ਸੀਗਾ,
0: ਹਾਂ। ਅਤੇ ਜਾਂ ਫਿਰ ਅੱਜ ਕੱਲ੍ਹ ਤਾਂ ਇੱਕ ਹੋਰ ਰਿਵਾਜ਼ ਆ, ਮਾਫ਼ੀ ਦਾ ਵੀ ਰਿਵਾਜ਼ ਨਹੀਂ ਰਿਹਾ ਹੁਣ, ਅੱਗੇ ਹੁੰਦਾ ਸੀ ਵੀ ਹਾਂ ਠੀਕ ਆ ਗਲਤੀ ਦੇ ਨਾਲ ਆਹ ਚੀਜ਼ ਜਿਹੜੀ ਇੱਦਾਂ ਨਿਕਲ ਗਈ ਇਸ ਵਜ੍ਹਾ ਕਰਕੇ ਇੱਦਾਂ ਹੋ ਗਈ, ਪਰ ਹੁਣ ਤਾਂ ਉਹ ਵੀ ਨਹੀਂ ਰਿਵਾਜ਼ ਰਿਹਾ।
1: ਹੁਣ ਤਾਂ ਕਲਿੱਕਾਂ ਦਾ ਵਪਾਰ ਆ ਨਾ, ਉਹ ਤਾਂ ਕਹਿੰਦੇ ਇਹ ਕੰਟਰੋਵਰਸ਼ੀਅਲ ਵਿਸ਼ਾ, ਸਾਰੇ ਬੋਲੋ ਇਹਦੇ 'ਤੇ, ਅਤੇ ਚੋ ਕੰਟੈਂਟ ਕ੍ਰੀਏਟ ਕਰੋ, ਜਨਰੇਟ ਕਰੋ, ਕਲਿੱਕ ਵੱਜਣ,
0: ਇਹੋ ਹੀ ਬਸ, ਉਹ ਇਹੋ ਹੀ ਉਹ ਕਹਿੰਦੀ ਸੀ, ਕਹਿੰਦੀ ਇਹ ਕਲਿੱਕਾਂ ਦੇ ਭੁੱਖੇ ਆ,
1: ਉਹ ਇਹਨਾਂ ਨੂੰ ਕਹਿੰਦੇ
0: ਕਲਿੱਕਾਂ ਦੇ ਕਰਕੇ ਇੱਦਾਂ ਕਰਦੇ ਆ, ਅਤੇ ਉਹ ਕਹਿੰਦੀ ਵੀ ਸਰਕਾਰਾਂ ਦਾ ਪੱਖ ਪੂਰਨ ਦੇ ਲਈ ਇੱਦਾਂ ਕਰਦੇ ਆ। ਸੋ ਹੁਣ ਉਹ ਵਰਸਿਸ ਇਸ ਟਾਈਮ ਦੇ ਉੱਤੇ ਚੱਲ ਰਿਹਾ ਵਾ।
1: ਹੁਣ ਕਾਕਰੋਚ ਪਾਰਟੀ ਵਾਲਾ ਵੀ ਇੱਦਾਂ ਹੀ ਆ, ਉਹ ਜਿਹੜਾ ਬੰਦਾ ਸਪਸ਼ਟੀਕਰਨ ਦੇ ਰਿਹਾ ਵੀ ਉਹ ਮੇਰੇ ਕਹਿਣ ਦਾ ਮਤਲਬ ਆ ਨਹੀਂ ਸੀ ਜਿਹੜਾ ਇਹਨਾਂ ਨੇ ਬਣਾ ਲਿਆ, ਕੁਛ ਵੀ ਆ ਕਹਿੰਦੇ ਤਾਂ ਐਂ ਕਿਹਾ ਬਸ।
0: ਨਹੀਂ ਕਹਿਣ ਨੂੰ ਤਾਂ ਕੱਲ੍ਹ ਨੂੰ ਇਹ ਵੀ ਕਹਿ ਦੂ ਵੀ ਮੇਰਾ ਉਹਨਾਂ ਟੀਚਰ ਜਿਹੜੇ ਹੁਣ ਬੋਲ ਰਹੇ ਨੇ ਸਤਿਕਾਰਿਤ ਨੇ ਉਹਨਾਂ ਦੇ ਖਿਲਾਫ਼ ਨਹੀਂ ਸੀ ਮੇਰਾ ਤਾਂ ਉਹ ਮਤਲਬ ਜਿਹੜੇ ਨਜਾਇਜ਼ ਇੱਕਾ ਦੁੱਕਾ ਜਿਹੜੇ ਐਵੇਂ ਬਿਨਾਂ ਪੜ੍ਹਿਆ ਸਾਡੇ ਅਰਗੇ ਦੇਣ ਲੱਗ ਪੈਂਦੇ ਉਪਦੇਸ਼ ਕੋਈ ਵਿਸ਼ਾ ਨਹੀਂ ਹੁੰਦਾ ਸਪੈਸ਼ਲਿਟੀ ਨਹੀਂ ਹੁੰਦੀ ਪੜ੍ਹਾਈ ਨਹੀਂ ਹੁੰਦੀ ਮੈਂ ਤਾਂ ਉਹਨਾਂ ਲਈ ਕਿਹਾ ਸੀ ਕਹਿਣ ਨੂੰ ਤਾਂ ਕਹਿ ਦੂ ਉਹ ਵੀ
1: ਹਾਂ ਅਸਲ 'ਚ ਤਾਂ ਗੱਲ ਹੋਈ ਵੀ ਇੱਦਾਂ ਹੀ ਹੁੰਦੀ ਆ ਮਤਲਬ ਇਹ ਨਹੀਂ ਹੋ ਸਕਦਾ ਵੀ ਉਹ ਜਿਹੜੇ 1 ਲੱਖ ਜਾਂ 5 ਲੱਖ ਸਤਿਕਾਰਤ ਬੰਦੇ ਆ ਉਹਨਾਂ ਦੇ ਖਿਲਾਫ਼ ਕੋਈ ਬਿਆਨ ਹੋਊਗਾ ਉਹਦੇ ਮਨ 'ਚ 4-5 ਉਹਨੇ ਯੂਟਿਊਬ ਦੇ ਵੀਡੀਓ ਦੇਖੇ ਜਿਹਦੇ 'ਚ ਉਹਦੇ ਪਸੰਦ ਦੀ ਗੱਲ ਨਾ ਹੋਈ ਹੋਵੇ ਮੁੜ ਕੇ ਉਹਨਾਂ ਨੂੰ ਆਧਾਰ ਬਣਾ ਕੇ ਉਹ ਚੀਜ਼ ਕਹੀ ਜਾਂਦੀ ਹੈ ਅਤੇ ਇੱਦਾਂ ਹੀ ਉਹ ਕਾਕਰੋਚ ਪਾਰਟੀ ਦਾ ਜਿਹੜਾ 1 ਮਿਲੀਅਨ ਵਿਊਜ਼ 1 ਮਿਲੀਅਨ ਲਾਈਕਸ ਜੇ ਉਹ ਲਾਈਕ ਕਰੇ ਕਮੈਂਟ ਕਰੇ ਸਬਸਕ੍ਰਾਈਬ ਕਰੇ
0: ਉਹਨੂੰ ਫਿਰ ਢੱਕਣ ਲਈ ਕਿੰਨਾ ਕੁਛ ਲੱਗ ਜਾਂਦਾ
1: ਹਾਂ ਆਹ ਬਲਕਾਰ ਔਲਖ ਦਾ ਅੱਗੇ ਸ਼ੇਅਰ ਸੀਗਾ ਉਹ ਛੱਤਾਂ ਛੁੱਤਾਂ ਤੋਂ ਤਾਂ ਝਾੜੇ ਜਾ ਸਕਦੇ ਆ ਲੱਗ ਜਾਵਣ ਜੇ ਅਕਲ ਅਤੇ ਤਾਲੇ ਤਾਂ ਕੀ ਕਰੀਏ ਉਹਦਾ ਕੰਮ ਤਾਂ ਵੰਡ ਵਡਾਈ ਕਰਨਾ ਸੀ ਰਾਸ਼ਨ 'ਤੇ ਜੇ ਆਪਣੀ ਫੋਟੋ ਲਾ ਲਏ ਕੀ ਕਰੀਏ ਸੱਤਾ ਜਿਹਨੇ ਸਾਂਭੀ ਸੋਹਾਂ ਖਾ ਖਾ ਕੇ ਉਹਨੇ ਵੀ ਨਾ ਲੋਕ ਸੰਭਾਲੇ ਭਾਈ ਕੀ ਕਰੀਏ ਉਂਝ ਕੀੜੀਆਂ ਦੀ ਕੋਈ ਔਕਾਤ ਨਹੀਂ ਆਖਰ ਹੋ ਗਈਆਂ ਸੱਪ ਦੁਆਲੇ ਫਿਰ ਕੀ ਕਰੀਏ
0: ਸਹੀ ਗੱਲ ਹਾਂ ਵੇਖ ਲਓ ਜਦੋਂ ਦਾ ਆਉਂਦਾ ਤੇ ਫਿਰ
1: ਕਾਕਰੋਚ ਵੀ ਫਿਰ
0: ਨਿੱਕੇ ਜਿਹੇ ਜ਼ਖਮ ਦੀ ਗੱਲ ਹੁੰਦੀ ਆ
1: ਸਹੀ
0: ਲੱਭ ਜਾਵੇ ਸਹੀ ਫਿਰ ਘੁਣ ਦਾ ਰਾਹ ਲੱਭ ਜੇ
1: ਬੰਦਾ ਮੂੰਹ ਨਾ ਹੀ ਖਾਂਦਾ ਰੋਟੀ ਹੋਵੇ ਭਾਵੇਂ ਕੁੱਟ
0: ਆਹੋ ਜੀ ਧੰਨਵਾਦ ਜੀ ਤੁਹਾਡਾ ਅਤੇ ਮੈਸੇਜ ਤੁਹਾਡਾ ਪਹੁੰਚ ਗਿਆ ਅਤੇ ਇਹਦੇ ਬਾਰੇ ਮੈਨੂੰ ਕੋਈ ਨੌਲੇਜ ਨਹੀਂ ਅਤੇ ਮੈਂ ਚੱਲਦੇ ਪ੍ਰੋਗਰਾਮ 'ਚ ਤੁਹਾਡੇ ਨਾਲ ਚੈਟ ਵੀ ਨਹੀਂ ਕਰ ਸਕਦਾ ਬਾਅਦ ਵਿੱਚ ਹੀ ਗੱਲਾਂ ਕਰਾਂਗੇ
1: ਨੌਜਵਾਨ ਖੋਲ੍ਹ ਕੇ ਆਪਣੀ ਨੌਲੇਜ ਇਕੱਠੀ ਕਰੂੰ ਪਹਿਲਾਂ
0: ਹਾਂਜੀ ਬਿਲਕੁਲ ਜੀ ਮੈਂ ਸੰਬੋਧਨ ਕਰ ਰਿਹਾ 154 ਜੀ ਤੁਹਾਨੂੰ ਅਤੇ ਥੋੜ੍ਹਾ ਜਿਹਾ ਪਿਛਲਾ ਬੈਕਗਰਾਊਂਡ ਵਾਲਾ ਮੈਸੇਜ ਜਿਹੜਾ ਵਾ ਉਹ ਤੁਸੀਂ ਇਹਦੇ ਵਿੱਚ ਥਰੋ ਕਰ ਦਿਓ ਤਾਂ ਕਿ ਮੈਨੂੰ ਥੋੜ੍ਹਾ ਜਿਹਾ ਚੇਤਾ ਆ ਜੇ ਅਤੇ ਫਿਰ ਅਗਲੀ ਗੱਲਬਾਤ ਜਿਹੜੀ ਆ ਉਹ ਪ੍ਰੋਗਰਾਮ ਤੋਂ ਬਾਅਦ ਹੀ ਹੋ ਪਾਊਗੀ ਥੈਂਕ ਯੂ ਟਾਈਗਰ ਜੀ ਧੰਨਵਾਦ ਕਹਿੰਦੇ ਕਿ ਕੱਲ੍ਹ ਦਾ ਡਿਨਰ ਵਾਜ਼ ਟਿਊਜ਼ਡੇ ਸਪੈਸ਼ਲ ਪੀਜ਼ਾਜ਼ ਅਤੇ ਹੈਵ ਏ ਗ੍ਰੇਟ ਵੈਨਸਡੇ ਟਿਊਜ਼ਡੇ ਸਪੈਸ਼ਲ ਪੀਜ਼ਾ ਹਾਂ ਟਿਊਜ਼ਡੇ ਸਸਤੇ ਹੁੰਦੇ ਹੋਣੇ ਪੀਜ਼ੇ ਫਿਲਮ ਦੀ ਟਿਕਟ ਸਸਤੀ ਹੁੰਦੀ ਆ
1: 5 ਦਾ ਵੀ ਲੱਗ ਜਾਂਦਾ
0: ਟਿਕਟਾਂ ਹੈਂ
1: 5 ਦਾ ਵੀ ਲੱਗ ਗਿਆ ਦੇਖਿਆ ਮੈਂ
0: ਕਿੱਡਾ ਕੁ ਰੋਟੀ ਕਿ ਜਿੱਡਾ
1: ਨਹੀਂ ਨਹੀਂ ਵਧੀਆ ਪੀਜ਼ਾ ਸੀ ਉਹ
0: ਰੋਟੀ ਜਿਹੜਾ ਹੁੰਦਾ ਫੁੱਲ ਜਾਂਦਾ ਬਾਅਦ ਚੋਂ
1: ਨਿਆਣੇ ਵਾਲਾ ਕਹਿ ਦੋ ਚੱਲ
0: ਵੱਡਾ ਹੋ ਜਾਂਦਾ ਨਿਆਣੇ ਖਾਂਦੇ ਆ ਵੱਡੇ ਕਿਹੜੇ ਖਾਂਦੇ ਵੱਡੇ ਕਿਹੜੇ ਪੀਜ਼ਾ ਦੇ
1: ਵੇਲੇ ਕਿਹੋ ਜਿਹੀਆਂ ਗੱਲਾਂ ਆ ਗਈਆਂ ਚੇਤੇ ਉਹ ਪੁਰਾਣਾ ਟਾਈਮਾਂ 'ਚ ਨਹੀਂ ਕਹਿੰਦਾ ਲੱਕੜਾਂ ਹੈ ਨਹੀਂ ਵੱਡੀਆਂ ਅਤੇ ਉਹਨਾਂ ਨੇ ਆਪਦਾ ਬਜ਼ੁਰਗ ਸੀਗਾ ਨਾ ਉਹ ਚੜ੍ਹਾਈ ਕਰ ਗਿਆ ਸੀ ਕਹਿੰਦਾ ਵੀ ਛੋਟੀਆਂ ਨੇ ਉਹ ਫੜਾ ਦਿਓ ਕਹਿੰਦਾ ਛੋਟੀਆਂ ਹੀ ਇੰਨਾ ਕੁ ਤਾਂ ਹੋ ਜਾਣਾ ਸੇਕ ਲੱਗਿਆ ਉਹ ਮੈਂ ਕਿਹਾ ਭਰਾਵਾ ਇਸ ਵੇਲੇ ਤਾਂ ਪੰਜਾਬੀ ਬੰਦੇ ਮਤਲਬ ਤੁਸੀਂ ਹਿਸਾਬ ਲਾਓ ਮਤਲਬ ਵੀ ਉੱਥੇ ਵੀ ਹੈ ਨਾ ਉਹਨਾਂ ਕੋਲ ਨਾ ਕੋਈ ਕਰੀ ਹੀ ਜਾਣਾ
0: ਕੋਈ ਕੋਈ ਉੱਦਾਂ ਪੀਜ਼ੇ ਦੇ ਨਾ ਉਹ ਕਹਿੰਦਾ ਵੀ ਬੱਚੇ ਅੱਜ ਕੱਲ੍ਹ ਖਾਂਦੇ ਚਾਹ ਨਾ ਅਤੇ ਕਹਿੰਦਾ ਵੀ ਡੈਡੀ ਕਹਿੰਦਾ ਡੈਡੀ ਕਹਿ ਦਿੰਦੇ ਉਹ ਮੈਂ ਕੰਡੇ ਕੰਡੇ ਖਾ ਲੈਣੇ ਮੈਨੂੰ ਰਹਿਣ ਦੇ
1: ਕੰਡੇ ਉੱਤੇ ਮਹਿਰਮਾ ਵੇ ਮੈਂ ਕਦੋਂ ਦੀ ਖੜੀ
0: ਉਹ ਛੱਡ ਹੀ ਦੇਣੇ ਉਹਨਾਂ ਨੇ ਨਾ ਥੈਂਕ ਯੂ ਜੀ ਧੰਨਵਾਦ ਤੁਹਾਡਾ ਅਤੇ ਇੱਕ ਲੀਜ਼ ਹੈ ਜੀ ਟਰਾਂਸਫਰ ਦੇ ਲਈ ਅਵੇਲੇਬਲ ਟਾਰਨੇਟ ਦੀ ਲੋਕੇਸ਼ਨ ਹੈ ਅਤੇ ਕਹਿੰਦੇ ਨੇ ਕਿ ਵੈਲ ਮੇਨਟੇਨ ਹਾਊਸ ਆ ਅਤੇ ਸਾਰੀਆਂ ਸੁਵਿਧਾਵਾਂ ਵਿੱਚ ਹੈਗੀਆਂ ਨੇ ਰੈਂਟ 2400 ਪਰ ਮੰਥ ਆ ਅਤੇ ਇਨਫੋਰਮੇਸ਼ਨ ਦੇ ਲਈ ਕੋਂਟੈਕਟ ਇਹਨਾਂ ਦਾ ਆ ਗਿਆ ਵਾ ਅਤੇ ਜੇ ਕੋਈ ਚਾਹਵਾਨ ਹੈ ਤਾਂ ਤੁਸੀਂ ਸਾਨੂੰ ਮੈਸੇਜ ਕਰ ਦਿਓ ਅਤੇ ਆਪਾਂ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕਰ ਦਿਆਂਗੇ ਇੱਕ ਬ੍ਰੇਕ ਲੈਂਦੇ ਬ੍ਰੇਕ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਸ ਟਾਈਮ ਦੇ ਉੱਤੇ ਫਿਲਮ ਚੜ੍ਹਦੀ ਕਲਾ ਤੁਸੀਂ ਲਾਗਲੇ ਬੰਨੇ ਆਪਣੇ ਝਾਤੀ ਮਾਰ ਕੇ ਜਿਹੜੇ ਲਾਗਲੇ ਸਿਨੇਮੇ ਨੇ ਉਹਨਾਂ ਦੇ ਵਿੱਚ ਜਾ ਕੇ ਵੇਖ ਸਕਦੇ ਹੋ ਅਤੇ ਇਸ ਤੋਂ ਇਲਾਵਾ ਫਿਲਮ ਓਏ ਭੋਲੇ ਓਏ ਵੀ ਰਿਲੀਜ਼ ਹੋ ਜਾਣੀ ਆ ਇਹ ਫਿਲਮ ਤਿਆਰ ਬਾਰ ਤਿਆਰ ਹੈ 12 ਤਰੀਕ ਨੂੰ ਰਿਲੀਜ਼ ਹੋਣ ਦੇ ਲਈ ਸੋ ਇਹ ਫਿਲਮ ਦੇ ਇਸ ਵਾਰੀ ਕਾਫੀ ਵੱਡੇ ਦਾਅਵੇਦਾਰੀਆਂ ਨੇ ਇਹਨਾਂ ਦੀਆਂ ਵੀ ਇਸ ਵਾਰੀ ਆਪਾਂ ਪੂਰੇ ਕੜਿੱਲ ਕੱਢੇ ਆ ਬੜੀ ਵਧੀਆ ਫਿਲਮ ਬਣਾਈ ਆ ਅਤੇ ਨੋ ਡਾਊਟ ਅਦਾਕਾਰ 'ਤੇ ਬੜਾ ਤਗੜਾ ਆ ਪਈ ਇਹ ਅਤੇ ਤੁਸੀਂ ਇਹ ਵੀ ਫਿਲਮ ਜਿਹੜੀ ਹੈ ਇਹਦੇ ਬਾਰੇ ਵਧੇਰੇ ਜਾਣਕਾਰੀਆਂ ਤੁਸੀਂ ਆਪਣੇ ਲਾਗਲੇ ਸਿਨੇਮੇ ਘਰਾਂ ਦੇ ਵਿੱਚ ਜਾ ਕੇ ਅਤੇ ਤੁਸੀਂ ਬੁਕਿੰਗ ਕਰਵਾ ਸਕਦੇ ਹੋ ਜਾਂ ਚੈੱਕ ਕਰ ਸਕਦੇ ਹੋ ਅਤੇ ਉਸ ਤੋਂ ਇਲਾਵਾ 40 ਦਿਨ ਫਿਲਮ ਵੀ ਜਿਹੜੀ ਇਸ ਤੋਂ ਬਾਅਦ ਤਿਆਰ ਬਾਰ ਤਿਆਰ ਹੈ ਅਤੇ 19 ਤਰੀਕ ਨੂੰ 19 ਜੂਨ ਨੂੰ ਇਹ ਵੀ ਫਿਲਮ ਰਿਲੀਜ਼ ਹੋ ਜਾਣੀ ਆ ਅਤੇ ਮੈਂ ਵਾਪਸ ਆਊਂਗਾ ਇਹਦੇ ਵਿੱਚ ਦਲਜੀਤ ਦੀ ਫੋਟੋ ਦਿਖਾਈ ਦੇ ਰਹੀ ਆ ਇਮਤਿਆਜ਼ ਅਲੀ ਦੀ ਫਿਲਮ ਇਹ ਵੀ 12 ਤਰੀਕ ਨੂੰ 12 ਜੂਨ ਨੂੰ ਰਿਲੀਜ਼ ਹੋਣੀ ਆ ਯਾਨੀ ਕਿ ਓਏ ਭੋਲੇ ਓਏ ਅਤੇ ਇਹ ਦੋ ਫਿਲਮਾਂ ਰਿਲੀਜ਼ ਹੋਣੀਆਂ ਨੇ ਇਸ ਦਿਨ ਅਤੇ ਇਸ ਤੋਂ ਇਲਾਵਾ ਹੋਰ ਹਾਂ ਜੀ ਹੈ ਜਵਾਨੀ ਤੋਂ ਇਸ਼ਕ ਹੋਣਾ ਡੇਵਿਡ ਧਵਨ ਅਤੇ ਉਹਨੇ ਆਪਣੇ ਮੁੰਡੇ ਨੂੰ ਲੈ ਕੇ ਇਸ ਵਾਰੀ ਫਿਲਮ ਬਣਾਈ ਆ ਅਤੇ ਇਹ ਫਿਲਮ 5 ਤਰੀਕ ਦੀ ਰਿਲੀਜ਼ ਹੈ ਇਹਦੀ ਅਤੇ ਇਹ ਵੀ ਇਸ ਹਫ਼ਤੇ ਤੁਸੀਂ ਰਿਲੀਜ਼ ਹੋਊਗੀ ਤਾਂ ਜ਼ਰੂਰ ਦੱਸਿਓ ਵੀ ਕਿਵੇਂ ਦੀ ਲੱਗੀ ਤੁਹਾਨੂੰ। ਅਤੇ ਬਾਕੀ ਪ੍ਰੋਗਰਾਮਾਂ ਦੀ ਜੇ ਗੱਲ ਕਰੀਏ ਤਾਂ ਇਸ ਟਾਈਮ ਦੇ ਉੱਤੇ ਹੁਣ ਨੈਕਸਟ ਜਿਹੜਾ ਪ੍ਰੋਗਰਾਮ ਹੈ ਉਸਤਾਦ ਰਾਹਤ ਫਤਿਹ ਅਲੀ ਖਾਨ, ਸੋ ਇਹਨਾਂ ਦਾ ਸ਼ੋਅ ਦਾ ਹੁਣ ਇੰਤਜ਼ਾਰ ਕਰੋ ਤੁਸੀਂ, ਕਿਉਂਕਿ ਇਹ ਪ੍ਰੋਗਰਾਮ 19 ਜੁਲਾਈ ਨੂੰ ਐਤਵਾਰ ਦੇ ਦਿਨ ਮੈਲਬਰਨ ਕਨਵੈਨਸ਼ਨ ਸੈਂਟਰ ਦੇ ਵਿੱਚ ਹੋਣ ਜਾ ਰਿਹਾ। ਟਿਕਟਾਂ ਤੁਸੀਂ ਡਾਇਰੈਕਟ ਟਿਕਟ ਤੋਂ ਆ ਕੇ ਅਤੇ ਲੈ ਸਕਦੇ ਹੋ। ਅਤੇ ਇਹ ਜਿਹੜਾ ਆ ਰਿਹਾ ਵੀਕੈਂਡ ਆ, ਇਸ ਵੀਕੈਂਡ ਦੇ ਉੱਤੇ ਤੁਸੀਂ ਗ੍ਰਿਫਤ ਵੱਲ ਨੂੰ ਵੀ ਵਹੀਰਾਂ ਘੱਟ ਸਕਦੇ ਹੋ। ਗ੍ਰਿਫਤ ਵਾਲਾ ਮੇਲਾ ਇਸ ਵੀਕੈਂਡ ਦੇ ਉੱਤੇ ਤੁਸੀਂ ਜਾ ਕੇ ਅਤੇ ਵੇਖ ਸਕਦੇ ਹੋ। ਅਤੇ ਆਪਾਂ ਇੱਕ ਬ੍ਰੇਕ ਲੈ ਕੇ ਅਤੇ ਫਿਰ ਵਾਪਸੀ ਕਰਦੇ ਹਾਂ। ਰੇਡੀਓ ਹਾਂਜੀ 1674 AM।
2: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲਿੱਤੀ ਹੋਈ ਹੈ
3: ਯਾਰ? ਕੀ ਦੱਸਾਂ, ਮਾਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
2: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮਾਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
3: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
2: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8330-11 ਔਰ ਵਿਜ਼ਿਟ uvfinancial.com.au।

0: जवानी तो इश्क होना है इन थिएटर्स नियर यू
1: ऑन द 5th of June.
2: बलजीत ब्याह वास्ते ज्वेलरी देखन तुन्ना ज्वेलर्स चलिए
3: यार उना दा डैंडी नॉग वाला स्टोर ना बड़ा ही दूर है
2: ओ हुन टेंशन नहीं हुन डैंडी नॉग तो इलावा अपने इलाके सेंट एल्बन्स विच तुन्ना ज्वेलर्स स्टोर खुल गया ओही भरोसा ते 30 साल तो वध वरियां दा एक्सपीरियंस रेडीमेड गोल्ड डायमंड ते सिल्वर ज्वेलरी दे नाल नाल आपा बनवा सकदे हां कस्टमाइज्ड ज्वेलरी भी तुन्ना ज्वेलर्स 99 मेन रोड वेस्ट सेंट एल्बन्स अते 341 लॉन्सडेल स्ट्रीट डैंडीनॉग फॉर मोर इनफो कॉल 0499-2535-45 ते
4: सोना चाहिदा
5: भरोसा चाहिदा
4: क्वालिटी ते बायबैक भी चाहिदा चले आओ दिल्ली ज्वेलर्स स्टॉकलैंड पॉइंट कुक विखे जिथे 22 कैरेट गोल्ड क्लासी सिल्वर डेजलिंग डायमंड्स अते जेमस्टोन्स कस्टम ज्वेलरी थोड़े ऑर्डर ते रेडी पुराना सोना बायबैक एंड एक्सचेंज तुरंत कैश चाहिदा गोल्ड लोन इजी एंड सेफ रिपेयर बुलियन बाइंग सेलिंग सब एक ही जगह ते ओ भी वाजिब रेट ते दिल्ली ज्वेलर्स 310/2 मेन स्ट्रीट पॉइंट कुक कॉल 0493-536-042
6: आ किथे वज गई तेरी गड्डी
7: गड्डी ता ठीक हो जू पर इंश्योरेंस वालिया नू लीगल वालिया नू एथे प्रदेश विच समझाऊंगा किवे
6: तेरे वांग किन्ने ही अपने भैन भरावां दी टेंशन मिंटां च दूर कीती है सिंक स्मैश रिपेयर वालिया ने इन्हां दे कोल अपनी मां बोली च काम करन वाले लॉयर्स दी फ्री ऑफ कॉस्ट टीम ऑल मेजर एंड माइनर एक्सीडेंटल लाइफ टाइम वारंटी नाल वर्क एंड पेंट फ्री लोन कार दी सर्विस मिलदी है ऑल प्राइवेट एंड इंश्योरेंस ऑथराइज्ड काम ते फ्री लीगल एडवाइस लई कॉल करो 0383-85-77-48 ते सिंक स्मैश रिपेयर 8 ग्रेस वे रेवन हॉल
8: टेंशन टेंशन मेरी टेंशन
9: की होया
8: एथे इमिग्रेशन दे इन्ने पंगे ने यार मुकदे ही नहीं
9: काका जी टेंशन छड्डो फोन चको कॉल करो वीवा इमिग्रेशन नु जिथे इमिग्रेशन एक्सपर्ट हरपाल सिंह बाजवा एम्प्लॉय स्पॉन्सर पार्टनर या पेरेंट्स या वीजा स्किल्ड माइग्रेशन स्टूडेंट वीजा MRT या RRT अपील्स ते स्किल्स असेसमेंट्स दे माहिर बैठे ने हुणे अपॉइंटमेंट ली कॉल करो 0410-530-530
8: या 90-77-97-33
9: या ईमेल info@vivaimmigration.com.au
8: याद रखो 9077-9733
9: वीवा इमिग्रेशन एंड एजुकेशन कंसल्टेंट
8: हर कदम तुआडे नाल
10: रेडी सेट गो चेस्टन फोर्ड डेंडीनॉग रोड ते तुहानु उड़ीक रहा है फोर्ड रेंजर रेंजर सुपर ड्यूटी एवरेस्ट ते सदाबहार मस्टैंग ब्रांड न्यू डेमो ते क्वालिटी प्री ओन्ड व्हीकल्स ट्रेड इन अते फाइनेंस ऑप्शंस वी अवेलेबल आओ ते अपनी नवी फोर्ड दा टेस्ट ड्राइव करो बिजनेस प्लेट लाई गल करो व्हीकल एक्सपर्ट्स टिम फोर्ब्स या कोरी नाल रेडियो हांजी दे हवाले नाल पाओ 3 साल दी फ्री सर्विस चेस्टन फोर्ड रेडी सेट Ford.
3: यार तू इत्थे इनी छेती आके पक्का भी हो गया की जुगाड़ लाया है
7: जुगाड़ नहीं ए है 8 साल तो भी वड्डा तजुर्बा बंसल इमिग्रेशन दा जिन्होंने वधिया कोर्स विच एडमिशन कराई अते फिर मेनू PR दी राह भी विखाई एना ही नहीं ए स्टूडेंट वीजा AAT अपील्स स्किल्ड वीजा PR US विजिटर वीजा अते होर भी कई माइग्रेशन सर्विसेज प्रोवाइड करदे ने
3: नंबर ता दे बंसल इमिग्रेशन वालिया दा
7: हां जी अपॉइंटमेंट बुक करवाउन लई कॉल करो 0406-660-960 दे या फिर विजिट करो bansalimmigration.com.au
3: पेंजी की हाल है पिट दर्द दा
11: जदों दा स्लीप एंड रिलैक्स दा इंडियन स्टाइल रूम वाला गद्दा खरीदया सब कुछ ठीक है थैंक यू एदे बारे दसन लई
3: और सुनो हुन स्लीप एंड रिलैक्स हर तरह दे गद्दियां दे नाल बेड भी बनाउंदे ने स्लीप एंड रिलैक्स दा एक स्टोर लेविटन नॉर्थ अते दूजा नवा स्टोर ओहंस रोड एपिंग विच भी है मनपसंद गद्दियां अते स्टोरेज बेड खरीदन लई कांटेक्ट करो स्लीप एंड रिलैक्स वेक अप फीलिंग टोटली रेस्टेड सर्च अस ऑनलाइन और कॉल 0433-465-49
12: वाओ तेरी सब्जी दी खुशबू अते टेस्ट विच कुछ ता कमाल है मेनू भी दस दे सीक्रेट
13: अमृत ए कमाल है गोल्ड लीफ डेयरी दे प्योर न्यूजीलैंड घी दा न्यूजीलैंड विच फ्री रेंज ग्रास फेड गावां दे दूध तो तैयार ना ता इस विच ऑयल ना ही कोई कलर हार्मोन्स या एंटीबायोटिक्स बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है
12: तुसी भी आज ही बाय करो गोल्ड लीफ दा प्योर न्यूजीलैंड घी अपने नेड़े दे इंडियन ग्रोसरी स्टोर तो विजिट गोल्ड लीफ डेयरी
14: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਤੇ ਸਾਖਰੀ ਪੜਾਅ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਅੱਜ 3 ਤਰੀਕ ਹੈ ਜੂਨ ਦਾ ਮਹੀਨਾ ਅਤੇ ਗੱਲਾਂ ਬਾਤਾਂ ਸਾਡੀਆਂ ਪਹਿਲੇ ਪੜਾਅ ਦੇ ਵਿੱਚ ਚੱਲ ਰਹੀਆਂ ਸੀ ਜੋ ਇਸ ਟਾਈਮ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਿਹਾ ਜੋ ਇਸ ਟਾਈਮ ਦੇ ਉੱਤੇ ਕਰੰਟ ਇਸ਼ੂਜ਼ ਦੇ ਵਿੱਚ ਚੱਲ ਰਿਹਾ ਇੱਕ ਵਾਰੀ ਫਿਰ ਮਾਰਦੇ ਹਾਂ ਸਾਂਝ ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ
15: ਜੀ ਹੁਣੇ ਹੁਣੇ ਜੁੜੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਗੱਲਾਂ ਬਾਤਾਂ ਚੱਲ ਰਹੀਆਂ ਸੀ ਅੰਜਨਾ ਓਮ ਕਸ਼ਯਪ ਦੀਆਂ ਜਿਹਨੇ ਹਾਲ ਹੀ ਵਿੱਚ ਬਿਆਨ ਦਿੱਤਾ ਕਿ ਭਾਈ ਜਣਿਆ ਖਾਣਾ ਅੱਜ ਕੱਲ੍ਹ ਐਕਸਪਰਟ ਬਣਿਆ ਫਿਰਦਾ ਯੂਟਿਊਬ 'ਤੇ ਤੇ ਉਸ ਸਿਲਸਿਲੇ 'ਚ ਉਹ ਜਣੇ ਖੜਿਆਂ ਨੇ ਦੱਸਤਾ ਵੀ ਅਸੀਂ ਭਾਈ ਜਣੇ ਖੜੇ ਨਹੀਂ ਹੈਗੇ, ਸਾਡੇ 'ਤੇ ਲੱਖਾਂ ਲੋਕ ਨੇ ਭਰੋਸਾ ਕਰਦੇ ਆ, ਵਿਦਿਆਰਥੀ ਨੇ ਜਿਹੜੇ ਸਾਡੀ ਦਿੱਤੀ ਕੋਚਿੰਗ ਨਾਲ ਇਸ ਦੇਸ਼ ਦੇ ਸਰਵਉੱਚ ਅਹੁਦਿਆਂ 'ਤੇ ਬੈਠੇ ਆ। ਸੋ ਜਿਹੜੀ ਗੱਲਬਾਤ ਆ ਸਾਡੀ, ਉਹ ਜ਼ਰੂਰੀ ਨਹੀਂ ਕਿ ਸਥਾਪਿਤ ਮੀਡੀਆ ਜਿਹੜੀ ਗੱਲ ਨਹੀਂ ਕਰਦਾ, ਕਈ ਵਾਰ ਸਾਨੂੰ ਉਹ ਕਰਨੀ ਪੈਂਦੀ ਹੈ ਕਿਉਂਕਿ ਜਿਹੜਾ ਪ੍ਰੈਸ ਦਾ ਫਰੀਡਮ ਇੰਡੈਕਸ ਆ ਉਸ ਲਿਹਾਜ਼ ਨਾਲ ਭਾਰਤ ਦਾ ਕੋਈ ਮਿਆਰ ਬਹੁਤਾ ਵਧੀਆ ਨਹੀਂ। ਸੋ ਉਹ ਗੱਲਾਂ ਕਹੀਆਂ ਜਾਣੀਆਂ ਚਾਹੀਦੀਆਂ, ਸੁਣੀਆਂ ਜਾਣੀਆਂ ਚਾਹੀਦੀਆਂ, ਅਤੇ ਉਸ ਲਿਹਾਜ਼ ਨਾਲ ਲੋਕਾਂ ਨੇ ਸਾਡੇ 'ਤੇ ਉਹ ਜ਼ਿੰਮੇਵਾਰੀ ਲਾਈ ਆ, ਸਾਡੇ ਉਹ ਫੋਲੋਅਰਸ ਨੇ ਸਾਨੂੰ ਉਹ ਫੋਲੋ ਕਰਦੇ ਆ, ਸਾਡੀ ਗੱਲ ਸੁਣਦੇ ਆ, ਅਤੇ ਉਸ ਲਿਹਾਜ਼ ਨਾਲ ਸਾਡਾ ਜ਼ਰੂਰੀ ਹੋ ਜਾਂਦਾ ਉਹਨਾਂ ਟੋਪਿਕਸ 'ਤੇ ਹੀ ਬੋਲਣਾ। ਜਦਕਿ ਅੰਜਨਾ ਓਮਕਸ਼ਪ ਦਾ ਕਹਿਣਾ ਵੀ ਭਾਈ ਤੁਹਾਨੂੰ ਐਕਸਪਰਟ ਓਪੀਨੀਅਨ ਨਹੀਂ ਦੇਣੇ ਚਾਹੀਦੇ, ਕਿਉਂਕਿ ਪੋਲੀਟੀਕਲ ਸਾਇੰਸ ਹੋ ਗਈ, ਸੋਸ਼ੋਲੋਜੀ ਹੋ ਗਈ, ਇਹ ਸਬਜੈਕਟ ਵੈਸੇ ਤਾਂ ਪੜ੍ਹਾਉਣ ਵਾਲੇ ਆ, ਪਰ ਤੁਸੀਂ ਜਦ ਦੇਸ਼ ਦੇ ਉੱਤੇ ਫਿਰ ਇੱਦਾਂ ਦੇ ਕਮੈਂਟ ਕਰਦੇ ਹੋ, ਕਹਿੰਦੀ ਸਾਨੂੰ ਇਹ ਮਨਜ਼ੂਰ ਨਹੀਂ।
14: ਸੋ ਬਹੁਤ ਸਾਰੀਆਂ ਚੀਜ਼ਾਂ ਇਸ ਟਾਈਮ ਦੇ ਉੱਤੇ ਚਰਚਾ ਦੇ ਵਿੱਚ ਨੇ, ਉਹਨਾਂ ਦੇ ਵਿੱਚੋਂ ਇੱਕ ਹੁਣ ਚਰਚਾ ਦੇ ਵਿੱਚ ਇਹ ਵੀ ਆ ਕਿ ਅਧਿਆਪਕਾਂ ਦੀ ਜਿਹੜੀ ਪ੍ਰਤੀਕਿਰਿਆ ਵਾ ਇਸੇ ਗੱਲਬਾਤ ਨੂੰ ਜੇ ਆਪਾਂ ਅੱਗੇ ਤੋਰੀਏ, ਤਾਂ ਤੁਸੀਂ ਆਪਣੇ ਵਿਚਾਰ ਰੱਖ ਸਕਦੇ ਹੋ, ਇਹ ਜਿਹੜਾ ਬਦਲਿਆ ਸਿੱਖਿਆ ਦਾ ਰੂਪ ਆ, ਕੀ ਤੁਹਾਡੇ ਤੁਹਾਨੂੰ ਇਹਦੇ ਨਾਲ ਸਹਿਮਤੀ ਆ, ਸਮੇਂ ਦੇ ਨਾਲ ਬਦਲੀਆਂ ਇਹ ਚੀਜ਼ਾਂ, ਤੁਸੀਂ ਕੀ ਵਿਚਾਰ ਰੱਖਦੇ ਹੋ, ਮੀਡੀਆ ਦਾ ਜਿਹੜਾ ਇਸ ਟਾਈਮ ਦੇ ਉੱਤੇ ਰੋਲ ਆ, ਜਾਂ ਫਿਰ ਭਾਰਤ ਦੇ ਵਿੱਚ ਜਿਹੜੀ ਮੀਡੀਆ ਦੀ ਆਜ਼ਾਦੀ ਦੀ ਜਿਹੜੀ ਰੇਟਿੰਗ ਆ ਉਹ ਇਸ ਟਾਈਮ ਦੇ ਉੱਤੇ ਘੱਟ ਰਹੀ ਆ, ਪੱਧਰ ਡਿੱਗ ਰਿਹਾ ਵਾ, ਲੋਕ ਚਿੰਤਾ ਦੇ ਵਿੱਚ ਨੇ, ਨੌਜਵਾਨ ਇਸ ਚੀਜ਼ ਤੋਂ ਲੈ ਕੇ ਪਰੇਸ਼ਾਨ ਨੇ। ਆਏ ਦਿਨ ਜਿਹੜੀਆਂ ਖਬਰਾਂ ਦੀਆਂ ਸੁਰਖੀਆਂ ਨਾ ਬਣ ਕੇ ਸੋਸ਼ਲ ਮੀਡੀਆ ਦੇ ਉੱਤੇ ਸੁਰਖੀਆਂ ਤਾਂ ਬਣ ਹੀ ਜਾਂਦੀਆਂ ਨੇ, ਉਸ ਬਾਰੇ ਤੁਹਾਡੇ ਕੀ ਵਿਚਾਰ ਨੇ? ਤੁਸੀਂ ਵੀ ਵਿਚਾਰ ਰੱਖ ਸਕਦੇ ਹੋ ਇਸ ਆਖਰੀ ਪੜਾਅ ਦੇ ਵਿੱਚ, ਇਸ ਸੀਮਿਤ ਸਮੇਂ ਦੇ ਵਿੱਚ, ਸੀਮਿਤ ਤਰੀਕੇ ਦੇ ਨਾਲ। ਅਤੇ ਅਧਿਆਪਕਾਂ ਦੀ ਜੇ ਟਿੱਪਣੀ ਦੀ, ਇਸ ਤੋਂ ਪਹਿਲਾਂ ਕਿ ਆਪਾਂ ਕੋਲਰ ਲਈਏ, ਅਧਿਆਪਕਾਂ ਦੀ ਜੇ ਟਿੱਪਣੀ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਅਧਿਆਪਕਾਂ ਦਾ ਇਹ ਕਹਿਣਾ ਕਿ ਇਸ ਗੱਲਬਾਤ ਨੂੰ ਬਿਲਕੁਲ ਉਹਨਾਂ ਨੇ ਗਲਤ ਦੱਸਿਆ। ਉਹਨਾਂ ਦਾ ਕਹਿਣਾ ਕਿ ਬਹੁਤ ਸਾਰੇ ਜਿਹੜੇ ਅਧਿਆਪਕ ਨੇ ਜਿਨ੍ਹਾਂ ਨੂੰ ਯੂਟਿਊਬਰ ਹੀ ਕਹਿ ਦਿੱਤਾ ਜਾਂਦਾ, ਯੂਟਿਊਬ ਦੇ ਉੱਤੇ ਉਹ ਸਿੱਖਿਆ ਜੇ ਦੇ ਰਹੇ ਨੇ ਤਾਂ ਉਹਦਾ ਮਤਲਬ ਇਹ ਆ ਕਿ ਉਹ ਗਰੀਬਾਂ ਤੱਕ ਸਿੱਖਿਆ ਪਹੁੰਚਾ ਰਹੇ ਨੇ, ਸਿਰਫ ਅਮੀਰਾਂ ਤੱਕ ਜਿਹੜੇ ਸੀਮਿਤ ਸੀ ਕੋਚਿੰਗ ਸੈਂਟਰ ਉਹਨਾਂ ਤੋਂ ਉਹਨਾਂ ਨੇ ਪੜ੍ਹਾਈ ਕੱਢ ਕੇ ਅਤੇ ਆਮ ਗਰੀਬਾਂ ਤੱਕ ਜਾਂ ਸਾਰੇ ਦੇਸ਼ ਤੱਕ ਪਹੁੰਚਾਈ ਹੈ, ਉਹ ਲੋਕਾਂ ਨੂੰ ਐਜੂਕੇਟ ਕਰਨ ਦਾ ਕੰਮ ਕਰ ਰਹੇ ਨੇ। ਵੀਡੀਓ ਦੇ ਉੱਤੇ ਲੱਖਾਂ ਲੋਕ, ਲੱਖਾਂ ਵਿਦਿਆਰਥੀ ਜਿਹੜੇ ਇਹਨੂੰ ਵੇਂਹਦੇ ਨੇ, ਨਾਲ ਉਹਨਾਂ ਦੇ ਮਾਪੇ ਵੇਂਹਦੇ ਨੇ, ਬਜ਼ੁਰਗ ਵੇਂਹਦੇ ਨੇ, ਉਹਦੇ ਨਾਲ ਉਹਨਾਂ ਨੂੰ ਮਹਿੰਗੀ ਫੀਸ ਨਹੀਂ ਭਰਨੀ ਪੈਂਦੀ, ਤਾਂ ਦੱਸੋ ਅਸੀਂ ਕੀ ਗਲਤ ਕਰ ਰਹੇ ਹਾਂ। ਸੋ ਇਹਦੇ ਵਿੱਚ ਉਹਨਾਂ ਦਾ ਵੀ ਆਪਣਾ ਗੁੱਸਾ ਇੱਕ ਜਾਇਜ਼ ਆ, ਅਤੇ ਲੋਕ ਵੀ ਇਹਦੇ ਨਾਲ ਸਹਿਮਤੀ ਭਰ ਰਹੇ ਨੇ, ਅਤੇ ਹੋਰ ਵੀ ਬਹੁਤ ਸਾਰੀਆਂ ਇਸ ਟਾਈਮ ਦੇ ਉੱਤੇ ਉਹਨਾਂ ਦੇ ਵੱਲੋਂ ਟੀਕਾ ਟਿੱਪਣੀਆਂ ਨੇ। ਕਈ ਅਧਿਆਪਕਾਂ ਦਾ ਇਹ ਕਹਿਣਾ ਹੈ ਕਿ ਇਹ ਜੋ ਅੰਜਨਾ ਓਮਕਸ਼ਯਪ ਆ ਇਹਨੂੰ ਆਪਾਂ ਯਾਦ ਦਵਾ ਦੇਣਾ ਚਾਹੁੰਦੇ ਹਾਂ ਕਿ ਪੱਤਰਕਾਰੀ ਦੇ ਵਿੱਚ ਵੀ ਹੁਣ ਕਈ ਨਵੇਂ ਮਾਧਿਅਮ ਆ ਚੁੱਕੇ ਨੇ, ਅਤੇ ਜੇਕਰ ਉਹ ਖੁਦ ਡਿਜੀਟਲ ਪਲੇਟਫਾਰਮਾਂ ਦੇ ਉੱਤੇ ਆਪਣਾ ਸ਼ੋਅ ਚਲਾਉਂਦੇ ਨੇ ਤਾਂ ਆਪਾਂ ਥੋੜ੍ਹੀ ਉਹਨਾਂ ਨੂੰ ਕਹਿੰਦੇ ਹਾਂ ਵੀ ਤੁਸੀਂ ਡਿਜੀਟਲ ਦੇ ਉੱਤੇ ਕਿਉਂ ਆਇਓ, ਅਤੇ ਉਹ ਇਸ ਤਰੀਕੇ ਦੇ ਨਾਲ ਹੋਰ ਕਿਸੇ ਨੂੰ ਡਿਜੀਟਲ ਪਲੇਟਫਾਰਮ ਦੇ ਉੱਤੇ ਰਹਿ ਕੇ ਖਬਰਾਂ ਪੜ੍ਹਨ ਕਰਨ ਤੋਂ ਇਸ ਤਰੀਕੇ ਦਾ ਜੇਕਰ ਬਿਆਨ ਦਿੰਦੇ ਨੇ ਤਾਂ ਇਹ ਕੋਈ ਬਹੁਤਾ ਵਾਜਬ ਨਹੀਂ ਆ, ਅਤੇ ਇਹਦੇ ਖਿਲਾਫ਼ ਸਾਨੂੰ ਇਤਰਾਜ਼ ਆ। ਇਸ ਗੱਲ ਨੂੰ ਵੀ ਉਹਨਾਂ ਨੇ ਗਲਤ ਦੱਸਿਆ ਕਿ ਅਸਲੀ ਅਧਿਆਪਕ ਕਿਹਨੂੰ ਮੰਨਣਾ ਚਾਹੀਦਾ, ਅਧਿਆਪਕ ਉਹ ਜਿਹੜਾ ਸਿੱਖਿਆ ਦਿੰਦਾ ਵਾ, ਮਾਧਿਅਮ ਕੋਈ ਵੀ ਹੋਵੇ, ਚਾਹੇ ਉਹ ਔਨਲਾਈਨ ਬਹਿ ਕੇ ਸਿੱਖਿਆ ਦੇ ਰਿਹਾ ਹੋਵੇ, ਚਾਹੇ ਕਿਸੇ ਕਲਾਸ ਦੇ ਵਿੱਚ, ਚਾਹੇ ਫਿਰ ਉਹ ਕਿਸੇ ਟਿਊਸ਼ਨ ਸੈਂਟਰ ਦੇ ਵਿੱਚ ਬੈਠਾ ਸਿੱਖਿਆ ਦੇ ਰਿਹਾ ਹੋਵੇ, ਘਰ ਦੇ ਵਿੱਚ ਜਾ ਕੇ ਉਹ ਸਿੱਖਿਆ ਦੇ ਰਿਹਾ ਹੋਵੇ, ਜਾਂ ਫਿਰ ਜ਼ੂਮ ਦੇ ਉੱਤੇ ਸਿੱਖਿਆ ਦੇ ਰਿਹਾ ਹੋਵੇ, ਅਧਿਆਪਕ ਦਾ ਮਕਸਦ ਗਿਆਨ ਵੰਡਣਾ ਵਾ, ਉਹ ਕਿਤੇ ਵੀ ਕਿਸੇ ਵੀ ਜਗ੍ਹਾ ਦੇ ਉੱਤੇ ਵੰਡ ਰਿਹਾ, ਅਤੇ ਆਪਾਂ ਡਿਜੀਟਲ ਪਲੇਟਫਾਰਮ ਦੇ ਉੱਤੇ ਗਿਆਨ ਵੰਡ ਰਹੇ ਹਾਂ। ਸੋ ਇਹਦੇ ਉੱਤੇ ਕੀ ਇਤਰਾਜ਼ ਕਿਸੇ ਨੂੰ ਹੋ ਸਕਦਾ? ਜੇਕਰ ਸਾਡੇ ਵੱਲੋਂ ਫਿਰ ਇੱਦਾਂ ਦੇ ਸਵਾਲ ਤਾਂ ਸਾਡੇ ਵੱਲ ਵੀ ਕੀਤੇ ਜਾ ਸਕਦੇ ਆ ਕਿ ਡਿਗਰੀ ਦੇ ਨਾਲੋਂ ਵਿਦਿਆਰਥੀ ਨੂੰ ਵਿਸ਼ਾ ਸਮਝਾਉਣਾ ਜ਼ਿਆਦਾ ਜ਼ਰੂਰੀ ਕਿਉਂ ਨਹੀਂ ਆ? ਤੁਸੀਂ ਸਿਰਫ ਡਿਗਰੀਆਂ ਦੇ ਵਿੱਚ ਹੀ ਵਿਸ਼ਵਾਸ ਰੱਖਦੇ ਹੋ? ਕਲਾਸਰੂਮ ਦੇ ਵਿੱਚ ਜੇਕਰ ਇੱਕ ਸੀਮਿਤ ਸਿੱਖਿਆ ਬੱਚਾ ਲੈ ਕੇ ਇੱਕ ਡਿਗਰੀ ਹਾਸਲ ਕਰ ਲੈਂਦਾ ਤਾਂ ਕੀ ਤੁਸੀਂ ਉਹਨੂੰ ਹੀ ਸਿੱਖਿਆ ਮੰਨਦੇ ਹੋ? ਪਰ ਜਿਹੜੀ ਤਰੀਕੇ ਦੇ ਨਾਲ ਆਪਾਂ ਔਨਲਾਈਨ ਹੋਰ ਜ਼ਿਆਦਾ ਉਹਦੀ ਡੰਗਾਈ ਦੇ ਵਿੱਚ ਜਾ ਕੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ, ਅਤੇ ਆਪਾਂ ਇੱਕ ਆਪਸ਼ਨ ਵੀ ਦਿੰਦੇ ਹਾਂ, ਕਿਉਂਕਿ ਯੂਟਿਊਬ 'ਤੇ ਆਲਵੇਜ਼ ਆਪਸ਼ਨ ਹੁੰਦੀ ਆ ਵੀ ਉਹਨਾਂ ਨੇ ਜਿੰਨਾ ਕੁ ਸੁਣਨਾ ਉਨਾ ਕੁ ਸੁਣ ਸਕਦੇ ਆ, ਪਰ ਸਾਡਾ ਤਜਰਬਾ ਇਹ ਆ ਕਿ ਉਹ ਚੀਜ਼ਾਂ ਹੋਰ ਲਾਈਕ ਕਰਦੇ ਨੇ, ਅਸੀਂ ਤਾਂਹੀਓ ਤਾਂ ਆਪਣਾ ਟਾਈਮ ਖਰਾਬ ਕਰਦੇ ਹਾਂ, ਤਾਂਹੀਓ ਤਾਂ ਉਹ ਘੰਟਿਆਂ ਘੰਟਿਆਂ ਵੱਧੀ ਆਪਾਂ ਬੋਲਦੇ ਹਾਂ ਉਸ ਵਿਸ਼ੇ ਦੇ ਉੱਤੇ। ਸੋ ਇਹਦੇ ਉੱਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਹਜ਼ਾਰਾਂ ਵਿਦਿਆਰਥੀਆਂ ਦੇ ਆਪਣੇ ਜਿਹੜੇ ਪਸੰਦੀਦਾ ਅਧਿਆਪਕ ਨੇ ਜਾਂ ਯੂਟਿਊਬ ਵਾਲੇ ਅਧਿਆਪਕ ਨੇ, ਉਹਨਾਂ ਦੇ ਸਮਰਥਨ ਦੇ ਵਿੱਚ ਉਹਨਾਂ ਨੇ ਹੈਸ਼ਟੈਗ ਚਲਾ ਦਿੱਤੇ ਨੇ, ਪੜ੍ਹਾਈ ਦੇ ਵਿੱਚ ਜੋ ਉਹਨਾਂ ਦੀ ਮਦਦ ਹੁੰਦੀ ਆ ਉਹ ਸਾਰੀਆਂ ਗੱਲਾਂ ਬਾਤਾਂ ਉਹ ਇਸ ਟਾਈਮ ਦੇ ਉੱਤੇ ਸਾਂਝੀਆਂ ਕਰ ਰਹੇ ਨੇ, ਕਿਹਦੀ ਕਿੱਦਾਂ ਮਦਦ ਹੋਈ, ਕਿਹੜਾ ਕਿਹੜੀ ਗਰੀਬੀ ਤੋਂ ਉੱਠ ਕੇ ਕਿਹੜੇ ਤਰੀਕੇ ਦੇ ਨਾਲ ਕਿਹੜੇ ਅਹੁਦਿਆਂ ਤੱਕ ਪਹੁੰਚ ਗਿਆ ਇਹਨਾਂ ਅਧਿਆਪਕਾਂ ਦੀ ਮਦਦ ਦੇ ਨਾਲ। ਇਸ ਟਾਈਮ ਦੇ ਉੱਤੇ ਜੇ ਤੁਸੀਂ ਥੋੜ੍ਹੀ ਜਿਹੀ ਝਾਤੀ ਮਾਰੋ ਤਾਂ ਸੋਸ਼ਲ ਮੀਡੀਆ ਭਰਿਆ ਪਿਆ ਵਾ ਇਸ ਚੀਜ਼ ਦੇ ਨਾਲ, ਮਤਲਬ ਕਈ ਤਰ੍ਹਾਂ ਦੀਆਂ ਇਮੋਸ਼ਨਲ, ਕਈ ਤਰ੍ਹਾਂ ਦੀਆਂ ਕਹਾਣੀਆਂ ਤੁਹਾਨੂੰ ਸੁਣਨ ਨੂੰ ਮਿਲ ਰਹੀਆਂ ਨੇ, ਤੁਹਾਨੂੰ ਪੜ੍ਹਨ ਨੂੰ ਮਿਲ ਰਹੀਆਂ ਨੇ, ਅਤੇ ਸ਼ਾਇਦ ਇਸੇ ਕਰਕੇ ਹੀ ਕਿਉਂਕਿ ਇਹ ਮਾੜੀ ਜਿਹੀ ਚਰਚਾ ਸੁਣੀ, ਨਹੀਂ ਤਾਂ ਉਹਨਾਂ ਦੀ ਇਹ ਕਹਾਣੀਆਂ ਸ਼ਾਇਦ ਸਾਨੂੰ ਸੁਣਨ ਨੂੰ ਨਾ ਮਿਲਦੀਆਂ। ਕਿਸੇ ਦਿਨ ਮੌਕਾ ਮਿਲਿਆ ਤਾਂ ਉਹਨਾਂ ਦੀਆਂ ਕੁਛ ਕੁਛ ਕਹਾਣੀਆਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਇਹਨਾਂ ਨੌਜਵਾਨਾਂ ਦੀਆਂ। ਸਾਡੇ ਨਾਲ ਕਾਲਰ ਨੇ 165 ਤੁਸੀਂ ਆਉਂਦੇ ਰਹੋ ਜੀ, ਕੀ ਹਾਲ ਚਾਲ ਤੁਹਾਡਾ? ਠੀਕ ਠਾਕ ਹੋ?
5: ਸਤਿ ਸ਼੍ਰੀ ਅਕਾਲ ਵੀਰ ਜੀ, ਮੈਂ ਬਲਵੰਤ ਬੋਲਦਾ ਬਠਿੰਡੇ
14: ਤੋਂ ਜੀ। ਸਤਿ ਸ਼੍ਰੀ ਅਕਾਲ ਬਲਵੰਤ ਜੀ, ਠੀਕ ਠਾਕ ਹੋ?
5: ਹਾਂਜੀ ਹਾਂਜੀ ਹਾਂਜੀ।
14: ਕਿਵੇਂ ਮੌਸਮ ਚੱਲ ਰਿਹਾ ਤੁਹਾਡੇ?
5: ਬਹੁਤ ਨਜ਼ਾਰਾ ਜੀ।
15: ਚਲੋ ਸ਼ੁਕਰ,
14: ਆਹ ਵਧੀਆ ਯਾਰ। ਬਹੁਤ ਘੱਟ ਲੋਕ ਹੋਣਗੇ ਜਿਹੜੇ ਇਹ ਕਹਿੰਦੇ ਆ ਵੀ ਬਹੁਤ ਨਜ਼ਾਰਾ ਜੀ, ਉਹ ਕੇ ਰਿਪੋਰਟ ਹੈ
15: ਦੁੱਖ ਤਕਲੀਫ ਹਿਜਰਾਂ।
14: ਹਾਂਜੀ, ਇੱਕ ਮਿੰਟ ਬਲਵੰਤ ਜੀ, ਮੈਂ ਨਾ ਕਾਲਰ ਇੱਕ ਹੋਰ ਵਿੱਚ ਕਰ ਰਹੇ ਨੇ ਕਾਲ, ਫਿਰ ਉਹ ਡਿਸਟਰਬੈਂਸ ਜੀ ਆਈ ਜਾਣੀਆਂ। ਅਤੇ ਬਲਵੰਤ ਜੀ, ਕੀ ਕਹਿਣਾ ਚਾਹੋਗੇ ਤੁਸੀਂ ਅੱਜ ਦੇ ਵਿਸ਼ੇ 'ਤੇ?
5: ਵਿਸ਼ੇ ਤਾਂ ਮੈਨੂੰ ਤਾਂ ਜੀ 2-3 ਸਾਲ ਹੋ ਗਏ ਮਤਲਬ ਟੀਵੀ ਨਹੀਂ ਵੇਖਿਆ, ਮੈਂ ਸਿਰਫ ਜਿਹੜੇ ਆਪਣੇ ਇੰਟਰਨੈਸ਼ਨਲ ਰੇਡੀਓ ਨਾ ਇਹਨਾਂ ਦੇ ਬੋਡਕਾਸਟ ਦੇਖਦਾ ਹੁੰਦਾ, ਕਿਉਂਕਿ ਮੈਨੂੰ ਸੱਚੀ ਖ਼ਬਰ ਲੱਭਣ ਵਾਸਤੇ ਯੂਟਿਊਬ ਤੇ ਘੱਟੋ ਘੱਟ 6-7 ਵਾਰੀ ਖ਼ਬਰਾਂ ਹੋਰ ਵੇਖਣੀਆਂ ਪੈਂਦੀਆਂ।
15: ਬਲਵੰਤ ਜੀ, ਉਹ ਨੀ ਕਹਿੰਦੇ ਪਹਿਲੇ ਅਖਬਾਰ ਛਿਪ ਕੇ ਬਿਕਾ ਕਰਤੇ ਥੇ, ਅਬ ਬਿਕ ਕੇ ਛਪਾ ਕਰਤੇ ਹੈ।
14: ਕਮਾਲ ਹੀ ਕਰ ਦਿੰਦੇ ਕਈ ਲੋਕ ਵੀ ਹੈ ਨਾ, ਇੱਕ ਦੋ ਲਾਈਨਾਂ ਚ ਵੀ ਮਤਲਬ।
5: ਪਿੱਛੇ ਜੀ ਸਾਡੇ ਮੋਗੇ ਕੋਈ ਘਟਨਾ ਹੋਈ ਤੇ ਮੈਂ 3-4 ਵਜੇ ਸਾਰੇ ਸੁਣੀ ਖ਼ਬਰ ਤੇ ਮੈਨੂੰ ਪਤਾ ਨਾ ਲੱਗੇ ਵੀ ਇਹ ਸੱਚੀ ਕੀ ਹੈ। ਚ ਖੀਰੀ ਮੈਂ ਘਰੋਂ ਆਪਦੇ ਭਰਾ ਨੂੰ ਕਿਹਾ, ਮੈਂ ਤੂੰ ਮੋਗੇ ਜਾ ਕੇ ਵੇਖ ਕੇ ਆ ਵੀ ਕੀ ਆਹ ਗੱਲ ਵਾਕਿਆ ਸੱਚੀ ਹੋਈ ਆ। ਉਹਨੇ ਜੋ ਕੁਛ ਆ ਕੇ ਦੱਸਿਆ ਮੈਨੂੰ ਉਹ ਵੱਖਰਾ ਸੀ, ਜਿਹੜੀਆਂ 5 ਖ਼ਬਰਾਂ ਮਿਲੀਆਂ ਮੈਨੂੰ ਉਹ ਵੱਖਰੀਆਂ ਸੀ।
14: ਪਰ ਇਹਦੇ ਵਿੱਚ ਇੱਕ ਚੀਜ਼ ਆ ਬਲਵੰਤ ਜੀ ਵੇਖਣ ਵਾਲੀ, ਵੀ ਉਹ ਮੰਨ ਲਓ ਤੁਸੀਂ ਉੱਥੋਂ ਉਹਦਾ ਸੱਚ ਜਾਣ ਲਿਆ ਜਾਂ ਤੁਹਾਨੂੰ ਪਤਾ ਲੱਗ ਗਿਆ, ਪਰ ਇਸ ਸਭ ਕੁਛ ਦੇ ਦਰਮਿਆਨ ਤੁਸੀਂ ਬਾਅਦ 'ਚ ਇਹ ਐਨਾਲਿਸਿਸ ਕੀਤਾ ਵੀ ਉਹਦੇ ਨਾਲ ਕੀ ਫਰਕ ਪਿਆ? ਮਤਲਬ ਆਪਾਂ ਕਈ ਵਾਰੀ ਇੰਨਾ ਉਹ ਚੀਜ਼ ਬਾਰੇ ਜਾਣਨ ਦੇ ਲਈ ਆਪਾਂ ਇੰਨੀ ਬਰੀਕੀ ਚਿੱਤੇ ਚੱਲ ਜਾਂਦੇ ਹਾਂ, ਇੰਨਾ ਆਪਣਾ ਵੀ ਟਾਈਮ ਆਪਾਂ ਖਰਾਬ ਕਰ ਲੈਂਦੇ ਆਪਾਂ, ਪਰ ਸਿਰਫ ਇੱਕ ਇਹ ਸੈਟੀਸਫੈਕਸ਼ਨ ਹੁੰਦੀ ਵੀ ਮੈਨੂੰ ਹੁਣ ਅਸਲ ਪਤਾ ਲੱਗ ਗਿਆ ਕੀ ਆ। ਪਰ ਉਹ ਵੀ ਉਹ ਅਸਲ ਹੁੰਦਾ ਜਿਹੜਾ ਤੁਸੀਂ ਕਿਸੇ ਨੂੰ ਦੱਸ ਦਿਓ ਤਾਂ ਉਹ ਕਹਿੰਦਾ ਨਹੀਂ ਨਹੀਂ ਆਹ ਵਾਹ ਵੇਖ ਮੇਰੇ ਕੋਲ ਸਬੂਤ ਹੈ, ਉਹ ਫਿਰ ਸਬੂਤ ਤੇ ਗੱਲ ਕਰਦਾ ਤੁਹਾਡੇ ਨਾਲ।
5: ਤੁਸੀਂ ਬਈ ਪਾਕਿਸਤਾਨ ਇੰਡੀਆ ਦੀ ਵਾਰ ਹੀ ਵੇਖ ਲਓ ਜੀ, ਇੱਥੇ ਕੀ ਕੁਛ ਕਰੀ ਜਾਂਦੇ ਸੀ ਆਪਣੇ ਆਜ ਤੱਕ ਵਾਲੇ, ਤੋਂ ਜੋ ਜਹਾਜ ਜੇ ਟੀਵੀ ਚੋਂ ਮੈਨੂੰ ਤਾਂ ਲੱਗਦਾ ਇੱਥੋਂ ਨਾ ਕੋਈ ਨਿਕਲਿਆ ਹੋਵੇ ਬਾਹਰ, ਜਿਸ ਤਰ੍ਹਾਂ ਕੱਢਦੇ ਪਏ ਸੀ ਉਹ ਇੱਧਰੋਂ ਬੰਬ ਡੈਕ ਪਿਆ, ਉਹ ਇੰਨੀ ਲੜਾਈ ਜੰਮੂ ਕਸ਼ਮੀਰ ਚ ਆਹ ਹੋ ਗਿਆ ਜੋ, ਤੇ ਜਦੋਂ ਮੈਂ ਪਾਕਿਸਤਾਨ ਮੇਰਾ ਦੋਸਤ ਸੀ ਉਹਨੂੰ ਮੈਂ ਫੋਨ ਕੀਤਾ, ਉਹ ਕਹਿੰਦਾ ਕੁਛ ਵੀ ਨੀ ਹੈਗਾ ਠੀਕ ਆ, ਤੇ ਜਦੋਂ ਮੈਂ ਇੰਡੀਆ ਕੀਤਾ ਮੈਂ ਘਰਦੇ ਨੂੰ ਕਹਿੰਦਾ ਇਹ ਆਰਾਮ ਨਾਲ 2-2 ਪੈਗ ਲਾ ਕੇ ਪਏ ਖਸਮਾਨ ਕਾਲੇ ਖੜਾ ਹੋਵੇ ਕੁਛ ਨੀ ਹੋਇਆ, ਮੈਂ ਕਿਹਾ ਯਾਰ ਸੌਂ ਜਾ ਤੂੰ ਕਾਹਨੂੰ ਐਵੇਂ ਚਿੰਤਾ ਕੀਤੀ ਆ।
15: ਸਹੀ
14: ਗੱਲ ਨਹੀਂ, ਏਦਾਂ
5: ਕੁਛ ਵੀ ਨੀ ਆ,
14: ਏਦਾਂ ਹੀ ਮੈਂ ਵੀ 19 ਦਿਨੀ ਉੱਥੇ ਹੀ ਹਾਂ ਤੇ ਮਾਹੌਲ ਚੱਲ ਜਾ ਜਿਨ੍ਹਾਂ ਦੇ ਵਿੱਚ ਨਹੀਂ ਵੀ ਨਾ ਆਂਢ ਗੁਆਂਢ ਵਾਲੇ ਗੱਲਾਂ ਕਰ ਕਰਕੇ ਭਰ ਰਹੇ ਸੀ ਟੀਵੀ ਤੋਂ ਵੇਖ ਵੇਖ ਕੇ। ਮੈਂ ਉੱਥੇ ਵੀ ਇਹ ਚੀਜ਼ ਨੋਟ ਕੀਤੀ ਵੀ ਜਿਹੜੇ ਟੀਵੀ ਵੇਖ ਰਹੇ ਸੀ ਨਾ ਪਰਿਵਾਰ ਉਹ ਦੂਜਿਆਂ ਨੂੰ ਚਿੰਤਾ 'ਚ ਪਾ ਰਹੇ ਸੀ, ਜਿਹੜੇ ਉਸੇ ਹੀ ਮਾਹੌਲ 'ਚ ਹੀ ਉਹ ਸੁਣ ਕੇ ਰਾਨ ਹੁੰਦੇ, ਅੱਛਾ ਅੱਛਾ ਸਾਡੇ ਪੈਲੀਆਂ ਲੱਗੇ ਹੈਂ, ਫਿਰ ਉਹ ਘਰ ਆ ਕੇ ਦੱਸਦੇ ਸੀ ਵੀ ਮੈਨੂੰ ਫਲਾਣੇ ਨੇ ਦੱਸਿਆ ਉਹਨੇ ਟੀਵੀ 'ਚ ਵੇਖਿਆ।
15: ਸਾਡਾ ਡੈਡੀ ਕਹਿੰਦਾ ਉਹ BBC ਵਾਲੇ ਕਹਿੰਦੇ ਤੁਹਾਡੇ ਮੀਂਹ ਹੀ ਬਹੁਤ ਪੈ ਰਿਹਾ, ਕੱਪੜੇ ਸੁੱਕ ਦੇ ਬਾਹਰ ਪਤਾ ਨੀ ਹਜੇ
14: ਮੀਂਹ ਤੇ ਪੈ ਰਿਹਾ।
5: ਹਾਂਜੀ, ਦੂਜੀ ਜਿਹੀ ਗੱਲ ਸ਼ੋ ਆਪਣੇ ਕਹਿ ਰਹੇ ਨਾ ਵੀ ਕਲਾਸਾਂ ਆਨਲਾਈਨ, ਮੇਰੇ ਹਿਸਾਬ ਨਾਲ ਸਾਨੂੰ ਪਿੰਡਾਂ ਵਾਲਿਆਂ ਨੂੰ ਬਹੁਤ ਬੈਨੀਫਿਟ ਹੈ ਇਸ ਚੀਜ਼ ਦਾ। ਇੱਕ ਤਾਂ ਸਾਡਾ ਬੱਸਾਂ ਦਾ ਟਾਈਮ ਖਰਾਬ ਹੁੰਦਾ, ਸਾਨੂੰ ਮੋਟਰਸਾਈਕਲ ਨੀ ਚੱਕਣਾ ਪੈਂਦਾ, ਘਰੇ ਬੱਚਾ ਪੜ੍ਹ ਲੈਂਦਾ ਆਪਦੀ ਨਿਗਾਹ ਦੇ ਅਧੀਨ ਹੈ ਨਾ,
15: ਮੋਟਰਸਾਈਕਲ ਲੈ ਕੇ ਨੀ ਦੇਣਾ ਪੈਂਦਾ,
5: ਹਾਂ ਮੋਟਰਸਾਈਕਲ ਦੇਣਾ ਹੀ ਪੈਂਦਾ, ਤੇ ਕਈ ਵਾਰੀ ਕੋਈ ਘਟਨਾ ਹੀ ਵਾਪਰ ਜਾਂਦੀ, ਸਾਡੇ ਨਾਲ ਵਾਪਰੀ ਸੀ ਯਾਨੀ ਸਾਡਾ ਮਾਹੇ ਬੇਟਾ ਬਜਿਆ ਉਦੋਂ ਐਕਸੀਡੈਂਟ ਬਹੁਤ ਤਕੜਾ ਹੋ ਗਿਆ, ਟਿਊਸ਼ਨ ਹੀ ਪੜ੍ਹਨ ਗਿਆ ਉਹ, ਤੇ ਇਸ ਕਰਕੇ ਮੈਨੂੰ ਤਾਂ ਲੱਗਦਾ ਵੀ ਆਨਲਾਈਨ ਬਹੁਤ ਫਾਇਦਾ। ਬਾਕੀ ਜਿਹਨੇ ਪੜ੍ਹਨਾ ਜੀ ਉਹਨੇ ਤੁਸੀਂ ਆਨਲਾਈਨ ਵੀ ਵਧੀਆ ਐਜੂਕੇਸ਼ਨ ਲਏ ਨੀ, ਜਿਹਨੇ ਨਹੀਂ ਪੜ੍ਹਨਾ ਉਹ ਕਿਵੇਂ ਮਰਜ਼ੀ ਸੁਣੀ ਜਾਵੇ ਪ੍ਰੋਫੈਸਰਾਂ ਦੇ ਲੈਕਚਰ ਸੁਣੀ ਜਾਵੇ ਜਾਂ ਬੁੱਕਾਂ ਪੜ੍ਹੀ ਜਾਵੇ ਕੁਛ ਕਰੀ ਜਾਵੇ।
15: ਕਾਨਵੈਂਟ ਸਕੂਲਾਂ ਦੇ ਪੜ੍ਹੇ ਹੋਏ ਦੇਖ ਲਓ ਡਾਕੇ ਮਾਰਦੇ ਬਥੇਰੇ ਆ ਹਨਾ।
5: ਹਾਂਜੀ ਹਾਂਜੀ, ਮੈਂ ਤੁਹਾਨੂੰ ਆਪਣੀ ਇੱਕ ਛੋਟੀ ਜਿਹੀ ਗੱਲ ਦੱਸਦਾ ਜੀ, ਮੈਂ ਵੀ ਅਪਾਰਟਮੈਂਟ ਵਿੱਚ ਨਾ ਕੋਈ ਕਿਤਾਬ ਨਹੀਂ ਲਈ ਪੋਲ ਸਾਇੰਸ ਦੀ, ਮੈਨੂੰ ਪ੍ਰੋਫੈਸਰ ਨੇ ਇੱਕ ਦਿਨ ਉੱਥੇ ਕਲਾਸ ਦੇ ਵਿੱਚ ਰਾਜ ਪੜਾਇਆ, ਰਾਜ ਕਿਵੇਂ ਬਣਿਆ, ਮੀਰਾਂ ਦੀ ਲੋੜ ਸੀ, ਫਲਾਨਾ ਟੀਂਗ ਮਾਰਤਵਾਦ ਕੀ ਕਹਿੰਦਾ ਜੀ, ਉਹ ਮੇਰੇ ਦਿਮਾਗ 'ਚ ਹੀ ਛਪ ਗਿਆ, ਉਦੋਂ ਪੇਪਰ 'ਚ ਵੀ ਉਹੀ ਆ ਗਿਆ।
14: ਓਕੇ,
5: ਤੇ ਦੂਜਿਆਂ ਨੇ ਕਿਸੇ ਨੇ ਹਰੇਕ ਨੇ ਬੁੱਕਾਂ ਡਿਫਰੈਂਟ ਡਿਫਰੈਂਟ ਪੜ੍ਹੀਆਂ, ਉਹਨਾਂ ਦੇ ਨੰਬਰ ਘੱਟ ਆਏ, ਮੇਰੇ ਜ਼ਿਆਦਾ ਆਏ ਸੋਂਦੇ।
14: ਹਾਂ ਨਹੀਂ, ਇਹ ਤਾਂ ਵਿਸ਼ਾ ਹੀ ਇੱਦਾਂ ਦਾ ਵਾ ਜਿੰਨਾ ਤੁਸੀਂ ਵੱਧ ਪੜ੍ਹ ਲਓ ਸਾਰਾ ਕੁਛ ਖਿਚੜੀ ਬਣ ਜਾਂਦਾ।
5: ਹਾਂ, ਜੇ ਤੁਹਾਡੇ ਕਲਾਸ ਦੇ ਵਿੱਚ ਕੋਈ ਟੀਚਰ ਪੜ੍ਹਾ ਰਿਹਾ ਨਾ ਜੀ, ਕਿਤੇ ਬੰਦਾ ਧਿਆਨ ਨਾਲ ਸੁਣ ਵੀ ਲਵੇ ਨਾ, ਬਾਕੀ ਟੀਚਰ ਪੜ੍ਹਾਉਣ ਵਾਲਾ ਚਾਹੀਦਾ ਜੀ।
14: ਨਹੀਂ, ਇਹ ਬੜਾ ਫਾਇਦਾ, ਥੈਂਕ ਯੂ ਤੁਹਾਡਾ ਬਲਵੰਤ ਜੀ।
5: ਹਾਂਜੀ ਹਾਂਜੀ,
14: ਥੈਂਕ ਯੂ ਕਾਲ ਕਰਨ ਦੀ। ਅਸਲ ਦੇ ਵਿੱਚ ਤੁਸੀਂ ਮੰਨ ਲਓ ਚਲੇ ਵੀ ਜਾਓ ਤੁਸੀਂ ਕਲਾਸ 'ਚ, ਪਰ ਜੇ ਤੁਸੀਂ ਔਨਲਾਈਨ ਵੀ ਪੜ੍ਹ ਲੈਂਦੇ ਹੋ

0: ਤੇ ਜੇ ਮੰਨ ਲਓ ਕੋਈ ਟੀਚਰ ਦੇ ਨਾਲ ਉਹ ਨਹੀਂ ਨੌਲੇਜ ਕਿਤੇ ਮੈਚ ਖਾਣ ਕਰ ਰਹੀ ਤੇ ਤੁਸੀਂ ਕ੍ਰੋਸ ਚੈੱਕ ਕਰ ਲਿਆ। ਸੋ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਸਮੱਸਿਆ ਇੱਕ ਹੋਰ ਵੀ ਹੈ ਨਾ ਕਿ ਜਿਹੜਾ ਲੋਕ ਹੁਣ ਇੰਨੇ ਜ਼ਿਆਦਾ, ਜਨਸੰਖਿਆ ਇੰਨੀ ਜ਼ਿਆਦਾ ਵਾ, ਉਨੇ ਕਾਬਲ ਅਧਿਆਪਕ ਥੋੜ੍ਹੀ ਹੈਗੇ ਆ ਕਿਉਂਕਿ ਉਹਨਾਂ ਨੂੰ ਉਨੀ ਕਮਾਈ ਨਹੀਂ ਹੈ। ਇਸ ਕਰਕੇ ਅਧਿਆਪਕ, ਇਹ ਨਹੀਂ ਵੀ ਕੋਈ ਕਮੀ ਆ ਚੰਗੇ ਅਧਿਆਪਕਾਂ ਦੀ, ਪਰ ਇਸ ਕਿੱਤੇ ਨੂੰ ਬਹੁਤ ਸਾਰੇ ਛੱਡ ਗਏ ਨੇ ਕਿਉਂਕਿ ਇੱਜ਼ਤ ਮਾਣ ਤਾਂ ਘਟਿਆ ਘਟਿਆ, ਨਾਲ ਉਹਨਾਂ ਦੇ ਘਰਾਂ ਦੇ ਗੁਜ਼ਾਰੇ ਵੀ ਨਹੀਂ ਹੁੰਦੇ।
1: ਜਿਹੜੇ ਪੁਰਾਣੇ ਸਮੇਂ ਸੀ ਇਹਦਾ ਦੂਜਾ ਪਹਿਲੂ ਇਹ ਆ, ਸਮਾਂ ਬਹੁਤ ਬਦਲਿਆ ਅਤੇ ਸਮੇਂ ਦੇ ਨਾਲ ਤੁਰਨਾ ਪੈਣਾ। ਨੋ ਨੌਲੇਜ ਵਿਦਆਊਟ ਕੋਲੇਜ, ਐਨ ਐਪਲ ਏ ਡੇ ਕੀਪਸ ਦ ਡਾਕਟਰ ਅਵੇ, ਲਿਖਾ ਕੇ ਦੇਖ ਲਓ ਡਾਕਟਰ ਕਿਤੇ ਫਰੇ ਹੁੰਦਾ, ਹੈਨਾ। ਕਾਲਜ ਨਹੀਂ ਜਾਓਗੇ ਤਾਂ ਕਿਤੇ ਪੜ੍ਹਾਈ ਹੀ ਨਹੀਂ ਹੋਣੀ,
0: ਹੈਨਾ।
1: ਉਹ ਸਮੇਂ ਦੇ ਨਾਲ ਚੀਜ਼ਾਂ ਬਦਲਣੀਆਂ ਅਤੇ ਉਹ ਤਬਦੀਲੀ ਦੇ, ਤੁਸੀਂ ਹਾਂ ਪੱਖੀ ਜੇ ਹੰਗਾਰੇ ਦੀ ਗੱਲ ਕਰੋਗੇ ਤਾਂ ਮੀਂਹ ਸਭ 'ਤੇ ਪੈਂਦਾ, ਗਿੱਲਾ ਕੋਈ ਕੋਈ ਹੁੰਦਾ, ਗਿੱਲੇ ਹੋਣਾ ਬਹੁਤ ਜ਼ਰੂਰੀ ਹੈ।
0: ਨਹੀਂ, ਸਾਰਾ ਕੁਛ ਉਪਲਬਧ ਹੈ ਇਸ ਟਾਈਮ ਦੇ ਉੱਤੇ। ਹੁਣ ਬਾਈ, ਮੈਂ ਤਾਂ ਕਈ ਵਾਰੀ ਇਹ ਸੋਚਦਾ ਹੁੰਦਾ, ਮੰਨ ਲਓ ਫੋਰ ਇਗਜ਼ਾਮਪਲ, ਚਲੋ ਆਪਾਂ ਆਪਣੀ ਇਗਜ਼ਾਮਪਲ ਦੇਈਏ, ਅਤੇ ਜੋ ਆਪਾਂ ਹੁਣ ਇੱਥੇ ਗੱਲਬਾਤ ਕਰ ਰਹੇ ਹਾਂ ਜਾਂ ਆਪਾਂ ਕਰਦੇ ਹਾਂ, ਇਹ ਥੋੜ੍ਹੀ ਆ ਵੀ ਉਹ ਨੌਲੇਜ ਕਿਤੇ ਅਵੇਲੇਬਲ ਨੇਗੀ ਸਾਡੇ ਤੋਂ ਬਿਹਤਰ ਅਤੇ ਵੱਧ ਵਧੀਆ ਤਰੀਕੇ ਦੇ ਨਾਲ ਦੱਸਣ ਵਾਲੇ ਕਿੰਨੇ ਜਣੇ ਬੈਠੇ ਹੋਣਗੇ ਔਨਲਾਈਨ, ਜਿਹਦੇ ਬਾਰੇ ਕਈਆਂ ਦੇ ਬਾਰੇ ਸਾਨੂੰ ਵੀ ਨਹੀਂ ਪਤਾ, ਅਤੇ ਬਹੁਤਿਆਂ ਦੇ ਬਾਰੇ ਸ਼ਾਇਦ ਹੋ ਸਕਦਾ ਸਾਡੇ ਸਰੋਤਿਆਂ ਨੂੰ ਵੀ ਮੈਨੂੰ ਪਤਾ ਹੋਵੇ। ਪਰ ਮਸਲਾ ਇਹ ਹੁੰਦਾ ਵਾ ਵੀ ਉਹ ਸਾਰੀ ਇਨਫੋਰਮੇਸ਼ਨ ਹਰ ਇੱਕ ਦੇ ਲਈ ਸੁਣਨੀ, ਲੱਭਣੀ, ਉਹ 100-50 ਨੂੰ ਸੁਣ ਕੇ ਅਤੇ ਫਿਰ ਉਹਦੇ ਵਿੱਚੋਂ ਤੁਸੀਂ ਕੁਛ ਵੇਖਣਾ ਚਾਖਣਾ ਅਤੇ ਫਿਰ ਉਹ ਤੁਸੀਂ ਅੱਗੇ ਚੱਲ ਕੇ ਡਿਲੀਵਰ ਕਰਨਾ। ਬੇਸਿਕਲੀ ਅਜੋਕੇ ਸਮੇਂ ਦੇ ਵਿੱਚ ਨੌਲੇਜ ਤਾਂ ਤੁਹਾਨੂੰ ਹਰ ਜਗ੍ਹਾ ਦੇ ਉੱਤੋਂ ਲੱਭ ਜਾਂਦੀ ਆ, ਪਰ ਉਹ ਤੁਹਾਨੂੰ ਅਧਿਆਪਕ ਤਾਂ ਅੱਜ ਕੱਲ੍ਹ ਫਿਲਟਰ ਕਰਨ ਲਈ ਲੱਭਦੇ ਨੇ ਨਾ।
1: ਸਹੀ,
0: ਹੁਣ ਲੋੜ ਤਾਂ ਉਹ ਰਹਿ ਗਈ ਆ, ਅਦਰਵਾਈਜ਼ ਤਾਂ ਜਿਹੜਾ ਮਰਜ਼ੀ ਜੋ ਮਰਜ਼ੀ ਪੜ੍ਹ ਲਵੇ, ਜਿੰਨੇ ਕਈ ਕਰਦੇ ਹੀ ਨੇ, ਕਈ ਆਪੇ ਹੀ, ਉਹਨਾਂ ਨੂੰ ਟੀਚਰ ਦੀ ਵੀ ਲੋੜ ਨਹੀਂ ਪੈਂਦੀ, ਉਹ ਸਰਚਾਂ ਸੁਰਚਾਂ ਕਰਕੇ ਪੜ੍ਹ ਲੈਂਦੇ।
1: ਚੱਕਰ ਹੈ ਨਾ, ਅਧਿਆਪਕ ਨਹੀਂ ਤਾਂ ਟਿਊਸ਼ਨ 'ਚ ਪੜ੍ਹਾ ਦੇਣਾ, ਤੁਸੀਂ ਕੀ ਅਭਿਆਸ ਕਰਦੇ ਹੋ ਬੜਾ ਜ਼ਰੂਰੀ ਆ। ਹੁਣ ਸਵਿਮਿੰਗ ਦੀ ਕਿਤਾਬ ਪੜ੍ਹ ਕੇ ਥੋੜ੍ਹੀ ਸਵਿਮਿੰਗ ਸਿੱਖ ਹੁੰਦੀ, ਤੁਸੀਂ ਅਭਿਆਸ ਕਰਦੇ ਹੋ ਕਿ ਨਹੀਂ ਕਰਦੇ ਹੋ ਗੱਲ ਉਸ ਚੀਜ਼ 'ਤੇ ਨਿਰਭਰ ਕਰਦੀ ਹੈ।
0: ਸਗੋਂ ਅਭਿਆਸ ਵਾਲਾ ਵਧੀਆ ਜਾਣਦਾ ਹੁੰਦਾ ਵਾ
1: ਜੀ,
0: ਉਹਦਾ ਤਜਰਬਾ ਸਗੋਂ ਵੱਧ ਆ। 424 ਤੁਸੀਂ ਆਉਣੇ ਰਹੋ ਜੀ, 424-424।
1: ਹਾਂਜੀ, ਸਾਡੀ ਆਵਾਜ਼ ਆ ਰਹੀ ਤੁਹਾਡੇ ਤੱਕ?
2: ਹਾਂਜੀ, ਸਤਿ ਸ਼੍ਰੀ ਅਕਾਲ ਦੋਨੋਂ ਵੀਰਿਆਂ ਨੂੰ
0: ਜੀ। ਸਤਿ ਸ਼੍ਰੀ ਅਕਾਲ,
2: ਆਈ ਥਿੰਕ ਮੈਂ ਫਸਟ ਟਾਈਮ ਕਰ ਰਿਹਾ ਕਾਲ ਤੁਹਾਨੂੰ।
1: ਜੀ ਆਇਆਂ ਨੂੰ ਜੀ,
0: ਥੈਂਕ ਯੂ ਜੀ, ਫਸਟ ਟਾਈਮ ਕਰ ਰਹੇ ਹੋ ਤੁਹਾਨੂੰ।
2: ਬਹੁਤ ਸਾਲ ਤੋਂ ਸੁਣ ਰਹੇ ਹਾਂ ਤੁਹਾਡਾ ਰੇਡੀਓ ਹਾਂਜੀ
1: ਜੀ,
2: ਇਟਸ ਵੈਰੀ ਗੁੱਡ, ਕਿਉਂਕਿ ਇਹਦੇ ਨਾਲ ਰੇਡੀਓ ਹਾਂਜੀ ਨਾਲ ਐਂਟਰਟੇਨਮੈਂਟ ਨਹੀਂ ਹੈ, ਇੰਪਰੂਵਮੈਂਟ ਵੀ ਹੁੰਦੀ ਆਈ ਥਿੰਕ। ਇਹ ਵੀ ਇੱਕ ਚੀਜ਼ ਦੇਖੋ ਜੀ, ਟੌਪਿਕ ਤੁਸੀਂ ਚੱਲ ਰਹੇ ਹੋ, ਆਈ ਥਿੰਕ ਇਟਸ ਸਰ, ਤੁਸੀਂ ਵੀ ਇੱਕ ਟੌਪਿਕ ਹੋ, ਤੁਸੀਂ ਵੀ ਤਾਂ ਸਾਨੂੰ ਐਜੂਕੇਸ਼ਨ ਹੀ ਦੇ ਦਿੰਦੇ ਹੋ।
1: ਕਈ ਚੀਜ਼ਾਂ ਬੇਲੋੜੀਆਂ ਛੱਟੀਆਂ ਜਾਂਦੀਆਂ।
0: ਮੈਨੂੰ ਤਾਂ ਨਾ ਸਨੀ, ਕਈ ਵਾਰੀ ਇਹ ਲੱਗਦਾ ਵੀ ਬੜੇ ਮਸਲੇ ਹੱਲ ਹੋ ਜਾਣਗੇ ਜੇ ਨਾ ਨਿਊਜ਼ ਚੈਨਲ 24 ਘੰਟਿਆਂ ਵਾਲੇ ਜਿਹੜੇ ਆ ਨਾ, ਉਹਨਾਂ ਦਾ ਸਮਾਂ ਘਟਾ ਕੇ ਅਤੇ 5-7 ਘੰਟੇ 8 ਘੰਟੇ ਕਰ ਦਿੱਤਾ ਜਾਵੇ ਦਿਨ ਦੇ ਵਿੱਚ, ਅਤੇ ਕਿਉਂਕਿ ਉਹ ਕਈ ਵਾਰੀ ਸਿਰਫ ਨਿਊਜ਼ ਪੜ੍ਹਨ ਦੇ ਲਈ ਹੀ ਪੜ੍ਹੀ ਜਾਈਦੀਆਂ, ਕਿਉਂਕਿ ਬੜੇ ਚੈਨਲ ਉਹ ਵਾਰ ਵਾਰ ਰਿਪੀਟ
1: ਗੂਠਾ ਵੱਜੀ ਜਾਂਦਾ।
0: ਹਾਂ, ਇੱਕ ਹੁੰਦਾ ਵੀ ਨਿਊਜ਼ ਆਈ ਉਹ ਤੁਸੀਂ ਲੋਕਾਂ ਨੂੰ ਅੱਗੇ ਦੱਸੀ, ਇੱਕ ਹੁੰਦਾ ਵਾ ਵੀ ਫਿਰ ਤੁਹਾਨੂੰ ਪਤਾ ਵਾ ਤੁਹਾਡੀ ਮਜਬੂਰੀ ਆ ਵੀ ਯਾਰ ਹੁਣ ਅੱਗੇ ਕੀ ਦੱਸਣਾ, ਫਿਰ ਉਹਨੂੰ ਕ੍ਰੀਏਟ ਕੀਤਾ ਜਾਂਦਾ ਨਿਊਜ਼ ਨੂੰ, ਉਹ ਬੜਾ ਖਤਰਨਾਕ ਹੈ।
2: ਐਕਚੁਅਲੀ ਜਿਹੜੇ ਪ੍ਰੈਸ ਰਿਪੋਰਟਰ ਨੇ, ਜਰਨਲਿਸਟ ਨੇ, ਉਹ ਲੋਕ ਇਹ ਕਹਿੰਦੇ ਸੀ, ਕਹਿੰਦੇ ਸਾਡਾ ਕੰਮ ਇਹ ਨਹੀਂ ਹੁੰਦਾ ਸੀ ਨਿਊਜ਼ ਅਸੀਂ ਆਈ ਹੈ ਤਾਂ ਲੈਣੀ ਹੈ, ਅਸੀਂ ਇਹ ਦੇਖਦੇ ਸੀ ਨਿਊਜ਼ ਕ੍ਰੀਏਟ ਕਿਵੇਂ
1: ਕਰਨੀ ਹੈ,
2: ਠੀਕ ਹੈ ਨਾ, ਕਿਉਂਕਿ ਅੱਜ ਕੱਲ੍ਹ
1: ਕਾਰਨ ਘੜੀ ਜਾਂਦੀ
2: ਹੈ। ਹਾਂ, ਕਿ ਕ੍ਰੀਏਟ ਕਰੋ, ਉਹਦੇ ਵਿੱਚ ਥੋੜਾ ਤਖੜਲੀ ਹੋਵੇ ਤੇ ਥੋੜਾ ਜਿਹਾ ਲੋਕਾਂ ਦੇ ਵਿੱਚ ਐਂਟਰਟੇਨਮੈਂਟ ਹੋਵੇ।
1: ਐਗਜ਼ੈਕਟਲੀ,
2: ਕਿਉਂਕਿ ਅੱਜ ਦੀ ਡੇਟ ਦੇ ਵਿੱਚ ਅਗਰ ਤੁਸੀਂ ਆਲ ਵਰਲਡ 'ਚ ਦੇਖਿਆ ਜਾਏ ਨਾ, ਇਹਨਾਂ ਦੀ ਭੀੜ ਜ਼ਿਆਦਾ ਹੋ ਗਈ ਹੈ ਲੋਕਾਂ ਦੀ ਇਹ ਚੀਜ਼ਾਂ ਦੇ ਵਿੱਚ, ਗਲਤ ਨੂੰ ਗਲਤ ਕਹਿਣਾ ਹੀ ਨਹੀਂ ਚਾਹੁੰਦੇ, ਉਹ ਕਹਿੰਦੇ ਇਟਸ ਇਜ਼ ਐਂਟਰਟੇਨਮੈਂਟ,
1: ਲੋਕ ਸੁਣ ਰਹੇ ਆ, ਐਲਗੋਰਿਥਮ ਕਹਿ ਰਿਹਾ ਵੀ ਇਦਾਂ ਦੀ ਖਬਰ ਆਹ ਦੇਖੋ ਜੀ, ਆ ਟੌਪ 10 ਹੈਸ਼ਟੈਗ ਆ ਚੱਲ ਰਿਹਾ, ਇਹਦੇ ਤੇ ਖਬਰ ਬਣਾਓ ਕੋਈ।
2: ਔਰ ਦੂਜੀ ਗੱਲ, ਅਗਰ ਤੁਸੀਂ ਕਿਸੇ ਨੂੰ ਕਹਿੰਦੇ ਨਾ ਸਿਆਣੇ ਦੀ ਗੱਲ ਸੁਣੋ, ਕੋਈ ਸੁਣਨਾ ਨਹੀਂ ਚਾਹੁੰਦਾ ਅੱਜ ਦੀ ਡੇਟ 'ਚ, ਕਿਉਂਕਿ ਜਿਹੜੀ ਉਹ ਗੱਲ ਸੁਣੀ ਉਹਨੂੰ ਟਾਈਮ ਲੱਗਦਾ ਕਰਨ, ਕਿਸੇ ਕੋਲ ਇੰਨਾ ਟਾਈਮ ਨਹੀਂ ਹੈ ਕਿ ਮੈਂ ਉਸ ਚੀਜ਼ ਨੂੰ ਅੱਜ ਕਰਾਂ ਤੇ ਮੈਨੂੰ ਨਾਲ ਹੀ ਨਾਲ ਰਿਜ਼ਲਟ ਚਾਹੀਦਾ, ਪਰ ਕੋਈ ਵੇਟ ਨਹੀਂ ਕਰਨਾ
0: ਚਾਹੀਦਾ।
2: ਔਰ ਜਿਹੜੀ ਤੁਸੀਂ ਡਾਕਟਰ ਸਾਹਿਬ ਤੁਸੀਂ ਇੱਕ ਗੱਲ ਕੀਤੀ ਹੈ ਨਾ ਪ੍ਰੈਕਟਿਸ ਦੀ, ਇਹ ਜਿਹੜੀ ਚੀਜ਼ ਮਹਾਭਾਰਤ 'ਚ ਵੀ ਤੁਸੀਂ ਦੇਖੋ, ਜਦੋਂ ਅਕਲਵਿਆ ਨੇ ਸਿੱਖਿਆ ਸੀ ਦਰੋਣਾ ਤੋਂ ਤੀਰੰਦਾਜ਼ੀ,
1: ਠੀਕ ਹੈ,
2: ਉਹ ਇੱਕ ਆਨਲਾਈਨ ਸੀਗੀ ਬੇਸਿਕਲੀ, ਉਹ ਤਾਂ ਫੜ ਕੇ ਨੀ ਉਹਨੂੰ ਕਿਹਾ ਸੀ ਕਿ ਤੂੰ

0: ਆਕੇ ਕਰ ਪੜੋ ਪ੍ਰੈਕਟਿਸ ਆਪਣੇ ਆਪ ਦੇਖ
1: ਰਿਹਾ
0: ਸੀ ਅਭਿਆਸ ਕਰ ਰਿਹਾ ਸੀ ਠੀਕ ਹੈ ਨਾ ਤਾਂ ਉਹਦਾ ਪਰ ਪਨਿਸ਼ਮੈਂਟ ਕੀ ਮਿਲੇ ਅੰਗੂਠਾ ਦੇਣਾ ਪਿਆ
2: ਨਵੇਂ ਮੋਬਾਈਲ ਫੋਨ ਹੈ ਨਾ ਉਹ ਕਿਵੇਂ ਆਟੋ ਕਟ ਆਫ ਜੇ ਥੋੜਾ ਜਿਹਾ ਦੂਰ ਹੋ ਜਾਓ ਤੇ ਉਹ ਨੋਇਸ ਕੈਂਸਲੇਸ਼ਨ ਜੀ ਵੀ ਕਰਨ ਲੱਗ ਜਾਂਦੇ ਕਈ
1: ਵਾਰ ਓਕੇ ਉਹੀ ਚੱਕਰ ਹੋ ਗਿਆ ਹਾਂਜੀ
0: ਤੇ ਇੱਕ ਜਿਵੇਂ ਹੁਣ ਫੋਰ ਐਗਜ਼ਾਮਪਲ ਕੋਈ ਇੰਗਲਿਸ਼ ਦਾ ਟੀਚਰ ਆਤਾ ਹੈ ਠੀਕ ਹੈ ਜੀ ਉਹ ਸ਼ੇਕਸਪੀਅਰ ਪੜ੍ਹਾਉਂਦਾ ਤਾਂ ਸਟੂਡੈਂਟ ਅੱਗੇ ਉਹ ਪੁੱਛਦਾ ਕੁਐਸਚਨ ਮੈਨੂੰ ਸ਼ੇਕਸਪੀਅਰ ਨੇ ਕੀ ਦੇਣਾ ਅੱਗੇ ਜਾ ਕੇ ਲਾਈਫ ਚ ਮੈਂ ਕਿਉਂ ਪੜ੍ਹਾਂ ਦੇਖਿਆ ਜਾਏ ਤਾਂ ਹੁਣ ਦੋਨੋਂ ਪਾਸੇ ਠੀਕ ਵੀ ਆ ਟੀਚਰ ਕਹਿੰਦੇ ਸਿਲੇਬਸ ਚਾਹੇ ਤੁਹਾਨੂੰ ਪੜ੍ਹਾਉਣਾ ਉਹ ਕਹਿੰਦਾ ਕਿ ਮੈਨੂੰ ਸ਼ੇਕਸਪੀਅਰ ਨੇ ਕੀ ਕਰਨਾ ਮੈਂ ਤੇ ਕੰਮ ਕਰਾਂਗਾ ਚਾਹੇ ਕਾਰਪੈਂਟਰੀ ਕਰਨਾ ਕੁਛ ਕਰਨਾ ਮੈਨੂੰ ਤਾਂ ਪੈਸਾ ਮਿਲੇਗਾ ਸ਼ੇਕਸਪੀਅਰ ਦਾ ਥੋੜਾ ਪੈਸਾ ਮਿਲੇਗਾ
2: ਹੁਣ ਹਿਸਾਬ ਵਾਲੇ ਮਾਸਟਰ ਨੂੰ ਨਹੀਂ ਪੁੱਛਦਾ ਜੀ ਮਾਸਟਰ ਜੀ ਮੈਂ ਕਹਿੰਦਾ ਮਾਸਟਰ ਨੂੰ ਲੱਭਦਾ ਫਿਰਦਾ ਮੈਂ ਮਾਸਟਰ ਚੱਲਣਾ ਹੈ ਕੀ ਹੋ ਗਿਆ ਕਹਿੰਦਾ ਪਾਇਥਾਗੋਰਸ ਦੀ ਥਿਊਰਮ ਕਿਤੇ ਕੰਮ ਹੀ ਨਹੀਂ ਆ ਰਹੀ ਕਹਿੰਦਾ ਮੇਰੇ ਬਹੁਤ ਸ਼ੱਟਰ ਪਏ ਇਹਦੇ ਪਿੱਛੇ
1: ਉਦੋਂ ਕਈ ਹੋ ਸਕਦਾ ਕਈ ਚੀਜ਼ਾਂ
2: ਪਲੱਸ ਬੀ ਸਕੁਆਇਰ ਦਾ ਕੀ ਬਣਿਆ
1: ਕਈ ਚੀਜ਼ਾਂ ਬਾਈ ਜਿਹਦਾ ਨਾਂ ਕੰਮ ਆਉਣਾ ਹੈ ਨਾ ਕਈ ਫਾਰਮੂਲੇ ਪਰ ਮੈਂ ਬੜੀ ਵਾਰੀ ਇਹ ਚੀਜ਼ ਰਿਲਾਈਜ਼ ਕਰਦਾ ਵੀ ਜਿਹੜੀਆਂ ਚੀਜ਼ਾਂ ਉਦੋਂ ਨਹੀਂ ਪੜ੍ਹੀਆਂ ਹੁਣ ਜਦੋਂ ਉਹਦੇ ਬਾਰੇ ਜਾਣਨਾ ਪੈਂਦਾ ਨਾ ਜ਼ਿੰਦਗੀ 'ਚ ਕਿਤੇ ਨਾ ਕਿਤੇ ਲੋੜ ਪੈ ਜਾਂਦੀ ਆ ਅਤੇ ਹੁਣ ਜ਼ਿਆਦਾ ਮਿਹਨਤ ਲੱਗਦੀ ਹੈ ਜਿੱਦਾਂ ਮੰਨ ਲਓ ਇਹਨਾਂ ਨੇ ਸ਼ੇਕਸਪੀਅਰ ਦੀ ਗੱਲ ਕੀਤੀ ਆ ਅਤੇ ਜੇ ਜੇ ਮੈਂ ਉਦੋਂ ਮੰਨ ਲਓ ਉਹ ਚੀਜ਼ਾਂ ਪੜ੍ਹੀਆਂ ਹੁੰਦੀਆਂ ਅਤੇ ਅੱਜ ਮੈਂ ਉੱਥੋਂ ਸ਼ੁਰੂ ਕਰਨਾ ਹੀ ਉਹਦੇ ਉਹਦੀ ਬੇਸਿਕ ਇੰਟਰੋਡਕਸ਼ਨ ਤੋਂ ਅੱਗੇ ਮੈਂ ਸ਼ੁਰੂ ਕਰ ਲੈਂਦਾ
0: ਬਿਲਕੁਲ
1: ਸੋ ਇਹ ਜ਼ਿੰਦਗੀ 'ਚ ਲੋੜ ਤਾਂ ਕਿਤੇ ਨਾ ਕਿਤੇ ਵੇਖੋ ਹਰ ਇੱਕ ਚੀਜ਼ ਦੀ ਪੈਂਦੀ ਆ ਜਿੱਥੋਂ ਜੋ ਗਿਆਨ ਮਿਲੇ ਉਹ ਲੈ ਲੈਣਾ ਚਾਹੀਦਾ ਬੰਦੇ ਨੂੰ
0: ਪੜਾਇਆ ਗਿਆ ਕਦੀ ਨੁਕਸਾਨ ਨਹੀਂ ਹੁੰਦਾ ਉਹ ਤੁਹਾਡਾ ਆਪਣਾ ਖਜ਼ਾਨਾ ਜੇ ਦੌਲਤ ਚੱਲ ਜਾਏਗੀ ਪਰ ਪੜ੍ਹੀ ਚੀਜ਼ ਨਹੀਂ ਕਿਤੇ ਜਾਏਗੀ ਜੋ ਡਾਕਟਰ ਸਾਹਿਬ ਤੋਂ ਜ਼ਿਆਦਾ ਕੋਈ ਜਾਣਦਾ ਨਹੀਂ ਜਿਸ ਤਰ੍ਹਾਂ ਇਹ ਮੁਹਾਵਰੇ ਚੀਜ਼ਾਂ ਬੋਲਦੇ ਨੇ ਇਹ ਵੀ ਤਾਂ ਕਿਤੋਂ ਸਿੱਖੀਆਂ ਨੇ ਨਾ ਇਹਨਾਂ ਨੇ
1: ਕਿਉਂਕਿ ਇਹਨਾਂ ਦੇ ਇਹਨਾਂ ਦੇ ਵੇਖੋ ਛਪੀਆਂ ਨੇ ਇਹਨਾਂ ਨੇ ਉਸ ਸਮੇਂ ਦੇ ਵਿੱਚ ਉਹ ਛਾਪੀਆਂ ਜਦੋਂ ਮੇਰੇ ਵਰਗੇ ਸੋਚਦੇ ਸੀ ਵੀ ਇਹ ਕਿਹੜੀਆਂ ਕਿਤੇ ਕੰਮ ਆਉਣੀਆਂ ਪਰ ਉਦੋਂ ਦੀਆਂ ਜਿਹੜੀਆਂ ਤੁਹਾਡੇ ਅੰਦਰ ਛਪ ਗਈਆਂ ਨਾ ਉਹ ਅੱਜ ਵੀ ਕੰਮ ਆਉਂਦੀਆਂ ਉਸ ਛਪੇ ਦੇ ਉੱਤੇ ਬਾਕੀ ਜਿਹੜਾ ਵਾ ਉਹ ਬੜੇ ਵਧੀਆ ਫਿੱਟ ਹੋਈ ਜਾਂਦਾ ਗਾ ਕਿਉਂਕਿ ਸ਼ੌਂਕ ਵੀ ਬੰਦੇ ਨੂੰ ਫਿਰ ਉਹ ਪੈ ਜਾਂਦਾ
2: ਸਾਡਾ ਦਾਦਾ ਕਹਿੰਦਾ ਸੀ ਵੀ ਜੇ ਤੁਸੀਂ ਨਹਾਉਣ ਲੱਗਿਆਂ ਸਿਰ 'ਚ ਪਾਣੀ ਪੈਂਦਾ ਜਿਹੜੀ ਗੱਲ ਉੱਥੇ ਚੇਤੇ ਆ ਰੇਡੀਓ 'ਤੇ ਵੀ ਚੇਤੇ ਰਹਿ ਜਾਣੀ
1: ਉਹ ਰਹਿ ਜਾਣੀ
2: ਮਤਲਬ ਕਿਉਂਕਿ ਪਾਣੀ ਡਿਸਟਰੈਕਸ਼ਨ ਆ ਆਲਾ ਦੁਆਲਾ ਖਲਾਰਾ ਪਿਆ ਹੋਇਆ ਬਹੁਤ ਜ਼ਿਆਦਾ ਉਹਦੇ ਬਾਵਜੂਦ ਜੇ ਤੁਸੀਂ ਆਪਣੀ ਗੱਲ ਰੱਖ ਸਕਦੇ ਹੋ ਜਿਹਨੂੰ ਆਪਾਂ ਸਟੇਜ ਕਹਿੰਦੇ ਹਾਂ ਸਟੇਜ ਇੱਕ ਮੇਲਾ ਹੈ ਨਾ ਆਲੇ ਦੁਆਲੇ ਹਜ਼ਾਰਾਂ ਲੋਕ ਖੜੇ ਆ ਪਰ ਉਹਦੇ ਬਾਵਜੂਦ ਚੰਗਾ ਵਕਤ ਆਪਦੀ ਗੱਲ ਰੱਖ ਜਾਂਦਾ ਕਿਉਂਕਿ ਉਹਨੇ ਉਹਨਾਂ ਚੀਜ਼ਾਂ ਦਾ ਅਭਿਆਸ ਕੀਤਾ ਹੁੰਦਾ ਅਤੇ ਹਲੀਮੀ ਇੱਦਾਂ ਹੀ ਆ ਹਲੀਮੀ ਦਾ ਅਭਿਆਸ ਕਰਦੇ ਰਹੋ ਤੁਹਾਡੇ ਸੁਭਾਅ 'ਚ ਬੜ ਜਾਂਦੀ ਹੋ
1: ਮੈਂ ਨਾ ਇਹ ਬਿਲਕੁਲ ਭਾਈ ਸਹੀ ਗੱਲ ਹੈ ਤੁਹਾਡੀ ਅਤੇ ਮੈਂ ਉਦਾਂ ਜਿਹੜੇ ਬਾਕੀ ਹੋਰ ਕਿਸੇ ਦੀ ਵੀ ਇੱਦਾਂ ਦੀ ਕੋਈ ਬਿਰਤੀ ਹੋਵੇ ਜਾਂ ਫਿਰ ਬੱਚੇ ਕਿਸੇ ਦੀ ਹੋਵੇ ਅਤੇ ਮੈਂ ਆਪਣੀ ਐਗਜ਼ਾਮਪਲ ਦਊਂਗਾ ਮੈਂ ਵਿੱਚ ਨਾ ਬੜਾ ਚਿਰ ਗੈਬ ਰਿਹਾ ਪੜ੍ਹਾਈ ਤੋਂ ਜਿਹੜੇ ਜਿਹੜਾ ਸਮਾਂ ਬਹੁਤ ਇੰਪੋਰਟੈਂਟ ਮੰਨਿਆ ਜਾਂਦਾ ਮੈਂ ਉਸ ਸਮੇਂ ਦੇ ਵਿੱਚ ਮੈਂ ਐਵੇਂ ਕਹਾਂ ਵੀ ਮੈਂ ਨਹੀਂ ਧਿਆਨ ਦਿੱਤਾ ਮੇਰਾ ਜੀ ਨਹੀਂ ਕਰਦਾ ਹੁੰਦਾ ਪੜ੍ਹਨ ਨੂੰ ਪਰ ਉਹਦੇ ਨਾ ਦੋ ਪੱਖ ਨੇ ਉਹਦਾ ਕਈ ਵਾਰੀ ਮੈਂ ਇਸ ਤਰੀਕੇ ਦੇ ਨਾਲ ਉਹਨੂੰ ਵੇਖਦਾ ਵੀ ਜੇ ਮੈਂ ਉਹ ਸਮਾਂ ਮੰਨ ਲਓ 5-7 ਸਾਲ ਮੈਂ ਨਹੀਂ ਪੜ੍ਹਿਆ ਨਹੀਂ ਮੈਂ ਧਿਆਨ ਦਿੱਤਾ ਅਤੇ ਉਹਦੇ ਨਾਲ ਵੀ ਕੋਈ ਫਰਕ ਨਹੀਂ ਪਿਆ ਵੇਖ ਲਓ ਅੱਜ ਜਿਹੜੀ ਚੀਜ਼ ਦੀ ਲੋੜ ਹੈ ਉਹ ਮੈਂ ਕਰ ਹੀ ਲੈਂਦਾ ਹੈ ਨਾ ਜਾਂ ਮੈਂ ਲੱਭ ਹੀ ਲੈਂਦਾ ਜਾਂ ਮੈਂ ਪੜ੍ਹ ਹੀ ਲੈਂਦਾ ਜ਼ਿੰਦਗੀ 'ਚ ਜਦੋਂ ਮਰਜ਼ੀ ਤੁਸੀਂ ਪੜ੍ਹ ਲਓ ਇਹ ਇੱਕ ਪੱਖ
2: ਹੋਣਾ ਜ਼ਰੂਰੀ
1: ਹੈ ਨਾ ਇਹ ਇੱਕ ਪੱਖ ਆ ਪਰ ਜੇ ਮੰਨ ਲਓ ਉਹ ਸਮਾਂ ਸਹੀ ਤਰੀਕੇ ਦੇ ਨਾਲ ਲਾਇਆ ਹੁੰਦਾ ਤਾਂ ਹੋ ਸਕਦਾ ਵਾ ਅੱਜ ਦਾਇਰਾ ਹੋਰ ਵੀ ਵਾਈਡ ਹੁੰਦਾ ਅੱਜ ਉੰਨੀ ਮਿਹਨਤ ਨਾ ਕਰਨੀ ਪੈਂਦੀ ਕਿਉਂਕਿ ਜ਼ਿੰਦਗੀ 'ਚ ਤੁਹਾਨੂੰ ਭਾਵੇਂ ਪੜ੍ਹਾਈ ਲਿਖਾਈ ਆ ਭਾਵੇਂ ਕੋਈ ਹੁਨਰ ਤੁਸੀਂ ਸਿੱਖਣਾ ਵਾ ਜਾਂ ਕੁਛ ਵੀ ਕਰਨਾ ਵੇਖੋ ਮਿਹਨਤ ਤੁਹਾਨੂੰ ਕਰਨੀ ਪੈਣੀ ਹੈ ਕੋਈ ਸਮੇਂ ਰਹਿੰਦਿਆਂ ਕਰ ਲੈਂਦਾ ਕੋਈ ਸਮੇਂ ਦੇ ਲੰਘਿਆਂ ਕਰਦਾ ਕੋਈ ਸਮੇਂ ਤੋਂ ਪਹਿਲਾਂ ਕਰਕੇ ਬੈਠਾ ਹੁੰਦਾ ਸੋ ਇਹ ਜ਼ਰੂਰੀ ਆ ਬੱਚਿਆਂ ਨੂੰ ਇਹ ਚੀਜ਼ ਸਮਝਾਉਣੀ ਵੀ ਜੋ ਜਿੱਥੋਂ ਨੌਲੇਜ ਮਿਲਦੀ ਆ ਉਹਨੂੰ ਭਾਈ ਤੁਸੀਂ
2: ਲੈ
1: ਲਓ
0: ਮਿਹਨਤ ਜ਼ਰੂਰੀ ਹੈ ਚਾਹੇ ਤੁਸੀਂ ਪੜ੍ਹੇ ਹੋ ਚਾਹੇ ਅਨਪੜ੍ਹ ਹੋ ਬੇਸ਼ੱਕ ਅਨਪੜ੍ਹਾਂ ਦੀ ਵੀ ਤੁਸੀਂ ਅੱਜ ਦੇਖ ਲਓ ਬਾਇਓਗ੍ਰਾਫੀ ਦੇਖ ਲਓ ਅਗਰ ਉਹਨਾਂ ਨੇ ਵੀ ਕੋਈ ਤਰੱਕੀ ਕੀਤੀ ਹੈ ਕਿਤੋਂ ਨਾ ਕਿਤੋਂ ਭਾਵੇਂ ਪੜ੍ਹੇ ਨੇ ਚਾਹੇ ਉਹ ਪ੍ਰੈਕਟੀਕਲੀ ਵੇ ਨਾਲ ਪੜ੍ਹੇ ਨੇ ਕਿਸੇ ਵੀ ਤਰੀਕੇ ਨਾਲ ਪੜ੍ਹੇ
2: ਉਹਨਾਂ ਦਾ ਕੋਈ ਮੈਂਟਰ ਹੋਊ ਗੁਰੂ ਹੋਊ
0: ਗੁਰੂ ਹੋ ਤੇ ਸਾਡੇ ਅੱਜ ਪ੍ਰਾਈਮ ਮਿਨਿਸਟਰ ਵੀ ਬੈਠੇ ਆ ਉੱਥੇ ਤੇ ਉਹ ਵੀ ਤਾਂ ਕਿਤੇ ਨਾ ਕਿਤੇ ਪੜ੍ਹੇ ਹੀ ਆ, ਬੇਸ਼ਕ ਡਿਗਰੀਆਂ ਨੀ ਦਿਖਾਣੀਆਂ ਪਰ ਪੜ੍ਹੇ ਤੇ ਹੈਗੇ ਨੇ ਨਾ, ਉਹ ਕਿਤੇ ਨਾ ਕਿਤੇ ਨੌਲੇਜ ਤਾਂ ਉਹਨਾਂ ਨੂੰ ਬਹੁਤ ਚੰਗੀ ਹੈ ਨਾ, ਇੱਕ ਤਰ੍ਹਾਂ ਦੀ ਪੋਲੀਟੀਕਲ ਸਾਇੰਸ ਦੀ ਚੰਗੀ, ਤਾਂ ਹੀ ਕਰਕੇ ਉਹ ਮੈਨੇਜ ਕਰਦੇ
2: ਵੱਡੇ ਮੁਲਕ ਨੂੰ ਚਲਾਉਣਾ ਹਨਾ, ਕੋਈ ਖਾਲਾ ਜੀ ਦਾ ਵਾਰ
0: ਦੈਟਸ ਵਾਈ ਆਮ ਸੇਇੰਗ ਕਿ ਉਹਨਾਂ ਦਾ ਮੈਨੇਜ ਕਰ ਰਹੇ ਨੇ ਨਾ, ਦੇਖੋ ਕਿਨੂੰ ਇੱਕ ਇੱਕ ਪੋਜ਼ਿਟਿਵ ਚੀਜ਼ ਆ, ਬਾਕੀ ਚੀਜ਼ਾਂ ਕਿੰਤੂ ਪਰੰਤੂ ਚਲਦੀ ਰਹਿਣੀਆਂ ਹਰ ਬੰਦੇ ਨਾਲ ਚੱਲਣੀਆਂ ਉੱਥੇ। ਤੇ ਦੂਸਰੀ ਗੱਲ, ਅਸੀਂ ਅਗਰ ਦੇਖੀਏ ਅਸੀਂ ਵੀ ਲੋਕ, ਅਸੀਂ ਬਾਹਰੋਂ ਆਏ ਹਾਂ ਤਾਂ ਅਸੀਂ ਵੀ ਤਾਂ ਫੇਸ ਕਰਦੇ ਹਾਂ ਇੱਥੇ, ਬਟ ਇੱਜ਼ਤ ਅੱਜ ਵੀ ਅਸੀਂ ਲੋਕ ਸਾਰੇ ਕਰਦੇ ਹਾਂ ਅਧਿਆਪਕ ਦੀ ਜਿੱਥੇ ਵੀ ਮਿਲਣ ਵਰਲਡ ਵਾਈਡ ਦੇ ਵਿੱਚ।
1: ਸਮਝ ਆ ਗਈ ਨਾ।
0: ਔਰ ਦੂਸਰੀ ਚੀਜ਼, ਇੱਕ ਦੂਸਰੀ ਚੀਜ਼ ਹੋਰ ਦੱਸਣਾ ਮੈਂ, ਪ੍ਰੈਕਟੀਕਲ ਐਕਸਪੀਰੀਅੰਸ ਆ ਜਿਹੜਾ ਸਾਡੇ ਫੈਮਿਲੀ ਦੇ ਵਿੱਚ ਹੁੰਦਾ ਤੇ ਹੈਗਾ, ਮਤਲਬ ਕਿ ਉਹ ਟੀਚਰ ਨੇ ਤੇ ਉਹ ਐਵਜ ਸੀ ਜਿਵੇਂ ਭਾਜੀ ਨੂੰ ਯਾਦ ਕਹਿੰਦੇ ਨਾ, ਰਹਿ ਰਿਹਾ ਯਾਦ ਰਹਿ ਰਿਹਾ ਭਾਜੀ ਨੂੰ ਸਾਰੀ ਚੀਜ਼ਾਂ, ਉਹਨਾਂ ਨੂੰ ਵੀ ਨਾ ਉਹ ਗੂਗਲ ਕਹਿੰਦੇ ਸੀ ਉੱਥੇ, ਇਹ ਡਿਕਸ਼ਨਰੀ ਹੈ, ਕੋਈ ਵੀ ਉਹਨਾਂ ਨੇ ਕੋਈ ਚੀਜ਼ ਕਲਾਸ ਦੇ ਵਿੱਚ ਉਹਨਾਂ ਨੇ ਪੁੱਛਣੀ ਹੈ ਨਾ ਤੇ ਟੀਚਰ ਦੱਸਦੀ ਸੀ ਗੂਗਲ ਖੋਲ ਕੇ ਉਹਦਾ ਮਤਲਬ ਕੀ, ਉਹਨਾਂ ਨੇ ਪਹਿਲੇ ਦੱਸ ਦੇਣਾ ਜੀ ਇਹ ਮਤਲਬ, ਕਿਉਂਕਿ ਪੜ੍ਹੀ ਲਿਖਾਈ ਉਹ ਜੀ ਕੀਤੀਆਂ ਨੇ, ਠੀਕ ਨਾ। ਤੇ ਉਹ ਚੀਜ਼ਾਂ ਨੇ ਪਰ ਉਹਨਾਂ ਨੇ ਵੀ ਫੇਸ ਇੱਥੇ ਬਹੁਤ ਕੀਤਾ, ਬਟ ਅੱਜ ਦੀ ਡੇਟ ਦੇ ਵਿੱਚ 2-3 ਸਾਲਾਂ ਬਾਅਦ ਉਹ ਬੱਚੇ ਜਿਹਨਾਂ ਨੇ ਸਭ ਤੋਂ ਜ਼ਿਆਦਾ ਮੈਸ ਪਾਇਆ ਹੁੰਦਾ ਸੀ, ਅੱਜ ਉਹੀ ਉਹਨਾਂ ਦੇ ਘਰ ਦੇ ਬੁੱਕੇ ਦਿੰਦੇ ਟੀਚਰਾਂ ਨੂੰ, ਇੱਜ਼ਤ ਕਰਦੇ ਨੇ ਇੱਥੇ। ਔਰ ਇਹ ਮੈਂ ਪ੍ਰੈਕਟੀਕਲੀ ਪਿਛਲੇ 8-10 ਸਾਲਾਂ ਤੋਂ ਦੇਖ ਰਿਹਾ ਕਿ ਉਹ ਇਨਵਾਇਰਮੈਂਟ ਕਿਵੇਂ ਚੇਂਜ ਹੋਇਆ। ਉਹ ਇੰਨੀ ਪੋਪੂਲਰ ਸਕੂਲ ਦੀ ਹੋ ਗਈ ਹੈ, ਉਹ ਕਿਸ ਵਜ੍ਹਾ ਤੋਂ ਹੋਈ, ਕਿਉਂਕਿ ਉਹਨੂੰ ਲਰਨਿੰਗ ਔਰ ਟੀਚਿੰਗ ਉੱਥੋਂ ਇੰਡੀਆ ਤੋਂ ਉਹ ਚੀਜ਼ ਮਿਲੀ ਹੈ ਜਿਹਦੀ ਉਹਨੇ ਹੁਣ ਅੱਗੇ ਦੇਣੀ ਸ਼ੁਰੂ ਕੀਤੀ ਹੈ ਤੇ ਬੱਚੇ ਸਮਝਣੇ ਸ਼ੁਰੂ ਹੋਏ ਨੇ। ਇਹ ਬੜੀ ਮਾਣ ਵਾਲੀ ਗੱਲ ਹੈ ਕਿ ਆਪਣੇ ਲੋਕਾਂ ਨੇ ਵੀ ਆ ਕੇ ਇੱਥੇ ਸਾਰਾ ਕੁਛ ਕੀਤਾ, ਪਰ ਵੈਲਿਊ ਦੇਖੋ ਟੀਚਰਾਂ ਦੀ ਰਹਿਣਗੀਆਂ। ਅਗਰ ਉਹ ਵੀ ਅੰਜਨਾ ਵੀ ਬੋਲ ਰਹੀ ਹੈ ਉਹ ਗਲਤ ਬੋਲ ਰਹੀ ਹੈ, ਇਨਫਲੂਐਂਸ ਚ ਹੈ, ਕਿਉਂਕਿ ਉਹ ਵੀ ਤਾਂ ਪੜ੍ਹੀ ਹੈ ਕਿਤੋਂ।
1: ਬਿਲਕੁਲ,
0: ਇਸਦਾ ਮਤਲਬ ਇਟਸੈਲਫ ਉਹ ਆਪਣੇ ਟੀਚਰਾਂ ਦਾ ਵੀ ਅਪਮਾਨ ਕਰ ਰਹੀ ਹੈ ਨਾ ਇਹ ਚੀਜ਼ਾਂ ਤੋਂ।
1: ਡੈਫੀਨੇਟਲੀ, ਇਹ ਤੇ ਮਤਲਬ ਅੱਜ ਕੱਲ ਤੇ ਵੇਖੋ, ਮੈਂ ਤੇ ਇਹ ਮੰਨਦਾ ਵੀ ਕੋਈ ਵੀ ਬੰਦਾ ਨਾ, ਥੈਂਕ ਯੂ ਸਨੀ ਜੀ, ਥੈਂਕ ਯੂ ਤੁਹਾਡਾ ਕਾਲ ਕਰਨ ਲਈ, ਬੜੇ ਸੋਹਣੇ,
0: ਥੈਂਕ ਯੂ ਵੈਰੀ ਮਚ,
1: ਮਿਹਰਬਾਨੀ, ਥੈਂਕ ਯੂ, ਕਰਦੇ ਰਿਹਾ ਕਰੋ ਕਾਲ, ਬੜੇ ਸੋਹਣੇ ਤੁਹਾਡੇ ਵਿਚਾਰ, ਨਹੀਂ ਨਹੀਂ, ਥੈਂਕ ਯੂ ਜੀ, ਥੈਂਕ ਯੂ। ਸੋ ਉਹਦੇ ਵਿੱਚ ਮੈਂ ਤੇ ਅੱਜ ਕੱਲ ਇਹ ਮੰਨਦਾ ਵੀ ਪਰਿਵਾਰ ਦੇ ਵਿੱਚ ਮੰਨ ਲਓ ਜੇ 4 ਜੀ ਨੇ ਤੇ ਇਹ ਹੋ ਹੀ ਨਹੀਂ ਸਕਦਾ ਵੀ ਕੋਈ ਇੱਕ ਅੱਧਾ ਆਨਲਾਈਨ ਸਿੱਖਿਆ ਕਿਸੇ ਨਾ ਕਿਸੇ ਕਿਸਮ ਦੀ ਨਾ ਲੈ ਰਿਹਾ ਹੋਵੇ, ਤੁਹਾਡੇ ਪਰਿਵਾਰ ਦੇ ਹੋ ਸਕਦਾ ਬੱਚੇ ਹੀ ਲੈ ਰਹੇ ਹੋਣ, ਉਹ ਵੱਖਰੀ ਗੱਲ ਹੈ ਕਿ ਕੋਈ ਚੀਜ਼ ਸਾਨੂੰ ਉਦੋਂ ਚੁੱਭ ਜਾਂਦੀ ਆ ਜਦੋਂ ਕਿਸੇ ਦੀ ਕਹੀ ਸਾਨੂੰ ਸਾਡੇ ਖਿਲਾਫ਼ ਜਾਪਦੀ ਆ, ਕਿਸੇ ਨੇ ਕਹਿ ਕੇ ਕਵਾਤਾ ਜਾਂ ਕਿੱਦਾਂ ਕਵਾਤਾ, ਉਹ ਵੀ ਚਲੋ ਇੱਕ ਅਲੱਗ ਪੱਖ ਆ, ਪਰ ਜਦੋਂ ਸਾਨੂੰ ਕੋਈ ਚੀਜ਼ ਸਾਡੇ ਦੇ ਨਾਲ ਨਹੀਂ ਹੁੰਦੀ ਜਾਪਦੀ ਤਾਂ ਅਸੀਂ ਉਹਦੇ ਖਿਲਾਫ਼ ਜਾਣੇ ਅਣਜਾਣੇ ਵੀ ਕਈ ਵਾਰੀ ਗਲਤ ਬੋਲ ਜਾਂਦੇ ਹਾਂ। ਸੋ ਇਸੇ ਕਰਕੇ ਕਹਿੰਦੇ ਨੇ ਵੀ ਤੁਸੀਂ ਬੋਲਣ ਤੋਂ ਪਹਿਲਾਂ ਤੋਲ ਲਓ, ਕਿੱਥੋਂ ਕਿੱਥੇ ਜਾਂਦੀਆਂ ਨੇ ਗੱਲਾਂ,
2: ਨਹੀਂ ਉਹ ਸਹੀ ਆ,
1: ਸ਼ਬਦ ਐਵੇਂ ਥੋੜ੍ਹੀ ਸ਼ਬਦ ਗੁਰੂ ਆ, ਉਹਦੀ ਰਿਸਪੈਕਟ ਵੀ ਕਰਨੀ ਪੈਂਦੀ ਆ। 106 ਤੁਸੀਂ ਆਉਣੇ ਰਹੋ ਜੀ,
2: ਕੌਮੀ ਪੱਧਰ ਤੇ ਅਵਾਰਡ ਜਿੱਤਿਆ ਜੀ ਇਹਨਾਂ ਕੰਮਾਂ ਚ।
1: ਹਾਂ, ਕੋਈ ਕਈ ਵਾਰ ਨਾ ਸਾਡਾ ਜਿੱਦਾਂ ਬਦਲਿਆ ਹੁੰਦਾ ਵਾ ਸਿਸਟਮ, ਮੈਨੂੰ ਲੱਗਦਾ ਨਾਂ ਨੂੰ ਵਿੱਚੋਂ ਜਿਹੜੇ ਆ ਉਹ ਕਈਆਂ ਦੇ ਵਿੱਚੋਂ ਡਿਲੀਟ ਹੋ ਚੁੱਕੇ ਨੇ ਤੇ ਉਹਦੇ ਵਿੱਚ ਫਿਰ ਦੁਬਾਰਾ ਤੋਂ
2: ਦਿਲ ਦੀ ਡੈਰੀ ਤੇ ਨੋਟ
1: ਕਰਨੇ ਪੈਂਦੇ। ਹਾਂਜੀ,
3: ਲੱਗ ਗਿਆ ਜੀ ਪਤਾ ਭਾਜੀ, ਤਾਂ ਹੀ ਮੈਂ ਕੋਈ ਆਲ ਗੁੱਡ ਭਾਜੀ ਹੈ ਨਾ, ਇਹ ਟੌਪਿਕ ਆ ਬੜਾ ਘੈਂਟ, ਬਹੁਤ ਜਿਹੜਾ ਭਾਜੀ ਬੋਲ ਕੇ ਗਏ ਨੇ ਬਹੁਤ ਜ਼ਿਆਦਾ ਰੈਲੀਵੈਂਟ ਗੱਲਾਂ ਕਹਿ ਕੇ ਗਏ, ਮਜ਼ਾ ਆ ਗਿਆ ਸੁਣ ਕੇ। ਤੇ ਇਹਦੇ 'ਚ ਭਾਜੀ ਪਤਾ ਕੀ ਆ, ਇੱਕ ਤਾਂ ਸਭ ਤੋਂ ਵੱਡਾ ਫੈਕਟਰ ਕੀ ਹੈ ਕਿ ਤੁਸੀਂ ਕਦੀ ਵੀ ਕਿਸੇ ਵੀ ਕੁਛ ਵੀ ਪੜ੍ਹ ਸਕਦੇ ਹੋ, ਉਮਰ ਦਾ ਕੋਈ ਤਕਾਜ਼ਾ ਨਹੀਂ ਹੈ ਨਾ, ਆਹ ਮੇਰੇ ਤੇ ਕਰਦਾ। ਮੈਨੂੰ ਨਾ ਸਬਰ ਨੇ ਇੱਕ ਦਿਨ ਪੁੱਛਿਆ, ਐਮਰਜੈਂਸੀ ਪਾਪਾ ਬੜਾ ਸੁਣਿਆ ਕੀ ਹੁੰਦਾ ਐਮਰਜੈਂਸੀ, ਮੈਂ ਬੜਾ ਹੈਰਾਨ ਹੋ ਗਿਆ ਯਾਰ, ਮੈਂ ਕਿਹਾ ਮੈਂ ਵੀ ਨੀ ਕਦੀ ਮਤਲਬ ਡਿਟੇਲ ਚ ਪੜ੍ਹਿਆ, ਕਿਉਂਕਿ ਮੇਰੇ ਤੋਂ ਵੀ ਪਹਿਲੇ ਦੀ ਗੱਲ ਆ ਹੈ ਨਾ ਕਿ ਮੈਂ ਐਮਰਜੈਂਸੀ ਹੋਇਆ ਕੀ ਸੀ,
2: ਗੂਗਲ ਨੇ ਆਪਾਤਕਾਲੀਨ ਕਹਿ ਕੇ ਚੁੱਪ ਕਰ ਜਾਣਾ।
3: ਹਾਂ ਭਾਈ, ਉਹੀ ਗੱਲ ਆ ਹੈ ਨਾ, ਹੁਣ ਤੁਸੀਂ ਡਿਟੇਲ ਜਾਣਾ। ਮੈਂ ਕੀ ਕੀਤਾ, ਮੈਂ ਗੌਤਮ ਭਾਈ ਨੂੰ ਮੈਸੇਜ ਕੀਤਾ, ਜੋ ਟਿਊਜ਼ਡੇ ਨਿਊਜ਼ ਐਂਡ ਵਿਊਜ਼ ਹੁੰਦਾ ਮੇਰੇ ਵਾਸਤੇ ਬੜਾ ਇੰਪੋਰਟੈਂਟ ਸੋਰਸ ਹੈ ਉਹ, ਹੈ ਨਾ। ਤੇ ਭਾਜੀ ਕਹਿੰਦੇ ਕੋਈ ਨੀ 2 ਹਫ਼ਤੇ ਬਾਅਦ ਕਰਦਾ, ਇਨ ਦਾ ਮੀਨ ਟਾਈਮ ਮੈਂ ਪੜ੍ਹਿਆ ਥੋੜਾ ਬਹੁਤ। ਫਿਰ ਭਾਜੀ ਨੇ ਇੱਕ ਪ੍ਰੋਗਰਾਮ ਕੀਤਾ, ਫਿਰ ਮੈਂ ਵਿਕਾਸ ਦੇ ਵਿਕ੍ਰਿਤੀ ਦਾ ਐਮਰਜੈਂਸੀ ਤੇ ਇੱਕੋ ਲੈਕਚਰ ਆ ਉਹ ਸੁਣਿਆ, ਫਿਰ ਮੈਂ ਸਮਰ ਨੂੰ ਦੱਸਿਆ। ਤੇ ਭਾਜੀ ਇੰਨਾ ਈਜ਼ੀ ਹੋ ਗਿਆ ਮੇਰੇ ਲਈ ਵੀ ਸਮਝਣਾ ਤੇ ਸਮਰ ਲਈ ਵੀ, ਠੀਕ ਹੈ। ਹੁਣ ਹੁਣ ਆ ਆਨਲਾਈਨ ਉਹਦਾ ਹਰੀ ਕੋਲ ਗੌਤਮ ਕਪਿਲ ਹੈ ਨੀ, ਬਦਕਿਸਮਤੀ ਹਰੀ ਦੀ, ਪਰ ਸਟਿਲ ਮਤਲਬ ਉਹ ਕੰਟੈਂਟ ਚੋਂ ਮੈਂ ਕੀ ਕੱਢਣਾ ਸੀਗਾ, ਮੈਂ ਸਾਰਿਆਂ ਦਾ ਇੰਪੋਰਟੈਂਟ ਬੰਦੇ ਆ ਜਿਹਨਾਂ ਨੂੰ ਮੈਨੂੰ ਟਰੱਸਟ ਹੈ, ਮੈਂ ਕੱਢ ਕੇ ਉਹਨੂੰ ਸਮਝਾ ਦਿੱਤਾ। ਹੁਣ ਆਹ ਚੀਜ਼ ਪੋਸੀਬਲ ਨਹੀਂ ਹੈ ਤੇ ਮੈਂ ਕੁਛ ਉਹਨੂੰ ਉਲਟਾ ਸਿੱਧਾ ਵੀ ਸਮਝਾ ਸਕਦਾ ਸੀ ਨਿਊਜ਼ ਚ ਦੇਖ ਕੇ ਪੁਰਾਣੀਆਂ, ਹੈ ਨਾ, ਕਿ ਉਹ ਪੋਸੀਬਲ ਹੀ ਨਹੀਂ ਸੀਗਾ। ਇਸ ਕਰਕੇ ਮੇਰਾ ਮੀਡੀਆ ਸਭ ਤੋਂ ਵੱਡਾ ਫੈਕਟਰ ਆਵੇ ਕਿ ਤੁਸੀਂ ਕਦੀ ਵੀ ਕਿਸ ਚੀਜ਼ ਵੀ ਕਦੀ ਵੀ ਇਨਫੋਰਮੇਸ਼ਨ ਲੈ ਸਕਦੇ ਹੋ ਰੈਲੇਵੈਂਟ ਸੋਰਸਿਸ ਤੋਂ, ਖਾਸ ਕਰਕੇ ਅਜੇ ਟੀਚਰਸ ਨੇ। ਇਹਨਾਂ ਦੇ ਲਾਈਫ ਲੈਸਨ ਕਦੀ ਸੁਣੋਗੇ ਕਦੀ, ਮਤਲਬ ਬੁੱਧਿਜ਼ਮ ਮੈਨੂੰ ਨੀ ਪਤਾ ਸੀ, ਮੈਂ ਇਹਨਾਂ ਦੇ ਲੈਕਚਰ ਤੋਂ ਸੁਣਿਆ, ਮੈਨੂੰ ਨੀ ਪਤਾ ਸੀ ਓਸ਼ੋ ਕੌਣ ਆ, ਤੇ ਮੈਂ ਇਹਨਾਂ ਦੇ ਲੈਕਚਰ ਤੋਂ ਪੜਿਆ, ਹੈ ਨਾ ਭਾਈ, ਆਹ ਚੀਜ਼ਾਂ ਮਤਲਬ ਮੈਨੂੰ ਆ ਲੱਗਦਾ ਕਿ ਵੈਰੀ ਇੰਪੋਰਟੈਂਟ।
1: ਇਹ ਚੀਜ਼ਾਂ ਸਿਲੇਬਸ 'ਚ ਨਹੀਂ ਨਾ ਹੁੰਦੀਆਂ ਬਹੁਤੀਆਂ।
3: ਹਾਂਜੀ
2: ਹਾਂਜੀ ਭਾਈ, ਆਹ ਸਮਝਾਂਗੇ।
3: ਐਂਡ ਵਿੱਚ ਮੈਂ ਤੁਹਾਨੂੰ ਇਹੀ ਕਹਿਣਾ ਸੀ ਕਿ ਹੁਣ ਮੇਰੇ ਵਰਗਾ ਜਿਹੜਾ ਬੱਚਾ ਕਦੀ ਜ਼ਿੰਦਗੀ 'ਚ ਮੈਂ ਪੜ੍ਹ ਸਕਦਾ ਸੀ ਵਧੀਆ ਜੇ ਮੈਨੂੰ ਇਹੋ ਜਿਹੇ ਟੀਚਰ ਮਿਲਦੇ, ਮਤਲਬ ਮੈਂ ਇੰਟਰਸਟਿੰਗਲੀ ਮਤਲਬ ਵਧੀਆ ਤਰੀਕੇ ਨਾਲ ਪੜ੍ਹਨਾ ਸੀ ਜਿੰਨਾ ਮੈਂ ਪੜ੍ਹਿਆ।
2: ਟੀਚਰ ਟੀਚਰ ਇਹ ਕਹੀ ਜਾਂਦੇ ਆ, ਕਹਿੰਦੇ ਜੇ ਸਟੂਡੈਂਟ ਚੰਗੇ ਹੁੰਦੇ ਤਾਂ ਸਾਡੀ ਕਦਰ ਪੈਂਦੀ ਆ,
1: ਸਾਡਾ ਰਿਜ਼ਲਟ ਠੀਕ ਹੋ ਜਾਣਾ ਸੀ,
2: ਮੈਂ ਪਲਾਨ ਸਾਡਾ ਤਾਂ ਹੀ ਗਲਤ ਆਇਆ।
3: ਹਾਂ ਭਾਜੀ, ਪਤਾ ਕਿਉਂ? ਕਿਉਂਕਿ ਹੁਣ ਸਮਝੋ ਕਿ ਸਕੂਲ 'ਚ ਕਲਾਸ 'ਚ ਨਾ 60 ਬੱਚਾ ਬੈਠਾ, ਐਮ ਬੀ ਏ ਦੀ ਕਲਾਸ 40 ਬੱਚਾ ਬੈਠਾ, ਹੁਣ ਜਿਹੜੇ ਪਿਛਲੇ 5 ਬੈਕ ਬੈਂਚਰ ਹੈ ਨਾ, ਉਹਨਾਂ ਨੂੰ ਪੜ੍ਹਾ ਕੇ ਦਿਖਾਓ ਤਾਂ ਮੰਨਾ।
2: ਆਹੋ, ਤਾਂ ਡੈਸਕਾਂ ਤੇ ਪ੍ਰਕਾਰ ਨਾ ਸ਼ੀਲਾ ਸ਼ੈਲਪੀ ਲਿਖੀ ਜਾਂਦੇ।
3: ਹਾਂ, ਉਹ ਕਿਉਂ ਲੈ ਰਹੇ ਆ ਆ ਨਹੀਂ ਪਤਾ। ਹੁਣ ਭਾਜੀ, ਸਾਡੇ 7 ਸਬਜੈਕਟ ਸੀਗੇ ਐਮ ਬੀ ਏ ਦੇ ਲਾਸਟ ਸਮੈਸਟਰ 'ਚ, ਇੱਕ ਸਟ੍ਰੈਟੇਜਿਕ ਮੈਨੇਜਮੈਂਟ ਕਰਕੇ ਸਬਜੈਕਟ ਹੁੰਦਾ, ਉਹਨਾਂ ਸਾਨੂੰ ਇੱਕ ਬ੍ਰਿਗੇਡੀਅਰ ਸਰ ਪੜ੍ਹਾਉਂਦੇ ਹੁੰਦੇ ਸੀ, ਰਿਟਾਇਰਡ ਸੀਗੇ, ਬ੍ਰਿਗੇਡੀਅਰ ਸੀਗੇ
1: ਜੀ।
3: ਤੇ ਸਰ ਭਾਜੀ, ਤੁਸੀਂ ਮੰਨੋਗੇ ਨੀ ਕਿ ਆਈ ਡੋਂਟ ਨੋ ਕਿ ਉਹਨਾਂ ਨੇ ਕਿਵੇਂ ਲੱਭਿਆ। ਮੈਂ ਜਿਵੇਂ ਐਗਜ਼ਾਮਪਲ ਬੜੇ ਲਾਈਵ ਜੇ ਦੇਣੇ, ਮਜ਼ਾਕ 'ਚ ਦੇਣੇ, ਬਟ ਮੈਂ ਐਗਜ਼ਾਮਪਲ ਦੇਣੇ। ਤੇ ਸਰ ਮੈਨੂੰ ਕਹਿੰਦੇ ਕਿ ਤੂੰ ਨਾ ਲੈਦਾ ਆਇਆ ਕਰ ਮੇਰੇ ਕੈਬਿਨ 'ਚ। ਤੇ ਭਾਈ, ਮੈਂ ਸਟ੍ਰੈਟੇਜਿਕ ਮੈਨੇਜਮੈਂਟ 'ਚ ਟੌਪ ਕੀਤਾ ਸੀ ਪੂਰੇ ਕਾਲਜ 'ਚ
1: ਜੀ,
3: ਕਿਉਂਕਿ ਮੇਰੇ ਕੋਲ ਬੁੱਕ ਵਾਲੇ ਆਨਸਰਸ ਨਹੀਂ ਦਿੱਤੇ ਜਾਂਦੇ ਸੀ, ਤੇ ਉਹਨਾਂ ਨੇ ਮੈਨੂੰ ਅਲੱਗ ਸਮਝਾਇਆ, ਇਟ ਡਜ਼ਨਟ ਰੀਲੀ ਮੈਟਰ। ਸਿੰਪਲ ਚੀਜ਼ ਕਹਿੰਦੇ, ਤੂੰ ਸਮਝਾਉਣੀ ਹੈ, ਤੂੰ ਆਪਣੇ ਐਗਜ਼ਾਮਪਲ ਸਮਝਾ, ਤੂੰ ਲਾਈਵ ਐਗਜ਼ਾਮਪਲ ਦੇਣੇ ਆ ਉਹ ਦੇਣੇ ਆ। ਹੁਣ ਮਤਲਬ ਇੱਕ ਛੋਟੇ ਐਗਜ਼ਾਮਪਲ ਦਿੱਤਾ,
2: ਉਦੋਂ ਦਾ ਹੀ ਮੈਂ ਟੌਪਿਕ ਤੋਂ ਹਟ ਕੇ ਬੋਲਦਾ।
3: ਮੈਂ ਤੁਹਾਨੂੰ ਵੀ ਭਾਈ, ਮੈਂ ਇਕਨੋਮਿਕਸ 'ਚ ਸਭ ਤੋਂ ਲੋ ਆ, ਮੈਨੂੰ ਰੇਡੀਓ ਤੁਹਾਡਾ ਵੀ ਭਾਜੀ ਆਈ ਹੈ ਕਿ ਜੇ ਤੁਸੀਂ ਵਿਚਾਰ ਦਿੰਦੇ ਹੋ, ਤੁਸੀਂ ਅੱਜ ਕਹਾਣੀ ਤੀਜੀ ਵਾਰ ਤੁਸੀਂ ਕਿਹਾ ਮੈਂ ਕੁਝ ਹੋਰ ਕੱਢਿਆ ਉਸ ਕਹਾਣੀ ਚੋਂ, ਬਾਕੀ ਉਹਦੇ ਚੋਂ ਕੁਝ ਹੋਰ। ਜਦੋਂ ਮੈਂ ਸੁਣ ਰਿਹਾ ਸੀ ਨਾ, ਮੈਂ ਕਿਹਾ ਭਾਈ ਲਵ ਸਟੋਰੀ ਸੁਣਾਉਣ ਤੇ ਆ ਗਏ ਸਵੇਰੇ ਸਵੇਰੇ, ਪਰ ਜਦੋਂ ਐਂਡ ਹੋਇਆ ਤੇ ਸਮਝ ਆਇਆ ਕਿ ਯਾਰ ਆਹ ਵੀ ਤਾਂ ਕੱਢ ਸਕਦੇ ਸੀ ਇਹਦੇ ਚੋਂ, ਹੈ ਨਾ। ਬਸ ਆਹੀ ਆ, ਸੇਮ ਇਹੀ ਆ ਕਿ ਜਿਹਨੇ ਜੋ ਕੱਢਣਾ ਉਹ ਕੱਢ ਲੈਣਾ, ਤੇ ਜਿਹਨਾਂ ਨੇ ਕਹਿਣਾ ਤੇ ਉਹਨਾਂ ਨੇ ਨੈਗੇਟਿਵ ਹੀ ਕਹਿਣਾ।
2: ਮੁਹੱਬਤਾਂ ਚੋਂ ਬਾਗਬਾਨ ਵੀ ਨਿਕਲ ਸਕਦੀ।
1: ਬਿਲਕੁਲ
3: ਬਿਲਕੁਲ ਭਾਜੀ, ਬਿਲਕੁਲ ਬਿਲਕੁਲ,
1: ਥੈਂਕ ਯੂ ਸਿਮਰਨ।
2: ਉਹ ਨਹੀਂ ਸਹੀ ਆ, ਉਹ ਤਾਹਿਰਾ ਸਰਾ ਵੀ ਇਹ ਕਹਿੰਦੇ ਨਾ ਕਿ ਕੀ ਕਹਿਣਾ ਹੈ, ਮੇਰੇ ਤੇ ਇਤਬਾਰ ਨਹੀਂ, ਮਤਲਬ ਤੈਨੂੰ ਤੇਰੇ ਤੇ ਇਤਬਾਰ ਨਹੀਂ, ਨੁਕਤੇ ਨੂੰ ਪ੍ਰਕਾਰ ਨੇ ਚੱਕਰ ਦਿੱਤਾ ਹੈ, ਤਾਂਹੀਓ ਗੋਲ ਕਤੀਰੇ ਤੇ ਇਤਬਾਰ ਨਹੀਂ। ਜਿਹੜੀ ਉਹ ਪ੍ਰਕਾਰ ਆ ਨਾ, ਉੱਥੇ ਹੀ ਘੁੰਮੀ ਜਾਂਦੇ ਹਾਂ ਗੋਲ ਗੋਲ ਜੇ। ਗੱਲ ਨੁਕਤੇ ਦੀ ਹੁੰਦੀ ਆ, ਬੜਾ ਬਰੀਕ ਨੁਕਤਾ ਹੈ, ਸੁਕਰਾਤ ਜੇ ਜ਼ਹਿਰ ਨਾ ਪੀਂਦਾ ਤਾਂ ਮਰ ਜਾਂਦਾ।
1: ਉਹ ਸੱਚ ਮੈਨੂੰ ਚੇਤਾ ਆ ਗਿਆ, ਅੱਧ ਪਚੱਦੀ ਜੀ, ਉਹ ਇਹੀ ਕਿ ਵੀ ਉਹ
2: ਇਹਦੇ ਨਾਲ ਮਿਲਦੀਆਂ ਜੁੜਦੀਆਂ, ਕਿ ਮੈਨੂੰ ਤਿੰਨ ਚੇਤੇ ਆ ਗਈਆਂ,
1: ਤਿੰਨ ਮੈਨੂੰ ਇਹੋ ਤਾਂ ਗੱਲ, ਮੈਨੂੰ ਚੇਤੇ ਨਹੀਂ ਆਉਂਦੀਆਂ।
2: ਗੂਗਲ ਦੀ ਫਿਰ ਗੱਲ ਹੋਈ ਹੋਣੀ ਆ ਨਾ, ਫਿਰ ਗੂਗਲ ਇਹ ਕੱਢਦਾ ਨਾਲ
1: ਦੇਰ ਭੁਲਾਤੀ ਮੈਨੂੰ ਸਾਰੀ ਗਲਤੀ ਮੇਰੀ ਨਹੀਂ, ਏਦਾਂ ਕਰਕੇ
2: ਜੇ ਹੋਈ ਤੇ ਕੀ ਮੈਂ ਤੇਰੀ।
1: ਹਾਂ, ਉਹ ਵਾਲੀ ਉਹ ਵਾਲੀ ਆ, ਐਗਜੈਕਟਲੀ ਐਗਜੈਕਟਲੀ ਐਗਜੈਕਟਲੀ। ਤੇ ਵੇਖਿਆ ਆ ਗਈ ਨਾ ਯਾਦ, ਤੇ
2: ਏਦਾਂ ਹੀ ਆ,
1: ਉਹ ਬਹੁਤ ਕਮਾਲ ਦੀ ਆ। ਤੇ ਰਿਚਰਡ ਜੀ, ਧੰਨਵਾਦ ਤੁਹਾਡਾ। ਰਿਚਰਡ ਜੀ ਕਹਿੰਦੇ ਨੇ ਕਿ ਬੀਵੇਅਰ ਆਫ ਦੀਜ਼ ਵਾਇਰਸਿਸ, ਕਹਿੰਦਾ ਇਸਨੇ ਬੋਲਾ ਉਸਨੇ ਬੋਲਾ, ਕਿਉਂ ਬੋਲਾ ਕੈਸੇ ਬੋਲਾ,
2: ਆਜ ਕੀ ਸਬਸੇ ਤਾਜ਼ਾ ਖਬਰ, ਸਨਸਨੀਖੇਜ,
1: ਕਹਾਂ ਬੋਲਾ, ਕਬ ਬੋਲਾ, ਤੂੰ ਬੋਲਾ, ਵੋ ਬੋਲਾ, ਯੇ ਬੋਲਾ, ਦੀਜ਼ ਆਰ ਮੋਰ ਡੇਂਜਰਸ ਦੈਨ ਇਹ ਬੋਲਾ।
2: ਸਹੀ ਹੈ,
1: ਸਹੀ ਗੱਲ ਹੈ ਜੀ, ਅੱਜ ਕੱਲ੍ਹ ਦਾ ਤੇ ਮਤਲਬ ਇਹੋ ਹੀ ਮਾਹੌਲ ਚੱਲ ਰਿਹਾ ਜੀ। ਕਹਿੰਦੇ ਕਿ ਭਾਜੀ, ਮੇਰੀ ਨੋਨ ਮੈਡੀਕਲ ਦੇ ਸਟੂਡੈਂਟ ਆ, ਮੇਰੀ ਭੈਣ ਜੀ ਨੋਨ ਮੈਡੀਕਲ ਦੇ ਸਟੂਡੈਂਟ ਆ, ਅਤੇ ਉਹ ਕਹਿੰਦੇ ਆ ਕਿ ਕਹਿੰਦੇ ਆ ਕਿ ਕਲਾਸ ਸੀ, ਟੀਚਰ ਦਾ ਅੰਡਰਸਟੈਂਡ ਨਹੀਂ ਹੁੰਦਾ, ਘਰ ਆ ਕੇ ਯੂਟਿਊਬ ਵਾਲੇ ਟੀਚਰ ਦਾ ਕਹਿੰਦੇ ਨੇ ਕਿ ਈਜ਼ੀ ਅੰਡਰਸਟੈਂਡ ਹੁੰਦਾ। ਉਹੀ ਹੈ ਨਾ ਕਿ ਕਿਹੜਾ ਕਿਹੜੇ ਬੰਦੇ ਦੀ ਤੁਹਾਨੂੰ ਜ਼ਿਆਦਾ ਫਿੱਟ ਬਹਿ ਗਈ। ਉੱਥੇ ਤਾਂ ਤੁਹਾਡੇ ਕੋਲ ਵੇਖੋ ਆਪਸ਼ਨ ਨਹੀਂ ਆ, ਕਲਾਸ ਦੇ ਵਿੱਚ ਜਿਹੜਾ ਬੰਦਾ ਤੁਹਾਨੂੰ ਪੜ੍ਹਾ ਰਿਹਾ ਵਾ, ਤੁਸੀਂ ਉਸੇ ਕੋਲ ਪੜ੍ਹਨਾ ਵਾ, ਉੱਥੇ ਤੁਹਾਨੂੰ ਸਮਝ ਆਇਆ ਨਹੀਂ ਆਇਆ, ਦੈਟਸ ਫਾਈਨ। ਤੁਸੀਂ ਉੱਥੇ ਫੇਵਰਿਜ਼ਮ ਵੀ ਹੁੰਦਾ ਵਾ, ਵੀ ਉਹ ਜਿਹੜੇ ਅੱਗੇ ਬੈਠੇ ਉਹਨਾਂ ਨੂੰ ਚਾਵਾਂ ਕਾਨੂੰਨ ਨੇ ਤਵੱਜੋ ਦੇਣੀ, ਜਿਹੜੇ ਪਿਛਲੇ ਉਹਨਾਂ ਨੂੰ ਉਹਨੇ ਕਹਿਣਾ ਵੀ ਓਕੇ ਤੂੰ ਬਹਿਰਾ ਕੋਈ ਨਹੀਂ। ਇੱਥੇ ਤੁਹਾਡੇ ਕੋਲ ਆਪਸ਼ਨ ਹੈ, ਤੁਸੀਂ ਸ਼ੋਪ ਰਾਊਂਡ ਕਰ ਸਕਦੇ ਹੋ, ਇੱਕ ਨਹੀਂ ਅਤੇ ਦੂਸਰਾ ਨਹੀਂ ਅਤੇ ਤੀਸਰਾ, ਤੁਸੀਂ ਉਸ ਸਬਜੈਕਟ 'ਤੇ ਜਿਹੜੇ ਬੰਦੇ ਦੀ ਵੀ ਤੁਹਾਨੂੰ ਗੱਲ ਵਾਜਬ ਲੱਗਦੀ ਹੈ ਤੁਸੀਂ ਉਹਦੇ ਉਹਨੇ ਤੁਹਾਡੀ ਸਮਝੋ।
2: ਬਹੁਤ ਸਾਰੇ ਲੋਕ ਆ ਜਿਹੜੇ ਸਾਡੇ ਵਰਗੇ, ਅਸੀਂ ਹਾਈਬ੍ਰਿਡ ਮਾਡਲ ਯੂਜ਼ ਕਰ ਰਹੇ ਹਾਂ, ਸਕੂਲ ਵੀ ਨਾਲ ਨਾਲ ਚਲੀ ਜਾਂਦਾ ਅਤੇ ਔਨਲਾਈਨ ਟਿਊਸ਼ਨ ਵੀ ਚਲੀ ਜਾਂਦੀ ਆ। ਜੇ ਬੱਚੇ ਨੂੰ ਉਹ ਪਹਿਲਾਂ ਪਤਾ ਵੀ ਅੱਜ ਟੀਚਰ ਨੇ ਆਹ ਪੜ੍ਹਾਉਣਾ ਅਤੇ ਉਹਦਾ ਕੌਨਫੀਡੈਂਸ ਦੁੱਗਣਾ ਚੌਗਣਾ ਹੋ ਜਾਂਦਾ, ਬਸ਼ਰਤੇ ਕਿ ਬੱਚੇ ਨੂੰ ਇਹ ਦੱਸਿਆ ਜਾਵੇ ਕਿ ਭਾਈ ਤੈਂ ਫਿਰ ਵੀ ਅਟੈਂਟਿਵ ਰਹਿਣਾ ਚਾਹੇ ਤੈਨੂੰ ਇਹ ਆਉਂਦਾ, ਕਿਉਂਕਿ ਟੀਚਰ ਨੇ ਜਿਸ ਢੰਗ ਨਾਲ ਸਮਝਾਉਣਾ, ਹੁਣ ਆਹ ਡਿਵੀਜ਼ਨ ਆ ਆਪਾਂ ਨਾ ਤੁਸੀਂ ਯੂਟਿਊਬ 'ਤੇ ਕਿਸੇ ਲੈਕਚਰ ਪੜ੍ਹੋਗੇ ਦੇਖੋਗੇ ਸੁਣੋਗੇ ਉਹ ਹੋਰ ਢੰਗ ਨਾਲ ਸਮਝਾਉਂਦੇ ਆ, ਟੀਚਰ ਕੋਈ ਹੋਰ ਢੰਗ ਨਾਲ ਸਮਝਾਉਂਦਾ, ਗੱਲ ਇੱਕੋ ਹੀ ਆ, ਰਿਜ਼ਲਟ ਇੱਕੋ ਹੀ ਆ,
1: ਕੋਈ ਆ
2: ਤਰੀਕੇ ਸਲੀਕੇ ਵੱਖੋ ਵੱਖ।
1: ਤੁਹਾਨੂੰ ਸਿਰਫ ਇਹ ਪਤਾ ਲੱਗ ਜੇ ਵੀ ਤੁਸੀਂ ਜੋ ਸੁਣ ਰਹੇ ਹੋ ਉਹ ਬੰਦਾ ਤੁਹਾਨੂੰ ਠੀਕ ਦੱਸ ਰਿਹਾ, ਹੈ ਨਾ, ਤੁਸੀਂ ਉਹ ਚੀਜ਼ ਆਈਡੈਂਟੀਫਾਈ ਜ਼ਰੂਰ ਕਰ ਲਓ। ਕਿਉਂਕਿ ਇੱਕ ਚੀਜ਼ ਤਾਂ ਸਾਨੂੰ ਮੰਨਣੀ ਪਊਗੀ ਵੀ ਔਨਲਾਈਨ ਜੇ ਕਿਸੇ ਗਲਤ ਦੇ ਤੁਸੀਂ ਹੱਥੀਂ ਚੜ੍ਹ ਗਏ ਤਾਂ ਫਿਰ ਤੁਸੀਂ ਇਹਦਾ ਮਤਲਬ ਗਲਤੀ ਸਿੱਖੀ ਜਾਣਾ।
2: ਹਾਂਜੀ, ਪਰ ਆਪਾਂ ਹੁਣ ਦੇਖਦੇ ਹਾਂ ਨਾ ਵੀ ਪੈਸੇ ਦੇ ਕੇ ਜਿਹੜੀ ਸਿੱਖਿਆ ਲੈਂਦੇ ਹਾਂ ਉਹਦੇ 'ਚ ਕਈ ਵਾਰ ਤੁਸੀਂ ਦੇਖੋ ਜੇ ਟਿਕਟ ਲੈ ਕੇ ਜਾਓ ਤਾਂ ਸ਼ੋਅ ਦਾ ਮਜ਼ਾ ਵੱਖਰਾ, ਜੇ ਮੁਫਤ ਦੀਆਂ ਟਿਕਟਾਂ ਤਾਂ ਮੌਕੇ 'ਤੇ ਕਈ ਵਾਰ ਆਪਾਂ ਜਾਂਦੇ ਵੀ ਨਹੀਂ, ਇਸ ਲਈ ਜਿਮ ਦੀਆਂ ਮੈਂਬਰਸ਼ਿਪਾਂ ਭਰੀਆਂ ਜਾਂਦੀਆਂ ਨਾ। ਜਿਹੜੇ ਪੁਰਾਣੇ ਅਧਿਆਪਕ ਆ ਉਹਨਾਂ ਦਾ ਤੌਖਲਾ ਇਸ ਗੱਲ ਦਾ ਸੀ, ਹਮ ਤੁਮੇ ਮੁਫਤ ਮੇ ਜੋ ਮਿਲੇ ਹੈ ਕਦਰ ਨਾ ਕਰਨਾ ਹੱਕ ਹੈ ਤੁਮਾਰਾ, ਇਹ ਵੀ ਮਸਲਾ ਹੈ।
1: ਵਾਹ ਵਾਹ, ਅੱਜ ਤੇ ਮਤਲਬ
2: ਚੌਕੇ ਛਿੱਕੇ ਚੱਲ ਰਹੇ,
1: ਕੀ ਪੜ੍ਹ ਬੈਠੇ ਤੁਸੀਂ ਰਾਤ ਬਹਿ ਕੇ, ਕਿਹੜੀਆਂ ਕਿਤਾਬਾਂ ਪੋਲ ਤੇ ਲਈ ਫਿਰ ਇਜਾਜ਼ਤ।
2: ਹਾਂਜੀ, ਆਪਾਂ ਚੱਲੀਏ,
1: ਧੀਰੇ ਧੀਰੇ ਹੋ ਗਿਆ ਜੀ ਸਾਡਾ ਇਜਾਜ਼ਤ ਲੈਣ ਦਾ, ਤੇ ਆਸ ਕਰਦੇ ਹਾਂ ਕਿ ਅੱਜ ਦੀ ਗੱਲਬਾਤ, ਅੱਜ ਦਾ ਪ੍ਰੋਗਰਾਮ ਤੁਸੀਂ ਪਸੰਦ ਕੀਤਾ ਹੋਏਗਾ, ਕੁਛ ਗਲਤ ਕਿਹਾ ਗਿਆ ਹੋਵੇ ਤੇ ਉਹਦੇ ਲਈ ਦੋਵੇਂ ਹੱਥ ਜੋੜ ਕੇ ਮਾਫ਼ੀ, ਇਜਾਜ਼ਤ ਲੈਣੇ ਤੁਹਾਡੇ ਕੋਲੋਂ। ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।
4: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰੋਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
5: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ, ਆਓ ਤੁਹਾਡਾ ਕੋਈ ਹੱਲ ਕਰੀਏ। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 0433-280-252 ਤੇ।

Yeah.

0: ਹੈਲੋ ਹੈਲੋ ਵਾਜ ਨੀ ਆ ਰਹੀ।
1: ਆਪਾਂ ਪਹਾੜਾਂ ਦੇ ਉੱਤੇ ਨੈਟਵਰਕ ਤਾਂ ਥੱਲੇ ਆ, ਦੇ ਦਾਂਗੇ ਪੈਸੇ ਤੇਰੇ ਮਰ ਥੋੜੀ ਚੱਲੇ ਆ, ਦੇ ਦਾਂਗੇ ਪੈਸੇ ਤੇਰੇ ਮਰ ਥੋੜੀ ਚੱਲੇ ਆ, ਦੇ ਦਾਂਗੇ ਪੈਸੇ ਤੇਰੇ ਮਰ ਥੋੜੀ ਚੱਲੇ ਆ।

0: ਦੇਣਗੇ ਪੈਸੇ ਮਾਰਥੋਨੇ ਚਲੇ
1: ਥੈਂਕ ਯੂ ਰੇਡੀਓ ਹਾਂਜੀ 1674 ਮੈਂ ਗਾਣਾ ਤੁਸੀਂ ਇੰਜੋਏ ਕਰ ਰਹੇ ਸੀ ਦੇ ਦਾਂਗੇ ਪੈਸੇ ਤੇਰੇ ਮਰ ਥੋੜੀ ਚੱਲੇ ਕਰਨ ਮਹਿਰਾ ਦੀ ਆਵਾਜ਼ ਦੇ ਵਿੱਚ ਮੈਂ ਰਣਜੋਤ ਸਿੰਘ ਤੇ ਮੇਰੇ ਨਾਲ ਨੇ ਹਰਮੀਤ ਤੂੰ
0: ਹਾਂਜੀ ਕਰਾਂ ਸ਼ੁਰੂ ਮਰ ਥੋੜੀ ਚੱਲੇ ਬਾਈ ਇੱਕ ਬਾਤ ਹੈ ਬਾਈ ਸਭ ਅਗਰ ਬੰਦਾ ਮਰੀ ਜੇ ਉਸ ਪਰ ਕਿਸ ਤਰ੍ਹਾਂ ਪੈਸੇ ਲਏਗਾ ਬੰਦਾ ਫਿਰ ਮਰ ਥੋੜੀ ਚੱਲੇ ਬੋਲ ਰਿਹਾ ਨਾ ਗਾਣਾ ਮਰ ਥੋੜੀ ਚੱਲੇ ਆ ਜੇ ਮਰ ਗਿਆ ਫਿਰ ਕੌਣ ਦੇਗਾ ਪੈਸੇ
1: ਤੇ ਹੁੰਦਾ ਹੀ ਹੋਊਗਾ ਕਈਆਂ ਨਾ ਅੱਛਾ ਵੇਖ ਲਓ ਇਹ ਕਿੱਡੀ ਗੱਲ ਹੈ ਨਾ ਵੀ ਬੰਦਾ ਤੁਸੀਂ ਤੇ ਬੰਦੇ ਮਰਨ ਦੀ ਗੱਲ ਕਰ ਰਹੇ ਹੋ ਮਤਲਬ ਜਦੋਂ ਕੋਈ ਪੈਸੇ ਨਾ ਦੇਵੇ ਤੇ ਉਹਨੂੰ ਇਹ ਇਹੋ ਹੀ ਕਹਿੰਦੇ ਆ ਵੀ ਪੈਸੇ ਮਰ ਗਏ
0: ਇੱਕ ਬੰਦਾ ਦੂਸਰੇ ਬੰਦੇ ਕੇ ਪਾਸ ਖੜਾ ਥਾ ਉਹਨੂੰ ਕਹਿ ਰਿਹਾ ਤੇਰੇ ਪਾ ਤਾਂ ਬਦਬੂ ਆ ਰਹੀ ਕਹਿੰਦਾ ਨਹੀਂ ਯਾਰ ਮੈਂ ਸੈਂਟਰ ਲਗਾ ਰੱਖਿਆ ਨਹੀਂ ਯਾਰ ਫਿਰ ਵੀ ਬਦਬੂ ਆ ਰਹੀ ਕਹਿੰਦਾ ਨਹੀਂ ਯਾਰ ਮੈਂ ਤਾਂ ਨਹਾਕਾ ਵੀ ਆਇਆ ਕਹਿੰਦਾ ਫਿਰ ਵੀ ਬਦਬੂ ਆ ਰਹੀ ਕਹਿੰਦਾ ਬਦਬੂ ਕੈਸੀ ਕਹਿੰਦਾ ਤੇਰੀ ਜੇਬ ਮੇਰੇ ਪੈਸੇ ਮਰੇ ਪੜੇ ਇਹ ਮਰੇ ਮੈਂ ਤਾਂ ਬਦਬੂ ਆਵਾ ਬਾਈ
1: ਮਰੇ ਨੀ ਪਏ ਤੇਰੀ ਤੇਰੀ ਜੇਬ ਚ ਪੈਸੇ ਪਏ ਪਏ ਸੜ ਰਹੇ ਆ ਤੂੰ ਮੈਨੂੰ ਨਹੀਂ ਦੇ ਰਿਹਾ ਜਾਨ ਹੋਵੇ ਪ੍ਰਾਣ ਹੋਵੇ
0: ਕੋਈ ਕਿਸੇ ਗਾਉਂ ਦਾ ਬੰਦਾ ਥਾ ਨਾ ਉਹ ਇਸੀ ਬਾਤ ਦਾ ਮਸ਼ਹੂਰ ਥਾ ਵੀ ਪੈਸਾ ਲੈ ਲਿਆ ਦੇਣੇ ਨੀ ਹਨਾ ਔਰ ਉਸਕੇ ਸਾਥ ਇੱਕ ਕਹਾਵਤ ਹੋਰ ਬੜੀ ਜੁੜ ਰੱਖੀ ਸੀ ਉਹਨੂੰ ਪਹਿਲਾਂ ਯਾਰ ਪੈਸੇ ਦੀਏ ਫਲਾਣੇ ਫਲਾਣੇ ਤੇ ਯਾਰ ਪੈਸੇ ਨੀ ਆਏ ਕਦੀ ਵਾਪਸ ਔਰ ਪਤਾ ਲੋਕ ਕਿਆ ਕਹਾਂ ਦੇ ਗੰਗਾ ਗਏ ਫੁੱਲ ਵੀ ਕਦੀ ਵਾਪਸ ਆਵਾਂ ਭਾਈ ਉਸ ਭਾਂਦੇ ਕੋਈ ਨਹੀਂ ਆਉਂਦਾ ਪੈਸਾ
1: ਅੱਛਾ ਜਿਹੜੇ ਦੂਜੇ ਹੁੰਦੇ ਨਾ ਲਾਗੋ ਬੰਨਿਓ ਉਹਨਾਂ ਕੋਲ ਤਾਂ ਬਥੇਰੀਆਂ ਗੱਲਾਂ ਹੁੰਦੀਆਂ ਸਮਝਾਉਣ ਲਈ ਕਰਨ ਲਈ ਦੱਸਣ ਲਈ ਦਲਾਸੇ ਦੇਣ ਲਈ ਪਰ ਜਿਹਦੇ ਗਏ ਹੁੰਦੇ ਆ ਨਾ ਉਹਨੂੰ ਇਹ ਹੁੰਦਾ ਵੀ ਸਮਝਦੇ ਨੀ ਯਾਰ ਵਗ ਗਏ ਯਾਰ
0: ਉਸ ਦਿਨ ਤੋਂ ਪੈਰਾਂ ਮੈਂ ਗਿਰ ਰਿਹਾ ਥਾ ਬਾਈ ਦੇ ਮੰਨਾ ਪੈਸੇ ਮੈਂ ਆਪਣੀ ਘਰਵਾਲੀ ਨੇ ਲੇਖਾ ਕਦੀ ਬਾਜ਼ਾਰ ਮੈਂ ਨੀ ਗਿਆ ਉਸ ਬਾਜ਼ਾਰ ਮਾ ਨਾ ਮਹਿੰਗੀ ਬਾਜ਼ਾਰ ਮਾ ਯੂ ਘੁੰਮ ਰਿਹਾ ਮੇਰੇ ਪੈਸੇ ਲੇਖਾ
1: ਜ਼ਿਆਦਾ ਧੱਪ ਵੀ ਬੰਦੇ ਨੂੰ ਉਦੋਂ ਚੜਦਾ ਨਾ ਜਦੋਂ ਮੰਨ ਲਓ ਅਗਲਾ ਕਵੇ ਵੀ ਹੈ ਨਹੀਂ ਹੈ ਤੇ ਤੁਸੀਂ ਵੀ ਕਹੋ ਵੀ ਹਾਂ ਚੱਲ ਕੋਈ ਗੱਲ ਨਹੀਂ ਯਾਰ ਠੀਕ ਹੈ ਤੇ ਅਗਲੇ ਦਿਨ ਤੁਸੀਂ ਉਹਨੂੰ ਕਿਤੇ ਵੇਖ ਲਓ ਕਿਤੇ ਮਹਿੰਗੀ ਜਿਹੀ ਥਾਂ ਤੇ ਘੁੰਮਦੇ ਆ ਜਾਂ ਫੋਟੋ ਵੇਖ ਲਓ ਕਿਤੇ ਘੁੰਮਣ ਫਿਰਨ ਗਏ ਦੀ ਬਾਲੀ ਬੋਲੀ ਤੁਸੀਂ ਕਦੀ ਮੂੰਹ ਨਾ ਵੇਖਿਆ ਹੋਵੇ ਬਾਲੀ ਦਾ ਤੁਸੀਂ ਕਦੀ ਪੈਸੇ ਖੁਣੋ ਕਦੀ ਬੈਲਟ ਨਾ ਗਏ ਹੋ ਅਗਲਾ ਫੀਜੀ ਘੁੰਮਣ ਡਿਆ ਹੋਵੇ
0: ਬੰਦਾ ਜਾਣ ਕਰਤਾ ਉਸਨੇ ਪੈਸੇ ਲੈਣੇ ਤੇ ਕਿਸੇ ਪਤੇ ਖਾਸੇ ਬੜੇ ਅੱਛੇ ਪੈਸੇ ਲੈਣੇ ਤੇ ਔਰ ਉਸ ਬੰਦੇ ਨੇ ਅੱਗਾ ਆਪਣੀ ਛੋਕਰੀ ਦਾ ਵਿਆਹ ਕਰਿਆ
1: ਅੱਛਾ
0: ਵਿਆਹ ਮੈਂ ਉਸਨੇ ਹੈਲੀਕਾਪਟਰ ਮਾ ਬਰਾਤ ਆਈ ਉਸਕੀ ਨਾ ਸਪੈਸ਼ਲ ਕਰਕਾ ਦੀ ਆ ਵੀ ਮੇਰਾ ਜਵਾਈ ਹੈਲੀਕਾਪਟਰ ਮਾ ਆਵਾ ਨਾ
1: ਅੱਛਾ
0: ਰਿਸੈਪਸ਼ਨ ਨਾ ਪਹੁੰਚਿਆ ਹੈਲੀਕਾਪਟਰ ਮਾ ਤੋ ਜਿਸ ਬੰਦੇ ਨੇ ਉਸ ਪਤੇ ਪੈਸੇ ਲੈਣੇ ਨਾ ਸਾਰੇ ਉਸਨੂੰ ਛੇੜ ਰਹੇ ਤੇ ਬਾਈ ਇਹ ਤੇਰੇ ਪੈਸੇ ਹੈਗਾ ਹੈਲੀਕਾਪਟਰ
1: ਨਹੀਂ ਪਰ ਹੈਲੀਕਾਪਟਰ ਤੇ ਮੁੰਡੇ ਵਾਲੇ ਲੈ ਕੇ ਆਏ ਨਾ
0: ਉਹ ਬਈ ਮੁੰਡੇ ਵਾਲੇ ਨਹੀਂ ਕਰਨਾ ਤਾਂ ਛੋਕਰੀ ਵਾਲੇ ਕਰਕਾ ਦੀਆ ਤਾਂ ਵੀ ਮਾਰੀ ਤਰਫ ਤੇ ਗਿਫਟ ਆ ਵੀ ਥਾਂ ਮਿਸ ਪਾਏ ਪੈਂਟ ਬਣਾ ਗਈ ਉਹਨੂੰ ਛੇੜ ਰਹੇ ਤੇਰੇ ਪੈਸੇ ਹੈਗਾ ਹੈਲੀਕਾਪਟਰ ਹੋ ਗਿਆ
1: ਅਰੇ ਇੱਕ ਚੀਜ਼ ਵੈਸੇ ਤੁਸੀਂ ਨੋਟ ਕਰਿਓ ਕਈ ਵਾਰੀ ਮੈਂ ਕਈ ਚੀਜ਼ਾਂ 'ਚ ਨੋਟ ਕਰਦਾ ਹੁੰਦਾ ਵੀ ਉਹ ਪੈਸਾ ਖਰਚ ਵੀ ਉਹ ਹੀ ਸਕਦਾ ਬੰਦਾ ਇਹ ਦੋ ਚੀਜ਼ਾਂ ਨਾ ਸ਼ਾਇਦ ਚਲੋ ਬਾਕੀ ਸੁਣਨ ਵਾਲੇ ਵੀ ਥੋੜ੍ਹਾ ਜਿਹਾ ਸੋਚ ਕੇ ਤੁਸੀਂ ਹਾਮੀ ਭਰਿਓ ਕਿਉਂਕਿ ਵਾਕਈ ਤੁਸੀਂ ਇਹ ਚੀਜ਼ ਮੰਨਦੇ ਹੋ ਤੁਸੀਂ ਵੀ ਜਿਹੜਾ ਬੰਦਾ ਪੈਸੇ ਮੰਨ ਲਓ ਤੁਹਾਡੇ ਕੋਲ ਉਧਾਰ ਲੈ ਰਿਹਾ ਨਾ ਜਾਂ ਉਹਨੂੰ ਪਤਾ ਵਾ ਵੀ ਮੈਂ ਆਪਣੀ ਕੋਈ ਲੋੜ ਪੂਰੀ ਕਰਨ ਦੇ ਲਈ ਮੈਂ ਪੈਸੇ ਜਿਹੜੇ ਆ ਉਹ ਮੈਂ ਫੜ ਲੈਣੇ ਇੱਧਰੋਂ ਉੱਧਰੋਂ ਹਰ ਕੋਈ ਕਰਦਾ ਵਾ ਪਰ ਤੁਸੀਂ ਸਮਝ ਰਹੇ ਹੋਗੇ ਵੀ ਇੱਕ ਐਕਸਟ੍ਰੀਮ ਤੱਕ ਬੰਦਾ ਚੱਲ ਜਾਂਦਾ ਵੀ ਚਲੋ ਕੋਈ ਗੱਲ ਨਹੀਂ ਕਈ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਜਿਨ੍ਹਾਂ ਤੋਂ ਬਿਨਾਂ ਸਰਦਾ ਹੁੰਦਾ ਵਾ ਨਾ ਵੀ ਕਰੋ ਤੇ ਸਰ ਜਾਂਦਾ ਪਰ ਫਿਰ ਵੀ ਉਹਨਾਂ ਨੇ ਉਹ ਚੀਜ਼ ਜ਼ਰੂਰ ਕਰਨੀ ਹੁੰਦੀ ਆ ਕਿਉਂਕਿ ਕਰਨੀ ਆ ਯਾਰ ਇਹੋ ਇੱਕੋ ਜ਼ਿੰਦਗੀ ਆ ਇਹ ਪੈਂਤੜਾ ਇੱਕ ਤਾਂ ਉਹਨਾਂ ਦਾ ਪੱਕਾ ਹੁੰਦਾ ਪਰ ਦੂਸਰਾ ਇਹ ਹੁੰਦਾ ਵਾ ਵੀ ਤੁਸੀਂ ਉਹ ਫਿਰ ਉਹ ਐਕਸਟਰਾ ਆਰਡਨਰੀ ਜਿਹੜੀ ਆਪਣੇ ਸ਼ੌਂਕ ਆ ਉਹ ਪੂਰੇ ਕਰਨ ਦੇ ਲਈ ਤੁਹਾਡੇ ਕੋਲੋਂ ਜਾਂ ਫਿਰ ਕਿਸੇ ਕੋਲੋਂ ਵੀ ਉਹ ਪੈਸੇ ਫੜ ਲੈਂਦੇ ਆ ਬੋਰੋ ਕਰ ਲੈਂਦੇ ਆ ਉਧਾਰ ਕਰ ਲੈਂਦੇ ਆ ਅਤੇ ਇਹੋ ਹੀ ਉਹ ਪਰਸਨੈਲਿਟੀ ਨੇ ਇਹੋ ਹੀ ਉਹ ਸੁਭਾਅ ਨੇ ਜਿਹੜੇ ਵੱਧ ਪੈਸੇ ਖਰਚਦੇ ਆ ਜਿਹੜੇ ਦੂਸਰੇ ਹੁੰਦੇ ਨਾ ਜਿਨ੍ਹਾਂ ਦੇ ਕੋਲੋਂ ਫੜ ਫੜ ਕੇ ਵਰਤੇ ਹੁੰਦੇ ਆ ਉਹ ਤੁਸੀਂ ਵੇਖੋਗੇ ਵੀ ਉਹਨਾਂ ਨੇ ਮਰ ਮਰ ਹੀ ਦਿਨ ਕੱਟਣੇ ਹੁੰਦੇ ਆ
0: ਮਤਲਬ ਥਾਰੇ ਸ਼ੌਂਕ ਹਮ ਖੁਦ ਨਹੀਂ ਪੂਰੇ ਕਰ ਰਹੇ, ਅਗਲੇ ਬੰਦੇ ਤਰਫਾਂ ਪੈਸੇ ਲੈ ਕੇ ਆਪਣੇ ਪੂਰੇ ਕਰ ਰਹੇ।
1: ਹਾਂ ਤੁਸੀਂ ਕਈ ਵਾਰੀ ਨੋਟ ਕਈ ਕਿਸੇ ਵੇਲੇ ਵੇਖਿਓ ਤੁਸੀਂ ਵੀ ਜਿਹੜਾ ਬੰਦਾ ਤੁਹਾਨੂੰ ਇਹ ਕਹਿ ਰਿਹਾ ਹੋਊਗਾ ਨਾ ਵੀ ਯਾਰ ਇੰਨੇ ਚੱਲ ਗਏ ਉਹਨੇ ਆ ਗਏ, ਉਹਨੇ ਆਪ ਨਹੀਂ ਕਦੀ ਖੁੱਲ੍ਹ ਕੇ ਖਰਚੇ ਹੁੰਦੇ,
0: ਨਹੀਂ ਕਰੇ ਹੋਵੇ
1: ਉਹਨੇ ਉਹ ਪੈਸਾ ਵੇਖੋ ਇਹ ਵੀ ਮੰਨਿਆ ਜਾਂਦਾ ਕਿ ਜਿਹੜਾ ਪੈਸਾ ਵਾ ਉਹ ਖਰਚਣ ਲਈ ਆ, ਅਤੇ ਜੇ ਤੁਸੀਂ ਨਹੀਂ ਖਰਚਿਆ ਤਾਂ ਉਹ ਆਨੇ ਬਹਾਨੇ ਕਿਸੇ ਹੋਰ ਦੇ ਹੱਥੋਂ ਖਰਚਿਆ ਜਾਣਾ ਤੁਹਾਡਾ।
0: ਬਸ ਉਲਕਾਗਾ ਨਹੀਂ ਨਾ, ਨਾਗਮਣੀ ਵਾਲਾ ਕੰਮ ਹੈ ਉਹ, ਉਦਣ 100 ਸਾਲ ਕੇ ਬਾਅਦ ਆਪਣੇ ਚਲਾ ਜਾ ਕਹੀਂ ਵੀ ਜ਼ਮੀਨ ਮਾ ਗਾਡਿਆ ਉਹਦਾ।
1: ਹਾਂ ਉਹ ਉਹਦੇ ਕੋਲ ਪਹੁੰਚ ਹੀ ਜਾਣਾ ਵਾ ਜਿਹਨੇ ਜਿਹਨੇ ਜਿਹਨੇ ਮਤਲਬ ਉਹ ਚਿੰਬਕ ਲਾਈ ਹੈ ਨਾ
0: ਬਿਨਾਂ ਪੈਰ ਕੇ ਚੱਲ,
1: ਮਾਰੇ ਪਾਸ ਆ ਮਾਂ ਖਰਚੂੰਗਾ ਤੁਮ
0: ਬਿਨਾਂ ਪੈਰ ਕੇ ਚੱਲ।
1: ਇਸੇ ਕਰਕੇ ਕਹਿੰਦੇ ਪੈਸੇ ਨਹੀਂ ਹੈਗੇ, ਉਹ ਪੈਰ ਨਹੀਂ ਹੈਗੇ,
0: ਪੈਰ ਨਹੀਂ ਹੁੰਦੇ ਬਈ,
1: ਪੈਰ ਨਹੀਂ ਹੈਗੇ,
0: ਉੱਡਦਾ ਰਹਾ।
1: ਹਾਂ ਕੋਈ ਕਹਿੰਦਾ ਵਾ ਵੀ ਬਨੇਰੇ ਦਾ ਕਾਂ ਆ, ਹਨਾ ਕਦੀ ਇਸ ਬਨੇਰੇ ਤੇ ਕਦੀ ਉਸ ਬਨੇਰੇ ਤੇ, ਸੰਦੀਲਾ ਸਾਹਿਬ ਕਹਿੰਦੇ ਵੀ ਬਨੇਰੇ ਦਾ ਕਾਂ ਆ, ਕੋਈ ਕਹਿੰਦਾ ਵਾ ਵੀ ਇਹਦੇ ਪੈਰ ਨਹੀਂ ਹੈਗੇ, ਇਹ ਆਪਣਾ ਵੀਲ ਚੇਅਰ ਤੇ ਆ ਪੈਸਾ, ਹੈਨਾ ਕੋਈ
0: ਪਰ ਨਹੀਂ ਫਿਰ ਵੀ
1: ਕੋਈ ਕਹਿੰਦਾ ਵਾ ਹੱਥਾਂ ਦੀ ਮੈਲ ਆ, ਹੈਨਾ ਹੋਰ ਕਿੰਨਾ ਕਿੰਨਾ ਕੁਛ ਹੀ ਕਹਿੰਦੇ ਹੈਨਾ,
0: ਹੱਥਾਂ ਦੀ ਮੈਲ ਕਾਂ ਸੇ ਹੋ ਜਾਏਗਾ ਭਾਈ ਸਾਹਿਬ, ਆਪਕੀ ਮੈਲ ਮੈਂ ਕਿਉਂ ਲੂੰਗਾ,
1: ਵੇਲ ਫਿਰ ਵੀ ਲੈ ਫਿਰ ਵੀ ਲੈਂਦੇ ਚਲੋ, ਹੱਥਾਂ ਦੀ ਮੈਲ ਹੈ ਮਤਲਬ ਤੁਸੀਂ ਮਤਲਬ ਕੋਈ ਵੈਲਿਊ ਨਹੀਂ ਹੈ ਜਿਹਦੀ,
0: ਉਹ ਆਪ ਕੀ ਤਾਰੀਫ ਕਰ ਰਹੇ ਹੋ ਜਦੋਂ ਭਾਈ ਸਾਹਿਬ ਦੇ ਆਪਕੇ ਲਈ ਤਾਂ ਹੱਥ ਕੀ ਮੈਲ ਹੈ ਭਾਈ ਸਾਹਿਬ,
1: ਤੁਹਾਡੇ ਲਈ ਕਿਹੜੀ
0: ਗੱਲ, ਆ ਵੀ ਝਾੜ ਦਿਓ ਕੋਈ ਨਾ ਕੋਈ ਆ ਜਾ ਤੁਹਾਡੇ ਲਈ, ਇਹ ਵੀ ਸਪੋਂਸਰ ਆ ਜਾ ਕੋਈ,
1: ਤੁਹਾਡੇ ਲਈ ਕਿਹੜੀ ਫਰਕ, ਕੀ ਫਰਕ ਪੈਣਾ ਤੁਹਾਨੂੰ। ਅੱਛਾ ਜਿਹੜਾ ਆਪ ਖੁੱਲ੍ਹ ਕੇ ਖਰਚਦਾ ਹੋਊਗਾ ਨਾ ਆਪਣੇ ਐਸ਼ੋ ਇਸ਼ਰਤ ਦੇ ਉੱਤੇ ਘੁੰਮਣ ਫਿਰਨ ਦੇ ਉੱਤੇ ਜਾਂ ਸ਼ੌਂਕ ਐਕਸਟਰਾਆਰਡਨਰੀ ਸ਼ੌਂਕ ਪੂਰੇ ਕਰਨ, ਇੱਕ ਹੁੰਦਾ ਬੇਸਿਕ ਨੀਡਸ, ਇੱਕ ਹੁੰਦੀਆਂ ਨੇ ਐਕਸਟਰਾਆਰਡਨਰੀ ਮਤਲਬ ਉਹ ਤੋਂ ਟੱਪ ਕੇ ਉਹ ਤੋਂ ਵੱਧ ਕੇ, ਜਿੱਥੇ ਤੁਹਾਡਾ 100 'ਚ ਸਰਦਾ ਉੱਥੇ ਤੁਸੀਂ 200 'ਚ ਸਾਰਨਾ, ਤੁਸੀਂ 500 'ਚ ਸਾਰਨਾ, ਜਿੱਥੇ ਤੁਹਾਡਾ ਮਰੂਤੀ ਨਾਲ ਸਰਦਾ ਵਾ ਉੱਥੇ ਤੁਸੀਂ ਮਰਸਡੀਜ ਲੈ ਕੇ ਤੁਸੀਂ ਘੁੰਮਣਾ, ਜਿੱਥੇ ਤੁਹਾਡਾ ਮੰਨ ਲਓ ਲੀੜੇ ਕੱਪੜੇ ਜਿਹੜੇ ਆ ਉਸ ਉੱਦਾਂ ਹੀ ਪਾ ਕੇ ਸਰਦਾ ਹੋਵੇ ਉੱਥੇ ਤੁਸੀਂ ਵੱਡੇ ਵੱਡੇ ਬ੍ਰਾਂਡ ਤੁਸੀਂ ਪਾਉਣੇ। ਸੋ ਉਹ ਜਿਹੜੇ ਐਕਸਟਰਾਆਰਡਨਰੀ ਜਿਹੜੇ ਸ਼ੌਂਕ ਨੇ ਉਹ ਪੂਰੇ ਕਰਨ ਦੇ ਲਈ ਜਿਹੜੇ ਬੰਦੇ ਜਿਹੜੇ ਅੱਗੋਂ ਤੁਹਾਨੂੰ ਦੇਣ ਵਾਲੇ ਨੇ, ਤੁਸੀਂ ਨੋਟ ਕਰੋਗੇ ਵੀ ਕਦੀ ਇਹ ਦੋਵੇਂ ਧਿਰਾਂ ਆਪਸ ਵਿੱਚ ਕਲੈਸ਼ ਬਹੁਤ ਘੱਟ ਹੁੰਦੀਆਂ। ਮੰਨ ਲਓ ਇੱਕ ਪਾਸੇ ਕੋਈ ਬਹੁਤ ਜ਼ਿਆਦਾ ਅਜਾਈਂ ਖਰਚਾ ਕਰਨ ਵਾਲਾ ਅਤੇ ਦੂਸਰੇ ਪਾਸੇ ਬਹੁਤ ਜ਼ਿਆਦਾ ਅਜਾਈਂ ਖਰਚਾ ਕਰਨ ਵਾਲਾ ਐਕਸਟਰਾਆਰਡਨਰੀ, ਇਹ ਦੋਵੇਂ ਕਦੀ ਇੱਕ ਦੂਸਰੇ ਨੂੰ ਉਧਾਰ ਨਹੀਂ ਦਿੰਦੇ,
0: ਨਹੀਂ ਦੇਣਗੇ। ਇੱਕ ਕੋਟੇਸ਼ਨ ਹੈ ਭਾਈ ਸਾਹਿਬ, ਪੈਸਾ ਬਹੁਤ ਬੁਰੀ ਚੀਜ਼ ਹੈ ਔਰ ਪੈਸਾ ਬਹੁਤ ਜ਼ਰੂਰੀ ਚੀਜ਼ ਹੈ, ਦੋਨੋਂ ਹੀ ਹਾਲਾਤੋਂ ਮੇਂ। ਮੰਨ ਲੀਜੀਏ ਇੱਕ ਬੰਦਾ ਹੈ ਨਾ, ਇਹ ਉਸਕਾ ਸੁਭਾਅ ਐਸਾ ਹੈ ਵੀ ਉਹ ਆਪਣੇ ਕੰਮ ਮੇਂ ਪੂਰੀ ਮਿਹਨਤ ਸੇ ਮਿਹਨਤ ਲਗਨ ਸੇ ਪੂਰਾ ਕੰਮ ਕਰਿਆ, ਉਸਕੀ ਮਿਹਨਤ ਕਾ ਫਲ ਉਸਨੂੰ ਮਿਲਾ, ਉਹ ਪੈਸੇ ਕਮਾਵਾ, ਲੇਕਿਨ ਉਸਕਾ ਸ਼ੌਂਕ ਨਹੀਂ ਹੈ ਵੀ ਬੜੀ ਗਾਡੀ ਲੈ ਲਿਓ, ਬੜਾ ਘਰ ਲੈ ਲਿਓ, ਕੋਈ ਬ੍ਰਾਂਡਡ ਕੱਪੜੇ, ਉਹ ਸ਼ੌਂਕ ਨਹੀਂ ਹੈ। ਔਰ ਹਮਾਰਾ ਹੀ ਸਮਾਜ ਉਸ 'ਤੇ ਨਹੀਂ ਬੋਲੇਗਾ ਯਾਰ ਇਤਨੇ ਪੈਸੇ ਲੈ ਕੇ ਕੀ ਕਰੇਗਾ, ਹੈ ਬੜੀ ਅਸੀਂ ਗਾੜੀ ਲੈ ਲਏ,
1: ਕੋਈ ਕਿਤੇ ਧਰਕ ਲੈ
0: ਤੂੰ ਮਾ ਕਹਾਂ ਲੈ ਕੇ ਜਾਏਗਾ, ਪਿੱਛਾ ਤਾਂ ਇਹੀ ਰਹਿ ਜਾਏਗਾ ਸਾਰਾ। ਤੋ ਹਮਾਰੇ ਬੰਦੇ ਖੁਦ ਉਹਨੂੰ ਬੋਲਿਆ ਭਾਈ ਕੁਛ ਤੋਂ ਕਰ ਆਪਣੇ ਲਈ, ਆਪਣੇ ਲਈ ਨਹੀਂ ਕਰ ਸਕਦਾ ਮੰਨਾ ਦੇ ਦੇ ਮੈਂ ਕਰ ਲਿਓ, ਪਰ ਇੱਕ ਬੰਦੇ ਦਾ ਸੁਭਾਅ ਹੈ ਬਾਈ ਮੈਂ ਕੰਮ ਕਰ ਰਿਹਾ ਹਾਂ ਉਸਮੇਂ ਬਰਕਤ ਪੜ ਰਹੀ ਹੈ, ਪੈਸੇ ਆ ਰਿਹਾ ਦੇ ਰਿਹਾ ਭਗਵਾਨ, ਠੀਕ ਹੈ ਭਾਈ, ਪਰ ਮੇਰਾ ਸੁਭਾਅ ਨਹੀਂ ਹੈ ਵੀ ਮੈਂ ਮੇਰੇ ਕੋਲ ਨਹੀਂ ਚਾਹੀਏ ਬੜੀ ਗੱਡੀ, ਮੈਂ ਛੋਟੀ ਮੈਂ ਠੀਕ ਹੂੰ, ਮੇਰਾ ਸੁਭਾਅ ਹੈ ਮੈਂ ਉਸ ਵਿੱਚ ਘੁੰਮਣਾ ਚਾਹੂੰ।
1: ਪਰ ਇਹ ਤੁਹਾਨੂੰ ਨਹੀਂ ਲੱਗਦਾ ਤੂਰ ਸਾਹਿਬ ਇਹ ਨਾ ਜਿਹੜਾ ਤੁਹਾਡਾ ਇਹ ਜਦੋਂ ਤੁਸੀਂ ਕਿਹਾ ਵਾ ਸੁਭਾਅ ਆ ਤੁਹਾਡਾ, ਤੁਸੀਂ ਉਹ ਚੀਜ਼ਾਂ ਜਿਹੜੀਆਂ ਨੇ ਉਹ ਇਹਨੂੰ ਕਹਿੰਦੇ ਨੇ ਕਿਰਸੀ ਸੁਭਾਅ, ਵੀ ਜਿੰਨਾ ਕੁ ਮਤਲਬ ਇੱਕ ਹੁੰਦਾ ਵਾ ਕੰਜੂਸ, ਇੱਕ ਹੁੰਦਾ ਵਾ ਵੀ ਜਿੰਨੇ ਕੁ ਜਿੱਥੇ ਜਿੱਥੇ ਜਿੰਨੀ ਜਿੰਨੀ ਲੋੜ ਆ ਉੰਨੇ ਕੁ ਖਰਚਣੇ, ਵੱਧ ਜਿਹੜੇ ਆ ਉਹ ਤੁਹਾਡੇ ਪਏ ਆ। ਸੋ ਇੱਕ ਤਰ੍ਹਾਂ ਦੇ ਨਾਲ ਮਤਲਬ ਕਮਾਈ ਤੁਹਾਡੀ ਅਤੇ ਉਸ ਕਮਾਈ ਦੇ ਸਿਰੋਂ ਉਹ ਬੰਦਾ ਜਿਹੜਾ ਜਿਹਦੇ ਕੋਲ ਪਏ ਆ ਉਹ ਜਿਹੜਾ ਜਿਹੜਾ ਕਿਰਸੀ ਆ ਬੰਦਾ ਜਿਹੜਾ ਥੋੜ੍ਹਾ ਜਿਹਾ ਕਹਿ ਲਓ ਵੀ ਕੰਜੂਸ ਨਾ ਕਹਿ ਲਓ ਪਰ ਇਹ ਕਹਿ ਲਓ ਵੀ ਘੱਟ ਅਵਾਰਾ ਨਹੀਂ, ਅਵਾਰਾ ਨਹੀਂ ਖਰਚ
0: ਪਰਿਵਾਰ ਕੀ ਪਰਵਰਿਸ਼। ਮੰਨ ਲਓ ਮੇਰੀ 100 ਮਿਲੀਅਨ ਲਾਟਰੀ ਨਿਕਲ ਜੇ, ਮੇਰੀ ਵੈਸੀ ਪਰਵਰਿਸ਼ ਨਹੀਂ ਵੀ ਮੈਂ ਬੜੇ ਬੜੇ ਕਲੱਬਾਂ ਮੈਂ ਜਾ ਸਕੂੰ ਜਾਂ ਆਪਣੇ ਪੈਸੇ ਕੋ ਖਰਚਣੇ ਕਾ ਕੋਈ
1: ਐਗਜੈਕਟਲੀ
0: ਮੇਰੀ ਪਰਵਰਿਸ਼ ਵੈਸੀ ਹੈ ਨਹੀਂ, ਤਾਂ ਮੈਂ ਵਹਾਂ 100 ਮਿਲੀਅਨ ਕਦੀ ਕੈਸੇ ਖਰਚ ਕਰੂੰਗਾ,
1: ਉਹਦੇ ਲਈ ਉਹ ਚੀਜ਼ਾਂ ਨਹੀਂ ਆ, ਉਹਦੇ ਲਈ ਉਹ ਖਰਚਣ ਲਈ ਨਹੀਂ ਬਣੀਆਂ। ਪਰ ਉਹ ਜਿਹੜਾ ਉਹਦੇ ਕੋਲ ਪਿਆ ਵਾ ਉਹ ਫਿਰ ਕਹਿ ਲਓ ਤੁਸੀਂ ਵੀ ਇੱਦਾਂ ਦਾ ਸਬੱਬ ਬਣਦਾ ਵਾ ਵੀ ਉਹ ਫਿਰ ਤੁਸੀਂ ਨਹੀਂ ਖਰਚਣਾ, ਉਹ ਇੱਦਾਂ ਹੁੰਦਾ ਵਾ ਵੀ ਉਹ ਕਿਸੇ ਤੁਹਾਨੂੰ ਇਹ ਡਰ ਰਹਿੰਦਾ ਵਾ ਸ਼ਾਇਦ ਵੀ ਮੈਂ ਉਹ ਜਾੜ ਦੇਣੀ ਆ ਵੀ ਇੱਥੇ ਵੀ ਜੇ ਲਾਏ ਤਾਂ ਇਹ ਨਜਾਇਜ਼ ਖਰਚਾ ਵਾ, ਇੱਥੇ ਵੀ ਜਿਹੜੇ ਲਾਏ ਇਹ ਨਜਾਇਜ਼ ਖਰਚਾ ਵਾ, ਚਾਹੇ ਇੱਕ ਇਨਵੈਸਟਮੈਂਟ ਪੱਖੋਂ ਲਾ ਲਓ ਚਾਹੇ ਤੁਸੀਂ ਵੈਸੇ ਉੱਦਾਂ ਆਪਣੇ ਐਸੋਸੀਏਸ਼ਨ ਉੱਤੇ ਲਾ ਲਓ ਵੀ ਇਹ ਨਜਾਇਜ਼ ਆ, ਉਸ ਬੰਦੇ ਦੀ ਨਜ਼ਰਾਂ 'ਚ ਇਹੋ ਹੀ ਹੋਊਗਾ ਨਾ ਵੀ ਇੱਥੇ ਲਾਉਣੇ ਵਾਜਬ ਨਹੀਂ ਆ ਜਾਂ ਇੱਥੇ ਨਜਾਇਜ਼ ਆ। ਪਰ ਜਿਹੜਾ ਦੂਸਰੀ ਪਰਸਨੈਲਿਟੀ ਆ ਉਹਨੇ ਕਹਿਣਾ ਵੀ ਮੈਂ ਇੱਥੇ ਲਾਊਂ, ਉਹ ਰਿਸਕ ਨਹੀਂ ਲੈ ਰਿਹਾ ਜਿਹਦੇ ਉਹ ਅਕਸਲ ਦੇ ਵਿੱਚ ਹੈਗੇ ਨੇ, ਪਰ ਉਹ ਰਿਸਕ ਲੈ ਰਿਹਾ ਵਾ ਜਿਹਨੇ ਤੁਹਾਡੇ ਕੋਲ ਪੜ੍ਹਿਆ। ਸੋ ਇੱਥੋਂ ਆਪਾਂ ਇੱਕ ਚੀਜ਼ ਮੈਂ ਕਈ ਵਾਰੀ ਇਹ ਵੀ ਸੋਚਦਾ ਹੁੰਦਾ ਵੀ ਜਿਹੜਾ ਰਿਸਕ ਆ ਉਹ ਤੁਸੀਂ ਆਪਣੀ ਚੀਜ਼ 'ਤੇ ਬਹੁਤ ਘੱਟ ਲੈਂਦੇ ਹੋ,
0: ਬਿਲਕੁਲ
1: ਤੁਸੀਂ ਕਿਸੇ ਦੀ ਜੇ ਚੀਜ਼ ਆ ਭਾਵੇਂ ਤੁਸੀਂ ਮੰਨ ਲਓ ਦਿਮਾਗ ਦੇ ਵਿੱਚ ਇਹੋ ਹੀ ਆ ਵੀ ਆਪਾਂ ਦੇਣੇ ਆ ਹੁਣ ਮੰਨ ਲਓ ਫੋਰ ਐਗਜ਼ਾਮਪਲ ਆਪਾਂ ਬੈਂਕ ਤੋਂ ਪੈਸਾ ਲੈਂਦੇ ਹਾਂ ਲੋਨ ਆਪਾਂ ਲੈਂਦੇ ਹਾਂ ਉਸ ਲੋਨ ਦੇ ਉੱਤੇ ਤੁਸੀਂ ਰਿਸਕ ਲੈ ਲਓਗੇ ਪਰ ਮੰਨ ਲਓ ਫੋਰ ਐਗਜ਼ਾਮਪਲ ਤੁਹਾਡੇ ਕੋਲ ਇੱਕ ਆਪਣਾ ਪਲਾਟ ਪਿਆ ਵਾ ਹੁਣ ਤੁਹਾਡੇ ਕੋਲ ਦੋ ਆਪਸ਼ਨਾਂ ਨੇ ਵੀ ਤੁਸੀਂ ਇੱਕ ਤਾਂ ਉਹ ਪਲਾਟ ਵੇਚ ਕੇ ਅਤੇ ਉਹ ਪੈਸੇ ਕਿਤੇ ਲਾ ਸਕਦੇ ਹੋ ਜਾਂ ਤੁਹਾਡੇ ਕੋਲ ਲੱਖ ਡਾਲਰ ਪਿਆ ਵਾ ਉਹ ਤੁਸੀਂ ਪੈਸੇ ਕਿਤੇ ਲਾ ਸਕਦੇ ਹੋ ਪਰ ਦੂਸਰੀ ਆਪਸ਼ਨ ਕੀ ਆ ਤੁਹਾਨੂੰ ਬੈਂਕ ਦੇਣ ਨੂੰ ਤਿਆਰ ਆ ਭਾਵੇਂ ਉਹ ਇੰਟਰਸਟ 'ਤੇ ਦੇਣ ਨੂੰ ਤਿਆਰ ਹੈ ਪਰ ਤੁਸੀਂ ਕਿਹੜੀ ਕਿਹੜੀ ਆਪਸ਼ਨ ਵੱਲ ਜਾਓਗੇ ਜ਼ਿਆਦਾਤਰ ਲੋਕ ਬੈਂਕਾਂ ਲਈ ਜਾਂਦੇ ਆ ਆਪਣੀ ਪ੍ਰੋਪਰਟੀ ਨਹੀਂ ਵੇਚਣਗੇ
0: ਬਾਹਰ ਸੇ ਬਾਹਰ ਪੈਸਾ ਨਿਕਲ ਗਿਆ
1: ਮੰਨ ਲਓ ਤੁਹਾਨੂੰ ਲੋੜ ਆ ਤੁਹਾਡੇ ਘਰ ਦੀ ਇਕਵਿਟੀ ਮੰਨ ਲਓ ਪਈ ਹੈ 2 ਲੱਖ ਹਨਾ ਤੁਹਾਨੂੰ ਕੋਈ ਅਰਜੈਂਟ ਲੋੜ ਆ
0: ਜ਼ਿਆਦਾ ਦੂਰ ਨਾ ਜਾਓ ਆਪਣੇ ਕਿਤਨੇ ਵੀ ਸੁਣਨੇ ਵਾਲੇ ਰੇਡੀਓ ਆਏ ਆ ਬੰਦੇ ਇਨਕੀ ਕਾਫੀ ਕੀ ਜ਼ਮੀਨ ਪੜੀ ਹੈ ਇੰਡੀਆ ਮੈਂ ਪੜੀ ਹੋਈ ਨਾ ਜ਼ਮੀਨ ਮੈਂ ਪਰ ਵਹਾਂ ਸੇ ਮੰਨ ਲਓ ਇਹ ਕਿੱਲਾ ਵੀ ਵੇਚਦੀ ਹੈ ਇੱਕ ਏਕੜ ਵੀ ਵੇਚਦੀ ਹੈ ਆਪਣੇ ਯਹਾਂ ਪੈਸੇ ਬਣ ਜਾਂਗੇ ਆਪਕੇ ਫਿਰ ਵੀ ਠੀਕ ਠਾਕ ਔਰ ਆਪ 10% ਨਿਕਾਲ ਲੋਗੇ ਲੇਕਿਨ ਕਿਸੀ ਕੇ ਪਾਸ 10% ਨਹੀਂ ਹੁੰਦੇ ਉਹ ਐਕਸਟਰਾ ਜਾਂ ਔਰ ਬੈਂਕ ਸੇ ਪਕੜੇਗਾ ਪੈਸੇ ਉਸਕਾ ਐਕਸਟਰਾ ਵਿਆਜ ਦੇਗਾ ਵਹਾਂ ਨਹੀਂ ਵੇਚਣਾ ਭਾਈ ਵਹਾਂ ਸੇ ਵੇਚਾ ਯਹਾਂ ਵੀ ਤਾਂ ਇਨਵੈਸਟ ਕਰ ਰਹੇ ਹਾਂ ਨਾ ਪੈਸਾ ਬੇਕਾਰ ਤੋਂ ਨਹੀਂ ਜਾ ਰਿਹਾ ਨਾ ਜਾਂ ਤਾਂ ਆਪ ਬੋਲੋ ਵੀ ਮੈਂ ਜੂਏ ਮੈਂ ਲਗਾ ਰਹਾ ਹਾਂ ਫਿਰ ਤੋਂ ਬਾਈ ਵੇਚਣ ਦੀ ਜ਼ਰੂਰਤ ਕੋਈ ਨਹੀਂ ਪਰ ਵਹਾਂ ਵੇਚੀ ਮੈਨੇ ਯਹਾਂ ਲਗਾ ਦੀ ਮੇਰੀ ਇਨਵੈਸਟਮੈਂਟ ਤਾਂ ਯਹਾਂ ਵੀ ਹੋ ਗਈ ਨਾ ਤੋ ਲੇਕਿਨ ਵੋ ਨਹੀਂ ਕਰੇਂਗੇ ਕੋਈ ਸਰਵੇ ਕੀ ਬਾਤ ਨਹੀਂ ਕਰ ਰਹੇ ਨੋਰਮਲ ਚੀਜ਼ ਬਾਤ ਕਰ ਰਹੇ ਹੈ ਵਾਹ ਲੋਕ ਨਹੀਂ ਕਰੇਂਗੇ ਐਕਸਟਰਾ ਪੈਸੇ ਲੈ ਲੇਂਗੇ ਉਧਾਰ ਬੈਂਕ 'ਚ ਲੈ ਰਹੇ ਕਿਸੇ ਮੈਂ ਉਤਨਾ ਉਸ ਉੱਪਰ ਬਈ ਵਿਆਜ ਚੜਾਗਾ ਉਹ ਕੈਲਕੂਲੇਸ਼ਨ ਬਣੀ ਜਾਂਦਾ ਜੀ
1: ਉਹ ਦੇਈ ਜਾਣਾ ਵਿਆਜ ਦੇ
0: ਉਹ ਦੇ ਦੇਣਗੇ
1: ਪਰ ਇਸ ਤੋਂ ਨਾ ਅਗਲੀ ਸਟੇਜ ਬੜੀ ਖਤਰਨਾਕ ਹੈ ਤੂੰ ਸਾਹਿਬ ਮਤਲਬ ਤੁਸੀਂ ਜੇ ਹੁਣ ਇਸੇ ਨੂੰ ਕਈ ਬੰਦੇ ਤੁਹਾਡੇ ਸਰਕਲ 'ਚ ਤੁਸੀਂ ਵੇਖਿਆ ਹੋਊਗਾ ਉਹ ਅਗਲੀ ਸਟੇਜ 'ਤੇ ਚੱਲ ਜਾਂਦੇ ਆ ਉਸ ਅਗਲੀ ਸਟੇਜ 'ਤੇ ਜਿੱਦਾਂ ਤੁਹਾਡੀ ਇਗਜ਼ਾਮਪਲ ਜੇ ਮੈਂ ਲਵਾਂ ਉਹ ਇੰਡੀਆ ਤੋਂ ਵੀ ਕਿਉਂਕਿ ਇੱਥੇ ਹੌਲੀ ਹੌਲੀ ਵਿਆਜ ਦੇ ਕਰਕੇ ਜਾਂ ਉਹ ਚੀਜ਼ਾਂ ਇੰਨੀਆਂ ਕੁ ਜ਼ਿਆਦਾ ਵੱਧ ਜਾਂਦੀਆਂ ਨੇ ਕਿ ਉਹ ਜਿਹੜੀ ਇੰਡੀਆ ਵਾਲੀ ਤੁਸੀਂ ਇਗਜ਼ਾਮਪਲ ਦਿੱਤੀ ਹੈ ਜਾਂ ਕਿਤੇ ਵੀ ਕੁਛ ਪਿਆ ਵਾ ਇੱਥੇ ਪਲਾਟ ਦੀ ਮੈਂ ਇਗਜ਼ਾਮਪਲ ਦਿੱਤੀ ਹੈ ਉਹ ਵੇਚ ਕੇ ਵੀ ਇਹ ਪੂਰੇ ਨਹੀਂ ਹੁੰਦੇ ਅਗਲੀ ਸਟੇਜ ਇਹੋ ਹੀ ਹੁੰਦੀ ਹੈ
0: ਨਾਮ ਨਹੀਂ ਹੋਣਗੇ
1: ਉਹ ਵੀ ਜਾਂਦਾ ਰਹਿੰਦਾ ਸਾਰਾ ਕੁਛ
0: ਟਾਈਮ ਟਾਈਮ ਕੀ ਬਾਤ ਹੈ ਅਬ ਮੈਂ ਅਗਰ ਯਹਾਂ ਸੇ ਕਿਸੀ ਸੇ 15-20 ਹਜ਼ਾਰ ਡਾਲਰ ਕਿਸੇ ਉਧਾਰ ਵੀ ਪਕੜੂੰ ਇਹ ਵੀ ਡਿਪੈਂਡ ਕਰਦਾ ਉਸ ਕਿਸੇ ਪਕੜੂੰ ਉਹ ਬੰਦਾ ਮੇਰੇ ਪਾ ਕੇ ਪੁੱਛੇਗਾ ਬਾਈ ਅੱਜ ਦੇ ਪੈਸੇ ਕੱਲ੍ਹ ਦੇ ਪ੍ਰੈਫਰ ਇਹੋ ਕਰਾਂ ਬਾਈ ਬੈਂਕ ਸੇ ਲੈ ਲੇ ਬੈਂਕ ਪਿੱਛੇ ਤੋਂ ਨਹੀਂ ਪੜਦਾ ਵਿਆਜ ਹੀ ਦੇਣਾ ਦੇ ਦੇਗੇ ਉਹ ਯਹਾਂ ਵਿਆਜੀ ਕੌਣ ਸੇ ਪੈਸੇ ਕਿਸੇ ਬੰਦੇ ਮੈਂ ਵਿਆਜੀ ਪੈਸੇ ਨਹੀਂ ਮਿਲਦੇ ਹਾਂ ਉਧਾਰੇ ਮਿਲਾਂਗੇ ਵਾਹ 1-2 ਦਿਨ ਬਾਅਦ ਕਹਿ ਦੇਗਾ ਮਹੀਨੇ ਬਾਅਦ ਕਹਿ ਦੇਗਾ ਯਾਰ ਮੈਨੂੰ ਚਾਹੀਏ ਤੁਹਾਡੇ ਘਰ ਆ ਕੇ ਫੋਨ ਕਰਾਂਗਾ ਫਿਰ ਆਪ ਕਹਾਂਗੇ ਮਰ ਥੋੜ੍ਹੀ ਚੱਲੇ
1: ਮਰ ਥੋੜ੍ਹੀ ਚੱਲੇ ਬੈਠੇ ਆ
0: ਬੈਠੇ
1: ਦੇ ਕੇ ਜਾਵਾਂਗੇ
0: ਮਰ ਥੋੜ੍ਹੀ ਚੱਲੇ ਬਾਈ ਆਗ ਲੱਗ ਰਹੀ ਕੇ
1: ਅੱਛਾ ਮਰ ਥੋੜ੍ਹੀ ਚੱਲੇ ਇਹਦੇ ਵਿੱਚ ਨਾ ਇੱਕ ਚੀਜ਼ ਹੋਰ ਹੁੰਦੀ ਹੈ ਇਸ ਸਾਈਕੀ ਦੇ ਵਿੱਚ ਬੇਸਿਕਲੀ ਅੱਜ ਆਪਾਂ ਅੰਦਰ ਦੀਆਂ ਜਿਹੜੀਆਂ ਉਹ ਸਾਈਕੀਜ਼ ਆਪਾਂ ਦੇਣ ਦੀ ਕੋਸ਼ਿਸ਼ ਕਰ ਰਹੇ ਸੋ ਉਹਦੇ ਵਿੱਚ ਜਿਹੜੀ ਮਰ ਥੋੜ੍ਹੀ ਚੱਲਿਆਂ ਦੇ ਵਿੱਚ ਜਿਹੜੇ ਬੰਦੇ ਨੇ ਲੈਣੇ ਆ ਨਾ ਉਹਦੇ ਕਿਤੇ ਨਾ ਕਿਤੇ ਇਨਸਕਿਉਰਟੀ ਇਹ ਹਮੇਸ਼ਾ ਰਹਿੰਦੀ ਆ ਤੁਸੀਂ ਵੇਖੋ ਵੀ ਇੱਕ ਬੰਦਾ ਜਿਹਦਾ ਪੈਸਾ ਉਹ ਬੰਦੇ ਦੇ ਵਿੱਚ ਉਲਟਾ ਸਗੋਂ ਦੇ ਕੇ ਇੱਕ ਫਖਰ ਹੋਣਾ ਚਾਹੀਦਾ ਵੀ ਦੂਸਰੇ ਬੰਦੇ ਦੇ ਮਨ ਦੇ ਵਿੱਚ ਇਹ ਚੀਜ਼ ਜਿਹੜੀ ਆ ਉਹ ਹਮੇਸ਼ਾ ਇੱਕ ਅੱਖ ਨੀਵੀਂ ਹੁੰਦੀ ਨਾ ਵੀ ਹਾਂ ਮੈਂ ਯਾਰ ਇਹਦੇ ਕੋਲ ਫੜ ਕੇ ਖਾਧੇ ਆ ਜਾਂ ਮੈਂ ਸੋ ਕਈਆਂ ਦੇ ਤਾਂ ਹੁੰਦੇ ਆ ਉਹ ਵੀ ਇੱਕ ਕੈਟੇਗਰੀ ਹੁੰਦੀ ਜਿਹਨੇ ਮਜਬੂਰੀ 'ਚ ਫੜੇ ਆ ਹਾਂ ਕੋਈ ਜੈਨੂਅਨ ਕੋਈ ਫਸ ਗਿਆ ਵਾ ਉਹ ਉਧਾਰ ਸੁਧਾਰ ਬਣਿਆ ਵਾ ਸ਼ਾਇਦ ਇਸੇ ਕਰਕੇ ਹੀ ਇਹ ਚੱਲ ਰਿਹਾ ਵਾ ਪਰ ਦੂਸਰੇ ਪਾਸੇ ਦੂਸਰੀ ਇੱਕ ਕੈਟੇਗਰੀ ਦੀ ਜੇ ਆਪਾਂ ਗੱਲ ਕਰੀਏ ਤਾਂ ਉਹ ਇਹਦੇ ਬਿਲਕੁਲ ਹੀ ਉਲਟ ਹੁੰਦੀ ਆ ਉਹਨਾਂ ਨੇ ਬਿਲਕੁਲ ਫੜੇ ਜਿਹੜੇ ਆ ਉਹ ਤੁਹਾਨੂੰ ਪਤਾ ਵਾ ਵੀ ਉਹਨਾਂ ਨੇ ਪਤਾ ਨਹੀਂ ਨਜਾਇਜ਼ ਹੀ ਵਰਤੇ ਜਾਂ ਕਿੱਦਾਂ ਪਰ ਇਸ ਬੰਦੇ ਨੂੰ ਕੋਈ ਲੈਣਾ ਦੇਣਾ ਨਹੀਂ ਆ ਵੀ ਕਿੱਥੇ ਵਰਤੇ ਆ ਇੰਨੇ ਸਾਂਝ ਸਿਆਣ ਨੂੰ ਜਾਂ ਆਪਣੀ ਯਾਰੀ ਦੋਸਤੀ ਨੂੰ ਉਸ ਬੰਦੇ ਨੂੰ ਪੈਸੇ ਫੜਾ ਦਿੱਤੇ ਆ ਪਰ ਜਦੋਂ ਹੁਣ ਉਹ ਪੈਸੇ ਮੰਗਣੇ ਆ ਵਾਰ ਵਾਰ ਮੰਗਣੇ ਆ ਤਾਂ ਉਸ ਬੰਦੇ 'ਚ ਇਨਸਕਿਉਰਟੀ ਆ ਵੀ ਯਾਰ ਇਹ ਵਾਕਈ ਨਾ ਮੁੱਕਰ ਜੇ ਕਿਤੇ ਕਹਿ ਦੂਗਾ ਵੀ ਜਾ ਫਿਰ ਮੈਂ ਨਹੀਂ ਦਿੰਦਾ ਤਾਂ ਫਿਰ ਯਾਰ ਫਿਰ ਵੀ ਮੈਂ ਕੀ ਕਰ ਲੂੰ
0: ਫਿਰ ਵੀ ਕਿਆ ਕਰ ਲੂੰਗਾ
1: ਤੁਸੀਂ ਕਹਿ ਦਿੰਦੇ ਆਪਾਂ ਇੱਥੇ ਬੰਦਾ ਨਹੀਂ ਕੁਛ ਕਰ ਸਕਦਾ ਇੱਥੇ ਕੀ ਉੱਥੇ ਕੀ ਕਿਤੇ ਵੀ ਨਹੀਂ ਤੁਸੀਂ ਕੁਛ ਕਰ ਸਕਦੇ
0: ਦੋਨੋਂ ਕੈਟਾਗਰੀ ਮੈਂ ਦੋਨੋਂ ਪਰਸਨੈਲਿਟੀਆਂ ਮੈਂ ਥੋੜ੍ਹੀ ਥੋੜ੍ਹੀ ਉਣਤਾਈ ਰਹਿ ਜਾ ਦੇਣੇ ਵਾਲਾ ਆਦਮੀ ਆਜ ਜਿਸੇ ਪਿੱਛੇ ਪੰਜਾਬ ਮੈਂ ਫਲੱਡ ਆਏ ਡੋਨੇਸ਼ਨ ਦੇਣੀ ਹੈ ਜੀ ਕੋਈ 2-2 ਹਜ਼ਾਰ ਡਾਲਰ ਦੇ ਰਿਹਾ ਕਿਸੇ ਨੇ 10 ਹਜ਼ਾਰ ਡਾਲਰ ਦੀ ਆ 500 ਦੀ ਆ ਕੁਛ ਵੀ ਦੀ ਆ ਠੀਕ ਹੈ ਮੇਰੇ ਸਿਰ ਤੋਂ ਚਲਾ ਗਿਆ ਔਰ ਆਪ ਇਹ ਸੋਚ ਕੇ ਬੈਠੇ ਬਈ ਮੈਨੇ ਕਿਸੇ ਕਾ ਭਲਾ ਕਰ ਦਿਆ ਬਈ ਬਹੁਤ ਬੜੀਆ ਕੰਮ ਕਰਿਆ ਇੱਕ ਪੈਰਲਰ ਉਸਕੇ ਆਦਮੀ ਚੱਲ ਰਿਹਾ ਹੈ ਉਹ ਆਪਸੇ 2 ਹਜ਼ਾਰ ਡਾਲਰ ਵੈਸੇ ਲੈ ਗਿਆ ਉਧਾਰੇ ਵੀ ਉਧਾਰੇ ਦੇ ਦੇ ਔਰ ਆਪਕੋ ਪਤਾ ਹੈ ਉਸਕੀ ਸਥਿਤੀ ਅਬ ਤੱਕ ਵੈਸੇ ਉਭਰ ਕੇ ਨਹੀਂ ਆਇਆ ਉਹ 6 ਮਹੀਨੇ ਹੋ ਗਏ ਵਿਚਾਰਾ ਸਟਰਗਲ ਕਰ ਰਿਹਾ ਹੈ ਜੋਬ ਨਹੀਂ ਲੱਗ ਰਹੀ ਉਸਕੀ ਜਾਂ ਫਿਜ਼ੀਕਲੀ ਉਸਨੇ ਕੋਈ ਦਿੱਕਤ ਚੱਲ ਰਹੀ ਹੈ ਪ੍ਰੋਬਲਮ ਚੱਲ ਰਹੀ ਹੈ ਉਹ ਠੀਕ ਨਹੀਂ ਹੈ ਵੀ ਕਮਾ ਨਹੀਂ ਪਾ ਰਿਹਾ ਉਹ ਕਹੀਂ ਨਾ ਕਹੀਂ ਬੰਦਾ ਆਪਣੇ ਦਿਲ 'ਤੇ ਲੈ ਜਾ ਰਿਹਾ ਸੀ ਉਹ 2 ਹਜ਼ਾਰ ਦੀਏ ਤੇ ਯਾਰ 6 ਮਹੀਨੇ ਹੋ ਗਏ ਬੋਲੇ ਦੀਏ ਨਹੀਂ ਸੀ ਨਾ ਇੱਕ ਤਰਫ ਆਪਣੇ ਡੋਨੇਸ਼ਨ ਕਰਕੇ ਭੁੱਲ ਗਏ ਇੱਕ ਤਰਫ ਹੀ ਹੋ ਗਿਆ ਦੂਸਰੀ ਚੀਜ਼ ਜਿਸਨੇ ਪੈਸੇ ਲੀਏ ਹੈ ਬੰਦੇ ਨੇ ਉਹ ਇੱਕ ਚੀਜ਼ ਮਹਿਸੂਸ ਕਰੇਗਾ ਉਹ ਪਤਾ ਨਹੀਂ ਕਿਉਂ ਨਾ ਕਿਸੇ ਨਾ ਕਾਰਨ ਸੇ ਉਹ ਕਮਿਊਨੀਕੇਸ਼ਨ ਬੰਦ ਕਰਦੇ ਆ ਆਪ ਬਾਤਚੀਤ ਕਰਦੇ ਰਹੋ ਜਿਸੇ ਲੀਏ ਹੈ ਉਸੇ ਬਾਤਚੀਤ ਜ਼ਰੂਰ ਕਰਦੇ ਰਹੋ ਆਪ ਕੋਈ ਦਿੱਕਤ ਨਹੀਂ ਔਰ ਜਿਸਨੇ ਦੀਆਂ ਉਹ ਵੀ ਇਸ ਬਾਤ ਕੋ ਸਮਝੇ ਬਈ ਆਪਨੇ ਜ਼ਰੂਰ ਦੀਏ ਹੈ ਪੈਸੇ ਲੇਕਿਨ ਆਪ ਕਈ ਤਰ੍ਹਾਂ ਸੀ ਵੀ ਮੇਰਾ ਹੀ ਇੱਕ ਤਰ੍ਹਾਂ ਸੇ ਨੌਕਰ ਬਣ ਕੇ ਜਾਂ ਉਸ ਕੇ ਰੋਪ ਸੇ ਕੰਮ ਕਰੋ ਯਾਰ ਤੇਨੇ ਪੈਸੇ ਲੀਏ ਤੇ ਉਹ ਕਰਦੇ ਉਹ ਕਰਦੇ ਉਸ ਚੀਜ਼ ਮੈਂ ਨਹੀਂ ਜਾਣਾ ਹੈ ਉਸਸੇ ਵੀ ਮਾਰ ਕੋ ਬਚਣਾ ਪੜੇਗਾ ਹਮ ਨਹੀਂ ਬਚਤੇ ਮਾਰ ਕੋ ਲੱਗਤਾ ਯਾਰ ਵੀ ਯਾਰ ਪੈਸੇ ਆ ਗਏ ਮੈਂ ਦੇ ਰੱਖਿਆ ਜਦੋਂ ਮੇਰਾ ਗੁਲਾਮ ਬਣ ਜਾਏਗਾ ਅੱਜ ਨਹੀਂ ਦੇਗਾ ਚਾਰ ਬੰਦੇ ਮੈਂ ਗਲੀ ਨਿਕਲ ਲੂੰਗਾ ਤਾਂ ਮੇਰੇ ਪੈਸੇ ਦੇ ਔਰ ਉਸ ਚੱਕਰ ਮੈਂ ਜਿਸ ਨੇ ਦੇਣੇ ਹੈ ਉਹ ਬੰਦਾ ਉਸ ਕੀ ਗਲੀ 'ਚ ਪਿੱਛੇ ਤੋਂ ਨਿਕਲ ਜਾ ਆਉਂਦਾ ਹੀ ਨਹੀਂ ਉਸਕੇ ਸਾਹਮਣੇ ਉਹ ਫਿਰ ਕਹਾ ਯਾਰ 6 ਮਹੀਨੇ ਕਿਤੇ ਦਰਸ਼ਨ ਨਹੀਂ ਦਿੰਦੀ ਉਹ 250 ਬੀਜੀ ਕਹਾਂ ਤਾਂ ਜੇ ਬੀਜੀ ਤਾਂ ਪੈਸੇ ਕਮਾਉਣੇ ਤਾਂ ਮੇਰੇ ਪਿਓ
1: ਅੱਛਾ ਚਾਰ ਬੰਦਿਆਂ 'ਚ ਗੱਲਾਂ ਕਰੂਗਾ ਵਾਲੀ ਵੀ ਮੈਨੂੰ ਚੇਤੇ ਆ ਗਈ ਇੱਕ ਉਹ ਨਾ ਕੋਈ ਚੱਲਦਾ ਹੀ ਕੋਈ ਉਹਨਾਂ ਦਾ ਹਿਸਾਬ ਕਿਤਾਬ ਜਿਹਾ ਹੈ ਨਾ ਅਤੇ ਉਹਨਾਂ ਅੰਦਰ ਖਾਤੇ ਜੇ ਚੱਲੀ ਗਿਆ ਉਸ ਸਰਕਲ ਦੇ ਵਿੱਚ ਅਤੇ ਉਹ ਕਹਿੰਦੇ ਵੀ ਪੈਸੇ ਹੈਗੇ ਆ ਕੋਈ ਨਹੀਂ ਦਿੰਦੇ ਆ ਇਹ ਨਹੀਂ ਵੀ ਨਹੀਂ ਹੈਗੇ ਮਤਲਬ ਠੀਕ ਸੀ ਕੰਮ ਵੀ ਠੀਕ ਚੱਲ ਰਿਹਾ ਪਰ ਉੱਦਾਂ ਚਲੋ ਕਿਸੇ ਵੇਲੇ ਕੋਈ ਹੁੰਦਾ ਵਾ ਫਸਿਆ ਅਤੇ ਉਹਨੇ ਹੌਲੀ ਹੌਲੀ ਕਰਕੇ ਅਤੇ ਮਤਲਬ ਉਹ ਇਹ ਤਾਂ ਹਮੇਸ਼ਾ ਡਰ ਹੁੰਦਾ ਵਾ ਵੀ ਸਰਕਲ ਦੇ ਵਿੱਚ ਬਾਕੀ ਗੱਲ ਨਾ ਕਿਤੇ ਫੈਲ ਜਾਏ ਨਾ ਅਤੇ ਜਦੋਂ ਬੰਦਾ ਇੱਦਾਂ ਦੀ ਸਿਚੁਏਸ਼ਨ ਦੇ ਵਿੱਚ ਹੁੰਦਾ ਨਾ ਉਦੋਂ ਵਧੋ ਵਧੀ ਕਿਤੇ ਗੱਲ ਕਰ ਪੈਂਦਾ ਕਿਉਂਕਿ ਉਹ ਤੁਹਾਡੇ ਅੰਦਰ ਉੱਤੇ ਜਿੱਦਾਂ ਤਰਕੇ ਨਾ ਉੱਤੇ ਆਈ ਹੁੰਦੀ ਹੈ ਜਿੱਦਾਂ ਠੰਡੇ ਪਾਣੀ 'ਤੇ ਘਿਓ ਉੱਤੇ ਆ ਜਾਂਦਾ ਨਾ ਉਹ ਤੁਹਾਡੇ ਤਰਕੇ ਉੱਤੇ ਆਈ ਹੁੰਦੀ ਗੱਲ ਉਹ ਵੇਖ ਕੇ ਬੰਦਾ ਪਛਾਣ ਜਾਂਦਾ ਹੋਰ ਫਿਰ ਕਿੱਦਾਂ ਵਾ ਕੀ ਹਾਲ ਚਾਲ ਆ ਸਾਰਾ ਕੁਝ ਠੀਕ ਠਾਕ ਚੱਲਦਾ ਹਾਂ ਠੀਕ ਆ ਮਤਲਬ ਉਹ ਬੰਦਾ ਨਾ ਵਧੋ ਵਧੀ ਗੱਲ ਕਰ ਬਹੁਗਾ ਯਾਰ ਉਹ ਫਲਾਣੇ ਨੂੰ ਨਾ ਪੈਸੇ ਦਿੱਤੇ ਯਾਰ ਉਹਨੂੰ ਦੇ ਨਹੀਂ ਡਿਆ ਹੈ ਜਾਂ ਵਧੋ ਵਧੀ ਉਹਦੀ ਕੋਈ ਗੱਲ ਛਿੜੂਗੀ ਅਤੇ ਉਹ ਤਰੀਕੇ ਜੇ ਦੇ ਨਾਲ ਕੁਛ ਨਾ ਕੁਛ ਕਿਤੇ ਨਾ ਕਿਤੇ ਉਹ ਇੱਦਾਂ ਦੀ ਨਾ ਇੱਕ ਬੰਦੇ ਨਾਲ ਗੱਲ ਕਰ ਬੈਠਾ ਇੱਕ ਬੰਦੇ ਨਾਲ ਗੱਲ ਕੀਤੀ ਅਤੇ ਉਹ ਦੂਸਰੇ ਨਾਲ ਉਹ ਹੌਲੀ ਹੌਲੀ ਜਿਹੜੀ ਆ ਉਹ ਸਰਕਲ 'ਚ ਮਤਲਬ ਦੋ ਨਾ ਹੋਈ ਚੌ ਨਾ ਹੋਈ ਉਹ ਟਰੈਵਲ ਕਰਕੇ ਅਤੇ ਉਹਦੇ ਤੱਕ ਪਹੁੰਚ ਗਈ ਜਿਹੜੇ ਬੰਦੇ ਕੋਲੋਂ ਪੈਸੇ ਲਏ ਸੀ ਜਾਂ ਲੈਣ ਦੇਣ ਬਣਦਾ ਸੀ ਜਾਂ ਕਾਰੋਬਾਰ 'ਚ ਜਾਂ ਮਤਲਬ ਉਧਾਰ ਸੁਧਾਰ ਸੀ ਉਸ ਬੰਦੇ ਤੱਕ ਗੱਲ ਪਹੁੰਚ ਗਈ ਅਤੇ ਉਹ ਮਤਲਬ ਹਰ ਹਫ਼ਤੇ ਜਾਂ ਕੋਈ ਦੋਈ ਚੋਈ ਦਿਨੀ ਕਰਦਾ ਹੀ ਫੋਨ ਵੀ ਹਾਂਜੀ ਭਾਈ ਵੀ ਥੋੜ੍ਹੇ ਬਹੁਤੇ ਕਰਕੇ ਦੇ ਜਾਂ ਕਿੱਦਾਂ ਅਤੇ ਉਹਨੇ ਜਦੋਂ ਫੋਨ ਕੀਤਾ ਨਾ ਇਸ ਵਾਰੀ ਉਹ ਕਹਿੰਦਾ ਵੀ ਮੇਰੇ ਅੱਗੋਂ ਪਤਾ ਕੀ ਕਹਿੰਦਾ ਕਹਿੰਦਾ ਮੇਰੀ ਗੱਲ ਸੁਣ ਪੈਂਦਾ ਵੀ ਬੰਦਾ ਕਿਹੜੀ ਗੱਲੋਂ ਡਰਦਾ ਇਸੇ ਗੱਲੋਂ ਡਰਦਾ ਨਾ ਵੀ ਯਾਰ ਚੌਂ ਬੰਦਿਆਂ 'ਚ ਕੋਈ ਇੱਜ਼ਤ ਮਾਣ ਬੰਦੇ ਦਾ ਜਾਂਦਾ ਰਹਿੰਦਾ ਜਾਂ ਕਿਤੇ ਪਤਾ ਨਾ ਆ ਜੇ ਅਤੇ ਕਹਿੰਦਾ ਤੂੰ ਹੁਣ ਰੌਲਾ 'ਤੇ ਪਾ ਦਿੱਤਾ ਹੁਣ ਨਹੀਂ ਮੈਂ ਦਿੰਦਾ ਪੈਂਦਾ ਰਿਐਲਿਟੀ 'ਚ ਗੱਲ ਹੋਈ ਕਹਿੰਦਾ ਹੁਣ ਮੇਰਾ ਪਾ ਤਾਂ ਦਿੱਤਾ ਹੀ ਆ ਤੂੰ ਰੌਲਾ ਕਹਿੰਦਾ ਜਾਂ ਮੈਂ ਨਹੀਂ ਦਿੰਦਾ ਹੁਣ ਕੀ ਕਰ ਲਓਗੇ ਤੁਸੀਂ ਉੱਥੇ
0: ਇਹ ਤੁਸੀਂ ਨਾ ਮੈਂ ਪੰਜਾਬੀ ਜਾਣ ਲੱਗਾ ਸੀ ਪਰ ਮੈਂ ਆਪਣੀ ਭਾਸ਼ਾ 'ਚ ਹੀ ਰਹਾਂਗਾ ਆਪਣੇ ਯਾਦ ਕਰਾ ਦੀ ਬਾਤ ਮੇਰਾ ਛੋਟਾ ਭਾਈ ਨਾ ਵਹਾਂ ਪੰਚਕੂਲਾ ਮੈਂ ਰਹਿ ਕਰਦੇ ਹਾਂ ਤੋ ਮੇਰੇ ਉਸਕਾ ਸਰੀਰ ਥੋੜ੍ਹਾ ਸਾ ਹੈਲਦੀ ਥਾ ਨਾ ਤੋ ਘੁੰਮਣੇ ਗਏ ਔਰ ਵਹਾਂ ਪੇ ਗਰਮੀ ਬੋੜੀ ਤੀ ਔਰ ਮੇਰੀ ਭਾਬੀ ਨੇ ਮੇਰੇ ਦੂਸਰੇ ਭਾਈ ਕੀ ਨਿੱਕਰ ਦੇ ਦੀ ਲੈ ਵੀ ਚਲੋ ਉਹ ਪਹਿਰ ਦੇ ਨਿੱਕਰ ਵੀ ਤੂੰ ਲੈ ਕੇ ਨਹੀਂ ਆਇਆ ਗਰਮੀ ਬਹੁਤ ਨਿੱਕਰ ਪਹਿਲੇ ਉਹ ਸਾਰਾ ਵਹਾਂ ਹੁਣ ਘੁੰਮਿਆ ਫਿਰਿਆ ਨਿੱਕਰ ਪ੍ਰੋਗਰਾਮ ਖਤਮ ਹੋਇਆ ਦੋ ਤਿੰਨ ਦਿਨ ਮੈਂ ਘਰ ਆ ਗਏ ਔਰ ਉਹ ਛੋਟੇ ਬੜੇ ਨਿੱਕਰ ਨਹੀਂ ਵਾਪਸ ਕਰੀ ਨਾ ਅੱਛੀ ਜੀਨਸ ਵਾਲੀ ਨਿੱਕਰ ਦੀ ਨਾ ਤੋ ਭਾਬੀ ਮਾਰੀ ਨੇ ਦੋ ਤਿੰਨ ਵਾਰ ਯਾਦ ਕਰਵਾਇਆ ਵੀ ਭਾਈ ਉਹ ਨਿੱਕਰ ਦੇ ਦਿੰਦਾ ਕਹਿੰਦਾ ਕੋਈ ਨਹੀਂ ਭਾਬੀ ਉਹ ਯਾਦ ਭੁੱਲ ਕੇ ਲੈ ਕੇ ਆਊਂਗਾ ਘਰੇ ਪੜੀ ਫਿਰ ਯਾਦ ਕਰਾ ਦੀ ਉਹ ਭਾਬੀ ਵੀ ਤਬ ਯਾਦ ਕਰਾਵਾ ਤੀ ਜਦੋਂ ਚਾਰ ਜਨਾਨੀਆਂ ਬੈਠੀਆਂ ਆਦੀ ਔਰ ਪਾਂਚ ਵੀ ਵਾਰ ਉਸਨੇ ਕਹਿੰਦਾ ਕਹਿੰਦਾ ਦੇਖ ਭਾਬੀ ਤੇਰਾ ਪਾਂਚ ਵਾਰ ਕਹਿ ਲਈ ਆ ਸਾਰਿਆਂ ਦੇ ਵਿੱਚ ਮੈਂ ਕਹਿ ਲਿਆ ਇਹ ਵੀ ਨਹੀਂ ਮਿਲਦੀ ਨਿੱਕਰ ਇਹ ਵੀ ਨਹੀਂ ਮੰਨਦਾ
1: ਪੈਸਾ ਇੱਜ਼ਤ ਬਰਾਬਰ ਹੋ ਗਈ
0: ਬਸ ਕੰਮ ਖਤਮ ਗਾ ਇਹ ਵੀ ਨਿੱਕਰ ਨਹੀਂ ਦਿੰਦਾ ਦਰਦ
1: ਉਹ ਵੀ ਤਰੀਕੇ ਜਿਹਾ ਹੁੰਦਾ ਵੀ ਬੰਦਾ ਖਿੱਚ ਖਾ ਕੇ ਸ਼ਰਮੋ ਸ਼ਰਮੀ ਦੇ ਦਿੰਦੇ ਅੱਛਾ ਇਹ ਵੀ ਕੈਟਾਗਰੀ ਹੁੰਦੀਆਂ ਨਾ ਕਈ ਤਾਂ ਸ਼ਰਮੋ ਸ਼ਰਮੀ ਦੇ ਦਿੰਦੇ ਡਿਪੈਂਡ ਹੁੰਦਾ ਵੇ ਕੋਈ ਇੰਨੀ ਕੀ ਵਾਲ ਭਰ ਜਾਈ ਫਰਕ ਆ ਕਿਸੇ ਨੂੰ ਆਪਣੀ ਇੱਜ਼ਤ ਤਾਂ ਹੁੰਦਾ ਵਾ ਅਤੇ ਕਿਸੇ ਨੂੰ ਇਹ ਹੁੰਦਾ ਪਰ ਜਦੋਂ ਇੱਕ ਸਟੇਜ ਤੋਂ ਤੱਪ ਜਾਂਦਾ ਨਾ ਉਹਦੇ ਸਿਰੋਂ ਜਦੋਂ ਲੰਘ ਜਾਂਦਾ ਪਾਣੀ ਫਿਰ ਬੰਦੇ ਨੂੰ ਇਹ ਹੁੰਦਾ ਵੀ ਚੱਲ ਇੱਕ ਨੂੰ ਪਤਾ ਲੱਗਾ ਦਸਾਂ ਨੂੰ ਲੱਗਾ ਯਾਰ ਕੀ ਫਰਕ ਪੈਂਦਾ ਪਰ ਫਰਕ ਇਸ ਕਰਕੇ ਵੀ ਨਹੀਂ ਪੈਂਦਾ ਕਿਉਂਕਿ ਉਹਦੇ ਹੱਥ ਵਾਸੀ ਨਹੀਂ ਕੁਛ ਰਹਿੰਦਾ
0: ਪਰ ਅਗਲੇ ਬੰਦੇ ਦਾ ਰਸਤਾ ਖਤਮ ਹੋ ਜਾ ਜਿਸ ਨੇ ਹੋਰ ਨੇ ਪੈਸੇ ਲੈਣੇ ਹੋਗੇ ਯਾਰ ਆਪਣਾ ਸੁਭਾਅ ਆਪਣੇ ਸੁਭਾਅ ਸੇ ਉਲਟ ਹੋ ਜਾਵੇ ਯਾਰ ਸਾਰੇ ਪੈਸੇ ਮਾਰਾ ਮੈਂ ਨਹੀਂ ਦੇਣੇਗਾ ਕਿਸੇ ਨੂੰ
1: ਪਰ ਮੈਨੂੰ ਲੱਗਦਾ ਤੂੰ ਸਭ ਸੁਭਾਅ ਨਹੀਂ ਜਾਂਦਾ ਬੰਦੇ ਦਾ
0: ਜਾਏਗਾ ਨਹੀਂ ਨਾ ਲੇਕਿਨ ਮਨ ਮੇ ਇੱਛਾ ਵੀ ਯਾਰ ਦੇਣੇ ਨਹੀਂ ਅੱਜ ਕੇ ਬਾਅਦ ਨਾ ਕਰੂੰਗਾ ਲੇਕਿਨ ਫਿਰ ਕੋਈ ਬੰਦਾ ਆ ਗਿਆ ਦੋ ਚਾਰ ਦਿਨ ਬਾਅਦ ਯਾਰ ਵੀ ਉਹ ਦਿੱਕਤ ਪੜ ਗਈ ਬੰਨਾ ਯਾਰ ਜ਼ਰੂਰਤ ਪੜ ਗਈ ਫਿਰ ਆਪ ਕਹੋਗੇ ਯਾਰ ਚੱਲ ਕੋਈ ਨਾ ਭਗਵਾਨ ਤੋਂ ਦੇਖ ਹੀ ਰਿਹਾ ਨਾ ਕੋਈ ਦਿੱਕਤ ਨਹੀਂ
1: ਇਹੋ ਐਗਜੈਕਟਲੀ ਆਪਾਂ ਇਹ ਚੀਜ਼ ਅਕਸਰ ਆਪਾਂ ਵੇਖਦੇ ਹਾਂ ਵੀ ਜੋ ਬੇਸਿਕ ਸੁਭਾਅ ਰੱਬ ਨੇ ਤੁਹਾਨੂੰ ਦੇ ਦਿੱਤਾ ਨਾ ਮੈਂ ਕਦੀ ਇੱਦਾਂ ਦਾ ਬੰਦਾ ਨਹੀਂ ਵੇਖਿਆ ਵੀ ਜਿਹੜਾ ਜਿਹਦੇ ਇੱਕ ਥਾਂ 'ਤੇ ਮਰੇ ਹੋਣ ਅਤੇ ਮੁੜ ਕੇ ਉਹ ਸਦਾ ਲਈ ਗੰਢ ਮਾਰ ਲਏ ਵੀ ਨਹੀਂ ਹੁਣ ਤਾਂ ਗਾਹਾਂ ਕਦੀ ਦੇਣੇ ਨਹੀਂ ਬੇਸਿਕ ਸੁਭਾਅ
0: ਆਪਣੇ ਆਸ ਪਾਸ ਦੇਖੇ ਵੋ ਵੀ ਮੇਰੇ ਆਸ ਪਾਸ ਮੇਰਾ ਮਾਹੌਲ ਕੈਸਾ ਹੈ ਪਰਿਵਾਰਕ ਮੈਂ ਕੈਸਾ ਹੈ ਕਾਮ ਕੇ ਸਿਲਸਿਲੇ ਮੈਂ ਕੈਸਾ ਹੈ ਅਗਰ ਉਹ ਸਭ ਕੁਛ ਠੀਕ ਚੱਲ ਰਿਹਾ ਹੈ ਅਗਰ ਆਪਕੇ ਪੈਸੇ ਕਿਸੇ ਨੇ ਮਾਰ ਵੀ ਲਈ ਹੈ ਤਾਂ ਇੰਟਰਨਲ ਵੇ ਮੈਂ ਭਗਵਾਨ ਆਪਕੋ ਦੇ ਰਿਹਾ ਕਹੀਂ ਨਾ ਕਹੀਂ ਸੇ ਉਹ ਰੋਕ ਨਹੀਂ ਰਿਹਾ ਆਪ ਆਪਣਾ ਸੁਭਾਵ ਨੇ ਛੋੜੀਏ ਨਹੀਂ ਮੈਂ ਤਾਂ ਰੋਜ਼ ਹੀ ਸਵੇਰ ਕਿਸੇ ਕੋ ਦੇਣੇ ਨਿਕਲ ਜਾਓ ਘਰ ਸੇ ਪਰ ਆਪਣਾ ਸੁਭਾਵ ਮੈਂ ਆਪ ਚੇਂਜ ਨਹੀਂ ਕਰ ਸਕਦੇ ਜੋ ਆਪਕੋ ਭਗਵਾਨ ਨੇ ਜੈਸਾ ਬਣਾਇਆ ਨਾ ਲੇਕਿਨ ਆਪ ਫਿਰ ਵੀ ਕਿਸੇ ਕੀ ਮਦਦ ਕਰੋਗੇ
1: ਹਾਂ ਇੱਕ ਹੋਰ ਪਾਸਿਓਂ ਇਹ ਵੀ ਮੈਨੂੰ ਤਾਂ ਕਈ ਵਾਰੀ ਲੱਗਦਾ ਹੁੰਦਾ ਵੀ ਇਹ ਸਾਰੇ ਆਪਣੇ ਆਪ ਨੂੰ ਜਾਂ ਇੱਕ ਦੂਸਰੇ ਨੂੰ ਦਲਾਸੇ ਜੇ ਦੇਣ ਦੇ ਲਈ ਗੱਲਾਂ ਬਣੀਆਂ ਪਤਾ ਵਾ ਹੁਣ ਜਾਣ ਵਾਲੇ ਚੱਲ ਗਏ ਆਉਣਾ ਇੱਦਾਂ ਦੀ
0: ਤੁਸੀਂ ਮੈਨੂੰ ਇੱਕ ਬਾਤ ਯਾਦ ਆ ਗਈ ਭਾਈ ਸਾਹਿਬ ਮੇਰੇ ਨਾ ਮਾਸੀ ਕੇ ਛੋਕਰੇ ਨਾ ਪੈਸੇ ਦੀਏ ਮੇਰੇ ਛੋਟੇ ਭਾਈ 'ਤੇ $300-400 थे, और स्टूडेंट टाइम की बात है उनकी काफ़ी पुरानी, तो वो बहुत टाइम हो गया पैसे वापस नहीं करे उसने भाई ने, और भाई का शौक था थोड़ा सा कसीनो जाने का ना, तो उसका अगर 10 बारी गया तो कम से कम 7 बार जीत के आया, 3 बार हार जाएगा कोई दिक्कत नहीं, बस लिमिट का खेलना, मन गए आ जाओ। तो मासी के छोकरे ने गेल ले गया अपने वहाँ बैठे, वहाँ वो ले रहे तिरपा 300 देने, कहता हाँ कर 50 दे मनो खेलना, जहाँ तेरे 300 दूंगा 50 दे दूंगा, क्या दिक्कत है इसमें, चल ले ले भाई। उसने 50 लिए और खेले तो 200 बन गए, वो 200 में उसके 50 वापस करे, उन्होंने कहा 85 भी पकड़ अपने ना, तो बोले उसके बाद बच के 150 ओवर खेले, उसने 500 जीत लिए, 500 में उसने 300 वोट दिए, उसके अलावा 300 भी पकड़ दो अपने, भाई तेरा तो काम खत्म हो गया ना। इतने में मस्सी के छोकरा लालच में आ गया, पैसे बना रहे यार मेरे, मैं कहूँ यार मेरे पकड़, मैं भी उड़ा,
1: मेरे भी बना दे।
0: उसने 300 वापस करे, वो हार गया, मैं कहा देख यार तेरे तो बना दे दिए थे ना, ये तेरे हार गए, कहता यार तन्ने वापस भी कर दिए, मेरे पाए भी नहीं। अरे यार तेरे साथ आगे मर गया मैं तो यार। देख भी तेरे तो दे दिए थे मैनू, ऊपर से 100-150 लेके अपने घर गया भाई छोटा,
1: ओदे कर्मा च जाने जाने ही ते चल चल गए, ओदे ओदे परफेक्ट नहीं,
0: मैं लालच में रह गया यार, तेरी किस्मत अच्छी है।
1: ਉੱਥੇ ਹੁਣ ਕੀ ਕਰ ਲੈਣਾ, ਉੱਥੇ ਕਿਆ ਲੈਣਾ, ਜਿਹੜੇ ਤੁਹਾਡੇ ਜਾਣੇ ਉਹ ਜਾਣੇ। ਮਾਲ ਮੈਨੂੰ ਤਾਂ ਕਈ ਵਾਰੀ ਨਾ ਤੁਸੀਂ ਜੂਏ ਦੀ ਗੱਲ ਕੀਤੀ, ਮੈਨੂੰ ਇਹ ਪੈਸਾ ਜਿਹੜਾ ਨਾ ਲੈਣ ਦੇਣ, ਇਹ ਮੈਨੂੰ ਕਈ ਵਾਰੀ ਜੂਆ ਹੀ ਲੱਗਦਾ ਹੁੰਦਾ, ਜਿਹੜਾ ਤੁਹਾਡੇ ਕੋਲ ਲੈ ਰਿਹਾ ਵਾ ਉਹ ਜੂਆ ਹੀ ਖੇਡ ਰਿਹਾ। ਉਹ ਜੂਆ ਕਿੱਦਾਂ ਖੇਡ ਰਿਹਾ ਵੀ ਉਹਨੇ ਇੱਕ ਵਾਰੀ ਲੈ ਕੇ ਤੁਹਾਡੇ ਕੋਲੋਂ ਰਿਸਕ ਲਿਆ, ਤੁਸੀਂ ਰਿਸਕ ਨਹੀਂ ਲੈ ਸਕਦੇ। ਮੰਨ ਲਓ ਹਰ ਇੱਕ ਬੰਦਾ ਨਾ ਜੂਆ ਖੇਡਣ ਵਾਲਾ ਵੀ ਨਹੀਂ ਹੁੰਦਾ, ਸੋ ਇਹ ਵੀ ਉਸੇ ਸੁਭਾਅ 'ਚੋਂ ਹੀ ਆ, ਦੋ ਟਾਈਪ ਦੇ ਬੰਦੇ ਹੁੰਦੇ ਨਾ, ਇੱਕ ਜਿਹੜਾ ਉਹ ਆਪਣੀ ਕਿਸਮਤ ਅਜਮਾਉਣ ਦੇ ਵਿੱਚ ਹਮੇਸ਼ਾ ਲਾਟਰੀਆਂ ਪਾਈ ਜਾਊਗਾ, ਜੂਆ ਖੇਡੂਗਾ ਜਾਂ ਹੋਰ ਇੱਧਰ ਉੱਧਰ, ਮੰਨ ਲਓ ਕਿਸੇ ਨਾ ਕਿਸੇ ਤਰੀਕੇ ਦੇ। ਦੂਸਰੇ ਹੁੰਦੇ ਨੇ ਕੈਲਕੂਲੇਟਿਵ ਜੇ ਬੰਦੇ, ਤੀਸਰੇ ਹੁੰਦੇ ਨੇ ਬਿਲਕੁਲ ਹੀ ਸੂਮ ਬੰਦੇ, ਹੈ ਨਾ। ਸੋ ਅਲੱਗ ਅਲੱਗ ਤਰੀਕਿਆਂ ਦੀ ਉਹ ਹੁੰਦੀ ਹੈ। ਜਿਹੜੇ ਤੀਸਰੇ ਤਰੀਕੇ ਦੇ ਨਾ ਬਿਲਕੁਲ ਸੂਮ ਬੰਦੇ, ਖੈਰ ਉਹਨਾਂ ਦੀ ਜੇ ਗੱਲ ਕਰੀਏ ਤਾਂ ਉਹ ਫਿਰ ਵੀ ਸੇਫ ਸਾਈਡ ਚੱਲਦੇ ਆ। ਉਹ ਬਹੁਤ ਸੂਮ ਬੰਦਾ ਕਦੀ ਕਾਗਜ਼ਾਂ ਪੱਤਰਾਂ ਤੋਂ ਇਲਾਵਾ ਪੈਸਾ ਨਹੀਂ ਦਿੰਦਾ ਤੁਹਾਨੂੰ, ਉਹਦੀ ਇਹ ਵੀ ਇੱਕ ਖਾਸੀਅਤ ਹੁੰਦੀ ਹੈ। ਜਿਹੜੇ ਫਸਦੇ ਆ ਜ਼ਿਆਦਾ ਮਿਡਲ ਵਾਲੇ, ਜਿਹੜੇ ਮਤਲਬ ਬਹੁਤ ਓਨਾ ਜ਼ਿਆਦਾ ਸੂਮ ਨਹੀਂ ਪਰ ਕੈਲਕੂਲੇਟਿਵ ਹੁੰਦੇ ਆ, ਵੀ ਠੀਕ ਹੈ ਯਾਰ ਇੱਥੇ ਪਤਾ ਵਾ ਵੀ ਇੱਥੇ ਰਿਸਕ ਆ, ਇੱਥੇ ਆਪਾਂ ਨਹੀਂ ਜਾਣਾ, ਆਪਾਂ ਇੰਨਾ ਕੁ ਜੈਨੂਅਨ ਜਿਹਾ ਕੈਲਕੂਲੇਟਿਵ ਜਿਹਾ ਰਿਸਕ ਆਪਾਂ ਲੈਣਾ। ਅਤੇ ਤੀਸਰੇ ਨੇ ਫਿਰ ਰਿਸਕ ਟੇਕਰ, ਚੌਥੇ ਤਾਂ ਹੋ ਸਕਦਾ ਵੀ ਖੁੱਲ੍ਹੇ ਹੀ ਠੱਗ ਚੋਰ ਟਾਈਪ ਆ ਜਾਣ, ਪਰ ਖੈਰ ਉਹ ਕੈਟੇਗਰੀ ਜਿਹੜੀ ਆ ਉਹਨੂੰ ਆਪਾਂ ਬਾਹਰ ਰਹਿਣ ਦਿੰਦੇ ਹਾਂ। ਅਤੇ ਇਹਦੇ ਵਿੱਚ ਮੈਨੂੰ ਤੂਰ ਸਾਹਿਬ ਲੱਗਦਾ ਹੁੰਦਾ ਵੀ ਇਹ ਨਾ ਜੂਆ ਹੀ ਆ। ਹੁਣ ਜਿਹੜਾ ਤੀਸਰੀ ਟਾਈਪ ਦਾ ਬੰਦਾ ਵਾ ਨਾ, ਉਹ ਜੂਆ ਖੇਡ ਲੈਂਦਾ ਕਿਉਂਕਿ ਉਹਨੂੰ ਯਕੀਨ ਹੈ ਵੀ ਮੈਂ ਮੇਰੇ 100 ਤੋਂ 500 ਹੋ ਜਾਣਾ ਉਹ। ਅਤੇ ਜਿਹੜਾ ਦੂਸਰਾ ਵਾ ਉਹ ਕਹਿੰਦਾ ਵੀ ਮੈਂ ਨਹੀਂ ਖੇਡਣਾ ਹਾਲੇ, ਤੂੰ ਮੇਰੀ ਥਾਂ 'ਤੇ ਖੇਡ ਲਾ, ਮੈਨੂੰ ਇੰਨੇ ਜਿਹੜੇ ਆ ਇਹ ਤੂੰ ਲਏ ਆ ਅਤੇ ਇਹ ਤੂੰ ਦੇਣੇ ਆ। ਹੁਣ ਇਹ ਜੂਆ ਜਿਹੜਾ ਵਾ ਉਹ ਪ੍ਰੋਪਰਟੀ 'ਤੇ ਵੀ ਹੋ ਸਕਦਾ, ਜੂਆ ਜਿਹੜਾ ਵਾ ਉਹ ਕਿਤੇ ਕਿਸੇ ਵੀ ਤਰ੍ਹਾਂ ਦੀ ਕੋਈ ਸ਼ੇਅਰ ਮਾਰਕੀਟ 'ਚ ਹੋ ਸਕਦਾ, ਵਾਟ ਐਵਰ ਕੁਛ ਵੀ ਹੋ ਸਕਦਾ, ਤੁਹਾਡੀਆਂ ਆਪਣੀਆਂ ਲਗਜ਼ਰੀ ਲਾਈਫ ਸਟਾਈਲ ਦੇ ਲਈ ਵੀ ਹੋ ਸਕਦਾ। ਸੋ ਇਸ ਸਾਰੇ ਕੁਛ ਦੇ ਵਿੱਚੋਂ ਸਾਨੂੰ ਇੱਕ ਚੀਜ਼ ਸਮਝ ਲੈਣੀ ਚਾਹੀਦੀ ਹੈ, ਜੂਆ ਮੈਂ ਇਸ ਕਰਕੇ ਸ਼ਬਦ ਵਰਤਿਆ ਕਿਉਂਕਿ ਜੂਆ ਹਮੇਸ਼ਾ ਤੁਹਾਨੂੰ ਫਾਇਦਾ ਨਹੀਂ ਦਿੰਦਾ। ਇੱਕ ਵਾਰੀ ਤੁਹਾਨੂੰ ਦਊਗਾ, ਤੁਹਾਨੂੰ ਲੱਗੂਗਾ ਵੀ ਹਾਂ ਜਿੱਦਾਂ ਤੁਸੀਂ ਉਹ 150 ਮੋੜਿਆ, ਹੈ ਨਾ, ਹਾਂ ਅਤੇ 150 ਕਿਸੇ ਦਾ ਫੜ ਕੇ ਤੁਸੀਂ 500 ਕਮਾ ਲਿਆ। ਇਹ ਵੇਖੋ ਮੋਰਾਲ ਕਿੰਨਾ ਹਾਈ ਕਰ ਦਿੰਦਾ। ਮੰਨ ਲਓ ਤੁਹਾਡੀ ਜਿਹੜੀ ਇਗਜ਼ਾਮਪਲ ਆ, ਮੈਂ 150 ਤੁਹਾਡੇ ਕੋਲ ਫੜਿਆ, 150 ਫੜ ਕੇ ਮੈਂ 500 ਜਿੱਤ ਗਿਆ, 150 ਤੁਹਾਡਾ ਦਿੱਤਾ

0: ਹੁੰਦਾ ਉਹਨੂੰ ਇਹ ਹੁੰਦਾ ਵਾ ਵੀ ਮੇਰਾ ਆ ਗਿਆ, ਪਰ ਅਗਲੀ ਵਾਰੀ ਜਦੋਂ ਉਹਨੇ 150 ਦੀ ਥਾਂ ਦੇ ਉੱਤੇ ਫਿਰ 200 ਮੰਗਿਆ, ਉਹਨੇ ਹੱਸ ਕੇ ਦੇ ਦੇਣਾ ਕਿਉਂਕਿ ਇਹ ਵਾਪਸ ਦੇ ਦਿੰਦਾ ਇਹਨੂੰ, ਇਹਦੇ ਇਹਦੇ ਇਹਦੇ 500 ਬਣ ਜਾਂਦੇ ਆ, ਉਹਨੂੰ ਵੀ ਕਿਤੇ ਨਾ ਕਿਤੇ ਲੱਗਦਾ ਵੀ ਇਹਦੀ ਕਿਸਮਤ ਬੜੀ ਕੰਮ ਕਰਦੀ, ਪਰ ਜੂਆ ਜੂਆ ਹੀ ਹੁੰਦਾ,
1: ਜੂਆ ਕਿਸੇ ਕਾ ਨਾ ਹੁਆ।
0: ਸੋ ਉੱਥੇ ਉਹ ਬੰਦੇ ਨੂੰ ਇੱਕ ਉਹ ਮਿਲ ਗਈ ਨਾ ਵੀ ਮੈਂ ਕਿਤਿਓਂ ਫੜ ਕੇ 54 ਵੀ ਨਾ ਲਾ ਕੇ, ਕੋਈ ਵੀ ਇੰਟਰਸਟ ਨਾ ਦੇ ਕੇ, ਤੇ ਮਾਰੀਆਂ ਪੱਟਾਂ ਨੂੰ ਥਾਪੀਆਂ, ਖੁੱਲਾ ਖਾਧਾ, ਐਸ਼ ਕੀਤੀ ਕਿਸੇ ਦੇ
1: ਕੰਮ ਤੇ।
0: ਪਰ ਇਸ ਕਰਕੇ ਇਹਨੂੰ ਇਹਨੂੰ ਮੈਂ ਜੂਆ ਤਾਂ ਕਹਿ ਰਿਹਾ ਵਾਂ ਵੀ ਜੇ ਕਿਸੇ ਨੂੰ ਇੱਦਾਂ ਦੀ ਹੈਗੀ ਆ ਆਦਤ, ਤੇ ਜੂਆ ਸਮਝ ਕੇ ਇਹਨੂੰ ਛੱਡ ਦਿਓ, ਕਿਉਂਕਿ ਇਹ ਇਹ ਹਮੇਸ਼ਾ ਤੁਹਾਡਾ ਲੱਕ ਸੈੱਟ ਨਹੀਂ ਬਹਿਣਾ।
1: ਕੋਈ ਇੱਕ ਐਗਜ਼ਾਮਪਲ ਲੈ ਲਓ ਜ਼ਿੰਦਗੀ ਮੈਂ, ਕੋਈ ਇੱਕ ਕਿਸੇ ਕਾ ਵੀ ਠਾ ਲਓ, ਇਤਿਹਾਸ ਮੇ ਆ ਯਹਾਂ ਕਾ, ਵੈਸਟਰਨ ਕੰਟਰੀ ਕਿਸੇ ਕਾ ਵੀ, ਕੋਈ ਜੂਏ ਸੇ ਅਮੀਰ ਆਦਮੀ ਨਹੀਂ ਬਣਾ ਜੀ, ਐਂਡ ਆਫ ਦਾ ਡੇ ਉਸਕੇ ਪਾਸ ਟਿਕਾ ਹੀ ਨਹੀਂ ਪੈਸਾ ਉਸਕੇ ਪਾਸ,
0: ਕਰਾਉਣ ਨੇ ਜਿੱਤਣਾ ਐਂਡ ਆਫ ਦਾ ਡੇ,
1: ਉਹ ਤੋਂ ਜਿੱਤਣਾ। ਅਰੇ ਲੋਕੋ ਕੀ ਸਟੱਡੀ ਪਤਾ ਕਿਤਨੀ ਹੈ, ਹਮਾਰੇ ਬੰਦੇ ਖੁਦ ਜਮਾ ਕਰਨ 'ਤੇ ਉਹ ਮਸ਼ੀਨ ਦੇਖ ਕੇ ਬਤਾ ਦਿੰਦੇ ਵੀ ਇਹ ਮਸ਼ੀਨ ਮੈਂ ਪੈਸੇ ਨਹੀਂ ਲਗਾਉਣੇ, ਇਹ ਮਸ਼ੀਨ ਪੈਸਾ ਖਾਵਾਗੀ, ਐਂਡ ਆਫ ਦਾ ਡੇ ਚੱਲਾਂਗੇ ਇਹ ਮਸ਼ੀਨ ਪੈਸਾ ਖਾ ਚੁੱਕੇ, ਇਸਕੇ ਪੈਸੇ ਲੈਂਗੇ।
0: ਮੈਂ ਇੱਕ ਬੇਨਤੀ ਹੈ ਜੀ, ਆਪਾਂ ਅਗਲੇ ਹਿੱਸੇ ਦੇ ਵਿੱਚ ਤੁਹਾਡੀਆਂ ਕੌਲਾਂ ਲਵਾਂਗੇ, ਹਾਲੇ ਆਪਾਂ ਕੌਲ ਵਗੈਰਾ ਨਹੀਂ ਲੈ ਰਹੇ, ਬਸ ਆਪਾਂ ਬ੍ਰੇਕ ਲੈਣੀ ਵਾਲੇ ਹਾਂ, ਅਤੇ ਜੇ ਤੁਸੀਂ ਬ੍ਰੇਕ 'ਤੇ ਮਤਲਬ ਰਹਿਣਾ ਤੁਸੀਂ ਹੋਲਡ 'ਤੇ ਤਾਂ ਤੁਸੀਂ ਰਹਿ ਸਕਦੇ ਹੋ, ਸਾਨੂੰ ਕੋਈ ਇਤਰਾਜ਼ ਨਹੀਂ, ਪਰ ਬਿਹਤਰ ਆ ਵੀ ਤੁਸੀਂ ਅਗਲੇ ਹਿੱਸੇ ਦੇ ਵਿੱਚ ਕਰਿਓ। ਸੋ ਅੱਜ ਗੱਲਾਂ ਬਾਤਾਂ ਸਾਡੀਆਂ ਜਿੱਦਾਂ ਕਿ ਤੁਹਾਨੂੰ ਪਤਾ ਲੱਗ ਗਿਆ, ਆਪਾਂ ਪੈਸੇ 'ਤੇ ਹੀ ਕਰਾਂਗੇ। ਆਪਾਂ ਦੋ ਟਾਈਪ ਦੇ ਬੰਦਿਆਂ ਦੀ ਆਪਾਂ ਵੈਸੇ ਤਾਂ ਤਿੰਨ ਲਵੇਟ ਲਏ ਆਪਾਂ, ਸੋ ਦੋ ਟਾਈਪ ਦੇ ਖਾਸ ਤੌਰ ਦੇ ਉੱਤੇ ਬੰਦਿਆਂ ਦੀ ਆਪਾਂ ਗੱਲ ਕਰ ਰਹੇ ਹਾਂ। ਅਕਸਰ ਹੀ ਪੈਸੇ ਬਾਰੇ ਇਹੋ ਹੀ ਆਪਾਂ ਨੂੰ ਸੁਣਨ ਨੂੰ ਮਿਲਦਾ ਵਾ ਵੀ ਪੈਸਾ ਯਾਰ ਹੱਥਾਂ ਦੀ ਮੈਲ ਆ, ਪੈਸੇ 'ਤੇ ਕੋਈ ਮਤਲਬ ਅਹਿਮੀਅਤ ਨਹੀਂ ਹੈ ਜ਼ਿੰਦਗੀ ਦੇ ਵਿੱਚ। ਤੁਹਾਡੇ ਕੀ ਵਿਚਾਰ ਨੇ ਪੈਸੇ ਨੂੰ ਲੈ ਕੇ, ਤੁਸੀਂ ਮਤਲਬ ਖੁੱਲ੍ਹਾ ਡੁੱਲਾ ਜਾਂ ਤੁਸੀਂ ਆਪਣੇ ਵਿਚਾਰ ਦੇਣੇ ਆ ਪੈਸੇ ਨੂੰ ਲੈ ਕੇ, ਪੈਸਾ ਕਮਾਈ ਤੋਂ ਲੈ ਕੇ ਦਾਰ ਸੁਧਾਰ ਤੋਂ ਲੈ ਕੇ ਕਿਸੇ ਨੂੰ ਦੇਣੇ, ਕਿਸੇ ਕੋਲੋਂ ਲੈਣੇ, ਕਿੱਦਾਂ ਦਾ ਸਾਡਾ ਵਰਤੋਂ ਵਿਹਾਰ, ਕਿੱਦਾਂ ਦਾ ਸਾਨੂੰ ਸੈੱਟ ਕਰਕੇ ਰੱਖਣਾ ਚਾਹੀਦਾ ਤਾਂ ਕਿ ਦਿਮਾਗੀ ਸਕੂਨ ਹੋਵੇ। ਅਸਲ ਦੇ ਵਿੱਚ ਵੇਖਿਆ ਜਾਵੇ ਤਾਂ ਪੈਸਾ ਸਿਰਦਰਦੀ ਬਣਦਾ ਹੀ ਉਦੋਂ ਆ ਜਦੋਂ ਇੱਦਾਂ ਦੇ ਕਿਸੇ ਆਪਾਂ ਚੱਕਰ 'ਚ ਉਲਝ ਜਾਈਏ, ਜਦੋਂ ਤੁਹਾਨੂੰ ਤੁਸੀਂ ਆਪਣੇ ਹੱਥੀਂ ਤੁਹਾਡੇ ਪੈਸੇ ਮੰਨ ਲਓ ਤੁਸੀਂ ਕਿਤੇ ਗਵਾਵੋ, ਤੁਹਾਨੂੰ ਉਨਾ ਉਨੀ ਸੱਟ ਨਹੀਂ ਵੱਜਦੀ। ਪਰ ਜਦੋਂ ਤੁਹਾਨੂੰ ਇਹ ਲੱਗਦਾ ਵਾ ਵੀ ਯਾਰ ਆਹ ਤਾਂ ਮੇਰੇ ਬੈਠੇ ਬਿਠਾਇਆ, ਜਿੱਦਾਂ ਤੁਸੀਂ ਇੱਕ ਐਗਜ਼ਾਮਪਲ ਦਿੱਤੀ ਨਾ ਵੀ ਤੁਸੀਂ ਕਿਤੇ ਡੋਨੇਸ਼ਨ ਦੇ ਦਿਓ, ਉਹ ਤੁਹਾਨੂੰ ਨਹੀਂ ਦੁਖਦੀ। ਪਰ ਜਿੱਥੇ ਕੋਈ ਇਹ ਕਹਿ ਕੇ ਲੈ ਜੇ ਵੀ ਯਾਰ ਮੈਂ ਹਫ਼ਤੇ ਬਾਅਦ ਦਊਂਗਾ, ਉਹ ਚੀਜ਼ ਤੁਹਾਨੂੰ ਜ਼ਿਆਦਾ ਦੁਖਦੀ ਹੈ। ਜਦਕਿ ਉਹ ਤੁਹਾਡੇ ਲਈ ਭਾਵੇਂ ਅਮਾਊਂਟ ਕੁਛ ਵੀ ਨਾ ਹੋਵੇ, ਭਾਵੇਂ ਕਿ ਵੈਸੇ ਹੀ ਮੰਨ ਲਓ ਤੁਸੀਂ 100 ਉੱਦਾਂ ਹੀ ਕਿਸੇ ਦੀ ਮਦਦ ਕਰਦੇ ਨਹੀਂ ਹੋਵੇ,
1: ਬਿਲਕੁਲ ਬਿਲਕੁਲ
0: ਉਹ ਨਹੀਂ ਤੁਹਾਨੂੰ ਦੁਖਦਾ। ਕਿਉਂਕਿ ਦਿਮਾਗ ਬੜੀ ਕੁੱਤੀ ਚੀਜ਼ ਆ ਬੰਦੇ ਦੀ, ਦਿਮਾਗ ਦੇ ਵਿੱਚ ਜਿਹੜੀ ਚੀਜ਼ ਤੁਹਾਡੇ ਬੈਠੀ ਹੈ ਨਾ ਤੁਸੀਂ ਉਸੇ ਵੇਲੇ ਕੈਲਕੂਲੇਸ਼ਨਸ ਕਰ ਲੈਂਦੇ ਹੋ ਵੀ ਆਹ ਚੀਜ਼ ਮੇਰੇ, ਤੁਸੀਂ ਇੱਕ ਤਰ੍ਹਾਂ ਦਾ ਇੱਦਾਂ ਦਾ ਸੋਚ ਲੈਂਦੇ ਹੋ ਨਾ ਵੀ ਮੇਰੇ ਜੇਬ 'ਚੋਂ ਨਿਕਲ ਕੇ ਮੰਨ ਲਓ ਕਿਸੇ ਦੂਸਰੇ ਦੀ ਜੇਬ 'ਚ ਨੇ, ਅਤੇ ਕਈ ਵਾਰੀ ਬੰਦਾ ਇਹ ਵੀ ਸੋਚ ਲੈਂਦਾ ਵੀ ਸਗੋਂ ਸੇਫ ਨੇ, ਜਦੋਂ ਲੋੜ ਹੋਊਗੀ ਯਾਰ ਮੈਂ ਫੜ ਲੂੰ। ਪਰ ਜਦੋਂ ਲੋੜ ਹੈ ਉਦੋਂ ਤੁਸੀਂ ਮੰਗੇ ਉਦੋਂ ਨਹੀਂ ਫੜੇ ਗਏ, ਅਤੇ ਫਿਰ ਤੁਹਾਡਾ ਦਿਮਾਗ ਤੁਹਾਨੂੰ ਇਹ ਕਹਿੰਦਾ ਵਾ ਵੀ ਤੁਸੀਂ
1: ਠੱਗੇ ਗਏ ਵਾਪਸ ਨਹੀਂ ਆਉਣੇ।
0: ਹਾਂ, ਅਤੇ ਜਿਹੜੀ ਠੱਗੇ ਗਏ ਵਾਲੀ ਫੀਲਿੰਗ ਆ ਉਹ ਬਹੁਤ ਮਾੜੀ ਆ ਜ਼ਿੰਦਗੀ ਦੇ ਵਿੱਚ।
1: ਗੰਗਾ ਗਏ ਫੁੱਲ ਵਾਪਸ ਨਹੀਂ ਆਉਣੇ, ਵੈਸਾ ਕੰਮ ਹੋ ਜਾ। ਕਈ ਵਾਰ ਨਾ ਆਪਣੇ ਬੰਦੇ ਪਤਾ ਵੀ ਹੁੰਦਾ ਨਾ ਉਹਨਾਂ ਕੋਈ ਦਿਮਾਗ ਮੈਂ ਯਾਰ ਵੀ ਮੇਰੇ ਪਾਸ ਪੈਸੇ, ਜੈਸੋ ਜੋਤਿਸ਼ ਕੇ ਪਾਸ ਕੋਈ ਬੰਦਾ ਥੋੜ੍ਹਾ ਬਹੁਤ ਦੇਖ ਲਿਆ ਨਾ ਉਸਕੇ ਪਾਸ ਜਾ ਕੇ, ਉਸਕਾ ਇੱਕ ਬੜਾ ਪੈਟ ਡਾਇਲੋਗ ਹੋਗਾ, ਆਪਕਾ ਦੇਖ ਕੇ ਬੋਲੇਗਾ ਰੰਜੋ ਜੀ ਪੈਸਾ ਤਾਂ ਬਹੁਤ ਆਪਕੇ ਪਾਸ, ਪਰ ਟਿਕਦਾ ਕੋਈ ਨਹੀਂ
0: ਆਉਂਦਾ, ਬੜਾ ਟਿਕਦਾ
1: ਟਿਕਦਾ ਬਸ ਇਸ ਪੈਂਤਰੇ ਵਾ,
0: ਤੂੰ ਤਾਂ ਸਾਰਿਆਂ ਦਾ ਭਲਾ ਕਰਦਾ,
1: ਤੇਰਾ ਕੋਈ ਨਹੀਂ ਕਰਦਾ ਬਾਈ, ਬਸ ਇਹ ਦੋ ਚਾਰ ਪੈਂਤਰੇ ਮੈਂ ਬੰਦਾ ਟਿਕ ਜਾ, ਉਸ ਨੂੰ ਪਾਏ ਚ $1,000 ਦੇ ਕੇ ਆ ਜਾ, ਵਾਹ ਕੀ ਦਿੱਕਤ ਯਾਰ, ਬੰਦੇ ਨੇ ਸੱਚ ਸੱਚ ਬਾਤ ਬਤਾਈ, ਮੈਂ ਕੈਸਾ
0: ਤੇਰੇ ਦਿਲ ਚ ਕੁਛ ਨਹੀਂ ਪਰ ਮੂੰਹ ਤੋਂ ਬੋਲ ਬਹਿਨਾ,
1: ਇਤਨੀ ਚਾਰ ਬਾਤਾਂ ਵਿੱਚ ਕੁਛ ਦੇ ਦੇ ਬਾਈ, ਕੁਛ ਦੇ ਕੇ ਆ ਜਾਗਾ ਬੰਦਾ, ਔਰ ਜੋ ਬੰਦਾ ਵਾਕਿਆ ਜ਼ਰੂਰਤਮੰਦ ਥਾ ਨਾ ਉਹ ਜਿਸ ਤਰ੍ਹਾਂ ਰੋ ਰਹੇ ਪਿੱਟ ਲਏ ਮਰ ਲਏ ਉਸਨੇ ਨਹੀਂ ਦੇਣੇ ਕੇ ਪੈਸੇ,
0: ਸਾਰੇ ਪਰਿਵਾਰ ਦਾ ਭਾਰ ਤੇਰੇ ਸਿਰ ਤੇ, ਪਰ ਪਰਿਵਾਰ ਜਾਣਦਾ ਕੋ ਨਹੀਂ ਤੇਰੀ, ਜਿੰਨੀ ਤੈਨੂੰ ਮਿਲਣੀ ਚਾਹੀਦੀ ਆ ਮਿਹਨਤ ਦੀ ਖੱਟੀ ਓਨੀ ਤੂੰ ਹੰਡਾ ਨਹੀਂ ਪਾਉਂਦਾ।
1: ਇਹ ਤਾਂ ਬਈ ਆਪਾਂ ਬੀਤੀ ਬੋਲ ਰਹੇ ਆਪਣੀ,
0: ਮਤਲਬ ਇਹ ਫਿਕਸ ਨੇ ਡਾਇਲੋਗ ਤੇ ਹਰ ਇੱਕ ਤੇ ਫਿੱਟ ਬਹਿ ਜਾਂਦੇ ਆ, ਮਤਲਬ ਕਿਉਂਕਿ ਹਰ ਇੱਕ ਬੰਦਾ ਵਿਚਾਰਗੀ ਲੈ ਕੇ ਘੁੰਮਦਾ ਜੇਬ ਦੇ ਵਿੱਚ, ਹਰ ਇੱਕ ਬੰਦੇ ਨੂੰ ਲੱਗਦਾ ਮੈਂ ਦੁਨੀਆਂ ਦਾ ਸਭ ਤੋਂ ਵੱਧ ਵਿਚਾਰਾ ਬੰਦਾ। ਮੈਂ ਇਸੇ ਕਰਕੇ ਮੈਨੂੰ ਬਹੁਤ ਚੀਜ਼ ਚੁੱਭਦੀ ਆ ਜਦੋਂ ਨਾ ਬੱਚਿਆਂ ਦੇ ਵਿੱਚ ਮੈਂ ਵਿਚਾਰਗੀ ਵੇਹਨਾ ਤੇ ਪਾਉਂਦਾ ਪਤਾ ਕੌਣ ਆ, ਮਾਂ ਪਿਓ ਬੱਚਿਆਂ 'ਚ ਵਿਚਾਰਗੀ ਪਾਉਂਦੇ ਨੇ, ਨਹੀਂ ਪਾਉਣੀ ਚਾਹੀਦੀ ਭਾਵੇਂ ਜੋ ਮਰਜ਼ੀ ਹੋ ਜੇ, ਬੱਚਿਆਂ 'ਚ ਕਦੀ ਵਿਚਾਰਗੀ ਨਾ ਪਾਓ, ਸਾਰੀ ਉਮਰ ਨਹੀਂ ਜਾਂਦੀ ਅਤੇ ਇਹ ਇਹ ਬੜੀ ਤਗੜੀ ਬੰਦੇ ਨੂੰ ਕੀਮਤ ਭੁਗਤਣੀ ਪੈਂਦੀ ਸਾਰੀ ਉਮਰ। ਹੁਣ ਉਹ ਕਹਿ ਨਹੀਂ ਸਕਦਾ ਜਾਂ ਉਹਨੂੰ ਪਤਾ ਹੀ ਨਹੀਂ ਲੱਗਦਾ ਬਹੁਤੀ ਹਰੀ ਵੀ ਬਚਪਨ 'ਚ ਮੇਰੇ ਮਾਂ ਪਿਓ ਨੇ ਮਿਰਚ ਪਾਈ, ਕਿਉਂਕਿ ਉਹ ਤਾਂ ਉਹਦੇ ਮਾਂ ਪਿਓ ਨੇ, ਉਹ ਤਾਂ ਉਹਦੇ ਖੈਰ ਖਵਾ ਨੇ, ਜਾਣੇ ਅਣਜਾਣੇ ਤੁਸੀਂ ਉਹਦੇ ਨਾਲ ਇੰਨਾ

0: ਕੋ ਬੁਰਾ ਕਰ ਜਾਂਦੇ ਹੋ ਵੀ ਉਹ ਸਾਰੀ ਉਮਰ ਭੁਗਤਦਾ
1: ਬੱਚਾ ਉਸਕਾ ਯੂਜ਼ਡ ਹੋ ਗਿਆ ਨਾ
0: ਇੱਕ ਆਪਾਂ ਬ੍ਰੇਕ ਲੈ ਕੇ ਵਾਪਸ ਕਰੀਏ
1: ਜੀ ਜੀ ਜੀ
0: ਅਗਲੇ ਹਿੱਸੇ ਦੇ ਵਿੱਚ ਆ ਕੇ
1: ਅਸੀਂ ਪੈਸੇ ਲੈ ਕੇ ਆਏ
0: ਹਾਂ ਅਗਲੇ ਹਿੱਸੇ ਦੇ ਵਿੱਚ ਆ ਕੇ ਤੇ ਆਪਾਂ ਤੁਹਾਡੇ ਨਾਲ ਕਰਾਂਗੇ ਅੱਜ ਵੇਖੋ ਤੁਸੀਂ ਇੱਕ ਖਾਸੀਅਤ ਹੋਰ ਵੀ ਰਹਿਣੀ ਆ ਜਿਹਦੇ ਕਾਲਰ ਜਿਹੜੇ ਨੇ ਸਾਡੇ ਉਹ ਮਿਡਲ ਕੈਟੇਗਰੀ ਦੇ ਹੀ ਆਉਣੇ ਸਾਰੇ ਵੇਖੋ
1: ਮਿਲੇਨੀਅਰ ਤਾਂ ਬਹੁਤ ਬੀਜ਼ੀ ਆ ਉਹਨੂੰ ਪੈਸਾ ਕਮਾਉਣ 'ਚ
0: ਮਿਡਲ ਕੈਟੇਗਰੀ ਮਤਲਬ ਜਿਹੜੀਆਂ ਆਪਾਂ ਤਿੰਨ ਕੈਟੇਗਰੀ ਗਿਣੀਆਂ ਜਿਹਨਾਂ ਕੋਲ ਕਿਸੇ ਨੇ ਲਏ ਆ ਜਿਹੜੇ ਸੇਫ
1: ਵੀ ਮੈਂ
0: ਸੇਫ ਖੇਡਣ ਵਾਲੇ
1: ਮੈਨੂੰ ਹਸਪਤਾਲ ਲੈਣੇ ਦੀ ਹੈ ਨਹੀਂ
0: ਪਰ ਇਹ ਜ਼ਰੂਰੀ ਨਹੀਂ ਹੈ ਕਿ ਪੈਸੇ ਲਏ ਦਿੱਤੇ ਦੀ ਆਪਾਂ ਗੱਲ ਕਰਨੀ ਓਵਰਆਲ ਤੁਸੀਂ
1: ਕਿਆ ਪਤਾ ਕੋਈ ਦਲੇਰ ਆਦਮੀ ਆ ਜਾਵੇ ਭਾਈ ਮੈਨੂੰ ਉਸਕੇ ਦੇਣੇ ਆ ਔਰ ਮੈਂ ਦਊਂਗਾ ਜ਼ਰੂਰ
0: ਨਹੀਂ ਆਏ ਇੱਕ ਦੋ ਵਾਰੀ ਮੈਂ ਵੇਖਿਆ ਬੰਦੇ ਆਪਾਂ ਪਿੱਛੇ ਜੇ ਗੱਲ ਕੀਤੀ ਸੀ ਤੇ ਇੱਕ ਦੋ ਬੰਦੇ ਆਏ ਸੀ ਮਤਲਬ ਮੈਂ
1: ਜਨੂਨ ਦੇ ਜੈਨੂਅਨ ਦੇ ਬੰਦੇ
0: ਜਿਹੜਾ ਬੰਦਾ ਤੂਰ ਸਾਹਿਬ ਇਹ ਕਹਿ ਦੇ ਨਾ ਵੀ ਵੇਖੋ ਮੈਂ ਦੇਣੇ ਕਿਸੇ ਦੇ ਮੈਂ ਨਹੀਂ ਉਹ ਜੈਨੂਅਨ ਹੀ ਹੋਊਗਾ ਉਦਾਂ ਕੌਣ ਆ ਕੇ
1: ਦੇਣਾ ਕੈਟੇਗਰੀ ਹੋਰ ਵੀ ਹੈ ਨਾ ਜਿਸ ਤੋਂ ਪਹਿਲਾਂ ਗਾਣਾ ਚੱਲ ਰਿਹਾ ਤਾ ਨਾ ਮਰ ਥੋੜੀ ਚੱਲੇ ਆ ਦੇ ਦੇਗੇ ਕਹਿ ਰਹੇ ਹੋ ਨਾ ਜ਼ਬਾਨ ਹੈ ਤੇ ਜ਼ਬਾਨ ਅਗਰ ਆਪ 6 ਸਾਲ ਲੰਬੀ ਕਰ ਲੋਗੇ ਉਸਕਾ ਕਿਆ ਫਾਇਦਾ ਜ਼ਬਾਨ ਦੇ ਰਹੇ ਭਾਈ ਵੀ ਪੂਰੀ ਕਰੋ ਅਗਲੇ ਦੀ ਜ਼ਰੂਰਤ ਹੈ ਔਰ ਜ਼ਬਾਨ ਦੇ ਰੱਖੀ ਭਾਈ ਦੇਗੇ ਤੇਰੇ ਪੈਸੇ ਮਰਦੇ ਕੋ ਨਹੀਂ ਭਾਈ ਹੈ ਔਰ ਆਪ ਤਾਂ 6 ਸਾਲ ਲੈ ਗਏ ਬਾਤ
0: ਨਹੀਂ ਤੁਹਾਡੀ ਗੱਲ ਬਿਲਕੁਲ ਵਾਜਬ ਆ ਜਦੋਂ ਤੁਸੀਂ ਬਹੁਤ ਕਲੋਜ਼ ਹੋ ਨਾ ਤੁਸੀਂ ਭਰਾ ਵਾਂਗੂ ਹੋ ਅਤੇ ਤੁਹਾਨੂੰ ਇੱਕ ਦੂਸਰੇ ਦੀ ਸਿਚੁਏਸ਼ਨ ਦਾ ਪਤਾ ਹੁੰਦਾ ਹੈ ਮੰਨ ਲਓ ਜਿੰਨਾ ਚਿਰ ਮਰਜ਼ੀ ਹੋ ਜਾਏ ਹਾਂ ਪਰ ਤੁਹਾਨੂੰ ਪਤਾ ਵਾ ਵੀ ਵਾਕਈ ਬੰਦਾ ਤੁਹਾਨੂੰ ਪਤਾ ਹੋਵੇ ਨਾ ਵਾਕਈ ਯਾਰ ਜੈਨੂਅਨ ਕੰਡੀਸ਼ਨ ਦੇ ਵਿੱਚ ਆ ਅਤੇ ਇੱਕ ਚੀਜ਼ ਹੋਰ ਉਹ ਤੁਹਾਡੇ ਨਾਲ ਕਮਿਊਨੀਕੇਸ਼ਨ ਨਾ ਛੱਡੇ ਬੰਦੇ ਨੂੰ ਪਤਾ ਕਿਦੋਂ ਚੁੱਭਦੀਆਂ ਚੀਜ਼ਾਂ ਜਦੋਂ ਅਗਲਾ ਤੁਹਾਡਾ ਹੁਣ ਫੋਨ ਹੀ ਨਹੀਂ ਚੁੱਕਦਾ ਹੈ ਨਾ ਤੁਹਾਨੂੰ ਹੁਣ ਸੱਦਣੋਂ ਬੁਲਾਉਣਾ ਹੀ ਗਿਆ ਉਹ ਚੀਜ਼ ਬੰਦੇ ਨੂੰ ਜ਼ਿਆਦਾ ਚੁੱਭਦੀ ਆ ਤੁਹਾਡੇ ਪੈਸੇ ਠੱਗੇ ਦੇ
1: ਨਾਲ ਬ੍ਰੇਕ ਸੇ ਪਹਿਲੇ ਮੈਨੂੰ ਇੱਕ ਬਾਤ ਹੋਰ ਯਾਦ ਆ ਗਈ ਕਈ ਵਾਰ ਨਾ ਥੋੜ੍ਹਾ ਸਾ ਬੰਦੇ ਨੇ ਪਹਿਚਾਨੇ ਮੈਂ ਗਲਤੀ ਕਰਦੇ ਇੱਕ ਵਾਰ ਦੇਖੋ ਅਗਰ ਬੰਦੇ ਕਿਸੇ ਨੇ ਮਜਬੂਰੀ ਥੀ ਪੈਸੇ ਲੈ ਲਈਏ ਦੁਬਾਰਾ ਉਹ ਕਿਸ ਮਜਬੂਰੀ ਸੇ ਪੈਸੇ ਨਹੀਂ ਵਾਪਿਸ ਕਰ ਰਿਹਾ ਕੋਈ ਦਿੱਕਤ ਹੋ ਗਈ ਬਾਈ ਕੰਮ ਨਹੀਂ ਚੱਲ ਰਿਹਾ ਕੁਛ ਵੀ ਹੋ ਸਕੇ ਨਾ ਤੁਹਾਰੇ ਕਿਸੇ ਰਿਸ਼ਤੇਦਾਰ ਨੇ ਕਿਸੇ ਦੇ ਵਿਆਜੀ ਪੈਸੇ ਦੇ ਦੀਏ 1.5 ਲੱਖ ਰੁਪਇਆ ਔਰ ਉਸਕੀ ਮਿਹਨਤ ਉਹਨੇ ਲਾਲਚ ਦੇ ਦੀਏ ਬਾਈ ਆਪਕੋ ਮੈਂ ਜ਼ਿਆਦਾ ਇੰਟਰਸਟ ਦਊਂਗਾ ਮੈਨੂੰ ਬਹੁਤ ਜ਼ਰੂਰੀ ਹੈ ਬਾਈ ਮੈਨੂੰ ਪੈਸੇ ਦੇ ਦਿਓ ਉਹ ਦੇ ਦੀਏ ਪੈਸੇ ਔਰ 6 ਮਹੀਨੇ ਹੋ ਗਏ ਸਾਲ ਹੋ ਗਏ ਬੰਦਾ ਪੈਸੇ ਨਹੀਂ ਮੋੜ ਰਿਹਾ ਵਾਪਿਸ ਫਿਰ ਦੁਬਾਰਾ ਆ ਗਿਆ ਉਹਨਾਂ ਕੇ ਪਾਸ ਮੈਂ ਕਿਹਾ ਜੀ ਮੇਰੇ ਪੈਸੇ ਕਹਾਂ ਡੁੱਬ ਗਏ ਤੇ ਕਿਸੇ ਜਗ੍ਹਾ ਮੈਂ ਲੇਕਿਨ ਅਬ ਮੇਰਾ ਕੰਮ ਸਹੀ ਹੈ ਪਰ ਮੈਨੂੰ 1.5 ਲੱਖ ਹੋਰ ਚਾਹੀਏ ਮੈਂ ਆਪਕੋ 2% ਉੱਪਰ ਸੇ ਹੋਰ ਦੇ ਦੂੰਗਾ ਪਰ ਇਸ ਵਾਰ ਮੇਰਾ ਕੰਮ ਵੀ ਮੈਂ ਆਪਕੋ ਸਾਰੇ ਕੇ ਸਾਰੇ ਵਾਪਸ ਕਰਕੇ ਜਾਊਂਗਾ ਡੇਟ ਵੀ ਲੈ ਗਿਆ ਆਇਆ ਹੀ ਨਹੀਂ ਰਣਜੋਤ ਸਿੰਘ ਜੀ ਜ਼ਰੂਰ ਤੋਂ ਮੰਨਿਆ 10,000 ਕੀ 8,000 ਹੋ ਗਏ ਆ ਦੋ ਕੀ ਕਮੀ ਪੜ ਰਹੀ ਹੈ ਆਪ ਦੇ ਦੋ ਕਿ ਮੇਰਾ ਕੰਮ ਹੋ ਜਾਏਗਾ ਆਪ ਸੋਚੋ ਯਾਰ ਅੱਛਾ ਬਾਈ ਇਸ ਜ਼ਰੂਰਤ 10 ਕੀ ਤੀ ਬਾਈ ਆਰਟਿਸਟ ਨੇ ਕਹੀਂ ਤੇ ਕਰ ਲਈ ਮੇਰੇ ਦੋ ਮੈਂ ਕੋਈ ਚੱਕਰ ਨਹੀਂ ਹਾਲਾਂਕਿ ਜ਼ਰੂਰਤ ਉਸਕੋ ਦੋਗੀ ਆਪਕੀ
2: ਆਪਣੇ ਘਰ ਕੋ ਇਲੈਕਟ੍ਰਿਕ ਬਣਾਉਣ ਕੀ ਸੋਚ ਰਹੇ ਹੈ ਐਸਾ ਕਰਨਾ ਆਪਕੀ ਸੋਚ ਸੇ ਅਧਿਕ ਆਸਾਨ ਹੋ ਸਕਤਾ ਹੈ ਈਜ਼ੀ ਇਲੈਕਟ੍ਰਿਕ SEC ਆਪਕੋ ਛੂਟ ਔਰ ਬਚਤ ਕਾ ਹਿਸਾਬ ਲਗਾਨੇ ਉਪਕਰਨੋ ਕੀ ਤੁਲਨਾ ਕਰਨੇ ਔਰ ਭਰੋਸੇਮੰਦ ਕਾਰੀਗਰੋ ਕੀ ਖੋਜ ਕਰਨੇ ਮੇਂ ਸਹਾਇਤਾ ਦੇਤਾ ਹੈ ਯੇ ਸਭ ਕੁਛ ਏਕ ਹੀ ਸਥਾਨ ਪਰ ਆਪ ਬਿਜਲੀ ਕੇ ਬਿਲੋਂ ਪਰ ਪ੍ਰਤੀ ਵਰਸ਼ $2,000 ਸੇ ਅਧਿਕ ਕੀ ਬਚਤ ਕਰ ਸਕਤੇ ਹੈ ਸ਼ੁਰੂ ਕਰਨੇ ਕੇ ਲੀਏ ਤਿਆਰ ਹੈ ਈਜ਼ੀ ਇਲੈਕਟ੍ਰਿਕ SEC.com.au ਪਰ ਜਾਏ ਬਿਜਲੀ ਕੇ ਬਿਲੋਂ ਪਰ ਬਚਤ ਕਰਨਾ SEC ਕੇ ਸਾਥ ਇੱਕ ਬਹੁਤ ਹੀ ਸਰਲ ਪ੍ਰਕਿਰਿਆ ਹੈ ਵਿਕਟੋਰੀਆ ਸਰਕਾਰ ਮੈਲਬਰਨ ਦੁਆਰਾ ਪ੍ਰਾਧਿਕ

0: ਇਫ ਯੂ ਕੈਨ ਅੰਡਰਸਟੈਂਡ ਵਨ ਆਈ ਸਟਾਰਟ ਪੰਜਾਬੀ ਵਿੱਚ ਬੋਲਣਾ ਤਾਂ ਤੁਸੀਂ ਵਿਕਟੋਰੀਆ ਪੁਲਿਸ ਵਿੱਚ ਨੌਕਰੀ ਕਰਨ ਲਈ ਉਸ ਤੋਂ ਵੀ ਵੱਧ ਯੋਗ ਹੋ ਜਿੰਨਾ ਤੁਸੀਂ ਸੋਚਦੇ ਹੋ। ਵਧੀਆ ਸ਼ੁਰੂਆਤੀ ਤਨਖਾਹ ਨਾਲ ਸ਼ੁਰੂ ਕਰੋ ਅਤੇ ਨੌਕਰੀ ਦੌਰਾਨ ਦੂਜੀ ਭਾਸ਼ਾ ਦੀ ਵਰਤੋਂ ਕਰਕੇ ਪੱਤੇ ਕਮਾਓ। ਵਿਕਟੋਰੀਆ ਪੁਲਿਸ, ਰਿਕਰੂਟਿੰਗ ਨਾਓ। ਆਥੋਰਾਈਜ਼ਡ ਬਾਈ ਦ ਵਿਕਟੋਰੀਅਨ ਗਵਰਨਮੈਂਟ, ਮੈਲਬੋਰਨ।
1: ਓਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04-33-280-252 ਤੇ 04-33-280-252 ਤੇ। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4-22-905-860 ਔਰ ਵਿਜ਼ਿਟ bansallawyers.com.au।

रेडियो हाँ जी 1674 एम दे उत्ते तुहाडा सारिआं दा स्वागत जी। मैं गौतम कपिल एक छोटी जी रिपोर्ट तुहाडे तक लैके आए हाँ। असल दे विच बड़े सारे स्रोते पहलां भी ये पुछदे रहे ने जां सोशल मीडिया ते भी ये चर्चा हुंदी रही है कि जिहड़ा दुबई बबल सी, ये जिहड़ा बार बार कहा जा रहा सीगा कि दुबई जाओ, शेखां दे नाल घूमो फिरो, महंगीआं गड्डियां, चमचमांदीआं सड़कां, लहरां दे जिहड़ीआं हरियालीआं, रेगिस्तान के इलाके दे विच बड़ा वधिया बनिया होया एक शहर। सिर्फ दुबई नहीं, दोहा, जेदा, ये जिहड़े मिडल ईस्ट दे या मध्य पूरब दे विच ये जो भी कुछ एक दिखाई जा रही तस्वीर सी, वो तस्वीर की असलियत हुण की है ते भविख दे विच उहदा भविख होएगा कि इदां ही रहेगा। इस नूं लैके एक रिपोर्ट तुहाडे तक लैके आए हैं जो हुण तक होया, भविख च की होना। खैर वह तो सिर्फ ट्रंप साहब नूं पता या रब नूं पता, पर अमरीका, इजराइल ते दूजे पासे ईरान। सो इजराइल ने ही शुरू की थी एक तरीके दे नाल जंग, अमरीका इजराइल बनाम ईरान जंग दे करके जिहड़ा खाड़ी देशां दे विच इनवैसटमेंट नूं लैके एक बड़ा झटका लग्या, पूरी दुनिया च महंगाई का असर देखने नूं मिलिया। इहनूं सिर्फ तुसीं तेल दी या एक सप्लाई चेन दी अड़िकन ना समझो, उसका एक विघन ना समझो, बल्कि जिहड़ा दहाकियां तो एक सुनहरी सुफना दस के जिहड़ा वेचिया जा रहा मिडल ईस्ट, खास करके दुबई, जिदा, दोहा, इन्हां शहरां दी चकाचौंध दे उत्ते अचानक जिहड़ा खतरा हुण मंडराण लग्या ते उस सेफ हैवन दा वी बलबला फटन करके हुण बहुत सारा खौफ, बड़ा सारा ससोपंज, बड़ियां सारियां क्यासराइयां, बहुत सारी अनसर्टेनिटी का जिहड़ा माहौल बन गया, उन्हों लैके अज की यह रिपोर्ट थोड़े तक लैके आए हैं। रेडियो हाँ जी 1674 एम दे उत्ते इस रिपोर्ट दे विच अलग अलग पहलुओं के बारे गल करांगे, ये समझांगे कि मिडल ईस्ट दे विच इस वक्त हो की रहा है, नाल ही ये भी जानांगे कि अमरीका हुण आखिरकार चाहता की है, जंग के कारण जिहड़ी रुकावट आई सी, जो अस्थिरता का माहौल बनिया सी, उहदे नाल हुण खाड़ी देशों का अंदर जिहड़ा इनवैसट होया होया और खाड़ी देशों ने जिहड़ा बाहर इनवैसट किया है, यानी कि तेल बेच बेच के ये जिहड़े अमीर तरीन देश से मध्य पूरब के, इन्हों का हुण दूसरे देशों जिहड़ी इनवैसटमेंट है उहदा भी की बनेगा, प्लस की हुण ट्रंप के उत्ते यकीन कर सकनगे या नहीं। और ये अज की इस रिपोर्ट के आस्ट्रेलीयन एंगल भी जान के चलांगे कि आस्ट्रेलीयन लोग जिहड़े बार बार हुण ट्रैवल अवॉयडेंस दी भी जानकारियां आ रही ने, स्मार्ट ट्रैवल के उत्ते हाले तक जिहड़ी अपडेट नहीं की गई आस्ट्रेलिया की तरफ तो कि ठीक है तुसीं जाओ मध्य पूरब के वल, वो हाले आस्ट्रेलियाई लोगों को सलाह नहीं दी जा रही। और इनवैसटमेंट ड्रॉप जिहड़ा एक देखन नूं मिलिया आस्ट्रेलिया दा, इह सारे पक्ष तुहाडे नाल अज दी इस रिपोर्ट दे विच सांझे करदे चलांगे। सब तो पहला जे इस रिपोर्ट दे विच तुसीं हुण एक गल समझो कि ठीक है एक गेड़ हो गया शांति दी गलबात, पाकिस्तान दा धन्नवाद जिन्हां ने विचोलगी कीती शुरू करवाई, सीज़फायर थोड़ा बहुत होया होया, थोड़ा बहुत इस करके कह रहे हैं क्योंकि खबरां दे विच इस हफ्ते भी तुहाडे नाल एक सांझ पाई है कि ईरान वाले पास जिहड़े ड्रोन आ रहे थे उन्होंने फोड़ दिता गया, अमरीका ये कर रहा है या इजराइल ये कर रहा है नहीं पता, पर खैर फिलहाल सीज़ फायर का या जंगबंदी का जिहड़ा पक्का फैसला हाले कोई नहीं होया, कोई इदा नहीं कि समझौता हो गया होवे कि हुण ईरान ते कोई अटैक ही नहीं होएगा तो ईरान उसनू रिटेलीएट नहीं करेगा। जे इस बार कोई समझौता हो जाता है तो कि वह हमेशा दे लई लागू रहेगा, इहदी गरंटी भी कोई चुकन लई राजी नहीं, ना तो ईरान ते ना ही अमरीका, तो वैसे ही मध्य पूरब नूं अपना पक्का दुश्मन मानदा है जिहड़ा इजराइल, वह तो कदे भी गरंटी अखर गरंटी और इजराइल कट्ठे नहीं रह सकते। साउदी अरब, कतर, संयुक्त अरब अमीरात यानी UAE वर्गे जिहड़े खाड़ी देश, यह तीन चार अमीर देश तुसीं मन के चलो, यो देश ने जिथे अमरीका के अपने फौजी अड्डे बने हुए ने। अमरीका जे ईरान के उत्ते या इस तो पहला इराक के उत्ते निगाह रखता सी तो इन्ह देशों के विच अपने इन्हों दे नाल चंगे संबंध बना के, और ये अमीर देश भी ने साउदी अरब, कतर, संयुक्त अरब, ऐसे करके बहुत सारे दुनिया भर तो इनवैसटर इत्थे जाके इनवैसट भी करते सी, पर ये खाड़ी देशों ने अमरीका तो लैके अफरीका तक दुनिया भर के विच इनवैसट भी कर रखे, जिहड़ा इत्थों पैसा आ रहा सी तेल बेच बेच के वो करोड़ां अरबां खरबां डालर का इनवैसटमेंट भी जिहड़ा हो रहा सी, और वादा भी किया होया सी, हाले ऑलरेडी जिहड़ी इनवैसटमेंट हुई और आने वाले दिनों च भी जिहड़ी होनी सी, पर ईरान की जंग करके हुण शायद यह पैसा उन्हां नूं अपने ही देशों के उत्ते खर्च करना होगा।
ਇੱਕ ਤਰੀਕੇ ਦੇ ਨਾਲ ਇਹ ਤੁਸੀਂ ਸਮਝੋ ਕਿ ਅਮਰੀਕਾ ਦਾ ਇਹ ਮਨਸੂਬਾ ਵੀ ਸੀ, ਕਿਉਂਕਿ ਇਹ ਖਾੜੀ ਦੇਸ਼ ਅਮਰੀਕਾ 'ਚ ਤਾਂ ਓਨਾ ਇਨਵੈਸਟ ਨਹੀਂ ਕਰ ਰਹੇ, ਸੋ ਅਮਰੀਕਾ ਦੇ ਵਿੱਚ ਪੈਸਾ ਕਿਵੇਂ ਆਵੇ? ਖੌਫ ਦੇ ਮਾਹੌਲ ਤੋਂ, ਡਰ ਦੇ ਮਾਹੌਲ ਤੋਂ। ਕਿਉਂ? ਕਿਉਂਕਿ ਦੁਨੀਆ 'ਚ ਸਭ ਤੋਂ ਵੱਧ ਹਥਿਆਰ ਕੌਣ ਬਣਾਉਂਦਾ, ਕੌਣ ਬਣਾ ਕੇ ਉਹਨਾਂ ਨੂੰ ਬਾਹਰ ਵੇਚਦਾ, ਐਕਸਪੋਰਟ ਕੌਣ ਕਰਦਾ? ਅਮਰੀਕਾ। ਜ਼ਾਹਰ ਜੀ ਗੱਲ ਹੈ ਕਿ ਰੂਸ, ਬਰਤਾਨੀਆ, ਫਰਾਂਸ ਅਤੇ ਇਜ਼ਰਾਈਲ ਓਨੀ ਵੱਡੀਆਂ ਮਾਰਕੀਟ ਨਹੀਂ ਨੇ, ਅਤੇ ਚੀਨ ਦੇ ਉੱਤੇ ਉਸ ਤਰੀਕੇ ਦੇ ਨਾਲ ਭਰੋਸਾ ਵੀ ਨਹੀਂ ਹੈ ਜਿਹੜੇ ਦੂਸਰੇ ਦੁਨੀਆ ਦੇ ਮੁਲਕ ਹੈਗੇ ਨੇ। ਥਰਡ ਵਰਲਡ ਦੀ ਆਪਾਂ ਗੱਲ ਨਹੀਂ ਕਰ ਰਹੇ, ਉਹ ਇੰਨੀ ਕਾਬਲੀਅਤ ਵੀ ਨਹੀਂ ਰੱਖਦੇ। ਪਰ ਇਸ ਪੂਰੇ ਖੌਫ ਦੇ ਮਾਹੌਲ ਦੇ ਵਿੱਚ ਜ਼ਿਆਦਾ ਅਸਲੇ ਮਸਲੇ ਮਿਜ਼ਾਈਲਾਂ ਮੱਧ ਪੂਰਬ ਤੋਂ ਲੈ ਕੇ ਏਸ਼ੀਆ ਪੈਸੀਫਿਕ ਤੱਕ ਅਮਰੀਕਾ ਵੇਚ ਰਿਹਾ। ਸੋ ਖੈਰ, ਉਹ ਇੱਕ ਅਲੱਗ ਗੱਲ ਰਹਿ ਗਈ। ਮੁੱਦਾ ਅੱਜ ਦੀ ਰਿਪੋਰਟ ਦੇ ਵਿੱਚ ਇਹੀ ਹੈ ਕਿ ਮੱਧ ਪੂਰਬ ਦੇ ਵਿੱਚ ਜਾਂ ਖਾੜੀ ਦੇਸ਼ਾਂ ਦੇ ਵਿੱਚ ਇਨਵੈਸਟਮੈਂਟ ਦਾ, ਟੂਰਿਜ਼ਮ ਦਾ ਕੀ ਬਣੇਗਾ। ਮਾਹਰੇ ਮੰਨਦੇ ਨੇ ਕਿ ਜੰਗ ਦੇ ਪ੍ਰਭਾਵ ਕਰਕੇ ਤੇਲ ਤੋਂ ਲੈ ਕੇ ਟੂਰਿਜ਼ਮ ਤੱਕ ਸਾਰੇ ਖੇਤਰਾਂ ਨੂੰ ਨੁਕਸਾਨ ਪਹੁੰਚਿਆ। ਖਾੜੀ ਦੇਸ਼ਾਂ ਦੀ ਜਿਹੜੀ ਇੱਕ ਨੈਸ਼ਨਲ ਇਨਕਮ ਹੈ, ਜਿਹੜੀ ਉੱਥੇ ਦੀ ਆਪਣੀ ਆਮਦਨੀ ਹੈ, ਉਹ 'ਚ ਵੀ ਡਾਊਨਫਾਲ ਉਹਨਾਂ ਨੇ ਦੇਖਿਆ। ਦੁਨੀਆ ਭਰ 'ਚ ਸਾਊਦੀ ਅਰਬ, UAE, ਕਤਰ, ਕੁਵੈਤ, ਹੋਰ ਜਿੰਨੇ ਵੀ ਖਾੜੀ ਦੇਸ਼ ਨੇ, ਉਹਨਾਂ ਦੇ ਸਰਕਾਰੀ ਫੰਡ, ਜਿਨ੍ਹਾਂ ਨੂੰ ਸੋਵੇਰੀਅਨ ਵੈਲਥ ਫੰਡਸ ਕਹਿ ਲਿਆ ਜਾਂਦਾ, ਉਹਨਾਂ ਦੇ ਕੋਲ ਲਗਭਗ $5 trillion ਡਾਲਰ ਦਾ ਨਿਵੇਸ਼ ਹੈ। $5 trillion ਤੁਸੀਂ ਸਮਝੋ, ਹੁਣ ਲਗਭਗ $5,000 ਅਰਬ ਲਗਭਗ। ਇਸ ਕਰਕੇ ਕਹਿ ਰਹੇ ਕਿਉਂਕਿ ਇਹ ਮਿਨੀਮਮ ਅਮਾਊਂਟ ਦੱਸੀ ਜਾਂਦੀ ਹੁੰਦੀ ਹੈ, ਇਸ ਤੋਂ ਕਿਤੇ ਵਧੇਰੇ ਹੋ ਸਕਦੀ ਹੈ। ਹੁਣ ਕਤਰ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਜੇਦ ਅਲ ਅੰਸਾਰੀ ਨੇ ਇਹ ਗੱਲ, ਉਹ ਇਹ ਬਿਆਨ ਬੜਾ ਇੰਪੋਰਟੈਂਟ ਹੈ, ਇਹ ਗੱਲ ਉਹਨਾਂ ਨੇ ਕਹੀ ਸੀ ਪਿਛਲੇ ਦਿਨਾਂ ਦੇ ਵਿੱਚ, ਕਿ ਜੇ ਪੂਰਾ ਦਾ ਪੂਰਾ ਇਹ ਏਰੀਆ, ਇਹ ਮਿਡਲ ਈਸਟ ਦਾ ਜਾਂ ਇਹ ਖਾੜੀ ਖੇਤਰ ਜਿਹੜਾ ਹੈਗਾ, ਜੇ ਕਿਸੇ ਅੰਦਰੂਨੀ ਸੰਕਟ ਦੇ ਵਿੱਚ ਫਸਿਆ ਰਹਿੰਦਾ ਲੰਬੇ ਟਾਈਮ 'ਤੇ, ਤਾਂ ਫਿਰ ਆਟੋਮੈਟਿਕਲੀ ਡਿਫੈਂਸ ਦੇ ਵੱਲ ਉਹਨਾਂ ਦਾ ਧਿਆਨ ਚਲਾ ਜਾਏਗਾ। ਉਦਾਹਰਣ, ਜਦੋਂ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ, ਤੁਸੀਂ ਬੜਾ ਵਧੀਆ ਕਾਰੋਬਾਰ ਕਰ ਰਹੇ ਹੋ, ਤੁਹਾਡਾ ਸਾਰਾ ਦਾ ਸਾਰਾ ਧਿਆਨ ਕਮਾਈ ਦੇ ਵੱਲ ਹੈ। ਜਿਵੇਂ ਹੀ ਤੁਸੀਂ, ਤੁਹਾਡੇ ਕੋਈ ਫੋੜਾ, ਫੇਂਸੀ, ਵੱਡੀ ਬਿਮਾਰੀ ਦੀ ਆਪਾਂ ਗੱਲ ਨਾ ਕਰੀਏ, ਕੋਈ ਮਾੜਾ ਮੋਟਾ, ਕੋਈ ਨਿੱਛਾ, ਕੋਈ ਫਲੂ ਵਗੈਰਾ ਹੁੰਦਾ, ਅਤੇ ਤੁਹਾਡਾ ਧਿਆਨ ਸਿਹਤ ਦੇ ਵੱਲ ਚਲਾ ਜਾਂਦਾ, ਸੋ ਤੁਸੀਂ ਫਿਰ ਇਨਵੈਸਟ ਉੱਧਰ ਨੂੰ ਕਰਨ ਲੱਗ ਜਾਂਦੇ ਹੋ। ਇਹੀ ਇਹ ਮਿਡਲ ਈਸਟ ਦੇ ਨਾਲ ਹੋਇਆ। ਹੁਣ ਤੱਕ ਉਹ ਬਾਹਰ ਇਨਵੈਸਟ ਕਰ ਰਹੇ ਸੀ, ਬਾਹਰਲਿਆਂ ਤੋਂ ਸਾਡੇ ਆਪਣੇ ਦੇਸ਼ਾਂ ਦੇ ਵਿੱਚ ਇਨਵੈਸਟ ਕਰਵਾ ਰਹੇ ਸੀ, ਪਰ ਹੁਣ ਉਹ ਸਾਰੀ ਦੀ ਸਾਰੀ ਇਨਵੈਸਟਮੈਂਟ ਉਹਨਾਂ ਨੂੰ ਲੱਗਦੀ ਹੈ ਕਿ ਯੂਜ਼ਲੈਸ ਹੈ। ਇਨਫੈਕਟ ਇਹ ਜਿਹੜੇ ਖਾੜੀ ਦੇਸ਼ ਸੀ, ਜਿਹੜੇ ਅਮੀਰ ਦੇਸ਼ ਸੀ, ਇਹਨਾਂ ਨੇ ਜਿਹੜਾ ਅਫਰੀਕਾ ਤੋਂ ਲੈ ਕੇ ਅਮਰੀਕਾ, ਲੈਟਿਨ ਅਮਰੀਕਾ ਤੱਕ ਇਨਵੈਸਟਮੈਂਟ ਕਰ ਰੱਖੀ ਸੀ, ਏਸ਼ੀਆ ਦੇ ਵਿੱਚ ਤਾਂ ਉਨੀ ਜ਼ਿਆਦਾ ਨਹੀਂ ਸੀ, ਪਰ ਉਹ ਸਾਰਾ ਨਿਵੇਸ਼ ਉਹਨੂੰ ਵਾਪਸ ਖਿੱਚਣਗੇ, ਔਰ ਅੰਤਰਰਾਸ਼ਟਰੀ ਭਾਈਚਾਰੇ ਦੇ ਨਾਲ ਜਿਹੜੇ ਆਰਥਿਕ ਸੰਬੰਧ ਨੇ ਉਹਨਾਂ ਨੂੰ ਰਿਸਟ੍ਰਿਕਟ ਕਰਨਗੇ, ਔਰ ਇਹਦਾ ਅਸਰ ਜ਼ਾਹਰ ਜੀ ਗੱਲ ਹੈ ਕਿ ਦੁਨੀਆ ਦੇ ਹਰ ਘਰ ਦੇ ਉੱਤੇ ਦੇਖਣ ਨੂੰ ਮਿਲੇਗਾ। ਬਾਰ ਬਾਰ ਉਹੀ ਗੱਲਾਂ ਅਸੀਂ ਤੁਹਾਨੂੰ ਸਮਝਾ ਰਹੇ ਹਾਂ ਅਤੇ ਦੱਸ ਰਹੇ ਹਾਂ, ਅਤੇ ਇਹਨਾਂ ਨੂੰ ਸਮਝੋ ਵੀ ਕਿ ਦੁਨੀਆ 'ਚ ਇਹ ਕਿਹਾ ਜਾਂਦਾ ਹੈ ਕਿ ਹੌਰਮੁਜ਼ ਸਟ੍ਰੇਟ ਬੰਦ ਪਿਆ ਹੈ, ਤੇਲ ਦੀ ਸਪਲਾਈ ਨਹੀਂ ਹੋ ਰਹੀ, ਜਾਂ ਦੂਸਰੀ ਸਪਲਾਈ ਚੇਨ ਜਾਂ ਦੂਸਰੇ ਜਿਹੜੇ ਪ੍ਰੋਡਕਟਸ ਨੇ ਉਹ ਗੁਜ਼ਰ ਨਹੀਂ ਪਾ ਰਹੇ, ਇਸ ਕਰਕੇ ਮਹਿੰਗਾਈ ਹੋਈ ਹੈ। ਸਿਰਫ ਔਰ ਸਿਰਫ ਇਹ ਇੱਕ ਕਾਰਨ ਨਹੀਂ ਹੈ। ਹੌਰਮੁਜ਼ ਸਟ੍ਰੇਟ 20% ਜ਼ਿੰਮੇਦਾਰ ਜ਼ਰੂਰ ਹੈ ਦੁਨੀਆ ਦੇ ਟ੍ਰੇਡ ਦੇ ਲਈ, ਪਰ ਜੇ 80% ਠੀਕ ਠਾਕ ਹੋ ਰਿਹਾ ਤਾਂ ਉਹਦੇ ਉੱਤੇ ਅਸਰ ਇਸ ਖਾੜੀ ਦੀ ਜੰਗ ਦੇ ਕਰਕੇ ਹੋਏ ਨੇ। ਖਾੜੀ ਦੀ ਜੰਗ ਤਾਂ ਨਹੀਂ ਕਹੀ ਜਾ ਸਕਦੀ, ਪਰ ਇਜ਼ਰਾਈਲ ਅਤੇ ਅਮਰੀਕਾ ਨੇ ਜੋ ਵੀ ਕੁਝ ਕੀਤਾ ਈਰਾਨ ਦੇ ਨਾਲ, ਔਰ ਉਸ ਤੋਂ ਬਾਅਦ ਫਿਰ ਈਰਾਨ ਦੀ ਰਿਟੈਲੀਏਸ਼ਨ ਜਾਂ ਈਰਾਨ ਦਾ ਜਵਾਬ। ਪਿਛਲੇ ਸਾਲ ਤੁਹਾਡੇ ਯਾਦ ਹੋਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਿਡਲ ਈਸਟ ਦਾ ਦੌਰਾ ਕੀਤਾ ਸੀ, ਉਦੋਂ ਇਹ ਸਾਰੇ ਦੇਸ਼ਾਂ 'ਚ ਗਏ ਸੀ, ਸਾਊਦੀ ਅਰਬ 'ਚ, UAE 'ਚ, ਕਤਰ 'ਚ, ਔਰ ਵੱਡੇ ਵੱਡੇ ਅਮਰੀਕਾ ਦੇ ਨਾਲ ਨਿਵੇਸ਼ ਦੇ ਵਾਅਦੇ ਕੀਤੇ ਸੀ ਆਪਣੇ ਨਾਲ, ਜਿਵੇਂ ਇਸ ਵਾਰ ਚੀਨ ਜਾ ਕੇ ਆਏ ਨੇ, ਵੱਡੇ ਵੱਡੇ ਇਨਵੈਸਟਰ ਮਿਡਲ ਈਸਟ ਦੇ ਵਿੱਚ ਲੈ ਗਏ ਸੀ। ਇਨਫੈਕਟ ਜਦੋਂ ਵਾਪਸ ਜਾਣ ਲੱਗੇ ਸੀ ਤਾਂ ਅਮਰੀਕੀ ਰਾਸ਼ਟਰਪਤੀ ਨੂੰ ਕਤਰ ਨੇ ਤਾਂ ਇੱਕ ਜਹਾਜ਼ ਵੀ ਗਿਫਟ ਕਰ ਦਿੱਤਾ ਸੀ ਕਿ ਜਾਓ ਘੁੰਮੋ। ਖੈਰ, ਸਾਊਦੀ ਅਰਬ ਨੇ ਇਸੇ ਸਾਲ ਅਮਰੀਕਾ ਦੀ ਵੱਡੀ ਗੇਮਿੰਗ ਕੰਪਨੀ ਇਲੈਕਟ੍ਰੋਨਿਕ ਆਰਟਸ ਨੂੰ $55 ਅਰਬ ਦੀ ਇਨਵੈਸਟਮੈਂਟ ਕਰਕੇ ਖਰੀਦਣਾ ਵੀ ਸੀ। ਇਹ ਤੋਂ ਇਲਾਵਾ ਪਿਛਲੇ 8-10 ਸਾਲਾਂ ਦੇ ਵਿੱਚ ਇਹਨਾਂ ਦੇਸ਼ਾਂ ਨੇ, ਜਿੰਨੇ ਵੀ ਆ ਮਿਡਲ ਈਸਟ ਦੇ ਦੇਸ਼ ਨੇ ਜਾਂ ਅਮੀਰ ਖਾੜੀ ਦੇਸ਼ ਨੇ, ਇਹਨਾਂ ਨੇ ਅਫਰੀਕਾ ਦੇ ਵਿੱਚ ਇੱਕ ਫੂਡ ਸਿਕਿਉਰਿਟੀ ਅਤੇ ਕੁਝ ਫਿਊਲ ਕ੍ਰਾਈਸਿਸ ਦੇ ਨਾਲ ਇਹ ਦੇਸ਼ ਜੂਝਦੇ ਰਹਿੰਦੇ ਨੇ, ਬਿਜਲੀ ਨਹੀਂ ਉੱਥੇ ਹੈ ਅਫਰੀਕੀ ਮੁਲਕਾਂ ਦੇ ਵਿੱਚ, ਖਾਣਾ ਨਹੀਂ ਮਿਲਦਾ, ਸੋ $100 ਅਰਬ ਤਾਂ ਉੱਥੇ ਖਰਚੇ ਸੀ। ਔਰ ਮਿਸਰ, ਸੀਰੀਆ, ਗਜ਼ਾ, ਜਿੱਥੇ ਜਿੱਥੇ ਅਮਰੀਕਾ ਨੇ ਅਟੈਕ ਕੀਤੇ ਨੇ ਜਾਂ ਕਰਵਾਏ ਨੇ ਅਤੇ ਉਹ ਹੁਣ ਸੰਕਟ ਦੇ ਨਾਲ ਜੂਝ ਰਹੇ ਨੇ, ਉਹਨਾਂ ਦੇਸ਼ਾਂ ਤੋਂ ਵੀ, ਉਹਨਾਂ ਦੇਸ਼ਾਂ ਨੂੰ ਵੀ ਜਿਹੜੀ ਮਦਦ ਸੀ ਅਮਰੀਕਾ ਨੇ
ਮਿਡਲ ਈਸਟ ਦੇ ਗਲ ਦੇ ਉੱਤੇ ਗੁੱਠਾ ਰੱਖ ਕੇ ਇਹਨਾਂ ਤੋਂ ਹੀ ਦਵਾਈ ਸੀ। ਇੱਕ ਤਰੀਕੇ ਦੇ ਨਾਲ ਉਹਨੂੰ ਬੇਲ ਆਊਟ ਡਿਪਲੋਮੈਸੀ ਕਹਿ ਲੈਂਦੇ ਹਾਂ, ਇੱਕ ਆਰਥਿਕ ਮਦਦ ਹੁੰਦੀ ਹੈ। ਉਹ ਵੀ ਸਾਰੀ ਇਹ ਮਿਡਲ ਈਸਟ ਸਾਰਾ ਖਰਚਾ ਚੁੱਕਦੇ ਆਏ ਨੇ, ਝੱਲਦੇ ਆਏ ਨੇ। ਪਰ ਹੁਣ ਜਿਹੜੀ ਜੰਗ ਦੇ ਕਾਰਨ ਰੁਕਾਵਟ ਆਈ ਹੈ, ਫਰਵਰੀ ਦੇ ਅਖੀਰ ਦੇ ਵਿੱਚ ਜਦੋਂ ਅਮਰੀਕਾ ਅਤੇ ਇਜ਼ਰਾਈਲ ਨੇ ਬਗੈਰ ਸੋਚਿਆ ਸਮਝਿਆ ਈਰਾਨ ਦੇ ਉੱਤੇ ਹਮਲਾ ਕਰ ਦਿੱਤਾ ਸੀ, ਜਾਂ ਜੇ ਸੋਚਿਆ ਵੀ ਹੋਏਗਾ ਤਾਂ ਫਿਰ ਇਹ ਕਿਉਂ ਨਹੀਂ ਤੈਅ ਕੀਤਾ ਗਿਆ ਕਿ ਦੁਨੀਆ ਦੇ ਉੱਤੇ ਇਸ ਦੇ ਮਾੜੇ ਅਸਰ ਕਿਵੇਂ ਦੇਖਣ ਨੂੰ ਮਿਲਣਗੇ। ਇਹ ਕਿਵੇਂ ਨਹੀਂ ਸੋਚਿਆ ਗਿਆ ਕਿ ਜੇ ਈਰਾਨ ਦੇ ਉੱਤੇ ਇਜ਼ਰਾਈਲ ਜਾਂ ਅਮਰੀਕਾ ਹਮਲਾ ਕਰਦਾ ਤਾਂ ਈਰਾਨ ਉਸਦਾ ਜਵਾਬ ਨਹੀਂ ਦੇਵੇਗਾ, ਅਤੇ ਜਦੋਂ ਜਵਾਬ ਦੇਵੇਗਾ ਤਾਂ ਈਰਾਨ ਸਿੱਧਾ ਤਾਂ ਇਜ਼ਰਾਈਲ ਅਤੇ ਅਮਰੀਕਾ ਦੇ ਉੱਤੇ ਹਮਲਾ ਨਹੀਂ ਕਰੇਗਾ, ਪਰ ਉਹ ਜਿਹੜੇ ਅਮਰੀਕੀ ਬੇਸ ਨੇ, ਜਿਹੜੇ ਅਮਰੀਕੀ ਮਿਲਟਰੀ ਦੇ ਪੱਕੇ ਟਿਕਾਣੇ ਨੇ, ਚਾਹੇ ਉਹ ਸਾਊਦੀ ਅਰਬ 'ਚ ਨੇ, ਚਾਹੇ ਉਹ UAE 'ਚ ਨੇ, ਚਾਹੇ ਉਹ ਕਤਰ ਦੇ ਵਿੱਚ ਨੇ, ਉਹਨਾਂ ਦੇ ਉੱਤੇ ਤਾਂ ਹਮਲਾ ਹੋਏਗਾ ਹੀ। ਔਰ ਸਟੇਟ ਆਫ ਹੋਰਮੁਜ਼ ਵਰਗਾ ਜਿਹੜਾ ਤੰਗ ਰਸਤਾ ਹੈ, ਜ਼ਾਹਰ ਜੀ ਗੱਲ ਹੈ ਕਿ ਉਹ ਵੀ ਬੰਦ ਹੋਏਗਾ। ਇਹ ਤਾਂ ਕੋਈ ਵੀ ਐਨਾਲਿਸਟ ਜਿਹੜਾ ਇਸ ਦਾ ਅੰਦਾਜ਼ਾ ਪਹਿਲਾਂ ਹੀ ਲਗਾ ਲੈਂਦਾ। ਪੁਰਾਣੇ ਨੈੱਟਫਲਿਕਸ ਦੇ ਸ਼ੋਆਂ ਦੇ ਵਿੱਚ ਤੁਸੀਂ ਦੇਖਿਆ ਹੀ ਹੋਣਾ ਕਿ ਸਟ੍ਰੈਟੇਜੀਜ਼ ਇੱਦਾਂ ਹੀ ਬਣਦੀਆਂ ਹੁੰਦੀਆਂ ਸੀ। ਖੈਰ, ਈਰਾਨ ਨੇ ਖਾੜੀ ਦੇਸ਼ਾਂ ਦੇ ਉੱਤੇ ਜਿਹੜਾ ਅਮਰੀਕਾ ਇਜ਼ਰਾਈਲ ਦੀ ਮਦਦ ਦਾ ਕਰਨ ਦਾ ਦੋਸ਼ ਵੀ ਲਗਾਇਆ ਕਿ ਠੀਕ ਹੈ, ਤੁਸੀਂ ਮੁਸਲਿਮ ਮੁਲਕੋਂ, ਮੁਸਲਿਮ ਮਮਾਲਕੋਂ, ਘੱਟੋ ਘੱਟ ਉਹ ਮੁਸਲਿਮ ਬ੍ਰਦਰਹੁੱਡ ਤਾਂ ਨਿਭਾਓ, ਪਰ ਤੁਸੀਂ ਉੱਧਰ ਜਾ ਕੇ ਅਮਰੀਕਾ ਅਤੇ ਇਜ਼ਰਾਈਲ ਦਾ ਸਾਥ ਦੇ ਰਹੇ ਹੋ। ਇਸ ਕਰਕੇ ਈਰਾਨ ਨੇ ਖਿੱਚ ਚਾ ਕੇ ਜਾਂ ਗੁੱਸੇ ਚਾ ਕੇ ਜਾਂ ਅਮਰੀਕਾ ਨੂੰ ਜਵਾਬ ਜਾਂ ਇਜ਼ਰਾਈਲ ਤੋਂ ਬਦਲਾ ਲੈਣ ਦੇ ਲਈ ਉਹਨਾਂ ਨੇ ਉਹਨਾਂ ਦੇ ਤੇਲ ਢਾਂਚੇ ਦੇ ਉੱਤੇ ਜਾਂ ਬੁਨਿਆਦੀ ਇਨਫਰਾਸਟ੍ਰਕਚਰ ਦੇ ਉੱਤੇ ਹਮਲਾ ਕੀਤਾ, ਉੱਥੋਂ ਦੇ ਹਵਾਈ ਅੱਡਿਆਂ 'ਤੇ ਹਮਲਾ ਕੀਤਾ, ਅਮਰੀਕੀ ਫੌਜੀ ਮਿਲਟਰੀ ਬੇਸਿਸ ਨੂੰ ਨਿਸ਼ਾਨਾ ਬਣਾਇਆ। ਈਰਾਨ ਨੇ ਤੇਲ ਸਪਲਾਈ ਦੇ ਲਈ ਜਿਹੜਾ ਸਭ ਤੋਂ ਤੰਗ ਰਸਤਾ ਹੋਰਮੁਜ਼ ਸਟ੍ਰੇਟ, ਉਹਨੂੰ ਬੰਦ ਕੀਤਾ। ਔਰ ਇਹ ਸਾਰਿਆਂ ਦੇ ਨਤੀਜੇ, ਆਕਸਫਰਡ ਇਕਨੋਮਿਕਸ ਨੇ ਇੱਕ ਸਰਵੇ ਤਾਂ ਨਹੀਂ ਕਹਿ ਸਕਦੇ ਪਰ ਇੱਕ ਸਟੱਡੀ ਛਾਪੀ ਸੀ ਕਿ ਇਹ ਅਟੈਕ ਤੋਂ ਬਾਅਦ ਕੀ ਹੋਇਆ। ਖਾੜੀ ਦੇਸ਼ਾਂ ਦੀ ਜਿਹੜੀ ਇੱਕ ਔਨ ਐਂਡ ਐਵਰੇਜ ਇੱਕ ਆਮਦਨ ਮੰਨੀ ਜਾਂਦੀ ਸੀ, ਉਹ ਇਸ ਸਾਲ 2-2.5% ਹੀ ਵਧੇਗੀ। ਪਹਿਲਾਂ ਉਹ 3.5-4% ਵਧਣੀ ਸੀਗੀ, ਸੋ ਉਮੀਦ ਤੋਂ 1.8-2% ਦੇ ਆਸ ਪਾਸ ਉਹ ਘੱਟ ਵਧੇਗੀ। ਹੋਰ ਜਿਹੜੇ ਦੂਸਰੇ ਮੁਲਕ ਨੇ, ਬਹਿਰੀਨ, ਕੁਵੈਤ, ਕਤਰ, ਇਹਨਾਂ ਦੇ ਕੋਲ ਤਾਂ ਕੋਈ ਬਦਲਵੇਂ ਰਸਤੇ ਵੀ ਨਹੀਂ ਹੈਗੇ। ਇਹਨਾਂ ਦੇ ਕੋਲ ਤਾਂ ਸਮਾਨ ਬਾਹਰ ਭੇਜਣ ਅਤੇ ਬਾਹਰੋਂ ਮੰਗਵਾਉਣ ਦਾ ਵੀ ਅਸਰ ਪਿਆ। ਜ਼ਾਹਰ ਜੀ ਗੱਲ ਹੈ ਕਿ ਜਦੋਂ ਇਹ ਤੇਲ ਨਹੀਂ ਭੇਜਣਗੇ ਜਾਂ ਇਹਨਾਂ ਦੀ ਆਪਣੀ ਇਕੋਨਮੀ ਠੱਪ ਹੋਏਗੀ ਤਾਂ ਉਹਦੇ ਅਸਰ ਦੂਸਰੀਆਂ ਇਕੋਨਮੀਜ਼ 'ਤੇ ਪੈਣਗੇ ਜਿਨ੍ਹਾਂ ਤੋਂ ਇਹ ਸਮਾਨ ਲੈ ਰਹੇ ਨੇ ਜਾਂ ਜਿਨ੍ਹਾਂ ਨੂੰ ਦੇ ਰਹੇ ਨੇ। ਸੋ ਇਸ ਜੰਗ ਨੇ ਖਾੜੀ ਦੇਸ਼ਾਂ ਦੀ ਜਿਹੜੀ ਇੱਕ ਤੇਲ ਦੇ ਉੱਤੇ ਨਿਰਭਰਤਾ, ਇੱਕ ਉਹਨੂੰ ਉਹਦਾ ਇੱਕ ਪਰਦਾਫਾਸ਼ ਕਰਤਾ ਕਿ ਨਹੀਂ, ਸਿਰਫ ਤੇਲ ਦੇ ਉੱਤੇ ਡਿਪੈਂਡੈਂਟ ਨਹੀਂ ਰਿਹਾ ਜਾ ਸਕਦਾ। ਦੂਜਾ, ਉੱਥੋਂ ਦੀ ਆਰਥਿਕਤਾ ਜਿਹੜੀ ਇੱਕ ਇਕਨੋਮਿਕ ਡਾਇਵਰਸੀਫਿਕੇਸ਼ਨ ਹੈ, ਹੁਣ ਤੱਕ ਤਾਂ ਡਾਇਵਰਸੀਫਿਕੇਸ਼ਨ ਦੇ ਨਾਮ ਦੇ ਉੱਤੇ ਇਹ ਦੇਸ਼ ਕੀ ਕਰ ਰਹੇ ਸੀ ਕਿ ਆਪਣੇ 2-4 ਸ਼ਹਿਰ ਚੁਣ ਲੈਂਦੇ ਸੀ, ਉਹਨਾਂ ਨੂੰ ਸੋਹਣਾ ਚਾਕਾ ਚੌਂਦ ਬਣਾ ਦਿੰਦੇ ਸੀ ਤਾਂ ਕਿ ਲੋਕ ਉੱਥੇ ਆਉਣ ਅਤੇ ਉਹੀ ਦੇਖਣ। UAE ਜਿਹੜੇ 7 ਐਮੀਰੇਟਸ ਨੂੰ ਬਣਾ ਕੇ ਬਣਿਆ, ਅਲੱਗ ਅਲੱਗ ਐਮੀਰੇਟਸ ਹੈਗੇ ਨੇ, ਆਬੂਧਾਬੀ, ਸ਼ਾਰਜਾ ਵਗੈਰਾ ਵਗੈਰਾ, ਪਰ ਦੁਬਈ ਨੂੰ ਹੀ ਇੰਨਾ ਜ਼ਿਆਦਾ ਪ੍ਰੋਜੈਕਟ ਕਰ ਦਿੱਤਾ ਗਿਆ ਕਿ ਦੁਬਈ ਹੀ ਦੁਨੀਆ ਅਤੇ ਦੁਨੀਆ ਦੁਬਈ ਤੋਂ ਪ੍ਰਭਾਵਿਤ ਇੰਨੀ ਹੋ ਗਈ ਕਿ ਦੁਬਈ, ਦੋਹਾ, ਇਹਨਾਂ ਥਾਵਾਂ ਦੇ ਉੱਤੇ ਇਨਵੈਸਟਮੈਂਟ ਕੀਤੀ ਜਾਵੇ। ਅਤੇ ਦੁਬਈ ਔਰ ਦੋਹਾ ਇਹਨਾਂ ਸ਼ਹਿਰਾਂ 'ਚ ਜਦੋਂ ਧਮਾਕਿਆਂ ਦੀਆਂ ਵੀਡੀਓ ਸਾਹਮਣੇ ਆਈਆਂ ਤਾਂ ਫਿਰ ਉਹਨੇ ਇਸ ਦਿੱਖ ਨੂੰ ਖਰਾਬ ਕੀਤਾ। ਖਾਸ ਤੌਰ 'ਤੇ ਰਮਜ਼ਾਨ ਦੇ ਤਿਉਹਾਰ ਦੇ ਦਿਨਾਂ ਦੇ ਦਰਮਿਆਨ ਜਦੋਂ ਏਅਰ ਸਪੇਸ ਹੀ ਬੰਦ ਹੋ ਗਿਆ, ਜਦੋਂ ਟੂਰਿਜ਼ਮ ਸੈਕਟਰ ਨੂੰ ਹੀ ਸਿੱਧੀ ਸਿੱਧੀ ਸੱਟ ਵੱਜੀ, $56 ਅਰਬ ਦਾ ਨੁਕਸਾਨ ਹੋਇਆ। ਹੁਣ ਨਾ ਸਿਰਫ ਜਿਹੜਾ ਇਹਨਾਂ ਦੇਸ਼ਾਂ 'ਚ ਇਨਵੈਸਟ ਹੋਣਾ ਸੀ, ਜਿਹੜਾ ਇਹਨਾਂ ਦੇਸ਼ਾਂ ਦੀ ਤਰਫ ਤੋਂ ਇਨਵੈਸਟ ਕੀਤਾ ਗਿਆ ਬਾਹਰ, ਉਹ ਵੀ ਪ੍ਰਭਾਵਿਤ ਹੋਇਆ। ਜਿਹੜਾ ਅਨਾਜ ਦੇ ਭੰਡਾਰ ਜਾਣੇ ਸੀ, ਜਿਹੜੀਆਂ ਬਦਲਵੀਆਂ ਪਾਈਪਲਾਈਨ ਬਣਨੀਆਂ ਸੀਗੀਆਂ ਤੇਲ ਦੀਆਂ, ਗੈਸ ਦੀਆਂ, ਉਹਨਾਂ 'ਤੇ ਵੀ ਖਰਚਾ ਇਹਨਾਂ ਨੇ ਹੀ ਕਰਨਾ ਸੀ, ਉਹ ਇੰਪੈਕਟ ਹੋਇਆ। ਪਲੱਸ ਫਾਈਨੈਂਸ਼ੀਅਲ ਟਾਈਮਸ ਨਾਮ ਦੇ ਅਖਬਾਰ ਨੇ ਤਾਂ ਇਹ ਵੀ ਰਿਪੋਰਟ ਛਾਪਤੀ ਸੀ ਪਿਛਲੇ ਦਿਨਾਂ ਦੇ ਵਿੱਚ ਕਿ ਖਾੜੀ ਦੇ 3 ਵੱਡੇ ਦੇਸ਼, ਜ਼ਾਹਰ ਜੀ ਗੱਲ ਹੈ ਕਿ ਉਹ ਸਾਊਦੀ ਅਰਬ, UAE ਅਤੇ ਕਤਰ ਹੀ ਨੇ, ਇਹਨਾਂ ਨੇ ਜਿਹੜੀ ਅਮਰੀਕਾ ਅਤੇ ਇਜ਼ਰਾਈਲ ਨੇ ਜੰਗ ਛੇੜੀ ਹੈ ਈਰਾਨ ਦੇ ਉੱਤੇ, ਇਹਨਾਂ 3 ਦੇਸ਼ਾਂ ਨੇ ਅਮਰੀਕਾ ਦਾ ਸਾਰਾ ਇਹ ਬੋਝ ਝੱਲਿਆ। ਹੁਣ ਇਹ ਚਾਹੇ ਸੱਚੀ ਖਬਰ ਮੰਨ ਲਈ ਜਾਵੇ ਚਾਹੇ ਕੱਚੀ, ਪਰ ਇਹਦੇ 'ਚ ਇੱਕ ਗੱਲ ਤਾਂ ਜ਼ਰੂਰ ਹੈ ਕਿ ਅਮਰੀਕਾ ਇਹ ਜਿੰਨਾ ਵੀ ਲੜਾਈਆਂ ਲੜ ਰਿਹਾ ਈਰਾਨ ਦੇ ਵਿੱਚ, ਚਾਹੇ ਆਪਣੇ ਮਿਲਟਰੀ ਬੇਸਿਸ ਨੂੰ ਵਰਤ ਰਿਹਾ, ਜ਼ਾਹਰ ਜੀ ਗੱਲ ਹੈ ਕਿ ਅਮਰੀਕਾ ਦਾ ਤਾਂ ਉਹ ਪੂਰਾ ਨੀਰਾ ਪੂਰਾ ਖਰਚਾ ਨਹੀਂ ਹੈ, ਉਹ ਖਰਚ ਇਹਨਾਂ 'ਤੇ ਵੀ ਆਇਆ। ਹੁਣ ਉਹਦਾ ਇੱਕ ਰਿਵਿਊ ਵੀ ਸਾਹਮਣੇ ਆ ਰਿਹਾ, ਪਿਛਲੇ ਸਾਲ UAE ਨੇ $1.5 ਟ੍ਰਿਲੀਅਨ, ਕਤਰ ਨੇ
ट्रिलियन 1.2 ट्रिलियन ते सऊदी अरब ने 600 बिलियन डॉलर, जिस से 142 बिलियन था सऊदी अरब ने हथियार भी लेने से अमरीका तो। इस सारी इन्वेस्टमेंट अमरीका दे नाल करनी सी। हालांकि ये भी हो सकता है कि सऊदी अरब वर्गे देशों वालों हथियार से जिहड़ा हुण खर्च होना है अमरीका दे विच वो अपने वादे तो कितने ज़्यादा करन। 150 बिलियन डॉलर के आसपास लेना सी, हो सकता 200, 250, 300, 400, 500 बिलियन डॉलर तक के भी हथियार ले लैन, क्योंकि अमरीका ने जचाया ही यही है कि तुहाडे गुआंढ च तां ईरान बैठा है, असी तुहाडी मदद कर देवांगे एक बार दो बार तीन बार, पर जे ईरान ने फिर तो हमला किया फिर की करोंगे। जे ईरान ने सीधी लिया के दुबई की बुर्ज खलीफा च मिजाइल मारी तो की करोंगे। जे अमरीका अपने मिलटरी बेस तुहाडे देशों च नहीं रखूगा, जे साडी एयर डिफेंस टैक्नोलॉजी तुहाडे कोल नहीं होएगी तो तुसी तां खत्म हो जाओगे। यानी कि इस एक जंग ने मिडल ईस्ट के बनावटी शहरीकरण तो पर्दा चुक के रख दिता, तो हुण दूजे देशों च बैठे इन्वेस्टर भी मिडल ईस्ट के इन्वेस्ट करन लग्या एक बार नहीं दो बार नहीं बार बार सोचणगे, सोच भी रहे ने बल्कि फैसले बदल भी रहे ने। ये जड़ा ईरान अमरीका इजराइल टकरा है ये आस्ट्रेलिया का एंगल की है ये असी थानू ये बारे भी थोड़ी जी दस दें। आस्ट्रेलिया च अक्सर एक चीज़ यह फैलाई जाती सी क्योंकि आस्ट्रेलिया एक संपन्न देश है, एक परफेक्ट कंट्री मनिया जाता है, तो आस्ट्रेलिया दे विचों इस परफेक्ट कंट्री इतों के रजे पुजे लोग हुण होर इस पैसे की वरतों कितें करन, तां फिर वह एक होर देश दे विच इन्वेस्ट करन, तो वह देश वो शहर होएगा दुबई। दुबई नूं एक सेफ हैवन के तौर पर पेश किया गया, पर हुण उस शख्स नूं भी ठेस पहुँची है। दुबई हमेशा ही अपने आप नूं अमीरां दे लई या जिहड़े फॉरन इन्वेस्टर ने उन्होंने लिए एक टैक्स फ्री डेस्टिनेशन कह के तुहानूं टैक्स नहीं कोई लगना, इत्थों दी सरकार ने तुहाडे तों पैसा नहीं कोई लैना, 2 लाख डॉलर लगाओ, 5 लाख लगाओ, 10 लाख डॉलर लगाओ, इत्थे घर लो, माल लवो, कोई दुकान लवो, कोई ना कोई ऐसी चीज़ दे विच इन्वेस्ट करो दुबई दे अंदर। पर जदों हुण अटैक दे दरम्यान दुबई इंटरनेशनल एयरपोर्ट ही बंद हो गया, तो होर बड़ियां नामी ग्रामी जिहड़ियां उत्थे दे लैंडमार्क सी उहनां दे कोल जाके ड्रोन डिग पए। जाहर जी गल है कि आस्ट्रेलियन इन्वेस्टर्स दा भरोसा टुट गया इस वक्त, पूरी तरह दे नाल टुट गया। एक तां ट्रैवल अवॉयडेंस हो रही है इस वक्त, क्योंकि जदों तुसीं किसे वल जाओगे ही नहीं तो तुसीं उधरले पासे इन्वेस्ट भी क्यों करोगे। एयर स्पेस कुछ चिर बंद रहा, आस्ट्रेलियन सैलानी नहीं गए उत्थे, जिहड़े एक्सपैट सीगे जिहड़े प्रवासी कह लैंदे उत्थे रहन वाले वो नहीं दुबई जा रहे है, सो डर रहे ने। हुण जंग दे शुरुआती दिन आस्ता बहुत सारे जिहड़े अमीर प्रवासी से उन्होंने दुबई छड्डन दे लई जिहड़े प्राइवेट जैट्स मंगवा ले सीगे। इनफैक्ट उत्थे अल जजीरा दी रिपोर्ट भी आई सी कि प्राइवेट जैट्स की डिमांड वध गई है क्योंकि दुबई चो लोग निकल रहे ने बाहर। फिर इन्वेस्टमेंट ड्रॉप किवें होया, हुण आस्ट्रेलियन निवेशक जिहड़े ने दुबई की रियल एस्टेट दे विच करोड़ां डॉलर का निवेश करते हैं हर साल। एक अंदाजा ही लगाया जाता है कि आस्ट्रेलियन लोगों का दुबई च इस वक्त 785 मिलियन डॉलर तो वध दी इन्वेस्टमेंट हुई हुई है, सिर्फ और सिर्फ रिहायशी प्रॉपर्टीज़ दे विच, यानी कि घरां घुरां दे विच ही इन्ना इन्वेस्ट होया। कमर्शियल प्रॉपर्टी का तो हले अंदाजा ही नहीं कोई, क्योंकि वह लगाया भी नहीं जा सकता। पर इस सिक्योरिटी शॉक ने इन्वेस्टर्स नू पिछे धक दिता, बैकफुट दे उत्ते भेजता, नवा इन्वेस्ट कोई हो नहीं रहा, पैसा पुरानी इन्वेस्टमेंट बाहर हो रही है। दुबई लैंड बाहर का मतलब कि पैसा उत्थों खिंचया जा रहा है। जिहड़ा दुबई लैंड डिपार्टमेंट है उन्हां दे अंकड़ियां दे मुताबक सिर्फ जदों फरवरी महीने च जंग होई सी कि उदों ही प्रॉपर्टी दे सौदियां च 50% गिरावट आ गई सी। दुबई च लगभग 90% आबादी दुबई के लोगों की नहीं हैगी, फॉरनर्स ने, एलियंस या दूसरे मूल के लोग ने। जे आस्ट्रेलिया ते होर देश इंडिया या होर भी जिन्हें भी देश है न्यूजीलैंड चाइना जापान सिंगापुर इतों के इन्वेस्टर लगातार पिछे हटते रहे तो दुबई च जिहड़े लगातार वो नवियां बन रही लग्जरी विलाज ने अपार्टमेंट्स की मार्केट है क्रैश हो जाएगी, मार्केट च प्रॉपर्टी की सप्लाई भी ज़्यादा हो जाएगी तो खरीददार भी कोई नहीं होएगा, जाहिर जी गल है कि क्रैश हो जाएगी। हुण आस्ट्रेलियन गवर्नमेंट जिहड़ी एंथनी अल्बनीज गल लिया के इत्थे मुकदी है कि भावें डायरैक्टली इन्होंने अपने आप नूं इस जंग तो दूर रखिया सी, शुरू शुरू दे विच अमेरिका ने
कह रहे ने कि मंगी सी मदद, पर पिछले दिन ही प्रधानमंत्री कहते कि ना तो सानू कोई लिखती के है, ना ट्रंप ने कोई फोन किया, मैनू कहते सुपने थोड़े आ रहे हैं। हो अलग गल है कि वह ड्रोन मारी जा रहे हैं, मिजाइला मारी जा रहे हैं, पर एंथनी अल्बनीज कहते कि सानू तो कहा ही नहीं अमरीका ने भी मदद करो साड़ी, अफगानिस्तान वेले किहड़ा कहा सी। पर खैर हुण आस्ट्रेलियन गवर्नमेंट ने डायरैक्टली अपने आप नूं इस जंग तो दूर रखिया सी, बट इनडायरैक्टली जिहड़ा उह प्रॉब्लम जरूर आस्ट्रेलिया नूं वी भुगतनी पई है, इत्थों दे इनवैसटर्स नूं वी भुगतनी पई है, दुनिया भर नूं भुगतनी पै रही है, ते इहदे पिछे जिम्मेदार कौन है जानदे ही हो तुसीं। फिलहाल मैनूं दिओ इजाज़त इस खास रिपोर्ट दे विचों, धन्यवाद।

0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
0: ਰੋਜ਼ ਰੋਜ਼ ਸ਼ਾਪਿੰਗ ਹੁੰਦੀਆਂ ਨੇ, ਪਤਾ ਨੀ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
2: ਸੂਰਜ ਦੇਵਤਾ
0: ਕੀ ਮਤਲਬ?
2: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
2: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0646-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
3: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ।
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
0: ਉਹ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰ 99 Main Road ਵੈਸਟ, ਸੇਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 0499 2535 45 ਤੇ।

0: Just Records.
1: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
2: ਹਾਂਜੀ ਰੇਡੀਓ
3: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਵੇਗਾ। ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਮਨ ਦੇ ਵਿੱਚ ਸ਼ੁਕਰਾਨਾ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ ਅਤੇ ਕੋਸ਼ਿਸ਼ ਕਰਿਓ ਕਿ ਸਾਰਾ ਦਿਨ ਇਸੇ ਤਰ੍ਹਾਂ ਦੇ ਨਾਲ ਇਹ ਖੁਸ਼ੀ ਚਿਹਰੇ ਦੇ ਉੱਤੇ ਬਣੀ ਰਹੇ। ਦਿਨ ਦੇ ਦਰਮਿਆਨ ਬਹੁਤ ਕੁਛ ਇੱਦਾਂ ਦਾ ਹੋਣਾ ਜਿਹਨੇ ਤੁਹਾਡੀ ਇਹ ਖੁਸ਼ੀ, ਇਹ ਮੁਸਕਰਾਹਟ ਖੋਣ ਦੀ ਕੋਸ਼ਿਸ਼ ਕਰਨੀ। ਖੈਰ ਉਹ ਵੀ ਨਾਲ ਨਾਲ ਚੱਲਦਾ ਰਹਿਣਾ, ਪਰ ਨਾਲ ਸਾਡੀ ਇਹ ਵੀ ਕੋਸ਼ਿਸ਼ ਰਹੇ ਕਿ ਆਪਾਂ ਯਾਦ ਰੱਖੀਏ ਕਿ ਕਿੰਨਾ ਜ਼ਰੂਰੀ ਆ ਸਾਡਾ ਖੁਸ਼ ਰਹਿਣਾ, ਕਿੰਨਾ ਜ਼ਰੂਰੀ ਆ ਸਾਡੇ ਚਿਹਰੇ 'ਤੇ ਮੁਸਕਰਾਹਟ ਰਹਿਣੀ, ਕਿੰਨਾ ਜ਼ਰੂਰੀ ਆ ਸਾਡਾ ਸ਼ੁਕਰਾਨੇ ਦੇ ਵਿੱਚ ਰਹਿਣਾ। ਸਮਾਂ ਹੋ ਚੁੱਕਾ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਅੱਜ ਦੀ ਕਹਾਣੀ ਦਾ ਸਿਰਲੇਖ ਹੈ ਨਿਆਂ। ਉਂਝ ਤਾਂ ਮੈਂ ਕਿਸੇ ਨਾ ਕਿਸੇ ਕੰਮ ਵਾਸਤੇ ਸਿਫਾਰਿਸ਼ ਕਰਨ ਦੇ ਹੱਕ ਦੇ ਵਿੱਚ ਬਿਲਕੁਲ ਨਹੀਂ, ਕਿਉਂਕਿ ਮੈਂ ਸਮਝਦਾ ਕਿ ਜੇਕਰ ਕਿਸੇ ਦਾ ਕੋਈ ਕੰਮ ਹੋਣਾ ਤਾਂ ਉਸਦੀ ਮੈਰਿਟ ਦੇ ਆਧਾਰ ਦੇ ਉੱਤੇ ਹੋ ਜਾਊਗਾ, ਜੇਕਰ ਨਹੀਂ ਹੋਣਾ ਤਾਂ ਸਿਫਾਰਿਸ਼ ਦੇ ਨਾਲ ਵੀ ਨਹੀਂ ਹੋਣਾ। ਪਰ ਫਿਰ ਵੀ ਬੰਦੇ ਦੀ ਜ਼ਿੰਦਗੀ ਦੇ ਵਿੱਚ ਕੁਛ ਐਸੇ ਪਲ ਵਾਪਰਦੇ ਨੇ ਜਦੋਂ ਕੁਛ ਸਿੱਖਦਾ, ਵੱਡਾ ਸਿੱਖਦਾ ਅਤੇ ਉਸ ਵੱਡੇ ਸਿੱਖੇ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਲਈ ਲਾਗੂ ਕਰਦਾ, ਅਤੇ ਜਦੋਂ ਉਹ ਚੀਜ਼ ਵਧੀਆ ਕੰਮ ਕਰ ਰਹੀ ਹੋਵੇ ਤਾਂ ਫਿਰ ਉਹ ਅੱਗੇ ਵੀ ਦੱਸਦਾ। ਗੱਲ 1974 ਦੀ ਹੈ। ਮੇਰੇ ਇੱਕ ਜਾਣਕਾਰ ਦੇ ਬੇਟੇ ਦਾ NCC ਦਾ ਪ੍ਰੈਕਟੀਕਲ ਸੀ DAV ਕਾਲਜ ਚੰਡੀਗੜ੍ਹ ਦੇ ਵਿੱਚ। ਉਹਨਾਂ ਨੇ ਪ੍ਰੈਕਟੀਕਲ ਲੈਣ ਆਏ ਪ੍ਰੋਫੈਸਰ ਨੂੰ ਮਿਲ ਕੇ ਸਿਫਾਰਿਸ਼ ਕਰਨ ਦੇ ਲਈ ਕਹਿ ਦਿੱਤਾ। ਉਹ ਸਮਝਦੇ ਸਨ ਕਿ ਮੈਂ ਉੱਥੇ ਪੜ੍ਹਾਇਆ ਅਤੇ ਇਸ ਕਰਕੇ ਸਾਰੇ ਮੈਨੂੰ ਜਾਣਦੇ ਨੇ, ਜੇਕਰ ਮੈਂ ਕਹੂੰਗਾ ਤਾਂ ਬੱਚੇ ਦੇ ਵਧੀਆ ਨੰਬਰ ਲੱਗ ਜਾਣਗੇ। ਸੰਬੰਧ ਕੁਛ ਇਸ ਤਰ੍ਹਾਂ ਦੇ ਸੀ ਕਿ ਮੈਂ ਵੀ ਨਾਂਹ ਨਹੀਂ ਕਰ ਸਕਿਆ। ਪ੍ਰੈਕਟੀਕਲ ਵਾਲੇ ਦਿਨ ਜੱਕੋ ਤੱਕੀ ਦੇ ਵਿੱਚ ਪ੍ਰੈਕਟੀਕਲ ਤੋਂ ਪਹਿਲਾਂ ਸਾਇੰਸ ਕਾਲਜ ਜਗਰਾਓਂ ਤੋਂ ਆਏ ਪ੍ਰੋਫੈਸਰ ਸ਼ਰਮਾ ਨੂੰ ਜਾ ਕੇ ਮਿਲਿਆ। ਪ੍ਰੋਫੈਸਰ ਸ਼ਰਮਾ ਨੇ ਵੀ ਮੇਰੀ ਗੱਲ ਮੰਨ ਲਈ, ਸ਼ਾਇਦ ਉਹਨਾਂ ਦੀ ਵੀ ਅਵਸਥਾ ਮੇਰੇ ਵਰਗੀ, ਨਾਂਹ ਨਹੀਂ ਕਰ ਸਕੇ। ਨਾਲ ਹੀ ਉਹਨਾਂ ਨੇ ਆਪਣੇ ਕੋਲ ਬੈਠਣ ਦੇ ਲਈ ਕਹਿ ਦਿੱਤਾ, ਚਾਹ ਪਾਣੀ ਪੁੱਛਿਆ। ਇਮਤਿਹਾਨ ਤਾਂ ਬਈ ਆਖਰ ਫਿਰ ਇਮਤਿਹਾਨ ਹੀ ਆ, ਅਸੂਲ ਦੇ ਅਨੁਸਾਰ ਮੇਰਾ ਉੱਥੇ ਬਹਿਣਾ ਠੀਕ ਨਹੀਂ ਸੀ, ਪਰ ਮੈਂ ਉਹਨਾਂ ਦਾ ਕਿਹਾ ਟਾਲ ਵੀ ਨਹੀਂ ਸਕਿਆ। ਜਦੋਂ ਆਪਾਂ ਕਿਸੇ ਕੋਲ ਕਦੀ ਕੰਮ ਗਏ ਹੋਈਏ ਨਾ ਤੇ ਫਿਰ ਸਾਨੂੰ ਅਗਲੇ ਦੇ ਮੁਤਾਬਿਕ ਚੱਲਣਾ ਪੈਂਦਾ। ਨਾ ਚਾਹੁੰਦਿਆਂ ਹੋਇਆਂ ਵੀ ਬੜੀਆਂ ਚੀਜ਼ਾਂ ਤੁਹਾਨੂੰ ਮੰਨਣੀਆਂ ਪੈਂਦੀਆਂ, ਸਮਾਂ ਨਾ ਹੁੰਦਿਆਂ ਵੀ ਸਮਾਂ ਫਿਰ ਤੁਹਾਨੂੰ ਕੱਢਣਾ ਪੈਂਦਾ, ਕਿਉਂਕਿ ਤੁਸੀਂ ਕਿਸੇ ਦੇ ਲਈ ਜਦੋਂ ਇੱਕ ਕੰਮ ਕਰਦੇ ਹੋ ਤੇ ਉਹਨੂੰ ਵੀ ਤੁਹਾਨੂੰ ਅੱਗੋਂ ਤੁਹਾਡੇ ਲਈ ਕੁਛ ਨਾ ਕੁਛ ਕਰਨਾ ਪੈਂਦਾ। ਆਖਿਰਕਾਰ ਪ੍ਰੈਕਟੀਕਲ ਸ਼ੁਰੂ ਹੋ ਗਿਆ, ਇੱਕ ਇੱਕ ਕਰਕੇ ਕੁੱਲ 23 ਦੇ ਕਰੀਬ ਵਿਦਿਆਰਥੀ ਆਏ, ਸਭ ਦੇ ਚੰਗੇ ਨੰਬਰ ਸੀ ਸਿਵਾਏ ਇੱਕ ਦੇ। ਪ੍ਰੋਫੈਸਰ ਸ਼ਰਮਾ ਕਹਿਣ ਲੱਗੇ, ਪ੍ਰੋਫੈਸਰ ਸਾਹਿਬ ਦੱਸੋ ਕੀ ਕਰੀਏ, ਇਸ ਲੜਕੇ ਦਾ ਭਾਈ ਕੀ ਕਸੂਰ ਆ। ਇਹ ਕਹਿ ਕੇ ਉਹਨਾਂ ਨੇ ਮੇਰੇ ਵੱਲ ਵੇਖਿਆ, ਇਸ ਤੋਂ ਪਹਿਲਾਂ ਕਿ ਮੈਂ ਕੋਈ ਜਵਾਬ ਦੇ ਪਾਉਂਦਾ। ਉਸ ਲੜਕੇ ਨੂੰ ਦੁਬਾਰਾ ਆਵਾਜ਼ ਮਾਰ ਲਈ, ਪਿੱਠ ਪਿੱਛੇ ਮਾਰੀ ਆਵਾਜ਼ ਦੇ ਉੱਤੇ ਲੜਕਾ ਘੁੰਮਿਆ, ਵਾਪਸ ਆਇਆ, ਪ੍ਰੋਫੈਸਰ ਸ਼ਰਮਾ ਨੂੰ ਸਵਾਲੀਆਂ ਨਜ਼ਰਾਂ ਦੇ ਨਾਲ ਵੇਖਣ ਲੱਗ ਪਿਆ। ਪਤਾ ਨਹੀਂ ਮੈਂ ਕੀ ਗਲਤੀ ਕਰ ਦਿੱਤੀ ਹੈ,

ਇਸ਼ਾਰਾ ਕਰਕੇ ਕਿਹਾ, ਜੇ ਮੈਂ ਤੈਨੂੰ ਕਹਾਂ ਵੀ ਇਹਨੂੰ ਖੋਲ ਕੇ ਦੁਬਾਰਾ ਜੋੜ ਦੇ, ਜੋੜ ਸਕਦਾ? ਲੜਕੇ ਦੇ ਚਿਹਰੇ ਦੇ ਉੱਤੇ ਇੱਕ ਖੁਸ਼ੀ ਜੀ ਦੌੜ ਗਈ। ਹਾਂਜੀ, ਜ਼ਰੂਰ ਜੋੜ ਸਕਦਾ ਸਰ। ਤੇ ਜਾ ਫਿਰ ਇੱਕ ਵਾਰੀ ਖੋਲ ਕੇ ਇਹ ਰਾਈਫਲ ਜੋੜ ਕੇ ਤੇ ਵਿਖਾ। ਲੜਕਾ ਫਟਾਫਟ ਗਿਆ, ਰਾਈਫਲ ਖੋਲੀ, ਸਾਡੇ ਦੋਵਾਂ ਦੇ ਸਾਹਮਣੇ ਦੁਬਾਰਾ ਜੋੜ ਕੇ ਰੱਖ ਦਿੱਤੀ। ਸ਼ਰਮਾ ਸਾਹਿਬ ਨੇ ਉਹਨੂੰ ਜਾਣ ਦੇ ਲਈ ਕਹਿ ਦਿੱਤਾ। ਉਸ ਤੋਂ ਜਾਣ ਮਗਰੋਂ ਸ਼ਰਮਾ ਸਾਹਿਬ ਨੇ ਉਹਦੇ ਵੀ ਬਾਕੀਆਂ ਦੇ ਬਰਾਬਰ ਦੇ ਨੰਬਰ ਲਾਏ। ਮੈਨੂੰ ਇਹ ਫੈਸਲਾ ਚੰਗਾ ਲੱਗਾ। ਸਿਫਾਰਿਸ਼ ਕਰਕੇ, ਵੱਧ ਨੰਬਰ ਲੈਣ ਵਾਲਿਆਂ ਦੇ ਕਰਕੇ ਆਪਣੀ ਮਿਹਨਤ ਦੇ ਸਹਾਰੇ ਜਿਹੜੇ ਪੜ੍ਹਨ ਵਾਲੇ ਬੱਚੇ ਨੇ ਨਾ, ਉਹਨਾਂ ਦਾ ਬੜਾ ਨੁਕਸਾਨ ਹੋ ਜਾਂਦਾ, ਤੇ ਇਹ ਨੁਕਸਾਨ ਹੋਣਾ ਨਹੀਂ ਚਾਹੀਦਾ। ਮੈਨੂੰ ਪ੍ਰੋਫੈਸਰ ਸ਼ਰਮਾ ਦੇ ਅਸੂਲ ਬਹੁਤ ਵਧੀਆ ਲੱਗੇ। ਉਹਨਾਂ ਨੇ ਦੋਵੇਂ ਪੱਖ ਪੂਰ ਲਏ ਸੀ, ਮੇਰਾ ਵੀ ਮਾਣ ਰੱਖਿਆ ਤੇ ਜਿਹੜੇ ਬੱਚੇ ਦਾ ਬਣਦਾ ਹੱਕ ਸੀ ਉਹ ਵੀ ਬੜੇ ਸੁਚੱਜੇ ਤਰੀਕੇ ਦੇ ਨਾਲ ਉਹਨੂੰ ਦਿੱਤਾ। ਉਸ ਦਿਨ ਤੋਂ ਬਾਅਦ ਮੈਂ ਸ਼ਰਮਾ ਸਾਹਿਬ ਕੋਲ ਇਹ ਗੱਲ ਸਿੱਖ ਲਈ ਸੀ, ਕਿਸੇ ਦੀ ਕਦੇ ਸਿਫਾਰਿਸ਼ ਨਹੀਂ ਕਰਨੀ। ਸਿਫਾਰਿਸ਼ਾਂ ਦੇ ਨਾਲ ਕਈਆਂ ਦੇ ਬਣਦੇ ਹੱਕ ਖੁੱਸ ਜਾਂਦੇ ਨੇ, ਕਈਆਂ ਦੀ ਮਿਹਨਤ ਮਿੱਟੀ ਦੇ ਵਿੱਚ ਮਿਲ ਜਾਂਦੀ ਹੈ। ਜਿਹੜੇ ਸਿਫਾਰਿਸ਼ ਕਰਵਾ ਰਹੇ ਹੁੰਦੇ ਨੇ ਨਾ, ਉਹਨਾਂ ਨੂੰ ਚਾਹੇ ਉਹਨਾਂ ਅੰਕਾਂ ਦੇ ਨਾਲ ਕਦੀ ਕੋਈ ਫਾਇਦਾ ਹੋ ਰਿਹਾ ਹੋਵੇ ਜਾਂ ਨਾ ਹੋ ਰਿਹਾ ਹੋਵੇ, ਬਹੁਤੀ ਵਾਰੀ ਉਹਨਾਂ ਨੇ ਫਾਈਲਾਂ ਹੀ ਭਰਨੀਆਂ ਹੁੰਦੀਆਂ। ਪਰ ਜਿਨ੍ਹਾਂ ਦੇ ਨਾਲ ਧੱਕੇ ਹੋ ਜਾਂਦੇ ਨੇ ਨਾ, ਜਿਨ੍ਹਾਂ ਨੂੰ ਵਾਕਈ ਲੋੜ ਹੁੰਦੀ ਹੈ ਉਹਨਾਂ ਨੰਬਰਾਂ ਦੀ, ਜਿਨ੍ਹਾਂ ਨੇ ਵਾਕਈ ਉਸੇ ਹੀ ਕਿਸੇ ਸਰਟੀਫਿਕੇਟ ਦੇ ਸਿਰ ਦੇ ਉੱਤੇ ਕੱਲ੍ਹ ਨੂੰ ਨੌਕਰੀ ਲੈਣੀ ਹੁੰਦੀ ਹੈ ਅਤੇ ਉਸੇ ਮਾੜੀ ਮੋਟੀ ਨੌਕਰੀ ਦੇ ਸਿਰੋਂ ਆਪਣਾ ਪਰਿਵਾਰ ਚਲਾਉਣਾ ਹੁੰਦਾ, ਉਹ ਚਾਹੇ ਨਾ ਵੀ ਦੇਣ ਪਰ ਪਤਾ ਨਹੀਂ ਕਦੋਂ ਤੱਕ ਉਹਨਾਂ ਦੀਆਂ ਹਾਵਾਂ ਤੁਹਾਡਾ ਪਿੱਛਾ ਕਰਦੀਆਂ ਰਹਿਣ। ਪਤਾ ਨਹੀਂ ਕਦੋਂ ਤੱਕ ਉਹਨਾਂ ਦੇ ਘਰ ਦੀ ਭੁੱਖ ਤੁਹਾਨੂੰ ਹਾਵਾਂ ਦਿੰਦੀ ਰਹੇ, ਜਾਂ ਫਿਰ ਇੱਥੋਂ ਤੱਕ ਆਪਾਂ ਸੋਚਦੇ ਹੀ ਨਹੀਂ। ਇਹੋ ਸਬਕ ਜਿਹੜਾ ਮੈਂ ਸ਼ਰਮਾ ਸਾਹਿਬ ਤੋਂ ਸਿੱਖਿਆ। ਇਹ ਕਹਾਣੀ ਲਿਖੀ ਸੀ ਡਾਕਟਰ ਅਜਮੇਰ ਸਿੰਘ ਹੋਰਾਂ ਨੇ, ਸਾਡੇ ਤੱਕ ਭੇਜੀ ਸੀ ਸੁਖਦੀਪ ਸਿੰਘ ਘੁੰਮਣ ਹੋਰਾਂ ਨੇ, ਅਤੇ ਮੈਂ ਆਸ ਕਰਦਾ ਕਿ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ, ਇਸ ਕਹਾਣੀ ਦਾ ਮਨੋਰਥ ਪਹੁੰਚਾਉਣ ਦੇ ਵਿੱਚ ਜ਼ਰੂਰ ਕਾਮਯਾਬ ਰਿਹਾ ਹੋਊਗਾ। ਕੋਈ ਉਣਤਾਈ ਕਮੀ ਪੇਸ਼ੀ ਰਹਿ ਗਈ ਹੋਵੇ ਤਾਂ ਉਹਦੇ ਲਈ ਮਾਫ਼ ਕਰਿਓ, ਅੱਗੇ ਤੋਂ ਵਧੀਆ ਕਹਿਣ ਦੀ ਕੋਸ਼ਿਸ਼ ਕਰਾਂਗੇ। ਅਤੇ ਆਪਾਂ ਵੀ ਇਸ ਕਹਾਣੀ ਤੋਂ ਅੱਜ ਕੁਛ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ, ਕਿੱਦਾਂ ਕਿਸੇ ਦਾ ਬਣਦਾ ਹੱਕ ਜੇਕਰ ਉਹਨੂੰ ਤੁਸੀਂ ਦਵਾ ਦਿੰਦੇ ਹੋ ਜਾਂ ਦਵਾਉਣ ਦੀ ਕੋਸ਼ਿਸ਼ ਕਰਦੇ ਹੋ, ਅਤੇ ਤੁਹਾਡੇ ਕੋਲ ਜ਼ਿੰਦਗੀ ਦੇ ਵਿੱਚ ਸੁਣਾਉਣ ਦੇ ਲਈ ਇੱਕ ਕਹਾਣੀ ਆ ਜਾਂਦੀ ਹੈ। ਅਤੇ ਜਿੰਨਾ ਕੋਲ ਜ਼ਿੰਦਗੀ 'ਚ ਚੰਗੀਆਂ ਕਹਾਣੀਆਂ ਨਹੀਂ ਨਾ ਆਉਂਦੀਆਂ, ਉਹ ਕਦੀ ਚੈਨ ਦੀ ਨੀਂਦ ਨਹੀਂ ਸੌਂ ਪਾਉਂਦੇ। ਉਹਨਾਂ ਦੇ ਬੱਚੇ ਸਿਰ ਉਠਾ ਕੇ ਨਹੀਂ ਕਦੀ ਜੀ ਪਾਉਂਦੇ, ਹਿੱਕ ਤਾਣ ਕੇ ਨਹੀਂ ਉਹ ਕਦੀ ਤੁਰ ਪਾਉਂਦੇ, ਕਿਉਂਕਿ ਇਹ ਹੋ ਹੀ ਨਹੀਂ ਸਕਦਾ। ਦੁਨੀਆਂ 'ਤੇ ਪੈਦਾ ਹੋਏ ਕਿਸੇ ਇਨਸਾਨ ਕੋਲ ਉਹਦੇ ਆਪ ਦੇ ਜੀਵਨ ਵਿੱਚੋਂ ਕੋਈ ਚੰਗੀ ਕਹਾਣੀ ਨਾ ਹੋਵੇ, ਤੁਹਾਡੇ ਕੋਲ ਵੀ ਜ਼ਰੂਰ ਹੋਊਗੀ, ਇੱਕ ਨਹੀਂ ਹਜ਼ਾਰਾਂ ਲੱਖਾਂ ਹੋਣਗੀਆਂ। ਗੱਲ ਸਿਰਫ ਇਹ ਆ ਕਿ ਆਪਾਂ ਕਦੀ ਸੋਚ ਕੇ ਨਹੀਂ ਵੇਖੀ, ਅਤੇ ਉਹਨਾਂ ਚੰਗੀਆਂ ਦੇ ਵਿੱਚ ਜੇਕਰ ਕੋਈ ਮਾੜੀ ਤੁਹਾਨੂੰ ਯਾਦ ਆ ਜਾਏ ਚੰਗਾ ਯਾਦ ਕਰਦਿਆਂ ਕਰਦਿਆਂ, ਅਤੇ ਵਾਅਦਾ ਕਰਿਓ ਕਿ ਉਹ ਅੱਗੇ ਫਿਰ ਕਿਤੇ ਰਿਪੀਟ ਨਾ ਹੋਵੇ।

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

ਉਹ ਜਦੋਂ ਲਹੂ ਤੋਂ ਲਹੂ ਵਿਛੜਦਾ ਤਾਂ ਫਿਰ ਕੁੱਤੇ ਵੀ ਡਰਾਉਂਦੇ ਆ, ਤੇ ਜਦੋਂ ਭਰਾ ਨਾਲ ਹੋਣ ਨਾ ਤਾਂ ਪੁੱਤਰਾ ਸ਼ੇਰ ਵੀ ਘਬਰਾਉਂਦੇ ਆ।

0: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
1: ਟੈਂਸ਼ਨ ਮੇਰੀ ਟੈਂਸ਼ਨ
2: ਕੀ ਹੋਇਆ?
1: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
2: ਕਾਕਾ ਜੀ ਟੈਂਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
1: ਜਾਂ 90-77-97-33
2: ਜਾਂ ਈਮੇਲ info@vyimmigration.com.au।
1: ਯਾਦ ਰੱਖੋ 9077-9733।
2: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
1: ਹਰ ਕਦਮ ਤੁਹਾਡੇ ਨਾਲ।

0: ਕਾਲ ਕਰੋ ਹਰਪਨ ਚੌਹਾਨ ਨੂੰ 04-33-280-252 ਤੇ 04-33-280-252 ਤੇ।
1: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
2: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
3: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
4: ਹਾਂਜੀ ਰੇਡੀਓ।

0: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ।
0: ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
1: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
2: ਹਾਂਜੀ ਰੇਡੀਓ
3: ਚਾਂਦਨੀ।

ਟਰਾਲੇ ਨਾਲ ਟੈਂਪੂ ਨੀ ਆ।

0: ਇਤ ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਓ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰਸ ਸਟੋਰ ਖੁੱਲ ਗਿਆ ਓਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁਨਾ ਜੁਲਰਸ 99 Main Road ਵੈਸਟ ਸੈਂਟ ਐਲਬਨਸ ਅਤੇ 341 Lonsdale Street ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499 2535 45 ਤੇ
2: ਹਾਂਜੀ

0: ਵਰਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: ਵਾਓ ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ ਮੈਨੂੰ ਵੀ ਦੱਸ ਦੇ ਸੀਕ੍ਰੇਟ
2: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ
1: ਤੁਸੀਂ

0: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
1: ਸੂਰਜ ਦੇਵਤਾ
0: ਕੀ ਮਤਲਬ?
1: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
1: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
2: ਟੈਨਸ਼ਨ ਟੈਨਸ਼ਨ ਨਹੀਂ, ਟੈਨਸ਼ਨ
0: ਕੀ ਹੋਇਆ?
2: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
3: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
2: ਜਾਂ 90-77-97-33
3: ਜਾਂ ਈਮੇਲ info@vyimmigration.com.au।
2: ਯਾਦ ਰੱਖੋ 9077-9733।
3: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
2: ਹਰ ਕਦਮ ਤੁਹਾਡੇ ਨਾਲ।

ਵੈ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹੁਆਰ। ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸਿਆਣ ਪਾਲਾ ਖੋਏ ਤਾਂ ਇੱਕ ਨ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹਿ ਨਾ ਕੋਏ।

ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆ।

ਮਾਨ ਗਾਵੀਐ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਾਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜਿਤ ਸਪਾਵਾ ਵਿਨ ਪਾਣੇ ਕੇ ਨਾਇ ਕਰੀ ਜੇਤੀ ਸ੍ਰਿਸ਼ਟ ਉਫਾਈ ਵੇਖਾਂ ਵਿਨ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ ਨਵਾਂ ਖਨਾ ਵਿੱਚ ਜਾਣੀਏ ਨਾਲ ਚਲੈ ਸਭ ਕੋਏ ਚੰਗਾ ਨਾਉ ਰਹਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨਾ ਸੁੱਜੇ ਜੇ ਤਿਸ ਗੁਣ ਕੋਈ ਕਰੇ।

ਨਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਪਾਪ ਕਾ ਨਾਸ ਸੁਣੈ ਈਸ਼ਰ ਬਰਮਾ ਇੰਦ ਸੁਣੈ ਮੁਖ ਸਲਾਹਨ ਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ ਇਸ

ਜਾਣੈ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਭਾਵੇਂ ਦਰਗੇ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸੁਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਤੌਲੈ ਉਪਰ ਕੇਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਪਾਰ ਤਲੈ ਕਮਨ ਜੋਰ ਜੀ

ਕੁਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪੱਖ ਸਾਰ ਅਸੰਖ ਮੋਹਨ ਲਿਵਲਾਏ ਤਾਰ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲ ਵਟ ਹੱਤਿਆ ਕੁਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੂੜੇ ਫਿਰਾਏ ਅਸੰਖ ਮਲੇਛ ਮਲ ਪੱਖ ਖਾਏ।

ਜੋ ਤੁਧ ਭਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕੈ ਸਿਰ ਪਾਰ ਹੋਏ, ਅਖਰੀ ਨਾਮ ਅਖਰੀ ਸਾਲਾਹ।

ਪਾਰ ਜੋ ਤੁਧ ਭਾਵੈ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇ ਪਾਣੀ ਤੋਤੈ ਪੁੱਤਰ ਸਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਤੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਤੋਪੈ ਨਾਵੈ ਕੇ ਰੰਗ ਪੁੰਨੀ ਪਾਪੀ ਆਖਣ ਨਾਏ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੀ ਆਵੋ ਜਾਓ ਤੀਰਥ ਤਪ ਦਿਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਓ ਅੰਤਰ ਗਤ ਤੀਰਥ ਮਲ ਨਾਓ ਸਭ ਗੁਣ ਤੇਰੈ ਮੈਂ ਨਾ ਹੀ ਕੋਏ ਵਿਨ ਗੁਣ ਕੀਤੇ ਭਗਤ ਨਾ ਹੋਏ ਸਵਸਤ ਆਤ ਬਾਣੀ ਪਰਮਾਓ ਸਤ ਸੁਹਾਨ ਸਦਾ ਮਨ ਚਾਓ ਕਵਨ ਸੁਵੇਲਾ ਵਕਤ ਕਵਨ

ਕੌਣ ਵਕਤ ਨਾ ਪਾਇਆ ਕਾਦੀਆ ਜੇ ਲਿਖਣ ਲਈ ਕੁਰਾਨ ਹਿਤਵਾਰ ਨਾ ਜੋਗੀ ਜਾਣੈ ਰੁੱਤ ਮਹਾਂ ਨਾ ਕੋਈ ਜਾਂ ਕਰਤਾ ਸਿਰ ਠੀਕ ਹੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ

ਤਾਲਾਂ ਪਾਤਾਲ ਲੱਖ ਆਕਾਸਾਂ ਆਗਾਸ ਓੜਕ ਓੜਕ ਪਾਲ ਥਕੇ ਵੇਦ ਕਹਿਣ ਇੱਕ ਵਾਤ ਸੈਂਸ ਅਠਾਰਾਂ ਕਹਿਣ ਕਿਤੇਬਾਂ ਅਸਲੂ ਇੱਕ ਤਾਤ ਲੇਖਾਂ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾ ਹੀ ਸਾਲਾ ਏਤੀ ਸੁਰਤ ਨ ਪਾਈਆ ਨਦੀਆਂ ਅਤੇ ਵਾਹ ਪਵੇ ਸਮੁੰਦ ਨ ਜਾਣਿਐ ਸਮੁੰਦ ਸਾ ਸੁਲਤਾਨ ਗਿਰਿਆ ਸੇਤੀ ਮਾਲ ਤਨ ਕੀੜੀ ਤੁਲ ਨ ਹੋਣੀ ਜੇ ਤਿਸ ਮਨੋ ਨ ਵਿਸਰੈ ਅੰਤ ਨ ਸਿਫਤੀ ਕਹਿ ਨ ਅੰਤ ਅੰਤ ਨ ਕਰਨੈ ਦੇ ਨ ਅੰਤ ਅੰਤ ਨਾ ਵੇ

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾਂ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪੁਰੀ ਸਿਓ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂੰ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾਂ ਨਾਲੇ, ਗਾਵੇ ਮੋਹਿਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੇ ਜੋਧ ਮਹਾ ਮਲਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ, ਸਹੀ ਤੁਨਰੂ ਗਾਵੇ ਜੋ ਤੁਧ ਭਾਵਨ, ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ, ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ, ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ, ਖਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਭੂਤ ਗਿਆਨ ਦਿਆ ਭੰਡਾਰਨ, ਘਟ ਘਟ ਵਾਜੇ ਨਾਦ, ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਧ, ਸੰਜੋਗ ਮਨਜੋਗ ਦੋਏ ਕਾਰ ਚਲਾਵੈ, ਲੇਖੇ ਆਵੇ ਭਾਗ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ

ਸਰਾਵ ਸਤ ਸਮੂਹ ਸਿਧਾਨ ਕੇ ਦੇਖ ਫਿਰਿਓ ਕਰਜੋਗ ਜਤੀ ਕੇ ਸੂਰ ਸੁਰਾਰ ਦਨ ਸੁਧ ਸੁਧਾਇਕ ਸੰ ਸਮੂਹ ਅਵਨਿਵਤੀ ਕੇ ਸਾਰੀ ਦੇਸ ਕੋ ਦੇਖ ਰਿਹੋ ਮਤ ਕੋ ਨ ਦੇਖਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮੈਂ ਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸੁਆਰੇ ਕੋਰ ਤੁਰੰਗ ਕੁਰੰਗ ਸਿਕੂਦ ਪਹੁੰਚ ਕੇ ਗੋਨ ਕੁਜਾਤ ਨਿਵਾਰੇ ਪਾਰੀ ਪਜਾਨ ਕਪੂਰੀਤ ਨੰਦ ਜਾਤ ਵਿਚਾਰੇ ਇਤੇ ਪੈ ਤੋ ਕਾਂਬੇ ਅੰਤਗੁਣਾਂਗੇ ਬਾਏ ਬਿਦਾਰੇ ਜੀਤ ਬਿਰੇ ਸਭ ਦੇ ਦਿਸਾਨ ਕੋ ਬਾਰ ਜਿਤ ਢੋਲ ਮਿਦੰਗ ਨਿਗਾਰੇ ਗੁਜਤ ਗੁਣ ਗਜਾਨ ਕੇ ਸੁੰਦਰ ਹੰਸਤ ਹੈ ਰਾਜ ਹਜ਼ਾਰੇ ਪੂਤ ਭਵਿੱਖ ਭਵਾਨ ਕੇ ਪੂਤ ਕੌਣ ਕਨੇ ਨੀ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਤਾਮ ਸਿਧਾਰੇ ਤੀਰਥ ਨਾਮ ਦਿਆ ਦਮ ਦਾਨ ਸੋ ਸੰਜਮ ਨੇਮ ਅਨੇਕ ਵਸਿਖ ਹੈ ਵੇਦ ਪੁਰਾਨ ਕਤੇਬ ਕੁਰਾਨ ਜ਼ਮੀਨ ਸਮਾਨ ਸਮਾਨ ਕੋ ਪਿਖ ਹੈ ਪੌਨ ਹਾਰ ਜਤੀ ਜਦ ਧਾਰ ਸਵੈ ਸੁ ਵਿਚਾਰ ਹਜ਼ਾਰ ਕੋ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ ਸੁਧ ਸੁਭਾ ਦੁਰੰਤ ਦੁਬਾ ਸੁਸਾਜ ਸਨਹ ਦੁਰਜਾਨ ਦਲੇਂਗੇ ਭਾਰੀ ਗੁਮਾਨ ਪਰੇ।

0: ਕੀਤਾ ਤਿਨਕਾ ਸ਼ਬਦ ਸਚੈ ਸਵਾਰਿਆ ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ।
1: ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਾਂਦੇ ਜਿਸ

ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਈ ਫਿਰੇ ਜਿਉਂ ਬੇਤਾਲਿਆ ਕਹਿ ਨਾਨਕ।

0: ਹੋਵੇ ਤਾਂ ਸਨਮੁਖ ਸਿੱਖ ਕੋਈ ਜੂ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ

ਆ ਸਮਾਓ ਸਭ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾ ਕਹਿ ਨਾਨਕ ਸ਼ਬਦ ਰਤਨ ਹੈ।

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ

ਸਤਿਗੁਰੂ ਜੀ ਕੀ ਸਾਜੀ ਨਿਵਾਜੀ ਪਰਮ ਸਤਿਕਾਰਯੋਗ ਸਾਧ ਸੰਗਤ ਜੀ ਦੀਨ ਦੁਨੀ ਦੇ ਵਾਲੀ ਸਰਬ ਕਲਾ ਸਮਰੱਥ ਸਰਬ ਵਿਆਪਕ ਸਰਬ ਸ਼ਕਤੀਮਾਨ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਕੇ ਪ੍ਰਤੱਖ ਸਰੂਪ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਪਰਮ ਪਵਿੱਤਰ ਹਜ਼ੂਰੀ ਵਿੱਚ ਜੁੜ ਮਿਲ ਬੈਠ ਨਾਮ ਬਾਣੀ ਦੇ ਲਾਹੇ ਪ੍ਰਾਪਤ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਕੇ ਅੰਦਰ ਅੰਮ੍ਰਿਤ ਵੇਲੇ ਆਪਣੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦਿਦਾਰੇ ਬਖਸ਼ਦਿਆਂ ਜੋ ਸਤਿਗੁਰੂ ਜੀ ਨੇ ਪਾਵਨ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਸਤਿਕਾਰਯੋਗ ਗ੍ਰੰਥੀ ਸਿੰਘ ਜੀ ਪਾਸੋਂ ਆਪ ਜੀ ਨੇ ਸਰਵਣ ਕੀਤਾ ਔਰ ਗੁਰੂ ਕੇ ਓਟ ਆਸਰੇ ਗੁਰੂ ਕੀ ਬਖਸ਼ਿਸ਼ ਕੀਤੀ ਬੁੱਧ ਬਲ ਦੇ ਸਦਕਾ ਕੁਝ ਸਮਾਂ ਆਪਾਂ ਸੰਖੇਪ ਰੂਪ ਵਿੱਚ ਗੁਰੂ ਕੇ ਇਸ ਪਾਵਨ ਫੁਰਮਾਨ ਦੀ ਵਿਚਾਰ ਵਿਆਖਿਆ ਕਰਨੀ ਸੁਣਨੀ ਹੈ। ਜੋ ਇਹ ਦਿਨ ਚੱਲ ਰਹੇ ਨੇ, ਅੱਜ ਤੋਂ 42 ਸਾਲ ਪਹਿਲਾਂ ਸਿੱਖ ਪੰਥ ਉੱਪਰ ਸਿੱਖ ਕੌਮ ਉੱਪਰ ਜੋ ਵੱਡਾ ਘੱਲੂਘਾਰਾ ਵਰਤਿਆ, ਜਿਸ ਨੂੰ ਤੀਸਰਾ ਘੱਲੂਘਾਰਾ ਕਿਹਾ ਜਾਂਦਾ ਹੈ, ਉਸ ਦੀ ਯਾਦ ਦੇਸ਼ ਵਿਦੇਸ਼ ਪ੍ਰਦੇਸ਼ ਸਭ ਸੰਗਤਾਂ ਭਾਵਨਾ ਦੇ ਸਹਿਤ ਮਨਾ ਰਹੀਆਂ ਨੇ। ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜੀ ਉੱਪਰ ਔਰ ਇਸ ਸਾਰੇ ਹੀ ਕੰਪਲੈਕਸ ਉੱਪਰ ਸਮੇਂ ਦੀ ਕਾਂਗਰਸ ਸਰਕਾਰ ਵੱਲੋਂ ਫੌਜਾਂ ਟੈਂਕਾਂ ਅਤੇ ਤੋਪਾਂ ਸਮੇਤ ਜੋ ਚਾੜੀਆਂ ਗਈਆਂ ਅਤੇ ਜੋ ਇੱਥੇ ਫਿਰ ਭਾਰਤੀ ਫੌਜਾਂ ਦੇ ਵੱਲੋਂ ਕਹਿਰ ਵਰਤਿਆ, ਬਹੁਤ ਸਰੀਰ ਸੰਗਤ ਵਿੱਚ ਐਸੇ ਨੇ ਜਿਨ੍ਹਾਂ ਨੇ ਉਹ ਸਮਾਂ ਅੱਖੀਂ ਵੇਖਿਆ ਅਤੇ ਹੱਡੀ ਹੰਡਾਇਆ। ਸੋ ਇਹ ਘੱਲੂਘਾਰਾ ਹਫ਼ਤਾ ਹਰ ਸਾਲ ਬੜੇ ਵੈਰਾਗ ਅਤੇ ਜੋਤ ਉਸ਼ਾਹ ਦੇ ਨਾਲ ਸੰਗਤਾਂ ਮਨਾਉਂਦੀਆਂ ਨੇ। ਸਾਧ ਸੰਗਤ ਜੀ, ਹਿੰਦੁਸਤਾਨ ਭਾਰਤ ਵਰਸ਼ ਦੀ ਧਰਤੀ ਉੱਪਰ ਅੰਗਰੇਜ਼ਾਂ ਦਾ ਰਾਜ ਔਰ ਪੰਜਾਬ ਸਭ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਦੇ ਬਾਅਦ ਡੋਗਰਿਆਂ ਦੀ ਗਦਾਰੀ ਕਾਰਨ ਅੰਗਰੇਜ਼ਾਂ ਦੇ ਕਬਜ਼ੇ ਵਿੱਚ ਆਇਆ, ਵੱਖੋ ਵੱਖਰੀਆਂ ਰਿਆਸਤਾਂ ਦੇ ਰੂਪ ਵਿੱਚ ਉਦੋਂ ਇਹ ਸਾਰਾ ਦੇਸ਼ ਸੀ ਔਰ ਇਉਂ ਗੋਰਿਆਂ ਦੇ ਕੋਲੋਂ ਆਜ਼ਾਦੀ ਹਾਸਲ ਕਰਨ ਦੇ ਵਾਸਤੇ ਲੰਮੀ ਜੱਦੋ ਜਹਿਦ ਹੋਈ। ਆਜ਼ਾਦੀ ਦੇ ਉਸ ਸੰਘਰਸ਼ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਯੋਗਦਾਨ ਸੀ ਉਹ ਸਿੱਖ ਪੰਥ ਦਾ ਸੀ, ਥੋੜ੍ਹੀ ਗਿਣਤੀ ਵਿੱਚ ਹੁੰਦਿਆਂ ਹੋਇਆਂ ਵੀ। ਅਤੇ ਉਹਦੇ ਤੋਂ ਦੂਸਰੇ ਨੰਬਰ ਦੀ ਜੇ ਗੱਲ ਕਰੀਏ ਤਾਂ ਉਹ ਬੰਗਾਲੀ ਆਉਂਦੇ ਨੇ। ਜਦੋਂ ਅੰਗਰੇਜ਼ 1947 ਵਿੱਚ ਭਾਰਤ ਨੂੰ ਛੱਡ ਕੇ ਗਏ, ਭਾਰਤ ਦੀ ਆਜ਼ਾਦੀ ਹੋਈ, ਬਾਕੀ ਸਾਰੇ ਭਾਰਤ ਦੀ ਤਾਂ ਆਜ਼ਾਦੀ ਪਰ ਪੰਜਾਬ ਅਤੇ ਬੰਗਾਲ ਦੀ ਬਰਬਾਦੀ। ਪੰਜਾਬੀਆਂ ਦਾ ਜੋਸ਼, ਬਹਾਦਰੀ, ਖਾਸ ਤੌਰ 'ਤੇ ਗੁਰੂ ਕਿਆਂ ਸਿੱਖਾਂ ਦੀ, ਬੰਗਾਲੀਆਂ ਦਾ ਤੇਜ਼ ਦਿਮਾਗ, ਜਦੋਂ ਆਜ਼ਾਦ ਹਿੰਦ ਫੌਜ ਦੇ ਰੂਪ ਵਿੱਚ ਇਹ ਦੋਵੇਂ ਇਕੱਠੇ ਹੋਏ ਤਾਂ ਆਜ਼ਾਦੀ ਦੀ ਜੰਗ ਨੂੰ ਇੱਕ ਵੱਡਾ ਹੁਲਾਰਾ ਮਿਲਿਆ ਸੀ। ਜਿਨ੍ਹਾਂ ਦੇ ਹੱਥ 47 ਵਿੱਚ ਦੇਸ਼ ਦੀ ਵਾਗਡੋਰ ਆਈ, ਸ਼ਾਇਦ ਉਹਨਾਂ ਦੇ ਮਨਾਂ ਦੇ ਵਿੱਚ ਇਹ ਖਿਆਲ ਆਇਆ ਹੋਵੇਗਾ ਕਿ ਇਹਨਾਂ ਕੌਮਾਂ ਨੂੰ ਦਬਾ ਕੇ ਰੱਖਿਆ ਜਾਵੇ, ਬਾਕੀ ਸਾਰੇ ਹਿੰਦੁਸਤਾਨ ਦੀ ਗੱਲ ਹੀ ਕੋਈ ਨਹੀਂ। ਜੇ ਵੰਡਿਆ ਗਿਆ ਤਾਂ ਪੰਜਾਬ ਵੰਡਿਆ ਗਿਆ, ਵੰਡਿਆ ਗਿਆ ਤਾਂ ਬੰਗਾਲ ਵੰਡਿਆ ਗਿਆ, ਇਹਨਾਂ ਦੋਹਾਂ ਦੇ ਟੋਟੇ ਕੀਤੇ ਗਏ। ਫਿਰ ਉਸ ਤੋਂ ਬਾਅਦ ਸੋ ਨਹਿਰੂ ਪਟੇਲ ਇਤਿਆਦਕਾਂ ਦੇ ਵੱਲੋਂ ਰਿਆਸਤਾਂ ਭੰਗ ਕਰਕੇ ਸੂਬੇ ਬਣਾਏ ਗਏ ਭਾਸ਼ਾ ਦੇ ਆਧਾਰਿਤ, ਅਤੇ ਸਾਨੂੰ ਆਪਣਾ ਭਾਸ਼ਾ ਆਧਾਰਿਤ ਪੰਜਾਬੀ ਸੂਬਾ ਲੈਣ ਵਾਸਤੇ ਵੀ ਲੰਮਾ ਸੰਘਰਸ਼ ਕਰਨਾ ਪਿਆ, ਜੇਲ੍ਹਾਂ ਵਿੱਚ ਜਾਣਾ ਪਿਆ, ਸ਼ਹੀਦੀਆਂ ਪਾਉਣੀਆਂ ਪਈਆਂ, ਔਰ ਜੇ ਪੰਜਾਬੀ ਸੂਬਾ ਦਿੱਤਾ ਵੀ ਤਾਂ ਐਨ ਲੱਤਾਂ ਬਾਹਾਂ ਵੱਢ ਕੇ ਲੰਗੜਾ ਲੂਲਾ ਕਰਕੇ। ਉਹ ਇਲਾਕੇ ਜਿਹੜੇ ਠੇਠ ਪੰਜਾਬੀ ਇਲਾਕੇ ਸਨ ਉਹ ਪੰਜਾਬ ਤੋਂ ਕੱਟ ਕੇ ਬਾਹਰ ਕੀਤੇ ਗਏ, ਮਤਲਬ ਕਿ ਸ਼ੁਰੂ ਤੋਂ ਲੈ ਕੇ ਹੀ ਪੰਜਾਬ ਨਾਲ ਅਤੇ ਖਾਸ ਤੌਰ 'ਤੇ ਸਿੱਖਾਂ ਨਾਲ ਵਿਤਕਰਾ ਕੀਤਾ ਜਾਂਦਾ ਰਿਹਾ, ਜੋ ਅਜੇ ਤੱਕ ਵੀ ਚੱਲਿਆ ਆ ਰਿਹਾ। ਜਦੋਂ ਆਜ਼ਾਦੀ ਦੀ ਜੰਗ ਚੱਲਦੀ ਸੀ ਉਦੋਂ ਜਵਾਹਰ ਲਾਲ ਨਹਿਰੂ ਵਰਗੇ ਬਿਆਨ ਦਿੰਦੇ ਨੇ ਕਿ ਆਜ਼ਾਦ ਭਾਰਤ ਵਿੱਚ ਸਿੱਖਾਂ ਵਾਸਤੇ ਵੀ ਇੱਕ ਐਸਾ ਖਿੱਤਾ ਹੋਵੇਗਾ
ਜਿੱਥੇ ਸਿੱਖ ਵੀ ਪੂਰਨ ਤੌਰ 'ਤੇ ਆਜ਼ਾਦੀ ਦਾ ਨਿੱਘ ਮਾਣ ਸਕਣ। ਮੋਹਨਦਾਸ ਕਰਮਚੰਦ ਵਰਗੇ ਆਪਣੇ ਆਪ ਨੂੰ ਮਹਾਤਮਾ ਕਹਾਉਣ ਵਾਲੇ ਗਾਂਧੀ ਹੋਰੀ ਇਹ ਕਹਿੰਦੇ ਨੇ ਕਿ ਜੇ ਕਦੇ ਸਿੱਖਾਂ ਦੇ ਹੱਕਾਂ ਨੂੰ ਕੋਈ ਦਬਾਵੇ, ਜੇ ਸਿੱਖ ਮਹਿਸੂਸ ਕਰਨ ਕਿ ਸਾਨੂੰ ਸਾਡੇ ਹੱਕ ਜਿਹੜੇ ਨੇ ਉਹ ਦਿੱਤੇ ਨਹੀਂ ਜਾ ਰਹੇ, ਤਾਂ ਸਿੱਖ ਇੱਕ ਮਾਰਸ਼ਲ ਕੌਮ ਹੈ, ਇਹਨਾਂ ਨੂੰ ਪੂਰਨ ਤੌਰ 'ਤੇ ਹੱਕ ਹੈ ਕਿ ਇਹ ਆਪਣੇ ਹੱਕ ਜਿਹੜੇ ਨੇ ਇਹ ਤੇਗ ਦੇ ਜ਼ੋਰ ਨਾਲ, ਸ਼ਸਤਰਾਂ ਦੇ ਜ਼ੋਰ ਨਾਲ ਲੈ ਸਕਦੇ ਨੇ। ਇਹੋ ਜਿਹੀਆਂ ਗੱਲਾਂ ਉਦੋਂ ਕਰਦੇ ਰਹੇ। ਆਜ਼ਾਦੀ ਤੋਂ ਬਾਅਦ ਪੰਜਾਬੀ ਸੂਬੇ ਦਾ ਮੋਰਚਾ ਚੱਲਿਆ ਜਦੋਂ ਨਹਿਰੂ ਵਰਗਿਆਂ ਨੂੰ ਉਹਨਾਂ ਦੀਆਂ ਉਹ ਗੱਲਾਂ ਚੇਤੇ ਕਰਾਈਆਂ ਗਈਆਂ ਕਿ ਤੁਸੀਂ ਆਪ ਹੀ ਕਿਹਾ ਸੀ ਕਿ ਪੰਜਾਬ ਇੱਕ ਇਹੋ ਜਿਹਾ ਖਿੱਤਾ ਦੇਸ਼ ਦੇ ਵਿੱਚ ਸਿੱਖਾਂ ਨੂੰ ਜਿਹੜਾ ਉਹ ਮਿਲੇਗਾ ਜਿੱਥੇ ਸਿੱਖ ਪੂਰਨ ਤੌਰ 'ਤੇ ਆਜ਼ਾਦੀ ਦਾ ਨਿੱਘ ਮਾਣ ਸਕਣ। ਬੜੀ ਬੇਸ਼ਰਮੀ ਦੇ ਨਾਲ ਖਚਰੀ ਜੀ ਹਾਸੀ ਹੱਸਦਿਆਂ ਨਹਿਰੂ ਨੇ ਜਵਾਬ ਦਿੱਤਾ ਸੀ, ਤਬ ਬਾਤ ਔਰ ਥੀ, ਅਬ ਬਾਤ ਔਰ ਹੈ। ਬਹੁਤੀ ਲੰਮੀ ਵਿਆਖਿਆ ਦਾ ਸਮਾਂ ਨਹੀਂ। ਕਿਹੜਾ ਉਹ ਪੱਖ ਹੈ ਜਿਹੜੇ ਪੱਖ 'ਤੇ ਸਿੱਖਾਂ ਦੇ ਬਹੁਗਿਣਤੀ ਵਾਲੇ ਇਸ ਸੂਬੇ ਪੰਜਾਬ ਨਾਲ ਧੱਕਾ ਨਹੀਂ ਕੀਤਾ ਗਿਆ? ਚਾਹੇ ਪਾਣੀਆਂ ਦਾ ਮਸਲਾ ਹੋਵੇ, ਚਾਹੇ ਭਾਸ਼ਾ ਆਧਾਰਿਤ ਸੂਬਾ ਬਣਾਏ ਜਾਣ ਦਾ ਮਸਲਾ ਹੋਵੇ, ਸੋ ਹਰ ਪੱਖ ਤੋਂ ਹੀ ਅਤੇ ਨਾਲ ਦੀ ਨਾਲ ਧਾਰਮਿਕ ਤੌਰ 'ਤੇ ਵੀ ਸਾਡੇ ਉੱਪਰ ਹਮਲੇ, ਨਕਲੀ ਗੁਰੂ ਡੰਮ ਖੜ੍ਹਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੀ ਗੁਰਤਾ ਗੱਦੀ ਨੂੰ ਚੁਣੌਤੀ ਦੇ ਕੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਤੋੜਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ, ਤਾਂ ਕਿ ਸਾਡੀਆਂ ਜੜ੍ਹਾਂ ਕਮਜ਼ੋਰ ਹੋ ਜਾਣ, ਇਹ ਸਿੱਖ ਜਿਹੜੇ ਨੇ ਆਪਣੀਆਂ ਜੜ੍ਹਾਂ ਨਾਲੋਂ ਟੁੱਟ ਕੇ ਨਿਤਾਣੇ ਅਤੇ ਸਾਹ ਸੱਤਹੀਣ ਹੋ ਜਾਣ। ਇਉਂ ਸਮੇਂ ਸਮੇਂ ਮੁਤਾਬਕ ਕਿਧਰੇ ਕਿਸਾਨੀ ਨੂੰ ਰੋਲਿਆ ਗਿਆ, ਕਿਧਰੇ ਹੋਰ ਪਾਸਿਆਂ ਤੋਂ ਵਿਤਕਰੇ। ਦੇਸ਼ ਆਜ਼ਾਦ ਹੋਣ ਵੇਲੇ ਇਹ ਪ੍ਰਣ ਕੀਤਾ ਗਿਆ, ਇਹ ਵਾਅਦੇ ਕੀਤੇ ਗਏ ਕਿ ਜੋ ਰੱਖਿਆ ਮੰਤਰਾਲਾ ਹੈ, ਡਿਫੈਂਸ ਮਿਨਿਸਟਰੀ ਹੈ, ਇਹ ਹਮੇਸ਼ਾ ਸਿੱਖਾਂ ਕੋਲ ਰਹੇਗੀ। ਪਰ 47 ਵਿੱਚ ਇੱਕ ਵਾਰ ਬਲਦੇਵ ਸਿੰਘ ਜਿਹੜਾ ਸੀ ਉਹਦੇ ਰੱਖਿਆ ਮੰਤਰੀ ਬਣਨ ਤੋਂ ਬਾਅਦ ਦੁਬਾਰਾ ਇਹ ਅਹਿਮ ਅਹੁਦਾ ਕਦੇ ਵੀ ਸਿੱਖਾਂ ਦੇ ਕੋਲ ਨਾ ਆਇਆ। ਕਹਿਣ ਤੋਂ ਭਾਵ ਕਿ ਬੇਅੰਤ ਨਿੱਕੀਆਂ ਨਿੱਕੀਆਂ ਐਸੀਆਂ ਗੱਲਾਂ ਨੇ ਜੋ ਕਹਿਣ ਮਾਤਰ ਨੂੰ ਜਾਂ ਸੁਣਨ ਨੂੰ ਨਿੱਕੀਆਂ, ਪਰ ਉਹਨਾਂ ਦੇ ਮਾਇਨੇ, ਉਹਨਾਂ ਦੇ ਅਰਥ ਬੜੇ ਵੱਡੇ ਨੇ। ਪੰਜਾਬੀਆਂ ਨਾਲ ਅਤੇ ਖਾਸ ਤੌਰ 'ਤੇ ਸਿੱਖਾਂ ਦੇ ਨਾਲ ਵਿਤਕਰੇ ਕੀਤੇ ਗਏ। ਜਦੋਂ ਵੀ ਸਿੱਖਾਂ ਨੇ ਕਿਸੇ ਵੀ ਰੂਪ ਵਿੱਚ ਆਪਣੇ ਹੱਕ ਮੰਗੇ, ਉਦੋਂ ਹੀ ਡਾਂਗਾਂ ਦੇ ਨਾਲ ਮਾਰ ਕੁਟਾਈ ਕਰਕੇ ਦਬਾਇਆ ਗਿਆ, ਗੋਲੀਆਂ ਵਰਸਾਈਆਂ ਗਈਆਂ, ਜੇਲ੍ਹਾਂ ਵਿੱਚ ਬੰਦ ਕੀਤੇ ਗਏ। 20ਵੀਂ ਸਦੀ ਦੇ ਵਿੱਚ ਵੀ ਸਿੱਖ ਪੰਥ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੋਰਚਾ ਲਗਾਇਆ ਗਿਆ। ਸ਼੍ਰੋਮਣੀ ਅਕਾਲੀ ਦਲ ਵੱਲੋਂ 4 ਅਗਸਤ ਨੂੰ ਇਹ ਮੋਰਚਾ ਆਰੰਭ ਕੀਤੇ ਤੋਂ ਪਹਿਲਾਂ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਵੱਲੋਂ ਵੀ ਸਿੱਖ ਹੱਕਾਂ ਦੀ ਮੰਗੀ ਸਿੱਖ ਮੰਗਾਂ ਦੇ ਵਾਸਤੇ 14 ਜੁਲਾਈ ਤੋਂ ਮੋਰਚੇ ਦੀ ਪ੍ਰਾਰੰਭਤਾ ਕੀਤੀ ਗਈ ਸੀ। ਉੱਧਰ ਜਿਹੜਾ ਪਾਣੀ ਜ਼ਬਰਦਸਤੀ ਖੋਹ ਕੇ ਸਤਲੁਜ ਜਮੁਨਾ ਲਿੰਕ ਨਹਿਰ ਰਾਹੀਂ ਦੂਜੇ ਰਾਜਾਂ ਨੂੰ ਦਿੱਤਾ ਜਾ ਰਿਹਾ ਸੀ, ਉਸ ਨੂੰ ਰੋਕਣ ਦੇ ਵਾਸਤੇ ਇੱਕ ਪੂਰੀ ਮੋਰਚਾ ਵੀ ਲੱਗਾ ਹੋਇਆ ਸੀ। ਇਹ ਸਾਰੇ ਮੋਰਚੇ ਇਕੱਤਰ ਕਰਕੇ 4 ਅਗਸਤ 1982 ਨੂੰ ਵੱਡੇ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਧਰਮਯੁੱਧ ਮੋਰਚਾ ਲਗਾਇਆ ਗਿਆ, ਜੋ ਕਿ ਬਿਲਕੁਲ ਸ਼ਾਂਤਮਈ ਸੀ। ਜੇਲ੍ਹ ਭਰੋਂ ਅੰਦੋਲਨ ਆਰੰਭ ਕੀਤਾ ਗਿਆ। ਪਹਿਲਾਂ ਤਾਂ ਸਮੇਂ ਦੀ ਸਰਕਾਰ ਨੇ ਇਹ ਸਮਝਿਆ ਹੋਵੇਗਾ ਕਿ ਇਹ ਆਪੇ ਹੀ ਫੇਲ ਹੋ ਜਾਣਾ, ਪਰ ਉਹਨਾਂ ਦੀਆਂ ਉਹ ਸਕੀਮਾਂ ਧਰੀਆਂ ਧਰਾਈਆਂ ਰਹਿ ਗਈਆਂ। ਵੱਡੀ ਗਿਣਤੀ ਵਿੱਚ ਸੰਗਤਾਂ ਹਰ ਰੋਜ਼ ਇਸ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਪਹੁੰਚਦੀਆਂ ਔਰ ਇੱਥੋਂ ਤਕਰੀਰਾਂ ਹੁੰਦੀਆਂ, ਅਤੇ ਇੱਥੋਂ ਫਿਰ ਜਿਹੜੇ ਜੱਥੇ ਸਨ ਉਹ ਮਾਰਚ ਕਰਦੇ ਹੋਏ ਕੋਤਵਾਲੀ ਤੱਕ ਜਾਂਦੇ ਗ੍ਰਿਫਤਾਰੀ ਦੇਣ ਵਾਸਤੇ, ਜਿੱਥੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਪੰਜਾਬ ਦੀਆਂ ਵੱਖੋ ਵੱਖਰੀਆਂ ਜੇਲ੍ਹਾਂ ਵਿੱਚ ਭੇਜਿਆ ਜਾਂਦਾ ਰਿਹਾ। ਜਦੋਂ ਜੇਲ੍ਹਾਂ ਇਉਂ ਨੱਕਾ ਨੱਕ ਭਰ ਗਈਆਂ ਤਾਂ ਟੈਂਟ ਵਗੈਰਾ ਲਗਾ ਕੇ ਵੀ ਜੇਲ੍ਹਾਂ ਦੇ ਇਉਂ ਆਰਜ਼ੀ ਪ੍ਰਬੰਧ ਸਰਕਾਰ ਨੂੰ ਕਰਨੇ ਪਏ। ਜਦੋਂ ਉੱਥੇ ਵੀ ਸੰਗਤ ਨਾ ਸਮਾਈ, ਮੋਰਚੇ ਪ੍ਰਤੀ ਉਤਸ਼ਾਹ ਹੀ ਇੰਨਾ ਜ਼ਿਆਦਾ ਸੀ ਸੰਗਤਾਂ ਦੇ ਵਿੱਚ, ਫਿਰ ਇਉਂ ਜ਼ਬਰਦਸਤੀ ਰਿਹਾਅ ਵੀ ਕੀਤੇ ਜਾਣ ਲੱਗੇ। ਸਿੰਘ ਬਾਹਰ ਆਉਣਾ ਨਹੀਂ ਸੀ ਚਾਹੁੰਦੇ ਅਤੇ ਸਰਕਾਰ ਉਹਨਾਂ ਨੂੰ ਜ਼ਬਰਦਸਤੀ ਇਉਂ ਜੇਲ੍ਹਾਂ ਵਿੱਚ ਲਿਜਾ ਕੇ ਅਤੇ ਕੁਝ ਦਿਨ ਰੱਖ ਕੇ ਅਤੇ ਜ਼ਬਰਦਸਤੀ ਜੇਲ੍ਹਾਂ ਦੇ ਵਿੱਚੋਂ ਕੱਢ ਦਿੰਦੀ ਸੀ। ਇਉਂ ਲੰਮਾ ਸਮਾਂ ਇਹ ਕਾਰਜ ਚੱਲਦਾ ਰਿਹਾ। ਇੱਕ ਵੀ ਮੰਗ ਜਿਹੜੀਆਂ ਉਹ ਧਰਮਯੁੱਧ ਮੋਰਚੇ ਦੀਆਂ ਮੰਗਾਂ ਸਨ,
ਉਹਨਾਂ ਵਿੱਚ ਇੱਕ ਵੀ ਮੰਗ ਐਸੀ ਨਹੀਂ ਸੀ ਜਿਹੜੀ ਸਿੱਖਾਂ ਵੱਲੋਂ ਨਜਾਇਜ਼ ਤੌਰ 'ਤੇ ਕੀਤੀ ਹੋਵੇ ਅਤੇ ਜਿਹੜੀ ਇਸ ਦੇਸ਼ ਦੀ ਏਕਤਾ ਔਰ ਅਖੰਡਤਾ ਦੇ ਵਾਸਤੇ ਖਤਰਾ ਬਣਦੀ ਹੋਵੇ। ਸਾਰੀਆਂ ਹੀ ਹੱਕੀ ਸਨ, ਸਾਰੀਆਂ ਹੀ ਮੰਨੀਆਂ ਜਾ ਸਕਦੀਆਂ ਸਨ, ਪਰ ਹਕੂਮਤ ਦੀ ਹੱਠ ਧਰਮੀ ਕਿ ਸਿੱਖਾਂ ਨੂੰ ਸਬਕ ਸਿਖਾਉਣਾ ਹੈ। ਕਿਉਂਕਿ ਜਦੋਂ 1975 ਈਸਵੀ ਦੇ ਵਿੱਚ ਸਮੇਂ ਦੀ ਇੰਦਰਾ ਸਰਕਾਰ ਦੇ ਵੱਲੋਂ ਵਿਰੋਧੀਆਂ ਨੂੰ ਦਬਾਉਣ ਦੇ ਵਾਸਤੇ ਐਮਰਜੈਂਸੀ ਲਗਾਈ ਗਈ ਸੀ, ਕੋਈ ਜਲਸਾ ਜਲੂਸ ਨਹੀਂ ਹੋ ਸਕਦਾ, ਕੋਈ 4-5 ਮਨੁੱਖ ਇਕੱਤਰ ਹੋ ਕੇ ਕੋਈ ਵਿਚਾਰਾਂ ਨਹੀਂ ਕਰ ਸਕਦੇ, ਕੋਈ ਕਿਸੇ ਪ੍ਰਕਾਰ ਸਰਕਾਰ ਦੇ ਖਿਲਾਫ ਬੋਲ ਨਹੀਂ ਸਕਦਾ, ਸਾਰਾ ਹਿੰਦੁਸਤਾਨ ਕੁਸਕਿਆ ਤੱਕ ਨਹੀਂ ਸੀ, ਤਾਂ ਉਦੋਂ ਵੀ ਇਹ ਸਿੱਖ ਹੀ ਸਨ, ਉਦੋਂ ਵੀ ਸ਼੍ਰੋਮਣੀ ਅਕਾਲੀ ਦਲ ਹੀ ਸੀ ਜਿਨ੍ਹਾਂ ਨੇ ਹਕੂਮਤ ਦੀ ਇਸ ਧੱਕੇਸ਼ਾਹੀ ਦੇ ਵਿਰੁੱਧ ਜ਼ੋਰਦਾਰ ਸੰਘਰਸ਼ ਕੀਤਾ। ਅਤੇ ਉਸ ਸਮੇਂ ਦੌਰਾਨ ਹੀ ਕਲਗੀਧਰ ਪਾਤਸ਼ਾਹੀ ਦੀ ਵਰਸਾਈ ਹੋਈ ਦਮਦਮੀ ਟਕਸਾਲ ਦੇ 13ਵੇਂ ਮੁਖੀ ਸੱਚਖੰਡ ਵਾਸੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਉਹ ਐਮਰਜੈਂਸੀ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਂਦਿਆਂ ਹੋਇਆਂ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ 300 ਸਾਲਾ ਸ਼ਹੀਦੀ ਦਿਹਾੜਾ ਮਨਾਉਂਦਿਆਂ ਪੰਜਾਬ ਦੇ ਕੋਨੇ ਕੋਨੇ ਵਿੱਚ ਮਹਾਨ 37 ਨਗਰ ਕੀਰਤਨ ਕੀਤੇ ਸਨ, ਜਿਨ੍ਹਾਂ ਦੇ ਵਿੱਚ ਬੇਅੰਤ ਸੰਗਤਾਂ ਜੁੜਦੀਆਂ ਰਹੀਆਂ। ਇਹਨਾਂ ਸਮਿਆਂ ਦੌਰਾਨ ਹੀ ਸਮੇਂ ਦੀ ਹਕੂਮਤ ਦੇ ਵੱਲੋਂ ਪਰਿਵਾਰ ਨਿਯੋਜਨ ਦੇ ਨਾਮ ਹੇਠਾਂ ਪੰਜਾਬ ਦੇ ਵਿੱਚ ਖਾਸ ਤੌਰ 'ਤੇ ਸਿੱਖ ਕੌਮ ਦੀ ਨਸਲਕੁਸ਼ੀ ਕਰਨ ਦਾ ਬੜਾ ਭੈੜਾ ਯਤਨ ਕੀਤਾ ਗਿਆ। ਇਹਨਾਂ ਸਮਿਆਂ ਵਿੱਚ ਹੀ ਆਪਣੇ ਆਪ ਨੂੰ ਸੰਤ ਨਿਰੰਕਾਰੀ ਕਹਾਉਣ ਵਾਲੇ ਪਖੰਡੀ ਬੂਟਾ ਸਿਉਂ, ਉਹਦਾ ਪੁੱਤਰ ਅਵਤਾਰ ਸਿਉਂ ਅਤੇ ਅਗਾਂਹ ਉਹਦਾ ਪੁੱਤਰ ਦੁਸ਼ਟ ਗੁਰਬਚਨਾ, ਸੋ ਇਹਨਾਂ ਨੂੰ ਸਮੇਂ ਸਮੇਂ ਮੁਤਾਬਕ ਉਭਾਰਿਆ ਗਿਆ, ਜਿਨ੍ਹਾਂ ਨੇ ਸਤਿਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪ੍ਰਤੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅੰਮ੍ਰਿਤ ਸਰੋਵਰ ਦੇ ਪ੍ਰਤੀ ਬੜੀਆਂ ਭੈੜੀਆਂ ਗੱਲਾਂ ਜਿਹੜੀਆਂ ਸਨ ਆਪਣੀਆਂ ਕਵਿਤਾਵਾਂ ਯੁੱਗ ਪੁਰਸ਼ ਅਤੇ ਅਵਤਾਰ ਬਾਣੀ ਨਾਮ ਦੀਆਂ ਪੁਸਤਕਾਂ ਦੇ ਵਿੱਚ ਲਿਖੀਆਂ। ਅਤੇ ਜਦੋਂ ਸਿੱਖਾਂ ਦੇ ਵੱਲੋਂ ਇਸ ਸਾਹਿਬ ਕਾਸੇ ਦਾ ਇਤਰਾਜ਼ ਕੀਤਾ ਗਿਆ, ਸਿੱਖਾਂ ਦੇ ਇਤਰਾਜ਼ ਨੂੰ ਬਿਲਕੁਲ ਹੀ ਦਰਕਿਨਾਰ ਕੀਤਾ ਗਿਆ। 1978 ਈਸਵੀ ਦੀ ਵਿਸਾਖੀ ਆਪਾਂ ਸਾਰਿਆਂ ਨੂੰ ਚੇਤੇ ਹੈ, ਜਦੋਂ ਕਿ ਸਿੱਖ ਕੌਮ ਦੇ ਗੜ੍ਹ ਕੇਂਦਰੀ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਜੀ ਵਾਲੇ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੀ ਉਹਨਾਂ ਨਕਲੀ ਨਿਰੰਕਾਰੀਆਂ ਦੇ ਵੱਲੋਂ ਵੱਡਾ ਸੰਮੇਲਨ ਕੀਤਾ ਗਿਆ, ਜਿਹਦੇ ਵਿੱਚ ਸਤਿਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਗੱਦੀ ਨੂੰ ਵੀ ਚੈਲੰਜ ਸੀ ਅਤੇ ਹੋਰ ਵੀ ਸਿੱਖ ਕੌਮ ਦੀਆਂ ਰਵਾਇਤਾਂ ਦਾ ਮੌਜੂ ਉਡਾਇਆ ਜਾਂਦਾ ਸੀ। ਸੋ ਉਸ ਵਕਤ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਵੱਲੋਂ ਰੋਸ ਮੁਜ਼ਾਹਰਾ ਕਰਨ ਦੇ ਵਾਸਤੇ ਸੋ ਸਿੰਘ ਭੇਜੇ ਗਏ ਸਨ ਸ਼ਾਂਤਮਈ ਰੂਪ ਵਿੱਚ, ਜਿਨ੍ਹਾਂ ਦੀ ਅਗਵਾਈ ਦਮਦਮੀ ਟਕਸਾਲ ਦੇ ਵੱਲੋਂ ਸੋ ਬਾਬਾ ਦਰਸ਼ਨ ਸਿੰਘ ਜੀ ਮਹਿਤਾ ਅਤੇ ਅਖੰਡ ਕੀਰਤਨੀ ਜਥੇ ਵੱਲੋਂ ਪਰਮ ਸਤਿਕਾਰਯੋਗ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਫੌਜਾ ਸਿੰਘ ਜੀ, ਸੋ ਇਹ ਕਾਫੀ ਸਿੰਘਾਂ ਦਾ ਜਥਾ ਲੈ ਕੇ ਸ਼ਾਂਤਮਈ ਰੋਸ ਮੁਜ਼ਾਹਰਾ ਕਰਨ ਵਾਸਤੇ ਗਏ ਸਨ, ਪਰ ਸ਼ਾਂਤਮਈ ਰੋਸ ਮੁਜ਼ਾਹਰਾ ਕਰਨ ਗਿਆ ਉੱਪਰ ਉਹਨਾਂ ਦੁਸ਼ਟਾਂ ਵੱਲੋਂ ਗੋਲੀਆਂ ਦਾ ਮੀਂਹ ਵਰਾਇਆ ਗਿਆ, ਜਿਸ ਦੇ ਵਿੱਚ ਭਾਈ ਫੌਜਾ ਸਿੰਘ ਜੀ ਬਾਬਾ ਦਰਸ਼ਨ ਸਿੰਘ ਜੀ ਸਮੇਤ 13 ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ ਔਰ 80 ਦੇ ਕਰੀਬ ਜ਼ਖਮੀ ਹੋਏ ਸਨ। ਸੋ ਇਸ ਪ੍ਰਕਾਰ ਫਿਰ ਉਹ ਮੁਕੱਦਮਾ ਚੱਲਿਆ, ਕਾਂਡ ਅੰਮ੍ਰਿਤਸਰ ਸ਼ਹਿਰ ਵਿਖੇ ਵਰਤਿਆ, ਮੁਕੱਦਮਾ ਜਿਹੜਾ ਸੀ ਅੰਮ੍ਰਿਤਸਰ ਤੋਂ ਬਾਅਦ ਕਰਨਾਲ ਦੀ ਅਦਾਲਤ ਵਿੱਚ ਲਿਜਾਇਆ ਗਿਆ ਅਤੇ 13 ਸਿੰਘਾਂ ਦੇ ਸ਼ਰੇਆਮ ਕਤਲਾਂ ਦੇ ਜ਼ਿੰਮੇਵਾਰ ਗੁਰਬਚਨੇ ਨਰਕ ਧਾਰੀਏ ਨੂੰ ਬਾ ਇੱਜ਼ਤ ਬਰੀ ਕਰ ਦਿੱਤਾ ਗਿਆ ਉਹਦੇ ਚੇਲਿਆਂ ਦੇ ਸਮੇਤ। ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਉਸ ਵੇਲੇ ਇਹਨਾਂ ਲੋਕਾਂ ਨੂੰ ਨਰਕ ਧਾਰੀ ਕਹਿ ਕੇ ਦੁਰਕਾਰਿਆ ਗਿਆ ਅਤੇ ਸਿੱਖ ਪੰਥ ਨੂੰ ਇਹ ਕਰੜੀ ਹਦਾਇਤ ਹੀ ਕੀਤੀ ਗਈ ਕਿ ਇਹਨਾਂ ਦੇ ਨਾਲ ਜਾਂ ਇਹਨਾਂ ਨੂੰ ਮੰਨਣ ਵਾਲਿਆਂ ਦੇ ਨਾਲ ਰੋਟੀ ਬੇਟੀ ਦੀ ਕੋਈ ਸਾਂਝ ਕਿਸੇ ਪ੍ਰਕਾਰ ਦੀ ਨਾ ਰੱਖੀ ਜਾਵੇ। ਅੱਜ ਤੱਕ ਗੁਰੂ ਕਾ ਖਾਲਸਾ ਪੰਥ ਇਸ ਆਦੇਸ਼ ਦੀ ਪਾਲਣਾ ਕਰਦਾ ਆ ਰਿਹਾ ਅਤੇ ਕਰਦਾ ਰਹੇਗਾ। ਸੋ ਹੋਰ ਵੀ ਸਮੇਂ ਸਮੇਂ ਮੁਤਾਬਕ ਐਸੀਆਂ ਅਨੇਕਾਂ ਘਟਨਾਵਾਂ ਵਰਤਦੀਆਂ ਰਹੀਆਂ। ਇੱਕ ਵਿਸ਼ੇਸ਼ ਅਖਬਾਰ ਸਮੂਹ ਦੇ ਵੱਲੋਂ ਸਿੱਖਾਂ ਦੇ ਜ਼ਖਮਾਂ 'ਤੇ ਲੂਣ ਛਿੜਕਿਆ ਜਾਂਦਾ ਰਿਹਾ ਅਤੇ ਜਦੋਂ ਇਉਂ ਸਿੱਖ ਨੌਜਵਾਨਾਂ ਨੇ ਆਪਣੇ ਹੱਕ ਆਪ ਲੈਣੇ ਆਰੰਭ ਕੀਤੇ ਮਹਾਤਮਾ ਗਾਂਧੀ ਦੇ ਕਹੇ ਅਨੁਸਾਰ, ਤਾਂ ਉਹ ਹਕੂਮਤ ਦੀਆਂ ਅੱਖਾਂ ਵਿੱਚ ਰੜਕੇ। ਪਹਿਲਾਂ ਹੀ ਸੋ ਐਸਾ ਖਿਆਲ ਕੀਤਾ ਜਾਂਦਾ ਕਿ ਨੌਜਵਾਨਾਂ ਨੂੰ ਇਸ ਰਾਹੇ ਚੱਲਣ ਦਾ ਸੋ ਕਿਸੇ ਪ੍ਰਕਾਰ ਸੋ ਲੋੜ ਨਾ ਪੈਂਦੀ, ਜ਼ਰੂਰਤ ਨਾ ਪੈਂਦੀ, ਇਨਸਾਫ਼ ਦਿੱਤਾ ਜਾਂਦਾ, ਪਰ ਇਨਸਾਫ਼ ਨਾਂ ਦੀ ਚੀਜ਼ ਤੋਂ ਤਾਂ ਅੱਜ ਤੱਕ ਸਾਨੂੰ ਵਾਂਝਿਆ ਰੱਖਿਆ ਜਾ ਰਿਹਾ। ਕਾਰਨ ਇਹੀ ਸੀ, ਸਿੱਖ ਪੰਥ ਦੀ ਮੰਗ ਇਹੀ ਸੀ ਕਿ ਆਪਾਂ 90-93% ਕੁਰਬਾਨੀਆਂ ਜਿਹੜੀਆਂ ਇਕੱਲੇ ਸਿੱਖਾਂ ਨੇ ਦੇਸ਼ ਦੇ ਵਾਸਤੇ ਦਿੱਤੀਆਂ ਸ਼ੁਰੂ ਤੋਂ ਲੈ ਕੇ, ਅਤੇ ਅਸੀਂ ਕੋਈ ਆਪਣੇ ਲਈ
ਵਿਸ਼ੇਸ਼ ਅਧਿਕਾਰ ਵੀ ਨਹੀਂ ਮੰਗਦੇ ਕਿ ਸਾਨੂੰ ਦੂਜਿਆਂ ਨਾਲੋਂ ਵਿਸ਼ੇਸ਼ ਜਾਣਿਆ ਜਾਵੇ। ਹਾਂ, ਬਰਾਬਰ ਦੇ ਅਧਿਕਾਰ ਜਿਹੜੇ ਨੇ ਜ਼ਰੂਰ ਚਾਹੀਦੇ ਨੇ। ਸਾਨੂੰ ਦੂਜੇ ਦਰਜੇ ਦੇ ਸ਼ਹਿਰੀ ਨਹੀਂ ਬਲਕਿ ਬਰਾਬਰ ਦੇ ਸ਼ਰੀਕ ਬਣਾ ਕੇ ਰੱਖਿਆ ਜਾਵੇ। ਕੋਈ ਗਲਤ ਗੱਲ ਨਹੀਂ ਸੀ, ਪਰ ਇਹੀ ਜਿਹੜੀ ਉਹ ਕਿਹੜੇ ਸੀ ਸਮੇਂ ਦੀ ਪ੍ਰਧਾਨ ਮੰਤਰੀ ਦੇ ਮਨ ਵਿੱਚ ਕਿ ਸਾਰੇ ਦੇਸ਼ ਵਿੱਚੋਂ ਹੋਰ ਕੋਈ ਤਾਂ ਮੇਰੇ ਅੱਗੇ ਕੁਸਕਿਆ ਨਹੀਂ, ਐਮਰਜੈਂਸੀ ਵੇਲੇ ਸਿੱਖਾਂ ਨੇ ਹੀ ਮੇਰਾ ਵਿਰੋਧ ਕੀਤਾ ਅਤੇ ਮੋਰਚੇ ਲਾਏ ਸੀ। ਸਮੇਂ ਦੀ ਤਾਕ ਦੇ ਵਿੱਚ ਸੀ ਕਿ ਕਿਸ ਪ੍ਰਕਾਰ ਇਹਨਾਂ ਸਿੱਖਾਂ ਨੂੰ ਕੁਚਲਿਆ ਜਾਵੇ ਅਤੇ ਨੇਸਤੋਂ ਦਾ ਬੋਧ ਕੀਤਾ ਜਾਵੇ। ਚਕਰਾਤਾ ਦੇਹਰਾਦੂਨ ਤੋਂ ਪਰੇ ਪਹਾੜੀਆਂ ਦੇ ਵਿੱਚ, ਸੋ ਉੱਥੇ ਫੌਜੀ ਹਮਲੇ ਦੇ ਅਭਿਆਸ ਕਰਾਏ ਗਏ, ਤਿਆਰੀਆਂ ਕਰਾਈਆਂ ਗਈਆਂ। ਜੂਨ 84 ਵਿੱਚ ਹਮਲਾ ਹੋਇਆ, 6-7 ਮਹੀਨੇ ਪਹਿਲੇ ਉੱਥੇ ਹਰਿਮੰਦਰ ਸਾਹਿਬ ਦਾ ਮਾਡਲ ਬਣਾ ਕੇ ਸੋ ਉੱਥੇ ਤਿਆਰੀਆਂ ਕੀਤੀਆਂ ਗਈਆਂ, ਔਰ ਫਿਰ ਇਹ ਜਿਹੜੇ ਦਿਨ ਸਨ ਇਹ ਹਮਲੇ ਦੇ ਵਾਸਤੇ ਚੁਣੇ ਗਏ। ਜੇਠ ਸੁਦੀ ਚੌਥ 1663 ਬਿਕਰਮੀ ਨੂੰ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੀ ਸ਼ਹਾਦਤ ਲਾਹੌਰ ਵਿਖੇ ਹੋਈ ਸੀ, ਔਰ ਉਸ 1984 ਦੇ ਵਿੱਚ ਉਹ ਜਿਹੜਾ ਸ਼ਹੀਦੀ ਦਿਹਾੜਾ ਅੱਜ ਦੇ ਦਿਨ ਸੀ 3 ਜੂਨ ਨੂੰ। ਪਹਿਲਾਂ ਤਾਂ 1 ਜੂਨ ਨੂੰ ਤਕਰੀਬਨ 12 ਵਜੇ ਦੁਪਹਿਰ ਤੋਂ ਲੈ ਕੇ ਸ਼ਾਮ 8 ਵਜੇ ਤੱਕ ਬਿਨਾਂ ਕਿਸੇ ਭੜਕਾਟ ਬਿਨਾਂ ਕਿਸੇ ਗੱਲਬਾਤ ਦੇ BSF CRP ਦੇ ਵੱਲੋਂ ਗੋਲਾਬਾਰੀ ਲਗਾਤਾਰ ਕੀਤੀ ਗਈ। ਕੋਈ ਮਤਲਬ ਬਣਦਾ ਹੀ ਨਹੀਂ ਸੀ ਉਸ ਗੋਲਾਬਾਰੀ ਦਾ, ਅਤੇ ਜਦੋਂ ਉਹਦੇ ਬਾਰੇ ਸਿੱਖ ਲੀਡਰਾਂ ਨੇ ਸਮੇਂ ਦੀ ਹਕੂਮਤ ਨਾਲ ਸੈਂਟਰ ਨਾਲ ਸੰਪਰਕ ਕਰਨ ਦਾ ਯਤਨ ਕੀਤਾ ਤਾਂ ਕੋਈ ਫੋਨ ਨਹੀਂ ਉਠਾਏ ਗਏ। ਦੋਗਲੇ ਚਿਹਰੇ ਵਾਲੀ ਪ੍ਰਧਾਨ ਮੰਤਰੀ ਇੱਕ ਪਾਸੇ ਤਾਂ ਭਾਸ਼ਣ ਦੇ ਰਹੀ ਸੀ ਕਿ ਖੂਨ ਨਾ ਬਹਾਓ, ਨਫ਼ਰਤ ਕੋ ਬਹਾਓ, ਅਤੇ ਦੂਸਰੇ ਪਾਸੇ ਵੱਡੀ ਪੱਧਰ 'ਤੇ ਸਿੱਖਾਂ ਦਾ ਖੂਨ ਵਹਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਉਹ 1 ਜੂਨ ਵਾਲੀ ਜਿਹੜੀ ਗੋਲਾਬਾਰੀ ਸੀ, ਸਿੰਘਾਂ ਨੇ ਵੀ ਬਹੁਤ ਸੰਜਮ ਦੇ ਨਾਲ ਉਹਦਾ ਜਵਾਬ ਦਿੱਤਾ, ਜਿਹੜੀ ਉਹਨਾਂ ਦੀ ਮਨਸਾ ਸੀ ਕਿ ਟੋਹ ਲਗਾਈ ਜਾਵੇ ਕਿ ਕਿੱਥੋਂ ਕਿੱਥੋਂ ਜਵਾਬ ਆਉਂਦਾ, ਕਿੱਥੇ ਕਿੱਥੇ ਮੋਰਚੇ ਨੇ। ਹਕੂਮਤ ਦੀ ਉਹ ਚਾਲ ਅਸਲ ਵਿੱਚ ਸਿੰਘਾਂ ਸਫਲ ਨਹੀਂ ਸੀ ਆਉਣ ਦਿੱਤੀ। ਭਾਈ ਰਾਮ ਸਿੰਘ, ਭਾਈ ਬਾਜ ਸਿੰਘ, ਭਾਈ ਮਹਿੰਗਾ ਸਿੰਘ ਬੱਬਰ, ਸੋ ਇਹਨਾਂ ਸਮੇਤ ਤਕਰੀਬਨ 10-11 ਸਿੰਘਾਂ ਦੀਆਂ ਸ਼ਹਾਦਤਾਂ 1 ਜੂਨ ਵਾਲੇ ਦਿਨ ਹੋਈਆਂ ਸਨ। ਜਦੋਂ ਇਉਂ ਲੰਮੀ ਗੋਲਾਬਾਰੀ 8 ਘੰਟੇ ਹੋਈ ਤਾਂ ਕੁਦਰਤੀ ਸੀ, ਜਿਵੇਂ ਕਿ ਸਾਡਾ ਸਿੱਖਾਂ ਦਾ ਇਹ ਸੁਭਾਅ ਹੈ ਕਿ ਵੇਖਣ ਵਾਸਤੇ ਆਉਣਾ ਕਿ ਦੇਖੀਏ ਗੁਰੂ ਘਰ ਇਹ ਜਾ ਕੇ ਕੀ ਬਿਰਤਾਂਤ ਵਰਤੇ ਹੈ। ਬੇਅੰਤ ਸੰਗਤਾਂ ਇਸ ਰੂਪ ਦੇ ਵਿੱਚ ਵੀ ਆਈਆਂ। ਧਰਮ ਯੁੱਧ ਮੋਰਚੇ ਚੱਲ ਰਹੇ ਜਥੇ ਗ੍ਰਿਫਤਾਰੀ ਵਾਸਤੇ, ਉਹਨਾਂ ਜਥਿਆਂ ਵਿੱਚ ਸ਼ਾਮਿਲ ਹੋਣ ਵਾਸਤੇ ਵੀ, ਸੋ ਸੰਗਰੂਰ ਇਲਾਕੇ ਤੋਂ ਨਛੱਤਰ ਸਿੰਘ ਭਲਵਾਨ ਦੀ ਅਗਵਾਈ ਹੇਠ ਜਥਾ ਆਇਆ। ਇਸੇ ਤਰ੍ਹਾਂ ਹੋਰ ਵੀ ਇੱਥੇ ਗੁਰੂ ਕੇ ਸਾਜੇ ਨਿਵਾਜੇ ਸਿੰਘ, ਗੁਰੂ ਕੇ ਖਾਲਸੇ, ਬੇਅੰਤ ਆਮ ਸੰਗਤਾਂ, ਔਰ 3 ਜੂਨ ਨੂੰ ਸਤਿਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਹੋਣ ਵਾਸਤੇ, ਉਹ ਸ਼ਹੀਦੀ ਦਿਹਾੜਾ ਮਨਾਉਣ ਲਈ ਵੀ ਬੇਅੰਤ ਸੰਗਤਾਂ ਪਹੁੰਚੀਆਂ ਹੋਈਆਂ ਸਨ। ਪਹੁੰਚੀਆਂ ਜ਼ਰੂਰ ਪਰ ਵਾਪਸ ਨਹੀਂ ਜਾ ਸਕੀਆਂ, ਕਿਉਂਕਿ 3 ਜੂਨ ਦੀ ਸ਼ਾਮ ਨੂੰ ਹੀ ਸਮੁੱਚੇ ਪੰਜਾਬ ਦੇ ਵਿੱਚ ਕਰੜੇ ਕਰਫਿਊ ਦਾ ਐਲਾਨ ਕਰ ਦਿੱਤਾ ਗਿਆ। ਜਿਨ੍ਹਾਂ ਕੋਲ ਪਹਿਲਾਂ ਕਰਫਿਊ ਪਾਸ ਸੀ ਉਹ ਕੈਂਸਲ ਕਰ ਦਿੱਤੇ ਗਏ, ਨਵੇਂ ਕਿਸਮ ਦੇ ਪਾਸ ਜਾਰੀ ਕੀਤੇ ਗਏ, ਪਰ ਉਹ ਹੁਣ ਬਣਵਾਉਣ ਕੋਈ ਜਾਵੇ ਕਿੱਥੇ, ਜਾ ਹੀ ਨਹੀਂ ਸੀ ਸਕਦਾ। ਇਉਂ ਪੂਰੇ ਦਾ ਪੂਰਾ ਪੰਜਾਬ ਜਿਹੜਾ ਸੀ 3 ਜੂਨ ਨੂੰ ਸ਼ਾਮ ਨੂੰ ਸੀਲ ਕਰ ਦਿੱਤਾ ਗਿਆ। ਜਿੱਥੇ ਜਿੱਥੇ ਕੋਈ ਸੀ ਉੱਥੇ ਦਾ ਉੱਥੇ ਹੀ ਉਹ ਰਹਿ ਗਿਆ। 4 ਜੂਨ ਨੂੰ ਤੜਕਸਾਰ ਅੰਮ੍ਰਿਤ ਵੇਲੇ, ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਆਸਾ ਕੀ ਵਾਰ ਦਾ ਕੀਰਤਨ ਹੋ ਰਿਹਾ ਸੀ, ਔਰ ਉੱਧਰ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਕੀਰਤਨ ਦੀ ਆਰੰਭਤਾ ਅਜੇ ਹੋਈ ਹੀ ਸੀ, 4:40 'ਤੇ ਪਹਿਲਾ ਗੋਲਾ ਤੋਪ ਦਾ ਸਿੱਧਾ ਹੀ ਆਇਆ, ਜੋ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਆ ਕੇ ਸੋ ਵਿਹੜੇ ਵਿੱਚ ਵੱਜਾ ਸੀ। ਦੂਜਾ ਸਰੋਵਰ 'ਚ ਆ ਕੇ ਵੱਜਾ, ਤੀਜਾ ਫਿਰ ਅਕਾਲ ਤਖਤ ਸਾਹਿਬ ਵੱਲੇ ਆਇਆ, ਅਤੇ ਉਹਦੇ ਤੋਂ ਬਾਅਦ ਅੰਧਾਧਾਰ ਜਿਹੜਾ ਗੋਲੀਆਂ ਦਾ ਮੀਂਹ ਵਰਨਾ ਸ਼ੁਰੂ ਹੋ ਗਿਆ ਸੀ। ਗੁਰੂ ਕੇ ਖਾਲਸੇ ਨੇ ਵੀ ਉਸ ਵਕਤ ਖਾਲਸਾਈ ਰਵਾਇਤਾਂ ਦੇ ਮੁਤਾਬਕ ਅੱਗੋਂ ਜਵਾਬ ਦੇਣਾ ਆਰੰਭ ਕੀਤਾ। ਸੋ ਇਹ ਬਿਰਤਾਂਤ ਆਉਣ ਵਾਲੇ ਦਿਨਾਂ ਦੇ ਵਿੱਚ ਗੁਰਮੁਖ ਪਿਆਰਿਆਂ ਦੀ ਰਸਨਾ ਤੋਂ ਸੰਗਤਾਂ ਸਰਵਣ ਕਰਨਗੀਆਂ। ਹੱਕ ਮੰਗੇ ਗੋਲੀਆਂ ਮਿਲੀਆਂ, ਤੋਪਾਂ ਅਤੇ ਟੈਂਕਾਂ ਦੇ ਗੋਲੇ ਮਿਲੇ, ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਹਿ ਢੇਰੀ ਕੀਤਾ ਗਿਆ। ਬੇਅੰਤ ਅੱਜ ਦੇ ਭੁੱਲਣ ਲੋਕ, ਸੋ ਕਈ ਵਾਰ ਇਹ ਗੱਲਾਂ ਬਾਤਾਂ ਕਰਦਿਆਂ ਆਪਣੀਆਂ ਲਿਖਤਾਂ ਲਿਖਦਿਆਂ ਹੋਇਆਂ ਮਹਾਂਪੁਰਖ ਸੰਤ ਜਰਨੈਲ ਸਿੰਘ ਜੀ ਖਾਲਸਾ ਜੀ ਨੂੰ ਨਾਲ ਦੇ ਸਿੰਘਾਂ ਨੂੰ ਦੋਸ਼ੀ ਠਹਿਰਾਉਣ ਦਾ ਯਤਨ ਕਰਦੇ ਨੇ, ਪਰ ਨਹੀਂ, ਸਾਧ ਸੰਗਤ ਜੀ, ਮਹਾਂਪੁਰਖਾਂ ਨੇ ਤਾਂ ਸਿੱਖ ਹੱਕਾਂ ਦੇ ਵਾਸਤੇ ਜੰਗ ਲੜੀ, ਸੰਘਰਸ਼ ਕੀਤਾ। ਕਸੂਰ ਤਾਂ ਸਰਕਾਰੀ ਧਿਰਾਂ ਦਾ ਹੈ, ਜਿਨ੍ਹਾਂ ਨੇ ਸਾਡੇ ਹੱਕ ਦੇਣ ਦੀ ਬਜਾਏ ਸਗੋਂ ਸਾਨੂੰ ਸਮੇਂ-ਸਮੇਂ 'ਤੇ ਕੁਚਲਣ ਦਾ ਹੀ ਯਤਨ ਕੀਤਾ, ਅਤੇ ਅੱਜ ਵੀ ਉਹ ਯਤਨ ਜਿਉਂਦੇ ਤਿਉਂ ਜਾਰੀ ਨੇ। ਪਰ ਧੰਨ ਉਹ ਗੁਰੂ ਕੇ ਖਾਲਸੇ
ਜਿਨ੍ਹਾਂ ਨੇ ਜਾਨਾਂ ਦੀ ਪਰਵਾਹ ਨਾ ਕੀਤੀ ਔਰ ਇਉਂ ਗੁਰਧਾਮਾਂ ਦੀ ਰੱਖਿਆ ਦੇ ਵਾਸਤੇ ਅਤੇ ਸਿੱਖ ਹੱਕਾਂ ਦੇ ਵਾਸਤੇ ਜੂਝੇ ਚੜ੍ਹ ਕੇ ਆਈਆਂ ਫੌਜਾਂ ਦਾ ਦ੍ਰਿੜਤਾ ਦੇ ਸਹਿਤ ਟਾਕਰਾ ਕੀਤਾ। ਬੜੀਆਂ ਸੁੰਦਰ ਲਾਈਨਾਂ ਜੋ ਉਸ ਵਕਤ ਭਾਈ ਬਲਵੰਤ ਸਿੰਘ ਪ੍ਰੇਮੀ ਹੋਰਾਂ ਨੇ ਲਿਖਿਆ ਕਿ ਦਰਬਾਰ ਸਾਹਿਬ ਦੀ ਰਾਖੀ ਕਰਦੇ ਵਾਰ ਗਏ ਸੀ ਜਾਨਾਂ, 20ਵੀਂ ਸਦੀ ਵਿੱਚ ਸਿੱਖ ਧਰਮ ਦੀਆਂ ਉੱਚੀਆਂ ਕਰ ਗਏ ਸ਼ਾਨਾਂ। ਸੋ ਉਹਨਾਂ ਸਾਰੇ ਸ਼ਹੀਦਾਂ ਦੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ। ਅੱਜ ਆਪਾਂ 42ਵੀਂ ਵਰ੍ਹੇ ਗੰਢ ਉਸ ਸ਼ਹੀਦੀ ਘੱਲੂਘਾਰੇ ਦੀ ਮਨਾ ਰਹੇ ਹਾਂ। ਸਤਿਗੁਰੂ ਜੀ ਕਿਰਪਾ ਕਰਨ, ਆਪਣੇ ਪੰਥ ਦੇ ਸਿਰ 'ਤੇ ਆਪ ਹੀ ਮਿਹਰ ਭਰਿਆ ਹੱਥ ਰੱਖਣ। ਕਿਸੇ ਭੁਲੇਖਿਆਂ ਦਾ ਆਪਾਂ ਸ਼ਿਕਾਰ ਨਾ ਹੋਈਏ, ਪੰਥ ਪ੍ਰਸਤ ਹੋਈਏ ਔਰ ਇਉਂ ਆਪ ਅੰਮ੍ਰਿਤਧਾਰੀ ਹੋ ਕੇ ਰਹਿਤ ਮਰਜ਼ਾਦਾ ਵਿੱਚ ਤਿਆਰ ਬਰ ਤਿਆਰ ਹੋ ਕੇ ਪੰਥ ਦੇ ਵਫ਼ਾਦਾਰ ਹੋ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਕੌਮੀ ਸੇਵਾ ਦੇ ਵਿੱਚ। ਸੋ ਆਪਾਂ ਤਤਪਰ ਹੋਈਏ। ਆਓ ਇੱਥੇ ਹੀ ਮੈਂ ਵਿਚਾਰ ਨੂੰ ਸੰਕੋਚਦਾ ਹਾਂ। ਅਗਲੇ ਦਿਨਾਂ ਵਿੱਚ ਸੰਗਤਾਂ ਗੁਰਮੁਖਾਂ ਤੋਂ ਸਰਵਣ ਕਰਨਗੀਆਂ। ਅੱਜ ਦੇ ਦਿਨ ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਜੋ ਅੰਮ੍ਰਿਤ ਪਾਵਨ ਹੁਕਮਨਾਮਾ ਬਖਸ਼ਿਸ਼ ਕੀਤਾ ਹੈ ਅਤੇ ਇਸ ਦੀ ਕਥਾ ਵਿਚਾਰ ਦੇ ਨਾਲ

0: ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਕੇ ਪੰਜਵੇਂ ਸਰੂਪ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਪਰ ਉਪਕਾਰੀ ਬਾਣੀ ਕੇ ਬੋਹਿਤ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਿਲਾਵਲ ਰਾਗ ਵਿੱਚ ਪਾਵਨ ਸ਼ਬਦ ਉਚਾਰਨ ਕਰ ਉਪਦੇਸ਼ ਬਖਸ਼ਦੇ ਨੇ। ਇਹ ਸ਼ਬਦ ਸਤਿਗੁਰੂ ਜੀ ਨੇ ਸਾਨੂੰ ਬੇਨਤੀ ਕਰਨ ਦੀ ਜਾਚ ਸਿਖਾਉਂਦਿਆਂ ਹੋਇਆਂ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਕੇ ਸਨਮੁਖ ਬੇਨਤੀ ਰੂਪ ਉਚਾਰਨ ਕੀਤਾ ਹੈ।
1: ਜਿਉਂ ਭਾਵੈ ਤਿਉਂ ਮੋਹੇ ਪ੍ਰਤਪਾਲ।
0: ਸ੍ਰੀ ਵਾਹਿਗੁਰੂ ਜੀ ਕਾ ਧਿਆਨ ਧਾਰਨ ਕਰਕੇ ਸਤਿਗੁਰਾਂ ਦੇ ਅੱਗੇ ਇਹ ਅਰਦਾਸ ਬੇਨਤੀ ਕਰੀਏ। ਹੇ ਸਤਿਗੁਰੂ ਸੱਚੇ ਪਾਤਸ਼ਾਹ, ਹੇ ਸਰਬ ਵਿਆਪਕ ਸਰਬ ਕਲਾ ਸਮਰੱਥ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ, ਜਿਉਂ ਭਾਵੈ ਜਿਵੇਂ ਆਪ ਜੀ ਨੂੰ ਭਾਉਂਦਾ ਹੈ, ਜਿਵੇਂ ਵੀ ਚੰਗਾ ਲੱਗਦਾ ਹੈ, ਜਿਵੇਂ ਵੀ ਆਪ ਯੋਗ ਜਾਣਨਾ ਕਰੋ, ਤਿਉਂ ਮੋਹੇ ਪ੍ਰਤਪਾਲ, ਤਿਵੇਂ ਆਪ ਕਿਰਪਾ ਕਰਕੇ ਮੈਨੂੰ ਪ੍ਰਤਪਾਲੋ, ਮੇਰੀ ਪ੍ਰਤਪਾਲਣਾ ਕਰੋ। ਸਾਧ ਸੰਗਤ ਜੀ, ਵਾਹਿਗੁਰੂ ਪ੍ਰਤਪਾਲਣਾ ਸਾਰਿਆਂ ਦੀ ਕਰਦਾ ਹੈ। ਪਹਿਲੋਂ ਦੇ ਤੈ ਰਿਜਕ ਸਮਾਹਾ, ਪਿੱਛੋਂ ਦੇ ਤੈ ਜੰਤ ਉਪਾਹਾ। ਜਿਹੜਾ ਵੀ ਜੀਵ ਸੰਸਾਰ ਵਿੱਚ ਵਾਹਿਗੁਰੂ ਨੇ ਭੇਜਿਆ, ਪਹਿਲਾਂ ਉਹਦਾ ਰਿਜਕ ਪੈਦਾ ਕੀਤਾ ਅਤੇ ਫਿਰ ਇਹਨੂੰ ਸੰਸਾਰ ਦੇ ਵਿੱਚ ਭੇਜਣਾ ਕੀਤਾ। ਸਤਿਗੁਰੂ ਮਹਾਰਾਜ ਜੀ ਕੇ ਪਾਵਨ ਬਚਨ ਸੋਦਰ ਰਹਿਰਾਸ ਸਾਹਿਬ ਦੇ ਵਿੱਚ ਆਪਾਂ ਰੋਜ਼ ਪੜ੍ਹਦੇ ਸੁਣਦੇ ਹਾਂ, ਕਾਹੇ ਰੇ ਮਨ ਚਿਤਵਹਿ ਉਦਮ ਜਾ ਆਹਰ ਹਰ ਜੀਓ ਕਰਿਆ, ਸੈਲ ਪੱਥਰ ਮਹਿ ਜੰਤ ਉਪਾਏ, ਤਾਕਾ ਰਿਜਕ ਆਗੈ ਕਰ ਧਰਿਆ। ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਤੂੰ ਕਾਹੇ ਡੋਲਹਿ ਪ੍ਰਾਣੀਆਂ, ਤੁਧ ਰੱਖੇਗਾ ਸਿਰਜਣਹਾਰ, ਜਿਨ ਪੈਦਾਇਸ ਤੂੰ ਕੀਆ ਸੋਈ ਦੇ ਆਧਾਰ, ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ, ਘੱਟ ਘੱਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ। ਸੋ ਇਸ ਪ੍ਰਕਾਰ ਸਰਬ ਜੀਆਂ ਦੀ ਪ੍ਰਤਪਾਲਣਾ ਸ੍ਰੀ ਅਕਾਲ ਪੁਰਖ ਵਾਹਿਗੁਰੂ ਕਰਦਾ। ਫਿਰ ਉਚੇਚੇ ਤੌਰ 'ਤੇ ਇਹ ਬੇਨਤੀ ਕਰਨ ਦੀ ਕਿਉਂ

0: ਤੇ ਇਉਂ ਮਨ ਨੂੰ ਤਕੜਿਆ ਕਰਨ ਵਾਲੀ ਖੁਰਾਕ ਹੈ ਸ਼ੁਭ ਗੁਣ। ਸਤ ਸੰਤੋਖ ਦਇਆ ਧਰਮ ਵਿਚਾਰ ਧੀਰਜ ਸ਼ਾਂਤੀ ਨਿਮਰਤਾ ਇਤਿਆਦਿਕ ਅਨੇਕਾਂ ਗੁਣ। ਹੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੋ, ਇਹਨਾਂ ਸ਼ੁਭ ਗੁਣਾਂ ਦੀ ਦਾਤ ਬਖਸ਼ਿਸ਼ ਕਰਕੇ ਮੇਰੀ ਪ੍ਰਤਪਾਲਣਾ ਕਰੋ। ਆਤਮਿਕ ਤੌਰ 'ਤੇ ਮਹਾਰਾਜ ਮੈਨੂੰ ਪਾਲਣਾ ਕਰੋ। ਕਿਰਪਾ ਕਰੋ ਗੁਰੂ ਗਰੀਬ ਨਿਵਾਸ ਜੀ, ਨਾਮ ਰੂਪੀ ਭੋਜਨ ਬਖਸ਼ ਕੇ ਮੇਰੀ ਪ੍ਰਤਪਾਲਣਾ ਕਰੋ। ਜਿਸ ਦੇ ਬਾਰੇ ਬਚਨ ਨੇ, ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਧਿਆਇਆ, ਜੀਵਨਾ ਹਰ ਜੀਵਨਾ, ਜੀਵਨ ਹਰ ਜਪ ਸਾਧ ਸੰਗ। ਮੈਨੂੰ ਨਾਮ ਰੂਪੀ ਭੋਜਨ ਬਖਸ਼ੋ, ਹਰ ਨਾਮ ਹਮਾਰਾ ਭੋਜਨ ਛੱਤੀ ਪ੍ਰਕਾਰ, ਜਿਤ ਖਾਇਆ ਹਮਕੋ ਤ੍ਰਿਪਤ ਭਈ, ਹਰ ਨਾਮ ਹਮਾਰਾ ਪਹਿਨਣ, ਜਿਤ ਫਿਰ ਨੰਗੇ ਨਾ ਹੋਵਹਿ, ਹੋਰ ਪਹਿਨਣ ਕੀ ਹਮਾਰੀ ਸਰਦ ਗਈ। ਇਉਂ ਆਪਣਾ ਨਾਮ ਰੂਪੀ ਭੋਜਨ ਦੇ ਕੇ, ਨਾਮ ਰੂਪੀ ਬਸਤਰ ਦੇ ਕੇ ਔਰ ਨਾਲ ਸ਼ੁਭ ਗੁਣਾਂ ਰੂਪੀ ਖੁਰਾਕ ਦੇ ਕੇ ਸਤਿਗੁਰੂ ਜੀ ਸਾਡੀ ਪ੍ਰਤਪਾਲਣਾ ਕਰੋ, ਜਿਵੇਂ ਵੀ ਆਪ ਜੀ ਨੂੰ ਭਾਉਂਦਾ ਹੈ।
1: ਪਾਰ ਬ੍ਰਹਮ ਪਰਮੇਸ਼ਰ ਸਤਿਗੁਰ,
0: ਪਾਰ ਬ੍ਰਹਮ, ਪਾਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ, ਬ੍ਰਹਮ ਵਿਆਪਕ ਸਰੂਪ, ਪਾਰ ਬ੍ਰਹਮ ਪਰਮੇਸ਼ਰ, ਪਰਮ ਐਸ਼ਵਰਜ ਵਾਲੇ, ਸਭ ਤੋਂ ਵੱਡੇ ਦੁਨੀਆਂ ਦੇ ਈਸ਼ ਮਾਲਕ, ਸਤ ਚੇਤਨ ਰੂਪ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀਓ।
1: ਹਮ ਬਾਰਕ ਤੁਮ ਪਿਤਾ ਕਿਰਪਾਲ,
0: ਅਸੀਂ ਤਮਾਮ ਜਿੰਨੇ ਜੀਵ ਹਾਂ, ਹਮ ਬਾਰਕ, ਅਸੀਂ ਆਪ ਜੀ ਕੇ ਬਾਲਕ ਹਾਂ, ਆਪ ਜੀ ਕੇ ਬੱਚੇ ਹਾਂ। ਤੁਮ ਪਿਤਾ, ਤੁਸੀਂ ਸਾਡੇ ਸਾਰਿਆਂ ਦੇ ਪਿਤਾ ਰੂਪ ਹੋ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈ ਤਾਂ ਭਾਉ ਕਿਹਾ ਕਾੜਾ ਜੀਓ। ਮਹਾਰਾਜ ਆਪ ਜੀ ਸਾਡੇ ਪਿਤਾ ਹੋ, ਅਸੀਂ ਆਪ ਜੀ ਕੇ ਬੱਚੇ ਹਾਂ। ਹਮ ਬਾਰਕ ਪਿਤਾ ਪ੍ਰਭ ਦਾਤਾ, ਮਹਾਰਾਜ ਆਪ ਜੀ ਪਿਤਾ ਕੈਸੇ ਹੋ? ਕਿਰਪਾਲ, ਕਿਰਪਾ ਦੇ ਘਰ, ਕਿਰਪਾਲੂ, ਕਿਰਪਾ ਕਰਨ ਵਾਲੇ, ਬਖਸ਼ਿਸ਼ਾਂ ਕਰਨ ਵਾਲੇ, ਰਹਿਮਤਾਂ ਕਰਨ ਵਾਲੇ, ਸਾਰੀਆਂ ਦਾਤਾਂ ਬਖਸ਼ਿਸ਼ ਵਾਲੇ ਸਾਡੇ ਪਿਤਾ ਰੂਪ ਹੋ ਆਪ ਜੀ। ਵਿਸਰਾਮ ਦੇ ਕੇ ਸਤਿਗੁਰੂ ਜੀ ਫੁਰਮਾਨ ਕਰਦੇ ਹਨ,
1: ਲੋਹੇ ਨਿਰਗੁਣ ਗੁਣ ਨਾਹੀਂ ਕੋਈ।
0: ਹੇ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ, ਹੇ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ, ਮੋਹੇ ਨਿਰਗੁਣ, ਮੈਂ ਗੁਣਾਂ ਤੋਂ ਹੀਣਾ ਹਾਂ, ਗੁਣ ਨਹੀਂ ਕੋਈ, ਕੋਈ ਸ਼ੁਭ ਗੁਣ ਮੇਰੇ ਸੁਭਾਅ ਵਿੱਚ ਸ਼ਾਮਿਲ ਨਹੀਂ। ਜਿੰਨੇ ਸ਼ੁਭ ਗੁਣ ਕਹੇ ਜਾਂਦੇ ਨੇ, ਹਮ ਅਵਗੁਣ ਭਰੇ ਏਕ ਗੁਣ ਨਾਹੀਂ, ਔਗੁਣਾਂ ਦੇ ਤਾਂ ਨੱਕੋ ਨੱਕ ਭਰੇ ਪਏ ਹਾਂ, ਸ਼ੁਭ ਗੁਣ ਇੱਕ ਵੀ ਸਾਡੇ ਵਿੱਚ ਨਹੀਂ, ਅਤੇ ਉਹਨਾਂ ਔਗੁਣਾਂ ਦੇ ਵਸੀਕਾਰ ਹੋ ਕੇ ਅੰਮ੍ਰਿਤ ਛਾੜ ਵਿਖੇ ਵਿਖ ਖਾਈ। ਨਾਮ ਅੰਮ੍ਰਿਤ ਨੂੰ ਛੱਡ ਕੇ ਵਿਸ਼ੇ ਵਿਕਾਰਾਂ ਦੀ ਜ਼ਹਿਰ ਆਪਾਂ ਨਿਤਾ ਪ੍ਰਤੀ ਖਾਈ ਖਾ ਰਹੇ ਹਾਂ, ਖਾਈ ਖਾਧੀ ਹੈ, ਵਿਸ਼ਿਆਂ ਵਿਕਾਰਾਂ ਦੇ ਵਿੱਚ ਹੀ ਗਲਤਾਨ ਹੋਏ ਹੋਏ ਹਾਂ, ਔਗੁਣਾਂ ਦੇ ਭਰੇ ਹੋਏ ਹੋਣ ਕਰਕੇ, ਸ਼ੁਭ ਗੁਣਾਂ ਤੋਂ ਹੋਣ ਕਰਕੇ। ਮਾਇਆ ਮੋਹ ਭਰਮ ਪੈ ਭੂਲੇ, ਭਰਮ ਭੁਲੇਖੇ ਵਿੱਚ ਪੈ ਕੇ, ਝੂਠੀ ਮਾਇਆ ਦੇ ਮੋਹ ਨੂੰ ਸੱਚ ਮੰਨ ਕੇ ਇਹਦੇ ਵਿੱਚ ਪੈ ਕੇ ਆਪਾਂ ਭੁੱਲੇ ਹੋਏ ਹਾਂ। ਸੁਤਦਾਰਾ ਸਿਉ ਪ੍ਰੀਤ ਲਗਾਈ, ਇਸਤਰੀ ਪੁੱਤਰਾਂ ਦੇ ਨਾਲ, ਦੁਨਿਆਵੀ ਸੰਬੰਧਾਂ ਦੇ ਨਾਲ, ਜੋ ਕਿ ਬਿਨਸ ਜਾਣ ਵਾਲੇ, ਨਾਸ ਹੋ ਜਾਣ ਵਾਲੇ, ਉਹਨਾਂ ਨਾਲ ਹੀ ਪ੍ਰੀਤੀ ਲਗਾਈ ਹੋਈ ਹੈ। ਇਉਂ ਅਸੀਂ ਔਗੁਣਾਂ ਦੇ ਭਰੇ ਅਤੇ ਗੁਣਾਂ ਤੋਂ ਹੀਣੇ ਹਾਂ, ਪਰ ਮਹਾਰਾਜ ਜੀਓ, ਇੱਕ ਉੱਤਮ ਪੰਥ ਸੁਣਿਓ, ਗੁਰਸੰਗਤ ਤੇ ਮਿਲਾਂਤ ਜਮ ਤਰਾਸ ਮਿਟਾਈ। ਸੁਣਿਆ ਹੈ ਕਿ ਸਾਹਿਬ ਨਾਲੋਂ ਉੱਤਮ ਪੰਥ, ਉੱਤਮ ਰਸਤਾ ਮਾਰਗ, ਸੰਸਾਰ ਨੂੰ, ਜੀਵਨ ਨੂੰ ਸਫਲ ਕਰਨ ਦਾ ਇੱਕੋ ਇੱਕ ਆਪ ਜੀ ਕੀ ਸਾਜੀ ਨਿਵਾਜੀ ਸਤਸੰਗਤ ਹੈ, ਜਿਸ ਵਿੱਚ ਮਿਲ ਕੇ ਜਮਾਂ ਦਾ ਡਰ ਮਿਟ ਜਾਂਦਾ ਹੈ। ਇਸ ਲਈ ਇੱਕ ਅਰਦਾਸ ਭਾਟ ਕੀਰਤ ਕੀ, ਮਹਾਰਾਜ ਮੇਰੀ ਕੀਰਤ ਭੱਟ ਦੀ, ਸਭ ਸੰਸਾਰ ਦੇ ਵੱਲੋਂ ਆਪ ਜੀ ਦੇ ਚਰਣਾਂ ਵਿੱਚ ਇੱਕ ਅਰਦਾਸ ਬੇਨਤੀ ਹੈ, ਗੁਰ ਰਾਮਦਾਸ ਰੱਖ ਹੋ ਸਰਣਾਈ। ਹੇ ਸਤਿਗੁਰੂ ਰਾਮਦਾਸ ਜੀ, ਆਪ ਹੀ ਕਿਰਪਾ ਕਰਕੇ ਆਪਣੀ ਸ਼ਰਨ ਵਿੱਚ ਰੱਖ ਲਓ। ਸਭ ਅਵਗੁਣ, ਮੈਂ ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਿਲਾਵਾ ਹੋਈ, ਨਾ ਮੈਂ ਰੂਪ ਨਾ ਬੰਕੇ ਨੈਣਾ, ਨਾ ਕੁੱਲ ਢੰਗ ਨਾ ਮੀਠੇ ਬੈਣਾ। ਮਹਾਰਾਜ ਇਉਂ ਔਗੁਣਾਂ ਦੇ ਭਰੇ ਹੋਏ ਹਾਂ, ਮੋਹੇ ਨਿਰਗੁਣ, ਮੈਂ ਨਿਰਗੁਣ ਹਾਂ, ਸ਼ੁਭ ਗੁਣਾਂ ਤੋਂ ਖਾਲੀ ਹਾਂ, ਗੁਣ ਨਹੀਂ ਕੋਈ, ਕੋਈ ਗੁਣ ਨਹੀਂ ਮੇਰੇ ਵਿੱਚ, ਕੋਈ ਸ਼ੁਭ ਵਿਚਾਰ ਨਹੀਂ, ਕੋਈ ਚੰਗੀ ਵਿਸ਼ੇਸ਼ਤਾ ਨਹੀਂ।
1: ਪਹੁੰਚ ਨਾ ਸਾਕੋ ਤੁਮਰੀ ਕਾਲ,
0: ਜੋ ਆਪ ਜੀ ਕੀ ਕਾਲ ਹੈ, ਹੇ ਵਾਹਿਗੁਰੂ ਜੀ, ਆਪ ਜੀ ਕੀ ਮੁਸ਼ਕਤ ਹੈ, ਸਾਰੇ ਜੀਵਾਂ ਨੂੰ ਪੈਦਾ ਕਰਨਾ, ਫਿਰ ਉਹਨਾਂ ਦਾ ਰੋਜ਼ੀ ਰੋਟੀ ਦਾ ਪ੍ਰਬੰਧ ਕਰਨਾ, ਸਾਰਿਆਂ ਦੀ ਪ੍ਰਤਪਾਲਣਾ ਕਰਨੀ। ਮਹਾਰਾਜ ਇਸ ਕਾਲ ਤੱਕ ਮੈਂ ਪਹੁੰਚ ਨਹੀਂ ਸਕਦਾ, ਭਾਵ ਕਿ ਮੈਂ ਇਸ ਦਾ ਅੰਤ ਨਹੀਂ ਲੈ ਸਕਦਾ। ਪਹੁੰਚ ਨਾ ਸਕੋ ਤੁਮਰੀ ਕਾਲ, ਤੁਹਾਡੇ ਮਿਲਾਪ ਦੀ ਅਵਸਥਾ ਦੇ ਵਿੱਚ ਮੈਂ ਕਿਸੇ ਆਪਣੀ ਕਾਲ ਕਮਾਈ

0: ਕਰਕੇ ਨਹੀਂ ਪਹੁੰਚ ਸਕਦਾ। ਮੇਰੇ ਰਾਮ ਰਾਏ ਮੁਝ ਤੇ ਕਛੂ ਨਾ ਹੋਈ, ਮੇਰੇ ਕੋਲੋਂ ਕੁਝ ਨਹੀਂ ਹੋ ਸਕਦਾ। ਮਹਾਰਾਜ ਆਪ ਜੀ ਸਮਰੱਥ ਹੋ ਔਰ ਸਰਬੱਗ ਹੋ, ਮੈਂ ਅਲਪੱਗ ਹਾਂ, ਸ਼ੁਭ ਗੁਣਾਂ ਤੋਂ ਸਮਰੱਥਾ ਤੋਂ ਹੀਣਾ ਹਾਂ।
1: ਤੁਮਰੀ ਗਤ ਮਿਤ ਤੁਮ ਹੀ ਜਾਣੋ,
0: ਆਪ ਜੀ ਕੀ ਗਤ ਪ੍ਰਾਪਤੀ ਦੀ ਜਿਹੜੀ ਮਿਤ ਮਰਜ਼ਾਦਾ ਹੈ ਤੁਮ ਹੀ ਜਾਣੋ। ਹੇ ਵਾਹਿਗੁਰੂ ਜੀ, ਆਪ ਜੀ ਹੀ ਕਿਰਪਾ ਕਰਕੇ ਜਾਣਦੇ ਹੋ ਆਪ ਜੀ ਕੀ ਵਡਿਆਈ, ਆਪ ਜੀ ਕੀ ਮਿਤ ਮਰਜ਼ਾਦਾ, ਔਰ ਇਸੇ ਪ੍ਰਕਾਰ ਆਪ ਜੀ ਕਾ ਕੁੱਲ ਸੰਸਾਰ ਦੀ ਉਤਪਤੀ ਪੈਦਾ, ਉਤਪਤੀ ਪਾਲਣਾ ਤੇ ਲੈਤਾ ਕਰਨ ਵਾਲਾ ਕਰਤੱਬ, ਇਸ ਸਾਰੀ ਗਤਮਿਤ ਨੂੰ ਤੁਸੀਂ ਆਪ ਹੀ ਜਾਣਦੇ ਹੋ। ਹੇ ਵਾਹਿਗੁਰੂ ਜੀ,
1: ਜੀਓ ਪਿੰਡ ਸਭ ਤੁਮਰੋ ਮਾਲ,
0: ਮੇਰਾ ਇਹ ਜਿਹੜਾ ਪਿੰਡ ਭਾਵ ਇਹ ਪੰਚ ਭੌਤਿਕ ਸਰੀਰ ਹੈ, ਇਹਦੇ ਵਿੱਚ ਵਸਦਾ ਹੋਇਆ ਜੀਓ ਜੀਵ ਆਤਮਾ ਹੈ ਵਾਹਿਗੁਰੂ ਜੀ, ਇਹ ਆਪ ਜੀ ਦਾ ਹੀ ਦਿੱਤਾ ਹੈ, ਇਹਦੇ ਮਾਲਕ ਵੀ ਆਪ ਜੀਓ। ਤੇ ਜੋ ਮੇਰੇ ਕੋਲ ਮਾਲ ਧਨ ਦੌਲਤ ਅਸਬਾਬ ਜਾਂ ਹੋਰ ਜਾਇਦਾਦ ਜੋ ਕੁਝ ਵੀ ਹੈ, ਇਹ ਸਾਰਾ ਮਾਲ ਵੀ ਤੁਹਾਡਾ ਹੀ ਹੈ। ਤਨ ਮਨ ਤੇਰਾ, ਧਨ ਵੀ ਤੇਰਾ, ਤੂੰ ਠਾਕੁਰ ਸਵਾਮੀ ਪ੍ਰਭ ਮੇਰਾ। ਸਰੀਰ ਵੀ ਆਪ ਜੀ ਕਾ, ਮਨ ਵੀ ਆਪ ਜੀ ਕਾ, ਧਨ ਦੌਲਤ ਵੀ ਆਪ ਜੀ ਕਾ, ਤੁਸਾਂ ਹੀ ਸਭ ਕੁਝ ਬਖਸ਼ਿਆ, ਤੁਸੀਂ ਆਪ ਹੀ ਸਭ ਕਾਸੇ ਦੇ ਮਾਲਕ ਹੋ। ਹੇ ਵਾਹਿਗੁਰੂ ਜੀ,
1: ਅੰਤਰ ਜਾਮੀ ਪੁਰਖ ਸੁਆਮੀ,
0: ਹੇ ਹਰ ਇੱਕ ਦੇ ਮਨਾਂ ਦੇ ਅੰਦਰ ਦੀ ਜਾਣਨ ਵਾਲੇ ਪਰਿਪੂਰਨ ਪੁਰਖ ਸਰੂਪ ਸਵਾਮੀ ਮਾਲਕ ਵਾਹਿਗੁਰੂ ਜੀਓ।
1: ਅਨਬੋਲਤ ਹੀ ਜਾਣੋ ਹਾਲ,
0: ਬਿਨਾਂ ਬੋਲਿਆਂ ਹੀ ਸਾਡੇ ਅੰਦਰ ਦਾ ਹਾਲ ਆਪ ਜੀ ਸੰਪੂਰਨ ਰੂਪ ਵਿੱਚ ਜਾਣਦੇ ਹੋ। ਬੋਲ ਕੇ ਕੁਝ ਇਸੇ ਪ੍ਰਕਾਰ ਉੱਚੀ ਉੱਚੀ ਕੂਕਾਂ ਪੁਕਾਰਾਂ ਕਰਕੇ ਦੱਸਣ ਦੀ ਲੋੜ ਨਹੀਂ, ਬਿਨ ਬੋਲਿਆਂ ਹੀ ਸਭ ਕੁਝ ਜਾਣਦੇ ਹੋ। ਬਿਨ ਬੋਲਿਆ ਸਭ ਕੁਛ ਜਾਣਦਾ, ਕਿਸ ਆਗਿਆ ਕੀਚੈ ਅਰਦਾਸ, ਸਦ ਸੁਣਦਾ ਸਦ ਵੇਖਦਾ। ਮਹਾਰਾਜ ਸਦਾ ਸਭ ਕੁਝ ਸੁਣ ਰਹੇ ਹੋ, ਸਦਾ ਸਭ ਕੁਝ ਵੇਖ ਰਹੇ ਹੋ। ਸੋ ਮਹਾਰਾਜ ਅਨ ਬੋਲੇ ਕੋ ਤੁਹੀ ਪਛਾਣੈ, ਜੋ ਜੀਨ ਮੈਂ ਹੋਤਾ, ਜੋ ਸਾਡੇ ਜੀ ਵਿੱਚ ਸਾਡੇ ਚਿੱਤ ਵਿੱਚ ਹੁੰਦਾ। ਮਹਾਰਾਜ ਬਿਨਾਂ ਬੋਲੇ ਤੁਸੀਂ ਪਛਾਣਦੇ ਹੋ ਮਨੁੱਖ ਕੀ ਕਰ ਰਿਹਾ, ਕੀ ਬੋਲ ਰਿਹਾ, ਜਾਂ ਆਪਣੀ ਚਿੱਤ ਅੰਦਰ, ਆਪਣੀ ਬੁੱਧ ਅੰਦਰ, ਆਪਣੇ ਮਨ ਅੰਦਰ ਕੀ ਸੋਚ ਰਿਹਾ, ਇਉਂ ਸਭ ਕੁਝ ਹੀ ਆਪ ਜੀ ਜਾਣਦੇ ਹੋ। ਤੇ ਸਾਡਾ ਜਿਹੜਾ ਹਾਲ ਹੈ, ਹੇ ਸਤਿਗੁਰੂ ਸੱਚੇ ਪਾਤਸ਼ਾਹ, ਸ਼ੁਭ ਗੁਣਾਂ ਤੋਂ ਹੀਣੇ, ਗੁਣਹੀਣ ਹੋਣ ਕਰਕੇ ਅਨੇਕ ਪ੍ਰਕਾਰ ਦੇ ਅਪਰਾਧਾਂ ਪਾਪਾਂ ਵਿੱਚ ਫਸੇ ਹੋਏ, ਤੇ ਤਿਨ੍ਹਾਂ ਦੇ ਕਰਕੇ ਮਿਲਣ ਵਾਲੇ ਅੰਦਰੂਨੀ ਬਾਹਰੀ ਦੁੱਖ, ਉਹ ਸਾਡੇ ਅੰਦਰ ਦੀ ਜਿਹੜੀ ਬਿਰਥਾ ਹੈ ਨਾ, ਉਹਦਾ ਹਾਲ ਵੀ ਬਿਨਾਂ ਬੋਲਿਆਂ ਆਪ ਜੀ ਸਭ ਕੁਝ ਜਾਣਦੇ ਹੋ।
1: ਤਨ ਮਨ ਸੀਤਲ ਹੋਏ ਹਮਾਰੋ,
0: ਹੇ ਵਾਹਿਗੁਰੂ ਜੀ ਸਾਡੇ ਤੇ ਕਿਰਪਾ ਕਰ ਦਿਓ, ਸਾਡਾ ਇਹ ਤਨ ਵੀ ਤੇ ਮਨ ਵੀ ਸੀਤਲ ਠੰਡਾ ਠਾਰ ਹੋ ਜਾਵੇ, ਸ਼ਾਂਤ ਹੋ ਜਾਵੇ।
1: ਨਾਨਕ ਪ੍ਰਭ ਜੀਓ ਨਦਰ ਨਿਹਾਲ,
0: ਸਤਿਗੁਰੂ ਫਰਮਾਉਂਦੇ ਨੇ ਕਿ ਪ੍ਰਭ ਜੀਓ, ਹੇ ਪ੍ਰਭੂ ਜੀ, ਹੇ ਸਰਬਕਲਾ ਸਮਰੱਥ, ਹੇ ਰੱਖਿਅਕ ਸਰੂਪ ਵਾਹਿਗੁਰੂ, ਨਦਰ ਨਿਹਾਲ, ਆਪਣੀ ਕਿਰਪਾ ਭਰੀ ਨਦਰ ਦੇ ਨਾਲ ਸਾਨੂੰ ਨਿਹਾਲਣਾ ਕਰੋ, ਭਾਵ ਤੱਕਣਾ ਕਰੋ। ਨਿਹਾਲ ਤੋਂ ਭਾਵ ਹੈ ਨਿਹਾਰ, ਨਿਹਾਰ ਦਾ ਅਰਥ ਹੈ ਦੇਖਣਾ, ਨਦਰ ਨਿਹਾਲ, ਆਪਣੀ ਨਰਦਰ ਦੇ ਨਾਲ ਮਿਹਰ ਭਰੀ ਦ੍ਰਿਸ਼ਟੀ ਨਾਲ ਜੇ ਆਪ ਜੀ ਸਾਡੇ ਵੱਲ ਆਪ ਜੀ ਤੱਕ ਲਵੋ, ਤਾਂ ਆਪ ਜੀ ਕੀ ਉਸ ਇੱਕ ਤੱਕਣੀ ਦੇ ਨਾਲ ਹੀ ਸਾਡਾ ਮਨ ਵੀ ਠੰਡਾ ਠਾਰ ਹੋ ਜਾਵੇ, ਸਾਡਾ ਸਰੀਰ ਵੀ ਵਿਕਾਰਾਂ ਵੱਲੋਂ ਸੀਤਲ ਤੇ ਸ਼ਾਂਤ ਹੋ ਜਾਵੇ। ਇਹ ਕਿਰਪਾ ਕਰੋ ਸਤਿਗੁਰੂ ਜੀ, ਆਪਣੀ ਨਦਰ ਨਾਲ ਤੱਕ ਕੇ ਨਿਹਾਲ ਦੁੱਖਾਂ ਤੋਂ ਰਹਿਤ ਕਿਰਪਾ ਕਰਕੇ ਕਰ ਦਿਓ।
1: ਸਲੋਕ ਮਹੱਲਾ ਪਹਿਲਾ,
0: ਸਤਿਗੁਰਾਂ ਦੀ ਕਿਰਪਾ ਸਦਕਾ ਜੋ ਲੜੀਵਾਰ ਕਥਾ ਵਿਚਾਰ ਇਸ ਅਸਥਾਨ ਤੇ ਚੱਲ ਰਹੀ ਹੈ, ਮਾਰੂ ਰਾਗ ਦੀ ਵਾਰ ਸਲੋਕਾਂ ਦੇ ਸਮੇਤ 14 ਪੌੜੀਆਂ ਦੀ ਕਥਾ ਪਿੱਛੇ ਸੰਪੂਰਨ ਹੋ ਚੁੱਕੀ ਹੈ। ਸੋ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ 15ਵੀਂ ਪੌੜੀ ਸਲੋਕਾਂ ਸਮੇਤ ਉਚਾਰਨ ਕਰਦਿਆਂ ਫੁਰਮਾਨ ਕਰਦੇ ਨੇ। ਸਲੋਕ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਜੀ ਸਲੋਕ ਉਚਾਰਨ ਕਰਕੇ ਉਪਦੇਸ਼ ਬਖਸ਼ਦੇ ਨੇ।
1: ਸੁਣੀਐ ਏਕ ਵਖਾਣੀਐ,
0: ਸੁਣੀਐ ਏਕ ਵਖਾਣੀਐ, ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਸੁਣਨਾ ਕਰੀਏ, ਤੇ ਇੱਕੋ ਦਾ ਹੀ ਵਖਿਆਨ ਆਪਣੀ ਰਸਨਾ ਤੇ ਕਰੀਏ। ਸੁਣੀਐ ਏਕ, ਭਾਈ ਸੁਣਿਆ ਜਾਂਦਾ ਹੈ ਸ਼ਾਸਤਰਾਂ ਦੇ ਕੋਲੋਂ, ਸੁਣਿਆ ਜਾਂਦਾ ਧਰਮ ਗ੍ਰੰਥਾਂ ਦੇ ਕੋਲੋਂ, ਔਰ ਵਖਾਣੀਐ ਵਖਿਆਨ ਕਰਕੇ ਪਰਮਾਤਮਾ ਦੇ ਸਾਜੇ ਨਿਵਾਜੇ ਸਾਧੂ ਸੰਤ ਮਹਾਤਮਾ ਇਹੀ ਸਾਨੂੰ ਸੁਣਾਉਂਦੇ, ਇਹੀ ਦੱਸਦੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਇੱਕੋ ਇੱਕ ਹੈ।
1: ਸੁਰਗ ਮ੍ਰਿਤ ਪਾਏ ਆਲ,
0: ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਹੀ ਸੁਰਗ ਸਵਰਗ ਲੋਕ ਦੇ ਵਿੱਚ ਵੀ ਹੈ। ਮ੍ਰਿਤ, ਇਹ ਮ੍ਰਿਤ ਮੰਡਲ ਜਿੱਥੇ ਕਿ ਜੀਵਨ ਤੋਂ ਬਾਅਦ ਮੌਤ ਵੀ ਹੈ, ਮਾਤ ਲੋਕ ਇਹਦੇ ਵਿੱਚ ਵੀ ਇੱਕ ਅਕਾਲ ਪੁਰਖ ਵਾਹਿਗੁਰੂ ਹੀ ਵਿਆਪਕ ਹੈ ਅਤੇ ਪਿਆਲ ਜਿਹੜਾ ਪਤਾਲ ਲੋਕ ਹੈ। ਸੁਰਗ ਲੋਕ, ਮਾਤ ਲੋਕ, ਪਾਤਾਲ ਲੋਕ ਤਿੰਨਾਂ ਲੋਕਾਂ ਵਿੱਚ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਆਪ ਵਰਤ ਰਿਹਾ, ਸਰਬ ਵਿਆਪਕ ਹੈ। ਜਿੱਥੇ ਉਹ ਵੰਨਿਆ ਜਾਏ ਤੇ ਥਾਉ ਮੌਜੂਦ ਸੋਏ, ਇਹ ਵਖਿਆਨ ਜਿਹੜਾ ਇਹ ਸੁਣਿਆ ਜਾਂਦਾ ਹੈ।
1: ਹੁਕਮ ਨਾ ਜਾਈ ਮੇਟਿਆ,
0: ਭਾਵੇਂ ਸੁਰਗ ਲੋਕ ਦੇ ਦੇਵਤੇ ਨੇ, ਭਾਵੇਂ ਮਾਤ ਲੋਕ ਦੇ ਮਨੁੱਖ ਤੇ ਹੋਰ ਜੀਵ ਨੇ, ਤੇ ਚਾਹੇ ਪਾਤਾਲ ਲੋਕ ਦੇ ਰਾਕਸ਼ ਦੈਂਤ ਕਹੇ ਜਾਂਦੇ ਨੇ, ਕਿਸੇ ਵੱਲੋਂ ਵੀ ਹੁਕਮ ਨਾ ਜਾਈ ਮੇਟਿਆ। ਸ੍ਰੀ ਅਕਾਲ ਪੁਰਖ ਵਾਹਿਗੁਰੂ ਕਾ ਜਿਹੜਾ ਹੁਕਮ ਹੈ ਉਹ ਮੇਟਿਆ ਨਹੀਂ ਜਾ ਸਕਦਾ। ਹੁਕਮ ਹੈ ਅੰਦਰ ਸਭ ਕੋ, ਕੁਦਰਤ ਕਿਸ ਦੀ ਕਰੇ ਜਵਾਬਾ। ਸਾਰਾ ਸੰਸਾਰ, ਸਾਰਾ ਬ੍ਰਹਿਮੰਡ, ਸਵਰਗ ਲੋਕ, ਮਾਤ ਲੋਕ, ਪਾਤਾਲ ਲੋਕ ਸਾਰੇ ਵਾਹਿਗੁਰੂ ਦੇ ਹੁਕਮ ਦੇ ਵਿੱਚ ਨੇ। ਕਿਸ ਦੀ ਕੁਦਰਤ ਹੈ, ਕਿਸ ਦੀ ਤਾਕਤ ਹੈ, ਕਿਸ ਦੀ ਸ਼ਕਤੀ ਹੈ ਕਿ ਕੋਈ ਪਰਮਾਤਮਾ ਦਾ ਹੁਕਮ ਮੰਨਣ ਤੋਂ ਜਵਾਬ ਦੇ ਦੇਵੇ, ਇਨਕਾਰ ਕਰ ਦੇਵੇ? ਭਾਈ, ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਨੂੰ ਮੇਟਿਆ ਨਹੀਂ ਜਾ ਸਕਦਾ।
1: ਜੋ ਲਿਖਿਆ ਸੋ ਨਾਲ,
0: ਜੋ ਕੁਝ ਅਕਾਲ ਪੁਰਖ ਵਾਹਿਗੁਰੂ ਨੇ ਲੇਖ ਲਿਖ ਦਿੱਤਾ ਸੋ ਸਾਡੇ ਨਾਲ ਹੈ। ਜੈਸੀ ਕਲਮ ਬੁੜੀ ਹੈ ਮਸਤਕ, ਤੈਸੀ ਜੀਅੜੇ ਪਾਸ। ਮਸਤਕ ਉੱਪਰ, ਮੱਥੇ ਉੱਪਰ ਲੇਖਾਂ ਦੀ ਧੁਰੋਂ ਕਲਮ ਜਿਹੋ ਜੀ ਪਰਮਾਤਮਾ ਵੱਲੋਂ ਚੱਲ ਗਈ, ਉਹੋ ਜੀ ਤਕਦੀਰ, ਉਹ ਕਿਸਮਤ ਜਿਹੜੀ ਹੈ ਉਹ ਸਾਡੇ ਨਾਲ ਹੈ, ਸਾਰਾ ਜੀਵਨ ਨਾਲ ਹੈ। ਸੋ ਇਸ ਪ੍ਰਕਾਰ ਜੋ ਉਸ ਪਰਮਾਤਮਾ ਨੇ ਲਿਖਿਆ ਹੈ ਉਹੀ ਸਾਡੇ ਨਾਲ ਹੈ, ਉਹੀ ਸਾਡੇ ਨਾਲ ਹੁੰਦਾ ਹੈ, ਉਹ ਸਭ ਕੁਝ ਵਰਤ ਰਿਹਾ ਹੈ।
1: ਕੌਣ ਮੂਆ ਕੌਣ ਮਾਰਸੀ,
0: ਜਗਤ ਦੀ ਵਿਸ਼ਾਲਤਾ ਔਰ ਵਾਹਿਗੁਰੂ ਕੇ ਕੌਤਕਾਂ ਦੇ ਵੱਲ ਤੱਕਦਿਆਂ ਹੋਇਆਂ ਗੁਰਸਿੱਖਾਂ ਦਾ ਸਵਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਰਣਨ ਕਰਦੇ ਨੇ। ਕੌਣ ਮੂਆ, ਕੌਣ ਮਰਿਆ ਹੋਇਆ ਹੈ ਇਸ ਸੰਸਾਰ ਦੇ ਵਿੱਚ, ਕੌਣ ਮਾਰਸੀ, ਕੌਣ ਮਾਰਦਾ ਹੈ ਦੁਨੀਆਂ ਵਿੱਚ ਦੂਸਰਿਆਂ ਨੂੰ,
1: ਕੌਣ ਆਵੇ ਕੌਣ ਜਾਏ,
0: ਕੌਣ ਆਉਂਦਾ ਹੈ ਜਨਮ ਲੈ ਕੇ ਤੇ ਕੌਣ ਮਰ ਕੇ ਜਾਂਦਾ ਹੈ,
1: ਕੌਣ ਰਹਿਸੀ ਨਾਨਕਾ।
0: ਤੇ ਸਤਿਗੁਰੂ ਜੀ ਫੁਰਮਾਨ ਕਰਦੇ ਨੇ ਕਿ ਕੌਣ ਰਹਿਸੀ, ਕੌਣ ਜਿਹੜਾ ਹੈ ਉਹ ਸਦੀਵ ਕਾਲ ਰਹਿੰਦਾ ਹੈ ਇੱਕ ਰਸ,
1: ਕਿਸ ਕੀ ਸੁਰਤ ਸਮਾਏ,
0: ਤੇ ਕਿਸ ਦੀ ਜਿਹੜੀ ਸੁਰਤ ਹੈ ਉਹ ਪਰਮਾਤਮਾ ਵਿੱਚ ਸਮਾ ਜਾਂਦੀ ਹੈ। ਸੋ ਕਿਸ ਦੀ ਸੁਰਤ ਸਮਾਏ, ਸੁਰਤ ਸੁਣਨ ਸ਼ਕਤੀ ਦੇ ਸਦਕਾ ਗੁਰੂ ਕੇ ਬਚਨਾਂ ਨੂੰ ਸੁਣ ਕੇ ਕੌਣ ਸਮਾ ਜਾਂਦਾ ਹੈ ਸ੍ਰੀ ਅਕਾਲ ਪੁਰਖ ਵਾਹਿਗੁਰੂ ਵਿੱਚ? ਇਹ ਛੇ ਸਵਾਲ ਇਹਨਾਂ ਪੰਗਤੀਆਂ ਵਿੱਚ ਆਏ ਹਨ।
1: ਮਹੱਲਾ ਪਹਿਲਾ,
0: ਅਗਲੇ ਸਲੋਕ ਵਿੱਚ ਪਹਿਲੇ ਪਾਤਸ਼ਾਹ ਇਹਨਾਂ ਸਵਾਲਾਂ ਦੇ ਜਵਾਬ ਫੁਰਮਾਨ ਕਰਦੇ ਹਨ।
1: ਹਉ ਮੂਆ ਮੈਂ ਮਾਰਿਆ,
0: ਹਉ ਮੂਆ ਕਿਸ ਕੀ ਸੁਰਤ ਸਮਾਏ, ਕਿਹਦੀ ਸੁਰਤ ਜਾ ਕੇ ਸਮਾਉਂਦੀ ਹੈ ਪਰਮਾਤਮਾ ਵਿੱਚ? ਕੌਣ ਮੂਆ, ਕੌਣ ਮਰਿਆ ਹੈ ਜੀਵਤ ਭਾਵ ਤੋਂ ਜਿਸ ਕਰਕੇ ਵਾਹਿਗੁਰੂ ਵਿੱਚ ਅਭੇਦਤਾ ਹਾਸਲ ਹੋ ਜਾਵੇ? ਹਉ ਮੂਆ, ਭਾਈ ਜਿਹੜਾ ਹੰਕਾਰ ਹੈ ਇਹ ਮੂਆ ਇਹ ਮਰਿਆ ਹੈ ਗੁਰੂ ਕੀ ਕਿਰਪਾ ਦੇ ਨਾਲ ਸਿੱਖ ਦੇ ਮਨ ਵਿੱਚੋਂ। ਮੈਂ ਮਾਰਿਆ, ਮੈਂ ਜਿਹੜਾ ਮਮਤਵਪੁਣਾ ਹੈ ਕਿ ਆਹ ਵਸਤੂ ਮੇਰੀ ਹੈ, ਦੁਨੀਆਂ ਦੀ ਪਕੜ ਹੈ, ਸੋ ਇਸ ਨੂੰ ਮਾਰਨਾ ਕੀਤਾ ਗੁਰੂ ਕੀ ਕਿਰਪਾ ਦੇ ਨਾਲ।
1: ਪੌਣ ਵਹਿ ਦਰੀਆਓ,
0: ਤੇ ਇਸੇ ਪ੍ਰਕਾਰ ਪੌਣ ਵਹਿ ਦਰੀਆਓ, ਪੌਣ ਜੋ ਵਾਸ਼ਨਾ ਰੂਪੀ ਜਿਹੜੀ ਪੌਣ ਹੈ ਨਾ, ਇਹ ਵਗ ਰਹੀ ਹੈ ਕੁੱਲ ਸੰਸਾਰ ਦੇ ਅੰਦਰ। ਸੋ ਇਹ ਸੰਸਾਰ ਰੂਪੀ ਜਿਹੜਾ ਦਰਿਆ ਹੈ, ਵਾਸ਼ਨਾ ਵੱਧਾ ਆਵੇ ਜਾਵੇ। ਸਵਾਲ ਸੀ ਨਾ ਕੌਣ ਆਵੇ ਕੌਣ ਜਾਏ, ਕੌਣ ਆਉਂਦਾ ਤੇ ਕੌਣ ਜਾਂਦਾ ਹੈ। ਸੋ ਵਾਸ਼ਨਾ ਦੇ ਵੱਧੇ ਹੋਏ ਜੀਵ ਸੰਸਾਰ ਤੇ ਆਉਂਦੇ ਨੇ, ਇਹੀ ਕਾਰਨ ਬਣਦਾ ਦੁਨੀਆਂ ਦੇ ਆਉਣ ਦਾ, ਤੇ ਵਾਸ਼ਨਾਵਾਂ ਦਾ ਵੱਧਾ ਹੋਇਆ ਜੀਵ ਹੀ ਸੰਸਾਰ ਤੋਂ ਚੱਲਿਆ ਜਾਂਦਾ ਹੈ। ਇਉਂ ਵਾਸ਼ਨਾਵਾਂ ਰੂਪੀ ਪੌਣ ਜਿਹੜੀ ਹੈ ਇਹ ਵਗ ਰਹੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ। ਜਦੋਂ ਸਾਧ ਸੰਗਤ ਜੀ ਇਹ ਹੰਗਤਾ ਮਮਤਾ ਨਾਸ ਹੁੰਦੀ ਹੈ ਤਾਂ ਵਾਸ਼ਨਾਵਾਂ ਰੂਪੀ ਪੌਣ ਨੂੰ ਵੀ ਸਤਿਗੁਰੂ ਜੀ ਕਿਰਪਾ ਕਰਕੇ ਮੇਟ ਦਿੰਦੇ ਨੇ।
1: ਕ੍ਰਿਸ਼ਨ ਥੱਕੀ ਨਾਨਕਾ,
0: ਤੇ ਫਿਰ ਜਿਹੜੀ ਤ੍ਰਿਸ਼ਨਾ ਹੈ ਨਾ ਮਨ ਅੰਦਰ, ਹੋਰ ਤੋਂ ਹੋਰ ਵਧੇਰੇ ਵਸਤੂ ਪ੍ਰਾਪਤ ਕਰਨ ਦੀ, ਆਹ ਵੀ ਮਿਲ ਜਾਵੇ ਉਹ ਵੀ ਮਿਲ ਜਾਵੇ, ਇਹ ਵੀ ਥੱਕੀ ਥਕਤ ਹੋ ਗਈ, ਰਹਿ ਗਈ, ਨਾਸ ਹੋ ਗਈ,
1: ਜਾਂ ਮਨ ਰੱਤਾ ਨਾ,
0: ਜਦੋਂ ਮਨ ਵਾਹਿਗੁਰੂ ਕੇ ਨਾਮ ਦੀ ਰੰਗਣ ਵਿੱਚ ਰੰਗਿਆ ਗਿਆ। ਸੋ ਇਸ ਪ੍ਰਕਾਰ ਜਾ ਮਨ ਰੱਤਾ ਨਾ ਏ, ਹਉ ਮੂਆ, ਜਦੋਂ ਮਨ ਪਰਮਾਤਮਾ ਦੇ ਨਾਮ ਦੀ ਰੰਗਣ ਵਿੱਚ ਰੰਗਿਆ ਗਿਆ ਤਾਂ ਹੰਕਾਰ ਮਰ ਗਿਆ। ਜਾ ਮਨ ਰੱਤਾ ਨਾ ਏ, ਮੈਂ ਮਾਰਿਆ, ਜਦੋਂ ਮਨ ਪਰਮਾਤਮਾ ਦੀ ਨਾਮ ਰੰਗਣ ਵਿੱਚ ਰੰਗਿਆ ਗਿਆ ਤਾਂ ਮਮਤਵਪੁਣਾ ਮਨ ਦੇ ਵਿੱਚੋਂ ਮਰ ਗਿਆ। ਤੇ ਪੌਣ ਵਹਿ ਦਰਿਆਓ, ਸੰਸਾਰ ਰੂਪੀ ਸਮੁੰਦਰ ਵਿੱਚ ਵਾਸ਼ਨਾ ਰੂਪੀ ਚ ਪੌਣ ਜਿਹੜੀ ਆ ਇਹ ਵਗ ਰਹੀ ਹੈ। ਜਦੋਂ ਮਨ ਨਾਮ ਦੀ ਰੰਗਣ ਵਿੱਚ ਰੰਗਿਆ ਗਿਆ ਤਾਂ ਵਾਸ਼ਨਾਵਾਂ ਰੂਪੀ ਪੌਣ ਜਿਹੜੀ ਸੀ ਇਹ ਵੀ ਨਾਸ ਹੋ ਗਈ। ਜਦੋਂ ਮਨ ਪਰਮਾਤਮਾ ਵਾਹਿਗੁਰੂ ਕੇ ਨਾਮ ਦੀ ਰੰਗਣ ਵਿੱਚ ਰੰਗਿਆ ਗਿਆ,
1: ਲੋਇਣ ਰੱਤੇ ਲੋਇਣੀ,
0: ਲੋਇਣ ਜਿਹੜੇ ਨੇਤਰ ਹਨ ਰੱਤੇ ਰੰਗੇ ਗਏ, ਲੋਇਣੀ ਪ੍ਰਕਾਸ਼ਤਾ ਰੂਪ ਜੋ ਸ੍ਰੀ ਅਕਾਲ ਪੁਰਖ ਵਾਹਿਗੁਰੂ ਹੈ, ਜੋ ਪ੍ਰਕਾਸ਼ ਪੁੰਜਾਂ ਨੂੰ ਵੀ ਪ੍ਰਕਾਸ਼ ਦੇਣ ਵਾਲਾ ਹੈ, ਸੂਰਜ ਅਤੇ ਚੰਦ ਨੂੰ ਵੀ ਪ੍ਰਕਾਸ਼ਣ ਵਾਲਾ, ਉਸ ਨੂੰ ਕਿਹਾ ਜਾਂਦਾ ਪ੍ਰਕਾਸ਼ਤਾ। ਲੋਇਣੀ ਜੋ ਪ੍ਰਕਾਸ਼ਤਾ ਰੂਪ ਅਕਾਲ ਪੁਰਖ ਵਾਹਿਗੁਰੂ ਹੈ, ਜਦੋਂ ਪ੍ਰਤੱਖ ਨੇਤਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨਾਂ ਦੀ ਰੰਗਣ ਵਿੱਚ ਰੰਗੇ ਗਏ, ਜਦੋਂ ਮਨ ਅਤੇ ਬੁੱਧ ਰੂਪੀ ਨੇਤਰ ਵਾਹਿਗੁਰੂ ਕੇ ਵੈਰਾਗ ਔਰ ਵਿਵੇਕ ਰੂਪੀ ਰੰਗਣ ਦੇ ਵਿੱਚ ਰੰਗੇ ਗਏ,
1: ਕੰਨੀ ਸੁਰਤ ਸਮਾਏ,
0: ਤੇ ਕੰਨਾਂ ਵਿੱਚ ਸੁਰਤ ਸੁਣਨ ਸ਼ਕਤੀ ਸਮਾ ਰਹੀ ਹੈ ਪਰਮਾਤਮਾ ਦੇ ਨਾਮ ਨੂੰ ਸੁਣਨ ਦੀ। ਸੋ ਕੰਨੀ ਵਾਹਿਗੁਰੂ ਕਾ ਨਾਮ ਸੁਣਨ ਦੀ ਸੁਰਤ ਜਿਹੜੀ ਆ ਇਹ ਪ੍ਰਪੱਕ ਹੋਈ,
1: ਜੀਵ ਰਸਾਇਨ ਚੂਨੜੀ,
0: ਜਿਹੜੀ ਜੀਵ ਹੈ ਇਹ ਰਸਾਂ ਦਾ ਘਰ ਬਣ ਗਈ ਹੈ ਚੂਨੜੀ, ਜਦੋਂ ਕਿ ਐਨ ਅਕਾਲ ਪੁਰਖ ਵਾਹਿਗੁਰੂ ਦੇ ਰੱਤ ਵਿੱਚ ਇਹ ਚੁੰਨੀ ਗਈ, ਇੱਕ ਮਿਕ ਹੋ ਗਈ, ਸੋ ਇਸ ਪ੍ਰਕਾਰ ਗੜੁੱਚ ਹੋ ਗਈ ਪਰਮਾਤਮਾ ਦੇ ਨਾਮ ਦੇ ਰਸ ਵਿੱਚ। ਤੇ ਇਸ ਪ੍ਰਕਾਰ ਇਹ ਜਿਹੜੀ ਰਸਨਾ ਹੈ ਵਾਹਿਗੁਰੂ ਦੇ ਨਾਮ ਦੇ ਰਸ ਵਿੱਚ ਉਸ ਪਰਮਾਤਮਾ ਦੇ ਨਾਮ ਦੇ ਵਿੱਚ ਇਕਮਿਕ ਹੋ ਗਈ ਹੈ। ਰਸਨਾ ਗਿੱਧੀ ਬੋਲਤ ਰਾਮ,
1: ਰੱਤੀ ਲਾਲ ਲਵਾਏ,
0: ਲਾਲ ਜੋ ਪਿਆਰਾ ਅਕਾਲ ਪੁਰਖ ਵਾਹਿਗੁਰੂ ਹੈ ਉਸ ਪਰਮਾਤਮਾ ਦੇ ਲਵਾਏ ਅਭੇਦਤਾ ਦੇ ਵਾਸਤੇ ਰਸਨਾ ਜਿਹੜੀ ਹੈ ਨਾਮ ਰੰਗਣ ਵਿੱਚ ਰੰਗੀ ਗਈ, ਸੁਰਤ ਪਰਮਾਤਮਾ ਦੇ ਸਿਮਰਨ ਦੇ ਰੰਗ ਵਿੱਚ ਰੰਗੀ ਗਈ,
1: ਅੰਦਰ ਮੁਸਕ ਚਕੋਲਿਆ,
0: ਤੇ ਫਿਰ ਜੀਵ ਦੇ ਅੰਦਰ ਮੁਸ਼ਕੰਬਰ ਦੀ ਤਰ੍ਹਾਂ ਭਾਉ ਭਗਤੀ ਦੀ ਸੁਗੰਧੀ ਪੈ ਗਈ। ਚਕੋਲਿਆ ਜਿਵੇਂ ਦਹੀਂ ਨੂੰ ਰਿੜਕ ਕੇ ਵਿੱਚੋਂ ਮੱਖਣ ਕੱਢ ਲਿਆ ਜਾਂਦਾ ਹੈ, ਇਉਂ ਭਾਈ ਨਾਮ ਅੰਮ੍ਰਿਤ ਨੂੰ ਰਿੜਕਣਾ ਕਰਕੇ ਉਹਦੇ ਵਿੱਚੋਂ ਆਤਮਿਕ ਗਿਆਨ ਚਕੋਲ ਕੇ ਕੱਢ ਲਿਆ,
1: ਕੀਮਤ ਕਹੀ ਨਾ ਜਾਏ,
0: ਉਸ ਆਤਮਿਕ ਆਨੰਦ ਦੀ ਜਿਹੜੀ ਕੀਮਤ ਹੈ ਉਹ ਕਹੀ ਨਹੀਂ ਜਾ ਸਕਦੀ, ਉਹਦੇ ਬਾਰੇ ਵਰਣਨ ਨਹੀਂ ਕੀਤਾ ਜਾ ਸਕਦਾ। ਕਹੋ ਕਬੀਰ ਗੁੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀ ਹੈ, ਗੁੰਗੇ ਵਿਅਕਤੀ ਨੇ ਗੁੜ ਛਕਿਆ ਮਠਿਆਈ ਛਕੀ, ਉਹਨੂੰ ਪੁੱਛੀਏ ਕਿ ਕਿਹੋ ਜਿਹਾ ਸਵਾਦ ਆਇਆ, ਕੈਸਾ ਰਸ ਕੈਸੀ ਮਿਠਾਸ ਆਈ, ਉਹ ਮੂੰਹੋਂ ਕੁਝ ਕਹਿ ਨਹੀਂ ਸਕਦਾ, ਇਹੋ ਹਰ ਰਸ ਸੇਈ ਜਾਣਦੇ ਜਿਉਂ ਗੁੰਗੇ ਮਠਿਆਈ ਖਾਈ। ਇਉਂ ਨਾਮ ਰਸ ਦਾ ਜਿਹੜਾ ਆਨੰਦ ਹੈ, ਜੋ ਆਤਮਿਕ ਗਿਆਨ ਦਾ ਆਨੰਦ ਹੈ, ਉਸ ਦੀ ਕੀਮਤ ਭਾਈ ਕਹੀ ਨਹੀਂ ਜਾ ਸਕਦੀ।
1: ਪੌੜੀ
0: ਪੌੜੀ ਵਿੱਚ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਫੁਰਮਾਨ ਕਰਦੇ ਨੇ,
1: ਇਸ ਯੁਗ ਮਹਿ ਨਾਮ ਨਿਧਾਨ ਹੈ,
0: ਇਸ ਯੁਗ ਮਹਿ, ਯੁਗ ਦਾ ਅਰਥ ਸਮਾਂ ਵੀ ਹੈ, ਯੁਗ ਦਾ ਅਰਥ ਜੀਵਨ ਵੀ ਹੈ। ਯੁਗ ਇਹ ਜਿਹੜਾ ਕਲਯੁਗ ਦਾ ਸਮਾਂ ਹੈ ਨਾ ਸਾਧ ਸੰਗਤ ਜੀ, ਇਹਦੇ ਵਿੱਚ ਸਭ ਤੋਂ ਵੱਡਾ ਖਜ਼ਾਨਾ ਹੈ ਸ੍ਰੀ ਅਕਾਲ ਪੁਰਖ ਵਾਹਿਗੁਰੂ ਕਾ ਨਾਮ। ਇਸ ਯੁਗ ਮਹਿ ਨਾਮ ਨਿਧਾਨ ਹੈ, ਇਹ ਜਿਹੜਾ ਜੀਵਨ ਹੈ ਪਰਮਾਤਮਾ ਦਾ ਨਾਮ ਹੀ ਸਭ ਨਾਲੋਂ ਵੱਡਾ ਖਜ਼ਾਨਾ ਹੈ। ਧਨ ਦੌਲਤ ਦੇ ਵੀ ਖਜ਼ਾਨੇ ਹੁੰਦੇ ਨੇ, ਹੀਰਾ ਜਵਾਹਰਾਤ ਸੋਨਾ ਚਾਂਦੀ ਇਤਿਆਦਿਕਾਂ ਦਾ ਇਕੱਠ ਵੀ ਖਜ਼ਾਨਿਆਂ ਵਿੱਚ ਹੁੰਦਾ ਹੈ, ਪਰ ਉਹ ਸਾਰੇ ਖਜ਼ਾਨੇ ਬਿਨਸਣਹਾਰ ਨਾਸ ਹੋ ਜਾਣ ਵਾਲੇ, ਤੇ ਕਿਸੇ ਵੇਲੇ ਆਪਾਂ ਵੀ ਸਭ ਕਾਸੇ ਨੂੰ ਛੱਡ ਕੇ ਚੱਲਿਆ ਜਾਣਾ। ਜੇ ਕੋਈ ਖਜ਼ਾਨਾ ਪ੍ਰਪੱਕ ਰਹਿਣ ਵਾਲਾ ਹੈ ਤਾਂ ਉਹ ਹੈ ਪਰਮਾਤਮਾ ਦਾ ਨਾਮ, ਜਿਹੜਾ ਕਦੇ ਵੀ ਸਾਡਾ ਸਾਥ ਨਹੀਂ ਛੱਡਦਾ। ਦੁਨੀਆਂ ਦੇ ਖਜ਼ਾਨੇ ਜਿਉਂ ਜਿਉਂ ਖਰਚੀ ਜਾਵਾਂਗੇ ਵਰਤੀ ਜਾਵਾਂਗੇ ਘੱਟਦੇ ਜਾਣਗੇ ਮੁੱਕ ਜਾਣਗੇ, ਪਰ ਵਾਹਿਗੁਰੂ ਕਾ ਨਾਮ ਰੂਪੀ ਖਜ਼ਾਨਾ ਐਸਾ ਹੈ ਕਿ ਖਾਵਹਿ ਖਰਚਹਿ ਰਲ ਮਿਲ ਭਾਈ, ਟੂਟ ਨਾ ਆਵੇ ਵੱਧ ਦੋ ਜਾਈ। ਜਿਉਂ ਜਿਉਂ ਖਾਇਆ ਖਰਚਿਆ ਜਾਵੇ, ਖਾਣਾ ਕੀ ਹੈ ਆਪ ਜਪਣਾ, ਖਰਚਣਾ ਕੀ ਹੈ ਦੂਜਿਆਂ ਨੂੰ ਜਪਾਉਣਾ, ਜਿਵੇਂ ਜਿਵੇਂ ਖਾਧਾ ਖਰਚਿਆ ਜਾਵੇ ਇਹਦੇ ਵਿੱਚ ਤੋਟ ਨਹੀਂ ਆਉਂਦੀ, ਇਹ ਤਾਂ ਸਗੋਂ ਵੱਧਦਾ ਹੀ ਜਾਂਦਾ ਹੈ। ਇਉਂ ਨਾਮ ਰੂਪੀ ਸੱਚਾ ਖਜ਼ਾਨਾ ਹੈ ਇਸ ਜੀਵਨ ਵਿੱਚ ਇਸ ਸਮੇਂ ਦੇ ਵਿੱਚ।
1: ਨਾਮੋ ਨਾਲ ਚੱਲੇ,
0: ਦੁਨੀਆਂ ਦੇ ਬਾਕੀ ਖਜ਼ਾਨੇ ਤਾਂ ਸਾਰੇ ਇੱਥੇ ਪਏ ਰਹਿ ਜਾਣੇ ਨੇ ਜਦੋਂ ਆਪਾਂ ਦੁਨੀਆਂ ਤੋਂ ਜਾਵਾਂਗੇ, ਨਾਮੋ ਨਾਲ ਚੱਲੇ, ਵਾਹਿਗੁਰੂ ਜੀ ਕਾ ਨਾਮ ਹੀ ਸਾਡੇ ਨਾਲ ਅੱਗੇ ਵੀ ਚੱਲਦਾ ਹੈ, ਲੋਕ ਪਰਲੋਕ ਦਾ ਸੰਗੀ ਤੇ ਸਾਥੀ ਹੈ। ਸਤਿਗੁਰੂ ਅਰਜਨ ਦੇਵ ਜੀ ਕੇ ਪਾਵਨ ਬਚਨ ਆਪਾਂ ਸੁਖਮਨੀ ਸਾਹਿਬ ਵਿੱਚ ਪੜ੍ਹਦੇ ਸੁਣਦੇ ਹਾਂ, ਜਹਿ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ, ਜਹਿ ਮਹਾ ਭਿਆਨ ਦੂਤ ਜਮ ਦਲੈ ਤਹਿ ਕੇਵਲ ਨਾਮ ਸੰਗ ਤੇਰਾ ਚੱਲੈ, ਜਹਿ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਧਾਰੀ, ਅਨਕ ਪੁਨਹਿ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰਹਰੈ। ਇਸੇ ਅਸ਼ਟਪਦੀ ਵਿੱਚ ਅੱਗੇ ਜਾ ਕੇ ਮਹਾਰਾਜ ਨੇ ਬਚਨ ਕਹੇ, ਜਿਹ ਮਾਰਗ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾਂ ਸੰਗ ਤੋਸਾ, ਜਿਹ ਪੈੜੈ ਮਹਾਂ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ, ਜਹਾ ਪੰਥ ਤੇਰਾ ਕੋ ਨਾ ਸੰਜਾਨੂ, ਹਰ ਕਾ ਨਾਮ ਤਹਿ ਨਾਲ ਪਛਾਨੂ, ਜਹ ਮਹਾਂ ਭਯਾਨ ਤਪਤ ਬਹੁ ਘਾਮ, ਤਹਿ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ, ਜਹਾਂ ਤ੍ਰਿਖਾ ਮਨ ਤੁਝ ਆਕਰਖੈ, ਤਹਿ ਨਾਨਕ ਹਰ ਹਰੇ ਅੰਮ੍ਰਿਤ ਵਰਖੈ। ਇਉਂ ਵਾਹਿਗੁਰੂ ਕਾ ਨਾਮ ਹੀ ਅੱਗੇ ਵੀ ਨਾਲ ਚੱਲਦਾ ਹੈ।
1: ਇਹੋ ਅਖੁੱਟ ਕਦੇ ਨਾਨਕ ਖੁੱਟਾਈ,
0: ਨਾਮ ਰੂਪੀ ਖਜ਼ਾਨਾ ਜਿਹੜਾ ਅਖੁੱਟ ਹੈ, ਅਮੁੱਕ ਹੈ, ਕਦੇ ਨਾ ਨਖੁੱਟਈ, ਕਦੇ ਵੀ ਨਖੁੱਟਦਾ ਨਹੀਂ, ਕਦੇ ਵੀ ਘਟਦਾ ਨਹੀਂ, ਕਦੇ ਗੁਆਚਦਾ ਨਹੀਂ, ਕਿਤੇ ਨਾਸ ਨਹੀਂ ਹੁੰਦਾ, ਸਦਾ ਇੱਕ ਰਸ ਕਾਇਮ ਰਹਿੰਦਾ ਹੈ।
1: ਖਾਏ ਖਰਚਿਓ ਪੱਲੈ,
0: ਜਿੰਨਾ ਮਰਜ਼ੀ ਨਾਮ ਰੂਪੀ ਖਜ਼ਾਨੇ ਨੂੰ ਖਾ ਲਈਏ, ਜਪ ਲਈਏ, ਖਰਚ ਲਈਏ, ਜਪਾ ਲਈਏ, ਔਰ ਬੁੱਧੀ ਰੂਪੀ ਹਿਰਦੇ ਰੂਪੀ ਪੱਲੇ ਵਿੱਚ ਬੰਨ ਲਈਏ, ਇਹ ਖਜ਼ਾਨਾ ਵੱਧਦਾ ਜਾਂਦਾ, ਨਖੁੱਟਦਾ ਨਹੀਂ।
1: ਹਰ ਜਨ ਨੇੜ ਨਾ ਆਵਈ,
0: ਜਦੋਂ ਨਾਮ ਰੂਪੀ ਖਜ਼ਾਨਾ ਹਿਰਦੇ ਵਿੱਚ ਵਸ ਗਿਆ ਤਾਂ ਹਰ ਜਨ ਬਣ ਗਏ ਪ੍ਰਭੂ ਦੇ ਪਿਆਰੇ, ਤੇ ਫੇਰ ਭਾਈ ਨੇੜੇ ਨਹੀਂ ਆਉਂਦਾ ਕੌਣ।
1: ਜਮ ਕੰਕਰ ਜਮ ਕਲ,
0: ਜਮ ਕੰਕਰ, ਜਮ ਜੋ ਧਰਮ ਰਾਜਾ ਹੈ ਉਹਦੇ ਕੰਕਰ ਦਾਸ ਜਮ ਦੂਤ, ਸੋ ਜਮ ਕਲ ਹੈ ਜੋ ਜਮ ਦੀ ਕਲਾ ਲੈ ਕੇ, ਸ਼ਕਤੀ ਲੈ ਕੇ ਜੀਵ ਕੋਲ ਆਉਂਦੇ ਨੇ, ਤੇ ਚੰਗੇ ਮੰਦੇ

0: ਉਹੀ ਸੱਚੇ ਬਣਜਾਰੇ ਸੱਚ ਦੇ ਵਪਾਰੀ ਹਨ,
1: ਜਿਨ ਹਰ ਧਨ ਪੱਲੇ,
0: ਜਿਨ੍ਹਾਂ ਦੇ ਹਿਰਦੇ ਰੂਪੀ ਪੱਲੇ ਵਿੱਚ ਪਰਮਾਤਮਾ ਦਾ ਨਾਮ ਰੂਪੀ ਧਨ ਵਸਦਾ ਹੈ। ਜਿਨ ਕੈ ਪੱਲੇ ਧਨ ਵਸੈ ਤਿਨਕਾ ਨਾਉ ਫਕੀਰ, ਜਿਨ੍ਹਾਂ ਦੇ ਕੋਲੇ ਦੁਨੀਆਂ ਦਾ ਧਨ ਲੱਖਾਂ ਕਰੋੜਾਂ ਅਰਬਾਂ ਖਰਬਾਂ ਦੀ ਗਿਣਤੀ ਵਿੱਚ ਪਿਆ, ਉਹ ਤਾਂ ਅਸਲ ਵਿੱਚ ਗਰੀਬ ਨੇ, ਕਿਉਂਕਿ ਜਦੋਂ ਜਾਣਗੇ ਖਾਲੀ ਹੱਥ ਜਾਣਗੇ। ਜਿਨ ਕੈ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਹੀਰ, ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਨਾਮ ਰੂਪ ਹੋ ਕੇ ਤੂੰ ਵਸਦਾ, ਉਹ ਗੁਣਾਂ ਦੇ ਭੰਡਾਰੇ ਹਨ। ਜਿਨ੍ਹਾਂ ਦੇ ਪੱਲੇ ਨਾਮ ਰੂਪੀ ਧਨ ਹੈ, ਨਾਮ ਧਨ ਜਿਸ ਜਨ ਕੈ ਪਾਲੈ ਸੋਈ ਪੂਰਾ ਸਾਹਾ।
1: ਹਰ ਕਿਰਪਾ ਤੇ ਹਰ ਪਾਈ,
0: ਹਰੀ ਵਾਹਿਗੁਰੂ ਕੀ ਕਿਰਪਾ ਦੇ ਨਾਲ ਹੀ ਹਰੀ ਪਰਮਾਤਮਾ ਦਾ ਜਿਹੜਾ ਨਾਮ ਹੈ ਉਹ ਪ੍ਰਾਪਤ ਹੁੰਦਾ ਹੈ। ਨਾਮ ਜਪਣ ਨਾਲ ਵਾਹਿਗੁਰੂ ਕੀ ਪ੍ਰਾਪਤੀ ਵੀ ਵਾਹਿਗੁਰੂ ਕੀ ਆਪਣੀ ਕਿਰਪਾ ਨਾਲ ਹੀ ਹੁੰਦੀ ਹੈ।
1: ਆਪ ਹਰ ਘੱਲੈ,
0: ਜਦੋਂ ਆਪ ਅਕਾਲ ਪੁਰਖ ਵਾਹਿਗੁਰੂ ਘੱਲਦਾ ਭੇਜਦਾ ਹੈ ਸੰਸਾਰ ਵਿੱਚ ਜੀਵਾਂ ਨੂੰ, ਤੇ ਉਹਨਾਂ ਨੂੰ ਭੇਜ ਦਿੰਦਾ ਹੈ ਸਤਿਗੁਰਾਂ ਦੇ ਪਾਸ। ਜਦੋਂ ਗੁਰੂ ਕੀ ਸ਼ਰਨ ਵਿੱਚ ਜੀਵ ਨੂੰ ਭੇਜ ਦੇਵੇ ਸ੍ਰੀ ਅਕਾਲ ਪੁਰਖ ਵਾਹਿਗੁਰੂ ਸ਼ੁਭ ਮਤ ਬਖਸ਼ਿਸ਼ ਕਰਕੇ, ਫਿਰ ਉਸ ਵਾਹਿਗੁਰੂ ਕੇ ਪ੍ਰਤੱਖ ਰੂਪ ਸਤਿਗੁਰਾਂ ਦੀ ਕਿਰਪਾ ਨਾਲ ਨਾਮ ਰੂਪੀ ਧਨ ਦੀ ਪ੍ਰਾਪਤੀ ਹੁੰਦੀ ਹੈ, ਤੇ ਨਾਮ ਰੂਪੀ ਧਨ ਦੇ ਸਦਕਾ ਉਸ ਅਕਾਲ ਪੁਰਖ ਵਾਹਿਗੁਰੂ ਕੀ ਪ੍ਰਾਪਤੀ ਹੋ ਜਾਂਦੀ ਹੈ। ਇਹ ਪਾਵਨ ਉਪਦੇਸ਼ ਸਤਿਗੁਰੂ ਜੀ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤਾ ਹੈ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਅੱਗੇ

0: ਭੈਣਜੀ ਕੀ ਹਾਲ ਹੈ ਪਿੱਠ ਦਰਦ ਦਾ?
1: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
0: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654 9 2।

0: ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: आप सुन रहे हैं पुण्य दर्शन।

ਰੇਡੀਓ ਹਾਂਜੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ੍ਰੀ ਅਕਾਲ, ਆਦਾਬ, ਸਲਾਮ, ਨਮਸਤੇ, ਗੁੱਡ ਮਾਰਨਿੰਗ। ਆਸ ਕਰਦੇ ਹਾਂ ਸਾਰਿਆਂ ਦਾ ਦਿਨ ਬਹੁਤ ਹੀ ਸੋਹਣਾ ਚੜ੍ਹਿਆ ਹੋਏਗਾ। ਇੱਕ ਵਾਰੀ ਫਿਰ ਤੋਂ ਹੱਸਦੇ ਮੁਸਕਰਾਉਂਦੇ ਢੇਰ ਸਾਰੀਆਂ ਆਸਾਂ ਉਮੀਦਾਂ ਅੱਜ ਦੇ ਦਿਨ ਤੋਂ ਲਾ ਕੇ ਨਿਕਲ ਤੁਰੇ ਹੋਗੇ ਘਰਾਂ ਤੋਂ, ਅਤੇ ਜਾਂ ਫਿਰ ਚੱਲ ਰਹੀਆਂ ਹੋਣਗੀਆਂ ਤਿਆਰੀਆਂ। ਜਿੱਥੇ ਵੀ ਕਿਤੇ ਉਹ ਆਸ ਕਰਦੇ ਹਾਂ ਰਾਜੀ ਖੁਸ਼ੀ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ। ਅੱਜ ਦੇ ਦਿਨ ਲਈ ਜੋ ਵੀ ਤੁਸੀਂ ਆਸਾਂ ਉਮੀਦਾਂ ਲਾਈਆਂ ਨੇ, ਜੋ ਵੀ ਮਨ ਦੇ ਵਿੱਚ ਧਾਰ ਕੇ ਘਰਾਂ ਤੋਂ ਬਾਹਰ ਕਦਮ ਧਰੇ, ਉਹ ਸਭ ਆਸਾਨ ਜਿਹੇ ਤਰੀਕੇ ਦੇ ਨਾਲ ਤੁਹਾਡਾ ਪੂਰਾ ਹੋਵੇ। ਸੋਹਣੇ ਵਧੀਆ ਤਰੀਕੇ ਦੇ ਨਾਲ ਕੰਮ ਕਾਰ ਨਿਬੇੜ ਕੇ ਸੋਹਣੀਆਂ ਅਤੇ ਨੇਕ ਕਮਾਈਆਂ ਕਰਕੇ ਘਰਾਂ ਨੂੰ ਵਾਪਸੀ ਹੋਵੇ। ਅੜੇ ਫੜੇ ਕੰਮ ਤੁਹਾਡੇ ਨੇਪਰੇ ਚੜ੍ਹਨ, ਇਸੇ ਅਰਦਾਸ ਦੇ ਨਾਲ ਉਹ ਵਧਦੇ ਅੱਗੇ। ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ। ਸੋਹਣੀਆਂ ਅਤੇ ਨੇਕ ਕਮਾਈਆਂ ਘਰਾਂ ਦੇ ਵਿੱਚ ਤੰਦਰੁਸਤੀ ਲੈ ਕੇ ਆਉਣ, ਚੜ੍ਹਦੀ ਕਲਾ ਲੈ ਕੇ ਆਉਣ, ਇੱਜ਼ਤ ਪੱਤ ਲੈ ਕੇ ਆਉਣ, ਆਪਸ ਦੇ ਵਿੱਚ ਪਿਆਰ ਲੈ ਕੇ ਆਉਣ, ਇਸੇ ਅਰਦਾਸ ਦੇ ਨਾਲ ਉਹ ਵਧਦੇ ਹਾਂ ਕਿ ਅੱਜ 4 ਤਰੀਕ ਹੋ ਗਈ ਆ, ਜੂਨ ਦਾ ਮਹੀਨਾ, ਅੱਜ ਦਿਨ ਵੀਰਵਾਰ ਦਾ। ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਸ਼ਬਦ ਕੀਰਤਨ ਦਾ ਸਰਵਣ ਕਰਦੇ ਅੱਗੇ ਮਿਲਾਂਗੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਦੇ ਲਈ। ਰੇਡੀਓ ਹਾਂਜੀ 1674।

0: रेडियो हाँ जी 1674 प्रोग्राम हाँ जी मेलबर्न। मैं रणजोत सिंह आस करता कि तुसी सब राजी खुशी होगे, चढ़दी कला च होगे, ठंड तो बचे होगे। तो इस ठंडी ठंडी सवेर दे विच तुहाडा स्वागत। जेकर तुसी किसी ठंडे शहर चो इस टाइम सुन रहे हो, तो जे किसी निघे जां फिर गर्म थां तो सुन रहे हो, तो सुन दे विच गल तुहानू थोड़ी अटपटी लगती होगी। सवेरे सवेरे सवेर किदां ठंडी होगी, तो तुहाडे लई फिर ठंडी ठंडी सत श्री अकाल, तो निघी निघी सत श्री अकाल उन्हां दे लई जिहड़े ठंडी थां दे उत्ते ने। सो मौसम दे उत्ते इक झाती मार लैंदे आ कि किदां दा आस्ट्रेलिया दे विच रहण वाला। ट्रैफिक दे उत्ते झाती मारांगे इस हिस्से दे विच, ते आए हुए तुहाडे सुख ने। जेकर तुहाडे कोल कोई जानकारी किसे किस्म दी ਸਾਂਝੀ ਕਰਨ ਲਈ ਹੋਵੇ ਤਾਂ ਤੁਸੀਂ ਸਾਨੂੰ 044-717-1674 ਦੇ ਉੱਤੇ ਭੇਜ ਸਕਦੇ ਹੋ, 044-717-1674, ਜਾਂ ਫਿਰ ਤੁਸੀਂ ਸਾਨੂੰ ਫੇਸਬੁੱਕ ਦੇ ਉੱਤੇ ਮੈਸੇਜ ਕਰ ਸਕਦੇ ਹੋ। ਸਭ ਤੋਂ ਪਹਿਲਾਂ ਜੇ ਆਪਾਂ ਸਿਡਨੀ ਤੋਂ ਸ਼ੁਰੂਆਤ ਕਰੀਏ ਤਾਂ ਅੱਜ 20 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਅੱਜ ਧੁੱਪ ਵੀ ਹੈ, ਹਲਕੇ ਜਿਹੇ ਮੀਂਹ ਦੇ ਚਾਂਸ ਨੇ ਲਗਭਗ ਨਾ ਦੇ ਬਰਾਬਰ, ਪਰ ਹਲਕੀ ਤੋਂ ਦਰਮਿਆਨੀ ਗਤੀ ਦੇ ਵਿੱਚ ਹਵਾਵਾਂ ਵੈਸਟ ਵਾਲੇ ਪਾਸਿਓਂ ਜ਼ਰੂਰ ਵਗਦੀਆਂ ਨਜ਼ਰ ਆ ਰਹੀਆਂ ਨੇ। ਮੈਲਬਨ ਦੇ ਵਿੱਚ ਅੱਜ ਠੰਡ ਕਾਫੀ ਹੈ, ਅਤੇ ਠੰਡ ਦੇ ਨਾਲ ਨਾਲ ਅੱਗੇ ਹੋਰ ਵੀ ਠੰਡ ਵਧਣੀ ਹੈ, ਕਿਉਂਕਿ ਮੀਂਹ ਦੇ ਚਾਂਸ ਕਾਫੀ ਨੇ। ਵੈਸੇ ਤਾਂ ਹੋ ਸਕਦਾ ਕਈ ਇਲਾਕਿਆਂ ਦੇ ਵਿੱਚ ਮੀਂਹ ਪੈ ਰਹੇ ਹੋਣ, ਪਰ ਜੇ ਨਹੀਂ ਤਾਂ ਅੱਗੇ ਚੱਲ ਕੇ ਆਸਾਰ ਬਣਨਗੇ। 90% ਚਾਂਸ ਨੇ ਅੱਜ 10 to 20 ਮਿਲੀਮੀਟਰ ਤੱਕ ਮੀਂਹ ਪੈਣ ਦੇ, ਯਾਨੀ ਕਿ ਅੱਜ ਕਾਫੀ ਜ਼ਿਆਦਾ ਮੀਂਹ ਦੀ ਮਾਤਰਾ ਦੱਸੀ ਜਾ ਰਹੀ। ਮੈਲਬਨ 'ਚ ਹੋਰ ਕੋਈ ਰੰਗ ਨਹੀਂ ਨਜ਼ਰ ਆ ਰਿਹਾ ਅੱਜ ਮੀਂਹ ਤੋਂ ਇਲਾਵਾ। ਅਤੇ ਅੱਜ ਇਸ ਟਾਈਮ ਸਵੇਰੇ ਸਵੇਰੇ ਦੇ ਸਮੇਂ 11 ਦੇ ਆਸ ਪਾਸ ਤਾਪਮਾਨ ਹੈ, ਮਹਿਸੂਸ ਤੁਸੀਂ 8 ਦੇ ਆਸ ਪਾਸ ਕਰ ਰਹੇ ਹੋ। ਅੱਜ ਜ਼ਿਆਦਾ ਤੋਂ ਜ਼ਿਆਦਾ 12 ਤੱਕ ਹੀ ਜਾਣਾ। ਸੋ ਬੱਚਿਆਂ ਨੂੰ ਜੇ ਸਕੂਲ ਭੇਜ ਰਹੇ ਹੋ ਤਾਂ ਉਸ ਹਿਸਾਬ ਦੇ ਨਾਲ ਲੀੜੇ ਕੱਪੜੇ ਤੁਸੀਂ ਪਾਇਓ, ਕਿਉਂਕਿ ਮੀਂਹ ਦੇ ਆਸਾਰ ਬਣ ਸਕਦੇ ਨੇ। ਬਾਕੀ ਜਿਹੜੇ ਤੁਸੀਂ ਇਲਾਕੇ 'ਚ ਰਹਿੰਦੇ ਹੋ ਇੱਕ ਵਾਰੀ ਜ਼ਰੂਰ ਚੈੱਕ ਤੁਸੀਂ ਕਰ ਲਿਓ। ਕਈ ਇਲਾਕਿਆਂ ਦੇ ਵਿੱਚ ਤੇਜ਼ ਹਨੇਰੀਆਂ ਵੀ ਵਗਣ ਦੇ ਆਸਾਰ ਨੇ ਅੱਜ ਦੇ ਦਿਨ। ਸੋ ਉਹਦਾ ਵੀ ਤੁਸੀਂ ਖਿਆਲ ਕਰ ਲਿਓ, ਯਾਨੀ ਕਿ ਮੌਸਮ ਦੇ ਵਿੱਚ ਕੁੱਲ ਮਿਲਾ ਕੇ ਖਰਾਬੀ ਹੈ। ਇੱਕ ਲੰਮੀ ਲਿਸਟ ਆ ਅੱਜ ਦੇ ਦਿਨ। ਸੋ ਤੁਸੀਂ ਜਿੱਥੇ ਵੀ ਰਹਿੰਦੇ ਹੋ ਬਿਹਤਰ ਆ ਉੱਥੋਂ ਦੇ ਹਿਸਾਬ ਦੇ ਨਾਲ ਇੱਕ ਵਾਰੀ ਜ਼ਰੂਰ ਧਿਆਨ ਮਾਰ ਲਿਓ। ਮੈਲਬਨ ਦੀ ਗੱਲ ਕਰ ਰਹੇ ਹਾਂ, ਬ੍ਰਿਸਬੇਨ ਅੱਜ 22 ਤਾਪਮਾਨ ਹੈ, ਸੋਹਣੀ ਧੁੱਪ ਖਿੜੂਗੀ, ਬੜਾ ਸੋਹਣਾ ਪਿਆਰਾ ਮੌਸਮ ਹੈ। ਅਤੇ ਇਸ ਮੌਸਮ ਦਾ ਆਨੰਦ ਮਾਨਣ ਵਾਲਾ ਮੌਸਮ ਹੈ, ਇਸ ਮੌਸਮ ਦਾ ਤੁਸੀਂ ਮਾਣੋ ਆਨੰਦ। ਵੈਸਟ ਵਾਲੇ ਪਾਸੇ 20 to 30 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਦੇ ਨਾਲ ਹਵਾਵਾਂ ਸ਼ਾਮ ਦੇ ਸਮੇਂ ਵਗ ਸਕਦੀਆਂ ਨੇ। ਅਤੇ ਬਾਕੀ ਸਭ ਠੀਕ ਠਾਕ ਨਜ਼ਰ ਆ ਰਿਹਾ। ਸੋ ਫਿਲਹਾਲ ਤੁਸੀਂ ਇਸ ਸੋਹਣੇ ਮੌਸਮ ਦਾ ਆਨੰਦ ਮਾਣ ਸਕਦੇ ਹੋ। ਅਤੇ ਇਸ ਸੋਹਣੇ ਮੌਸਮ ਦੇ ਉੱਤੇ ਮੇਰਾ ਵੈਬਸਾਈਟ ਵੀ ਅਟਕ ਗਈ, ਅਤੇ ਹੁਣ ਆਪਾਂ ਪਰਥ ਵੱਲ ਨੂੰ ਚੱਲਦੇ ਹਾਂ। ਪਰਥ ਦੇ ਵਿੱਚ ਸਵੇਰੇ ਸਵੇਰੇ ਠੰਡ ਆ, 7-8 ਦੇ ਆਸ ਪਾਸ ਤਾਪਮਾਨ ਹੈ, 19 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਅੱਜ ਸੋਹਣੀ ਧੁੱਪ ਖਿੜੂਗੀ, ਯਾਨੀ ਕਿ ਅੱਜ ਸਾਰਾ ਦਿਨ ਬੜਾ ਵਧੀਆ ਮੌਸਮ ਰਹਿਣ ਵਾਲਾ। ਅਤੇ ਐਡੀਲੇਡ ਦੇ ਵਿੱਚ ਵੀ ਅੱਜ ਮੀਂਹ ਆ, 80% ਚਾਂਸ 1 to 5 ਮਿਲੀਮੀਟਰ ਤੱਕ ਮੀਂਹ ਪੈਣ ਦੇ, ਅਤੇ ਨਾਲ 25 to 35 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਦੇ ਨਾਲ ਹਵਾਵਾਂ ਸਾਊਥ ਵੈਸਟ ਵਾਲੇ ਪਾਸਿਓਂ। ਸੋ ਅੱਜ ਦੇ ਦਿਨ ਇੱਥੇ ਵੀ ਤੁਸੀਂ ਨਾਲ ਛਤਰੀ ਅਤੇ ਜੈਕਟਾਂ ਜੁਕਟਾਂ ਜਿਹੜੀਆਂ ਨੇ ਰੇਨਕੋਟ ਵਗੈਰਾ ਉਹ ਰੱਖ ਕੇ ਨਿਕਲਿਓ, ਜ਼ਿਆਦਾ ਬਿਹਤਰ ਹੈ। ਤਾਪਮਾਨ 15 ਤੱਕ ਹੀ ਸਿਮਟ ਰਿਹਾ, ਤਾਂ ਮਤਲਬ ਕਿ ਠੰਡ ਰਹੂਗੀ ਸਾਰਾ ਦਿਨ। ਹੁਬਾੜ ਦੇ ਵਿੱਚ ਵੀ ਅੱਜ ਮੀਂਹ ਆ, 90% ਚਾਂਸ 5 to 10 ਮਿਲੀਮੀਟਰ ਤੱਕ ਮੀਂਹ ਪੈਣ ਦੇ, ਅਤੇ ਇੱਥੇ ਵੀ ਤੇਜ਼ ਹਵਾਵਾਂ ਸਾਊਥ ਵਾਲੇ ਪਾਸੇ ਪਰੇਸ਼ਾਨ ਕਰ ਸਕਦੀਆਂ ਨੇ। ਤਾਪਮਾਨ 11 ਤੱਕ ਸਿਮਟਦਾ ਨਜ਼ਰ ਆ ਰਿਹਾ, ਸਵੇਰੇ ਸਵੇਰੇ ਵੀ ਠੰਡ ਆ। ਅਤੇ ਕੈਨਬਰਾ ਦੇ ਵਿੱਚ ਤਾਂ ਮਾਈਨਸ ਤੁਸੀਂ ਮਹਿਸੂਸ ਕਰ ਰਹੇ ਹੋ ਤਾਪਮਾਨ, ਅਤੇ 7.4 ਤਾਪਮਾਨ, ਯਾਨੀ ਕਿ ਠੰਡ ਅਤੇ ਕਾਫੀ ਜ਼ਿਆਦਾ ਠੰਡ, ਅਤੇ 11 ਤਾਪਮਾਨ, ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ ਅੱਜ। ਤੇਜ਼ ਹਨੇਰੀਆਂ ਵਗ ਸਕਦੀਆਂ ਨੇ, ਮੀਂਹ ਦੇ ਚਾਂਸ 50% ਨੇ, 1 ਮਿਲੀਮੀਟਰ ਤੱਕ ਮੀਂਹ ਪੈ ਸਕਦਾ। ਅਤੇ ਨੌਰਥ ਵੈਸਟ 25 to 35 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਦੇ ਨਾਲ ਹਵਾਵਾਂ ਸ਼ੋਅ ਕਰ ਰਿਹਾ। ਸੋ ਅੱਜ ਦੇ ਦਿਨ ਚਾਂਸ ਨੇ ਜ਼ਿਆਦਾਤਰ ਦੁਪਹਿਰੇ ਅਤੇ ਸ਼ਾਮ ਦੇ ਸਮੇਂ ਮੌਸਮ 'ਚ ਖਰਾਬੀ ਰਹਿਣ ਦੇ। ਡਾਰਵਿਨ 'ਚ ਗਰਮੀ ਉਸੇ ਤਰ੍ਹਾਂ ਹੀ, 31 ਤਾਪਮਾਨ, ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ। ਸੋ ਇਸ ਮੌਸਮ ਦੇ ਵਿੱਚ ਤੁਸੀਂ ਖਿਆਲ ਕਰਿਓ, ਡਰਾਈਵ ਧਿਆਨ ਦੇ ਨਾਲ ਕਰਿਓ, ਸੜਕਾਂ ਦੇ ਉੱਤੇ ਹੋ ਅਤੇ ਪੇਸ਼ੈਂਸ ਬਣਾਈ ਰੱਖਿਓ। ਮੋਬਾਈਲ ਦੇ ਉੱਤੇ ਪਈ ਉਂਗਲਾਂ ਤੁਹਾਡੀਆਂ ਨਾ ਜਾਣ, ਮਹਿੰਗੀਆਂ ਪੈ ਸਕਦੀਆਂ ਨੇ। ਗੱਡੀ ਰਫ਼ਤਾਰ ਦੇ ਵਿੱਚ ਹੀ ਚਲਾਇਓ। ਜੇਕਰ ਕੋਈ ਕਿਸੇ ਕਿਸਮ ਦੀ ਤੁਹਾਨੂੰ ਵਿਕਟੋਰੀਆ ਦੇ ਵਿੱਚ ਸਮੱਸਿਆ ਨਜ਼ਰ ਆਉਂਦੀ ਹੈ ਤਾਂ 13-11-70 ਦੇ ਉੱਤੇ ਕਾਲ ਕਰਿਓ। ਜੇ ਕੋਈ ਐਮਰਜੈਂਸੀ ਆ ਤਾਂ 000 ਦੇ ਉੱਤੇ ਕਾਲ ਕਰ ਲਿਓ, ਅਤੇ ਜੇ ਕੋਈ ਸਾਡੇ ਤੱਕ ਪਹੁੰਚਾਉਣ ਵਾਲੀ ਜਾਣਕਾਰੀ ਹੈ ਤਾਂ 044-717-1674 ਦੇ ਉੱਤੇ ਮੈਸੇਜ ਕਰ ਸਕਦੇ ਹੋ। ਇੱਕ ਹਾਲ ਹੀ ਦੇ ਵਿੱਚ ਜਿਹੜੀ ਅਪਡੇਟ ਆਈ ਆ ਉਹ ਰੌਕਸਬਰਗ ਪਾਰਕ ਤੋਂ ਆ, ਜਿੱਥੇ ਕਿ ਕਾਫੀ ਜ਼ਿਆਦਾ ਟ੍ਰੈਫਿਕ ਨਜ਼ਰ ਆ ਰਹੀ ਆ ਐਟਕਨ ਬੁਲੇਵਾਰਡ ਦੇ ਉੱਤੇ। ਸੋ ਸਿਟੀ ਬਾਉਂਡ ਵਾਲੇ ਪਾਸੇ ਦੀਆਂ ਲੇਨਾਂ ਐਟਕਨ ਬੁਲੇਵਾਰਡ ਦੇ ਉੱਤੇ ਇਸ ਟਾਈਮ ਦੇ ਉੱਤੇ ਬਲੋਕ ਹੀ ਨੇ। ਲਗਭਗ ਇੱਕ ਐਕਸੀਡੈਂਟ ਹੋਇਆ ਵਾ ਅਤੇ ਇਸ ਵਜ੍ਹਾ ਦੇ ਕਰਕੇ ਇੱਥੇ ਸਮੱਸਿਆ ਆ ਰਹੀ ਆ। ਲੋਕ ਮਿਕਲਮ ਰੋਡ ਵਰਤੋਂ ਦੇ ਵਿੱਚ ਲਿਆ ਰਹੇ ਨੇ ਅਤੇ ਮਿਕਲਮ ਰੋਡ ਪਹਿਲਾਂ ਹੀ ਬੜੀ ਬਿਜ਼ੀ ਹੁੰਦੀ ਹੈ, ਸੋ ਇਸ ਕਰਕੇ ਇੱਧਰਲੇ ਪਾਸੇ ਵੀ ਟ੍ਰੈਫਿਕ ਕਾਫੀ ਜ਼ਿਆਦਾ ਤੁਹਾਨੂੰ ਮਿਲਣ ਦੇ ਆਸਾਰ ਨੇ। ਫਿਲਹਾਲ ਬਾਕੀ ਸਭ ਕੁਛ ਠੀਕ ਠਾਕ ਆ, ਕੋਈ ਖਾਸ ਵੱਡੀ ਕੋਈ ਹੋਰ ਅਪਡੇਟ ਨਹੀਂ ਹੈ ਜਿਹੜੀ ਕਿ ਸੋਹਣੀ ਗੱਲ ਹੈ, ਪਰ ਸਵੇਰੇ ਸਵੇਰੇ ਦੇ ਸਮੇਂ ਟ੍ਰੈਫਿਕ ਜ਼ਰੂਰ ਆ। ਸੋ ਇਸ ਟ੍ਰੈਫਿਕ ਦੇ ਨਾਲ ਜੇਕਰ ਦੋ ਚਾਰ ਹੋ ਰਹੇ ਹੋ ਤਾਂ ਖਿਆਲ ਰਵੇ ਕਿ ਟ੍ਰੈਫਿਕ ਤਾਂ ਸਵੇਰੇ ਸਵੇਰੇ ਦੇ ਸਮੇਂ ਰਹਿਣੀ ਆ ਅਤੇ ਇਸ ਟ੍ਰੈਫਿਕ ਦੇ ਵਿੱਚ ਤੁਸੀਂ ਨਾਲ ਦੀ ਨਾਲ ਪੇਸ਼ੈਂਸ ਵੀ ਲੈ ਕੇ ਚੱਲਣਾ। ਸੋ ਸਿਡਨੀ ਦੇ ਵਿੱਚ ਹੋ, ਚਾਹੇ ਤੁਸੀਂ ਬ੍ਰਿਸਬੇਨ ਦੇ ਵਿੱਚ ਹੋ, ਚਾਹੇ ਤੁਸੀਂ ਐਡੀਲੇਡ ਦੇ ਵਿੱਚ, ਸ਼ਹਿਰ ਛੋਟਾ ਹੋਵੇ ਤਾਂ ਉੱਥੇ ਛੋਟੀ ਜਾਂ ਹਲਕੀ ਟ੍ਰੈਫਿਕ ਵੀ ਜ਼ਿਆਦਾ ਤੰਗ ਪਰੇਸ਼ਾਨ ਕਰਦੀ, ਸਾਨੂੰ ਉਹ ਹੀ ਵੱਧ ਲੱਗਦੀ ਹੈ। ਅਤੇ ਜਿੱਥੇ ਵੀ ਕਿਤੇ ਹੋ, ਬਸ ਇਹ ਆ ਕਿ ਕਈ ਚੀਜ਼ਾਂ ਤੁਹਾਡੇ ਹੱਥ ਵੱਸ ਹੁੰਦੀਆਂ ਨੇ, ਕਈ ਤੁਹਾਡੇ ਹੱਥ ਵੱਸ ਨਹੀਂ ਹੁੰਦੀਆਂ। ਇਹ ਚੀਜ਼ ਜ਼ਰੂਰ ਧਿਆਨ ਦੇ ਵਿੱਚ ਰਹੇ ਅਤੇ ਜੇ ਤੁਹਾਡੇ ਕੋਲ ਕੋਈ ਹੁੰਦੀ ਹੈ ਜਾਣਕਾਰੀ ਤਾਂ ਉਹ ਤੁਸੀਂ ਸਾਨੂੰ ਭੇਜ ਸਕਦੇ ਹੋ, ਅਤੇ ਭੇਜ ਕੇ ਅਤੇ ਤੁਸੀਂ ਉੱਤੇ ਹੈਸ਼ਟੈਗ ਜਿਹਾ ਪਾ ਸਕਦੇ ਹੋ ਤਾਂ ਕਿ ਸਾਨੂੰ ਪਤਾ ਲੱਗ ਜਾਏ ਕਿ ਆਹ ਇੰਪੋਰਟੈਂਟ ਜਾਣਕਾਰੀ ਆਪਾਂ ਸਭ ਤੋਂ ਪਹਿਲਾਂ ਪੜ੍ਹਨੀ ਹੈ। ਅਤੇ ਤੁਹਾਡੇ ਸੁੱਖ ਸੁਨੇਹਿਆਂ ਵੱਲ ਨੂੰ ਵੱਧਦੇ ਹਾਂ। ਗੁਰਵਿੰਦਰ ਜੀ ਕਹਿੰਦੇ ਨੇ ਕਿ ਦੇਸੀ ਮਹੀਨੇ ਦੀ ਸਾਂਝ ਪਾਉਂਦੇ ਨੇ, ਕਹਿੰਦੇ ਕਿ ਅੱਜ 21 ਜੇਠ ਵੀਰਵਾਰ ਦਾ ਦਿਨ, 4 ਜੂਨ ਅਤੇ 2026 ਅਤੇ ਨਾਲ ਜੂਨ 84 ਦੇ ਇਤਿਹਾਸ ਦੀ ਸਾਂਝ ਪਾਉਂਦੇ ਨੇ। ਅਤੇ ਧੰਨਵਾਦ ਤੁਹਾਡਾ, ਮਿਹਰਬਾਨੀ। ਗੁਰਿੰਦਰ ਖਿੰਨਾ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਗੁੱਡ ਮੋਰਨਿੰਗ, ਅਤੇ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਬਹੁਤ ਬਹੁਤ ਪਿਆਰ ਐਂਬਰ, ਗੁਰਪਾਜ, ਤਾਜਵੀਰ ਅਤੇ ਸਾਰੀ ਦੀ ਸਾਰੀ ਖਿੰਡਾ ਫੈਮਿਲੀ ਦੇ ਵੱਲੋਂ, ਅਤੇ ਲਵਜੋਤ ਧੁਨਾ ਜੀ, ਧੁਨਾ ਜ਼ਿਲੁਰ ਮੋਗੇ ਵਾਲੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਇਕਬਾਲ ਸੈਣੀ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਐਡੀਲੇਟ ਤੋਂ, ਕਹਿੰਦੇ ਨੇ ਕਿ ਸਭ ਦਾ ਦਿਨ ਖੁਸ਼ੀਆਂ ਭਰਿਆ ਹੋਵੇ। ਗੁਰਦੀਪ ਦਿਓਲ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਬਹੁਤ ਸੋਹਣਾ, ਕਹਿੰਦੇ ਨੇ ਕਿ ਅੱਜ ਦਾ ਦਿਨ ਰਵੇ। ਬਲਗੂਲਗਾ ਤੋਂ ਮੈਸੇਜ ਕਰਦੇ ਨੇ, ਬਲਗੂਲਗਾ ਕਿਵੇਂ ਭਾਈ ਮੌਸਮ, ਉੱਥੇ ਕੀ ਚੱਲ ਰਿਹਾ ਮਾਹੌਲ ਚਾਲ, ਅਤੇ ਵਾਹਿਗੁਰੂ ਦਾ ਸ਼ੁਕਰ ਕਰਦੇ ਨੇ। ਜਤਿੰਦਰ ਕੌਰ ਜੀ ਗੁੱਡ ਮੋਰਨਿੰਗ ਸਾਰਿਆਂ ਦੇ ਲਈ ਭੇਜਦੇ ਨੇ। ਸੰਦੀਪ ਸਿੰਘ ਰੱਖੜਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਲਵਲੀ ਜਿਹਾ ਦਿਨ ਰਵੇ ਸਾਰਿਆਂ ਦਾ ਅਤੇ ਡਰਾਈਵ ਧਿਆਨ ਦੇ ਨਾਲ ਕਰਿਓ। ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਨੇ ਕਿ ਜ਼ਿੰਦਗੀ ਦੇ ਵਿੱਚ ਹਲਚਲ ਕਰਕੇ ਤੁਸੀਂ ਅਸ਼ਾਂਤ ਨਹੀਂ ਹੋ, ਬਲਕਿ ਤੁਸੀਂ ਖੁਦ ਅਸ਼ਾਂਤ ਹੋ। ਇਸੇ ਲਈ ਜ਼ਿੰਦਗੀ ਦੇ ਵਿੱਚ ਹਲਚਲ ਹੈ, ਵੇਖਣ ਦਾ ਨਜ਼ਰੀਆ ਵਾ ਇੱਧਰੋਂ ਉੱਧਰ ਨੂੰ, ਅਤੇ ਇਹ ਨਜ਼ਰੀਆ ਓਸ਼ੋ ਦੀ ਕਲਮ ਤੋਂ ਸਾਡੇ ਨਾਲ ਸਾਂਝਾ ਕਰਦੇ ਨੇ। ਸੁਖਦੀਪ ਸਿੰਘ ਘੁੰਮਣ ਜੀ ਬਹੁਤ ਮਿਹਰਬਾਨੀ ਜੀ, ਸਵੇਰੇ ਸਵੇਰੇ ਪਿਆਰੀਆਂ ਸੋਹਣੀਆਂ ਚੀਜ਼ਾਂ ਲੱਭ ਕੇ ਸ਼ੇਅਰ ਕਰਨ ਦੇ ਲਈ। ਸੋਨੂੰ ਬਰਾੜ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਪੈਕਨਮ ਤੋਂ ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਦੇ ਲਈ ਭੇਜਦੇ ਨੇ। ਮਾਨਸਾ ਮੈਲਬਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸ਼ਾਨਦਾਰ ਸੁੰਦਰ ਸਵੇਰ ਦੀ ਕਾਮਨਾ ਕਰਦੇ ਨੇ। ਸਾਰਿਆਂ ਦਾ ਦਿਨ ਖੁਸ਼ਹਾਲ ਬਣਾਉਣ ਦੇ ਲਈ ਕਹਿੰਦੇ ਨੇ ਕਿ ਧੰਨਵਾਦ, ਜਿਉਂਦੇ ਵਾਸਤੇ ਰਹੋ। ਅਤੇ ਹੁਣ ਇਹ ਹੋ ਗਏ ਨੇ ਡੀਨ ਸਾਈਡ ਵਾਲੇ, ਹੁਣ ਮਿਲਟਨ ਵਾਲੇ ਨਹੀਂ ਰਹੇ, ਅਤੇ ਚਾਹ ਕੌਫੀ ਪਰ ਉਸੇ ਤਰ੍ਹਾਂ ਬਰਕਰਾਰ ਹੈ, ਸੁਭਾਅ ਉਸੇ ਤਰ੍ਹਾਂ ਬਰਕਰਾਰ ਹੈ। ਬਹੁਤ ਮਿਹਰਬਾਨੀ ਜੀ ਵਾਹਿਗੁਰੂ ਨਵੇਂ ਘਰਾਂ ਦੇ ਵਿੱਚ ਹੋਰ ਢੇਰ ਖੁਸ਼ੀਆਂ ਦੇਵੇ, ਅਤੇ ਇਸੇ ਤਰ੍ਹਾਂ ਦੇ ਨਾਲ ਸਾਂਝਾਂ ਬਣੀਆਂ ਰਹਿਣ, ਪਰਿਵਾਰਾਂ ਦੇ ਵਿੱਚ ਪਿਆਰ ਬਣਿਆ ਰਹੇ, ਘਰ ਕਿਤੇ ਵੀ ਹੋਵੇ। ਸਿੱਠੀ ਧਾਲੀਵਾਲ ਜੀ ਸਪੇਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਪਰਿਵਾਰ ਦੇ ਲਈ, ਅਤੇ ਇੱਧਰ ਜਸਵਿੰਦਰ ਕੌਰ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਦੇ ਲਈ, ਸਤਿ ਸ਼੍ਰੀ ਅਕਾਲ। ਇੱਧਰ ਸਾਡੇ ਨਾਲ ਸਾਂਝ ਪਾਉਂਦੇ ਨੇ ਜੋਸ਼ੀ ਸਾਹਿਬ ਅਤੇ ਸੰਜੂ ਗੋਗੀ ਅਤੇ ਲੱਕੀ ਸ਼ੈਪਟਨ ਤੋਂ ਸਤਿ ਸ਼੍ਰੀ ਅਕਾਲ ਦੀਆਂ ਸਾਂਝਾਂ ਪਾਉਂਦੇ ਨੇ। ਗੁੱਡ ਮੋਰਨਿੰਗ ਦੀਆਂ ਸਾਂਝਾਂ ਡਾਰੀ ਪਰਿਵਾਰ ਪਾਉਂਦਾ, ਰਿਸ਼ਪਾਲ ਸਿੰਘ ਡਾਰੀ, ਕਮਲਜੀਤ ਕੌਰ ਡਾਰੀ। ਕਾਫੀ ਦਿਨਾਂ ਬਾਅਦ ਮੈਸੇਜ ਆਇਆ ਜੀ ਤੁਹਾਡਾ, ਆਸ ਕਰਦੇ ਹਾਂ ਕਿ ਸਭ ਰਾਜ ਖੁਸ਼ੀ ਹੋਊਗਾ, ਘਰ ਦੇ ਵਿੱਚ ਸਭ ਠੀਕ ਠਾਕ ਹੋਣਗੇ, ਚੜ੍ਹਦੀ ਕਲਾ 'ਚ ਹੋਣਗੇ। ਸੰਦੀਪ ਸਿੰਘ ਦੱਤਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਵਾਹਿਗੁਰੂ ਕਿਰਪਾ ਬਣਾਈ ਰੱਖਣ। ਦੇਂਦਰ ਜੀ ਇੱਕ ਟ੍ਰੈਫਿਕ ਦੀ ਸਾਂਝ ਪਾਉਂਦੇ ਨੇ, ਕਹਿੰਦੇ ਕਾਰ ਕ੍ਰੈਸ਼ ਹੋਈ ਹੈ ਨੇੜਾ ਨੇੜੇ ਪਿੰਪਾਮਾ ਦੇ M1 ਜਦੋਂ ਤੁਸੀਂ ਗੋਲਡ ਕੋਸਟ ਵਾਲੇ ਪਾਸੇ ਨੂੰ ਜਾਂਦੇ ਹੋ। ਇੰਦਰ ਜੀ, ਇੰਦਰ ਗਰੇਵਾਲ ਜੀ ਬ੍ਰਿਸਬੇਨ ਤੋਂ ਸਾਂਝਾ ਪਾਉਂਦੇ ਨੇ, ਬਹੁਤ ਮਿਹਰਬਾਨੀ ਜੀ। ਜੇਕਰ ਇੱਧਰਲੇ ਪਾਸੇ ਨੂੰ ਕੋਈ ਜਾ ਰਿਹਾ ਤਾਂ ਇਸ ਜਾਣਕਾਰੀ ਦਾ ਲਾਭ ਲੈ ਲਿਓ, ਅਤੇ ਉਸ ਹਿਸਾਬ ਦੇ ਨਾਲ ਆਪਣਾ ਰੂਟ ਐਡਜਸਟ ਕਰ ਲਿਓ ਤੁਸੀਂ। ਅਤੇ ਹਰਚੰਦ ਢਿੱਲੋਂ ਜੀ ਧੰਨਵਾਦ, ਰਿਆਸਤ ਬੈਰਿਕ ਅਤੇ ਪਾਣੀਆਂ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਸਾਰਿਆਂ ਦੇ ਉੱਤੇ ਪਰਮਾਤਮਾ ਮਿਹਰ ਭਰਿਆ ਹੱਥ ਬਣਾਈ ਰੱਖੇ। ਮਨਜੀਤ ਸਿੰਘ ਬਟਾਲਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਰਮ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਪਰਿਵਾਰ ਦੇ ਲਈ, ਕਹਿੰਦੇ ਕਿ ਡਿਨਰ ਵਾਜ ਸ਼ਿਮਲਾ ਮਿਰਚ ਵਿਦ ਬਾਜਰਾ ਐਂਡ ਆਟਾ ਮਿਕਸ ਰੋਟੀ। ਵਾਹ, ਬਹੁਤ ਸੋਹਣਾ, ਧੰਨਵਾਦ ਭੈਣ ਜੀ, ਤੁਸੀਂ ਇਹ ਨੇਮ ਬਰਕਰਾਰ ਰੱਖਿਆ। ਅਤੇ ਹੋਰ ਵੀ ਕਿਸੇ ਨੂੰ ਆਈਡੀਆ ਚਾਹੀਦਾ ਅਤੇ ਅੱਜ ਦੇ ਲਈ ਆਈਡੀਆ ਆ ਗਿਆ ਭਾਈ ਤੁਹਾਡੇ ਨੂੰ, ਤੁਸੀਂ ਸਬਜ਼ੀ ਬਣਾਓ, ਤੁਸੀਂ ਸ਼ਿਮਲਾ ਮਿਰਚ ਵਿੱਚ ਆਲੂ ਪਾ ਕੇ ਅਤੇ ਬਾਜਰੇ ਦੀ ਰੋਟੀ ਸਿਆਲ ਦੇ ਵਿੱਚ, ਅਤੇ ਉੱਦਾਂ ਹੀ ਬਹੁਤ ਵਧੀਆ, ਅਤੇ ਘਿਓ ਦੇ ਨਾਲ ਚੋਪੜ ਕੇ ਅਤੇ ਤੁਸੀਂ ਆਨੰਦ ਮਾਣੋ ਤੁਸੀਂ। ਅਤੇ ਚਾਹੇ ਤੁਸੀਂ ਲੰਚ ਬਣਾ ਲਓ, ਚਾਹੇ ਤੁਸੀਂ ਡਿਨਰ ਬਣਾ ਲਓ, ਇੱਕ ਆਈਡੀਆ ਆ ਗਿਆ ਤੁਹਾਡੇ ਕੋਲ। ਗਾਬਾ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਚੁੱਕੇ ਜੀ। ਪ੍ਰਿਆ ਜੀ, ਅਮਿਤ ਜੀ, ਸ਼ਾਇਨ ਜੀ, ਕੁਲਦੀਪ ਸਿੰਘ ਜੀ ਕਹਿੰਦੇ ਨੇ ਕਿ ਸਭ ਦਾ ਦਿਨ ਵਧੀਆ ਰਹੇ, ਸਤਿ ਸ਼੍ਰੀ ਅਕਾਲ ਭੇਜਦੇ ਨੇ ਮੰਨਤ। ਅਤੇ ਫਤਿਹ ਦੇ ਮੰਮੀ ਕਹਿੰਦੇ ਨੇ ਕਿ ਫੋਨ ਨਹੀਂ ਲੱਗ ਰਿਹਾ। ਨਹੀਂ, ਫੋਨ 'ਤੇ ਲੱਗੇ ਪਏ ਆ ਜੀ, ਬਾਕੀਆਂ ਦੇ ਸਾਰਿਆਂ ਦੇ ਹੀ ਫੋਨ ਲੱਗੇ ਪਏ ਆ, ਤੁਹਾਡੇ ਵਾਲੇ ਪਾਸੋਂ ਨਾ ਕੋਈ ਹੋਵੇ ਸਮੱਸਿਆ। ਅਤੇ ਹੁਣ ਇਸ ਟਾਈਮ 'ਤੇ ਵੈਸੇ ਲਾਈਨਾਂ ਸਾਰੀਆਂ ਬਿਜ਼ੀ ਨੇ, ਹੁਣ ਫਿਰ ਜਦੋਂ ਇੱਕ ਅੱਧੀ ਕੋਈ ਲਾਈਨ ਵਿਹਲੀ ਹੋਊਗੀ ਫਿਰ ਤੁਸੀਂ ਕਾਲ ਲਾਇਓ, ਪਰ ਫੋਨ ਦੇ ਵਿੱਚ ਤਾਂ ਕੋਈ ਜੇ ਨੁਕਸ ਹੁੰਦਾ ਤਾਂ ਫਿਰ ਇੱਕ ਮਿੰਟ ਮੈਂ ਚੈੱਕ ਕਰਾਂ। ਹਾਂ, ਫਿਰ ਬਾਕੀਆਂ ਦੇ ਵੀ ਨਹੀਂ ਲੱਗਣੇ, ਬਾਕੀ ਸਾਰਿਆਂ ਦੇ ਫੋਨ ਇਸ ਟਾਈਮ ਲੱਗੇ ਪਏ ਨੇ। ਆਪਣੇ ਲਈ ਚੰਗਾ ਸੋਚੋ, ਗਲਤ ਅਤੇ ਦੁਨੀਆ ਤੁਹਾਡੇ ਬਾਰੇ ਸੋਚਦੀ ਹੀ ਆ। ਸਤਿ ਸ਼੍ਰੀ ਅਕਾਲ ਰੇਡੀਓ ਹਾਂਜੀ ਅਤੇ ਸਾਰੇ ਸੁਣਨ ਵਾਲਿਆਂ ਦੇ ਲਈ। ਕਹਿੰਦੇ ਕਿ ਵਾਹਿਗੁਰੂ ਸਾਰਿਆਂ 'ਤੇ ਮਿਹਰ ਭਰਿਆ, ਹੱਥ ਰੱਖੇ ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ, ਸਭਨਾਂ ਦੇ ਦੁੱਖ ਦੂਰ ਹੋਣ, ਅਰਦਾਸਾਂ ਸਭ ਦੀਆਂ ਮਨਜ਼ੂਰ ਹੋਣ, ਅਤੇ ਸਭਨਾਂ ਦੀ ਮਿਹਨਤ ਨੂੰ ਫੁੱਲ ਪਾਵੇ ਰੱਬ, ਸਭਨਾਂ ਦੇ ਦਿਨ ਸੁੱਖ ਸੁੱਖਾਂ ਦੇ ਨਾਲ ਚੜ੍ਹਾਉਣਾ। ਅੰਮ੍ਰਿਤ ਜੀ ਹਰ ਰੋਜ਼ ਦੀ ਤਰ੍ਹਾਂ ਬੜੀਆਂ ਪਿਆਰੀਆਂ ਸਾਂਝਾਂ ਪਾਉਂਦੇ ਨੇ। ਭੋਲਾ ਬੈਂਸ ਜੀ ਗੁੱਡ ਮਾਰਨਿੰਗ ਭੇਜਦੇ ਨੇ। ਜਸਵਾਲ ਸਾਹਿਬ ਜੀ ਕਹਿੰਦੇ ਨੇ ਕਿ ਜ਼ਿੰਦਗੀ ਵਿੱਚ ਕੀਤੀਆਂ ਹੋਈਆਂ ਕੋਸ਼ਿਸ਼ਾਂ ਹੀ ਮੈਨੇ ਰੱਖਦੀਆਂ ਨੇ, ਕੀਤੇ ਹੋਏ ਝੂਠੇ ਵਾਅਦੇ ਨਹੀਂ। ਸ਼ੁਭ ਸਵੇਰਾ। ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਇਸੇ ਸੋਹਣੇ ਪਿਆਰੇ ਵਿਚਾਰ ਦੇ ਨਾਲ ਆਪਾਂ ਇੱਕ ਬ੍ਰੇਕ ਲੈਂਦੇ ਹਾਂ ਅਤੇ ਆ ਕੇ ਅੱਜ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ। ਬਹੁਤ ਮਿਹਰਬਾਨੀ ਜੀ ਐਡੀਲੇਡ ਤੋਂ ਜਸਪ੍ਰੀਤ ਸਿੰਘ ਲੁਬਾਣਾ ਜੀ ਵੀ ਤੁਹਾਡੇ ਸਾਰਿਆਂ ਦੇ ਲਈ ਚੰਗੇ ਦਿਨ ਦੀਆਂ ਅਰਦਾਸਾਂ ਕਰਦੇ ਨੇ। ਇੱਕ ਬ੍ਰੇਕ ਅਤੇ ਵਾਪਸੀ ਰੇਡੀਓ ਹਾਂਜੀ 1674 AM।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
3: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸਦੇ ਸੀਕ੍ਰੇਟ।
4: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
3: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।

0: ਬੈਂਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਸ਼ਰਤਾਂ ਲਾਗੂ
1: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ
0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਛ ਠੀਕ ਹੈ ਥੈਂਕ ਯੂ ਇਹਦੇ ਬਾਰੇ ਦੱਸਣ ਲਈ
1: ਹੋਰ ਸੁਣੋ ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ ਵੇਕ ਅਪ ਫੀਲਿੰਗ ਟੋਟਲੀ ਰੈਸਟਡ ਸਰਚ ਅਸ ਆਨਲਾਈਨ ਔਰ ਕਾਲ 0433-465-492
0: ਕਿਚਨ ਦਾ ਸਟਾਈਲ ਡਲ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜੀਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton. Orbit Homes apne iradiyan vaang sirf imarat nahi balki apne har ek grahak layi banaunde ne unna de supneyan da ek majboot ghar. House and Land Experts Orbit Homes apne 44 variyan te tajurbe naal thonu dinde ne 100% fixed price guarantee with an industry leading 24 month price lock. Aaj hi pahuncho Orbit Homes Display Centers ya call karo Harpan Chauhan nu 0433-280-252 te. 0433-280-252
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ
0: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨਸ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ

ਰੇਡੀਓ ਹਾਂਜੀ 1674 ਹੈ, ਮਾਸ ਕਰਦੇ ਹਾਂ। ਦਿਨ ਤੁਹਾਡਾ ਵਧੀਆ ਚੜ੍ਹਿਆ ਹੋਏਗਾ, ਵਧੀਆ ਜਾ ਰਿਹਾ ਹੋਏਗਾ ਅਤੇ ਚਿਹਰੇ 'ਤੇ ਮੁਸਕਰਾਹਟ ਹੋਊਗੀ, ਉਸ ਰੱਬ ਦਾ ਸ਼ੁਕਰਾਨਾ ਹੋਊਗਾ। ਜੇਕਰ ਨਹੀਂ ਤਾਂ ਉਹ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ, ਜਿੱਥੇ ਵੀ ਕਿਤੇ ਉਹ ਜਿਹੜੀ ਵੀ ਘੜੀ ਦੇ ਵਿੱਚ ਜੋ ਵੀ ਕਰ ਰਹੇ ਹੋ, ਚਿਹਰੇ 'ਤੇ ਇੱਕ ਮੁਸਕਰਾਹਟ ਲਿਆਉਣ ਤੋਂ ਤੁਹਾਨੂੰ ਕੋਈ ਨਾ ਰੋਕਦਾ ਹੋਵੇ। ਜੇ ਕੋਈ ਰੋਕਦਾ ਹੋਵੇ ਤਾਂ ਯਾਦ ਰੱਖਿਓ, ਤੁਹਾਨੂੰ ਆਪਣਾ ਆਪ ਹੀ ਰੋਕਦਾ ਹੋਣਾ। ਪਤਾ ਨਹੀਂ ਮੈਂ ਕਿੱਦਾਂ ਦਾ ਲੱਗੂ, ਪਤਾ ਨਹੀਂ ਕੋਈ ਵੇਖਣ ਵਾਲਾ ਕੀ ਕਹੂਗਾ। ਅਤੇ ਜਿੱਦਣ ਇਸ ਸਾਰੇ ਕੁਛ ਤੋਂ ਆਪਾਂ ਉੱਪਰ ਉੱਠ ਪਏ, ਉੱਦਣ ਤੁਹਾਡੀ ਸ਼ਖਸੀਅਤ ਦੂਸਰਿਆਂ ਦੇ ਵਿੱਚ ਇੱਕ ਵੱਖਰੇ ਰੂਪ ਦੇ ਵਿੱਚ ਅਸਟੈਬਲਿਸ਼ ਹੋਊਗੀ, ਇੱਕ ਸੋਹਣੇ ਸੁਚੱਜੇ ਰੂਪ ਦੇ ਵਿੱਚ ਅਸਟੈਬਲਿਸ਼ ਹੋਊਗੀ। ਉਹਨਾਂ ਚੰਗੇ ਬੰਦਿਆਂ 'ਚ ਜਿਹੜੇ ਹਮੇਸ਼ਾ ਮੁਸਕਰਾਉਂਦੇ ਰਹਿੰਦੇ ਨੇ, ਰੱਬ ਦਾ ਸ਼ੁਕਰ ਕਰਦੇ ਨੇ, ਅਤੇ ਹੋ ਸਕਦਾ ਤੁਹਾਨੂੰ ਵੇਖ ਕੇ ਕੋਈ ਦੂਸਰਾ ਵੀ ਇਹ ਨੇਮ ਬਣਾ ਲਏ। ਸੋ ਇਸ ਕਰਕੇ ਇਹ ਨੇਮ ਜ਼ਰੂਰ ਬਰਕਰਾਰ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਅੱਜ ਦੀ ਕਹਾਣੀ ਟ੍ਰੈਜਿਕ ਐਕਟਰ ਐਂਟਨ ਚੈਕਅਪ ਦੀ ਇਹ ਕਹਾਣੀ, ਅਤੇ ਇੰਨੀ ਦਿਨੀ ਤੁਹਾਡੇ ਨਾਲ ਕੁਝ ਰਸ਼ੀਅਨ ਕਹਾਣੀਕਾਰਾਂ ਦੀਆਂ ਕਹਾਣੀਆਂ ਸਾਂਝੀਆਂ ਕਰ ਰਹੇ, ਪਰ ਸ਼ਾਇਦ ਤੁਹਾਨੂੰ ਜਾਂ ਬਾਕੀਆਂ ਨੂੰ ਸੁਣ ਕੇ ਇਹ ਚੀਜ਼ ਲੱਗਦੀ ਨਾ ਹੋਵੇ ਕਿ ਕਿਸੇ ਦੂਸਰੇ ਸਮਾਜ ਦੀ ਗੱਲ ਹੈ, ਕਿਸੇ ਦੂਸਰੇ ਦੇਸ਼ ਦੀ ਗੱਲ ਹੈ, ਕਿਉਂਕਿ ਲੋਕ ਸਾਰੇ ਥਾਂ ਇੱਕੋ ਜਿਹੇ ਨੇ, ਉਹਨਾਂ ਦੀ ਬਿਰਤੀ ਹਰ ਥਾਂ ਦੇ ਉੱਤੇ ਇੱਕੋ ਜਿਹੀ ਹੈ। ਇਨਸਾਨ ਇੱਕੋ ਤਰ੍ਹਾਂ ਦੀ ਸੋਚ ਰੱਖਦਾ, ਇੱਕੋ ਤਰ੍ਹਾਂ ਦੇ ਰੰਗ, ਇੱਕੋ ਤਰ੍ਹਾਂ ਦੇ ਹਾਵ ਭਾਵ, ਉਸੇ ਤਰ੍ਹਾਂ ਦੇ ਨਾਲ ਇਹ ਅੱਜ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਅੱਜ ਦੀ ਕਹਾਣੀ ਇੱਕ ਪੁਲਿਸ ਕਪਤਾਨ ਦੀ ਧੀ ਦੀ ਕਹਾਣੀ ਹੈ। ਪੁਲਿਸ ਦਾ ਕਪਤਾਨ ਆਪਣੀ ਧੀ ਨੂੰ ਲੈ ਕੇ ਇੱਕ ਦਿਨ ਥੀਏਟਰ ਵੇਖਣ ਦੇ ਲਈ ਜਾਂਦਾ। ਕਹਿੰਦੇ ਨੇ ਉਨੀ ਦਿਨੀ ਰਸ਼ੀਆ ਦੇ ਵਿੱਚ ਥੀਏਟਰ ਵੇਖਣ ਦਾ ਬਹੁਤ ਰੁਝਾਨ ਸੀ, ਲੋਕ ਬੜਾ ਹੁੱਬ ਹੁੱਬ ਕੇ ਥੀਏਟਰ ਵੇਖਣ ਦੇ ਲਈ ਜਾਂਦੇ। ਪਰ ਕਪਤਾਨ ਦੀ ਧੀ ਅੱਜ ਪਹਿਲੀ ਵਾਰ ਥੀਏਟਰ ਵੇਖਣ ਦੇ ਲਈ ਆਈ ਸੀ। ਧੀ ਦਾ ਨਾਂ ਸੀ ਮਾਸ਼ਾ। ਮਾਸ਼ਾ ਬੜੀ ਖੁਸ਼ ਹੋਈ। ਬਾਕੀ ਸਾਰੇ ਜਿੱਥੇ ਥੀਏਟਰ ਵੇਖ ਕੇ ਤਾੜੀਆਂ ਮਾਰ ਰਹੇ ਸੀ, ਅਲੱਗ ਅਲੱਗ ਡਾਇਲੋਗ ਦਾ ਲੁਤਫ ਉਠਾ ਰਹੇ ਸੀ, ਹੱਸ ਰਹੇ ਸੀ, ਉੱਥੇ ਇੱਦਾਂ ਲੱਗ ਰਿਹਾ ਕਿ ਸਾਰੇ ਹਾਲ ਦੇ ਵਿੱਚੋਂ ਇੱਕ ਮਾਸ਼ਾ ਹੀ ਆ ਜਿਹਨੂੰ ਆਪਣੀ ਸੁੱਧ ਬੋਧੀ ਭੁੱਲ ਗਈ, ਜਿਹਨੂੰ ਕਹਿੰਦੇ ਨੇ ਕਿ ਉਹ ਡਰਾਮੇ ਦੇ ਵਿੱਚ ਹੀ ਖੁੱਭ ਗਈ। ਕਪਤਾਨ ਸਾਹਿਬ ਨੂੰ ਵੀ ਨਹੀਂ ਪਤਾ ਲੱਗਾ ਕਿ ਕਿੱਦਾਂ ਉਹਨਾਂ ਦੀ ਧੀ ਇੰਨਾ ਜ਼ਿਆਦਾ ਡਰਾਮੇ ਦੇ ਵਿੱਚ ਖੁੱਭ ਗਈ, ਉਹਨਾਂ ਕਿਰਦਾਰਾਂ ਨੂੰ ਆਪਣਾ ਸਮਝਣ ਲੱਗ ਪਏ।

ਉਹਨੂੰ ਉਹ ਸਾਰੀਆਂ ਚੀਜ਼ਾਂ ਸੱਚੀਆਂ ਸੱਚੀਆਂ ਲੱਗਣ ਲੱਗ ਪਈਆਂ, ਉਹ ਜਿਹੜੀਆਂ ਕਿ ਇੱਕ ਨਾਟਕ ਦੇ ਤੌਰ ਦੇ ਉੱਤੇ ਖੇਡੀਆਂ ਜਾ ਰਹੀਆਂ ਸੀ। ਸਟੇਜ ਦੇ ਉੱਤੇ ਇੱਕ ਕਹਾਣੀ ਚੱਲ ਰਹੀ ਆ, ਉਸ ਕਹਾਣੀ ਦੇ ਵਿੱਚ ਅਲੱਗ ਅਲੱਗ ਕਿਰਦਾਰ ਆਉਂਦੇ ਨੇ। ਕੋਈ ਹਸਾਉਣ ਦੇ ਲਈ ਆਉਂਦਾ, ਕੋਈ ਤੁਹਾਨੂੰ ਜਜ਼ਬਾਤੀ ਕਰਨ ਦੇ ਲਈ ਆਉਂਦਾ, ਕੋਈ ਆਪਣੀ ਪ੍ਰੇਮਿਕਾ ਦੇ ਨਾਲ ਪਿਆਰ ਕਰਨਾ ਤੁਹਾਨੂੰ ਦੱਸ ਰਿਹਾ, ਉਹ ਵੀ ਸਟੇਜ ਦੇ ਉੱਤੇ। ਉਹ ਆਪਣੀ ਅਦਾਕਾਰੀ ਦੇ ਨਾਲ ਹੀ ਇਹ ਚੀਜ਼ ਦਿਖਾ ਰਿਹਾ ਕਿ ਕਿੱਦਾਂ ਕੋਈ ਕਿੰਨਾ ਕੁ ਪਿਆਰ ਕਰ ਸਕਦਾ ਕਿਸੇ ਦੇ ਨਾਲ। ਅਤੇ ਵੇਖਣ ਵਾਲੇ ਉਸ ਗੱਲ ਨੂੰ ਸੱਚ ਮੰਨਦੇ ਨੇ, ਹਾਂ ਪਿਆਰ ਇੱਦਾਂ ਦਾ ਹੀ ਹੋਣਾ ਚਾਹੀਦਾ। ਹਾਂ ਇਸੇ ਤਰ੍ਹਾਂ ਦੇ ਨਾਲ ਆਪਣੇ ਮਹਿਬੂਬ ਨੂੰ, ਆਪਣੀ ਮਹਿਬੂਬਾ ਨੂੰ ਪਿਆਰ ਕਰਨਾ ਚਾਹੀਦਾ। ਇਸੇ ਤਰ੍ਹਾਂ ਦੇ ਨਾਲ ਉਹਦੇ ਹਰ ਇੱਕ ਸੁੱਖ ਦੁੱਖ ਦੇ ਵਿੱਚ ਤੁਹਾਨੂੰ ਅੱਗੇ ਹੋ ਕੇ ਖਲੋ ਜਾਣਾ ਚਾਹੀਦਾ। ਉਹਦੇ ਮਨ ਦੀ ਬਿਨਾਂ ਕਹਿ ਤੋਂ ਤੁਹਾਨੂੰ ਸਮਝ ਲੈਣੀ ਚਾਹੀਦੀ ਹੈ। ਚਾਹੇ ਸਾਰਾ ਕੁਛ ਉਹਨਾਂ ਦੀ ਬਿਹਤਰੀਨ ਅਦਾਕਾਰੀ ਸੀ ਕਿ ਸਿਰਫ ਉਹ ਆਪਣੀ ਐਕਟਿੰਗ ਦੇ ਨਾਲ ਹੀ ਵੇਖਣ ਵਾਲੇ ਨੂੰ ਇਹ ਸਾਰੀਆਂ ਚੀਜ਼ਾਂ ਜਚਾਈ ਜਾਂਦੇ, ਜਾਂ ਫਿਰ ਕੁਛ ਡਾਇਲੋਗ ਦੇ ਰਾਹੀਂ। ਜੇ ਗੁੱਸਾ ਕਰਦੇ ਤਾਂ ਉਹ ਵੀ ਸਾਫ ਸਪਸ਼ਟ ਪਤਾ ਲੱਗਦਾ, ਇੱਦਾਂ ਲੱਗਦਾ ਕਿ ਉਹ ਹਕੀਕਤ ਚੱਲ ਰਹੀ ਆ। ਇਹਨਾਂ ਥੀਏਟਰ ਦੇ ਸਾਰੇ ਕਲਾਕਾਰਾਂ ਦੇ ਵਿੱਚੋਂ ਇੱਕ ਕਲਾਕਾਰ ਸੀ ਜਿਹੜਾ ਇਸ ਥੀਏਟਰ ਦੇ ਵਿੱਚ ਸ਼ਾਇਦ ਮੁੱਖ ਭੂਮਿਕਾ ਨਿਭਾ ਰਿਹਾ ਸੀ, ਫੋਨੋਗੇਨਵ। ਹੋ ਸਕਦਾ ਮੈਂ ਨਾਂ ਸਹੀ ਨਾਂ ਪ੍ਰੋਨਾਊਂਸ ਕਰ ਪਾ ਰਿਹਾ ਹਾਂ, ਪਰ ਇਸਦਾ ਕਿਰਦਾਰ ਵੇਖ ਕੇ ਜਿੱਦਾਂ ਮਾਸ਼ਾ ਮੰਤਰ ਮੁਗਧ ਹੋਈ ਸੀ। ਜਦੋਂ ਸਟੇਜ ਦੇ ਉੱਤੇ ਆਉਂਦਾ ਤਾਂ ਉਹਨੂੰ ਲੱਗਦਾ ਇਹ ਡਰਾਮਾ ਹੁਣ ਮੇਰਾ ਹੈ। ਜਦੋਂ ਸਟੇਜ ਦੇ ਉੱਤੋਂ ਚਲੇ ਜਾਂਦਾ ਉਹਨੂੰ ਇੱਦਾਂ ਲੱਗਦਾ ਕਿ ਜਿਵੇਂ ਡਰਾਮਾ ਖਤਮ ਹੋ ਗਿਆ ਹੋਵੇ, ਜਿਵੇਂ ਉਹ ਇੰਤਜ਼ਾਰ ਕਰਦੀ ਹੋਵੇ ਸਟੇਜ ਵੱਲ ਨਾ ਵੇਖ ਕੇ। ਜਿਹੜੇ ਪਾਸਿਓਂ ਕਲਾਕਾਰ ਸਟੇਜ ਦੇ ਉੱਤੇ ਐਂਟਰੀ ਮਾਰਦੇ ਸੀ ਉਸ ਪਾਸੇ ਨੂੰ ਉਹਦੀਆਂ ਨਿਗਾਹਾਂ ਰਹਿੰਦੀਆਂ, ਕਦੋਂ ਉਹ ਫਿਰ ਦੁਬਾਰਾ ਸਟੇਜ ਦੇ ਉੱਤੇ ਆਵੇ। ਆਖਿਰਕਾਰ ਜਦੋਂ ਡਰਾਮਾ ਖਤਮ ਹੋਇਆ, ਉਹ ਵਾਲਾ ਦ੍ਰਿਸ਼ ਜਦੋਂ ਆਪਣੀ ਮਹਿਬੂਬਾ ਦੇ ਨਾਲ ਆਪਣੇ ਪਿਆਰ ਦਾ ਇਜ਼ਹਾਰ ਕਰਦਾ, ਉਹ ਵਾਲਾ ਦ੍ਰਿਸ਼ ਜਦੋਂ ਬੈਠੇ ਦਰਸ਼ਕਾਂ ਨੂੰ ਇਹ ਦਿਖਾਉਂਦਾ ਕਿ ਉਹ ਕਿੰਨਾ ਜ਼ਿਆਦਾ ਪਿਆਰ ਕਰਦਾ, ਉਹ ਆਪਣੀ ਮਹਿਬੂਬਾ ਦੇ ਲਈ ਕੁਛ ਵੀ ਕਰ ਸਕਦਾ। ਮਹਿਬੂਬਾ ਜਿਹੜੀ ਕੁਛ ਵੀ ਨਹੀਂ ਦੱਸਦੀ, ਚੁੱਪ ਚੁੱਪ ਰਹਿੰਦੀ ਹੈ, ਪਰ ਫਿਰ ਵੀ ਉਹਦੇ ਦਿਲ ਦੀਆਂ ਸਾਰੀਆਂ ਗੱਲਾਂ ਬੁੱਝ ਲੈਂਦਾ। ਅਤੇ ਉਹਨਾਂ ਲੋਕਾਂ ਦੇ ਵਿੱਚ ਬੈਠੀ ਮਾਸ਼ਾ, ਉਹਨੂੰ ਲੱਗ ਰਿਹਾ ਸੀ ਕਿ ਇੱਦਾਂ ਦਾ ਮਰਦ, ਇੱਦਾਂ ਦਾ ਕਲਾਕਾਰ ਅਸਲ ਜ਼ਿੰਦਗੀ ਦੇ ਵਿੱਚ ਜ਼ਰੂਰ ਹੋਣਾ ਚਾਹੀਦਾ। ਡਰਾਮਾ ਖਤਮ ਹੋਇਆ, ਮਾਸ਼ਾ ਉਸੇ ਮੁਦਰਾ ਦੇ ਵਿੱਚ, ਉਹ ਬੜਾ ਚਿਰ ਉਸ ਜਾਦੂ ਦੇ ਵਿੱਚੋਂ ਬਾਹਰ ਹੀ ਨਹੀਂ ਆ ਸਕੇ। ਲੋਕ ਸਾਰੇ ਜਿੱਥੇ ਡਰਾਮਾ ਖਤਮ ਹੋਣ 'ਤੇ ਤਾੜੀਆਂ ਮਾਰ ਰਹੇ ਸੀ, ਅਤੇ ਕਪਤਾਨ ਸਾਹਿਬ ਉਹ ਚਾਹੁੰਦੇ ਸੀ ਕਿ ਆਪਣੀ ਧੀ ਨੂੰ ਲੈ ਕੇ ਬੈਕ ਸਟੇਜ ਉਹਨਾਂ ਕਲਾਕਾਰਾਂ ਨੂੰ ਮਿਲ ਲਿਆ ਜਾਵੇ। ਇੱਕ ਰੁਤਬਾ ਜੋ ਸੀ, ਵੱਡੇ ਅਧਿਕਾਰੀ ਜੋ ਸੀ ਪੁਲਿਸ ਦੇ, ਅਤੇ ਮਾਸ਼ਾ ਨੇ ਪਿਓ ਦੀ ਬਾਂਹ ਫੜ ਕੇ ਕਿਹਾ, ਪਿਤਾ ਜੀ ਕੀ ਆਪਾਂ ਇਹਨਾਂ ਨੂੰ ਆਪਣੇ ਘਰ ਡਿਨਰ 'ਤੇ ਸੱਦ ਸਕਦੇ? ਇਹ ਕਲਾਕਾਰ ਇੰਨਾ ਵਧੀਆ, ਇਹਨਾਂ ਨੇ ਡਰਾਮਾ ਪੇਸ਼ ਕੀਤਾ, ਕੀ ਆਪਾਂ ਇਹਨਾਂ ਦੇ ਸਤਿਕਾਰ ਦੇ ਵਜੋਂ ਇਹਨਾਂ ਨੂੰ ਰੋਟੀ ਪਾਣੀ ਖਵਾ ਸਕਦੇ? ਤਾਂ ਕਪਤਾਨ ਨੇ ਕਿਹਾ, ਹਾਂ ਕਿਉਂ ਨਹੀਂ, ਜ਼ਰੂਰ। ਅਤੇ ਜਾ ਕੇ ਉਹਨਾਂ ਨੂੰ ਆਪਣੇ ਘਰ ਇਨਵਾਈਟ ਕਰ ਲਿਆ। ਤੁਹਾਡੇ ਡਰਾਮੇ ਤੋਂ ਅਸੀਂ ਇੰਨੇ ਖੁਸ਼ ਹੋਏ, ਇੰਨੇ ਮੁਤਾਸਰ ਹੋਏ ਹਾਂ ਕਿ ਤੁਸੀਂ ਸਾਡੇ ਘਰ ਡਿਨਰ 'ਤੇ ਆਓ। ਸਾਰਿਆਂ ਨੇ ਹਾਂ ਕਰ ਦਿੱਤੇ, ਪਰ ਦੱਸਦੇ ਨੇ ਵੀ ਸਾਰੇ ਤਾਂ ਨਹੀਂ ਸੀ ਆਏ। ਉਸ ਡਰਾਮੇ ਦੇ ਵਿੱਚੋਂ ਉਸ ਰਾਤ ਤਿੰਨ ਕੁ ਜਾਣੇ ਘਰ ਆਏ। ਇੱਕ ਉਹ ਜਿਹੜਾ ਮਸਖਰੇ ਦਾ ਕਿਰਦਾਰ ਕਰਦਾ ਸੀ, ਕੌਮੇਡੀ ਕਰਦਾ ਸੀ ਪਲੇਅ ਦੇ ਵਿੱਚ, ਫਟੇ ਪੁਰਾਣੇ ਬੂਟ, ਪਾਟਾ ਜਿਹਾ ਇੱਕ ਕੋਟ, ਅਤੇ ਟੋਪੀ ਵੀ ਥਾਂ ਥਾਂ ਤੋਂ ਲੀਰਾਂ ਹੋਈ, ਲੱਗਦਾ ਸੀ ਕਿ ਗੁਰਬਤ ਦੇ ਵਿੱਚ ਹੈ। ਦੂਸਰਾ ਉਹ ਮੁੱਖ ਅਦਾਕਾਰ ਜਿਹਨੂੰ ਵੇਖ ਕੇ ਮਾਸ਼ਾ ਬਹੁਤ ਪ੍ਰਭਾਵਿਤ ਹੋਈ ਸੀ, ਉਹਦੇ ਵੀ ਹਾਲਾਤ ਕੋਈ ਬਹੁਤੇ ਵਧੀਆ ਨਹੀਂ ਸੀ ਦਿਖ ਰਹੇ। ਉਹ ਵੀ ਗੱਲ ਗੱਲ ਦੇ ਵਿੱਚ ਆਪਣੀ ਵਧੀਆ ਅਦਾਕਾਰੀ ਦੀ ਕਿਤੇ ਨਾ ਕਿਤੇ ਕੋਈ ਨਾ ਕੋਈ ਜੁਗਤ ਫਿੱਟ ਕਰ ਹੀ ਦਿੰਦਾ, ਮੈਂ ਕਿੰਨੇ ਕਿੰਨੇ ਵੱਡੇ ਪਲੇਅ ਕੀਤੇ ਨੇ, ਮੈਂ ਕਿੰਨਾ

ਇੰਨਾ ਵੱਡਾ ਅਦਾਕਾਰ ਹੈ, ਮੇਰੇ ਲਈ ਕਿੰਨੀਆਂ ਤਾੜੀਆਂ ਕਿੱਥੇ ਵੱਜੀਆਂ ਨੇ, ਕਿੱਥੇ ਕਿੰਨੇ ਮੇਰੇ ਲਈ ਧੱਕਾ ਕੀਤਾ। ਇਹਨਾਂ ਸਾਰੀਆਂ ਗੱਲਾਂ ਤੋਂ ਉਹਦਾ ਕਿਰਦਾਰ ਸ਼ਾਇਦ ਸਮਝ ਆ ਰਿਹਾ ਸੀ। ਪਰ ਮਾਸ਼ਾ ਹਾਲੇ ਵੀ ਉਹਦਾ ਸਟੇਜ ਦੇ ਉੱਤੇ ਕੀਤਾ ਕਿਰਦਾਰ ਨਹੀਂ ਸੀ ਭੁੱਲ ਪਾ ਰਹੀ। ਇਹ ਦੋ ਤਿੰਨ ਲੋਕ ਜਿਨ੍ਹਾਂ ਨੇ ਰੱਜ ਕੇ ਸ਼ਰਾਬ ਪੀਤੀ, ਕਪਤਾਨ ਸਾਹਿਬ ਦੇ ਘਰੋਂ ਰੋਟੀ ਖਾਧੀ, ਵਾਪਸ ਚਲੇ ਗਏ। ਹਾਲਾਂਕਿ ਕਪਤਾਨ ਸਾਹਿਬ ਨੂੰ ਉਹਨਾਂ ਦਾ ਸਾਥ, ਉਹਨਾਂ ਦਾ ਘਰ ਆਉਣਾ ਕੋਈ ਖਾਸਾ ਵਧੀਆ ਨਹੀਂ ਸੀ ਲੱਗਾ, ਕਿਉਂਕਿ ਉਹ ਬੰਦੇ ਆਪਣੇ ਲੀੜੇ ਲੱਤੇ ਪੱਖੋਂ, ਆਪਣੀਆਂ ਗੱਲਾਂ ਬਾਤਾਂ ਦੇ ਪੱਖੋਂ ਉਹ ਬਹੁਤਾ ਮੁਤਾਸਰ ਨਹੀਂ ਸੀ ਕਰ ਪਾਏ ਕਪਤਾਨ ਸਾਹਿਬ ਨੂੰ। ਜਾਂ ਫਿਰ ਇੱਦਾਂ ਕਹਿ ਲਓ ਕਿ ਉਹਨਾਂ ਦਾ ਰੁਤਬਾ ਕਪਤਾਨ ਸਾਹਿਬ ਦੇ ਮੁਕਾਬਲੇ ਕਾਫੀ ਨੀਵਾਂ ਸੀ। ਪਰ ਧੀ ਦੇ ਪਿਆਰ ਦੇ ਵਿੱਚ ਅੰਨੇ ਕਪਤਾਨ ਸਾਹਿਬ ਫਿਰ ਦੁਬਾਰਾ ਮਜਬੂਰ ਹੋਏ ਉਹਨਾਂ ਨੂੰ ਘਰ ਸੱਦਣ ਦੇ ਲਈ, ਅਤੇ ਫਿਰ ਇਹ ਸਿਲਸਿਲਾ ਆਮ ਚੱਲਦਾ ਰਿਹਾ। ਇਹ ਵੀ ਡਰਾਮਾ ਵੇਖਣ ਦੇ ਲਈ ਜਾਂਦੇ, ਉਹ ਵੀ ਘਰ ਆਉਂਦੇ, ਅਤੇ ਇਸੇ ਤਰ੍ਹਾਂ ਦੇ ਨਾਲ ਇਹ ਸਿਲਸਿਲੇ ਆਮ ਚੱਲਦੇ ਰਹੇ। ਕਪਤਾਨ ਸਾਹਿਬ ਬਹੁਤਾ ਪਸੰਦ ਨਹੀਂ ਵੀ ਸੀ ਕਰਦੇ, ਤਾਂ ਵੀ ਉਹਨਾਂ ਨੂੰ ਇਹ ਸੀ ਕਿ ਚਲੋ ਧੀ ਇਹਨਾਂ ਦੇ ਨਾਲ ਮਿਲ ਕੇ ਇਹਨਾਂ ਨੂੰ ਰੋਟੀ ਪਾਣੀ ਖਵਾ ਕੇ ਹੱਸਦੀ ਤਾਂ ਸਹੀ ਆ, ਖੁਸ਼ ਤਾਂ ਰਹਿੰਦੀ ਆ, ਇਹ ਖੁਸ਼ ਰਹਿਣੀ ਚਾਹੀਦੀ ਆ। ਬਾਕੀ ਸਭ ਗੱਲਾਂ ਨਿੱਕੀਆਂ, ਰੋਟੀ ਖਾ ਜਾਂਦੇ ਆ, ਸਾਡਾ ਕੀ ਲੈ ਜਾਂਦੇ ਆ। ਪਰ ਇੱਕ ਦਿਨ ਉਸ ਘਰ ਦੇ ਵਿੱਚੋਂ ਉਹ ਚੀਜ਼ ਲੈ ਗਏ ਜਿਹੜੀ ਕਪਤਾਨ ਸਾਹਿਬ ਨੂੰ ਸਭ ਤੋਂ ਪਿਆਰੀ ਸੀ। ਇੱਕ ਦਿਨ ਉਹਨਾਂ ਦੀ ਧੀ ਉਹਨਾਂ ਡਰਾਮੇ ਵਾਲਿਆਂ ਦੇ ਨਾਲ ਚਲੇ ਗਈ। ਉਹਨਾਂ ਨੇ ਬਾਹਰੋਂ ਇੱਕ ਪੱਤਰ ਲਿਖਿਆ, ਆਪਣੀ ਕ੍ਰੀਏਟਿਵਿਟੀ ਸ਼ੋਅ ਕੀਤੀ, ਆਪਾਂ ਇੱਦਾਂ ਦਾ ਕੁਛ ਲਿਖਾਂਗੇ ਇੱਕ ਪੱਤਰ ਦੇ ਵਿੱਚ, ਕਪਤਾਨ ਸਾਹਿਬ ਪ੍ਰਭਾਵਿਤ ਹੋ ਜਾਣਗੇ। ਸਾਰਿਆਂ ਨੇ ਆਪਣੀਆਂ ਆਪਣੀਆਂ ਯੁਕਤਾਂ ਲਾਈਆਂ, ਜਿੱਦਾਂ ਇੱਕ ਸਕ੍ਰਿਪਟ ਲਿਖ ਰਹੇ ਹੋਣ, ਬੜਾ ਜ਼ੋਰ ਲਾ ਕੇ, ਬੜੀ ਜੱਦੋਜਹਿਦ ਕਰਕੇ ਸਾਰਿਆਂ ਨੇ ਥੋੜ੍ਹਾ ਜਿਹਾ ਦੱਸ ਕੇ, ਪੁੱਛ ਕੇ, ਮਿਟਾ ਕੇ, ਫਿਰ ਲਿਖ ਕੇ, ਖੱਤ ਪਾੜ ਕੇ ਫਿਰ ਲਿਖਿਆ, ਆਪਣੇ ਵੱਲੋਂ ਪੂਰਾ ਜ਼ੋਰ ਲਾਇਆ, ਕੁਛ ਇੱਦਾਂ ਦਾ ਲਿਖੀਏ ਕਪਤਾਨ ਸਾਹਿਬ ਸਾਰਾ ਕੁਛ ਭੁੱਲ ਭੁਲਾ ਕੇ ਆਪਣੀ ਧੀ ਨੂੰ ਗੱਲ ਲਾ ਲੈਣ। ਅਤੇ ਇਸ ਡਰਾਮੇ ਵਾਲੇ ਜਵਾਈ ਨੂੰ ਆਪਣਾ ਜਵਾਈ ਕਬੂਲ ਕਰ ਲੈਣ। ਪਰ ਇੱਦਾਂ ਨਹੀਂ ਹੋਇਆ। ਉਹਨਾਂ ਦਾ ਇਹ ਜਜ਼ਬਾਤੀ ਖਤ ਕਪਤਾਨ ਸਾਹਿਬ ਦੇ ਉੱਤੇ ਕੋਈ ਕਿਸੇ ਕਿਸਮ ਦਾ ਅਸਰ ਨਹੀਂ ਕਰ ਪਾਇਆ। ਕਪਤਾਨ ਸਾਹਿਬ ਨੇ ਫੈਸਲਾ ਕੀਤਾ, ਖਤ ਦਾ ਅੱਗੋਂ ਉੱਤਰ ਦਿੱਤਾ, ਅੱਜ ਤੋਂ ਬਾਅਦ ਤੂੰ ਸਾਡੇ ਲਈ ਮਰ ਗਈ ਮਾਸ਼ਾ, ਇਸ ਘਰ ਦੇ ਵਿੱਚ ਤੈਨੂੰ ਆਉਣ ਦੀ ਕੋਈ ਜ਼ਰੂਰਤ ਨਹੀਂ। ਇਸ ਤਰੀਕੇ ਦੇ ਨਾਲ ਇਹ ਲਵ ਸਟੋਰੀ ਇੱਕ ਹੁਣ ਨਵਾਂ ਰੂਪ ਅਖਤਿਆਰ ਕਰ ਗਈ। ਮਾਸ਼ਾ ਨੂੰ ਦੁੱਖ ਤਾਂ ਹੋਇਆ, ਪਰ ਉਹਨੂੰ ਲੱਗ ਰਿਹਾ ਸੀ ਕਿ ਮੇਰੀ ਜ਼ਿੰਦਗੀ ਦੇ ਵਿੱਚ ਹੁਣ ਇੱਕ ਐਸਾ ਇਨਸਾਨ ਆ ਗਿਆ ਜਿਹੜਾ ਮੇਰੇ ਦੁੱਖ ਦਰਦ ਸਮਝੂਗਾ, ਜਿਹੜਾ ਮੈਨੂੰ ਬਹੁਤ ਜ਼ਿਆਦਾ ਪਿਆਰ ਕਰੂਗਾ, ਜਿਹੜਾ ਬਿਨਾਂ ਕਹੇ ਮੇਰੀਆਂ ਬਹੁਤ ਸਾਰੀਆਂ ਪਰੇਸ਼ਾਨੀਆਂ ਆਪੇ ਹੱਲ ਕਰ ਦੂਗਾ, ਬਿਲਕੁਲ ਉਸੇ ਤਰ੍ਹਾਂ ਜਿੱਦਾਂ ਉਹ ਆਪਣੇ ਡਰਾਮੇ ਦੇ ਵਿੱਚ ਕਰਦਾ ਸੀ। ਉਹ ਤਾਂ ਉਦਾਂ ਦੀ ਹਕੀਕਤ ਮੰਨ ਕੇ ਚੱਲੀ ਸੀ, ਉਹ ਤਾਂ ਉਹਨੂੰ ਉਸੇ ਤਰ੍ਹਾਂ ਦਾ ਇੱਕ ਕਿਰਦਾਰ, ਇੱਕ ਇਨਸਾਨ ਮੰਨ ਕੇ ਚੱਲੀ ਸੀ। ਪਰ ਉਹਨੂੰ ਨਹੀਂ ਸੀ ਪਤਾ ਕਿ ਇਹ ਸਭ ਕੁਛ ਸਿਰਫ ਸਟੇਜ ਤੱਕ ਸੀਮਿਤ ਹੈ। ਵਿਆਹ ਵਾਲੇ ਦਿਨ ਉਹਨੇ ਰੱਜ ਕੇ ਸ਼ਰਾਬ ਪੀਤੀ, ਕਿਸੇ ਗੱਲੋਂ ਮਾਸ਼ਾ ਨੂੰ ਪਹਿਲੇ ਦਿਨ ਹੀ ਦਬਕਾ ਮਾਰ ਦਿੱਤਾ। ਮਾਸ਼ਾ ਨੂੰ ਚੰਗਾ ਨਹੀਂ ਲੱਗਾ, ਪਰ ਉਹਨੂੰ ਲੱਗਾ ਕਿ ਸ਼ਾਇਦ ਇਹਨੇ ਜ਼ਿਆਦਾ ਪੀਤੀ ਹੈ। ਹੌਲੀ ਹੌਲੀ ਉਸ ਇਨਸਾਨ ਦੀ ਗੁਰਬਤ ਵੀ ਮਾਸ਼ਾ ਦੇ ਸਾਹਮਣੇ ਆਉਣ ਲੱਗੀ। ਇੱਕ ਥਾਂ ਤੋਂ ਡਰਾਮਾ ਖਤਮ ਕੀਤਾ ਦੂਸਰੇ ਥਾਂ 'ਤੇ, ਦੂਸਰੇ ਤੋਂ ਖਤਮ ਕੀਤਾ ਤੀਸਰੇ ਥਾਂ ਦੇ ਉੱਤੇ। ਕਈ ਵਾਰ ਤਾਂ ਰੋਟੀ ਦੇ ਵੀ ਲਾਲੇ ਪੈ ਰਹਿੰਦੇ ਡਰਾਮੇ ਵਾਲੇ, ਕਈ ਵਾਰ ਆਪਸ ਦੇ ਵਿੱਚ ਵੀ ਲੜ ਪੈਂਦੇ। ਉਹ ਮਾਸ਼ਾ ਜਿਹੜੀ ਜ਼ਿੰਦਗੀ ਦੇ ਵਿੱਚ ਸਾਰੀਆਂ ਸੁੱਖ ਸੁਵਿਧਾਵਾਂ ਸੀ, ਹੁਣ ਉਹਨੂੰ ਉਹਨਾਂ ਦੇ ਵਾਂਗੂ ਫੱਟੇ ਪੁਰਾਣੇ ਕੱਪੜੇ ਵੀ ਪਾਉਣੇ ਪੈਂਦੇ। ਅਤੇ ਆਖਿਰਕਾਰ ਇੱਕ ਵਾਰੀ ਮਜਬੂਰੀ ਦੇ ਵਿੱਚ ਮਾਸ਼ਾ ਨੂੰ ਨਿੱਕਾ ਮੋਟਾ ਕੋਈ ਰੋਲ ਵੀ ਕਰਨਾ ਪਿਆ, ਉਹ ਰੋਲ ਜਿਹੜਾ ਐਵੇਂ ਭੀੜ ਦੇ ਵਿੱਚ ਖਿਲਾਰਨ ਵਾਲੇ ਲੋਕਾਂ ਦੇ ਲਈ ਹੁੰਦਾ, ਉਹ ਰੋਲ ਜਿਹਦਾ ਡਰਾਮੇ ਵਾਲੇ ਅਕਸਰ ਹੀ ਮਜ਼ਾਕ ਉਡਾਇਆ ਕਰਦੇ ਸੀ। ਪਰ ਮਾਸ਼ਾ ਨੂੰ ਉਹ ਕਰਨਾ ਪਿਆ, ਇਸ ਕਰਕੇ ਕਿਉਂਕਿ ਘਰ ਦਾ ਗੁਜ਼ਾਰਾ ਵੀ ਤਾਂ ਕਰਨਾ, ਇਸ ਕਰਕੇ ਕਿਉਂਕਿ ਉਹਦਾ ਘਰ ਵਾਲਾ ਚਾਹੁੰਦਾ ਕਿ ਵਿਹਲੀ ਬਹਿ ਕੇ ਰੋਟੀਆਂ ਨਾ ਤੋੜੇ।
ਗੱਲ ਗੱਲ ਦੇ ਉੱਤੇ ਉਹਨੂੰ ਝਿੜਕਾ ਮਾਰਦਾ। ਹੌਲੀ ਹੌਲੀ ਚਾਹੇ ਉਹ ਮੁੱਖ ਅਦਾਕਾਰਾਂ ਤੱਕ ਇੱਕ ਦਿਨ ਪਹੁੰਚ ਹੀ ਗਈ, ਪਰ ਉਹ ਵੀ ਇਸ ਕਰਕੇ ਕਿਉਂਕਿ ਉਹਨਾਂ ਦੀ ਹੀਰੋਇਨ ਛੱਡ ਕੇ ਭੱਜ ਗਈ ਸੀ, ਉਹਨੂੰ ਪੈਸੇ ਨਹੀਂ ਸੀ ਪੂਰੇ ਮਿਲਦੇ। ਸਟੇਜ ਦੇ ਉੱਤੇ ਉਹਦੇ ਵੱਲੋਂ ਕੀਤੀ ਗਈ ਅਦਾਕਾਰੀ ਦਾ ਰੱਜ ਕੇ ਮਜ਼ਾਕ ਉਡਾਇਆ ਜਾਂਦਾ। ਹੁਣ ਉਹਦਾ ਮਨੋਬਲ ਬਿਲਕੁਲ ਟੁੱਟ ਚੁੱਕਾ ਸੀ। ਹੁਣ ਇੱਦਾਂ ਲੱਗ ਰਿਹਾ ਸੀ ਕਿ ਜਿੱਦਾਂ ਉਹਨੂੰ ਦੁਨੀਆ ਦੀ ਹਕੀਕਤ ਪਤਾ ਲੱਗ ਰਹੀ ਸੀ। ਉਹ ਡਰਾਮਾ ਜਿਹਨੂੰ ਉਹ ਥੱਲਿਓਂ ਬੈਠ ਕੇ ਵੇਖਦੀ ਹੁੰਦੀ ਸੀ, ਅੱਜ ਉਹ ਦੁਨੀਆ ਦੇ ਲਈ ਖੁਦ ਡਰਾਮਾ ਬਣੀ ਪਈ ਆ। ਉਹ ਲੋਕ ਥੱਲੇ ਬੈਠੇ ਵੇਖ ਰਹੇ ਨੇ ਅਤੇ ਉਹ ਸਟੇਜ ਦੇ ਉੱਤੇ ਠੀਕ ਅਦਾਕਾਰੀ ਨਹੀਂ ਕਰ ਪਾ ਰਹੀ, ਇਸ ਕਰਕੇ ਲੋਕ ਉਹਦੇ ਉੱਤੇ ਹੱਸਦੇ ਨੇ। ਲੋਕ ਕਹਿੰਦੇ ਨੇ ਇਹਨੂੰ ਥੱਲੇ ਲਾਓ ਓਏ, ਉਹ ਆ ਕਿਹਨੂੰ ਲੈ ਆਉਂਦਾ ਓਏ। ਅਤੇ ਜਦੋਂ ਡਰਾਮਾ ਖਤਮ ਹੁੰਦਾ ਫਿਰ ਡਰਾਮੇ ਵਾਲੇ ਵੀ ਉਹਦਾ ਮਜ਼ਾਕ ਕਰਦੇ ਨੇ, ਘਰ ਵਾਲਾ ਵੀ ਉਹਨੂੰ ਝਿੜਕਾ ਮਾਰਦਾ। ਅੱਜ ਤਾਂ ਹੱਦ ਹੋ ਗਈ, ਅੱਜ ਉਹਨੇ ਸ਼ਰਾਬ ਪੀ ਕੇ ਮਾਸ਼ਾ ਦੇ ਉੱਤੇ ਹੱਥ ਵੀ ਚੁੱਕਿਆ, ਕੁੱਟਮਾਰ ਵੀ ਕੀਤੀ। ਅਤੇ ਉਸ ਕੁੱਟਮਾਰ ਤੋਂ ਬਾਅਦ ਮਾਸ਼ਾ ਨੇ ਦੁਖੀ ਹੋ ਕੇ ਆਪਣੇ ਪਿਓ ਨੂੰ ਖਤ ਲਿਖਿਆ ਅਤੇ ਉਸ ਖਤ ਦੇ ਵਿੱਚ ਆਪਣੇ ਪਿਓ ਦੇ ਕੋਲੋਂ ਮਾਫ਼ੀ ਮੰਗੀ, ਆਪਣੀ ਗਲਤੀ ਦਾ ਅਹਿਸਾਸ ਆਪਣੇ ਪਿਓ ਤੱਕ ਪਹੁੰਚਾਇਆ। ਬਸ ਇਹ ਕਹਾਣੀ ਦਾ ਅੰਤ ਸੀ। ਅਤੇ ਸ਼ਾਇਦ ਇਹੋ ਜਿਹੀਆਂ ਕਹਾਣੀਆਂ ਚੈਕਅਪ ਦੀ ਖਾਸੀਅਤ ਵੀ ਸੀ। ਚੈਕਅਪ ਇਸ ਕਹਾਣੀ ਦੇ ਵਿੱਚ ਆਪਣੇ ਪੜ੍ਹਨ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਜੋ ਲੋਕਾਂ ਦੀ ਹਕੀਕਤ ਤੁਹਾਨੂੰ ਉਹਨਾਂ ਦੇ ਕੰਮਕਾਰ ਤੋਂ ਜਾਪਦੀ ਆ, ਅਸਲ ਦੇ ਵਿੱਚ ਉਹ ਹੁੰਦੀ ਨਹੀਂ ਹੈ। ਹਰ ਕੋਈ ਵਿਅਕਤੀ ਇਸ ਦੁਨੀਆ ਦੇ ਵਿੱਚ ਆਪਣਾ ਆਪਣਾ ਕਿਰਦਾਰ ਕਰ ਰਿਹਾ। ਉਹ ਉਸ ਸਟੇਜ ਦੇ ਉੱਤੇ ਬਹੁਤ ਵਧੀਆ ਕਿਰਦਾਰ ਕਰ ਰਿਹਾ ਹੋ ਸਕਦਾ, ਪਰ ਆਪਾਂ ਉਹਦੇ ਕੀਤੇ ਉਸ ਕਿਰਦਾਰ ਨੂੰ ਵੇਖ ਕੇ ਇੰਨੇ ਕੁ ਮੰਤਰ ਮੁਗਧ ਹੋ ਜਾਂਦੇ ਹਾਂ। ਸਾਨੂੰ ਇੱਦਾਂ ਲੱਗਦਾ ਕਿ ਹਕੀਕਤ ਦੇ ਵਿੱਚ ਵੀ ਉਹ ਉਸੇ ਤਰ੍ਹਾਂ ਦਾ ਇਨਸਾਨ ਹੋਊਗਾ, ਪਰ ਨਹੀਂ, ਉਹ ਉੱਦਾਂ ਦਾ ਨਹੀਂ ਹੁੰਦਾ। ਸ਼ਾਇਦ ਇਹਨਾਂ ਕਹਾਣੀਆਂ ਦੇ ਵਿੱਚ ਇੱਕ ਲਵ ਸਟੋਰੀ ਇਸ ਲਈ ਵੀ ਫਿੱਟ ਕੀਤੀ ਜਾਂਦੀ ਹੈ ਕਿਉਂਕਿ ਪਾਠਕ ਧਿਆਨ ਦੇ ਨਾਲ ਸੁਣਦੇ ਨੇ, ਪੜ੍ਹਦੇ ਨੇ, ਉਹਨਾਂ ਨੂੰ ਇਹ ਜ਼ਿਆਦਾ ਰਸ ਦਿੰਦੀ ਹੈ। ਜਾਂ ਫਿਰ ਨੌਜਵਾਨਾਂ ਨੂੰ ਇੱਕ ਸੇਧ ਦੇਣ ਦੇ ਲਈ ਵੀ ਕੰਮ ਆਉਂਦੀਆਂ ਸੀ ਇਹ ਕਹਾਣੀਆਂ, ਪਰ ਅਸਲੀਅਤ ਇਹ ਕਿ ਆਮ ਜ਼ਿੰਦਗੀ ਦੇ ਵਿੱਚ ਆਪਾਂ ਜਿਹਨਾਂ ਲੋਕਾਂ ਦੇ ਬਾਰੇ ਜੋ ਧਾਰਨਾ ਬਣਾ ਲੈਂਦੇ ਹਾਂ ਜਾਂ ਜਿਹੜੇ ਬਹੁਤ ਸੋਹਣੀਆਂ ਸੋਹਣੀਆਂ ਗੱਲਾਂ ਕਰਦੇ ਆ, ਤੁਹਾਨੂੰ ਬਹੁਤ ਵਧੀਆ ਲੱਗਦੇ ਆ, ਬੜੀਆਂ ਚੰਗੀਆਂ ਗੱਲਾਂ ਤੁਹਾਨੂੰ ਲੱਗਦੀਆਂ, ਅਤੇ ਆਪਾਂ ਸੋਚਦੇ ਹਾਂ ਇੰਨੀਆਂ ਸੋਹਣੀਆਂ ਗੱਲਾਂ, ਇੰਨੀ ਸੋਹਣੀ ਅਦਾਕਾਰੀ, ਇੰਨਾ ਵਧੀਆ ਕੰਮ, ਇੰਨੇ ਸੋਹਣੇ ਲੀੜੇ ਕੱਪੜੇ, ਇੰਨਾ ਸੋਹਣਾ ਉਹਦੇ ਕੋਲ ਘਰ, ਇੰਨਾ ਸੋਹਣਾ ਰੁਤਬਾ, ਇੰਨੇ ਸੋਹਣੇ ਪਰਿਵਾਰ ਦਾ ਉਹ ਜੀ, ਤੇ ਹੋ ਹੀ ਨਹੀਂ ਸਕਦਾ ਉਹ ਮਾੜਾ ਹੋਵੇ। ਆਪਾਂ ਬਾਕੀ ਸਾਰਾ ਕੁਛ ਇੱਕ ਪਾਸੇ ਕਰਕੇ ਉਹਦੇ ਨਾਲ ਅਲੱਗ ਤਰ੍ਹਾਂ ਦੀਆਂ ਆਪਣੀਆਂ ਤੰਦਾਂ ਜੋੜ ਲੈਂਦੇ ਹਾਂ, ਪਰ ਇਹ ਸਭ ਕੁਛ ਦੇ ਬਾਵਜੂਦ ਜ਼ਰੂਰੀ ਨਹੀਂ ਹੈ ਕਿ ਉਹ ਚੰਗਾ ਇਨਸਾਨ ਵੀ ਹੋਵੇ। ਉਹ ਤੁਹਾਡੇ ਮੁਤਾਬਕ ਹੋਵੇ, ਜ਼ਿੰਦਗੀ ਦੇ ਵਿੱਚ ਤੁਹਾਡੇ ਨਾਲ ਚੱਲ ਸਕਦਾ ਹੋਵੇ। ਇਹ ਚਾਹੇ ਕਿਸੇ ਆਸ਼ਕ ਮਸ਼ੂਕ ਦੀ ਕਹਾਣੀ 'ਤੇ ਲਾ ਲਓ ਜਾਂ ਫਿਰ ਹੋਰ ਕਿਸੇ ਵੀ ਰਿਸ਼ਤੇ ਦੇ ਉੱਤੇ। ਜਿਹੜੇ ਲੋਕ ਸਿਰਫ ਇਹ ਚੀਜ਼ਾਂ ਵੇਖ ਕੇ ਕੋਈ ਨਾਤਾ ਜੋੜਦੇ ਨੇ ਉਹ ਹਮੇਸ਼ਾ ਹੀ ਇਸੇ ਤਰ੍ਹਾਂ ਹੀ ਠੋਕਰ ਖਾਂਦੇ ਨੇ। ਆਪਾਂ ਸਾਰੇ ਜ਼ਿੰਦਗੀ ਦੇ ਵਿੱਚ ਆਪਣੇ ਆਪਣੇ ਕਿਰਦਾਰ ਕਰ ਰਹੇ ਹਾਂ। ਆਪਾਂ ਸਾਰੇ ਜਣੇ ਇਸ ਜਨਮ ਦੇ ਵਿੱਚ ਇੱਕ ਥੀਏਟਰ ਕਰ ਰਹੇ ਹਾਂ। ਕੋਈ ਥੱਲੇ ਬੈਠਾ ਵੇਖ ਰਿਹਾ ਅਤੇ ਕੋਈ ਉੱਤੇ ਬੈਠਾ ਇਹ ਡਰਾਮਾ ਖੇਡ ਰਿਹਾ। ਜੇ ਆਪਾਂ ਥੱਲੇ ਬੈਠੇ ਵੇਖ ਰਹੇ ਹਾਂ ਤਾਂ ਇਸ ਚੀਜ਼ ਦਾ ਧਿਆਨ ਰਵੇ ਕਿ ਅਗਲਾ ਸਿਰਫ ਅਦਾਕਾਰੀ ਕਰ ਰਿਹਾ। ਜਦੋਂ ਸਟੇਜ 'ਤੇ ਥੱਲੇ ਉਤਰੂਗਾ, ਜਦੋਂ ਤੁਹਾਡੇ ਨਾਲ ਦੀ ਕੁਰਸੀ ਦੇ ਉੱਤੇ ਬੈਠੂਗਾ, ਯਾਨੀ ਕਿ ਵੇਖਣ ਵਾਲਿਆਂ ਦੇ ਵਿੱਚ ਆਊਗਾ, ਤੁਹਾਡੇ ਬਰਾਬਰ ਆਊਗਾ, ਫਿਰ ਤੁਹਾਨੂੰ ਅਸਲ ਪਤਾ ਲੱਗੂਗਾ, ਉਹਦਾ ਅਸਲ ਕਿਰਦਾਰ ਪਤਾ ਲੱਗੂਗਾ, ਉਹਦੇ ਨਾਲ ਵਰਤ ਕੇ ਤੁਹਾਨੂੰ ਅਸਲ ਪਤਾ ਲੱਗੂਗਾ। ਕਿਉਂਕਿ ਜਿਹੜੇ ਟਾਈਮ ਤੁਸੀਂ ਉਹਨੂੰ ਸਟੇਜ 'ਤੇ ਵੇਖਿਆ, ਯਾਨੀ ਕਿ ਕਿਸੇ ਕੰਮਕਾਰ ਦੇ ਵਿੱਚ ਉਹਨੂੰ ਵੇਖਿਆ, ਕਿਸੇ ਕਾਰੋਬਾਰ ਦੇ ਵਿੱਚ ਵੇਖਿਆ, ਕਿਸੇ ਫਿਲਮ ਦੇ ਵਿੱਚ ਵੇਖਿਆ, ਕਿਤੇ ਰੇਡੀਓ 'ਤੇ ਸੁਣਿਆ, ਕਿਸੇ ਟੀ ਵੀ 'ਚ ਵੇਖਿਆ, ਤੁਹਾਡੇ ਆਸ ਪਾਸ ਕਿਸੇ ਅਦਾਰੇ ਦੇ ਵਿੱਚ ਕੰਮ ਕਰਦੇ ਹਾਂ ਤੁਸੀਂ ਵੇਖਿਆ, ਕੋਈ ਸਰਕਾਰੀ ਨੌਕਰੀ ਕਰਦੇ ਹਾਂ ਤੁਸੀਂ ਉਹਦੇ ਨਾਲ ਵਿਚਰੇ ਹੋ, ਅਤੇ ਉਸ ਸਮੇਂ ਯਾਦ ਰਵੇ
ਉਹ ਐਕਟਿੰਗ ਕਰ ਰਿਹਾ ਅਤੇ ਉਸ ਸਮੇਂ ਉਹਦਾ ਉਹੀ ਧਰਮ ਹੈ, ਪਰ ਤੁਸੀਂ ਜਿਹੜਾ ਉਹਦੇ ਨਾਲ ਵਰਤਣਾ ਉਹ ਵਰਤਣਾ ਜਦੋਂ ਤੁਹਾਡੇ ਨਾਲ ਬਹਿ ਕੇ ਤੁਹਾਡੇ ਵਰਗਾ ਹੋ ਕੇ ਉਸ ਪੱਧਰ ਦੇ ਉੱਤੇ ਆ ਕੇ ਵੇਖ ਰਿਹਾ ਹੋਊਗਾ। ਅਤੇ ਜੇ ਇਸ ਤਰੀਕੇ ਦੇ ਨਾਲ ਆਪਾਂ ਹਰ ਇੱਕ ਪੱਖ ਤੋਂ ਇਨਸਾਨਾਂ ਨੂੰ ਪਰਖ ਕੇ ਫਿਰ ਉਹਨਾਂ ਦੇ ਨਾਲ ਕੋਈ ਸਾਂਝ ਬਣਾਵਾਂਗੇ, ਫਿਰ ਬਹੁਤ ਘੱਟ ਚਾਂਸ ਬਚਦੇ ਨੇ ਕਿ ਆਪਾਂ ਕਿਤੇ ਧੋਖਾ ਖਾਈਏ। ਨਹੀਂ ਤਾਂ ਫਿਰ ਸਾਰੀ ਦੁਨੀਆ ਕੁੱਲ ਮਿਲਾ ਕੇ ਇੱਦਾਂ ਦਾ ਹੀ ਧੋਖਾ ਖਾ ਕੇ ਬੈਠੀ ਹੈ। ਆਪਾਂ ਕਿਸੇ ਬਾਰੇ ਵਿਚਾਰ ਸਿਰਫ ਉਹਨਾਂ ਨੂੰ ਵੇਖ ਕੇ ਬਣਾ ਲੈਂਦੇ ਹਾਂ, ਉਹਨਾਂ ਦੀ ਟੌਰ ਵੇਖ ਕੇ, ਉਹਨਾਂ ਦਾ ਰੁਤਬਾ ਵੇਖ ਕੇ, ਅਤੇ ਸ਼ਾਇਦ ਇਸੇ ਕਰਕੇ ਦਿਲ ਟੁੱਟਦੇ ਨੇ। ਇਸੇ ਕਰਕੇ ਬਾਅਦ 'ਚ ਆਪਾਂ ਸ਼ਿਕਾਇਤ ਕਰਦੇ ਹਾਂ ਕਿ ਹਾਏ ਸਾਰੀ ਦੁਨੀਆ ਖਰਾਬ ਹੋ ਗਈ, ਹਾਏ ਸਾਰਿਆਂ ਦੇ ਖੂਨ ਸਫੈਦ ਹੋ ਗਏ, ਦੁਨੀਆ ਅੰਦਰੋਂ ਕੁਛ ਹੋਰ ਬਾਹਰੋਂ ਕੁਛ ਹੋਰ। ਪਰ ਅਸੀਂ ਆਪਣਾ ਕਦੀ ਵੀ ਕਸੂਰ ਨਹੀਂ ਗਿਣਦੇ ਕਿ ਆਪਾਂ ਪੜ੍ਹਨ ਦੇ ਵਿੱਚ, ਆਪਾਂ ਸਮਝਣ ਦੇ ਵਿੱਚ ਗਲਤੀ ਕੀਤੀ, ਕਿਉਂਕਿ ਕਪਤਾਨ ਸਾਹਿਬ ਵਰਗੇ ਪਿਓ, ਕਪਤਾਨ ਸਾਹਿਬ ਵਰਗੇ ਸਾਥੀ, ਕਪਤਾਨ ਸਾਹਿਬ ਵਰਗੇ ਸਿਆਣੇ ਬੰਦੇ ਜਦੋਂ ਸਾਨੂੰ ਕਿਸੇ ਚੀਜ਼ ਤੋਂ ਵਰਜ ਰਹੇ ਹੁੰਦੇ ਉਦੋਂ ਆਪਾਂ ਉਹਨਾਂ ਨੂੰ ਇਹ ਕਹਿ ਕੇ ਪਾਸੇ ਕਰ ਦਿੰਦੇ ਹਾਂ ਇਹਨਾਂ ਦਾ ਦੁਨੀਆ ਨੂੰ ਵੇਖਣ ਦਾ ਨਜ਼ਰੀਆ ਸਹੀ ਨਹੀਂ, ਉਹਨਾਂ ਦਾ ਤਜਰਬਾ ਨਾ ਵਰਤ ਕੇ ਅਸੀਂ ਆਪਣੀ ਮੱਤ ਵਰਤਦੇ ਹਾਂ। ਇਸੇ ਵਜ੍ਹਾ ਕਰਕੇ ਸ਼ਾਇਦ ਆਪਾਂ ਵਾਰ ਵਾਰ ਸੱਟ ਖਾਂਦੇ ਹਾਂ। ਆਸ ਕਰਦੇ ਹਾਂ ਕਿ ਅੱਜ ਦੀ ਇਹ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਆਪਣੀ ਫੀਡਬੈਕ ਜ਼ਰੂਰ ਭੇਜਦੇ ਰਿਹਾ ਕਰੋ, ਅਤੇ ਕਹਾਣੀਆਂ ਸੁਣਨ ਦੇ ਲਈ ਤੁਸੀਂ ਸਾਡੀ ਐਪਲੀਕੇਸ਼ਨ ਵੀ ਡਾਊਨਲੋਡ ਕਰ ਸਕਦੇ ਹੋ। ਐਪਲੀਕੇਸ਼ਨ ਦੇ ਉੱਤੇ ਪੋਡਕਾਸਟ ਸੈਕਸ਼ਨ ਦੇ ਵਿੱਚ ਜਾ ਕੇ ਵੀ ਇਹ ਕਹਾਣੀਆਂ ਤੁਸੀਂ ਸੁਣ ਸਕਦੇ ਹੋ। ਇਹ ਸੀ ਕਹਾਣੀ ਐਂਟਵ ਚੈਕਅਪ ਦੀ ਲਿਖੀ ਹੋਈ, ਇਹ ਟ੍ਰੈਜਿਕ ਐਕਟਰ। ਇਸ ਕਹਾਣੀ ਦਾ ਅਨੁਵਾਦ ਕਰਦਿਆਂ ਕੋਈ ਅਣਤਾਈ ਰਹਿ ਗਈ ਹੋਵੇ ਤਾਂ ਉਹਦੇ ਲਈ ਮੁਆਫੀ, ਕੋਸ਼ਿਸ਼ ਕਰੀਦੀ ਹੈ ਕਿ ਇਸ ਸਮੇਂ ਦੇ ਵਿੱਚ ਢੁੱਕਦੀ ਅਤੇ ਤੁਹਾਡੀ ਆਪਣੀ ਭਾਸ਼ਾ ਦੇ ਵਿੱਚ ਫਿੱਟ ਕਰਕੇ ਤੁਹਾਡੇ ਤੱਕ ਇਹ ਕਹਾਣੀ ਪਹੁੰਚਾ ਦਿੱਤੀ ਜਾਵੇ। ਉਹਦੇ ਮੁਤਾਬਕ ਥੋੜ੍ਹੀ ਬਹੁਤੀ ਤੋੜ ਭੰਨਵੀਂ ਇਹਨਾਂ ਕਹਾਣੀਆਂ 'ਚ ਹੁੰਦੀ ਹੈ, ਉਹਦੇ ਲਈ ਮੁਆਫੀ।

0: Hey kids, आजो चुट क्लास ना जाओ ये हा हा हा हा ही हू करा जो लाफ्टर थेरेपी दी हो चुकी है जी शुरुआत आस करदे हां वधिया सोणा तुहाडा दिन जा रहा होएगा ते आओ हुण इहनू हासियां दा इक तड़का लाउने आ ते हासियां दे तड़के दे लई साडे नाल बच्चे आ चुके ने ते जिन्हां दी कॉल कटी गई उहनां दे कोलों मैं माफ़ी चाहुंदा फिर दुबारा तो तुसीं ला सकदे हो जी कोई मेरे वालों कोई प्रॉब्लम जां उह मैं कुछ कह नहीं सकदा मैं ते आराम नाल कहानी पढ़ रहा सी मेरा ते कोई कसूर नहीं अपने आप ही कुछ होया
1: कुछ तो हुआ है
0: हाँ जी ते नहीं आ ही गए सारे वापस ते बाकी जिहड़े रह गए ने उहनां दे अगे बेनती आ कि जिद्दां जिद्दां वेलियां होणगियां लाइना फिर तुसीं हुण करियो कॉल ते मन्नत फतेह मैं आई डोंट नो क्यों तुहाडी कॉल नहीं लग रही बाकी ते सारिआं दीआं लगीआं ने पुत्त तुसीं कि डिफरेंट फोन तो ट्राई कर लो हो सकदा तुहाडे आले पासों अज नुक्स होवे कोई ते आपां वधदे आं अगे ते सुणदे चुटकले ते मेरे नाल अज प्रोग्राम दे विच ने कृष्णा भारद्वाज ब्राह्मणा दे विच सब तो उच्च श्रेणी
1: जी मशहूर कहानी भारद्वाज ऋषि तो रिलेटेड की उन्होंने दक्षिणा दे अंदर लंका ही मांग लिती सी उन्होंने ग्रह प्रवेश की पूजा कराई शिव पार्वती तो शिव जी ने कहा मांगो वत्स क्या मांगते हो बहुत वधिया कहिंदे लंका मैनू ही दे दो फिर शिव जी ने कहा गोपाल तेरी माता नूं कि मैं तुहानूं कहना ही ना कि असी कैलाश जोगे असी कैलाश च रहना कोई ना कोई अड़चन आ जानी है फिर क्योंकि क्या सीगा
0: मंगला जो मंगना है
1: बच के रहो
0: चीजा सानू ध्यान च रखनी पैंदियां ते आओ आपां वधदे लाफ्टर थेरेपी दे विच ते साडे नाल सब तो पहला श्रेया सत श्री अकाल श्रेया अज तुसी सब तो पहला जे श्रेया वीरा तुसी आउने रहो की हाल चाल है तुहाडा खराब ठंड दे नाल वैसे मैं ठीक हां मैं खुरच खुरच खुरच खुरच कर देनी हां
1: सारा टेबल
0: कर लेंदे हो
2: कट करो
0: ओके तुहाडे नेल्स ठीक है नेल्स कट कीते
2: हां जी
0: ओके
1: स्कूल जांदे ना करने
0: साडे ते पास जांदे चेक कर लेंदे हुंदे साडे
2: चाह पी लिया
0: हां जी चाह पी ली भाजी
1: चाह चू पी ली
0: हां जी चाह पी ली वीर जी
2: खाया चाह चू
0: दे नाल अहीं पिन्नी खाया
1: हां पिन्नी शिन्नी खा ली चाह चू नाल
0: हां जी जो तुहाडा हुक्म हुंदा पा एक दो ही गया आपां वन खादी
1: वन ईच हो गया
0: गुड
1: थैंक यू सो मच
0: तू ही की खादा
2: रोटी केक
0: हैं
1: कुकी
0: केड़ा केक
1: कुकी
2: रोटी केक
0: न्यूट्री गेन
1: अच्छा न्यूट्री
0: ओह ओके तू ही मी पिनी पुनी खाया करो
2: पिनी खाए बादाम
0: ओए वाह
1: वेरी गुड
0: ते की सुनाओगे फिर आज न्यूट्री ग्रेन खा के
2: डेज ऑफ द वीक
0: ओके हां जी
2: मंडे टू सेवेस्टे थर्सडे फ्राइडे सैटरडे संडे डेसरु
1: वेरी गुड
0: वो सारे ही आ गए हैं
2: बाय बाय
0: मानो बिल्ली ते श्रेया किथे आ
2: दीदी ना गल करो
0: हां जी ले आओ कराओ दीदी सस्रीकाल
2: अंकल
0: सत की हाल है ठंड लगती है
2: नहीं
0: वेरी गुड आज पजामा डे ओके मेनु लगा आज थर्सडे
1: वीरा गलत सुना गया है डे ऑफ द वीक फिर
0: पजामा
2: डे पजामा
0: डे स्कूल दिस पजामा डे ते कादे तो बाद च आउंदा संडे तो बाद च आउंदा के मंडे तो बाद च
2: वेनेसडे पाचो
0: वेन मंडे ट्यूसडे वेनेसडे पजामा डे थर्सडे फ्राइडे सैटरडे संडे एदी एट हो गए फिर
2: नहीं
1: बिग गर्ल होगी ना बिग गर्ल्स दे चार दिन बाद जंदा
2: थर्सडे नु पजामा डे हुंदा
0: अच्छा थर्सडे नु कहंदे आ पजामा डे ओके
2: कल छुट्टी है
0: अच्छा कल छुट्टी है तानू
1: ओके वाह भाई
0: कल फिर चुटकले तो भी छुट्टी है कि नहीं उठ पोगे
2: उठ गए
0: ओके जिदन नेक्स्ट छुट्टी होवे ना अगले दिन उदन आ वाला करंट दिखदा न्याणे च
1: ना सही गल
0: हालांकि हस के स्कूल जांदे आ पर फिर भी क्या की सुनाओगे पुत्तो हेलो कि पजामा ही दसना
2: बस
0: हां जी
2: January, February, March, April, May, June, July, August, September, October, November, December.
0: Amazing. अल्ताफ रजा
1: ख्याल नहीं आ रहा
0: खून जूने आ गई थी पता नहीं की वो बात
1: चिंता
0: अरे वो साल और था ये साल और है समथिंग समथिंग चलो आज आज आज सुना गए गाना अपन नेक्स्ट आप चलते हैं ताज वालों सत श्री अकाल ताज तू सी ऑन रहो
3: सत श्री अकाल कृष्णा जी जी एंड वंशोत अंकल जी
0: सत श्री अकाल की हाल है
3: बढ़िया तेरे की हाल
0: है बहुत बढ़िया बहुत बढ़िया तू ही सुनाओ की लिया के आए आज बुजारत ओके ओके हाँ जी सुनाओ फिर
3: चलता चलता रुक गया नई छुरी वदी गर्दन फिर चलन लग गया
0: हाँ जी
1: हाँ? चलता चलता रुक गया नई छुरी वायलेंट हो गया
0: या सानू पहला ना शॉर्ट कोर्स करना पैना पहला बुझारत पहला है कि ये समझन ली है ना
1: ये बड़ा चक्कर है यार है ना
0: हाँ फिर दसो फिर
1: डबल लेयर हो गई ये
3: चलता चलता रुक गया लाई छुरी वदी गर्दन फिर चलन लग गया
0: अच्छा छुरी अच्छा गर्दन वड्डी फिर चल गया ये तो नटराज पेंसिल जाप दी मेनू
1: ओह वाह क्या बात
0: है ना
1: सही है
3: हां जी
1: क्या बात है वेरी गुड
0: ये तो
1: बात है
0: ऐड वाली मेनू छेते आ गई पेंसिल मेनू थैंक यू गुरबाज हां जी एम्बर ना करा दो सत श्री अकाल भैणा इन्नी हौली हौली बोल दी है कुड़िए की गल
1: सत श्री अकाल
0: रोटी राटी नहीं खाधी बोलियां किदां पाएगी जे इन्नी हौली बोलेंगी ते
1: मैं ख्याल एनर्जी इकट्ठी कर रही है
2: मैं जूस पीता
0: हां हुण आई एनर्जी जूस वाली
1: हो गया ना हौली हौली
0: पहला तो ऐ लगदा सी भी रोटी नहीं खाधी कल दी
1: है इदां ही
0: है नहीं खाधी
2: खाधी
0: हां खाधी ओके खाधी ते हुण थोड़ी जी आई एनर्जी फिर की सुनाओगे फिर एनर्जी ना
2: बजाट
0: ओके
2: निक्की जी जट्टी विच ग्लबो जट्टी
0: निक्की जी जट्टी ते विच ग्लबो जट्टी
1: है
0: निक्की जी हट्टी
2: निक्की जी हट्टी विच ग्लबो जट्टी
0: अच्छा निक्की जी हट्टी
1: विच
0: ग्लबो जट्टी
1: जट्टी
0: निक्की जी हट्टी ते विच ग्लबो जट्टी जिदा दे मेरे हालात ने कोई नक नुक जे याद आ ग्लबो जट्टी नहीं है
1: ग्लबो जट्टी तो नहीं हो सकती
0: ये कोई होर ही चक्कर को लगता ਵੈਰੀ ਕਲੋਜ਼ ਆ।
4: ਓ ਵਾਹ,
0: ਫਿਰ ਥੋੜਾ ਜਿਹਾ ਠਾਂ ਆ ਜਾਂਦੇ, ਮੂੰਹ ਤੇ ਨਹੀਂ ਆ ਕਿਤੇ,
4: ਜੀਭ
0: ਹੈ, ਜੀਭ ਠੰਡੇ ਠੰਡੇ ਜੇ ਹੋ। ਵੀਰ ਜੀ ਨੇ ਸਵੇਰੇ ਸਵੇਰੇ ਫੈਂਟ ਦੇਣੇ ਸੀ ਨਾ, ਥੋੜੇ ਜੇ ਹੋ ਜਾਣੇ ਸੀ ਸਹੀ, ਹੈ ਨਾ ਅੰਬਰ, ਸਵੇਰੇ ਸਵੇਰੇ ਖੇਡ ਲੈਣਾ ਸੀ ਵੀਰ ਜੀ ਨੇ, ਸ਼ੇਡ ਦੇਣਾ ਸੀ, ਕੱਲ ਨੂੰ ਆਉਣਾ। ਓਕੇ, ਮਿਸ ਕਰਦੇ ਵੀਰ ਜੀ ਨੂੰ? ਓਕੇ, ਆਉਂਦੇ ਲੜੋਗੇ? ਆਉਂਦੇ ਢਾ ਲਿਓ ਵੀਰ ਜੀ
1: ਨੂੰ।
0: ਥੈਂਕ ਯੂ, ਥੈਂਕ ਯੂ, ਥੈਂਕ ਯੂ, ਕਿੰਨਾ ਮਿਸ ਕਰਦੀ ਆ ਉਹ ਕੁੜੀ ਵੀਰ ਜੀ ਨੂੰ, ਥੈਂਕ ਯੂ। ਅਤੇ ਨੈਕਸਟ ਨੈਕਸਟ ਸਾਡੇ ਨਾਲ ਆ ਯੁਵਰਾਜ। ਸਤਿ ਸ਼੍ਰੀ ਅਕਾਲ ਯੁਵਰਾਜ, ਕੀ ਹਾਲ ਚਾਲ ਨੇ? ਸਤਿ ਸ਼੍ਰੀ ਅਕਾਲ, ਕਿਵੇਂ ਯੁਵਰਾਜ ਜੀ? ਸਾਡਾ ਠੀਕ ਹੈ ਯਾਰ, ਆਹ ਬੰਦਾ ਮੇਰੇ ਵਰਗਾ, ਇਹਨੂੰ ਵੀ ਠੰਡ ਬੜੀ ਲੱਗਦੀ ਹੈ, ਹੈ ਨਾ ਯੁਵਰਾਜ?
1: ਟੀਮ ਰਣਜੋਤ ਸਿੰਘ ਹੋ ਗਿਆ ਹੈ।
0: ਆਵਾਜ਼ ਪੁੱਤ ਠੀਕ ਕਰ ਲਓ ਥੋੜ੍ਹੀ ਜਿਹੀ ਨਾ, ਠੰਡ ਤਾਂ ਵੱਖਰੀ ਗੱਲ ਆ, ਫੋਨ ਨੂੰ ਨਹੀਂ ਠੰਡ ਲੱਗਣੀ ਚਾਹੀਦੀ, ਬੰਦੇ ਨੂੰ ਜਿੰਨੀ ਮਰਜ਼ੀ ਲੱਗ ਜੇ, ਫੋਨ ਨੂੰ ਅੱਜ ਕੰਮ ਨਹੀਂ ਸੁਤਰ ਰਹਿੰਦਾ।
2: ਹੁਣ ਸਹੀ ਆ?
0: ਹਾਂ ਹੁਣ ਸਹੀ ਆ, ਹੁਣ ਸਹੀ ਆ। ਕੀ ਲਿਆਇਓ?
2: ਇੱਕ ਚੁਟਕਲਾ।
4: ਹਾਂਜੀ,
2: ਇੱਕ ਵਾਰੀ ਮੈਡਮ ਪੁੱਛਦੀ ਆ ਵੀ ਦੁਨੀਆ 'ਚ ਕਿੰਨੇ ਦੇਸ਼ ਆ, ਫਿਰ ਪੱਪੂ ਕਹਿੰਦਾ ਮੈਡਮ ਜੀ ਤੁਸੀਂ ਵੀ ਆਪਣੇ ਬੱਚਿਆਂ ਲਈ ਗੱਲ ਹੀ ਕਰਦੇ ਹੋ, ਦੁਨੀਆ 'ਚ ਇੱਕ ਹੀ ਤੇ ਦੇਸ਼ ਆ ਭਾਰਤ, ਬਾਕੀ ਤਾਂ ਵਿਦੇਸ਼ ਆ।
4: ਗੱਲ ਤੇ ਠੀਕ ਹੈ ਬਈ, ਮੈਡਮ ਉਸ ਦਿਨ ਉਹਨੇ ਪੜ੍ਹਾਇਆ ਹੀ ਨਹੀਂ, ਅਗਲੇ ਦਿਨ ਵੀ ਨਹੀਂ ਆਈ, ਕਹਿਤਾ ਜੀ ਕੰਮ ਹੀ ਖਰਾਬ ਹੈ ਬਈ।
0: ਥੈਂਕ ਯੂ ਯੁਵਰਾਜ,
4: ਥੈਂਕ ਯੂ
2: ਯੁਵਰਾਜ,
0: ਥੈਂਕ ਯੂ, ਥੈਂਕ ਯੂ, ਬਾਏ ਬਾਏ। ਦੇ ਨੈਕਸਟ ਸਾਡੇ ਨਾਲ ਆ ਤੇਗ, ਸਤਿ ਸ਼੍ਰੀ ਅਕਾਲ ਤੇਗ, ਕੀ ਹਾਲ ਹੈ? ਨਿਕਲ ਤੁਰੇ ਘਰੋਂ ਕਿ ਨਹੀਂ ਹਲੇ?
2: ਨਿਕਲ ਤੁਰਿਆ ਸਕੂਲ, ਆਲਮੋਸਟ ਪਹੁੰਚ ਗਿਆ ਸਕੂਲ।
0: ਅੱਛਾ, ਆਲਮੋਸਟ ਪਹੁੰਚ ਗਿਆ, ਇੰਨੀ ਛੇਤੀ?
1: ਵੈਰੀ ਸਪੀਡ ਯਾਰ, ਹਜੇ ਤਾਂ ਟਾਈਮ ਹੀ ਨਹੀਂ ਕੁਛ ਹੋਇਆ।
2: ਨਹੀਂ
1: ਅੱਛਾ,
0: ਕਿੰਨੇ ਵਜੇ ਲੱਗਦਾ ਸਕੂਲ ਤੁਹਾਡਾ?
2: 8:30
0: ਓਕੇ,
1: ਫਿਰ ਤੇ ਰਹਿ ਗਿਆ ਥੋੜਾ ਹੀ ਟਾਈਮ।
0: ਹਾਂ ਹੈਗਾ ਹਲੇ ਟਾਈਮ ਤੇ, ਹੈਗਾ ਹਲੇ
1: 11 ਮਿੰਟਸ,
0: ਮੰਕੀ ਬਾਹਰ ਕਰਨ ਜੋਗਾ ਹੈਗਾ ਟਾਈਮ।
1: ਅੱਛਾ,
0: ਹੈ ਨਾ ਤੇ,
2: ਹਾਂਜੀ
1: ਇਹ ਵੀ ਗੱਲ ਠੀਕ ਹੈ।
0: ਕੀ ਕਰਦੇ ਹੁੰਦੇ ਹੋ ਜਾ ਕੇ?
2: ਉੱਥੇ ਜਾ ਕੇ ਵੈਸੇ ਹੁੰਦੇ ਆ ਡੋਰ ਤੇ, ਜੇ ਸਪਲਿਟ ਸਾਈਡ ਹੁੰਦਾ, ਜੇ ਨਹੀਂ ਹੁੰਦਾ ਤੇ ਫਿਰ ਆਪਾਂ ਅੰਦਰ ਜਾ ਕੇ ਪੜ੍ਹਾਈ ਕਰਦੇ ਆ, ਜੇ ਸਪਲਿਟ ਕਲਾਸ ਹੁੰਦਾ ਉਹਦੇ ਤੱਕ ਵਾਕ ਕਰਨ।
0: ਓਕੇ ਓਕੇ, ਕੀ ਨੇ ਸੁਣਾਉਂਗੇ ਫਿਰ ਅੱਜ ਸਪਲਿਟ ਕਲਾਸ ਚ ਬਹਿ ਕੇ?
2: ਅੱਜ ਮੈਂ ਇੱਕ ਬਾਤ,
0: ਓਕੇ ਥਾਣੇਦਾਰ ਚੱਕ ਕੇ ਮਾਰਿਆ,
2: ਥਾਣੇਦਾਰ
0: ਕੰਧ ਨਾਲ ਚੱਕ ਕੇ ਮਾਰਿਆ।
2: ਓਕੇ,
0: ਮੈਨੂੰ ਇਹਦਾ ਇੱਕ ਹੋਰ ਵਰਜ਼ਨ ਆਉਂਦਾ ਹੈ।
1: ਅੱਛਾ, ਹਾਂਜੀ ਇਰਸ਼ਾਦ ਕਰੋ।
0: ਭੀੜੀਆਂ ਗਲੀਆਂ ਭੀੜੇ ਬਾਜ਼ਾਰ, ਵਿੱਚੋਂ ਨਿਕਲਿਆ ਥਾਣੇਦਾਰ, ਚੁੱਕ ਕੇ ਮਾਰਿਆ ਕੰਧ ਦੇ ਨਾਲ।
1: ਵਾਹ, ਵੈਰੀ ਗੁੱਡ, ਤੁਸੀਂ ਵੀ ਇਹਨੂੰ ਹੋਰ ਲੰਮਾ ਕਰ ਦੋ,
0: ਤੁਸੀਂ ਹੋਰ ਲੰਮਾ ਕਰੋ ਇਹਨੂੰ।
1: ਸੋ ਕੋਈ ਸ਼ਹਿਰ 'ਚ ਚੱਲਿਆ, ਸ਼ਹਿਰ 'ਚ ਭੀੜਾ ਬਜਾ ਚੱਕ ਕੇ ਮਾਰਿਆ ਥਾਣੇਦਾਰ।
0: ਨਹੀਂ, ਗਲੀਆਂ ਤੇ ਬਾਜ਼ਾਰ ਉੱਡੇ ਹੀ ਰਹਿੰਦੇ ਆ, ਥਾਣੇਦਾਰ ਜ਼ਿਆਦਾ ਮੋਟਾ ਹੋ ਜਾਂਦਾ
1: ਹੈ, ਇੱਦਾਂ ਹੀ ਹੈ, ਹੋ ਸਕਦਾ ਬਈ।
0: ਵੈਸੇ ਨਾ ਇਹ ਹੁਣ ਬਾਜ਼ਾਰ ਤੋਂ ਬਦਲ ਦੇਣੀ ਚਾਹੀਦੀ ਹੈ।
1: ਅੱਛਾ, ਕਿਉਂ?
0: ਮੈਂ ਅੱਗੇ ਇੱਕ ਦਿਨ ਜ਼ਿਕਰ ਕਰਦਾ ਹਾਂ, ਹੁਣ ਨਾ ਉਹ ਵਾਲੇ ਥਾਣੇਦਾਰ ਨਹੀਂ ਰਹੇ ਜਿਨ੍ਹਾਂ ਨੂੰ ਚੁੱਕ ਕੇ ਕੰਧ ਨਾਲ ਮਾਰ ਦੀਦਾ
1: ਹੈ। ਹਾਂ ਨਹੀਂ, ਇਹ ਗੱਲ ਤਾਂ ਠੀਕ ਹੈ,
0: ਹੁਣ ਤੇ
1: ਰਾਈਟ,
0: ਥਾਣੇਦਾਰ ਜਿੱਥੇ ਲਾ ਦੋ ਉੱਥੇ ਚੰਬੜ ਜਾਂਦਾ। ਥਾਣੇਦਾਰ ਏ ਆਈ ਹੋ ਗਿਆ ਹੁਣ, ਹੈ ਨਾ,
1: ਤੇ
0: ਉਂਗਲਾਂ ਨਾ ਚੰਬੜ, ਥਾਣੇਦਾਰ ਉਂਗਲਾਂ ਨਾ ਚੰਬੜ ਜਾਂਦਾ ਨਾ।
1: ਮੈਨੂੰ ਲੱਗਦਾ ਸਾਨੂੰ ਵੀ ਸਪਲਿਟ ਕਲਾਸ ਲਾਣੀ ਚਾਹੀਦੀ ਤੁਹਾਡੇ ਨਾਲ, ਇਹ ਜ਼ਰੂਰੀ ਆ, ਤਾਂ ਹੀ ਸਮਾਰਟ।
0: ਥੈਂਕ ਯੂ ਤੇਗ, ਇਹ ਤੇ ਜ਼ੁਕਾਮ ਹੀ ਆ, ਹੈ ਨਾ। ਸਾਡੇ ਨਾਲ ਨੇ ਮੰਨਤ ਤੇ ਫਤਿਹ। ਸਤਿ ਸ੍ਰੀ ਅਕਾਲ ਮੰਨਤ, ਫਤਿਹ, ਕੀ ਹਾਲ ਤੁਹਾਡਾ?
5: ਸਤਿ
1: ਸ੍ਰੀ ਅਕਾਲ
0: ਮੰਨਤ ਜੀ, ਤੁਹਾਡਾ ਅੱਜ ਫੋਨ ਹੀ ਨੀ ਲੱਗਦਾ, ਕੀ ਹੋ ਗਿਆ ਤੁਹਾਡੇ ਫੋਨ ਨੂੰ?
1: ਹੈਲੋ,
0: ਮੈਨੂੰ ਲੱਗਦਾ ਵਾ ਵੀ ਬੇਸਣ ਬਣਾਉਂਦਿਆਂ ਡਿੱਗ ਪਿਆ ਮੰਮਾ ਦਾ ਫੋਨ ਵਿੱਚ। ਨਹੀਂ, ਫਿਰ ਫਤਿਹ ਨੇ ਕੋਈ ਸ਼ੈਤਾਨੀ ਕੀਤੀ ਹੋਣੀ ਆ।
5: ਛੋਟਾ
0: ਨੀ ਆ, ਮੈਨੂੰ ਤਾਂ ਬੜਾ ਵੱਡਾ ਲੱਗਦਾ ਆ, ਵੱਡੇ ਵੱਡੇ ਕੰਮ ਕਰਦਾ
1: ਉਹ।
0: ਛੋਟਾ ਨੀ ਕਹਿਣਾ ਉਹਨੂੰ,
1: ਕਿਥੋਂ
0: ਏਡੀ ਤੂੰ ਏਡੀ ਤੂੰ ਸਿੱਖੀ ਸਿਖਾਈ ਆਈ ਹੈ।
1: ਸਹੀ ਗੱਲ ਆ ਨਾ, ਬੱਚਾ ਬਈ ਇੱਥੇ
0: ਨਾਲ ਦੀ ਨਾਲ ਹੀ ਰਫੂ ਕਰ ਦਿੰਦੀ ਕੁੜੀ।
1: ਤੁਹਾਡੀ ਜਨਰੇਸ਼ਨ ਨੂੰ ਕਹਿੰਦੇ ਅਲਫਾ, ਅਲਫਾ ਜਨਰੇਸ਼ਨ, ਏਦਾਂ ਹੀ ਆ।
0: ਤੁਸੀਂ ਕਿਹੜੀ ਹੋ?
5: ਜਨਰੇਸ਼ਨ ਬੇਟਾ ਵਾ।
1: ਅੱਛਾ
0: ਅੱਛਾ, ਤੁਸੀਂ ਕਿਹੜੀ ਚੋ, ਬੇਟਾ ਚੋ?
1: ਚਲੋ ਸੁਣਾਓ,
0: ਕੀ ਸੁਣਾਓਗੇ?
5: ਜਿਹੜਾ ਅਲਫਾ ਵੋ 2013 ਤੋਂ 2024 ਤੱਕ ਆ।
0: ਹਲੇ ਜਿਹੜੇ ਗਾਂ ਜੰਮਣੇ ਆ ਵੀ ਉਹਦੇ ਚ ਹੀ ਆ,
1: 39 ਤੱਕ। ਫਿਰ ਤਾਂ ਹੈ ਆਪਣੇ ਕੋਲ 13-14 ਸਾਲ, ਉਸ ਤੋਂ ਅਗਲਾ ਕੀ ਹੋਊਗਾ ਪਤਾ ਤੁਹਾਨੂੰ?
0: ਉਹ ਤੋਂ ਅੱਗੇ ਬੇਟੀ
5: ਗਧੇ ਨਾਲ ਰੱਬ ਦੇ ਰੰਗ ਪਿੱਛੇ ਬਹਿਸ ਹੋ ਜਾਂਦਾ ਤੇ ਹਾਥੀ ਕਹਿੰਦਾ ਕਿ ਰੱਬ ਨੀਲਾ ਹੁੰਦਾ ਵਾ ਤੇ ਜਿਹੜਾ ਗਧਾ ਹੁੰਦਾ ਉਹ ਕਹਿੰਦਾ ਕਿ ਲਾਲ ਆ ਤੇ ਦੋਵੇਂ ਫੈਸਲੇ ਦੇ ਲਈ ਸ਼ੇਰ ਕੋਲ ਜਾਂਦੇ ਆ। ਸ਼ੇਰ ਕਹਿੰਦਾ ਕਿ ਜਿਹੜਾ ਹਾਥੀ ਆ ਉਹਨੂੰ ਦਸ ਕੋਲੇ ਕੋੜੇ ਫਾਂਸੀ ਦਿੱਤੀ,
0: ਦਸ ਕੋੜਿਆਂ ਦਾ ਸਜ਼ਾ।
5: ਤੇ ਫਿਰ ਹਾਥੀ ਕਹਿੰਦਾ ਹੈ ਮੈਂ ਤਾਂ ਸਹੀ ਸੀਗਾ। ਤੇ ਫਿਰ ਸ਼ੇਰ ਕਹਿੰਦਾ ਤੂੰ ਫਿਰ ਤੈਨੂੰ ਪਤਾ ਕਿ ਇਹ ਗਧਾ ਵਾ ਤੇ ਤੂੰ ਇਹਦੇ ਨਾਲ ਕਿਉਂ ਬਹਿਸ ਕੀਤੀ?
0: ਇਹ ਕੁੜੀ ਇਸ ਕਰਕੇ ਆ,
4: ਇਸ ਕਰਕੇ ਬਈ ਗਧੇ ਨਾਲ ਕਿਉਂ ਬਹਿਸ ਕੀਤੀ?
0: ਅੱਜ ਤੇ ਚੁਟਕਲਾ ਵੀ ਸਿਆਣਾ ਸਿਆਣਾ ਜਿਹਾ,
4: ਸਿਆਣਾ ਚੁਟਕਲਾ।
0: ਅੱਜ ਤੇ ਮੈਨੂੰ ਲੱਗਦਾ ਮੰਮੀ ਵਾਲਾ ਸ਼ੋਲ ਲੈ ਕੇ ਜਾਣ ਦੀ
4: ਸਕੂਲ ਪਾਵਰ ਦਾ ਸ਼ੋਲ ਦੇ ਅੰਦਰ ਹੈ।
0: ਹਾਂ ਲੱਗਦਾ ਹੈ ਮੈਨੂੰ,
4: ਸਿਆਣਾ ਪਾ ਲਈਆਂ ਪਾਵਰਾਂ।
0: ਹੁਣ ਇਹਨੂੰ ਪਤਾ ਜਰਾਬਾਂ ਵੀ ਆ ਜਾਂਦੀਆਂ ਮੰਮੀ ਵਾਲੀਆਂ ਵੱਡੇ ਹੋ ਕੇ ਪੈਰੇ ਦੇ।
4: ਓ ਵੈਰੀ ਗੁੱਡ, ਵੈਰੀ ਐਕਸਾਈਟਿੰਗ
0: ਹੈ ਨਾ ਮੈਨੂੰ।
5: ਜਰਾਬਾਂ ਕੀ ਅਸੀਂ ਤਾਂ ਸ਼ੂ ਸ਼ੇਅਰ ਕਰਦੇ ਆ।
0: ਓ ਵਾਹ, ਇੰਨੇ ਵੱਡੇ ਪੈਰ ਹੋ ਗਏ।
5: ਪਰ ਮੇਰੇ ਮੰਮਾ ਤੋਂ ਵੀ ਵੱਡੇ ਹੋ ਗਏ ਹੁਣ ਤੇ ਨੋਟ ਆਏ। ਵੈਰੀ ਗੁੱਡ,
0: ਅੱਛਾ ਬਿੱਗ ਹੋ ਗਈ ਹੁਣ।
4: ਬਿੱਗ ਗੱਲ ਹੈ ਬਾਈ, ਤਾਂ ਹੀ ਸਿਆਣੀਆਂ ਸਿਆਣੀਆਂ ਗੱਲਾਂ ਕਰਦੀ।
0: ਹਾਂ ਥੈਂਕ ਯੂ ਮੰਨਤ, ਫਤਿਹ ਆ।
5: ਪਰ ਕੀ ਫਤਿਹ ਨਾਲ ਵੀ ਗੱਲ ਕਰ ਲਓ।
0: ਹਾਂਜੀ
5: ਵੈਸੇ ਮੰਮ ਸਤਿ ਸ਼੍ਰੀ ਅਕਾਲ ਅੰਕਲ ਜੀ ਨਾਲ ਵੀਰੇ ਜੀ,
0: ਸਤਿ ਸ਼੍ਰੀ ਅਕਾਲ।
5: ਵੈਸੇ ਜੀ ਮੈਂ ਤੁਹਾਨੂੰ ਦੱਸਾਂ ਤਾਂ ਮੰਮਾ ਦਾ ਸਾਈਜ਼ ਤਾਂ 7 6 8 ਆ।
0: ਅੱਛਾ
5: 6 ਤੇ ਜ਼ਿਆਦਾ ਹੀ ਨਿੱਕਾ।
0: ਅੱਛਾ 6 ਜ਼ਿਆਦਾ ਹੀ ਨਿੱਕਾ। ਯਾਰ ਤੁਸੀਂ ਬੜੇ
5: ਦੀ ਦਾਗਾ 8 ਤੇ 9
0: ਯਾਰ, ਤੁਸੀਂ ਮੰਮੀਆਂ ਦੇ ਸਾਈਜ਼ ਵੀ ਯਾਦ ਕੀਤੇ ਆ, ਵਾਹ
4: ਵੈਰੀ ਗੁੱਡ, ਵੈਰੀ
0: ਕਮਾਲ ਯਾਰ, ਏਡੇ ਤੁਸੀਂ
5: ਮੰਮਾ ਲਈ ਸ਼ੂ ਲੈ ਕੇ ਦਿੱਤੇ ਸੀ ਇੱਕ ਤੇ ਮੰਮਾ ਦੇ ਆਏ ਸੀਗੇ ਪਰਫੈਕਟਲੀ।
0: ਵੈਰੀ ਨਾਈਸ,
4: ਵੈਰੀ ਗੁੱਡ ਚਿਲਡਰਨ,
0: ਤੁਸੀਂ ਤੇ ਸਾਰਾ ਕੁਝ ਹੀ ਜਾਣਦੇ ਹੋ ਮੰਮਾ ਬਾਰੇ।
5: ਅਸੀਂ ਗ੍ਰਿਫਟ ਵੀ ਜਾਣਾ ਵਾ।
0: ਵਾਹ
4: ਓਏ ਹੋਏ,
0: ਇਹ ਮੇਲਿਆਂ ਤੇ ਤੇ ਜ਼ਰੂਰ ਜਾਂਦਾ ਫਤਿਹ ਸਿੰਘ।
4: ਵੈਰੀ ਗੁੱਡ,
5: ਹਾਂਜੀ
0: ਹਾਂ, ਫਤਿਹ ਨੂੰ ਭਾਈ ਮਿਲ ਲਓ ਜਿਹੜੇ ਜਿੰਨਾ ਮੈਂ ਗ੍ਰਿਫਟ ਜਾਣਾ ਵਾ ਇਸ ਵੀਕਐਂਡ ਦੇ ਉੱਤੇ ਮੇਲੇ ਤੇ, ਤੇ ਉੱਥੇ ਫਤਿਹ ਹੁੰਦਾ। ਫਤਿਹ ਵੈਸੇ ਹਰ ਮੇਲੇ ਤੇ ਜਾਂਦਾ।
4: ਅੱਛਾ,
0: ਇਹਦੇ ਕੋਲ ਖੁੰਡਾ ਹੋਊਗਾ, ਕਾਲਾ ਇਹਨੇ ਕੁੜਤਾ ਪਜਾਮਾ ਪਾਇਆ ਹੋਊਗਾ।
4: ਹੈਂ? ਓ ਵੈਰੀ ਗੁੱਡ,
5: ਮੈਂ ਕੁੜਤਾ ਪਜਾਮਾ ਨਹੀਂ ਪਾਉਣਾ, ਮੈਂ ਟਰੈਕ ਸੂਟ ਪਾ ਕੇ ਆਣੇ
0: ਆ। ਹਾਂ ਠੰਡ ਆ ਨਾ,
4: ਠੰਡ
0: ਠੰਡ ਕਰਕੇ। ਹਾਂ ਪਰ ਫਤਿਹ ਪਛਾਣਿਆ ਜਾਊਗਾ ਤੂਰੋ ਹੀ।
5: ਮਨ ਦੀਦੀ ਜੋ ਪਾਪਾ ਤੇ ਮੰਮਾ ਮੈਂ ਵੀ ਕੁੜਤਾ ਸੂਟ ਪਾ ਕੇ ਆਣਗੇ ਜਾਂ ਕੁੜਤਾ ਪਜਾਮਾ ਪਾਪਾ।
0: ਓਕੇ ਚਲੋ,
5: ਇੱਕ ਦਿਨ ਮੰਮਾ
0: ਜਿਹੜਾ ਪੁੱਛੂਗਾ ਨਾ ਮੈਂ ਉਹਨੂੰ ਦੱਸ ਦੂੰਗਾ।
4: ਕਲਰ ਕਲਰ ਪਤਾ ਕਿਹੜਾ ਕਿ ਨਹੀਂ?
5: ਮੰਮਾ ਨੇ ਪੱਕਾ ਫਿਰੋਜ਼ ਹੀ ਪਾਉਣਾ ਜਾਂ ਗ੍ਰੀਨ ਤੇ ਯੈਲੋ,
0: ਤੇ ਗੈਸ
5: ਦੀਦੀ ਨੇ ਕਾਲਾ ਜਾਂ ਚਿੱਟਾ।
0: ਤੇ ਗੈਸ ਵਟ ਮੈਨੂੰ ਵੀ ਪਤਾ ਵਾ ਇੱਕ ਚੀਜ਼ ਮੰਮਾ ਦੀ,
5: ਆਪਣੇ ਕਾਲਾ ਜਾਂ ਚਿੱਟਾ।
0: ਇੱਕ ਚੀਜ਼ ਮੈਨੂੰ ਵੀ ਪਤਾ ਮੰਮਾ ਦੀ, ਮੰਮਾ ਨੇ 7-8 ਨੰਬਰ ਦੀ ਜੁੱਤੀ ਪਾ ਕੇ ਜਾਣਾ।
4: ਹਾਂ ਵਾਹ, ਤੁਹਾਨੂੰ ਕਿੱਦਾਂ ਪਤਾ ਲੱਗਾ? ਵੈਰੀ ਗੁੱਡ ਯਾਰ, ਕੀ ਬਾਤ ਹੈ,
0: ਵੇਖਿਆ।
5: ਮੈਂ ਦੋ ਤਿੰਨ ਸਾਈਜ਼ ਦੇ ਸ਼ੂ ਪਾ ਕੇ ਆਣੇ ਆ।
0: ਹਾਂ
4: ਇਹ ਦੋ ਤਿੰਨ,
0: ਇੱਕ ਪੈਰ 'ਚ 2 ਤੇ ਇੱਕ 'ਚ 3।
4: ਇਦਾਂ ਕਿਉਂ, ਪੰਜ ਸ਼ੂਜ਼ ਪਾ ਕੇ ਜਾਣੇ?
5: ਨਹੀਂ,
4: ਅੱਛਾ
5: ਮੇਰੇ 2 ਸਾਈਜ਼ ਹੁੰਦਾ ਜਾਂ ਮੇਰੇ 3 ਸਾਈਜ਼ ਹੁੰਦਾ।
4: ਅੱਛਾ, ਅੰਕਲ ਨਾ ਜਾਣ ਕੇ ਮੈਨੂੰ ਕਨਫਿਊਜ਼ ਕਰਦੇ।
5: ਫਿਰ ਵੀ ਉੱਡਦੀ ਆ ਨਾ, ਉਹਦੇ ਅੱਖਾਂ ਫਿਰ ਵੀ ਰੋਂਦੀ ਆ, ਰੋਂਦੇ ਆ।
0: ਅੱਛਾ,
4: ਅੱਖਾਂ ਨੀ ਤੇ ਰੋਂਦੀ ਆ,
0: ਇਹ ਬੜੀ ਔਖੀ ਆ ਯਾਰ, ਇਹ ਨਹੀਂ ਆਉਂਦੀ ਸਾਨੂੰ। ਹਾਰ ਗਏ
4: ਇਹ ਸੌਰੀ ਆ।
5: ਅੱਜ ਰਹੇਗਾ ਬੱਦਲ,
0: ਬੱਦਲ
4: ਵੈਰੀ ਨਾਈਸ ਯਾਰ,
0: ਇਹ ਮੈਨੂੰ ਆਉਂਦਾ ਹੀ ਯਾਰ,
4: ਇਦਾਂ ਨਹੀਂ ਹੁੰਦਾ, ਆਉਂਦਾ ਹੀ ਤਾਂ ਦੱਸ ਦੇ ਸਹੀ ਕਿ ਨਹੀਂ। ਹਾਂ
0: ਓਹੋ, ਮੈਨੂੰ ਐਡੀ ਛੇਤੀ ਨਹੀਂ ਹੀ ਹਾਰਨਾ ਚਾਹੀਦਾ। ਓ ਮਾਈ ਬੈਡ ਲੱਕ,
4: ਦੱਸੋ ਆਜ
0: God give me some power.
4: Things happen bro, it's fine.
0: To return 1 minute forward, backward, something. Thank you, Pate, thank you. Te next Saturday naal kaun ya? Te next Saturday naal ya Tavneet. Sat Sri Akaal Tavneet.
6: Sat Sri Akaal Uncle Ji te Veer Ji.
0: Sat Sri Akaal. ਅੱਜ ਤਵਨੀਤ
6: ਨੂੰ
0: ਵਧੀਆ
4: ਵਧੀਆ ਵਧੀਆ
0: ਪਹਿਲਾਂ ਵਾਰੀ ਮਿਲ ਗਈ ਅੱਜ।
4: ਅੱਛਾ ਵੈਰੀ ਗੁੱਡ,
0: ਧੱਕਾ ਕੀਤਾ ਕਿ ਸੱਚੀ ਵਾਰੀ ਪਹਿਲਾਂ ਆ ਗਈ? ਆ
6: ਸੱਚੀ ਵਾਰੀ ਆ ਗਈ,
0: ਸੱਚੀ ਆ ਗਈ। ਓਕੇ ਕੀ ਸੁਣਾਓਗੇ ਫਿਰ?
6: ਕੱਲ ਜਦੋਂ ਮੈਂ ਐਥਲੈਟਿਕਸ ਗਈ ਸੀ ਮੈਂ 3rd ਪਲੇਸ ਚ ਆਈ ਸੀ।
0: ਓਕੇ ਓਕੇ ਓਕੇ, ਵੈਰੀ ਗੁੱਡ, ਤੁਸੀਂ ਤੇ ਕਮਾਲ ਹੀ ਕਰ ਦਿੰਦੇ ਹੋ।
1: ਕਿਆ ਬਾਤਾਂ
6: ਨੇ ਹਾਂਜੀ
7: ਕੀ ਸੁਣਾਓ
6: ਸ਼ਾਰਟ ਪੁੱਟ ਚ ਆਈ ਸੀ ਥਰਡ
1: ਅੱਛਾ ਸ਼ਾਰਟ ਪੁੱਟ ਚ
7: ਵਾਹ
1: ਵੈਰੀ ਗੁੱਡ ਸਟਰੋਂਗ ਗਰਲ
7: ਤੁਸੀਂ ਤੇ ਬੜੇ ਇੰਟੈਲੀਜੈਂਟ ਹੋ ਤੁਸੀਂ ਤੇ ਫਿਰ ਸੋਹਣੇ ਸਪੋਰਟਸ ਪਰਸਨ ਵੀ ਹੋ
6: ਹਾਂਜੀ
7: ਤੇ ਕੀ ਸੁਣਾਓਗੇ ਫਿਰ ਭੱਜ ਭੱਜ ਕੇ
6: ਇੱਕ ਬੁਜਾਰਤ ਲਾਲ ਸੂਈ ਪੋਤਲੀ ਮੈਂ ਵੇਖ ਵੇਖ ਖੁਸ਼ ਹੋਵਾਂ ਹੱਥ ਲਗਾ ਮੈਂ ਪਿੱਟਣ ਲੱਗੀ ਹਾਏ ਅੰਮਾ ਮੈਂ ਮੋਈ
1: ਹਾਏ ਅੰਮਾ ਮੈਂ ਮੋਈ
7: ਹਾਂ
1: ਸਬਜ਼ੀ
6: ਚ ਪਾਈ ਦੀ ਰਾਈਸ ਚ ਪਾਈ ਦਾ ਮਮਾ ਸਾਰੇ ਕੁਛ ਪਾਈ ਦਾ
7: ਰਾਈਸ ਵੀ ਪਾਈ ਦਾ
1: ਤੇ ਸਬਜ਼ੀ ਚ ਵੀ ਸਪੂਨ
7: ਲੂਣ
1: ਚਲੂਣ
7: ਮਿਰਚ
1: ਮਿਰਚ
6: ਰਾਈਸ ਚ ਨਹੀਂ ਪਾਉਂਦੀ ਰਾਈਸ ਚ ਨਹੀਂ ਪਾਉਂਦੀ
7: ਅੱਛਾ ਸਬਜ਼ੀ ਚ ਪਾਈਦਾ
1: ਰੈਸਪੀ ਚੇਂਜ ਹੋ ਗਈ
6: ਹਾਂਜੀ
7: ਸਬਜ਼ੀ ਚ ਪਾਈਦਾ ਮਸਾਲਾ
1: ਮਸਾਲਾ ਹੋ ਗਿਆ ਫਿਰ ਤੇ
6: ਨਹੀਂ
7: ਹਲਦੀ
6: ਨਹੀਂ
7: ਆਂਡਾ ਉਹ ਗੰਡਾ
1: ਗੰਡਾ
6: ਨਹੀਂ ਰਾਈਮ ਹੋ ਗਿਆ ਆਂਡਾ ਤੇ ਗੰਡਾ
7: ਆਂਡਾ ਤੇ ਗੰਡਾ ਜੀਰਾ
1: ਤੁਸੀਂ ਬੱਚੇ ਦੱਸ ਹੀ ਦੋ ਅੰਕਲ ਨੇ ਇੱਥੇ ਸਬਜ਼ੀ ਬਣਾਈ
7: ਸਾਰੀ ਤੇ ਰੈਸਪੀ ਦੱਸਦੀ ਆਪਾਂ ਹੋਰ
1: ਰੈਸਪੀ ਹੋ ਗਈ
7: ਹੋਰ ਸਬਜ਼ੀ ਚ ਕੀ ਮੁੜ ਕੇ ਕਹਿ
6: ਮਿਰਚ
1: ਲਾਲ ਮਿਰਚ
7: ਲਾਲ ਮਿਰਚ ਅੱਛਾ ਇਹ ਵੀ ਅੱਗੇ ਹੈਗਾ ਫਰਕ ਵਾਹ ਵਾਹ ਵਾਹ ਤੂੰ ਕੁੜੀਏ ਕਿਹੜੀ ਸ਼ੇਖਰ ਸੁਮਨ ਤੋਂ ਘੱਟ ਹੈ ਲਿਆਓ ਵੀਰ ਜੀ ਦਰਵਾਜੇ ਨਾਲ ਲਮਕ ਕੇ ਬਰਸ਼ ਕਰਨ ਵਾਲੇ ਵੀਰ ਜੀ ਕੀ ਹਾਲ ਆ
1: ਬੱਲੇ ਹੈ ਸਪਾਈਡਰਮੈਨ
6: ਅੰਕਲ ਜੀ ਤੇ ਵੀਰ ਜੀ
7: ਸਤਿ ਸ੍ਰੀ ਅਕਾਲ ਵੀਰ ਜੀ ਦੇ ਵਿਚ ਬੜੀ ਸਪੇਸ ਪਾਈ ਜੇ ਵਿੱਚ ਮੰਜਾ ਡਾਉਣਾ
6: ਅੱਛਾ
7: ਠੰਡ ਆ ਤਾਂ
1: ਯਾਰ ਥੋੜਾ ਸਲੋ ਚੱਲਦਾ ਕੰਮ ਹੱਦ ਹੈ ਤਿਆਰੀ ਸਕੂਲ ਦੀ
7: ਦੋ ਪਾਈਆਂ ਅੱਜ ਤੇ ਪਾ ਤਿੰਨ ਵੀ ਪਾ ਲੈਣੀਆਂ ਚਾਹੀਦੀਆਂ ਸੀ ਕੀ ਸੁਣਾਓਗੇ ਫਿਰ ਦੋ ਜੈਕਟਾਂ ਪਾ ਕੇ ਬੋਲੀ ਠੀਕ ਆ ਬੁੱਝਣੀ ਨੀ ਪੈਂਦੀ
6: ਬਾਰੀ ਬਸੀ ਖਤਨ ਗਿਆ ਸੀ ਲੱਡੂ ਕਪੜੇ ਧੋਂਦੀ ਨੂੰ
7: ਅੱਖ ਮਾਰ ਗਿਆ ਡੱਡੂ ਕਪੜੇ ਧੋਂਦੀ ਨੂੰ ਅੱਖ ਮਾਰ ਗਿਆ ਡੱਡੂ
6: ਅੰਕਲ ਜੀ
7: ਹਾਂਜੀ
6: ਵੱਡੀ ਦੀਦੀ ਹੱਥ ਤੇ ਸ਼ੂ ਪਾ ਕੇ ਮਾਸਕ ਲੇ ਤੇ ਡਾਂਸ ਕਲੇ
7: ਅੱਛਾ ਹੱਥ ਤੇ ਸ਼ੂ ਪਾ ਕੇ ਡਾਂਸ ਕਰਦੀ ਆ
1: ਇਹ ਤਾਂ ਮੇਰੇ ਵਾਲੇ ਹਾਲ ਆ ਦੀਦੀ ਦੇ
7: ਵਾਹ
1: ਵੈਰੀ ਗੁੱਡ
7: ਦੀਦੀ ਤੇ ਬੜੀ ਇੰਟੈਲੀਜੈਂਟ ਹੈ ਦੀਦੀ ਦੇ ਤੇ ਸ਼ੂਜ਼ ਟੁੱਟਣੇ ਨਹੀਂ ਏਦਾਂ
6: ਹਾਂਜੀ
7: ਵਧੀਆ ਫਿਰ ਤੇ ਦੀਦੀ ਨੂੰ ਨਵੇਂ ਨਹੀਂ ਲੈਣੇ ਪੈਣੇ
1: ਤੁਸੀਂ ਦੀਦੀ ਦੇ ਸਪੋਰਟ ਚ ਏਦਾਂ ਕਰਿਆ ਕਰੋ
7: ਸਾਰੇ ਸੀਕ੍ਰੇਟ ਨਾ ਸਰਦਾਰ ਜੀ ਸਾਰੇ ਸੀਕ੍ਰੇਟ ਨਾ ਦੱਸ ਦਿਆ ਕਰੋ ਘਰ ਦੇ
6: ਵਕਤ ਪਾਇਆ ਸਾਲੇ ਘਰ ਚ ਲਬਲੀ ਦੀ
7: ਗਲਤ
1: ਗੱਲ ਹੈ ਡੈਡਾ ਕਿਉਂ ਏਦਾਂ ਕਰਦੇ
7: ਵਕਤ ਹੀ ਪਾਇਆ ਯਾਰ ਕਰਦੇ
1: ਗਲਤ ਗੱਲ
7: ਸਰਦਾਰ ਜੀ ਤੁਸੀਂ ਵੀ ਇੱਕ ਦਿਨ ਪਾਇਆ ਹੀ ਕਰਨਾ ਵਕਤ
1: ਦਿਨ ਦੂਰ ਨੀ
7: ਜਦੋਂ ਤੁਹਾਡਾ ਵਿਆਹ ਹੋ ਗਿਆ ਨਾ ਜਦੋਂ ਤੁਹਾਡੇ ਬੱਚੇ ਹੋ ਗਏ ਨਾ ਸਰਦਾਰ ਜੀ ਤੁਸੀਂ ਤੁਸੀਂ ਨੀ ਏਦਾਂ ਕਰਨਾ ਕਿ ਵਿਆਹ ਨੀ ਕਰਨਾ ਕੀ
1: ਵਿਆਹ ਕੀ ਵਕਤ ਨੀ ਪਾਉਣਾ
7: ਵਿਆਹ ਨੀ ਕਰਨਾ
1: ਦੋਨਾਂ ਨੂੰ ਹਾਂ ਕਰਤੀ ਹੈ
7: ਕਿ ਵਕਤ ਨੀ ਪਾਉਣਾ ਅੱਛਾ ਵਿਆਹ ਕਰਨਾ ਵਾ,
1: ਵਿਆਹ ਤੇ ਕਰਨਾ,
7: ਵਿਆਹ ਤੋਂ ਪਹਿਲਾਂ ਪੁੱਤ ਹਰ ਇੱਕ ਬੰਦੇ ਨੂੰ, ਹਰ ਇੱਕ ਮੁੰਡੇ ਨੂੰ ਏਦਾਂ ਹੀ ਲੱਗਦਾ
1: ਕਿ ਮੈਂ ਵਕਤ ਨਹੀਂ,
7: ਮੈਂ ਦੂਜਿਆਂ ਵਾਂਗੂ ਲੜਾਈ ਨਹੀਂ ਕਰਿਆ ਕਰਨੀ, ਮੈਂ ਆਪਣੀ ਵੋਟੀ ਫੁੱਲਾਂ ਵਾਂਗੂ ਰੱਖੂੰਗਾ। ਸਾਡੇ ਵਿੱਚ ਤੇ ਅੰਡਰਸਟੈਂਡਿੰਗ
1: ਬਹੁਤ, ਅੰਡਰਸਟੈਂਡਿੰਗ
7: ਆ, ਨਿੱਕੀਆਂ ਨਿੱਕੀਆਂ ਜੀਆਂ ਤੇ ਗੱਲਾਂ ਨੇ ਜਿਹਨਾਂ ਕਰਕੇ ਲੜਦੇ ਰਹਿੰਦੇ ਆ, ਇਹ ਤੇ ਆਸਾਨੀ ਦੇ ਨਾਲ ਮੈਨੇਜ ਕੀਤੀਆਂ
1: ਜਾ ਸਕਦੀਆਂ, ਮੈਂ ਸਭ ਸੰਭਾਲ ਲੈਣਾ ਬਈ, ਇਹ ਤਾਂ ਕੁਝ ਹੈ ਹੀ ਨਹੀਂ,
7: ਮੈਂ ਵੀ
1: ਇਹ ਐਵੇਂ ਕਮਲੇ ਰਮਲੇ ਹੋਏ ਫਿਰਦੇ, ਸਾਨੂੰ
7: ਨਾਲ ਹਾਂਜੀ ਹਾਂਜੀ ਕਰੀ ਜਾਂਦੇ ਵੇ।
6: ਛੋਟੀ ਦੀਦੀ ਨਾਲ ਗੱਲ ਕਰ ਲਓ।
7: ਹਾਂਜੀ ਯਾਰ, ਇੰਨੇ ਚਿਰ ਨੂੰ ਨਾ ਸਕੂਲ ਦੀ ਬੈਲ ਵੱਜ ਜਾਂਦੀ ਜਿੰਨੇ ਚਿਰ ਤੁਸੀਂ ਦੱਸਦੇ ਜੇ ਛੋਟੀ ਦੀਦੀ ਨਾਲ ਗੱਲ ਕਰ ਲੋ, ਉਹਨਾਂ ਚਿਰ ਚ ਧੁੱਪ ਚੜ ਜਾਂਦੀ ਯਾਰ, ਲਿਆਓ ਦੀਦੀ ਲਿਆਓ ਨਿੱਕੀ, ਹਲੇ ਤੇ ਉਹਨੇ ਸਪੀਡ ਸੁੱਟਣੀ ਹੋਰ।
1: ਠੀਕ ਹੈ,
7: ਇੰਨੀ ਭੱਜ ਨੱਠ ਦੀ ਜ਼ਿੰਦਗੀ ਚ ਤੁਸੀਂ,
1: ਹਾਂ ਤੁਸੀਂ ਚਿੱਲ ਕਰਦੇ ਹੋ, ਵੈਰੀ ਗੁੱਡ, ਨੈਵਰ ਚੇਂਜ, ਨੈਵਰ ਚੇਂਜ, ਇੱਦਾਂ ਹੀ ਰਹਿਣਾ, ਦੁਨੀਆਂ ਦੀ ਗਤੀ ਬਹੁਤ ਤੇਜ਼ ਹੈ, ਤੁਸੀਂ ਇਸ ਤਰ੍ਹਾਂ ਹੀ ਰਿਹਾ ਕਰੋ, ਵੈਰੀ ਗੁੱਡ
7: ਹੈ, ਹੈ ਨੀ ਕੁੜੀਏ,
1: ਨਹੀਂ ਦੇਖਿਆ ਮੇਰੀ ਸਲਾਹ ਮੰਨ ਲਈ,
7: ਹੈ ਨਾ,
1: ਹਾਂ ਸਿਆਣੀ ਹੈ, ਸਿਆਣੀ,
7: ਵੈਰੀ ਵੈਰੀ ਨਾਈਸ, ਹੈ ਨਾ,
1: ਗੁੱਡ ਗੁੱਡ ਗਰਲ,
7: ਥੈਂਕ ਯੂ ਥੈਂਕ ਯੂ। ਕੀ ਸੁਣਾਓਗੇ ਅੱਜ?
6: ਇੱਕ ਬੁਝਾਲਤ,
7: ਹਾਂਜੀ ਸੁਣਾਓ,
6: ਚੇਤੇ ਬੇ ਮਾਸੀ ਵਸੇ ਜਾਵਾ ਜਾਵਾ
7: ਜਦ ਮੈਂ ਜਾਵਾਂ ਤੇ ਖਿੜ ਖਿੜ ਹੱਸੇ, ਉੱਚੇ ਟਿੱਬੇ ਮਾਸੀ ਵਸੇ, ਜਦ ਮੈਂ ਜਾਵਾਂ ਤੇ ਖਿੜ ਖਿੜ ਹੱਸੇ।
1: ਇਹ ਪਿਛਲੇ ਹਫ਼ਤੇ ਵੀ ਇਹ ਮਾਸੀ ਜੀ ਆਏ ਨੀ ਸੀਗੇ, ਇਹ ਵਾਲੇ ਮਾਸੀ ਵਾਲੀ ਕੀਤੀ ਸੀਗੀ,
7: ਨਿਆਣੇ ਟ੍ਰਿਕ ਕਰਦੇ ਸਾਨੂੰ ਨਾ, ਉਹੋ ਹੀ ਪਾ ਦਿੰਦੇ, ਇਹਨਾਂ ਨੂੰ ਪਤਾ ਇਹਨਾਂ ਨੂੰ ਕਿਹੜਾ ਚੇਤਾ ਰਹਿਣਾ,
1: ਸਹੀ ਗੱਲ ਆ,
7: ਸਹੀ ਗੱਲ ਆ, ਹੈ ਨਾ, ਤਾਂ ਕਰਕੇ ਫਿਰ ਇਹ ਸਾਨੂੰ ਉਹੋ ਹੀ ਪਾ ਦਿੰਦੇ ਆ ਤੇ ਸਾਨੂੰ ਫੇਰ ਨੀ ਆਉਂਦੀ,
1: ਸਹੀ ਗੱਲ। ਮੈਂ ਤਾਂ ਸੋਚੀ ਮੈਂ ਪਿਛਲੀ ਵਾਰੀ ਤਾਂ ਮਾਸੀ ਰੋ ਰਹੀ ਸੀਗੀ, ਇਹਦੇ ਅੰਦਰ ਹੱਸਦੀ ਪਈ ਹੈ, ਇੱਦਾਂ ਦਾ ਹੀ ਸੀਗਾ ਕੁਛ ਮਿਕਸ ਮੈਚ,
7: ਇੱਦਾਂ ਹੀ ਭੈਣਾਂ ਭੈਣਾਂ ਦਾ ਕੰਮ ਹੈ, ਹੁਣ ਕੀ ਦੱਸੋ, ਕੇਵਲੇ ਰੋ ਪਈਆਂ ਕੇਵਲੇ ਹੱਸ ਪਈਆਂ, ਚੱਲ ਹਾਰ ਗਏ ਪੁੱਤ ਆਪਾਂ,
1: ਬੁਰੇ ਤਰੀਕੇ ਨਾਲ ਹਾਰ ਗਏ,
7: ਬੁਰੇ ਤਰੀਕੇ ਨਾਲ 10-0 ਨਾਲ ਹਾਰ ਗਏ। ਅੱਛਾ ਕਪਾਹ, ਮੈਨੂੰ ਲੱਗਦਾ ਹੀ ਵੀ ਹੈ ਕੁਛ ਇੱਦਾਂ ਦਾ ਹੀ ਆ, ਮਾਸੀ ਮੈਨੂੰ ਲੱਗਦਾ ਵਾ ਵੀ, ਤੇ ਮਾਸੀ ਨੂੰ ਟਾਈਮ ਨਾ ਦੱਸ ਦਿਓ, ਸੁੰਡੀਆਂ ਸਾਡੀਆਂ ਬਹੁਤ ਪੈਂਦੀਆਂ, ਸਪਰੇ ਮਾਰ ਦਿਓ ਮਾਸੀ ਨੂੰ, ਹੈ ਅਜਲੀਨ, ਹੈ, ਥੈਂਕ ਯੂ ਬੁੱਤੂ, ਥੈਂਕ ਯੂ
1: ਥੈਂਕ ਯੂ।
7: ਜੇ ਮਾਸੀ ਫਿਰ ਕਪਾਹ ਆ ਤੇ ਮਾਸਰ ਤਾਂ ਬੜੇ ਮੈਂ ਹੀ ਹੋਇਆ,
1: ਵੈਰੀ ਗੁੱਡ,
7: ਥੈਂਕ ਯੂ ਪੁੱਤੂ, ਰੌਣਕ ਹੀ ਲਾ ਦਿੰਦੇ ਤੁਸੀਂ ਤੇ, ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਅਸੀਸ ਕੌਰ,
6: ਤੁਸੀਂ ਕਾਲ ਨੂੰ ਜੋ ਤਾਂ ਵੀਰ ਜੀ ਤੇ ਕ੍ਰਿਸ਼ਨਾ ਵੀਰ ਜੀ,
7: ਸਤਿ ਸ੍ਰੀ ਅਕਾਲ, ਕੀ ਹਾਲ ਹੈ ਕੁੜੀਏ?
6: ਸਤਿ ਸ੍ਰੀ ਅਕਾਲ, ਮੈਂ ਠੀਕ ਆ, ਤੁਸੀਂ ਕਿਵੇਂ? ਮੈਂ ਸੁਣੂ ਵੀਰ ਜੀ ਦੇ ਜਗ੍ਹਾ ਤੇ ਅੰਕਲ ਕਹਿੰਦਾ,
7: ਓ ਹੋ,
1: ਕੋਈ ਨਹੀਂ, ਉਹ ਖੁਸ਼ ਹੋ ਗਏ ਸੀਗੇ, ਤੁਸੀਂ
7: ਕੋਈ ਗੱਲ ਨਹੀਂ,
6: ਮੈਂ ਕਹਿਣਾ ਹੁਣ ਮੈਂ ਤੁਹਾਨੂੰ ਕਿਹਾ ਸੀ ਵੀਰ ਜੀ, ਮੈਂ ਅੰਕਲ ਕਹਿਣਾ ਸੀ ਕਿਉਂਕਿ ਮੈਂ ਮਜ਼ਾਕ ਕਰ ਰਹੀ,
7: ਕਿੰਨਾ ਫਰਕ ਪੈਂਦਾ ਬੁੱਧ, ਦੱਸ
1: ਕੋਈ ਫਰਕ ਨਹੀਂ ਪੈਂਦਾ,
6: ਤੁਸੀਂ ਕਹਿੰਦੇ ਹੋ ਵੀ ਮੇਰਾ ਨਾਮ ਕਿਉਂ ਨਹੀਂ ਵੀ, ਮੈਂ ਅੰਕਲ ਹੈ ਵੀਰ ਜੀ,
7: ਕੋ ਬਹੁਤਾ ਫਰਕ ਥੋੜੀ ਆ ਕੁੜੀਏ, ਇੱਕ ਪੁੜੀ ਦਾ ਫਰਕ ਆ, ਗੋਦਰੇਜ ਦੀ ਇੱਕ ਪੁੜੀ ਦਾ ਸਿਰਫ ਫਰਕ ਆ ਅੰਕਲ ਤੋਂ ਵੀਰ ਜੀ ਤੱਕ,
1: ਬੜੀ ਬੜੀ ਗੁੱਜੀ ਗੱਲ ਕਹਿਤੀ ਸਿੰਘ ਸਾਹਿਬ, ਵੈਰੀ ਗੁੱਡ, ਕਿਆ ਬਾਤ ਹੈ, ਚਾਹ ਤੁਹਾਡੀ ਚ ਕੁਛ ਸੀ, ਵੈਰੀ ਗੁੱਡ, ਕਿਆ ਬਾਤ ਹੈ,
7: ਹੈ ਕੀ ਕਿਹਾ?
6: ਮੈਂ ਕਿਹਾ ਸੀ ਵੀ ਅੰਕਲ ਵੀਰ ਜੀ ਸੇਮ ਚੀਜ਼ ਹੈ,
7: ਹਾਂ ਤਾਂ ਉਹ ਹੋਈ ਕਿ
1: ਆ ਨਹੀਂ, ਸਗੋਂ ਵੀਰਾ ਜ਼ਿਆਦਾ ਵਧੀਆ ਲੱਗਦਾ, ਇਹ ਵੀ ਹੁਣ ਕਿੰਗ ਨੂੰ ਮਿਲਣ ਜਾਣਾ, ਜਦੋਂ ਇਹਨਾਂ ਨੇ ਵੀਰਾ ਹੀ ਕਹਿੰਦੇ ਕਿੰਗ ਨੂੰ, ਉਹਦੇ ਬਰਥਡੇ ਤੇ ਜਾ ਰਹੇ ਆ।

0: ਪਜਾਮਾ ਪਾਉਣ ਲਈ, ਫਿਰ ਹੀ ਯੂਨੀਫਾਰਮ ਪਾਉਣਗੇ, ਨਹੀਂ ਤਾਂ ਪਜਾਮਾ ਹੀ ਪਾਉਣ।
1: ਹਾਂ ਪਜਾਮਾ ਹੀ ਪਾਉਣਗੇ। ਅੱਜ ਤਾਂ ਵਧੀਆ ਵਾ, ਸੁੱਤੇ ਉੱਠੇ ਪਜਾਮੇ ਚ ਹੀ ਸੌਂਦਾ ਵਾ ਤੇ ਪਜਾਮੇ ਚ ਹੀ ਸਕੂਲ ਚਲ ਗਏ, ਅੱਖਾਂ ਧੋਤੀਆਂ ਬਸ।
2: ਅੱਛਾ ਨਹੀਂ, ਮੈਨੂੰ ਲੱਗਦਾ ਇਹਨੇ ਸਪੈਸ਼ਲ ਪਜਾਮਾ ਲਿਖਾ ਹੋਣਾ ਸਕੂਲ ਵਾਸਤੇ।
0: ਮੈਂ ਕੋਈ ਪਜਾਮਾ, ਮੈਂ ਰਾਤ ਨੂੰ ਕੋਈ ਪਜਾਮਾ ਨਹੀਂ ਪਾਇਆ ਸੀ।
1: ਅੱਛਾ ਤੁਸੀਂ ਚੇਂਜ ਕੀਤਾ? ਹੈ
2: ਗੁੱਡ,
1: ਅਸੀਂ ਤਾਂ ਆਪਣੇ ਹਿਸਾਬ ਨਾਲ ਦੱਸੀ ਜਾਂਦੇ ਹਾਂ।
0: ਮੈਨੂੰ ਸਵੇਰੇ ਉੱਠ ਕੇ ਪਾਉਣਾ ਪਿਆ।
2: ਓਕੇ
1: ਠੰਡ ਦੇ ਵਿੱਚ
0: ਤੁਹਾਨੂੰ ਫੋਟੋ ਭੇਜੂਗੀ, ਮੈਂ ਤੁਹਾਨੂੰ ਫੋਟੋ ਦੇਖ ਲਈ।
1: ਹਾਂ ਹਾਂ ਭੇਜੋ ਭੇਜੋ, ਮੈਂ ਵੇਖ ਲੈਣਾ। ਸੁਣਾਓਗੇ ਫਿਰ ਕੁੜੀਓ?
0: ਅੱਜ ਮੈਂ ਸੁਣਾਉਂਗੀ
1: ਬੋਲੀ।
0: ਗੁਤਲੀ ਗੁਣਾ ਦੀ
1: ਸਕੂਲ ਟਾਈਮ ਸਕੂਲ ਟਾਈਮ ਸਕੂਲ ਟਾਈਮ। ਓਕੇ ਓਕੇ ਬਾਏ ਬਾਏ, ਥੈਂਕ ਯੂ ਥੈਂਕ ਯੂ। ਪਿੰਨੀਆਂ ਖਾ ਲੀਆਂ, ਪਿੰਨੀਆਂ ਖਾ ਲੀਆਂ, ਚਾਹ ਪੀ ਲਏ, ਗੱਲਾਂ ਕਰ ਲਈਆਂ, ਭੁੱਖ ਲੱਗ ਗਈ
2: ਦੁਬਾਰਾ।
1: ਹੈ ਵਿਰਕ ਸਾਹਿਬ ਤੇ ਉਸ ਤੋਂ ਬਾਅਦ ਫਿਰ ਅਨਾਹਦ, ਤੁਹਾਡੀ ਵਾਰੀ ਪੁੱਤ, ਸੋਰੀ ਲੇਟ ਦੇ ਲਈ। ਤੇ ਵਿਰਕ ਸਾਹਿਬ ਕੀ ਹਾਲ ਨੇ? ਮੈਨੂੰ ਨਾ ਸੁਪਨਾ ਆਇਆ, ਮੈਨੂੰ ਲੱਗਾ ਜਿੱਦਾਂ ਤੁਹਾਡੀ ਸੀਸ ਨੇ ਮੈਨੂੰ ਫੋਨ ਕੀਤਾ।
2: ਅੱਛਾ
1: ਮੈਨੂੰ ਲੱਗਾ ਉਹ ਨਾ ਨਿੱਕੀਆਂ ਨਿੱਕੀਆਂ ਗੱਲਾਂ ਵੀ ਕਰਦੀ ਸੀ ਮੈਨੂੰ, ਉਹਨੇ ਬੋਲੀ ਸੁਣਾਈ ਉਹਨੇ।
2: ਵਾਹ,
1: ਮੈਂ ਪਹਿਲਾਂ ਪਛਾਣਿਆ ਨੀ, ਤੇ ਫਿਰ ਉਹਨੇ ਨਾ ਮੈਨੂੰ ਕਿਹਾ ਮੈਂ ਵਿਰਕ ਸਾਹਿਬ ਦੀ ਸਿਸਟਰ ਆ ਤੇ ਮੇਰਾ ਨੰਬਰ ਨੋਟ ਕਰ ਲਿਓ। ਮੈਂ ਕਿਹਾ ਵਾਹ, ਸਾਡਾ ਇੱਕ ਹੋਰ ਚੁਟਕਲਾ ਤਿਆਰ ਹੋ ਗਿਆ।
2: ਗੁੱਡ ਗੁੱਡ ਗੁੱਡ, ਪਰ ਇਹ ਸਪਨਾ ਸੀ ਹੈ
1: ਜੀ।
0: ਜਿਹੜਾ ਤੁਸੀਂ ਗਾਣਾ ਭੇਜਿਆ ਹੈ ਨਾ, ਉਹ ਬੜੀ ਬਹੁਤ ਵਧੀਆ ਹੈ, ਸਾਰਿਆਂ ਨੂੰ ਪਸੰਦ ਆਇਆ।
1: ਓ ਥੈਂਕ ਯੂ ਵਿਰਕ ਸਾਹਿਬ, ਥੈਂਕ ਯੂ।
0: ਨਾਲੇ ਮੈਂ ਤੁਹਾਨੂੰ ਕੱਲ ਨੂੰ ਫੋਟੋਆਂ ਭੇਜੂੰਗਾ।
1: ਅੱਛਾ ਚਲੋ ਠੀਕ ਆ, ਫਿਰ ਗੁੱਡ ਹੋ ਜਾਊਗਾ ਫਿਰ ਤੇ। ਫਿਰ ਤੇ ਆਪਾਂ ਵੀ ਵੇਖ ਲਾਂਗੇ ਭੈਣ ਨੂੰ।
0: ਹਾਂਜੀ, ਹੁਣ ਮੈਂ ਇੰਡੀਆ ਚਲ ਜਾਣਾ ਵਾ ਤੇ ਫਿਰ ਤੁਸੀਂ ਮੈਨੂੰ ਆ ਹੋਰ ਨੰਬਰ ਦੇ ਦਿਓ, ਆਪਾਂ WhatsApp ਤੇ ਗੱਲ ਕਰ ਲਾਂਗੇ।
1: ਚਲੋ ਠੀਕ ਆ ਯਾਰ, ਗਰਮੀ ਬੜੀ ਉੱਥੇ।
2: ਹਾਏ ਗਰਮੀ ਤਾਂ ਬਹੁਤ ਆ ਉੱਥੇ,
0: ਪਰ ਹੈਗੇ ਵਾਟੂ ਟੀ-ਸ਼ਰਟਾਂ, ਵਨ ਪੀਸ ਸਭ ਕੁਝ ਹੈਗਾ।
1: ਹਾਂ ਸਹੀ ਗੱਲ ਹੈ, ਟੀ-ਸ਼ਰਟ
2: ਸਮਾਨ ਫਰੋ ਹਿਸਾਬ ਦਾ ਹੈਗਾ ਨਾ।
1: ਆਮ ਲੋਕਾਂ ਨੂੰ ਏਸੀ ਚਾਹੀਦੇ, ਸਾਨੂੰ ਤਾਂ ਟੀ-ਸ਼ਰਟ ਹੀ ਚਾਹੀਦੀ,
2: ਟੀ-ਸ਼ਰਟ ਹੀ ਚਾਹੀਦੀ ਆ, ਟੀ-ਸ਼ਰਟ ਸ਼ਾਰਟਸ
1: ਪੱਖੇ
2: ਨਾਲ ਕਰੌਕ ਵਧੀਆ ਜੇ।
1: ਹਾਂ ਐਪਲ ਦਾ ਪੱਖਾ ਲਵਾ ਲਿਓ।
2: ਅੱਛਾ
1: ਹੈ ਠੀਕ ਆ, ਕੀ ਸੁਣਾਓਗੇ ਫਿਰ ਅੱਜ? ਤੇ ਤੁਸੀਂ ਦੋ ਤਿੰਨ ਚੀਜ਼ਾਂ ਜ਼ਰੂਰ ਲੈ ਲਿਓ, ਇੱਕ ਉਹ ਕੂਲ ਕੂਲ ਵਾਲਾ ਪਾਊਡਰ ਹੁੰਦਾ ਵਾ, ਹਾਂ ਇੱਕ ਉਹ ਤੇਲ ਹੁੰਦਾ ਜਿਹੜਾ ਸਿਰ ਚ ਏਸੀ
2: ਲਾਉਂਦਾ।
1: ਹਾਂਜੀ
2: ਜਾਣਾ ਬਈ ਸਕੂਲ, ਆਈਟਨਰੀ ਤਿਆਰ ਕਰੀ ਯਾਰ।
1: ਹਾਂਜੀ
2: ਹਾਂਜੀ ਸੁਣਾਓ ਸੁਣਾਓ।
0: ਪਤਨੀ ਦੇ ਪਤੀ ਹੁੰਦੇ ਆ ਤੇ ਪਤਨੀ ਆਪਣੇ ਪੇਕੇ ਆਈ ਹੁੰਦੀ ਆ ਤੇ ਪਤੀ ਨਾ ਦਰਵਾਜ਼ਾ ਖੋਲ ਕੇ ਤੇ ਬਹੁਤ ਜਲਦੀ ਹੱਸਣ ਡਹਿ ਪੈਂਦਾ ਵਾ ਤੇ ਫਿਰ ਪਤਨੀ ਕਹਿੰਦੀ ਪਤੀ ਨੂੰ ਕਿ ਤੁਸੀਂ ਜੋ ਵੀ ਹੱਸਦੇ ਆ। ਫਿਰ ਪਤਨੀ ਕਿਹਾ ਵਾ ਨਾ ਇੱਕ ਪਾਪਾ ਨੇ ਦੱਸਿਆ ਵਾ ਕਿ ਮੁਸੀਬਤ ਦਾ ਸਾਬਣ
2: ਬਾਤ ਤਾਂ ਸਹੀ ਹੈ ਬਈ, ਵੈਰੀ ਗੁੱਡ।
1: ਮੁਸੀਬਤ ਵੈਡਜ਼ ਦੁਖੀਆ
0: ਯਾਦ ਆ ਗਿਆ।

0: ਨਹੀਂ ਨਹੀਂ ਤੁਸੀਂ ਕਰ ਲੈਂਦੇ ਜੇ ਸੈੱਟ ਯਾਰ,
1: ਨਹੀਂ ਨਹੀਂ ਤੁਸੀਂ ਮੌਕਾ ਸਾਂਭ,
0: ਕਿਉਂਕਿ ਹੁਣ ਕਾਲੀ ਕਾਲੀ ਆ ਨਾ, ਹੁਣ ਤੁਸੀਂ ਲਾਸਟ ਮੂਮੈਂਟ ਤੇ ਭੱਜ ਭੱਜ ਕੇ ਸਕੂਲ ਵੜ,
1: ਨਾਲੇ ਇਹੋ ਜੀ ਮੁਸੀਬਤ ਦਾ ਸਾਹਮਣਾ ਜੇ ਕੀਤਾ ਨਹੀਂ ਨਾ ਤੁਹਾਨੂੰ ਯਾਦ ਵੀ ਨਹੀਂ ਆਇਆ।
0: ਹਾਂਜੀ ਬਹੁਤ ਵਧੀਆ, ਤੇ ਬੜੇ ਪਕਾਨੇ ਉੱਡੇ ਯਾਰ,
2: ਸਾਡੇ ਦੇ ਪਕਾਨੇ ਪਾੜ ਗਏ।
0: ਆਹੋ
1: ਅੱਛਾ,
0: ਉਹ ਇਦਾਂ ਹੀ ਕਰਦੇ ਜੀ,
2: ਕਿਉਂਕਿ ਮੇਰੀ ਮਾਸੀ ਦੇ ਟਾਈਮ ਮੂੰਹ ਤੋਂ ਮਕਾ ਲੇ।
1: ਓਹੋ, ਉਹ ਵੇਚਦੇ ਟੈਮੂ ਵਾਲੇ ਵੇਚਦੇ ਬਈ,
0: ਹੋਰ
1: ਲੈ
0: ਹੈ,
2: ਥੋੜੀ
0: ਹੀ ਬਰਥਡੇ ਵਾਲੇ ਦਿਨ।
2: ਚਲੋ
0: ਠੀਕ ਹੈ ਠੀਕ ਹੈ ਠੀਕ ਹੈ, ਹਾਂਜੀ ਚਲੋ ਚਲੋ, ਵੇਲੇ ਸਿਰ ਵੇਲੇ ਸਿਰ ਜਾਓ ਭਾਈ। ਅਨਾਹਤ ਸਤਿ ਸ੍ਰੀ ਅਕਾਲ, ਤੁਸੀਂ ਆਉਂਦੇ ਰਹੋ।
2: ਮੈਂ ਅੱਜ ਇੱਕ ਚੁਟਕਲਾ ਸੁਣਾਉਂਗੀ।
0: ਹਾਂਜੀ।
2: ਮੁੰਡੇ ਵਾਲੇ ਕੁੜੀ ਦੇ ਜਾਂਦੇ ਨੇ ਕੁੜੀ ਨੂੰ ਦੇਖਣ, ਤੇ ਕੁੜੀ ਪਸੰਦ ਆ ਜਾਂਦੀ ਹੈ, ਤੇ ਪੰਡਿਤ ਕਹਿੰਦਾ ਕਿ 36 ਤੋਂ 36 ਗੁਣ ਮਿਲਦੇ ਨੇ।
1: ਵਾਹ।
2: ਤੇ ਫਿਰ ਉਹ ਮੁੰਡੇ ਵਾਲੇ ਉੱਠ ਕੇ ਜਾਣ ਲੱਗਦੇ ਨੇ, ਤੇ ਪੰਡਿਤ ਪੁੱਛਦਾ ਕਿ ਕੀ ਹੋਇਆ, ਜਾ ਕੀ ਰਹੋ। ਤਾਂ ਫਿਰ ਮੁੰਡੇ ਦੀ ਮੰਮੀ ਕਹਿੰਦੀ ਹੈ ਕਿ ਮੁੰਡਾ ਤਾਂ ਹੈ ਹੀ ਕਮੀਨਾ, ਤੇ ਹੁਣ ਨੂੰ ਵੀ ਕਮੀਨੀ ਲੈਣੀ ਹੈ।
0: ਥੈਂਕ ਯੂ ਪੁੱਤੂ, ਤੁਹਾਡਾ ਦਿਨ ਸਾਰਿਆਂ ਦਾ ਬਹੁਤ ਵਧੀਆ ਵਧੀਆ ਰਹੇ, ਚੜ੍ਹਦੀ ਕਲਾ ਚ ਰਹੋ, ਇਸੇ ਤਰ੍ਹਾਂ ਹੱਸਦੇ ਹਸਾਉਂਦੇ ਰਹੋ ਸਾਰੀ ਜ਼ਿੰਦਗੀ, ਬਹੁਤ ਮਿਹਰਬਾਨੀ, ਅਤੇ ਕਰੋ ਤੁਸੀਂ ਇੰਜੋਏ, ਜਿਨ੍ਹਾਂ ਦੀ ਕਾਲ ਨਹੀਂ ਲਏਗੀ ਕੱਲ੍ਹ ਭਾਈ ਤੁਹਾਡੀ ਪਹਿਲਾਂ ਆਪਾਂ ਲੈ ਲਾਂਗੇ, ਅਤੇ ਵੰਡ ਵਰਤ ਕੇ ਅਤੇ ਤੁਸੀਂ ਸਾਰ ਲੈ ਕਰੋ। 377 ਤੁਸੀਂ ਆਉਣਾ ਰਹੋ ਜੀ।
3: ਹਾਂਜੀ
0: ਸਤਿ ਸ਼੍ਰੀ ਅਕਾਲ ਜੀ,
3: ਕੀ ਹਾਲ ਜੀ,
0: ਕੀ ਹਾਲ ਚਾਲ ਹੈ?
2: ਕਮਾਲ
0: ਕਰਦੇ ਲਾਲ ਜੀ ਤੁਸੀਂ, ਤੁਹਾਨੂੰ ਫਿਰ ਸਪੈਸ਼ਲ ਲਾਈਨ ਦਿੱਤੀ ਨਾ। ਹੋਰ ਸੁਣਾਓ ਕਿੱਦਾਂ, ਠੰਡ ਠੁੰਡ ਤੋਂ ਬਚੇ ਹੋ? ਤੁਸੀਂ ਆਪਣੀ ਛੱਡੋ, ਇਹ ਦੱਸੋ ਘਾਹ ਬਚਿਆ ਠੰਡ ਤੋਂ? ਫਿਰ ਤਾਂ ਪਾਰਟੀ ਬਣ ਗਈ ਕੇ
1: ਫਾੜੇ,
0: ਫਿਰ ਤਾਂ ਵਧੀਆ, ਫਿਰ ਤਾਂ ਫਿਰ ਤਾਂ ਬਾਹਰ ਨੂੰ ਵੇਖ ਕੇ ਜੀ ਕਰਦਾ ਹੋਣਾ ਕਰਨ ਨੂੰ
3: ਗੈਪ
1: ਬਹੁਤ ਹੀ ਮਾਰਦਾ ਬਾਈ, ਰੁਕ ਹੀ ਨਹੀਂ ਰਹੇ।
0: ਮੈਨੂੰ ਵੀ ਆਪਣਾ ਆਪਣਾ ਲਾ ਲਓ ਜਿੰਨੇ ਜਿੰਨੇ ਲਾ ਲਓ। ਨਾਲੇ ਵੇਖਣ ਵਾਲਾ ਕਿਹੜਾ ਕੋਈ ਇੱਕ ਹੋਣਾ, ਆਂ ਗੁਆਂਢ ਵੀ ਸੜਦਾ ਹੋਣਾ ਵੇਖ ਵੇਖ ਕੇ।
3: ਰੈਸਟੋਰੈਂਟ
1: ਭੋਲਾ ਪੰਛੀ
4: ਜਿਹੜੇ ਬੰਦੇ ਦਿਖਾਣਾ ਹੁੰਦੇ ਨਾ ਜਿਹਨੂੰ ਦਿਖਾਣਾ ਹੁੰਦਾ ਉਹਨੂੰ ਕਹਿੰਦੇ ਮੈਨੂੰ ਗੋਦੀ ਚੱਕਿਓ ਮੈਂ ਤੈਨੂੰ ਉੱਪਰ ਦੱਸਾਂਗਾ।

0: Óbele. Ahí va.
1: Goldir y Alter. ਅੱਛਾ ਆਈਡੀਆ ਮਾੜਾ ਨਹੀਂ ਕੁਛ ਤਾਂ ਨਵਾਂ ਕਰਨਾ ਪੈਂਦਾ ਇਹ ਵਾਲੀ ਵੈਸੇ ਜੌਬ ਮਾਰਕੀਟ ਨੂੰ ਕਰਨਾ ਪੈਂਦਾ ਵੱਖਰਾ ਰੀਅਲਟਰਸ ਹੋਣਾ ਕੁਛ ਨਾ ਕੁਛ ਨਵਾਂ ਲਿਆਉਣਾ ਪੈਂਦਾ
2: ਨਹੀਂ ਕੰਪੀਟੀਸ਼ਨ ਹੀ ਬੜਾ ਹਾਂ
1: ਇਹ ਗੁੱਡ ਆਈਡੀਆ ਵੈਸੇ
2: ਥੈਂਕ ਯੂ
1: ਕਰ ਰਿਹਾ
2: ਥੈਂਕ ਯੂ ਥੈਂਕ ਯੂ
3: ਸੁਣੋ ਸਹੀ ਘਰ ਦੇ ਦੁਆਰ ਤੇ ਲਿਖਣਾ ਜੇ ਮਕਾਨ ਵੇਚਣਾ ਹੈ ਹਨਾ ਕਿਨੇ ਲਿਖਣਾ ਉੱਥੇ ਅਗਲੇ ਲਿਖਦਾ ਠੀਕ ਹੈ ਵੇਚ ਦਿਓ
1: ਨਹੀਂ ਫਿਰ ਹਾਮੀ ਭਰਨੀ ਜ਼ਰੂਰੀ ਹੈ ਯਾਰ ਗੱਲ ਗਲਤ ਥੋੜੀ ਆ ਸਾਥ ਚਾਹੀਦਾ ਬੰਦਾ ਕਿ ਮੇਰੀ ਸੋਚ ਹੀ ਰਿਹਾ ਹੁੰਦਾ ਵੇਚਣਾ ਕਿ ਨਹੀਂ ਵੇਚਣਾ ਨਹੀਂ ਨਹੀਂ ਠੀਕ ਹੈ ਵੈਰੀ ਗੁੱਡ
3: ਆਪਣੇ ਨਾ ਜਸਵਾਲ ਭਾਈ ਯਾਰ ਨੇ ਕਿਹੜੇ ਗੜੀ ਨਾ ਤੇ ਉਧਰ ਤਿੰਨ ਚਾਰ ਮੁੰਡਿਆਂ ਨੂੰ ਰੋਕ ਲੈਂਦੇ ਕਹਿੰਦੇ ਵੀ ਆਪਣਾ ਤੁਹਾਡੇ ਕੋਲ ਇੰਨੀ ਵੱਡੀ ਘਰ ਜਸਵਾਲ ਭਾਈ ਕਹਿੰਦੇ ਹਾਂਜੀ ਅਮੀਰ ਹੁੰਦੇ ਅਸੀਂ ਹਨਾ ਕਹਿੰਦੇ ਇੰਨਾ ਇੰਨਾ ਮਹਿੰਗਾ ਮੋਬਾਈਲ ਜਸਵਾਲ ਭਾਈ ਕਹਿੰਦੇ ਹਾਂਜੀ ਹਾਈ ਅਮੀਰ ਹੁੰਦੇ ਆ ਇੰਨੀ ਮਹਿੰਗੀ ਸੋਨੇ ਦਾ ਆਪਣਾ ਚੈਨ ਭਾਈ ਕਹਿੰਦਾ ਹਾਂਜੀ ਅਮੀਰ ਹੋਣੇ ਆ ਚਲੋ ਫਿਰ ਗੱਡੀ ਉਤਰੋ ਕਹਿੰਦਾ ਕੌਣ ਕਹਿੰਦਾ ਅਸੀਂ ਚੋਰ ਹੋਣੇ
2: ਥੈਂਕ ਯੂ ਥੈਂਕ ਯੂ ਲਾਲੀ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਢਿੱਲੋਂ ਸਾਹਿਬ ਤੁਸੀਂ ਆਉਂਦੇ ਰਹੋ ਹੈਲੋ
1: ਹੈਲੋ
4: ਸਤਿ ਸ਼੍ਰੀ ਅਕਾਲ ਰਣਜੋਤ ਜੀ ਐਂਡ ਕ੍ਰਿਸ਼ਨਾ ਜੀ
2: ਜੀ ਸਤਿ ਸ਼੍ਰੀ ਅਕਾਲ ਜੀ
4: ਪੁਰਾਣਾ
2: ਚੁਟਕਲਾ ਸੁਣਾ ਲੈਣਾ ਚਾਹੀਦਾ
4: ਸ਼ਿੰਦੂ ਨਾ ਪੈਂਦਾ ਦਾਰੂ ਬੋਰਡ ਥੱਲੇ ਬਹਿ ਕੇ ਸ਼ਾਮੀ ਜੇ ਤੇ ਪੈਗ ਲਾਉਣ ਡਿਆ ਚੋਰੀ ਚੋਰੀ ਦੇ ਨਾਮ ਨਾਲ ਭੁਜੀਆ ਖਾਣ ਡਿਆ ਨਾਲ ਇੱਕ ਸਿਆਣਾ ਬਿਨਾ ਬੰਦਾ ਲਾ ਕੇ ਆਉਂਦਾ ਆਉਂਦਾ ਵੀ ਤੂੰ ਸ਼ਰਾਬ ਪੀਣ ਡਿਆ ਵਾ ਤੇ ਕਿਸ ਤਰ੍ਹਾਂ ਮਤਲਬ ਕਿੰਨੀ ਕੁ ਪੀ ਜਾਂਦਾ ਆਂਦਾ ਪਿਆ ਬੋਤਲ ਆ ਇਹ ਬੋਤਲ ਮੈਂ ਰੋਜ਼ ਪੀ ਜਾਂਦਾ ਇੱਕ ਹੌਲੀ ਹੌਲੀ ਕਰਦੇ ਆ
2: ਜੀ
4: ਕਹਿੰਦਾ ਬੋਤਲ ਕਿੰਨੇ ਦੀ ਆਂਦਾ ਆ ਜਾਂਦੀ 4000 ਰੁਪਏ ਦੀ
2: ਹਾਂਜੀ
4: ਕਹਿੰਦਾ ਗੁਰੂਆ ਰੋਜ਼ ਫਿਰ ਤੂੰ 30000 ਰੁਪਏ ਸ਼ਰਾਬ ਜੇ ਰੋਜ਼ ਪੀਨਾ ਬੋਤਲ 30000 ਸ਼ਰਾਬ ਪੀਜੀ ਕਹਿੰਦਾ ਹਾਂ ਤੇ ਫੇਰ ਤੂੰ ਤੇ ਬੜੀ ਮਹਿੰਗੀ ਸ਼ਰਾਬ ਪੀ ਕਹਿੰਦਾ ਕਿੰਨਾ ਚਿਰ ਕਹਿੰਦਾ ਮੈਂ 10 ਸਾਲ ਦਾ ਮੈਨੂੰ ਪਤਾ ਪਰ ਪਹਿਲਾਂ ਨੀ ਪਤਾ ਕਦੋਂ ਦਾ ਲੱਗਾ ਮੈਂ ਪਰ 10 ਸਾਲ ਦਾ ਮੈਨੂੰ ਪਤਾ ਮੈਂ ਰੋਜ਼ ਹੀ ਪੀਨਾ ਆ ਕਹਿੰਦਾ ਗੁਰੂ ਤੂੰ ਇੰਨੀ ਸ਼ਰਾਬ ਪੀ ਗਿਆ ਇੰਨੀ ਸ਼ਰਾਬ ਪੀ ਗਿਆ ਤੇ ਜੇ ਤੂੰ ਨਾ ਪੀਨੋ ਪੈਸੇ ਜੋੜ ਦੋ ਅੱਜ ਤੂੰ ਫਾਰਚੂਨਰ ਤੇ ਚੜਿਆ ਫਿਰ ਦੋ ਉਹ ਕਹਿੰਦਾ ਤੂੰ ਪੀਂਦਾ ਵਾ ਆਂਦਾ ਨਹੀਂ ਆਂਦਾ ਤੇਰੀ ਕਿੱਥੇ ਆ
1: ਬਾਤ ਤਾਂ ਸਹੀ ਹੈ
4: ਤੂੰ ਆਂਦਾ ਸਾਈਕਲ ਤੇਰਾ ਪਤਾ ਤੇਰੀ ਫਾਰਚੂਨਰ ਕਿੱਥੇ ਆ
2: ਵਾਹਿਗੁਰੂ ਬਲੈਸ ਹਰ ਹੈਲਦੀ ਐਂਡ ਵੈਲਦੀ ਲਾਈਫ ਐਂਡ ਮੰਮੀ ਪਾਪਾ ਤੇ ਛੋਟੀ ਭੈਣ ਮਹਿਕਪ੍ਰੀਤ ਦੇ ਵੱਲੋਂ ਵਿਸ਼ ਕਰਦੇ ਹੋ ਬਹੁਤ ਬਹੁਤ ਵਧਾਈਆਂ ਜੀ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਪ੍ਰਭ ਨੂਰ ਕੌਰ
5: Happy birthday to you, hip hip,
2: hooray,
5: hip hip,
2: hooray,
1: hip hip, hooray.
2: ਬਹੁਤ ਬਹੁਤ ਵਧਾਈਆਂ ਜੀ, ਬਹੁਤ ਬਹੁਤ ਮੁਬਾਰਕਾਂ, ਵਾਹਿਗੁਰੂ ਤੰਦਰੁਸਤੀ ਬਖਸ਼ੇ, ਚੜ੍ਹਦੀ ਕਲਾ ਬਖਸ਼ੇ, ਜ਼ਿੰਦਗੀ ਦੇ ਇਸ ਨਵੇਂ ਵਰ੍ਹੇ ਦੇ ਵਿੱਚ ਢੇਰ ਸਾਰੀਆਂ ਤੁਹਾਨੂੰ ਖੁਸ਼ੀਆਂ ਦੇਵੇ, ਬਹੁਤ ਬਹੁਤ ਵਧਾਈਆਂ ਜੀ ਮੰਮੀ ਪਾਪਾ ਨੂੰ, ਧੰਨਵਾਦ ਅਤੇ ਸੀਸ ਕੌਰ ਆ ਗਈ ਪਜਾਮਾ ਪਾ ਕੇ, ਵਾਹ ਸੀਸ ਕੌਰ ਪੂੜੀਆਂ ਟੋਰਾਂ ਕੱਢੀਆਂ ਕੁੜੀਏ, ਰੁਪਿੰਦਰ ਸਿੰਘ ਜੀ ਕਹਿੰਦੇ ਕਿ ਲਵ ਯੂਅਰ ਪ੍ਰੋਗਰਾਮ ਬਾਈ ਜੀ, ਬੋਥ ਆਫ ਯੂ ਲਵ ਯੂ, ਥੈਂਕ ਯੂ ਜੀ, ਅਤੇ ਵਾਹਿਗੁਰੂ ਹਮੇਸ਼ਾ ਕਹਿੰਦੇ ਨੇ ਕਿ ਖੁਸ਼ ਰੱਖਣ ਕਰਮਜੀਤ ਜੀ, ਧੰਨਵਾਦ, ਦਿੱਲੀ ਜੂਲਰ ਵਾਲੇ ਕਹਿੰਦੇ ਵੀ 191 ਰੁਪਈਆ ਰੇਟ ਹੋ ਗਿਆ ਵਾ ਗੋਲਡ ਦਾ,
1: ਗਿਰਦਾ ਜਾ ਰਿਹਾ, ਗਿਰਦਾ ਜਾ ਰਿਹਾ,
2: ਹੈਂ
1: ਗਿਰਦਾ ਜਾ ਰਿਹਾ,
2: ਹੋਰ ਕੀ ਇਹ ਇੱਧਰ ਆਪਾਂ ਨਿਆਣਿਆਂ ਦੇ ਬਰਥਡੇ ਅਨਾਊਂਸ ਕਰਦੇ ਹਾਂ,
1: ਹਾਂਜੀ
2: ਨਾਲ ਹੀ ਇਹ ਕਹਿ ਦਿੰਦੇ ਆ ਵੀ ਸੋਨਾ, ਥੈਂਕ ਯੂ,
1: ਗਿਰਦਾ ਜਾ ਰਿਹਾ,
2: ਥੈਂਕ ਯੂ ਜੀ ਕਰਮਜੀਤ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਮਿਹਰਬਾਨੀ, ਅਤੇ ਰਜਿੰਦਰ ਬਾਬਾ ਜੀ ਕਹਿੰਦੇ ਕਿ ਵਾਹਿਗੁਰੂ ਸਭ ਨੂੰ ਖੁਸ਼ ਰੱਖੇ, ਤੰਦਰੁਸਤ ਰੱਖੇ, ਚੜ੍ਹਦੀ ਕਲਾ ਦੀ ਜ਼ਿੰਦਗੀ ਜਿਉਣ ਸਾਰੇ, ਅਤੇ ਮਿਹਰਬਾਨੀ ਜਤਿੰਦਰਪਾਲ ਜੀ, ਅਤੇ ਧੰਨਵਾਦ, ਅਤੇ ਮਿਹਰਬਾਨੀ ਹਰਮਨ ਜੀ, ਮਿਹਰਬਾਨੀ ਦੇਸ਼ਬੰਧੂ ਭਾਰਦਵਾਜ ਜੀ ਕਹਿੰਦੇ ਕਿ ਕ੍ਰਿਸ਼ਨਾ ਰਾਵਣ ਭਾਰਦਵਾਜ ਐਂਡ ਹਾਂਜੀ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਹੈ,
1: ਸਤਿ ਸ਼੍ਰੀ ਅਕਾਲ,
2: ਅਤੇ ਆਪ ਸਭ ਕੋ ਅੱਛੇ ਐਂਡ ਭਰਪੂਰ ਦਿਨ ਕੀ ਸ਼ੁਭਕਾਮਨਾ ਹੈ, ਥੈਂਕ ਯੂ, ਧੰਨਵਾਦ ਜੀ ਤੁਹਾਡਾ, ਸ਼ਿਵਾਨੀ ਗਰਗ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਰਕੇਸ਼ ਕੁਮਾਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਚੰਗੇ ਦਿਨ ਦੀਆਂ ਅਰਦਾਸਾਂ ਕਰਦੇ ਨੇ, ਚੰਗੀ ਸਿਹਤ ਤੰਦਰੁਸਤੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ, ਕਹਿੰਦੇ ਨੇ ਕਿ ਮਨੋਕਾਮਨਾਵਾਂ ਸਭ ਦੀਆਂ ਸੰਪੂਰਨ ਹੋਣ। ਬਹੁਤ ਮਿਹਰਬਾਨੀ ਜੀ, ਬਹੁਤ ਧੰਨਵਾਦ ਤੁਹਾਡਾ। ਗੁਰਜੀਤ ਸਿੰਘ ਸੰਧੂ ਜੀ, ਪਰਮਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ ਭੇਜਦੇ ਨੇ। ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਹਾਣੀ ਬੜੀ ਵਧੀਆ ਸੀ, ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਕੁਲਵੰਤ ਵਿਰਕ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਬਹੁਤ ਮਿਹਰਬਾਨੀ। ਅਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ, ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਬਾਈਬੈਕ ਵੀ ਚਾਹੀਦਾ, ਚਲੇ ਆਓ ਡੈਲੀ ਜੁਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੁਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।
1: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਂਦੀ ਹੋਈ ਹੈ?
2: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
1: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
2: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
1: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au।

0: ਸ਼ੋਪਿੰਗ ਹੁੰਦੀਆਂ ਨੇ। ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
1: ਸੂਰਜ ਦੇਵਤਾ
0: ਕੀ ਮਤਲਬ?
1: ਉਹ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
1: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0646-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
2: ਆ ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ। ਦਿਲ ਨੂੰ ਛੂ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ।
3: ਦੇਖੋ ਸੱਚ ਬਤਾ ਦੋ।
0: ਮੈਂ ਝੂਠ ਨਹੀਂ ਬੋਲ ਰਹੀ, ਮੈਨੂੰ ਸੱਚੀ ਕੁਛ ਨਹੀਂ ਪਤਾ।
2: ਸਟਾਰਿੰਗ ਐਮੀ ਵਿਰਕ, ਰੂਪੀ ਗਿੱਲ ਅਤੇ ਹਿੰਮਤ ਸੰਧੂ। ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
4: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
5: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
4: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
6: ਸੋਨਾ ਚਾਹੀਦਾ,
7: ਭਰੋਸਾ ਚਾਹੀਦਾ,
6: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰ੍ਹਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
8: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
9: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
8: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
9: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
6: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਚਾਤ ਮਾਨ ਦਾ ਅੱਜ 4 ਤਰੀਕ ਹੈ ਜੂਨ ਦਾ ਮਹੀਨਾ ਦਿਨ ਵੀਰਵਾਰ ਦਾ ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ ਸਾਡੇ ਨਾਲ ਇਸ ਟਾਈਮ ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ ਹਾਂਜੀ ਗੌਤਮ ਜੀ ਤੁਸੀਂ ਆਉਣੇ ਹੋ
1: ਬਹੁਤ ਧੰਨਵਾਦ ਰੰਜੋ ਜੀ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਓ ਸ਼ੁਰੂਆਤ ਕਰਦੇ ਹਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਅਤੇ ਫਿਰ ਆਸਟ੍ਰੇਲੀਆ ਦੀਆਂ ਥੋੜ੍ਹੀਆਂ ਅੱਜ ਜ਼ਿਆਦਾ ਖਬਰਾਂ ਨੇ ਉਹਨਾਂ ਦੇ ਵੱਲ ਵੀ ਧਿਆਨ ਮਾਰਾਂਗੇ ਔਰ ਭਾਰਤ ਦੀਆਂ ਖਬਰਾਂ ਵੀ ਕਾਫੀ ਅਹਿਮ ਨੇ ਹਾਲਾਂਕਿ ਭਾਰਤ ਦੀਆਂ ਖਬਰਾਂ ਦਾ ਇੱਕ ਵਿਸਤਾਰ ਬੁਲੇਟਿਨ ਖਾਸ ਤੌਰ 'ਤੇ ਪੰਜਾਬ ਦੇ ਮਾਮਲਿਆਂ ਦੇ ਵਿੱਚ ਅੱਗੇ ਚੱਲ ਕੇ ਪ੍ਰੀਤਮ ਸਿੰਘ ਰੁਪਾਲ ਹੋਰੀ ਲੈ ਕੇ ਆਉਂਦੇ ਪਰ ਇੱਕ ਤਬਸਰਾ ਜ਼ਰੂਰ ਇਹਨਾਂ ਖਬਰਾਂ ਦੇ ਉੱਤੇ ਕਰਦੇ ਚੱਲਾਂਗੇ ਇੰਟਰਨੈਸ਼ਨਲ ਨਿਊਜ਼ ਦੇ ਵਿੱਚ ਪਹਿਲੀ ਖਬਰ ਰੂਸ ਦੇ ਨਾਲ ਜੁੜੀ ਜਿੱਥੇ ਰੂਸ ਦੇ ਕਬਜ਼ੇ ਵਾਲੇ ਯੂਕਰੇਨ ਦੇ ਹਿੱਸੇ ਦੇ ਵਿੱਚ ਬੁੱਧਵਾਰ ਸਵੇਰ ਵੇਲੇ ਇੱਕ ਬੱਸ ਦੇ ਉੱਤੇ ਡਰੋਨ ਹਮਲਾ ਕੀਤਾ ਗਿਆ ਜਿਸ ਦੇ ਵਿੱਚ 7 ਲੋਕਾਂ ਦੀ ਮੌਤ ਹੋ ਗਈ 11 ਹੋਰ ਜ਼ਖਮੀ ਹੋਏ ਦੋਨੇਟਸ ਖੇਤਰ ਦੇ ਵਿੱਚ ਜਿੱਥੇ ਰੂਸ ਦੀ ਹਮਾਇਤ ਦੇ ਨਾਲ ਚੱਲਦੇ ਨੇਤਾ ਡੈਨਿਸ ਪੁਸ਼ਲਿਨ ਨੇ ਦੱਸਿਆ ਕਿ ਬੁੱਧਵਾਰ ਤੜਕੇ ਇਹ ਹਮਲਾ ਹੋਇਆ ਬੱਸ ਮਾਸਕੋ ਤੋਂ ਸਿੰਫੋਰਲ ਜਾ ਰਹੀ ਸੀ ਕ੍ਰਾਈਮੀਆ ਜਿਹਨੂੰ ਕਿਹਾ ਜਾਂਦਾ ਰੂਸੀ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਰਾਤ ਭਰ 350 ਤੋਂ ਜ਼ਿਆਦਾ ਯੂਕਰੇਨ ਦੀ ਤਰਫ ਤੋਂ ਆਏ ਡਰੋਨ ਡਿਗਾਏ ਵੀ ਗਏ ਨੇ ਇਸ ਤੋਂ ਪਹਿਲਾਂ ਰੂਸ ਨੇ ਯੂਕਰੇਨ ਦੇ ਕਈ ਵੱਡੇ ਸ਼ਹਿਰਾਂ ਦੇ ਉੱਤੇ ਵੀ ਹਮਲਾ ਕੀਤਾ ਸੀ ਜਿਸ ਦੇ ਵਿੱਚ ਰਾਜਧਾਨੀ ਕੀਵ ਵੀ ਸ਼ਾਮਲ ਸੀ ਉਹਨਾਂ ਹਮਲਿਆਂ ਦੇ ਵਿੱਚ ਯੂਕਰੇਨ ਦੇ ਅੰਦਰ ਘੱਟੋ ਘੱਟ 22 ਲੋਕਾਂ ਦੀ ਮੌਤ ਹੋ ਗਈ ਸੀ ਜ਼ਿਆਦਾਤਰ ਮਹਿਲਾਵਾਂ ਅਤੇ ਬੱਚੇ ਹੋਣ ਦਾ ਦਾਅਵਾ ਯੂਕਰੇਨ ਨੇ ਕੀਤਾ ਸੀ ਰੂਸ ਦੀ ਤਰਫ ਤੋਂ ਰਾਤ ਭਰ ਚੱਲੇ ਹਵਾਈ ਹਮਲਿਆਂ ਦੇ ਵਿੱਚ ਰਿਹਾਇਸ਼ੀ ਇਮਾਰਤਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ ਉੱਧਰ ਇਸੇ ਦੇ ਜਵਾਬ ਦੇ ਵਿੱਚ ਮੰਨਿਆ ਜਾ ਰਿਹਾ ਹੈ ਕਿ ਹੁਣ ਇਹ ਜਿਹੜਾ ਹਮਲਾ ਕੀਤਾ ਯੂਕਰੇਨ ਨੇ ਇਹ ਰੂਸ ਦੇ ਉੱਤੇ ਇੱਕ ਜਵਾਬੀ ਕਾਰਵਾਈ ਹੈ ਅਗਲੀਆਂ ਕੁਝ ਖਬਰਾਂ ਈਰਾਨ ਅਤੇ ਅਮਰੀਕਾ ਦੇ ਨਾਲ ਜੁੜੀਆਂ ਹੋਈਆਂ ਪਹਿਲੀ ਖਬਰ ਭਾਰਤ ਦੇ ਹਵਾਲੇ ਤੋਂ ਸਾਹਮਣੇ ਆਈ ਹੈ ਜਿੱਥੇ ਕੁਵੈਤ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ ਹਮਲਾ ਹੋਇਆ ਹੁਣ ਇਸ ਦੇ ਵਿੱਚ ਭਾਰਤ ਦਾ ਕੀ ਲਿੰਕ ਹੈ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਮੁਤਾਬਕ ਇਸ ਹਮਲੇ ਦੇ ਵਿੱਚ ਇੱਕ ਭਾਰਤੀ ਨਾਗਰਿਕ ਦੀ ਮੌਤ ਹੋਈ ਹੈ ਜਦਕਿ ਕਈ ਹੋਰ ਭਾਰਤੀ ਨਾਗਰਿਕ ਜ਼ਖਮੀ ਹੋਏ ਨੇ ਇਸ ਤੋਂ ਪਹਿਲਾਂ ਕੁਵੈਤ ਸਥਿਤ ਭਾਰਤੀ ਸਫਾਰਤਖਾਨੇ ਨੇ ਭਾਰਤੀ ਨਾਗਰਿਕ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਸੀ ਉੱਥੇ ਵਿਦੇਸ਼ ਮੰਤਰਾਲੇ ਨੇ ਇਹ ਵੀ ਗੱਲ ਕਹੀ ਹੈ ਕਿ ਮੱਧ ਪੂਰਬ ਦੇ ਵਿੱਚ ਸੰਘਰਸ਼ ਜਿਹੜਾ ਚੱਲ ਰਿਹਾ ਉਸ ਦੇ ਨਾਲ ਆਮ ਨਾਗਰਿਕਾਂ ਨੂੰ ਨੁਕਸਾਨ ਹੋ ਰਿਹਾ ਵੈਸੇ ਦੱਸ ਦਈਏ ਕਿ ਕੁਵੈਤ ਦੇ ਉੱਤੇ ਹੋਏ ਇਸ ਹਮਲੇ ਦੇ ਬਾਰੇ ਹਾਲੇ ਤੱਕ ਈਰਾਨ ਦੀ ਕੋਈ ਟਿੱਪਣੀ ਸਾਹਮਣੇ ਨਹੀਂ ਆਈ ਹੈ ਪਰ ਬੀਬੀਸੀ ਦੀ ਖਬਰ ਦੇ ਮੁਤਾਬਕ ਕੁਵੈਤ ਦੇ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਕੁਵੈਤ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ ਹੋਏ ਹਮਲੇ 'ਚ ਕਰਮਚਾਰੀਆਂ ਅਤੇ ਯਾਤਰੀਆਂ ਸਣੇ ਘੱਟੋ ਘੱਟ 63 ਲੋਕ ਹੋਰ ਜ਼ਖਮੀ ਹੋਏ ਨੇ ਦੱਸ ਦਈਏ ਕਿ ਈਰਾਨ ਦੀ ਤਰਫ ਤੋਂ ਦਾਗੀਆਂ ਗਈਆਂ 13 ਮਿਜ਼ਾਈਲਾਂ ਅਤੇ 17 ਡਰੋਨਸ ਨੂੰ ਰੋਕਿਆ ਵੀ ਗਿਆ ਉਹਨਾਂ ਨੂੰ ਖਤਮ ਵੀ ਕੀਤਾ ਗਿਆ ਈਰਾਨੀ ਹਮਲਿਆਂ ਦੇ ਵਿੱਚ ਕੁਵੈਤ ਇੰਟਰਨੈਸ਼ਨਲ ਏਅਰਪੋਰਟ ਦੇ ਟਰਮੀਨਲ 1 ਦੀ ਇਮਾਰਤ ਅਤੇ ਕਈ ਹੋਰਨਾਂ ਸਥਾਨਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਈਰਾਨ ਦਾ ਕਹਿਣਾ ਹੈ ਕਿ ਅਮਰੀਕਾ ਕੁਵੈਤ ਦੇ ਖੇਤਰ ਦਾ ਇਸਤੇਮਾਲ ਕਰਕੇ ਉਸੇ ਦੀ ਧਰਤੀ ਦੇ ਉੱਤੇ ਹਮਲਾ ਕਰਨ ਦੇ ਲਈ ਤਿਆਰੀਆਂ ਕਰ ਰਿਹਾ ਇਸ ਦੇ ਲਈ ਉਹ ਕੁਵੈਤ ਦੀ ਸਰਕਾਰ ਨੂੰ ਜ਼ਿੰਮੇਦਾਰ ਮੰਨਦੇ ਨੇ ਜਦਕਿ ਕੁਵੈਤ ਨੇ ਈਰਾਨ ਦੇ ਇਹਨਾਂ ਦੋਸ਼ਾਂ ਨੂੰ ਖਾਰਜ ਕੀਤਾ ਕੁਵੈਤ ਦੇ ਉਪ ਵਿਦੇਸ਼ ਮੰਤਰੀ ਹਮਾਦ ਸੁਲੇਮਾਨ ਅਲ ਮਸ਼ਾਨ ਨੇ ਕਿਹਾ ਕਿ ਕਿਸੇ ਵੀ ਦੇਸ਼ ਦੇ ਖਿਲਾਫ਼ ਕਿਸੇ ਵੀ ਦੁਸ਼ਮਣੀ ਭਰੀ ਕਾਰਵਾਈ ਦੇ ਲਈ ਕੁਵੈਤ ਦੀ ਜ਼ਮੀਨੀ ਖੇਤਰ ਜਾਂ ਹਵਾਈ ਖੇਤਰ ਦਾ ਇਸਤੇਮਾਲ ਕਰਨ ਦੀ ਦਾਅਵੇ ਨੂੰ ਜਾਂ ਖ਼ਬਰਾਂ ਨੂੰ ਅਸੀਂ ਝੂਠ ਦੱਸਦੇ ਹਾਂ ਈਰਾਨ ਨੇ ਇਹ ਦਾਅਵੇ ਜਿਹੜੇ ਕੀਤੇ ਨੇ ਉਹ ਝੂਠ ਅਤੇ ਨਿਰਾਧਾਰ ਨੇ ਬਲਕਿ ਈਰਾਨ ਦੇ ਕੋਲ ਇਸ ਬਾਬਤ ਕੁਵੈਤ ਦੇ ਖਿਲਾਫ਼ ਕੋਈ ਸਬੂਤ ਤੱਕ ਨਹੀਂ ਨੇ ਜਿਨ੍ਹਾਂ ਦੇ ਕਰਕੇ ਉਹ ਦੋਸ਼ ਮੜ ਰਿਹਾ ਹੋਵੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਕਸੀਓਸ ਦੀ ਉਸ ਰਿਪੋਰਟ ਦੀ ਪੁਸ਼ਟੀ ਕੀਤੀ ਹੈ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਉਹਨਾਂ ਨੇ ਇੱਕ ਫੋਨ ਕਾਲ ਦੇ ਦੌਰਾਨ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਗੁੱਸੇ ਦੇ ਵਿੱਚ ਅਪਸ਼ਬਦ ਕਹੇ ਸੀ ਪਾਡ ਫੋਰਸ ਵਿਦ ਮਿਰਾਂਡਾ ਡਿਵਾਈਨ ਦੀ ਹੋਸਟ ਨੇ ਜਦੋਂ ਟਰੰਪ ਤੋਂ ਇਹ ਸਵਾਲ ਕੀਤਾ ਕਿ ਐਕਸੀਓਸ ਨੇ ਰਿਪੋਰਟ ਦੇ ਵਿੱਚ ਦਾਅਵਾ ਕੀਤਾ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਤੁਹਾਡੇ ਨਾਲ ਫੋਨ 'ਤੇ ਗੱਲ ਕੀਤੀ ਜਿਸ ਦੇ ਵਿੱਚ ਤੁਸੀਂ ਗੁੱਸੇ 'ਚ ਆ ਗਏ ਫਿਰ ਤੁਸੀਂ ਕਿਹਾ ਕਿ ਆਰ ਯੂ ਮੈਡ ਤੂੰ ਪਾਗਲ ਹੋ ਵਟ ਆਰ ਯੂ ਡੂਇੰਗ ਕੀ ਕਰ ਰਹੇ ਹੋ ਤੁਹਾਨੂੰ ਮੈਂ ਜੇਲ੍ਹ ਜਾਣ ਤੋਂ ਬਚਾਇਆ ਕੀ ਇਹ ਸੱਚ ਹੈ ਕਿ ਤੁਸੀਂ ਇਸ ਤਰੀਕੇ ਦੇ ਨਾਲ ਫੋਨ ਦੇ ਉੱਤੇ ਨੇਤਨਯਾਹੂ ਦੇ ਨਾਲ ਗੱਲ ਕੀਤੀ ਹੈ ਅਮਰੀਕੀ ਰਾਸ਼ਟਰਪਤੀ ਨੇ ਇਸ ਦਾ ਜਵਾਬ ਦਿੱਤਾ ਯੈਸ ਮੈਂ ਕੀਤੀ ਸੀ ਮੈਂ ਇਹ ਨਹੀਂ ਕਹਾਂਗਾ ਕਿ ਮੈਂ ਗੁੱਸੇ 'ਚ ਸੀ ਪਰ ਲੈਬਨਾਨ ਦੇ ਨਾਲ ਉਹਨਾਂ ਦੀ ਲਗਾਤਾਰ ਜਾਰੀ ਲੜਾਈ ਨੂੰ ਲੈ ਕੇ ਮੈਂ ਥੋੜ੍ਹਾ ਚਿੰਤਤ ਜ਼ਰੂਰ ਹੋ ਗਿਆ ਸੀ ਉਹਨਾਂ ਕਿਹਾ ਕਿ ਮੈਂ ਬੀਬੀ ਅਸਲ ਦੇ ਵਿੱਚ ਨੇਤਨਯਾਹੂ ਨੂੰ ਕਹਿੰਦੇ ਨੇ, ਉਹਨਾਂ ਕਿਹਾ ਕਿ ਮੈਂ ਬੀਬੀ ਨੂੰ ਇੱਕ ਵੇਲੇ ਇਸ ਦੇ ਬਾਰੇ ਰੋਕਿਆ ਵੀ ਸੀ ਅਤੇ ਮੈਂ ਕਿਹਾ ਸੀ ਕਿ ਸਾਡੇ ਸੰਬੰਧ ਤਾਂ ਬਹੁਤ ਚੰਗੇ ਨੇ, ਸਾਨੂੰ ਰਲ ਕੇ ਕੰਮ ਕਰਨਾ ਹੋਏਗਾ। ਦੱਸ ਦਈਏ ਕਿ ਐਕਸੀਓਸ ਨੇ ਸੋਮਵਾਰ ਦੇ ਦਿਨ ਇੱਕ ਰਿਪੋਰਟ ਪ੍ਰਕਾਸ਼ਿਤ ਕਰਕੇ ਇਹ ਦਾਅਵੇ ਕੀਤੇ ਸੀ, ਜਿਸ ਦੇ ਵਿੱਚ ਨੇਤਨਯਾਹੂ ਨੂੰ ਝਾੜ ਲਗਾਉਣ ਦੀ ਗੱਲ ਜਿਹੜੀ ਹੈ ਅਮਰੀਕਾ ਦੀ ਤਰਫ ਤੋਂ ਸਾਹਮਣੇ ਆਈ ਸੀ। ਈਰਾਨ ਨੇ ਜੰਗ ਸ਼ੁਰੂ ਹੋਣ ਤੋਂ ਬਾਅਦ ਅਮਰੀਕਾ ਦੇ 20 ਫੌਜੀ ਟਿਕਾਣਿਆਂ ਨੂੰ ਨੁਕਸਾਨ ਪਹੁੰਚਾਇਆ। ਹੁਣ ਆਹ ਕਤਰ ਵਾਲੀ ਖਬਰ ਅਲੱਗ ਤੋਂ ਰੱਖ ਲਵੋ ਇਸ ਦੇ ਵਿੱਚ, ਪਰ BBC ਨੇ ਸੈਟੇਲਾਈਟ ਤਸਵੀਰਾਂ ਅਤੇ ਕੁਝ ਵੀਡੀਓਜ਼ ਨੂੰ ਅਲੱਗ ਅਲੱਗ ਤਰੀਕੇ ਦੇ ਨਾਲ ਐਨਾਲਿਸਿਸ ਕੀਤਾ ਅਤੇ ਫਿਰ ਇਸੇ ਆਧਾਰ ਦੇ ਉੱਤੇ ਇੱਕ ਵੱਡੀ ਖਬਰ ਪ੍ਰਕਾਸ਼ਿਤ, ਇੱਥੋਂ ਤੱਕ ਕਿ ਪ੍ਰਸਾਰਿਤ ਵੀ ਕੀਤੀ ਹੈ, ਜਿਸ ਦੇ ਵਿੱਚ ਅਦਾਰੇ ਨੇ ਦਾਅਵਾ ਕੀਤਾ ਹੈ ਕਿ ਜਨਤਕ ਤੌਰ ਦੇ ਉੱਤੇ ਜਿਹੜੇ ਸਵੀਕਾਰ ਕੀਤੇ ਗਏ ਦਾਅਵੇ ਨੇ ਉਹ ਇਸ ਤੋਂ ਵੀ ਕਿਤੇ ਵੱਡੇ ਨੇ, ਵਿਆਪਕ ਨੇ। ਅਸਲ 'ਚ ਰਿਪੋਰਟ ਸੀ ਕਿ ਅਮਰੀਕਾ ਨੇ ਕਿੰਨਾ ਕੁ ਖਰਚ ਕਰ ਦਿੱਤਾ ਈਰਾਨ ਦੇ ਉੱਤੇ ਜਿਹੜੀ ਇਹ ਲੜਾਈ ਛੇੜੀ ਹੈ ਜਾਂ ਜੰਗ ਛੇੜੀ ਹੈ। ਹੁਣ ਫਰਵਰੀ ਮਹੀਨੇ ਦੇ ਅਖੀਰ ਦੇ ਵਿੱਚ ਈਰਾਨ ਨੇ ਮੱਧ ਪੂਰਬ ਦੇ 8 ਦੇਸ਼ਾਂ ਦੇ ਜਿਹੜੇ ਫੌਜੀ ਟਿਕਾਣੇ ਸੀ, ਅਮਰੀਕੀ ਫੌਜੀ ਟਿਕਾਣੇ, ਉਹਨਾਂ ਨੂੰ ਨਿਸ਼ਾਨਾ ਬਣਾਇਆ ਸੀ ਜਵਾਬ ਦੇ ਵਿੱਚ। ਅਸਲ 'ਚ ਸ਼ੁਰੂਆਤ ਤਾਂ ਇਜ਼ਰਾਈਲ ਅਤੇ ਅਮਰੀਕਾ ਨੇ ਕੀਤੀ ਸੀ, ਪਰ ਉਹਨਾਂ ਹਮਲਿਆਂ ਦੇ ਵਿੱਚ ਬਹੁਤ ਜਿਹੜੀ ਵਧੀਆ ਅਮਰੀਕਾ ਦੀ ਹਵਾਈ ਰੱਖਿਆ ਪ੍ਰਣਾਲੀਆਂ ਨੇ, ਜਿਨ੍ਹਾਂ ਨੂੰ ਏਅਰ ਡਿਫੈਂਸ ਸਿਸਟਮ ਕਹਿ ਲਿਆ ਜਾਂਦਾ, ਅਤੇ ਫਿਊਲ ਭਰਨ ਵਾਲੇ ਜਹਾਜ਼ ਅਤੇ ਰਡਾਰ ਪ੍ਰਣਾਲੀਆਂ, ਉਹਨਾਂ ਨੂੰ ਈਰਾਨ ਨੇ ਨੁਕਸਾਨ ਪਹੁੰਚਾਇਆ ਔਰ ਕਰੋੜਾਂ ਡਾਲਰ ਦਾ ਨੁਕਸਾਨ ਹੋ ਗਿਆ। ਜੰਗ ਦੇ ਵਿੱਚ ਅਮਰੀਕਾ ਨੇ ਜਿਹੜਾ ਖਰਚ ਕੀਤਾ ਉਹ ਇੱਕ ਅਲੱਗ ਹੈ, ਪਰ ਈਰਾਨ ਨੇ ਪਿਛਲੇ 3 ਮਹੀਨਿਆਂ ਦੇ ਵਿੱਚ ਈਰਾਨ ਅਤੇ ਲੈਬਨਾਨ ਦੇ ਉੱਤੇ ਹੋਏ ਅਮਰੀਕੀ ਇਜ਼ਰਾਈਲੀ ਹਮਲਿਆਂ ਦੇ ਜਵਾਬ ਦੇ ਵਿੱਚ ਅਮਰੀਕੀ ਟਿਕਾਣਿਆਂ ਨੂੰ ਜਿਸ ਤਰੀਕੇ ਦੇ ਨਾਲ ਨਿਸ਼ਾਨਾ ਬਣਾਇਆ, ਅਮਰੀਕੀ ਰੱਖਿਆ ਮੰਤਰਾਲਾ ਪੈਂਟਾਗਨ ਦੱਸਦਾ ਕਿ ਆਪਰੇਸ਼ਨ ਐਪਿਕ ਫਿਊਰੀ ਸ਼ੁਰੂ ਹੋਣ ਤੋਂ ਬਾਅਦ ਉਹਨਾਂ ਨੇ ਈਰਾਨ ਦੇ ਵਿੱਚ 13,000 ਟੀਚਿਆਂ ਦੇ ਉੱਤੇ ਨਿਸ਼ਾਨੇ ਬਣਾਏ। ਈਰਾਨ ਦੇ ਸਿਖਰਲੇ ਨੇਤਾ ਮੌਸਤਬਾ ਖਾਮਨੇਈ ਨੇ ਅਮਰੀਕੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਅਜਿਹੇ ਦੇ ਵਿੱਚ ਨੁਕਸਾਨ ਤਾਂ ਈਰਾਨ ਦਾ ਜੇ ਹੋ ਰਿਹਾ ਤਾਂ ਅਮਰੀਕਾ ਦਾ ਕਿਹੜਾ ਕੋਈ ਫਾਇਦਾ ਹੋ ਰਿਹਾ? ਅਮਰੀਕਾ ਦਾ ਵੀ ਨੁਕਸਾਨ ਹੀ ਹੋ ਰਿਹਾ। ਹਾਲਾਂਕਿ ਵਾਈਟ ਹਾਊਸ ਲਗਾਤਾਰ ਇਹ ਦਾਅਵਾ ਕਰ ਰਿਹਾ ਕਿ ਈਰਾਨ ਦੀ ਫੌਜੀ ਕਾਬਲੀਅਤ ਉਹਨਾਂ ਨੇ ਖਤਮ ਕਰਕੇ ਰੱਖ ਦਿੱਤੀ ਹੈ, ਅਮਰੀਕੀ ਟਿਕਾਣਿਆਂ ਦੇ ਉੱਤੇ ਜਿਵੇਂ ਨੁਕਸਾਨ ਪਹੁੰਚ ਰਹੇ ਨੇ। ਤਾਜ਼ਾ ਖਬਰ ਜਿਵੇਂ ਕੁਵੈਤ ਦੇ ਨਾਲ ਜੁੜੀ ਹੋਈ ਸੀ, ਇੰਝ ਨਹੀਂ ਲੱਗਦਾ ਕਿ ਈਰਾਨ ਦੀ ਕੋਈ ਫੌਜੀ ਕਾਬਲੀਅਤ ਖਤਮ ਕਰਕੇ ਰੱਖ ਦਿੱਤੀ ਹੋਵੇ। ਅਮਰੀਕੀ ਰੱਖਿਆ ਵਿਭਾਗ ਦੇ ਇੱਕ ਅਧਿਕਾਰੀ ਨੇ ਆਪਰੇਸ਼ਨਲ ਸਿਕਿਉਰਿਟੀ ਕਾਰਨਾਂ ਦਾ ਹਵਾਲਾ ਦਿੰਦਿਆਂ ਹੋਇਆਂ ਇਹ ਵੀ ਗੱਲ ਕਹੀ ਹੈ ਕਿ ਹੋ ਸਕਦਾ ਹੈ ਕਿ ਜਿਹੜੀ BBC ਨੇ ਖਬਰ ਪ੍ਰਕਾਸ਼ਿਤ ਪ੍ਰਸਾਰਿਤ ਕੀਤੀ ਹੈ ਕਿ ਇੰਨਾ ਜ਼ਿਆਦਾ ਨੁਕਸਾਨ ਅਮਰੀਕਾ ਦਾ ਹੋਇਆ, ਇਹ ਸਹੀ ਹੋਵੇ। ਅਮਰੀਕਾ ਦੇ ਫੌਜੀ ਸੰਘਰਸ਼ ਦੀ ਸੈਟੇਲਾਈਟ ਵਿਸ਼ਲੇਸ਼ਣ ਕਰਨ ਤੋਂ ਬਾਅਦ ਇੰਝ ਕੋਈ ਸਹੀ ਅੰਕੜਾ ਤਾਂ ਨਹੀਂ ਸਾਹਮਣੇ ਆਉਂਦਾ ਕਿ ਕਿੰਨਾ ਨੁਕਸਾਨ ਹੋਇਆ, ਪਰ ਜਿਹੜੇ ਅਮਰੀਕਾ ਦੇ ਮਿਲਟਰੀ ਬੇਸ ਨੇ, ਚਾਹੇ ਉਹ ਸਾਊਦੀ ਅਰਬ ਹੈ, ਚਾਹੇ UAE ਹੈ, ਚਾਹੇ ਕਤਰ ਹੈ, ਕੁਵੈਤ ਹੈ, ਇਰਾਕ ਹੈ, ਜਾਰਡਨ ਹੈ, ਬਹਿਰੀਨ ਹੈ, ਓਮਾਨ ਹੈ, ਹਾਲਾਂਕਿ ਇਹਨਾਂ ਦੀ ਅਸਲ ਸੰਖਿਆ ਤਾਂ ਕਿਤੇ ਵਧੇਰੇ ਹੋ ਸਕਦੀ ਹੈ, ਪਰ ਜੇ ਸਿਰਫ ਮੀਡੀਆ ਦੀਆਂ ਖਬਰਾਂ ਨੂੰ ਹੀ ਫਰੋਲ ਲਈਏ ਅਤੇ ਇਕੱਠਾ ਕਰ ਲਈਏ ਤਾਂ ਘੱਟੋ ਘੱਟ 28 ਟਿਕਾਣਿਆਂ ਦੇ ਉੱਤੇ ਹੁਣ ਤੱਕ ਜਿਹੜਾ ਈਰਾਨ ਨੇ ਹਮਲੇ ਕੀਤੇ ਨੇ ਔਰ ਚੰਗੇ ਹਮਲੇ ਕੀਤੇ ਨੇ। ਇਹ ਵੀ ਪਤਾ ਲੱਗਿਆ ਹੈ ਕਿ ਅਮਰੀਕਾ ਦੇ ਕੋਲ ਕੇਵਲ 8 THAAD ਯਾਨੀ ਟਰਮੀਨਲ ਹਾਈ ਅਲਟੀਟਿਊਡ ਏਰੀਆ ਡਿਫੈਂਸ ਬੈਟਰੀਆਂ ਨੇ, ਇਹ ਦੁਨੀਆ ਦੇ ਲਗਭਗ ਅਲੱਗ ਅਲੱਗ ਹਿੱਸਿਆਂ ਦੇ ਵਿੱਚ ਤੈਨਾਤ ਹੁੰਦੀਆਂ ਨੇ। ਨੁਕਸਾਨ ਪਹੁੰਚਾਏ ਗਏ ਫੌਜੀ ਉਪਕਰਨਾਂ ਦੇ ਵਿੱਚ UAE ਦੇ ਅਲ ਰੁਵੈਸ ਅਤੇ ਅਲ ਸਦਰ ਏਅਰਬੇਸ, ਜਾਰਡਨ ਦੇ ਮੁਆਕਫ ਸਲਤੀ ਏਅਰਬੇਸ, ਇੱਥੇ ਐਂਟੀ ਬੈਲੈਸਟਿਕ ਮਿਜ਼ਾਈਲ ਪ੍ਰਣਾਲੀਆਂ ਵੀ ਸੀ, ਉਹ ਵੀ ਨੁਕਸਾਨੀਆਂ ਗਈਆਂ ਨੇ। ਫਿਰ ਇਹ ਜਿਹੜੀਆਂ ਬੈਟਰੀਆਂ ਨੇ THAAD ਬੈਟਰੀਆਂ, ਹਰ ਇੱਕ ਬੈਟਰੀ ਨੂੰ ਤਿਆਰ ਕਰਨ ਦੇ ਲਈ ਲਗਭਗ $1 ਅਰਬ ਦੀ ਕੀਮਤ ਦਾ ਖਰਚ ਆਉਂਦਾ। ਹਰ ਇੱਕ ਬੈਟਰੀ ਨੂੰ ਚਲਾਉਣ ਦੇ ਲਈ ਲਗਭਗ 100 ਫੌਜੀਆਂ ਦੀ ਲੋੜ ਪੈਂਦੀ ਹੈ, 100 ਜਵਾਨਾਂ ਦੀ। ਉੱਥੇ ਦਾਗੇ ਜਾਣ ਵਾਲੇ ਹਰ ਇੱਕ ਇੰਟਰਸੈਪਟਰ ਮਿਜ਼ਾਈਲ ਦੀ ਕੀਮਤ ਘੱਟੋ ਘੱਟ 1.25 ਕਰੋੜ 1.5 ਕਰੋੜ ਹੁੰਦੀ ਹੈ। ਅਜਿਹੇ ਦੇ ਵਿੱਚ ਜਿਹੜਾ ਨੁਕਸਾਨ ਹੈ, ਜੇਕਰ ਉਸ ਸਾਰੇ ਕਾਸੇ ਅਮਰੀਕੀ ਮੀਡੀਆ ਰਿਪੋਰਟਾਂ ਦੀ ਉਹ ਮੰਨ ਲਈਏ, ਤਾਂ ਅਮਰੀਕਾ ਨੇ ਇਹ ਗੱਲ ਕਹੀ ਹੈ ਕਿ E3 ਸੈਂਟਰੀ ਜਿਹੜੇ ਜਹਾਜ਼ ਨੇ $70 ਕਰੋੜ ਦੇ ਤਾਂ ਉਹੀ ਨੁਕਸਾਨੇ ਗਏ ਨੇ। ਫਿਰ ਇਸ ਤੋਂ ਇਲਾਵਾ ਫਿਊਲ ਜਿੱਥੇ ਸਟੋਰ ਕਰਕੇ ਰੱਖਦੇ ਨੇ ਜਿਹੜੇ ਆਹ ਵਾਹਨ ਹੁੰਦੇ ਨੇ, ਜਹਾਜ਼ਾਂ ਦੇ ਹੈਂਗਰ ਹੁੰਦੇ ਨੇ, ਫੌਜੀਆਂ ਦੇ ਟਿਕਾਣੇ ਨੇ, ਉਹਨਾਂ ਦੇ ਉੱਤੇ ਨੁਕਸਾਨ ਨੇ, ਇਹਨਾਂ ਨੂੰ ਤਾਂ ਵਿੱਚ ਲਿਆ ਵੀ ਨਹੀਂ ਜਾ ਸਕਦਾ। ਹਾਲੇ ਤੱਕ ਇਹ ਦਾਅਵਾ ਕੀਤਾ ਗਿਆ ਕਿ ਫਰਵਰੀ ਤੋਂ ਘੱਟੋ ਘੱਟ ਹੁਣ ਤੱਕ 42 ਜਹਾਜ਼ ਖਤਮ ਹੋਏ ਨੇ, ਇਹਨਾਂ 'ਚ F-15, F-35 ਇਹ ਸਾਰੇ ਫਾਈਟਰ ਜੈੱਟ ਨੇ ਅਮਰੀਕਾ ਦੇ, ਔਰ ਬੜੇ ਤੇਜ਼ ਤਰਾਰ ਫਾਈਟਰ ਜੈੱਟ ਨੇ। 24 MQ-9 रिपर ड्रोन, AA-10 अटैक, ये सारे इन्हां दे विच नुकसाने गए ने। और ये किते ना किते तो अमरीका ने भी इन्हां गल्लां नूं मन्निया है कि हाँ ईरान ने उन्हां दे जड़ा नुकसान पहुँचाया, पर इहदी भरपाई अमरीका ने फिर दुनिया भर तो करनी है। हुण अगली खबर दे वाली अंदाजा लगा लो, अमरीका दे ट्रेड रिप्रजेंटेटिव ने 60 देशों दे उत्ते 10-12% वाधू टैरिफ लगाउण दा प्रस्ताव दिता है। आस्ट्रेलिया ते भारत दोवें इन्हां 60 देशों च शामिल ने। अमेरिकी ट्रेड रिप्रजेंटेटिव ने यह गल कही है कि सैक्शन 301 के तहत की गई जांच रिपोर्ट जारी की गई है, जिस दे विच दस्या गया है कि जिन्हां देशों के उत्ते और जिन्हां वस्तां के उत्ते जबरन मजदूरी यानी फोर्स्ड लेबर वो खत्म करन दे विच असफल रहे ने, उन्हां देशों ते यह टैरिफ लगाए गए ने। खबर अजिहे समय च सामने आई है जदों भारत ते अमरीका तां ट्रेड डील पहलां भी बड़ी वार करदे करदे रह गए ने, पर इस बार फिर हुण अमरीका दी टीम हाले भारत दौरे ते आई हुई है ते ट्रेड डील दे दरम्यान एक अमरीका ने उलझा के रख दिता भारत नूं। सिर्फ भारत ही नहीं, जिवें आस्ट्रेलिया दे बारे दस्या, इत्थों तक कि चाइना, कैनेडा, ब्रिटेन, ब्राज़ील, बांग्लादेश, पाकिस्तान, इंडोनेशिया, इजराइल, मैक्सीको, रशिया, साउदी अरब ते सिंगापुर, होंगकोंग सने होर भी देश शामिल ने। ब्लूमबर्ग की रिपोर्ट के मुताबिक एक कदम अजिहे समय से चुकया गया जो राष्ट्रपति डोनाल्ड ट्रंप उस व्यापक टैरिफ व्यवस्था को फिर तो लागू करने की कोशिश कर रहे हैं जिसनों अमरीकी सुप्रीम कोर्ट ने पिछले महीनों के दरमियान रद्द कर दिता सी, ये कह के कि ऐदा किदा राष्ट्रपति टैरिफ दूजे देशों से लगा सकता है। दस दिए कि अमरीकी राष्ट्रपति ने 2 अप्रैल 2025 भारत सने दुनिया के 100 देशों के उत्ते रेसीप्रोकल टैरिफ लगा का ऐलान किया। ट्रंप ने कहा कि जे कोई देश अमरीकी समान दे उत्ते बहुत वधेरे इंपोर्ट टैक्स वसूल करता है तो अमरीका भी उन्हां देशों तो आने वाले समान के उत्ते टैरिफ लगाएगा, इनू ही रेसीप्रोकल टैरिफ कहा जाता है। और हुण जिहड़ा ये भी पता चलिया है कि अमरीका दे विच ये 60 देश जिहड़े ने वो अमरीका नू कुल 99% जिहड़ा उत्थों एक्सपोर्ट करते हैं। सो अजिहे दे विच अमरीका ने लगभग सारयां नू ही घेरे दे विच लै लिया। भारत के नाल जुड़िया हुण कुछ खबरां दी सांझ पई है। सब तो पहला नेपाल की सत्ताधारी पार्टी RSP यानी राष्ट्रीय स्वतंत्र पार्टी के प्रमुख रवि लमिछने इन्हां ने प्रधानमंत्री नरेंद्र मोदी के नाल मुलाकात की। इस दी जानकारी खुद मोदी ने एक्स तो दिती, सोशल मीडिया प्लेटफॉर्म तो, ते उन्होंने लिखा कि नेपाल की राष्ट्रीय स्वतंत्र पार्टी के प्रमुख रवि लमिछन के नाल मिलकर खुशी हुई, असीं दोहां देशां दे साझे हितां दे उत्ते चर्चा कीती है। मोदी ने भी कहा कि भारत दी नेबरहुड फस्ट पॉलिसी दे तहत नेपाल एक तरजीह वाला देश है जिसनू भारत हमेशा तरजीह दिंदा है, और असीं नवीं सरकार दे नाल रल मिल के कम करन दी पहलां भी इच्छा जताई सी। और रवि लमिछने इस वक्त भारत दौरे ते ने ते भारतीय जनता पार्टी दे प्रमुख भाजपा के प्रमुख ने जिहड़े नितिन नवीन के सदे के उत्ते भारत आए ने। भाजपा के नेतावान ने भी उन्होंने गलबात की है। ये जिहड़ा भाजपा ने सदा रवि लमिछने अजिहे मौके पर दिता है जदों उत्थे दी यानी नेपाल की पार्लीमेंट के खड़े होकर उत्थों के प्रधानमंत्री ने यह कह दिता कि जेकर भारत ने नेपाल की जमीन पर कब्जा किया तो नेपाल ने भी भारतीय जमीन के उत्ते कब्जा कर रखे। वो वक्री गल है कि नेपाल के प्रधानमंत्री के इस कथन की कोई बहुतियां खबरां ना तो लिखती रूप दे विच ते ना ही प्रसारित कीतियां गईयां ने टीवी चैनलों के उत्ते। खैर, केंद्र सरकार ने तेल कंपनियां नू वित्तीय सहायता दे रूप दे विच 10,000 करोड़ रुपए तक की मंजूरी दी है। यह सहायता शेड्यूल्ड भारतीय एयरलाइनस के लिए एविएशन टर्बाइन फ्यूल यानी ATF दियां कीमतां नू स्थिर रखन दे टीचे दे लई कीती गईयां ने। इहदा लाभ घरेलू ते कौमांतरी उड़ाना दियां सारियां ही कंपनियां नू मिलेगा। सरकार ने फैसला पछम एशिया मध्य पूर्व दे विच आए तेल दियां कीमतां दे संकट नू ध्यान दे विच रखदिया होया कीता। मध्य पूर्व दे विच जारी संकट दे दरम्यान दुनिया भर दे विच तेल दियां कीमतां च वाधा देखण नू मिलिया। ईरान अते इजराइल जां जे कह लईए ईरान बनाम इजराइल ते अमरीका दे हमलियां तों बाद हॉर्मुज़ स्ट्रेट प्रभावित होया और दुनिया दा लगभग 20% फ्यूल इत्थों ही होके गुजरदा है। उत्थे ही अगलियां कुछ खबरां दी सांझ पाईए ते सियासत दे नाल जुड़ियां हुईयां ਜਿੱਥੇ ਕਰਨਾਟਕ ਪ੍ਰਦੇਸ਼ ਕਾਂਗਰਸ ਦੇ ਪ੍ਰਮੁੱਖ ਡੀ ਕੇ ਸ਼ਿਵ ਕੁਮਾਰ ਨੇ ਬੁੱਧਵਾਰ ਦੇ ਦਿਨ ਸੂਬੇ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਉਹਨਾਂ ਨੂੰ ਬੈਂਗਲੁਰੂ ਸਥਿਤ ਲੋਕ ਭਵਨ ਦੇ ਵਿੱਚ ਰਾਜਪਾਲ ਥਾਵਰ ਚੰਦਰ ਗਹਿਲੋਤ ਨੇ ਅਹੁਦੇ ਦੀ ਜਿਹੜੀ ਗੁਪਤ ਰੱਖਣ ਦੀ ਸਹੁੰ ਚੁਕਾਈ। ਔਰ ਇਸ ਦਰਮਿਆਨ ਸ਼ਿਵ ਕੁਮਾਰ ਨੇ ਸੰਵਿਧਾਨ ਦੀ ਇੱਕ ਕਾਪੀ ਜਿਹੜੀ ਆ ਹੱਥ ਦੇ ਵਿੱਚ ਲੈ ਕੇ ਸਹੁੰ ਚੁੱਕੀ, ਨਾਲ ਹੀ 13 ਮੰਤਰੀਆਂ ਨੇ ਵੀ ਸਹੁੰ ਚੁੱਕੀ। ਕਾਂਗਰਸ ਨੇ ਪਾਰਟੀ ਦੇ ਸੀਨੀਅਰ ਨੇਤਾ ਜੀ ਪਰਮੇਸ਼ਵਰ ਨੂੰ ਉਪ ਮੁੱਖ ਮੰਤਰੀ ਵੀ ਬਣਾਇਆ। ਸਹੁੰ ਚੁੱਕ ਸਮਾਗਮ ਦੇ ਵਿੱਚ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਕਾਂਗਰਸ ਦੇ ਪ੍ਰਮੁੱਖ ਮਲਿਕਾਰਜਨ ਖੜਗੇ ਅਤੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਸਿੱਧਾਰਮਈਆ, ਜਿਹੜੇ ਹਾਲੇ ਪਿਛਲੇ ਹਫ਼ਤੇ ਤੱਕ ਮੁੱਖ ਮੰਤਰੀ ਸੀ, ਉਹ ਵੀ ਮੌਜੂਦ ਸੀ। ਸਹੁੰ ਚੁੱਕ ਸਮਾਗਮ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਵੀ ਡੀ ਕੇ ਸ਼ਿਵ ਕੁਮਾਰ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਕਰਨਾਟਕ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਦੇ ਲਈ ਕੇਂਦਰ ਸਰਕਾਰ ਕਰਨਾਟਕ ਸਰਕਾਰ ਦੇ ਨਾਲ ਰਲ ਕੇ ਕੰਮ ਕਰਨ ਦੀ ਇੱਛਾ ਜਤਾਉਂਦੇ ਹੋਇਆਂ ਉਹਨਾਂ ਨੂੰ ਵਧਾਈ ਦਿੰਦੀ ਹੈ। ਉੱਧਰ ਦੋ ਦਿਨ ਪਹਿਲਾਂ ਤ੍ਰਿਣਮੂਲ ਕਾਂਗਰਸ ਯਾਨੀ TMC ਦੇ ਵਿੱਚੋਂ ਕੱਢੇ ਗਏ ਬਾਗੀ ਵਿਧਾਇਕ ਰਿਤਿਵਰਤ ਬਨਰਜੀ ਨੂੰ ਪੱਛਮ ਬੰਗਾਲ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦਾ ਨੇਤਾ ਚੁਣ ਲਿਆ ਗਿਆ। ਵਿਧਾਨ ਸਭਾ ਪ੍ਰਮੁੱਖ ਰਥਿੰਦਰ ਬਸੂ ਨੇ ਬਾਗੀ ਵਿਧਾਇਕਾਂ ਦੀ ਤਰਫ ਤੋਂ ਸੌਂਪੇ ਗਏ ਜਿਹੜੇ ਹਮਾਇਤ ਪੱਤਰ ਨੇ ਉਹਨਾਂ ਨੂੰ ਸਵੀਕਾਰ ਕਰਦਿਆਂ ਵਿਰੋਧੀ ਧਿਰ ਦੇ ਨੇਤਾ ਦੀ ਚਾਬੀ ਰਿਤੁਬਰਤ ਨੂੰ ਸੌਂਪ ਦਿੱਤੀ। ਰਿਤੁਬਰਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਤ੍ਰਿਣਮੂਲ ਕਾਂਗਰਸ ਦੀ ਟਿਕਟ ਦੇ ਉੱਤੇ ਜਿੱਤਣ ਵਾਲੇ 2/3 ਵਿਧਾਇਕ ਇਕੱਠੇ ਨੇ। ਅਸੀਂ 60 ਵਿਧਾਇਕਾਂ ਦੀ ਹਮਾਇਤ ਦੇ ਨਾਲ ਸੂਬੇ ਦੀ ਜਿਹੜੀ ਵਿਰੋਧੀ ਪਾਰਟੀ ਆ, ਦੱਸ ਦਈਏ ਕਿ ਤ੍ਰਿਣਮੂਲ ਕਾਂਗਰਸ ਨੂੰ ਹੁਣ ਵਿਰੋਧੀ ਧਿਰ ਦੇ ਵਿੱਚੋਂ ਵੀ ਇੱਕ ਤਰੀਕੇ ਦੇ ਨਾਲ ਬਾਹਰ ਕਰਨ ਦੀਆਂ ਕੋਸ਼ਿਸ਼ਾਂ ਨੇ। 2 ਵਿਧਾਇਕ ਫਿਲਹਾਲ ਸੂਬੇ ਤੋਂ ਬਾਹਰ ਨੇ, ਜਦਕਿ ਬਾਕੀ ਦੇ ਕੁਝ ਵਿਧਾਇਕ ਭਾਜਪਾ ਦੀ ਹਮਾਇਤ ਕਰ ਰਹੇ ਨੇ, ਉਹ ਭਾਜਪਾ ਜਿਹੜੀ ਇਸ ਵਕਤ ਸੱਤਾਧਾਰੀ ਹੈ। ਇਸ ਤਰੀਕੇ ਦੇ ਨਾਲ 58 ਬਾਗੀ ਵਿਧਾਇਕਾਂ ਨੇ ਵਿਧਾਨ ਸਭਾ ਦੇ ਵਿੱਚ ਬੈਠਣ ਦੇ ਲਈ ਵਿਧਾਨ ਸਭਾ ਸਪੀਕਰ ਨੂੰ ਇੱਕ ਮੰਗ ਪੱਤਰ ਦਿੱਤਾ ਅਤੇ ਦੱਸਿਆ ਕਿ ਰਿਤੁਬਰਤ ਉਹਨਾਂ ਦੇ ਨੇਤਾ ਹੋਣਗੇ। ਦੱਸ ਦਈਏ ਕਿ ਹਾਲੇ ਥੋੜ੍ਹੇ ਦਿਨ ਪਹਿਲਾਂ ਹੀ ਮਮਤਾ ਬੈਨਰਜੀ ਅਤੇ ਰਿਤੁਬਰਤ ਬੈਨਰਜੀ ਦੇ ਦਰਮਿਆਨ ਟੈਂਟੈਂ ਹੋ ਗਈ ਸੀ। ਪਿਛਲੇ ਕੁਝ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਸੈਂਸੇਸ਼ਨ ਬਣ ਕੇ ਆਈ ਕਾਕਰੋਚ ਜਨਤਾ ਪਾਰਟੀ ਨੇ ਆਪਣੇ 3 ਬੁਲਾਰਿਆਂ ਦਾ ਐਲਾਨ ਕੀਤਾ। ਇਹਨਾਂ ਨੇ ਆਪਣੇ ਆਫੀਸ਼ੀਅਲ ਐਕਸ ਅਕਾਊਂਟ ਤੋਂ ਕਾਕਰੋਚ ਇਜ਼ ਬੈਕ ਦੇ ਨਾਮ ਦੇ ਨਾਲ ਕੀਤੇ ਗਏ ਇਸ ਟਵੀਟ ਦੇ ਵਿੱਚ ਜਾਣਕਾਰੀ ਦਿੱਤੀ ਹੈ ਕਿ ਇਨਵੈਸਟੀਗੇਟਿਵ ਜਰਨਲਿਸਟ ਸੌਰਵ ਦਾਸ ਮੁੱਖ ਬੁਲਾਰਾ ਹੋਣਗੇ। ਇਸ ਤੋਂ ਇਲਾਵਾ ਕਾਕਰੋਚ ਇਜ਼ ਬੈਕ ਦੇ ਮੁਤਾਬਕ ਸਿਆਸੀ ਸੋਧ ਕਰਨ ਵਾਲੇ ਜਾਂ ਰਿਸਰਚ ਕਰਨ ਵਾਲੇ ਲੇਖਕ ਅਤੇ ਫਿਲਮਕਾਰ ਵਿਜੇਤਾ ਦਈਆ ਅਤੇ IIT ਕਾਨਪੁਰ ਅਤੇ ਇੰਟਰਨੈਸ਼ਨਲ ਕੰਸਲਟੇਸ਼ਨ ਮਕੈਂਜ਼ੀਜ਼ ਦੇ ਲਈ ਕੰਮ ਕਰਨ ਵਾਲੇ ਸਾਬਕਾ ਜਿਹੜੇ ਆਸ਼ੂਤੋਸ਼ ਰਾਂਕਾ ਨੇ, ਉਹ ਵੀ ਭੂਮਿਕਾ ਨਿਭਾਉਣਗੇ। ਸੋ ਇਹ 3 ਬੁਲਾਰੇ ਜਿਹੜੇ ਨੇ ਫਿਲਹਾਲ CJP ਯਾਨੀ ਕਾਕਰੋਚ ਜਨਤਾ ਪਾਰਟੀ ਦੀ ਤਰਫ ਤੋਂ ਤੈਅ ਕੀਤੇ ਗਏ ਨੇ। ਉੱਥੇ ਹੀ ਕਾਂਗਰਸ ਦੇ ਵਿੱਚ ਕੁਝ ਵੱਡਾ ਹੋਣ ਜਾ ਰਿਹਾ ਹੈ। ਪੰਜਾਬ ਕਾਂਗਰਸ ਦੇ ਵਿੱਚ ਜਿੱਥੇ ਬਦਲਾਅ ਹੋਣੇ ਨੇ, ਕਾਂਗਰਸ ਦਾ ਫੋਕਸ ਪੰਜਾਬ ਅਤੇ ਅਗਲੇ ਸਾਲ ਦੀ ਸ਼ੁਰੂਆਤ ਦੇ ਵਿੱਚ ਉੱਤਰ ਪ੍ਰਦੇਸ਼, ਉੱਤਰਾਖੰਡ, ਗੋਵਾ, ਮਣੀਪੁਰ ਅਤੇ ਹਿਮਾਚਲ ਪ੍ਰਦੇਸ਼ ਦੇ ਉੱਤੇ ਹੈ, ਕਿਉਂਕਿ ਇੱਥੇ ਵੀ ਚੋਣਾਂ ਹੋਣੀਆਂ ਨੇ ਅਤੇ ਅਗਲੇ ਹੀ ਸਾਲ ਗੁਜਰਾਤ ਅਖੀਰ ਦੇ ਵਿੱਚ ਜਾ ਕੇ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ। ਪੰਜਾਬ ਨੂੰ ਛੱਡ ਕੇ ਕਾਂਗਰਸ ਦਾ ਬਾਕੀ ਜਿੰਨੇ ਵੀ ਸੂਬੇ ਨੇ ਸਿੱਧਾ ਸਿੱਧਾ ਮੁਕਾਬਲਾ ਭਾਜਪਾ ਦੇ ਨਾਲ ਹੈ। ਹਿਮਾਚਲ 'ਚ ਤਾਂ ਕਾਂਗਰਸ ਪਹਿਲਾਂ ਹੀ ਸੱਤਾ ਦੇ ਵਿੱਚ ਹੈ। ਪੰਜਾਬ ਦੇ ਵਿੱਚ ਕਾਂਗਰਸ ਆਲਾ ਕਮਾਨ ਨੇ ਪਲੈਨ ਇਹ ਬਣਾਇਆ ਹੈ ਕਿ ਇੱਥੇ ਪ੍ਰਮੁੱਖ ਜਿਹੜਾ ਬਦਲ ਦਿੱਤਾ ਜਾਏਗਾ। ਜ਼ਾਹਰ ਜੀ ਗੱਲ ਹੈ ਕਿ ਅਮਰਿੰਦਰ ਰਾਜਾ ਵੜਿੰਗ ਦੇ ਉੱਤੇ ਜਿਹੜਾ ਇਸ ਵਕਤ ਖਤਰੇ ਦੀ ਤਲਵਾਰ ਲਟਕ ਰਹੀ ਹੈ, ਕਿਉਂਕਿ ਉਹਨਾਂ ਨੂੰ ਸੂਬੇ ਦਾ ਪ੍ਰਮੁੱਖ ਨਹੀਂ ਬਣਾਇਆ ਜਾ ਸਕਦਾ। ਬੇਸ਼ੱਕ ਪੰਜਾਬ ਕਾਂਗਰਸ ਦੇ ਇੰਚਾਰਜ ਨੇ ਜਿਹੜੇ ਭੁਪੇਸ਼ ਬਘੇਲ, ਇਹ ਦਾਅਵਾ ਬਾਰ ਬਾਰ ਕਰਦੇ ਰਹੇ ਨੇ ਕਿ ਰਾਜਾ ਵੜਿੰਗ ਅਤੇ ਜਿਹੜੇ ਦੂਸਰੇ ਪਾਸੇ ਵਿਰੋਧੀ ਧਿਰ ਦੇ ਨੇਤਾ ਨੇ ਪ੍ਰਤਾਪ ਸਿੰਘ ਬਾਜਵਾ, ਹਾਲਾਂਕਿ ਦੋਵੇਂ ਹੈਗੇ ਜੱਟ ਸਿੱਖੇ ਨੇ, ਪਰ ਅਜਿਹੇ ਦੇ ਵਿੱਚ ਜਿਹੜੀ ਕਾਂਗਰਸ ਪਾਰਟੀ ਹੈ ਉਹ ਜਾਤੀ ਦੇ ਆਧਾਰ ਦੇ ਉੱਤੇ ਕੋਈ ਬਦਲਾਵ ਕਰਨਾ ਚਾਹੇਗੀ। ਅਜਿਹੇ ਦੇ ਵਿੱਚ ਪਾਰਟੀ ਮਜਬੂਰ ਵੀ ਹੈ। ਅਗਲੇ ਸੂਬਾਈ ਪ੍ਰਧਾਨ ਦੇ ਤੌਰ ਦੇ ਉੱਤੇ ਵਿਜੇਂਦਰ ਸਿੰਗਲਾ ਦਾ ਨਾਮ ਵੀ ਸਭ ਤੋਂ ਉੱਪਰ ਚੱਲ ਰਿਹਾ, ਜੋ ਕਿ ਕੌਮੀ ਪੱਧਰ ਦੇ ਉੱਤੇ ਪਾਰਟੀ ਦੇ ਜਿਹੜੀ ਨੈਸ਼ਨਲ ਕਾਂਗਰਸ ਹੈ ਉਹਦੇ ਉਹ ਟ੍ਰੈਜਰੀ ਵੀ ਨੇ। ਸਿੰਗਲਾ ਪੰਜਾਬ ਦੇ ਵਿੱਚ ਕਾਂਗਰਸ ਦਾ ਹਿੰਦੂ ਚਿਹਰਾ ਵੀ ਨੇ। ਉੱਥੇ ਦਲਿਤਾਂ ਦੇ ਉੱਤੇ ਨਿਸ਼ਾਨਾ ਸਾਧਨ ਦੇ ਨਾਂ ਦੇ ਉੱਤੇ ਪੰਜਾਬ ਕਾਂਗਰਸ ਦੇ ਨੇਤਾਵਾਂ ਦਾ ਇੱਕ ਵੱਡਾ ਧੜਾ, ਸਾਬਕਾ CM ਅਤੇ MP ਜਿਹੜੇ ਨੇ ਚਰਨਜੀਤ ਸਿੰਘ ਚੰਨੀ ਦੀ ਪੈਰਵੀ ਕਰ ਰਿਹਾ। ਪੰਜਾਬ 'ਚ ਮੁੱਖ ਵਿਰੋਧੀ ਪਾਰਟੀ ਜਿਹੜੀ ਕਾਂਗਰਸ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਨਾਲ ਹੀ ਹੋਏਗਾ। ਹਾਲਾਂਕਿ ਭਾਜਪਾ ਅਤੇ ਅਕਾਲੀ ਦਲ ਜੇ ਰਲ ਜਾਂਦੇ ਨੇ ਤਾਂ ਇੱਕ ਚੰਗੀ ਚੁਣੌਤੀ ਦੇ ਸਕਦੇ ਨੇ। ਪੰਜਾਬ ਦੇ ਨਾਲ ਜੁੜੀ ਆਖਰੀ ਖਬਰ ਦੀ ਵੀ ਸਾਂਝ ਪਾਈਏ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਨਿੱਜੀ ਸਕੂਲਾਂ ਵੱਲੋਂ ਹਰ ਸਾਲ ਕੀਤੇ ਜਾਣ ਵਾਲੇ ਫੀਸ ਵਾਧੇ ਨੂੰ 5% ਦੇ ਉੱਤੇ ਸੀਮਤ ਰੱਖਿਆ ਜਾਏਗਾ। ਭਗਵੰਤ ਮਾਨ ਦਾ ਕਹਿਣਾ ਹੈ ਕਿ ਇਸ ਬਾਰੇ ਕਾਨੂੰਨ ਆਉਣ ਵਾਲੇ ਦਿਨਾਂ ਦੇ ਵਿੱਚ ਵਿਧਾਨ ਸਭਾ ਸੈਸ਼ਨ ਦੇ ਅੰਦਰ ਲਿਆਂਦਾ ਜਾਏਗਾ। ਮੁੱਖ ਮੰਤਰੀ ਨੇ ਇਹ ਐਲਾਨ ਅੰਮ੍ਰਿਤਸਰ ਦੀ 17 ਸਾਲਾ ਵਿਦਿਆਰਥਣ ਦੀ ਮੌਤ ਤੋਂ ਬਾਅਦ ਦੁੱਖ ਪ੍ਰਗਟ ਕਰਦਿਆਂ ਹੋਇਆਂ ਕੀਤਾ ਹੈ। ਦੱਸ ਦਈਏ ਕਿ ਵਿਦਿਆਰਥਣ ਅੰਮ੍ਰਿਤਸਰ ਦੇ ਫਤਿਹਗੜ੍ਹ ਚੂੜੀਆਂ ਰੋਡ ਸਥਿਤ DDI ਸਕੂਲ ਦੇ ਵਿੱਚ ਪੜ੍ਹਦੀ ਸੀ। ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਦੇ ਵਿੱਚ ਉਸਦੀ ਜ਼ੇਰੇ ਇਲਾਜ ਮੌਤ ਹੋ ਗਈ। ਵਿਦਿਆਰਥਣ ਅਤੇ ਉਸਦੇ ਪਰਿਵਾਰ ਵਾਲਿਆਂ ਨੇ ਸਕੂਲ ਦੇ ਉੱਤੇ ਮਾਨਸਿਕ ਤਸ਼ੱਦਦ ਦੇ ਇਲਜ਼ਾਮ ਲਗਾਏ ਸੀ। ਹਾਲਾਂਕਿ ਸਕੂਲ ਵੱਲੋਂ ਮ੍ਰਿਤਕਾਂ ਵੱਲੋਂ ਲਗਾਏ ਗਏ ਇਲਜ਼ਾਮਾਂ ਤੋਂ ਇਨਕਾਰ ਕੀਤਾ ਗਿਆ ਸੀ। ਪੁਲਿਸ ਨੇ ਕਾਰਵਾਈ ਕਰਦਿਆਂ ਸਕੂਲ ਪ੍ਰਿੰਸੀਪਲ ਅਤੇ ਸਟਾਫ ਮੈਂਬਰਾਂ ਦੇ ਖਿਲਾਫ਼ ਮਾਮਲਾ ਵੀ ਦਰਜ ਕਰ ਲਿਆ ਸੀ। ਇਸੇ ਘਟਨਾ 'ਤੇ ਬੋਲਦਿਆਂ ਹੋਇਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬੜੀ ਦੁਖਦਾਈ ਘਟਨਾ ਹੈ, ਸਾਨੂੰ ਅਫਸੋਸ ਸੀ ਕਿ ਇੰਨੀ ਹੁਸ਼ਿਆਰ ਬੱਚੀ ਸਕੂਲੀ ਮਾਫੀਆ ਦੀ ਬਲੀ ਚੜ ਗਈ। ਪਿਛਲੇ 24 ਘੰਟਿਆਂ 'ਚ ਕਈ ਬੱਚਿਆਂ ਅਤੇ ਮਾਪਿਆਂ ਦੇ ਫੋਨ ਆਏ ਨੇ ਜਿਨ੍ਹਾਂ ਨੇ ਕਿਹਾ ਹੈ ਕਿ ਫੀਸਾਂ ਦੇ ਲਈ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ। ਇਸੇ ਕਰਕੇ ਹਾਲਤ ਨੂੰ ਧਿਆਨ ਦੇ ਵਿੱਚ ਰੱਖਦਿਆਂ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਜਿੰਨੇ ਵੀ ਪ੍ਰਾਈਵੇਟ ਸਕੂਲ ਨੇ ਉਹਨਾਂ ਦੀ ਤਰਫ ਤੋਂ ਹਰ ਸਾਲ ਜਿਹੜੀ ਫੀਸ ਵਧਾਈ ਜਾਂਦੀ ਹੈ, ਫੀਸ ਵਾਧੇ ਨੂੰ ਵੱਧ ਤੋਂ ਵੱਧ 5% ਤੱਕ ਹੀ ਉਹ ਵਧਾ ਸਕਣਗੇ। ਯਾਨੀ ਇੱਕ ਸਾਲ ਦੇ ਵਿੱਚ ਕੋਈ ਵੀ ਪ੍ਰਾਈਵੇਟ ਸਕੂਲ 5% ਫੀਸ ਵਧਾ ਸਕੇਗਾ। ਇੱਦਾਂ ਨਹੀਂ ਕਿ ਆਪਣੀ ਮਰਜ਼ੀ ਦੇ ਨਾਲ ਕੋਈ ਵੀ ਫੀਸ ਵਧਾ ਦਿੱਤੀ। ਅਤੇ ਜਿਨ੍ਹਾਂ ਸਕੂਲਾਂ ਨੇ ਪਿਛਲੇ 3 ਸਾਲਾਂ ਦੇ ਵਿੱਚ 15% ਯਾਨੀ 5-5% ਹਰ ਸਾਲ ਦੀ ਹੋ ਗਈ, 15% ਤੋਂ ਜ਼ਿਆਦਾ ਫੀਸ ਵਧਾਈ ਹੈ, ਉਹਨਾਂ ਸਕੂਲਾਂ ਨੂੰ ਉਸੇ ਸਕੂਲ ਦੇ ਵਿੱਚ ਪੜ੍ਹਦੇ ਉਹਨਾਂ ਦੇ ਬੱਚੇ ਅਤੇ ਉਹਨਾਂ ਦੇ ਮਾਪਿਆਂ ਦੇ ਵਿੱਚ 5% ਤੋਂ ਇਲਾਵਾ ਜਿੰਨਾ ਵੀ ਉਹਨਾਂ ਨੇ ਐਕਸਟਰਾ ਫੀਸ ਲਈ ਸੀ ਉਹ ਪੈਸਾ ਰਿਫੰਡ ਕਰਨਾ ਹੋਏਗਾ। ਔਰ ਜੇਕਰ ਅਜਿਹਾ ਨਹੀਂ ਕੀਤਾ ਤਾਂ ਅਸੀਂ ਬੜਾ ਸਖਤ ਕਾਨੂੰਨ ਲੈ ਕੇ ਆ ਰਹੇ ਹੈਗੇ ਹਾਂ, ਕਿਉਂਕਿ ਇਹ ਜਿਹੜਾ ਇਸ ਤਰੀਕੇ ਦੇ ਨਾਲ ਧੱਕੇਸ਼ਾਹੀ ਨਹੀਂ ਹੋ ਸਕਦੀ। ਹਾਲਾਂਕਿ ਇੱਕ ਚੀਜ਼ ਤੁਹਾਨੂੰ ਦੱਸ ਦਈਏ, ਇੱਥੇ ਇੱਕ ਪੇਚ ਹੈ। ਉਹ ਪੇਚ ਇਹ ਹੈ ਕਿ ਪ੍ਰਾਈਵੇਟ ਸਕੂਲ ਹਾਲੇ ਵੀ ਫੀਸਾਂ ਵੱਧ ਵਸੂਲ ਸਕਦੇ ਨੇ, ਕਿਉਂਕਿ ਪੰਜਾਬ ਸਰਕਾਰ ਇਹ ਕੋਸ਼ਿਸ਼ ਕਰ ਰਹੀ ਹੈ ਕਿ ਫੀਸ ਜਿਹੜੀ ਹੈ ਟਿਊਸ਼ਨ ਫੀਸ ਦੇ ਬਾਰੇ ਇਹ ਗੱਲ ਕਹੀ ਜਾ ਰਹੀ ਹੈ। ਹਾਲਾਂਕਿ ਮਾਪੇ ਕਹਿ ਰਹੇ ਨੇ ਕਿ ਵੱਖ ਵੱਖ ਫੀਸਾਂ ਦੇ ਉੱਤੇ ਇਹ ਵਾਧਾ ਲਾਗੂ ਜਿਹੜਾ ਇਹ ਕਾਨੂੰਨ ਹੈ ਇਹ ਲਾਗੂ ਹੋਣਾ ਚਾਹੀਦਾ, ਕਿਉਂਕਿ ਬਹੁਤ ਸਾਰੇ ਜਿਹੜੇ ਸਕੂਲ ਨੇ ਉਹ ਸਰਕਾਰੀ ਨਿਯਮਾਂ ਤੋਂ ਬਚਣ ਦੇ ਲਈ ਟਰਾਂਸਪੋਰਟ ਫੀਸ ਵਧਾ ਦਿੰਦੇ ਨੇ, ਕਿਤਾਬਾਂ ਦੀ ਫੀਸ ਵਧਾ ਦਿੰਦੇ ਨੇ, ਵਰਦੀਆਂ ਦੀ ਫੀਸ ਵਧਾ ਦਿੰਦੇ ਨੇ, ਟਿਊਸ਼ਨ ਫੀਸ ਫਿਰ ਵੀ 5% ਹੀ ਰੱਖਣਗੇ। ਹਾਲਾਂਕਿ ਜੇਕਰ ਕੋਈ ਸਕੂਲ ਇਸ ਤਰੀਕੇ ਦੇ ਨਾਲ ਉਲੰਘਣਾ ਕਰਦਾ ਪਾਇਆ ਗਿਆ, ਇਹ ਕਿਹਾ ਜਾ ਰਿਹਾ ਕਿ ਇਸ ਕਾਨੂੰਨ ਦੇ ਵਿੱਚ ਇਹ ਵੀ ਇੱਕ ਵਿਕਲਪ ਹੋਏਗਾ ਕਿ ਉਸ ਸਕੂਲ ਦੀ ਰਜਿਸਟ੍ਰੇਸ਼ਨ ਹੀ ਰੱਦ ਕਰ ਦਿੱਤੀ ਜਾਵੇ। ਅਜਿਹੇ ਦੇ ਵਿੱਚ ਉਸ ਸਕੂਲ ਦੇ ਅੰਦਰ ਪੜ੍ਹਦੇ ਬੱਚਿਆਂ ਦਾ ਭਵਿੱਖ ਕੀ ਹੋਏਗਾ, ਇਹਦੇ ਉੱਤੇ ਪੰਜਾਬ ਸਰਕਾਰ ਨੇ ਹਾਲੇ ਕੋਈ ਵੀ ਜਿਹੜਾ ਆਪਣਾ ਬਿਆਨ ਨਹੀਂ ਦਿੱਤਾ ਅਤੇ ਨਾ ਹੀ ਇਸ ਕਿਸਮ ਦੀ ਕੋਈ ਪਲੈਨਿੰਗ ਨਸ਼ਰ ਕੀਤੀ ਹੈ। ਆਸਟ੍ਰੇਲੀਆ ਦੀਆਂ ਖਬਰਾਂ ਦੇ ਵੱਲ ਆ ਜਾਈਏ। ਹੁਣ ਸਭ ਤੋਂ ਪਹਿਲਾਂ ਤਾਂ ਆਸਟ੍ਰੇਲੀਆ ਦੀ ਆਰਥਿਕਤਾ ਵਧੀ ਹੈ, ਚੰਗੀ ਖਬਰ ਹੈ। ਸੁਸਤੀ ਦੇ ਨਾਲ ਵਧੀ ਹੈ, ਥੋੜ੍ਹੀ ਰਫ਼ਤਾਰ ਦੇ ਨਾਲ ਵਧੀ ਹੈ, ਘੱਟੋ ਘੱਟ ਵਧੀ ਤਾਂ ਹੈ। ਪਹਿਲਾਂ ਦਸੰਬਰ ਮਹੀਨੇ ਦੀ ਜਿਹੜੀ ਤਮਾਹੀ ਸੀਗੀ ਪਿਛਲੇ ਸਾਲ ਅਕਤੂਬਰ ਨਵੰਬਰ ਦਸੰਬਰ 2025 ਦੇ ਵਿੱਚ, ਉਦੋਂ ਆਸਟ੍ਰੇਲੀਆ ਦੀ ਆਰਥਿਕਤਾ 0.9% ਦੀ ਰਫ਼ਤਾਰ ਦੇ ਨਾਲ ਵਧੀ ਸੀ, ਲਗਭਗ 1% ਤੁਸੀਂ ਕਹਿ ਸਕਦੇ ਹੋ। ਪਰ ਉਸ ਦੌਰ ਦੇ ਵਿੱਚ ਇਹ ਬੜਾ ਚੰਗਾ ਸੀ, ਪਰ ਉਸ ਤੋਂ ਬਾਅਦ ਤਾਂ ਈਰਾਨ ਦੇ ਉੱਤੇ ਜੰਗ ਸ਼ੁਰੂ ਕਰ ਦਿੱਤੀ ਅਮਰੀਕਾ ਅਤੇ ਇਜ਼ਰਾਈਲ ਨੇ। ਐਸੇ ਦੌਰ ਦੇ ਵਿੱਚ ਵੀ ਆਸਟ੍ਰੇਲੀਆ ਦੀ ਆਰਥਿਕਤਾ ਵਧੀ ਹੈ, ਪਹਿਲੀ ਤਿਮਾਹੀ ਦੇ ਵਿੱਚ ਯਾਨੀ ਜਨਵਰੀ, ਫਰਵਰੀ ਅਤੇ ਮਾਰਚ ਦੇ ਵਿੱਚ 0.3%। ਸੋ ਸਾਲਾਨਾ ਜਿਹੜੀ ਗਰੋਥ ਰੇਟ ਹੈ ਆਸਟ੍ਰੇਲੀਆ ਦੀ ਉਹ ਹਾਲੇ ਵੀ 2.5% ਦੇ ਉੱਤੇ ਬਰਕਰਾਰ ਹੈ। ਜਿਹੜੀ ਰਿਜ਼ਰਵ ਬੈਂਕ ਦੇ ਗਵਰਨਰ ਨੇ ਮਿਚਲ ਬੁਲਕ, ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਆਸਟ੍ਰੇਲੀਆ ਦੇ ਲਈ ਹਾਲੇ ਜਿਹੜਾ ਔਖਾ ਸਮਾਂ ਆਉਣਾ ਹੈ। ਸੋ ਇਹ RBA ਦੀ ਗਵਰਨਰ ਦਾ ਇਹ ਮੰਨਣਾ ਹੈ ਕਿ ਹਾਲੇ ਦੇਸ਼ ਦੇ ਲੋਕਾਂ ਦੇ ਉੱਤੇ ਤਾਂ ਔਲੇ ਪੈਣੇ ਨੇ, ਸੋ ਇਸ ਦੀ ਤਿਆਰੀ ਰੱਖੀ ਜਾਵੇ। ਰੇਟ ਰਾਈਜ਼ ਜਿਹੜਾ ਹੋਏਗਾ, ਕੀਮਤਾਂ ਦੇ ਵਿੱਚ ਇਜ਼ਾਫੇ ਜਿਹੜੇ ਹੋਣਗੇ, ਮਹਿੰਗਾਈ ਦੇ ਵਿੱਚ ਇਜ਼ਾਫਾ ਹੋਏਗਾ। ਪੈਸੇ ਕਿੱਥੇ ਚਲੇ ਜਾਂਦੇ ਨੇ? ਆਸਟ੍ਰੇਲੀਆ ਇੰਨਾ ਅਮੀਰ ਦੇਸ਼ ਹੈ, ਤੁਸੀਂ ਸੋਚਦੇ ਹੋਵੋਗੇ। ਔਕਸ ਸਮਝੌਤਾ ਤਾਂ ਉਹਨਾਂ ਦੇ ਵਿੱਚੋਂ ਇੱਕ ਹੈ, ਤੁਹਾਨੂੰ ਨਹੀਂ ਲੋੜ ਨਾ ਸੀ, ਪਰ ਸਰਕਾਰ ਨੂੰ ਤਾਂ ਸੋਚਣਾ ਪਏਗਾ ਕਿ ਆਸਟ੍ਰੇਲੀਅਨ ਲੋਕਾਂ ਦੀ ਸੁਰੱਖਿਆ ਨੂੰ ਕਿਵੇਂ ਯਕੀਨੀ ਬਣਾਈਏ। ਇਸੇ ਕਰਕੇ ਤਾਂ ਆਸਟ੍ਰੇਲੀਆ ਦੀ, ਚਾਹੇ ਉਹ ਪਿਛਲੀ ਸਰਕਾਰ ਸੀ ਮੈਲਕਮ, ਮਾਫ਼ ਕਰਨਾ, ਸਕੌਟ ਮੋਰਿਸਨ ਦੀ ਸਰਕਾਰ, ਚਾਹੇ ਉਹ ਮੌਜੂਦਾ ਐਂਥਨੀ ਐਲਬਨੀਜ਼ ਦੀ ਸਰਕਾਰ ਹੈ, ਦੋਹਾਂ ਨੇ ਇੱਕ ਮਤ ਹੋ ਕੇ ਇੱਕ ਗੱਲ 'ਤੇ ਤਾਂ ਸਹਿਮਤੀ ਜਤਾਈ ਹੈ ਕਿ ਅਮਰੀਕਾ ਅਤੇ ਬਰਤਾਨੀਆ ਤੋਂ ਪਣਡੁੱਬੀਆਂ ਹੀ ਲੈ ਲਈਆਂ ਜਾਣ ਅਤੇ ਪਰਮਾਣੂ ਸਮਰੱਥਾ ਦੇ ਨਾਲ ਚੱਲਣ ਵਾਲੀਆਂ। ਪਰ ਜਦੋਂ ਇਹ ਸਮਝੌਤਾ ਹੋਇਆ ਸੀ ਉਦੋਂ ਤਾਂ ਸੁਣਨ ਨੂੰ ਬੜਾ ਵਧੀਆ ਲੱਗਦਾ ਹੋਏਗਾ, ਹਾਲਾਂਕਿ ਤੁਹਾਨੂੰ ਇਹ ਵੀ ਹੋਏਗਾ ਕਿ ਪਣਡੁੱਬੀਆਂ ਦੇ ਨਾਲ ਇੰਨਾ ਖਰਚਾ ਕਾਹਦਾ, ਬਿਲੀਅਨਸ ਆਫ ਡਾਲਰ ਉਹਦੇ 'ਤੇ ਕਾਹਦੇ ਖਰਚ ਨੇ। ਉੱਥੇ ਤੱਕ ਤਾਂ ਠੀਕ ਸੀ, ਜਦੋਂ ਤੁਸੀਂ ਵੱਧ ਰਕਮ ਦਿੰਦੇ ਹੋ ਅਤੇ ਵਧੀਆ ਚੀਜ਼ ਲੈਂਦੇ ਹੋ, ਹੁਣ ਜਿਵੇਂ ਇੱਕ ਅਖਬਾਰ ਨੇ ਟਾਈਟਲ ਦਿੱਤਾ ਕਿ ਪੋਸ਼ ਦੀ ਕੀਮਤ ਦੇ ਵਿੱਚ ਜੇਕਰ ਕੈਮਰੀ ਆ ਰਹੀ ਹੈ ਫਿਰ ਔਖਾ, ਕਿਉਂਕਿ ਆਸਟ੍ਰੇਲੀਆ ਨੇ ਐਸਾ ਹੀ ਇੱਕ ਸੌਦਾ ਕਰ ਲਿਆ। ਕਿਹਾ ਤਾਂ ਇਹ ਸੀਗਾ ਕਿ ਇਹ ਜਿਹੜੀਆਂ ਨਵੀਆਂ ਸਬਮਰੀਨਸ ਬਣਨਗੀਆਂ ਐਡੀਲੇਡ ਦੇ ਵਿੱਚ, ਔਰ ਅਮਰੀਕਾ ਅਤੇ ਬਰਤਾਨੀਆ ਆਪਣੀ ਟੈਕਨੋਲੋਜੀ ਸਾਂਝਾ ਕਰੇਗਾ ਅਤੇ ਪਹਿਲਾਂ ਕੁਛ ਨਵੀਆਂ ਸਬਮਰੀਨਸ ਬਣਾ ਕੇ ਵੀ ਦਏਗਾ, ਸ਼ੁਰੂਆਤ 'ਚ ਬਾਅਦ ਦੇ ਵਿੱਚ ਇੱਥੇ ਹੀ ਬਣਨ ਲੱਗ ਜਾਣਗੀਆਂ। ਦਾਅਵਾ ਇਹ ਵੀ ਕੀਤਾ ਗਿਆ ਕਿ ਵੱਡੀਆਂ ਨੌਕਰੀਆਂ ਆਉਣਗੀਆਂ, ਬਹੁਤ ਕੁਛ ਹੋਏਗਾ, ਆਸਟ੍ਰੇਲੀਆ ਦੇ ਲਈ ਬਾਜ਼ਾਰ ਖੁੱਲ੍ਹੇਗਾ, ਫਲਾਂ ਫਲਾਂ ਫਲਾਂ। ਪਰ ਹੁਣ ਔਕਸ ਨੂੰ ਲੈ ਕੇ ਇੱਕ ਬਹਿਸ ਹੋਰੇ ਪਾਸੇ ਤੁਰ ਪਈ ਹੈ। ਪਿਛਲੇ ਦਿਨਾਂ ਦੇ ਵਿੱਚ ਤੁਹਾਡੇ ਚੇਤੇ ਹੋਵੇ ਤਾਂ ਅਸੀਂ ਖਬਰ ਸਾਂਝੀ ਕੀਤੀ ਸੀ ਕਿ ਇਹ ਗੱਲ ਕਹੀ ਜਾ ਰਹੀ ਸੀ ਕਿ ਆਸਟ੍ਰੇਲੀਆ ਨੂੰ ਜਿਹੜੀਆਂ ਵਰਜੀਨੀਆ ਕਲਾਸ ਸਬਮਰੀਨਸ ਨੇ ਉਹ ਅਮਰੀਕਾ ਦੀ ਤਰਫ ਤੋਂ ਮਿਲਣਗੀਆਂ ਤਾਂ ਸਹੀ, ਪਰ ਨਵੀਆਂ ਨਹੀਂ, ਉਹ ਵਾਲੀਆਂ ਜਿਹੜੀਆਂ ਅਮਰੀਕਾ ਨੇ ਵਰਤ ਲਈਆਂ ਨੇ। ਇਹ ਨਹੀਂ ਅਸੀਂ ਕਹਿ ਰਹੇ ਕਿ ਕੰਡਮ ਹੋ ਚੁੱਕੀਆਂ ਨੇ, ਪਰ ਘੱਟੋ ਘੱਟ ਵਰਤੀਆਂ ਹੋਈਆਂ ਸੈਕਿੰਡ ਹੈਂਡ ਸਬਮਰੀਨਸ। ਸ਼ਾਇਦ ਦੁਨੀਆ ਦੇ ਬਹੁਤ ਥੋੜ੍ਹੇ ਦੇਸ਼ਾਂ ਦੇ ਵਿੱਚ ਐਸਾ ਕੋਈ ਰੱਖਿਆ ਸੌਦਾ ਤੁਸੀਂ ਸੁਣਿਆ ਹੋਵੇ ਕਿ ਕਿਸੇ ਦੇਸ਼ ਨੇ ਪਹਿਲਾਂ ਹਥਿਆਰ ਵਰਤ ਲਏ ਅਤੇ ਫਿਰ ਵਰਤ ਵਰਤ ਕੇ ਫਿਰ ਗਾਂਹ ਵੇਚ ਦਿੱਤੇ। ਅਮਰੀਕਾ ਦੇ ਲਈ ਤਾਂ ਇਹ ਫਾਇਦੇ ਵਾਲਾ ਹੀ ਸੌਦਾ, ਆਸਟ੍ਰੇਲੀਆ ਦੇ ਲਈ ਵਾਕਈ ਇਹ ਫਾਇਦੇ ਵਾਲਾ ਸੌਦਾ ਹੈ ਜਾਂ ਨਹੀਂ, ਇਸ ਦੇ ਉੱਤੇ ਹੁਣ ਹੌਲੀ ਹੌਲੀ ਹੌਲੀ ਬਹੁਤ ਸਾਰੇ ਸਵਾਲ ਉੱਠਣ ਲੱਗ ਪਏ ਨੇ। ਪਿਛਲੇ ਹਫ਼ਤੇ ਡਿਫੈਂਸ ਮਿਨਿਸਟਰ ਨੇ ਜਿਹੜੇ ਆਸਟ੍ਰੇਲੀਆ ਦੇ ਰਿਚਰਡ ਮਾਲਸ, ਉਹਨਾਂ ਨੇ ਇਹ ਗੱਲ ਕਹੀ ਸੀ ਕਿ 3 ਸਬਮਰੀਨਸ ਆਸਟ੍ਰੇਲੀਆ ਨੂੰ ਮਿਲਣਗੀਆਂ। ਅਤੇ ਇਹ ਕਹਿ ਕੇ ਸਰਕਾਰ ਨੇ ਆਪਣਾ ਬਚਾਅ ਵੀ ਕੀਤਾ ਕਿ ਇੱਕ ਤਾਂ ਦੇਖੋ ਜੀ ਪੈਸੇ ਬਚਾ ਰਹੇ ਹਾਂ ਅਸੀਂ, ਕੋਸਟ ਇਫੈਕਟਿਵ ਹੈ, ਕਿਉਂਕਿ ਇੱਦਾਂ ਨਹੀਂ ਕਿ ਇਹਨਾਂ ਦੀ ਕੋਈ ਅਲੱਗ ਰਕਮ ਤਾਰਾਂਗੇ, ਉਸੇ ਸਮਝੌਤੇ ਦੇ ਅੰਦਰ ਜਿੰਨੀ ਰਕਮ ਦਾ ਸਮਝੌਤਾ ਹੋਇਆ ਸੀ ਉਨੀ ਉਹ ਰਕਮ ਦੇਵਾਂਗੇ, ਪਰ ਉਹਦੇ 'ਚ ਕੁਝ ਹੋਰ ਖਰਚਾ ਜਿਹੜਾ ਸਟ੍ਰੀਮਲਾਈਨ ਕੀਤਾ ਜਾਏਗਾ ਕਿਸੇ ਤਰੀਕੇ ਦੇ ਨਾਲ। ਦੂਜਾ ਇਹ ਵੀ ਕਿਹਾ ਗਿਆ ਸੀ ਕਿ ਜਦੋਂ ਤੱਕ ਨਵੀਆਂ ਸਬਮਰੀਨਸ ਅਮਰੀਕਾ ਬਣਾਏਗਾ, ਹਾਲੇ ਵੈਸੇ ਵੀ ਅਮਰੀਕਾ ਦੀ ਜਿਹੜੀ ਸ਼ਿਪਲਾਈਨ ਹੈ ਉਹ ਬਹੁਤ ਸਲੋ ਚੱਲ ਰਹੀ ਹੈ। ਸ਼ਿਪਲਾਈਨ ਦਾ ਮਤਲਬ ਇਹ ਕਿ ਉੱਥੇ ਜਿਹੜੀਆਂ ਸਬਮਰੀਨਸ ਜਾਂ ਹੋਰ ਵੀ ਜਿੰਨੇ ਕਰੂਜ਼ ਜਾਂ ਫਾਈਟਰ ਜੈਟਸ ਬਣ ਰਹੇ ਨੇ ਉਹ ਇੰਨੀ ਰਫ਼ਤਾਰ ਦੇ ਨਾਲ ਨਹੀਂ ਬਣ ਰਹੇ, ਕਾਰਨ ਕੁਝ ਵੀ ਹੋ ਸਕਦੇ ਨੇ ਅਮਰੀਕਾ ਦੇ ਆਪਣੇ ਘਰੇਲੂ। ਪਰ ਜਦੋਂ ਅਮਰੀਕਾ ਆਪਣੇ ਹੀ ਬਾਜ਼ਾਰ ਦੇ ਲਈ ਹਥਿਆਰ ਨਹੀਂ ਇੰਨੀ ਤੇਜ਼ੀ ਦੇ ਨਾਲ ਬਣਾ ਰਿਹਾ ਤਾਂ ਬਣਾ ਕੇ ਆਸਟ੍ਰੇਲੀਆ ਨੂੰ ਵੀ ਕਿਉਂ ਦਏਗਾ। ਅਜਿਹੇ ਦੇ ਵਿੱਚ ਇਹ ਗੱਲ ਕਹੀ ਗਈ ਸੀ ਆਸਟ੍ਰੇਲੀਆ ਸਰਕਾਰ ਦੀ ਤਰਫ ਤੋਂ ਕਿ ਘੱਟੋ ਘੱਟ ਹੁਣ ਸੈਕਿੰਡ ਹੈਂਡ ਹੀ ਉਨੀ ਦੇਰ ਵਰਤ ਲਵੋ। ਡਿਫੈਂਸ ਇੰਡਸਟਰੀ ਮਿਨਿਸਟਰ ਪੈਟ ਕੋਨਰੇ ਨੇ ਕਿਹਾ ਕਿ ਸਰਕਾਰ ਦੇ ਕੋਲ ਵਿਕਲਪ ਤਿਆਰ ਨੇ, ਇਹ ਇੱਕ ਸਿੰਪਲ ਚੀਪਰ ਤਰੀਕਾ ਹੋ ਸਕਦਾ। ਪੈਂਟਾਗਨ ਨੇ ਇਸ ਦੀ ਪੁਸ਼ਟੀ ਦੇ ਦਿੱਤੀ ਹੈ, ਪਰ ਇਹ ਵਾਕਈ ਚੀਪਰ ਹੈ ਜਾਂ ਇਹ ਚੀਪੜ ਹੈ, ਇਸ ਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਚੱਲਦਾ ਰਹੇਗਾ। ਜਿਵੇਂ ਜਿਵੇਂ ਖਬਰਾਂ ਸਾਨੂੰ ਮਿਲਦੀਆਂ ਨੇ ਅਸੀਂ ਪੜ੍ਹਦੇ ਰਹਿੰਦੇ ਹਾਂ, ਤੁਹਾਡੇ ਤੱਕ ਦੱਸਦੇ ਰਹਿੰਦੇ, ਉਵੇਂ ਉਵੇਂ ਇਹਨਾਂ ਦਾ ਜਿਹੜੀਆਂ ਜਾਣਕਾਰੀਆਂ ਵਧੇਰੇ ਆਉਂਦੀਆਂ ਰਹਿੰਦੀਆਂ ਨੇ। ਹਾਲ ਫਿਲਹਾਲ ਤਾਂ ਇਹੀ ਜਾਣਕਾਰੀ ਹੈ ਕਿ ਵਰਜੀਨੀਆ ਕਲਾਸ ਸਬਮਰੀਨਸ ਜਿਹੜੀਆਂ ਨੇ ਵਰਤੀਆਂ ਹੋਈਆਂ ਆਸਟ੍ਰੇਲੀਆ ਲੈਣ ਲੱਗਿਆ। ਕੁਛ ਹੋਰ ਖਬਰਾਂ ਵੀ ਨੇ ਆਸਟ੍ਰੇਲੀਆ ਦੇ ਬਿਊਰੋ ਆਫ ਸਟੈਟਿਸਟਿਕਸ ਯਾਨੀ ਆਂਕੜਾ ਵਿਭਾਗ ਦੀ ਤਰਫ ਤੋਂ ਇੱਕ ਖਬਰ ਦਿੱਤੀ ਗਈ ਹੈ ਕਿ ਆਸਟ੍ਰੇਲੀਆ 'ਚ ਪਿਛਲੇ ਕੁਛ ਕੁ ਸਾਲਾਂ ਦੇ ਅੰਦਰ ਜਿਹੜੇ ਲੋਕ ਸਿਗਰਟ ਦੇ ਸ਼ੌਕੀਨ ਨੇ, ਸਿਗਰਟ ਨੋਸ਼ੀ ਕਰਦੇ ਨੇ, ਤੰਬਾਕੂ ਦੀ ਵਰਤੋਂ ਕਰਦੇ ਨੇ, ਉਹ ਠੀਕ ਸੀ ਕਿ ਤੰਬਾਕੂ ਉਹ ਵਰਤਦੇ ਨੇ, ਸਿਗਰਟ ਕੰਜ਼ਿਊਮ ਕਰਦੇ ਨੇ, ਵੇਪਸ ਇਹ ਮਾੜੀ ਚੀਜ਼ ਹੈ, ਪਰ ਜਿੱਥੋਂ ਤੱਕ ਉਹ ਇਹਨਾਂ 'ਚ ਕੋਈ ਵਧੀਆ ਘਟੀਆ ਕੁਆਲਿਟੀ ਤਾਂ ਨਹੀਂ ਹੁੰਦੀ, ਪਰ ਹਾਂ ਘਟੀਆ ਅਤੇ ਬੇਹੱਦ ਘਟੀਆ ਕੁਆਲਿਟੀ ਹੋ ਸਕਦੀ ਹੈ। ਬੇਹੱਦ ਘਟੀਆ ਜਿਹੜੀ ਕਿ ਸਸਤੀ ਸਿਗਰਟ, ਸਸਤਾ ਤੰਬਾਕੂ ਜਿਹੜਾ ਕਿ ਸਿਹਤ ਦੇ ਲਈ ਖਰਾਬ ਤੰਬਾਕੂ ਦੇ ਨਾਲੋਂ ਵੀ ਜ਼ਿਆਦਾ ਖਰਾਬ ਹੈ। 2017 ਤੱਕ ਕੋਈ 10-20-30% ਲੋਕ ਨਕਲੇ ਜਿਹੜੇ ਸਿਗਰਟਾਂ ਸੀ ਜਾਂ ਵੇਪਸ ਸੀ ਉਸ ਦਾ ਇਸਤੇਮਾਲ ਕਰ ਰਹੇ ਸੀ। ਅੱਜ ਦੀ ਤਰੀਕ ਦੇ ਵਿੱਚ ਹਾਲਾਤ ਇਹ ਨੇ ਕਿ 80% ਲੋਕ ਨਕਲੀ ਸਿਗਰਟਸ, ਵੇਪਸ, ਨਿਕੋਟਿਨ ਪ੍ਰੋਡਕਟਸ ਦਾ ਇਸਤੇਮਾਲ, ਨਕਲੀ ਇਸ ਕਰਕੇ ਕਹਿ ਸਕਦੇ ਹਾਂ ਕਿ ਕਿਹਾ ਜਾਂਦਾ ਹੈ ਕਿ ਸਸਤੇ ਬਾਜ਼ਾਰ 'ਚੋਂ ਆਈਆਂ ਜਾਂ ਬਲੈਕ ਮਾਰਕੀਟ 'ਚੋਂ ਆਈਆਂ ਜਾਂ ਅੰਡਰਗਰਾਊਂਡ ਮਾਰਕੀਟ 'ਚੋਂ ਆਈਆਂ ਨੇ ਜਾਂ ਚਾਈਨਾ ਤੋਂ ਆਈਆਂ ਨੇ, ਬੜਾ ਕੁਝ ਕਹਿ ਦਿੱਤਾ ਜਾਂਦਾ, ਤੁਹਾਨੂੰ ਮਿਲ ਵੀ ਜਾਂਦੀਆਂ ਹੋਣਗੀਆਂ ਟਬੈਕੋ ਸਟੋਰਸ ਦੇ ਉੱਤੇ ਜਾਂ ਫਿਊਲ ਸਟੇਸ਼ਨਸ ਦੇ ਉੱਤੇ। ਪਰ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦਾ ਕਹਿਣਾ ਹੈ ਕਿ ਗੈਰ ਕਾਨੂੰਨੀ ਪ੍ਰੋਡਕਟ ਨੇ ਕਿੱਥੇ 12% ਤੋਂ ਲੈ ਕੇ 20% ਤੱਕ ਦਾ ਬਾਜ਼ਾਰ ਸੀ 2017 'ਚ, ਕਿੱਥੇ ਹੁਣ 80% ਤੱਕ ਦਾ ਬਾਜ਼ਾਰ ਹੈ। ਜ਼ਾਹਰ ਜੀ ਗੱਲ ਹੈ ਕਿ ਇਹ ਜਿਹੜੇ ਇਲੀਗਲ ਪ੍ਰੋਡਕਟ ਨੇ ਇਹ ਸਿਹਤ ਦੇ ਲਈ ਤਾਂ ਮਾੜੇ ਹੈਗੇ ਹੀ ਨੇ, ਪਰ ਆਸਟ੍ਰੇਲੀਆ ਦੇ ਖਜ਼ਾਨੇ ਦੇ ਲਈ ਵੀ ਮਾੜਾ ਹੈਗਾ। ਅਗਲੀ ਖਬਰ ਹੈ ਜਿਹੜੀ ਬੜੀ ਹੈਰਾਨ ਕਰ ਦਿੰਦੀ ਹੈ, ਹੁਣ ਇਹ ਹੈ ਕਿ ਨਿਊ ਸਾਊਥ ਵੇਲਸ ਉਹ ਸੂਬਾ ਹੈ ਜਿੱਥੇ ਹੁਣ ਹਜ਼ਾਰਾਂ ਸੈਂਕੜਿਆਂ ਲੋਕ ਜਿਹੜੇ ਮੈਡੀਕਲ ਕੈਨੇਬਿਸ ਦਾ ਕੈਨ ਨੂੰ, ਇਹ ਭੰਗ ਹੀ ਹੈ ਇੱਕ ਤਰ੍ਹਾਂ ਦੀ, ਪਰ ਉਹਦਾ ਇਸਤੇਮਾਲ ਕਰਦੇ ਨੇ ਅਤੇ ਫਿਰ ਉਹ ਤੋਂ ਬਾਅਦ ਗੱਡੀ ਵੀ ਚਲਾ ਲੈਂਦੇ ਨੇ, ਵਹੀਕਲ ਵੀ ਚਲਾ ਲੈਂਦੇ ਨੇ ਅਤੇ ਸੜਕ 'ਤੇ ਵੀ ਆ ਜਾਂਦੇ ਨੇ। ਹੁਣ ਇਸ ਨੂੰ ਲੈ ਕੇ ਕਾਨੂੰਨ ਦੇ ਵਿੱਚ ਲਗਭਗ 2 ਦਹਾਕੇ ਪੁਰਾਣਾ ਕਾਨੂੰਨ ਆ, ਉਸ 'ਚ ਹਲਕੇ ਬਦਲਾਅ ਕੀਤੇ ਗਏ ਨੇ। NSW ਸਰਕਾਰ ਤੁਹਾਨੂੰ ਕਹੇਗੀ ਕਿ ਬਹੁਤ ਵੱਡੇ ਬਦਲਾਅ ਨੇ, ਪਰ ਸਾਰੀ ਖਬਰ 'ਤੇ ਯਕੀਨ ਨਾ ਕਰਿਓ, ਸਮਝ ਲਵੋ ਕਿ ਇੱਕ ਥਰੈਸ਼ਹੋਲਡ ਹੁੰਦੀ ਹੈ ਜਿਹੜੀ ਮੈਡੀਕਲ ਕੈਨੇਬੀਜ਼ ਹੈ, ਉਸ ਥਰੈਸ਼ਹੋਲਡ ਤੱਕ ਕੋਈ ਨਸ਼ਾ ਕਰਦਾ, ਨਸ਼ਾ ਤਾਂ ਨਾ ਕਹੀਏ ਚਲੋ, ਇਸ ਉਹ ਕਹਿੰਦੇ ਨੇ ਕਿ ਦਵਾਈਆਂ ਨੇ ਅਤੇ ਉਹ ਦਵਾਈ ਦੀ ਵਰਤੋਂ ਕਰਦਾ ਤਾਂ ਠੀਕ ਹੈ, ਪਰ ਉਸ ਥਰੈਸ਼ਹੋਲਡ ਤੋਂ ਬਾਅਦ ਜੇ ਕੋਈ ਕਰਦਾ ਤਾਂ ਸਜ਼ਾ ਹੋਏਗੀ। ਸਜ਼ਾ ਵੀ ਇੱਦਾਂ ਨਹੀਂ ਕਿ ਇੱਕਦਮ ਹੋ ਜਾਏਗੀ, ਹਾਂ ਉਹਨਾਂ ਨੂੰ ਅਦਾਲਤ ਦੇ ਮੂਹਰੇ ਜਾਣਾ ਹੋਏਗਾ ਅਤੇ ਕਨਵਿਕਸ਼ਨ ਸਾਬਤ ਹੋਣ ਦੇ ਉੱਤੇ ਹੀ ਸਜ਼ਾ ਹੋਏਗੀ, ਪਰ ਸ਼ੁਰੂਆਤ ਦੇ ਵਿੱਚ ਵਾਰਨਿੰਗ ਹੀ ਦਿੱਤੀਆਂ ਜਾਣਗੀਆਂ। ਉੱਧਰ ਆਖਰੀ ਖਬਰ ਦੇ ਵੱਲ ਸਾਂਝ ਪਾਈਏ, ਅਤੇ ਬੜੀ ਅਜੀਬ ਖਬਰ ਹੈ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਇੱਕ ਕੈਦੀ ਨੇ ਇਹ ਮੰਗ ਰੱਖੀ ਹੈ ਅਦਾਲਤ ਤੱਕ ਕਿ ਉਹਨੂੰ ਵੈਜੀਮਾਈਟ ਖਾਣ ਨੂੰ ਨਹੀਂ ਮਿਲਦਾ ਜੇਲ੍ਹ ਦੇ ਵਿੱਚ, ਅਤੇ ਇਹ ਉਸਦੇ ਸੱਭਿਆਚਾਰ ਦਾ ਹਿੱਸਾ ਹੈ ਅਤੇ ਇਸ ਕਰਕੇ ਉਸਦੇ ਹਿਊਮਨ ਰਾਈਟਸ ਯਾਨੀ ਉਸਦੇ ਮਨੁੱਖੀ ਅਧਿਕਾਰ ਦੀ ਉਲੰਘਣਾ ਹੋ ਰਹੀ ਹੈ ਕਿਉਂਕਿ ਉਹ ਬਚਪਨ ਤੋਂ ਇਹੀ ਖਾ ਕੇ ਵੱਡਾ ਹੋਇਆ। ਹਾਲਾਂਕਿ ਇਹ ਖਾ ਕੇ ਉਸਨੇ ਕਤਲ ਤਾਂ ਨਹੀਂ ਕੀਤਾ ਕਿਉਂਕਿ ਇੱਕ ਕਤਲ ਦਾ ਇਲਜ਼ਾਮ ਇਸ ਸ਼ਖਸ ਦੇ ਨਾਂ ਦੇ ਉੱਤੇ ਹੈ। ਦੱਸ ਦਈਏ ਕਿ ਇਸ ਸ਼ਖਸ ਦਾ ਨਾਮ ਐਂਡਰੇ ਮਕੈਂਸ਼ੀ ਦੱਸਿਆ ਗਿਆ ਹੈ, ਜਿਹੜਾ ਕਿ ਵਿਕਟੋਰੀਆ ਦੀ ਇੱਕ ਜੇਲ੍ਹ ਦੇ ਵਿੱਚ ਬੰਦ ਹੈ। ਪਰ ਵਿਕਟੋਰੀਆ ਹੀ ਨਹੀਂ, ਬਹੁਤ ਸਾਰੇ ਸੂਬਿਆਂ ਦੇ ਵਿੱਚ ਇਹ ਕਾਨੂੰਨ ਹੈ ਕਿ ਜਿਹੜਾ ਵੈਜੀਮਾਈਟ ਹੈ ਉਹ ਇਸ ਕਰਕੇ ਨਹੀਂ ਕੈਦੀਆਂ ਨੂੰ ਦਿੱਤਾ ਜਾਂਦਾ ਕਿਉਂਕਿ ਇਸ ਦੇ ਵਿੱਚ ਨਸ਼ਾ ਡਿਟੈਕਟ ਕਰਨਾ ਜਿਹੜਾ ਉਹ ਬੜਾ ਮੁਸ਼ਕਲ ਹੋ ਜਾਂਦਾ, ਇਸ ਕਰਕੇ ਇਸ ਦੀ ਪਾਬੰਦੀ ਹੈ ਬੜੀਆਂ ਸਾਰੀਆਂ ਜੇਲ੍ਹਾਂ ਦੇ ਵਿੱਚ। ਮਕੈਂਸ਼ੀ ਜਿਹਨੇ 1994 'ਚ ਇੱਕ ਲੈਂਡ ਡਿਵੈਲਪਰ ਓਟੋ ਕੋਨੇ ਦਾ ਮਰਡਰ ਕੀਤਾ ਸੀ, ਉਸ ਇਲਜ਼ਾਮ ਦੇ ਵਿੱਚ ਸਜ਼ਾ ਯਾਫਤਾ ਜੇਲ੍ਹ ਦੇ ਅੰਦਰ ਬੰਦ ਹੈ। ਖਬਰਾਂ ਦੇ ਫਿਲਹਾਲ ਇਸ ਬੁਲੇਟਿਨ ਦੇ ਵਿੱਚ ਨਹੀਂ, ਪਰ ਬਾਕੀ ਦੀਆਂ ਅਪਡੇਟਸ ਦੇ ਲਈ, ਬਾਕੀ ਦੀਆਂ ਜਾਣਕਾਰੀਆਂ ਦੇ ਲਈ ਅਤੇ ਬਾਕੀ ਦੇ ਪ੍ਰੋਗਰਾਮ ਦੇ ਲਈ ਵਾਪਸ ਚੱਲਦੇ ਹਾਂ ਹੁਣ ਮੈਲਬਨ ਸਟੂਡੀਓ ਰਣਜੋਤ ਜੀ ਦੇ ਵੱਲ। ਜੀ ਰਣਜੋਤ ਜੀ,
0: ਧੰਨਵਾਦ ਗੌਤਮ ਜੀ। ਇੱਧਰ ਅਗਲੀ ਖਬਰ ਦੀ ਗੱਲ ਕਰੀਏ ਅਤੇ ਇਸ ਟਾਈਮ ਦੇ ਉੱਤੇ ਇੰਸ਼ੋਰੈਂਸਿਸ ਨੂੰ ਲੈ ਕੇ ਇੱਕ ਖਬਰ ਆ ਜਿਹੜੀ ਕਿ ਸ਼ਾਇਦ ਤੁਹਾਨੂੰ ਚਿੰਤਾ ਵੀ ਦੇਵੇ। ਸੋ ਇਸ ਖਬਰ ਦੇ ਵਿੱਚ ਆਪਾਂ ਇਹ ਵੇਖ ਰਹੇ ਹਾਂ ਅਲੱਗ ਅਲੱਗ ਖਬਰਾਂ ਦੇ ਅਤੇ ਜੇ ਫਿਰ ਇੰਸ਼ੋਰੈਂਸ ਕੌਂਸਲ ਆਫ ਆਸਟ੍ਰੇਲੀਆ ਦੇ ਹਵਾਲੇ ਦੇ ਨਾਲ ਕਿ ਗੱਡੀਆਂ ਲਗਾਤਾਰ ਜਿਹੜੀਆਂ ਚੋਰੀ ਹੋ ਰਹੀਆਂ ਨੇ ਉਹਨਾਂ ਦੇ ਕਲੇਮ ਪਾਏ ਜਾ ਰਹੇ ਨੇ ਇੰਸ਼ੋਰੈਂਸਿਸ ਦੇ ਵਿੱਚ ਅਤੇ ਇਸ ਵਜ੍ਹਾ ਦੇ ਕਰਕੇ ਸਾਡੇ ਪ੍ਰੀਮੀਅਮ ਲਗਾਤਾਰ ਵੱਧ ਰਹੇ ਨੇ। ਹੈਰਾਨੀ ਦੀ ਗੱਲ ਇਹ ਆ ਕਿ ਇਹ ਵਿਕਟੋਰੀਆ ਦੀ ਰਿਪੋਰਟ ਇਹ ਦਰਸਾਉਂਦੀ ਆ ਕਿ ਬਾਕੀ ਸਾਰੇ ਰਾਜਾਂ ਨੂੰ ਕੁੱਲ ਮਿਲਾ ਵੀ ਲਿਆ ਜਾਵੇ ਟੋਟਲ ਅਤੇ ਉਸ ਸਭ ਕੁਛ ਦੇ ਬਰਾਬਰ ਵਿਕਟੋਰੀਆ ਦੇ ਵਿੱਚ ਚੋਰੀਆਂ ਹੋ ਰਹੀਆਂ ਨੇ। ਸੋ ਵਿਕਟੋਰੀਆ ਦੇ ਵਿੱਚ ਚੋਰੀ ਹੋਈਆਂ ਇਹ ਗੱਡੀਆਂ ਜਿਨ੍ਹਾਂ ਨੂੰ ਕਿ ਇੰਸ਼ੋਰੈਂਸ ਕਲੇਮ ਬਾਅਦ ਦੇ ਵਿੱਚ ਕੀਤਾ ਜਾਂਦਾ, ਇਸ ਸੰਬੰਧ ਦੇ ਵਿੱਚ ਇਹ ਰਿਪੋਰਟ ਕਾਫੀ ਮਹੱਤਵਪੂਰਨ ਹੈ। ਪਿਛਲੇ ਸਾਲ ਵਿਕਟੋਰੀਆ ਦੇ ਵਿੱਚ ਚੋਰੀ ਹੋਈਆਂ ਗੱਡੀਆਂ ਦੇ ਜਿਹੜੇ ਬੀਮਾ ਦਾਅਵੇ ਨੇ ਯਾਨੀ ਕਿ ਕਲੇਮ ਨੇ 243 ਮਿਲੀਅਨ ਨੂੰ ਪਾਰ ਕਰ ਗਏ। ਸੋ ਹੁਣ ਇਹ ਰਕਮ ਆਸਟ੍ਰੇਲੀਆ ਦੇ ਬਾਕੀ ਸਾਰੇ ਰਾਜਾਂ ਨੂੰ ਕੁੱਲ ਜੋੜ ਕੇ ਵੀ ਜ਼ਿਆਦਾ, ਇਸ ਕਰਕੇ ਵੀ ਕਾਫੀ ਜ਼ਿਆਦਾ ਚਿੰਤਾ ਜਤਾਈ ਜਾ ਰਹੀ ਹੈ ਇੰਸ਼ੋਰੈਂਸ ਕੌਂਸਲ ਆਫ ਆਸਟ੍ਰੇਲੀਆ ਦੇ ਵੱਲੋਂ। ਪਿਛਲੇ ਸਾਲ ਦੀ ਜੇ ਗੱਲ ਕਰੀਏ ਤਾਂ ਇਹਨਾਂ ਦੇ ਅੰਕੜੇ ਦੱਸਦੇ ਨੇ ਕਿ 12,000 ਤੋਂ ਵੱਧ ਜਿਹੜੇ ਬੀਮਾ ਕਲੇਮ ਕੀਤੇ ਗਏ ਸੀ। ਸੋ ਇਸ ਸਾਲ ਇਹ ਇੱਕਦਮ ਵੱਧ ਕੇ ਅਤੇ ਇੰਨੇ ਵੱਧ ਹੋ ਜਾਣੇ ਜਾਂ ਫਿਰ ਦਿਨੋਂ ਦਿਨ ਵਧਣੇ, ਇਹ ਇੱਕ ਚਿੰਤਾ ਦਾ ਵਿਸ਼ਾ ਵਾ। ਆਖਿਰਕਾਰ ਕਿਉਂ ਕਿੱਦਾਂ ਇਹ ਸਾਰਾ ਕੁਛ ਹੋ ਰਿਹਾ, ਇਸ ਰਿਪੋਰਟ ਦੇ ਮੁਤਾਬਕ ਆਪਾਂ ਵੇਖਦੇ ਹਾਂ। ICA ਯਾਨੀ ਕਿ ਇੰਸ਼ੋਰੈਂਸ ਕੌਂਸਲ ਆਫ ਆਸਟ੍ਰੇਲੀਆ ਦੀ ਇਹ ਰਿਪੋਰਟ ਜਿੱਥੇ ਕਿ ਆਸਟ੍ਰੇਲੀਆ ਦੇ ਬਾਕੀ ਰਾਜਾਂ ਦੇ ਵਿੱਚ ਗੱਡੀਆਂ ਦੀਆਂ ਚੋਰੀ ਦੀਆਂ ਘਟਨਾਵਾਂ ਹੌਲੀ ਹੌਲੀ ਘੱਟ ਹੋ ਰਹੀਆਂ ਨੇ, ਪਰ ਵਿਕਟੋਰੀਆ ਦੇ ਵਿੱਚ ਇਹ ਗ੍ਰਾਫ ਲਗਾਤਾਰ ਉੱਤੇ ਜਾ ਰਿਹਾ ਵਾ। ਇਹਦੇ ਕਾਰਨ ਮੁੱਖ ਇਹ ਨੇ ਕਿ ਕੁਛ ਇੱਕ ਜਿਹੜੇ ਗੈਂਗ ਨੇ, ਅਪਰਾਧਿਕ ਗਰੋਹ ਨੇ, ਉਹਨਾਂ ਦੇ ਵੱਲੋਂ ਗੱਡੀਆਂ ਚੋਰੀ ਕਰਕੇ ਉਹਨਾਂ ਨੂੰ ਐਕਸਪੋਰਟ ਕਰ ਦਿੱਤਾ ਜਾਂਦਾ, ਵਿਦੇਸ਼ ਭੇਜ ਦਿੱਤਾ ਜਾਂਦਾ। ਇਸ ਟਾਈਮ ਦੇ ਉੱਤੇ ਪੂਰੇ ਜ਼ੋਰਾਂ ਸ਼ੋਰਾਂ ਦੇ ਉੱਤੇ ਕੰਮ ਚੱਲ ਰਿਹਾ। ਕਿਹੜੀਆਂ ਕਿਹੜੀਆਂ ਗੱਡੀਆਂ ਨੇ ਉਹ ਚੱਲ ਕੇ ਆਪਾਂ ਝਾਤੀ ਮਾਰਦੇ ਹਾਂ। ਚੋਰ ਇਹਦੇ ਲਈ ਤਰੀਕਾ ਕੀ ਅਪਣਾਉਂਦੇ ਨੇ ਕਿ ਸਸਤੇ ਜਿਹੜੇ ਗੈਜਟਸ ਨੇ ਉਹਨਾਂ ਦੇ ਕੋਲ ਜਿਹੜੇ ਕਿ ਗੱਡੀ ਨੂੰ ਡਿਟੈਕਟ ਕਰਦੇ ਨੇ, ਇਹ ਇਲੈਕਟ੍ਰੋਨਿਕ ਗੈਜਟਸ ਨੇ ਜਿਹੜੇ ਕਿ ਗੱਡੀ ਦੇ ਸਿਸਟਮ ਨੂੰ ਬੜੀ ਆਸਾਨੀ ਦੇ ਨਾਲ ਹੈਕ ਕਰ ਲੈਂਦੇ ਨੇ। ਲਗਭਗ 40% ਚੋਰੀਆਂ ਇਹਨਾਂ ਡਿਵਾਈਸਿਸ ਦੀ ਵਰਤੋਂ ਕਰਕੇ ਕੀਤੀ ਗਈ ਹੈ, ਆਸਟ੍ਰੇਲੀਆ ਇੰਡਸਟਰੀ ਗਰੁੱਪ ਦੇ ਹਵਾਲੇ ਦੇ ਨਾਲ ਇਹ ਅੰਕੜੇ ਇਸ ਰਿਪੋਰਟ 'ਚ ਸ਼ਾਮਲ ਕੀਤੇ ਗਏ ਨੇ। ਨੌਜਵਾਨਾਂ ਦੁਆਰਾ ਕੀਤੀਆਂ ਜਾ ਰਹੀਆਂ ਇਹ ਅਪਰਾਧਿਕ ਗਤੀਵਿਧੀਆਂ ਜਿਨ੍ਹਾਂ ਦੇ ਵਿੱਚ ਕਿ ਲਗਾਤਾਰ ਵਾਧਾ ਵਾ, ਜੇ ਆਪਾਂ ਗਾਰਡੀਅਨ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਇਸ ਖਬਰ ਦੀ ਪੁਸ਼ਟੀ ਕੀਤੀ ਹੈ ਕਿ ਲਗਾਤਾਰ ਜਿਹੜੇ ਅਪਰਾਧ ਵੱਧ ਰਹੇ ਨੇ, ਨੌਜਵਾਨ ਲਗਾਤਾਰ ਹੁਣ ਇਸ ਪਾਸੇ ਨੂੰ ਜ਼ਿਆਦਾ ਵੱਧ ਰਹੇ ਨੇ। ਸੋ ਅਪਰਾਧਿਕ ਗਤੀਵਿਧੀਆਂ ਜਿਨ੍ਹਾਂ ਦੇ ਕਿ ਅਲੱਗ ਅਲੱਗ ਰੂਪ ਨੇ, ਉਹਨਾਂ ਦੇ ਵਿੱਚੋਂ ਇਹ ਵੀ ਇੱਕ ਰੂਪ ਜਿਹੜਾ ਵਿਕਟੋਰੀਆ ਦੇ ਵਿੱਚ ਭਿਆਨਕ ਰੂਪ ਅਖਤਿਆਰ ਕਰਦਾ ਜਾ ਰਿਹਾ। ਜ਼ਿਆਦਾਤਰ ਗੱਡੀਆਂ ਦੇ ਮਾਡਲ ਕਿਹੜੇ ਇਹਨਾਂ ਦੇ ਵੱਲੋਂ ਚੁੱਕੇ ਜਾਂਦੇ ਨੇ ਜਿਨ੍ਹਾਂ ਦੀ ਕਿ ਬਾਹਰ ਜ਼ਿਆਦਾ ਡਿਮਾਂਡ ਆ, ਫਿਲਹਾਲ ਇਸ ਰਿਪੋਰਟ ਦੇ ਹਵਾਲੇ ਦੇ ਨਾਲ ਗੱਲ ਕਰੀਏ। ਅਤੇ ਹੋਲਡਨ ਕੋਮੋਡੋਰ 2013 ਤੋਂ 17 ਦੇ ਦਰਮਿਆਨ ਦਾ ਜਿਹੜਾ ਮਾਡਲ ਆਇਆ ਵਾ, ਅਲਿਆਂਸ ਇੰਸ਼ੋਰੈਂਸ ਦਾ ਕਹਿਣਾ ਕਿ ਸਭ ਤੋਂ ਵਧੇਰੇ ਇਹ ਗੱਡੀ ਟਾਰਗੇਟ ਕੀਤੀ ਜਾਂਦੀ ਹੈ, ਯਾਨੀ ਕਿ ਬਾਹਰਲੀ ਮੰਡੀ ਦੇ ਵਿੱਚ ਸ਼ਾਇਦ ਇਹ ਵਧੀਆ ਮੁੱਲ 'ਤੇ ਵਿਕਦੀ ਹੈ। ਇਸ ਤੋਂ ਇਲਾਵਾ ਟੋਇਟਾ ਦੀਆਂ ਗੱਡੀਆਂ ਜਿਹੜੀਆਂ ਨੇ ਉਹ ਜ਼ਿਆਦਾ ਪਿੱਕ ਕੀਤੀਆਂ ਜਾਂਦੀਆਂ ਨੇ। ਅਲਿਆਂਸ ਦਾ ਇਹ ਕਹਿਣਾ ਕਿ ਟੋਇਟਾ ਹੈਲਿਕਸ, ਟੋਇਟਾ ਕਰੋਲਾ, ਲੈਂਡ ਕਲੂਜ਼ਰ ਅਤੇ ਰੈਵ 4 ਇਹ ਗੱਡੀਆਂ ਦੀ ਸਭ ਤੋਂ ਵਧੇਰੇ ਚੋਰੀ ਕੀਤੀ ਜਾਂਦੀ ਹੈ, ਸਭ ਤੋਂ ਵਧੇਰੇ ਆਪਾਂ ਇੱਦਾਂ ਕਹਿ ਲਈਏ ਕਿ ਕਲੇਮ ਸਭ ਤੋਂ ਵਧੇਰੇ ਇੰਸ਼ੋਰੈਂਸ 'ਤੇ ਇਹਨਾਂ ਗੱਡੀਆਂ ਦੇ ਪਏ ਨੇ। ਸਿਟੀ ਆਫ ਕੇਸੀ ਅਤੇ ਹਿਊਮ ਕੌਂਸਲ ਸਭ ਤੋਂ ਵਧੇਰੇ ਚੋਰੀ ਦੀਆਂ ਘਟਨਾਵਾਂ ਜਿਹੜੀਆਂ ਇੱਥੇ ਹੀ ਦਰਜ ਕੀਤੀਆਂ ਗਈਆਂ ਨੇ। ਇਹ RACV ਨੇ ਆਪਣੇ ਡਾਟੇ ਦਿੱਤੇ ਨੇ ਕਿ ਸਭ ਤੋਂ ਵਧੇਰੇ ਇਹਨਾਂ ਇਲਾਕਿਆਂ ਦੇ ਵਿੱਚ, ਵੈਸੇ ਤਾਂ ਕੁੱਲ ਮਿਲਾ ਕੇ 4 ਸ਼ਫੇਰੀ ਚੋਰੀਆਂ ਚੱਲ ਰਹੀਆਂ ਨੇ। ਮਾਹਰਾਂ ਦਾ ਇਹ ਕਹਿਣਾ ਕਿ ਚੋਰੀ ਦੀਆਂ ਇਹਨਾਂ ਵੱਧਦੀਆਂ ਘਟਨਾਵਾਂ ਦਾ ਸਿੱਧਾ ਅਸਰ ਆਮ ਲੋਕਾਂ ਦੀ ਜੇਬ ਦੇ ਉੱਤੇ ਪੈ ਰਿਹਾ। ਬੀਮਾ ਕੰਪਨੀਆਂ ਇਹ ਜੋਖਮ ਆਪ ਨਹੀਂ ਝੱਲਦੀਆਂ, ਇਸ ਜੋਖਮ ਨੂੰ ਵੇਖਦਿਆਂ ਉਹ ਪ੍ਰੀਮੀਅਮ ਦੀਆਂ ਦਰਾਂ ਲਗਾਤਾਰ ਵਧਾ ਰਹੀਆਂ ਨੇ, ਖਾਸ ਤੌਰ ਦੇ ਉੱਤੇ ਉਹਨਾਂ ਨਗਰਾਂ ਦੇ ਵਿੱਚ ਜਿੱਥੇ ਕਿ ਚੋਰੀ ਦੀਆਂ ਘਟਨਾਵਾਂ ਜ਼ਿਆਦਾ ਹੋ ਰਹੀਆਂ ਨੇ। ਇਸ ਟਾਈਮ 'ਤੇ KC ਜਾਂ ਫਿਰ ਹਿਊਮ ਦੇ ਵਿੱਚ ਹੋਰ ਵਧੇਰੇ ਵਧੀਆਂ ਦਰਾਂ ਮਿਲ ਰਹੀਆਂ ਨੇ। ਸੋ ਅਜਿਹੇ ਦੇ ਵਿੱਚ ਹੁਣ ਵੇਖਣ ਵਾਲੀ ਚੀਜ਼ ਇਹ ਹੈ ਕਿ ਸਰਕਾਰ ਇਹਦੇ ਉੱਤੇ ਕੀ ਕਰਦੀ ਹੈ, ਕਿਉਂਕਿ ਇਸ ਵਜ੍ਹਾ ਦੇ ਕਰਕੇ ਸਾਡੀ ਜੇਬ ਦੇ ਉੱਤੇ ਵਧੇਰੇ ਬੋਝ ਪੈ ਰਿਹਾ। ਉਹ ਸਮਾਂ ਜਦੋਂ ਆਪਾਂ ਕੋਸਟ ਆਫ ਲਿਵਿੰਗ ਦੀ ਮਾਰ ਝੱਲ ਰਹੇ ਹਾਂ, ਅਤੇ ਉਸ ਸਮੇਂ ਦੇ ਦਰਮਿਆਨ ਇੱਦਾਂ ਦੇ ਵੀ ਖਰਚੇ ਹੋਰ ਦਿਨੋਂ ਦਿਨ ਵੱਧ ਰਹੇ ਨੇ ਇਹਨਾਂ ਦੀਆਂ ਇੰਸ਼ੋਰੈਂਸ ਕਲੇਮ ਜਾਂ ਫਿਰ ਜਾਲੀ ਇੰਸ਼ੋਰੈਂਸ ਕਲੇਮਸ ਕਰਕੇ। ਖੇਡ ਜਗਤ ਵੱਲ ਝਾਤੀ ਮਾਰੀਏ ਅਤੇ AFL ਇਸ ਟਾਈਮ ਦੇ ਉੱਤੇ ਆਪਣੇ 13ਵੇਂ ਰਾਊਂਡ ਦੇ ਵਿੱਚ ਸ਼ਾਮਲ ਹੋ ਚੁੱਕਾ। ਰਾਊਂਡ 13 ਦੇ ਕੁਛ ਮੈਚ ਇੱਦਾਂ ਨੇ ਕਿ ਅੱਜ ਦਾ ਮੈਚ ਜਲੌਂਗ ਅਤੇ ਐਡੀਲੇਡ ਦੇ ਦਰਮਿਆਨ ਖੇਡਿਆ ਜਾਣਾ ਵਾ, 7:30 ਦੇ ਇਹ ਮੈਚ ਸ਼ੁਰੂ ਹੋਊਗਾ। ਅਤੇ ਇਸ ਮੈਚ ਦੀ ਖਾਸ ਗੱਲ ਇਹ ਵੀ ਰਹੂਗੀ ਕਿ ਜਲੌਂਗ ਦਾ ਇੱਕ ਖਿਡਾਰੀ ਜਿਹੜਾ ਕਿ 150ਵਾਂ AFL ਦਾ ਮੈਚ ਖੇਡਣ ਦੇ ਲਈ ਮੈਦਾਨ ਦੇ ਵਿੱਚ ਉਤਰੂਗਾ, ਜੈਕ ਬੋਬਸ। ਸੋ ਇਸ ਕਰਕੇ ਵੀ ਕਾਫੀ ਲੋਕਾਂ ਦਾ ਇਸ ਪਾਸੇ ਨੂੰ ਧਿਆਨ ਹੈ। ਕੱਲ੍ਹ ਦੇ ਮੈਚ ਜਿਹੜੇ ਨੇ ਉਹਦੇ ਵਿੱਚ ਹੌਥਨ ਅਤੇ ਵੈਸਟਰਨ ਬੁਲਡੋਗ ਖੇਡੂਗਾ, 7:40 ਦਾ ਸਮਾਂ ਹੋਊਗਾ। ਸ਼ਨੀਵਾਰ ਦਾ ਮੈਚ ਯਾਨੀ ਕਿ 6 June ਦਾ, ਜਿਹਦੇ ਵਿੱਚ ਕਿ ਨੌਰਥ ਮੈਲਬਰਨ ਅਤੇ ਫਰਮੈਂਟਲ ਦੀ ਟੀਮ ਨੇ 2:15 ਦੁਪਹਿਰੇ ਖੇਡਣਾ। ਗੋਲਡ ਕੋਸਟ ਅਤੇ ਬ੍ਰਿਸਬੇਨ ਜਿਹੜੇ ਨੇ ਸ਼ਾਮੀ 5:15 ਦਾ ਮੈਚ ਹੈ ਇਹਨਾਂ ਦਾ, ਅਤੇ ਵੈਸਟ ਕੋਸਟ ਦੇ ਨਾਲ ਪੋਰਟ ਐਡੀਲੇਡ ਭਿੜੂਗਾ, 8:15 ਦਾ ਟਾਈਮ। ਐਤਵਾਰ ਦੇ ਦਿਨ ਦੇ ਮੈਚ ਕੁਛ ਇੱਦਾਂ ਨੇ ਕਿ ਸਿਡਨੀ ਅਤੇ ਸੇਂਟ ਕਿਲਡਾ ਦਾ ਮੈਚ 3:15, ਅਸੈਂਡਨ ਅਤੇ ਕਾਲਟਨ ਦਾ ਮੈਚ 7:00

ਇਸ ਟਾਈਮ ਚੋਟੀ ਦੇ ਉੱਤੇ ਫਰਮੈਂਟਲ ਹੁਣ ਇਸ ਟਾਈਮ ਬੈਠੀ ਆ ਅਤੇ ਸਿਡਨੀ ਜਿਹੜੀ ਆ ਉਹ ਦੂਸਰੇ ਨੰਬਰ ਦੇ ਉੱਤੇ ਪਹੁੰਚ ਗਈ ਸੀ ਸਿਡਨੀ ਸਵਾਨਸ, ਤੀਸਰੇ ਨੰਬਰ ਦੇ ਉੱਤੇ ਹੌਥਨ ਹੈ, ਚੌਥੇ ਨੰਬਰ ਦੇ ਉੱਤੇ ਜਲੌਂਗ ਦੀ ਟੀਮ ਹੈ ਜਲੌਂਗ ਕੈਟਸ, ਪੰਜਵੇਂ ਦੇ ਉੱਤੇ ਗੋਲਡ ਕੋਸਟ ਸਨਜ਼ ਨੇ, ਛੇਵੇਂ ਦੇ ਉੱਤੇ ਮੈਲਬਰਨ ਅਤੇ ਸੱਤਵੇਂ ਦੇ ਉੱਤੇ ਵੈਸਟਰਨ ਬੁਲਡੋਗ ਅਤੇ ਅੱਠਵੇਂ ਦੇ ਉੱਤੇ ਐਡੀਲੇਡ ਦੀ ਟੀਮ ਆ ਜਿਹਨੇ ਛਿਆਂ ਦੇ ਵਿੱਚੋਂ ਸਿਰਫ ਇੱਕ ਮੈਚ ਜਿੱਤਿਆ, ਪੰਜ ਮੈਚ ਇਹਨਾਂ ਨੇ ਹਾਰੇ ਨੇ। ਸੋ ਫਿਲਹਾਲ ਖਬਰਾਂ ਦੇ ਵਿੱਚ ਇੰਨਾ ਹੀ, ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ। ਇਸ ਟਾਈਮ ਦੇ ਉੱਤੇ ਇੱਕ ਹੋਰ ਮੈਚ ਜਿਹੜਾ ਜਾਂਦੇ ਜਾਂਦੇ ਕ੍ਰਿਕਟ ਵਾਲਾ ਵੀ ਤੁਹਾਨੂੰ ਦੱਸ ਦਈਏ, ਇਹਦਾ ਨਤੀਜਾ ਆ ਚੁੱਕਾ। ਸ਼੍ਰੀਲੰਕਾ 41 ਦੌੜਾਂ ਦੇ ਨਾਲ ਵੈਸਟ ਇੰਡੀਜ਼ ਦੇ ਕੋਲੋਂ ਜਿੱਤ ਚੁੱਕੀ ਆ। ਇੱਕ ਦਿਨਾਂ ਅੰਤਰਰਾਸ਼ਟਰੀ ਮੈਚ ਸੀ, ਸ਼੍ਰੀਲੰਕਾ ਨੇ 303 ਦੌੜਾਂ ਬਣਾਈਆਂ ਸੀ 50 ਓਵਰਾਂ ਦੇ ਵਿੱਚ, ਅਤੇ ਵੈਸਟ ਇੰਡੀਜ਼ ਦੀ ਟੀਮ 262 ਦੌੜਾਂ ਬਣਾ ਸਕੀ ਆ। 50ਵੇਂ ਓਵਰ ਦੀਆਂ 4 ਬੋਲਾਂ ਰਹਿੰਦੀਆਂ ਸਾਰੀ ਦੀ ਸਾਰੀ ਟੀਮ ਆਊਟ ਹੋ ਗਈ। ਇਸ ਤੋਂ ਇਲਾਵਾ ਅੱਜ ਦੇ ਦਿਨ ਰਾਤ ਨੂੰ 8 ਵਜੇ ਮੈਚ ਇੰਗਲੈਂਡ ਅਤੇ ਨਿਊਜ਼ੀਲੈਂਡ ਦੇ ਦਰਮਿਆਨ ਵੀ ਖੇਡਿਆ ਜਾਣਾ। ਇਹ ਪਹਿਲਾ ਟੈਸਟ ਮੈਚ ਹੋਊਗਾ, ਇਸ ਸੀਰੀਜ਼ ਦੀ ਸ਼ੁਰੂਆਤ ਹੋਣ ਜਾ ਰਹੀ ਹੈ, ਅਤੇ ਤੀਸਰਾ ਇੱਕ ਦਿਨ ਅੰਤਰਰਾਸ਼ਟਰੀ ਆਸਟ੍ਰੇਲੀਆ ਅਤੇ ਪਾਕਿਸਤਾਨ ਦੇ ਦਰਮਿਆਨ ਲੋਕਲ ਸਮੇਂ ਦੇ ਅਨੁਸਾਰ 9:30 ਵਜੇ ਸ਼ੁਰੂ ਹੋਊਗਾ। ਪਹਿਲਾਂ ਇੱਕ ਇੱਕ ਮੈਚ ਦੋਵੇਂ ਟੀਮਾਂ ਜਿੱਤ ਚੁੱਕੀਆਂ ਨੇ। ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ, ਬਾਕੀ ਵਧੇਰੇ ਖਬਰਾਂ ਦੇ ਲਈ ਤੁਸੀਂ ਸਾਡੀ ਐਪਲੀਕੇਸ਼ਨ ਡਾਊਨਲੋਡ ਕਰ ਸਕਦੇ ਹੋ, ਰੇਡੀਓ ਹਾਂਜੀ 1674 ਐਮ।

0: ਨਿਊਜ਼ੀਲੈਂਡ ਕੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕੀ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
2: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
2: ਕੀ ਚਾਹੀਦਾ, ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
4: ਭੈਣ ਜੀ, ਕੀ ਹਾਲ ਹੈ ਪਿੱਠ ਦਰਦ ਦਾ?
1: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
4: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
6: ਆਪਣੇ ਘਰ ਕੋ ਇਲੈਕਟ੍ਰਿਕ ਬਣਾਉਣ ਕੀ ਸੋਚ ਰਹੇ ਹੈ? ऐसा करना आपकी सोच से अधिक आसान हो सकता है। इजी इलेक्ट्रिक SEC आपको छूट और बचत का हिसाब लगाने, उपकरणों की तुलना करने और भरोसेमंद कारीगरों की खोज करने में सहायता देता है। ये सब कुछ एक ही स्थान पर। आप बिजली के बिलों पर प्रति वर्ष $2,000 से अधिक की बचत कर सकते हैं। शुरू करने के लिए तैयार हैं? easyelectricscc.com.au पर जाएं। बिजली के बिलों पर बचत करना SEC के साथ एक बहुत ही सरल प्रक्रिया है। विक्टोरिया सरकार, मेलबर्न द्वारा प्राधिकृत।
7: ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ ਵਨ ਸਟੌਪ ਸ਼ੌਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।
8: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
9: ਯਾਰ ਕੀ ਦੱਸਾਂ, ਮੋਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
8: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੋਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
9: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
8: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0433-8830-3011 ਔਰ ਵਿਜ਼ਿਟ uvfinancial.com.au।

0: ਟਹਿਲ ਟਕੋਰ ਕੀਤੀ ਸਾਡੇ ਪੁਰਖਿਆਂ ਨੇ ਤੇ ਸਾਡੇ ਦਾਣਿਆਂ ਨੇ, ਉਹਨਾਂ ਸਾਡੇ ਹੀ ਤਖਤ ਅਕਾਲ ਪੰਨੇ ਫੌਜਾਂ ਚਾੜ ਕੇ ਬਹੁਤੇ ਸਿਆਣਿਆਂ ਨੇ, ਤਾਬੜ ਤੋੜ ਨਜ਼ਰ ਨੇ ਘੁੰਡ ਚੁੱਕੇ ਵੱਜੀ ਪੀਪਣੀ ਵੱਡੇ ਜਰਵਾਣਿਆਂ ਦੀ, ਮੁੰਡੇ ਫੁੱਲਾਂ ਜੇ ਖਪਰਿਆਂ ਨਾਲ ਖਹਿ ਗਏ, ਕੈਸੀ ਅਦਾ ਸੀ ਨੀਲਿਆਂ ਬਾਣਿਆਂ ਦੀ, ਕੈਸੀ ਅਦਾ ਸੀ ਨੀਲਿਆਂ ਬਾਣਿਆਂ ਦੀ।
1: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
2: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
1: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
2: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
1: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430 8383 11 ਔਰ ਵਿਜ਼ਿਟ uvfinancial.com.au।

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁਨਾ ਜੁਲਰਸ 99 Main Road ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਂਗ ਫੋਰ ਮੋਰ ਇਨਫੋ ਕਾਲ 0499-2535-45 ਤੇ
2: ਕਿਚਨ ਦਾ ਸਟਾਈਲ ਡਲ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ZJ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲੌਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Milton.
3: Orbit Homes apne iradiyan vaang sirf imarat nahi balki apne har ek grahak layi banaunde ne unna de supneyan da ek majboot ghar. House and Land Experts Orbit Homes apne 44 variyan te tajurbe naal thonu dinde ne 100% fixed price guarantee with an industry leading 24 month price lock. Aaj hi pahuncho Orbit Homes Display Centers ya call karo Harpan Chauhan nu 0433-280-252 te. 0433-280-252
4: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ
5: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058 860 ਔਰ ਵਿਜ਼ਿਟ bansallawyers.com.au
6: zara